ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Yo también.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ, ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ, ਉਹਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ।
1: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਝੁਕ ਝੁਕ ਆਖੂਗਾ, ਜੱਗ ਝੁਕ ਝੁਕ ਆਖੂਗਾ, ਯੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਜੀ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
2: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਜਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਜਿਹੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
0: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌ ਲਈ ਹੈ ਖਾ, ਸੌ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨੀ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
0: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
4: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨਹੀਂ ਹੁਣ ਦੇਣਾ, ਚੱਲਣ ਨਹੀਂ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨਹੀਂ ਦੇਣਾ, ਹੁਣ ਕਤਲ ਹੋਣ ਨਹੀਂ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਘੋਗੜ ਬਿੱਲੇ ਇਥੋਂ ਦੂਰ ਪਜਾਉਣੇ ਨੇ, ਮਰਦ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮ ਭੋਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮ ਭੋਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲੈ ਡੰਡਾ ਪਾਲਾ ਝੰਡਾ, ਚੱਕ ਲੈ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾਤ ਬੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇ ਕੀ ਬਾਂਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦਸਾਂਜ ਖਾਤਰ ਲੋਕਾਂ ਦੀ, ਦਸਾਂਜ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
0: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਅਨੁਸਾਰ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
5: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ਼ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਬੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਤਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸਤਰੂ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰ ਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜੱਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲਿਓ ਸਰਹੰਦ ਨੂੰ ਮੇਰੇ

0: ਕੇਰਾ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੀ ਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਆ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ, ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪੜਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ

0: ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ, ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ, ਬੈਠ ਜਾਵਾਂਗਾ ਕਬਰਾਂ ਵੱਲੇ। ਹੁਣ ਚਲਾ ਗਿਆ ਜੇ ਵਤਨਾਂ ਨੂੰ, ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ, ਜੇ ਹਾਲ ਦਿਲਾਂ ਦਾ ਕਹਿ ਬੈਠਾ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਵਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦੇਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ ਦੇਵਿੰਦਰ ਕੌਰ ਜੀ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦੇਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਨ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ, ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾਮ ਮਹਿਫਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚੁਫੇਰੇ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ ਹੀਰ ਭਟਕ ਰਿਹਾ ਅੱਜ ਉਹ ਦਰ ਬਦਰ ਹੀਰ ਭਟਕ ਰਿਹਾ ਅੱਜ ਉਹ ਦਰ ਬਦਰ ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ ਧੰਨਵਾਦ ਪੇਸ਼ਕਾਰ ਹਰਵੰਸ਼ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ
5: ਸਤਿ ਸ੍ਰੀ ਅਕਾਲ ਦੋਸਤੋ ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ ਹੜਾ ਸਾਨੂੰ ਸੱਥਾਂ ਵਿਚ ਮਿਲ ਜੁਲ ਬਹਿਣ ਦੇ ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ ਅਜੇ ਸਬਰ ਦੇ ਵਿਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ ਸ਼ੁਕਰੀਆ ਦੋਸਤੋ
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਆ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
6: ਦੋਸਤੋ ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ ਵੰਗਾਰ ਦੇ ਰੂਪ ਚ ਕਹਿਣਾ ਚਾਹੁੰਦਾ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਨੀ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਪੜਾਣਾ ਨਹੀਂ ਫਿਰ ਕਹਿ ਰਿਹਾ ਜੀ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਨੀ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਦੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨਹੀਂ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ, ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ, ਬਣ ਜਾ ਕਮਲਿਆ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ। ਆਖਰੀਆਂ ਲਾਈਨਾਂ ਨੇ ਜੀ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ, ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ, ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ, ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ, ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ, ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ, ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ। ਤੇ ਇਹ ਸਾਡੀ ਜੋ ਸ਼ਾਇਰਾ ਹੈ, ਇਹ ਹੈ ਨਿੰਮੀ ਮਿਸ਼ਰ, ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ, ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ, ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ, ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ, ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ, ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀਓ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ, ਤੁਹਾਡਾ ਨਿੱਘਾ ਸਵਾਗਤ ਹੈ।
7: ਚੰਨ ਦੀ ਸੈਰ, ਚੱਲ ਅੜਿਆ ਹੱਥ ਫੜਿਆ ਪਾ, ਤੁਰ ਚੱਲੀਏ ਚੰਨ ਦੀ ਸੈਰ ਨੂੰ।

ਨੂੰ ਚੱਲ ਅੜਿਆ ਹੱਥ ਫੜਿਆ ਪਾ ਤੁਰ ਚੱਲੀਏ ਚੰਨ ਦੀ ਸੈ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਅੱਜ ਆਪਾਂ ਸਹੀ ਸਮੇਂ ਦੇ ਉੱਤੇ ਤੇ ਟੈਕਨੀਕਲ ਇਸ਼ੂ ਜਿਹੜੇ ਹੱਲ ਕਰ ਚੁੱਕੇ ਹਾਂ ਤੇ ਸਬੱਬ ਤੁਹਾਡੇ ਨਾਲ ਫਿਰ ਤੋਂ ਬਣ ਚੁੱਕੇ ਆ। ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ, ਦੇਸ਼ ਭੇਦ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਹੋਰ ਜ਼ਿੰਦਗੀ ਦੀ ਗੱਲ ਕਰਾਂਗੇ। ਤੇ ਅੱਜ ਸਬੱਬ ਬਣਿਆ ਤੇ ਤੁਹਾਨੂੰ ਓਪਰੀ ਹਵਾ ਕਹਾਣੀ ਤੁਹਾਨੂੰ ਸੁਣਾਵਾਂਗੇ ਤੇ ਹੋਰ ਸਾਰਾ ਸਿਲਸਿਲਾ ਅੱਗੇ ਚਲਾਵਾਂਗੇ। ਜਿਵੇਂ ਜਿਵੇਂ ਸਬੱਬ ਸਮੇਂ ਦਾ ਬਣਦਾ ਗਿਆ ਉਸ ਹਿਸਾਬ ਦੇ ਨਾਲ ਆਪਾਂ ਚੱਲੀ ਜਾਵਾਂਗੇ ਜੀ। ਤੇ ਬਾਕੀ ਕੱਲ ਤੁਹਾਡੇ ਲਈ ਲਾਈਨਾਂ ਖੁੱਲੀਆਂ ਰਹਿਣਗੀਆਂ। ਮਨ ਦੇ ਵਿੱਚ ਕੁਝ ਵਿਚਾਰ ਜਾਂ ਪੁਰਾਣੇ ਪ੍ਰੋਗਰਾਮ ਸੁਣ ਕੇ ਕੋਈ ਗੱਲਬਾਤ ਆਉਂਦੀ ਹੈ ਜਾਂ ਜੋ ਵੀ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ, ਚਾਹੇ ਉਹ ਟਰੰਪ ਹੈ ਤੇ ਟਰੰਪ ਨਵੇਂ ਤੋਂ ਨਵਾਂ ਚੰਦ ਚਾੜ ਰਿਹਾ ਤੇ ਪਹਿਲਾਂ ਕਹਿੰਦਾ ਚੰਦ ਸਾਡਾ ਹੈ ਤੇ ਉਸ ਤੋਂ ਬਾਅਦ ਰੋਲਾ ਪੈ ਰਿਹਾ। ਯੂਰਪੀਅਨ ਯੂਨੀਅਨ ਨੇ ਜਿਹੜਾ ਅਫਰੀਕਾ ਦਾ ਨਕਸ਼ਾ ਥੋੜਾ ਜਿਹਾ ਉਹਨੂੰ ਜਗ੍ਹਾ ਵੱਡੀ ਦਿਖਾ ਦਿੱਤੀ ਹੈ ਤੇ ਉਹਦੇ ਵਿੱਚ ਬਾਕੀ ਸਾਰੇ ਮੁਲਕਾਂ ਦੀ ਐਪਰੀਸ਼ੀਏਸ਼ਨ ਆ ਗਈ ਹੈ, ਪਰ ਟਰੰਪ ਕਹਿੰਦਾ ਭਾਈ ਮੈਨੂੰ ਇਹ ਨਕਸ਼ਾ ਮਨਜ਼ੂਰ ਨਹੀਂ ਹੈ। ਇਸੇ ਤਰ੍ਹਾਂ ਹੀ ਅੱਜ ਨਵਾਂ ਹੀ ਕਾਰਾ ਕਰ ਸੁੱਟਿਆ ਹੈ ਤੇ ਇਰਾਨ ਦੇ ਨਕਸ਼ੇ ਦੇ ਉੱਤੇ ਆਪਣਾ ਚਿਹਰਾ ਲਾ ਛੱਡਿਆ, ਯਾਨੀ ਕਿ ਫੋਟੋ ਤਸਵੀਰ ਛਾਪਤੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਲਗਾਤਾਰਤਾ ਦੇ ਵਿੱਚ ਇਹ ਸਿਲਸਿਲਾ ਚੱਲ ਰਿਹਾ ਤੇ ਉੱਥੇ ਦੀ ਸਿਆਸਤ ਦੇ ਵਿੱਚ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਭਾਈ ਜਿਹੜਾ ਖਾਸ ਜਿਹੜੇ ਆਮ ਜਾਂ ਮਹਿੰਗਾਈ ਦੇ ਮੁੱਦੇ ਨੇ ਅਮਰੀਕਾ ਦੇ ਵਿੱਚ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਭੜਕਾਉਣ ਨੂੰ ਇਹ ਸਾਰਾ ਕੁਝ ਜਿਹੜਾ ਟਰੰਪ ਦੇ ਵੱਲੋਂ ਕੀਤਾ ਜਾ ਰਿਹਾ ਤੇ ਮਿਡ ਟਰਮ ਚੋਣਾਂ ਜਿਹੜੀਆਂ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਉਹਦੇ ਵਿੱਚ ਵੀ ਰੋਲਾ ਰੱਪਾ ਪੈ ਰਿਹਾ। ਤੇ ਦੋਸਤੋ, ਅੱਜ 8 ਸਤੰਬਰ 2026 ਦਾ ਦਿਹਾੜਾ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਜਿਹਦੇ ਵਿੱਚ ਆਪਾਂ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸੁਨੇਹਾ ਆ, ਸਤਿ ਸ੍ਰੀ ਅਕਾਲ ਜੀ। ਅੱਜ ਜਿਹੜਾ ਟਾਈਟਲ ਲਿਖਿਆ ਆ ਉਹਦੇ ਬਾਰੇ ਖਾਸ ਧਿਆਨ ਦੇ ਰਹੇ ਨੇ ਦੋਸਤ, ਕਿਉਂਕਿ ਕਹਿ ਸਕਦੇ ਹਾਂ ਵੈਸੇ ਤਾਂ ਬਹੁਤ ਗਲਤ ਜੋ ਕਾਰਵਾਈ ਹੋਈ ਹੈ, ਪਰ ਦੂਜੇ ਪਾਸੇ ਦੇਖਿਆ ਜਾਵੇ ਹਾਸੋਹੀਣਾ ਵੀ ਹੈ। ਜੋ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਪੰਜਾਬ ਸੁਧਰ ਰਿਹਾ ਹੈ, ਸਭ ਕੁਝ ਠੀਕ ਹੋ ਰਿਹਾ, ਪਰ ਦੂਜੇ ਪਾਸੇ ਕਿਤੇ ਨਾ ਕਿਤੇ ਸਿਵਿਆਂ ਦੇ ਵਿੱਚ ਵੀ ਜਿਹੜੇ ਨੇ, ਜਿਹੜੇ ਲੋਕ ਇਸ ਦੁਨੀਆਂ ਦੇ ਉੱਤੋਂ ਚਲੇ ਗਏ ਨੇ, ਉਹਨਾਂ ਦੇ ਸਿਵਿਆਂ ਦੇ ਵਿੱਚੋਂ ਉਹਨਾਂ ਦੀਆਂ ਰਾਖਾਂ ਨੂੰ ਫਰੋਲ ਕੇ ਉਹਨਾਂ ਦੇ ਜਿਹੜੇ ਨੇ ਟਰਾਂਸਪਲਾਂਟ ਕੀਤੇ ਹੋਏ ਗੋਡੇ, ਉਹਨਾਂ ਦੇ ਵਿੱਚੋਂ ਟਾਈਟਾਨੀਅਮ ਜਿਹੜਾ ਕੱਢਿਆ ਜਾ ਰਿਹਾ ਤੇ ਚੋਰ ਜਿਹੜੇ ਨੇ ਉਹਦੇ ਵਿੱਚੋਂ ਫੜੇ ਜਾ ਰਿਹਾ। ਲੱਗਦਾ ਕਿ ਹੁਣ ਸਿਵਿਆਂ ਦੇ ਵਿੱਚ ਵੀ ਜਿਹੜੀ ਸਿਕਿਉਰਿਟੀ ਲਾਉਣੀ ਪਏਗੀ ਕਿ ਜਿੰਨਾ ਚਿਰ ਤੁਹਾਡੇ ਆਪਣੇ ਪਰਿਵਾਰਾਂ ਦੇ ਵਿਅਕਤੀਆਂ ਦੇ ਕਿਸੇ ਦੇ ਫੁੱਲ ਜਿਹੜੇ ਨੇ ਆਖਰੀ ਰਸਮਾਂ ਪੂਰੀ ਤਰ੍ਹਾਂ ਸਮਾਪਤ ਨਹੀਂ ਹੋ ਜਾਂਦੀਆਂ ਤੇ ਉਨਾ ਚਿਰ ਭਾਈ ਕਿਤੇ ਨਾ ਕਿਤੇ ਪਹਿਰਾ ਦੇਣਾ ਪਿਆ ਕਰੇਗਾ ਜਾਂ ਫਿਰ ਪਹਿਰਾ ਲਵਾਉਣਾ ਪਿਆ ਕਰੇਗਾ। ਇਸ ਤਰ੍ਹਾਂ ਦੇ ਹਾਲਾਤ ਨੇ, ਇਸ ਕਰਕੇ ਲਿਖਿਆ ਡੋਡਿਆਂ ਦੀ ਤੋੜ ਤੇ ਫੜਿਆ ਗੋਡਾ ਚੋਰ ਤੇ ਧੱਕੇ ਨਾਲ ਸੰਸਕਾਰ ਕਰ ਦਿੱਤਾ ਹੈ ਤੇ ਕੋਈ ਨਾ ਸੁਣੇ ਪੁਕਾਰ ਅਕਾਲੀ ਦਲ ਇਕੱਠਾ ਪਰ ਧਰਮ ਗੁਰੂ ਆਈਫਲ ਟਾਵਰ ਤੋਂ ਜਿਹੜਾ ਨੱਠਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਤੋਂ ਲੈ ਕੇ ਯੂਰਪੀਅਨ ਕੰਟਰੀਆਂ ਤੇ ਨਾਲ ਦੀ ਨਾਲ ਅਮਰੀਕਾ, ਕੈਨੇਡਾ, ਹੋਰ ਸਾਰੇ ਸੰਸਾਰ ਦੀ ਬਾਤ ਪਾਵਾਂਗੇ। ਤੇ ਲੋ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਰਵਿੰਦਰ ਜੋਲ ਭੈਣ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਮੁਤਾਬਕ ਇਸ ਵਕਤ 7:10 ਦਾ ਸਮਾਂ ਤੇ ਭਾਰਤ ਦੇ ਵਿੱਚ 9:40 ਹੋ ਗਏ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੀ ਸਥਿਤੀ ਹੈ। ਸੂਰਜ ਜਿਹੜਾ ਚੜ ਚੁੱਕਿਆ ਤੇ 9:00 ਤੇ ਘੜੀਆਂ ਦੇ ਉੱਤੇ ਸਵੇਰ ਦੇ 10 ਨੇ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:10 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:10 ਘੜੀਆਂ ਦਰਸਾ ਰਹੀਆਂ ਨੇ। ਲੋ ਫਿਰ ਦੋਸਤੋ, ਕਰਦਿਆਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ, ਬੜਾ ਵਿਸ਼ਾਲ ਤੇ ਅੱਜ ਦਾ ਜਿਹੜਾ ਵਿਚਾਰ ਹੈ। ਅਵਤਾਰ ਪਾਸ ਜੀ ਲਿਖਦੇ ਹੈ ਕਿ ਅਧੂਰੀਆਂ ਇਤਲਾਹਾਂ ਤੇ ਅਧੂਰੇ ਸੱਚ ਝੂਠ ਦੇ ਨਾਲੋਂ ਵੀ ਵੱਧ ਖਤਰਨਾਕ ਹੁੰਦੇ ਨੇ। ਇਸ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ 8 ਸਤੰਬਰ 1923 ਨੂੰ ਮੇਰਾ ਦਾਗਿਸਤਾਨ, ਬੜਾ ਹੀ ਰੂਸੀ ਮਸ਼ਹੂਰ ਨਾਵਲ ਹੈ, ਦੋ ਪਾਰਟ ਦੇ ਵਿੱਚ ਹੈ। ਮੇਰਾ ਦਾਗਿਸਤਾਨ ਦੇ ਰੂਸੀ ਲੇਖਕ ਜਿਹੜੇ ਸਨ ਰਸੂਲ ਹਮਜ਼ਾ ਤੋਵ ਦਾ ਜਿਹੜਾ ਜਨਮ ਹੁੰਦਾ ਸੀ ਹੋਇਆ ਸੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। 1928 ਦੇ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ ਤੇ 1933 ਦੇ ਵਿਚ 20 ਭਾਸ਼ਾਵਾਂ ਦੇ ਵਿਚ 12,000 ਤੋਂ ਵੱਧ ਗੀਤਾਂ ਦੀ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਦਾ ਜਨਮ ਹੁੰਦਾ ਹੈ। 1961 ਦੇ ਵਿਚ ਸਿਗਰਟ ਦੇ ਨਾਲ ਦਿਲ ਦੀ ਬਿਮਾਰੀ ਹੋਣ ਦਾ ਪਹਿਲੀ ਵਾਰ ਜਿਹੜਾ ਪਤਾ ਲੱਗਿਆ ਤੇ 1982 ਦੇ ਵਿਚ ਜੰਮੂ ਦੇ ਸਾਬਕਾ ਮੁੱਖ ਮੰਤਰੀ ਸ਼ੇਖ ਮੁਹੰਮਦ ਅਬਦੁੱਲਾ ਦਾ ਦੇਹਾਂਤ ਹੋ ਜਾਂਦਾ ਹੈ। ਤੇ ਅੱਜ ਯੂਨੈਸਕੋ ਦੇ ਵੱਲੋਂ ਜਿਹੜਾ 1966 ਦੇ ਵਿਚ ਸ਼ੁਰੂ ਕੀਤਾ ਗਿਆ ਸੀ ਕੌਮੀ ਸਾਖਰਤਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਉਹਦਾ ਜ਼ਿਕਰ ਕਰਦਿਆਂ ਅਸਲ ਦੇ ਵਿਚ ਇਹ ਸ਼ੈ ਕੀ ਹੈ, ਇਹ ਅਸਲ ਦੇ ਵਿਚ ਸਾਖਰਤਾ ਦਾ ਜਿਹੜਾ ਅਸਲ ਮਤਲਬ ਹੁੰਦਾ ਹੈ ਜਿਵੇਂ ਕਿ ਅੱਖਰੀ ਤੌਰ ਦੇ ਉੱਤੇ ਪੜ੍ਹਨ ਲਿਖਣ ਦੀ ਸਮਰੱਥਾ ਵਾਲੇ ਜਿਹੜੇ ਹੋਣਾ ਆਪਣੇ ਆਪ ਦੇ ਵਿਚ ਹਸਤਾਖਰ ਕਰ ਲੈਣਾ ਜਾਂ ਕੁਝ ਜਿਹੜਾ ਪੜ੍ਹਨ ਦੀ ਸਮਰੱਥਾ ਰੱਖਣਾ ਮਤਲਬ ਕਿ ਅਨਪੜ੍ਹ ਤੋਂ ਥੋੜੀ ਜਿਹੀ ਉੱਪਰਲੀ ਸਟੇਜ ਕਹਿ ਲਓ ਤੇ ਵੱਖ ਵੱਖ ਦੇਸ਼ਾਂ ਦੇ ਵਿਚ ਸਾਖਰਤਾ ਦੇ ਜਿਹੜੇ ਵੱਖ ਵੱਖ ਮਾਪਦੰਡ ਰੱਖੇ ਜਾਂਦੇ ਆ ਤੇ ਭਾਰਤ ਦੇ ਵਿਚ ਖਾਸ ਕਰਕੇ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਆਪਣਾ ਨਾਮ ਲਿਖਣ ਤੇ ਪੜ੍ਹਨ ਦੀ ਯੋਗਤਾ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ ਜਿਹੜਾ ਸਾਖਰ ਮੰਨਿਆ ਜਾਂਦਾ ਹੈ। ਕੌਮੀ ਸਾਖਰਤਾ ਦਿਵਸ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਜੋ ਕਿ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ। ਜੇਕਰ ਸਾਖਰਤਾ ਦਿਵਸ ਦਾ ਪਿਛੋਕੜ ਵੇਖੀਏ ਤਾਂ 17 ਨਵੰਬਰ 1965 ਨੂੰ ਯੂਨੈਸਕੋ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਹਰ ਸਾਲ 8 ਸਤੰਬਰ ਇਸ ਤਾਰੀਖ ਦੇ ਉੱਤੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਵੇਗਾ। ਪਹਿਲੀ ਵਾਰ 8 ਸਤੰਬਰ 1966 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ ਤੇ ਸਾਖਰਤਾ ਜਿਹੜਾ ਹੈ ਸਿਰਫ ਕਿਤਾਬੀ ਸਿੱਖਿਆ ਪ੍ਰਾਪਤ ਕਰਨ ਤੱਕ ਹੀ ਸੀਮਿਤ ਨਹੀਂ ਹੁੰਦੀ ਬਲਕਿ ਸਾਖਰਤਾ ਦਾ ਜਿਹੜਾ ਮਤਲਬ ਹੈ ਲੋਕਾਂ ਦੇ ਵਿਚ ਉਹਨਾਂ ਦੇ ਅਧਿਕਾਰਾਂ ਤੇ ਕਰਤੱਵਾਂ ਦੇ ਪ੍ਰਤੀ ਜਾਗਰੂਕਤਾ ਲਿਆ ਕੇ ਸਮਾਜਿਕ ਵਿਕਾਸ ਦਾ ਆਧਾਰ ਬਣਾਉਣਾ। ਸਾਖਰਤਾ ਗਰੀਬੀ ਘਟਾਉਣ, ਲਿੰਗ ਅਨੁਪਾਤ ਸੁਧਾਰਨ, ਭ੍ਰਿਸ਼ਟਾਚਾਰ ਤੇ ਹੋਰ ਸਮਾਜਿਕ ਸਮੱਸਿਆਵਾਂ ਜਿਹੜੀਆਂ ਨੇ ਉਹਦੇ ਹੱਲ ਕਰਨ ਦੇ ਵਿਚ ਸਹਾਇਕ ਅਤੇ ਸਮਰੱਥ ਜਿਹੜੀ ਕਰਦੀ ਹੈ। ਅੱਜ ਵਿਸ਼ਵ ਦੇ ਵਿਚ ਸਾਖਰਤਾ ਦਰ ਜਿਹੜੀ ਸੁਧਰੀ ਜ਼ਰੂਰ ਹੈ ਫਿਰ ਵੀ ਕਾਫ਼ੀ ਘੱਟ ਦੇਖਣ ਨੂੰ ਮਿਲਦੀ ਹੈ। ਦੁਨੀਆਂ ਦੇ ਲਗਭਗ 35 ਦੇਸ਼ਾਂ ਦੇ ਵਿਚ ਸਾਖਰਤਾ ਦਰ ਜਿਹੜੀ ਹੈ 50% ਤੋਂ ਜਿਹੜੀ ਘੱਟ ਹੈ। ਵਿਸ਼ਵ ਪੱਧਰ ਦੇ ਉੱਤੇ ਦੇਖਿਆ ਜਾਏ ਤਾਂ ਦੁਨੀਆਂ ਦੇ ਵਿਚ ਕਰੀਬ 4 ਅਰਬ ਲੋਕ ਸਾਖਰ ਨੇ ਤੇ 77.6 ਕਰੋੜ ਲੋਕ ਘੱਟੋ ਘੱਟ ਸਾਖਰਤਾ ਦਰ ਤੋਂ ਜਿਹੜਾ ਵੀ ਉਹਦੇ ਤੋਂ ਵੀ ਥੱਲੇ ਨੇ ਜਿਨ੍ਹਾਂ ਦੇ ਵਿਚੋਂ 2/3 ਔਰਤਾਂ ਨੇ। ਵਿਸ਼ਵ ਦੇ ਵਿਚ 60.7 ਮਿਲੀਅਨ ਬੱਚੇ ਸਕੂਲਾਂ ਤੋਂ ਬਾਹਰ ਨੇ ਜੋ ਕਿ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਹੀ ਨਹੀਂ ਪ੍ਰਾਪਤ ਕਰ ਸਕੇ ਨੇ। ਜ਼ਿਆਦਾਤਰ ਪੜ੍ਹਾਈ ਛੱਡ ਚੁੱਕੇ ਨੇ। ਹਰ 5 ਵਿਅਕਤੀਆਂ ਦੇ ਵਿਚੋਂ 1 ਵਿਅਕਤੀ ਅਨਪੜ੍ਹ ਹੈ। ਭਾਰਤ ਦੇ ਵਿਚ ਔਸਤਨ ਸਾਖਰਤਾ ਦਰ ਜਿਹੜੀ ਹੈ 74.04 ਹੈ। ਕੇਰਲਾ ਦੇ ਵਿਚ ਸਾਖਰਤਾ ਦਰ ਸਭ ਤੋਂ ਵੱਧ ਜਿਹੜੀ ਦੱਸੀ ਜਾਂਦੀ ਹੈ 93.91%, ਜਦਕਿ ਬਿਹਾਰ ਦੀ ਸਾਖਰਤਾ ਦਰ ਸਭ ਤੋਂ ਘੱਟ ਸਿਰਫ 63.82% ਹੈ। ਪੰਜਾਬ ਨੂੰ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਪਰ ਜੇਕਰ ਸਾਖਰਤਾ ਦੀ ਗੱਲ ਕਰ ਲਈਏ ਇੱਥੇ ਵੀ ਦਾਅਵੇ ਤੇ ਵਾਅਦੇ ਬਹੁਤ ਨੇ ਪਰ ਜੋ ਰਿਪੋਰਟਾਂ ਅਸਲ ਦੇ ਵਿਚ ਨੇ ਗਰਾਊਂਡ ਸਥਿਤੀ ਹੈ ਉਹ ਕੀ ਦਰਸਾਉਂਦੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ ਸਾਖਰਤਾ ਦਰ 76.7% ਹੈ ਜਿਸਦੇ ਵਿਚ ਪੁਰਸ਼ਾਂ ਦੀ ਸਾਖਰਤਾ ਦਰ 81.5% ਹੈ ਤੇ ਮਹਿਲਾਵਾਂ ਦੀ ਸਾਖਰਤਾ ਦਰ 71.3% ਬਣਦੀ ਹੈ। ਪੰਜਾਬ ਦੀ 23.3% ਜਨਸੰਖਿਆ ਜਾਣੀ ਕਿ 64,55,087 ਲੋਕ ਅਜੇ ਵੀ ਅਨਪੜ੍ਹ ਨੇ ਪੰਜਾਬ ਦੇ ਵਿਚ ਜਦਕਿ ਪੂਰੇ ਦੇਸ਼ ਦੀ ਸਾਖਰਤਾ ਦਰ 74% ਹੈ। ਸਰਕਾਰ ਦੀਆਂ ਢਿੱਲੀਆਂ ਨੀਤੀਆਂ ਦੇ ਕਾਰਨ ਵੀ ਦੇਸ਼ ਦੇ ਵਿਚੋਂ ਅਨਪੜ੍ਹਤਾ ਖਤਮ ਨਹੀਂ ਹੋ ਰਹੀ। ਸਿੱਖਿਆ ਬਜਟ ਦੇ ਵਿਚ ਹੋ ਰਹੀ ਕਟੌਤੀ ਦੇ ਕਾਰਨ ਸਿੱਖਿਆ ਦਾ ਢਾਂਚਾ ਲੜਖੜਾ ਰਿਹਾ ਹੈ। ਅੱਜ ਵੀ ਕਈ ਸਰਕਾਰੀ ਸਕੂਲਾਂ ਦੇ ਵਿਚ ਬੈਠਣ ਦੇ ਲਈ ਫਰਨੀਚਰ ਨਹੀਂ। ਕਈ ਸਕੂਲ ਅੱਜ ਵੀ ਅਧਿਆਪਕਾਂ ਤੋਂ ਸੱਖਣੇ ਨੇ। ਕਈ ਸਕੂਲਾਂ ਦੇ ਵਿਚ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਨਹੀਂ ਨੇ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਪਰ ਫਿਰ ਵੀ ਉਹਨਾਂ ਦੀ ਜਗ੍ਹਾ ਤੇ ਨਵੀਆਂ ਸਕੂਲ ਦੀਆਂ ਇਮਾਰਤਾਂ ਨਹੀਂ ਬਣਾਈਆਂ ਜਾ ਰਹੀਆਂ। ਸਵਾਲ ਇਹ ਉੱਠਦਾ ਹੈ ਕਿ ਅਸੀਂ ਸਾਖਰ ਹੁੰਦੇ ਹੋਏ ਵੀ ਸਿੱਖਿਅਤ ਕਿਉਂ ਨਹੀਂ ਆ। ਸਿੱਖਿਆ ਦਾ ਮਤਲਬ ਸਿਰਫ ਪੜ੍ਹਨਾ ਲਿਖਣਾ ਅਤੇ 12ਵੀਂ ਕਲਾਸ ਪਾਸ ਕਰਨਾ ਨਹੀਂ ਹੁੰਦਾ। ਸਿੱਖਿਆ ਦਾ ਅਰਥ ਉਹ ਵੀ ਹੁੰਦਾ ਹੈ ਗਿਆਨ ਪ੍ਰਾਪਤ ਕਰਨਾ। ਰੱਟਾ ਲਗਾਉਣ ਦੇ ਨਾਲ ਤੋਤਾ ਵੀ ਬੋਲਣ ਲੱਗ ਪੈਂਦਾ ਹੈ ਤੇ ਤੋਤਾ ਕਿਤੇ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ। ਪੜ੍ਹ ਲਿਖ ਕੇ ਅਸੀਂ ਸਾਖਰ ਤਾਂ ਬਣ ਜਾਂਦੇ ਹਾਂ ਪਰ ਗਿਆਨ ਪ੍ਰਾਪਤ ਨਹੀਂ ਕਰ ਪਾਉਂਦੇ ਹਾਂ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਜਿਹੜਾ ਵਿਚਾਰ, ਉਹਦੇ ਵਿੱਚੋਂ ਗੱਲਬਾਤ, ਸਾਖਰਤਾ, ਜਿਹੜਾ ਕੌਮੀ ਸਾਖਰਤਾ ਦਿਵਸ ਦੇ ਬਾਰੇ ਅੱਜ ਗੱਲ ਕੀਤੀ ਹੈ। ਤੇ ਲੋ ਫਿਰ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ, ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਗੱਲਾਂ ਕਰਾਂਗੇ ਤੇ ਨਾਲ ਬਾਤਾਂ ਕਰਾਂਗੇ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ ਦੋਸਤੋ। ਤੇ ਇਸ ਵਕਤ ਜਿਹੜਾ ਨਾਲ ਦਵਿੰਦਰ ਭਾਰਤ ਜੀ ਵੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਇਸੇ ਤਰ੍ਹਾਂ ਹੋਰ ਵੀ ਸੱਜਣ ਜੁੜੇ ਹੋਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਤੁਹਾਡੇ ਨਾਲ, ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ, ਹੋਰ ਸਾਰਾ ਸਿਲਸਿਲਾ ਉਹਦੀ ਬਾਤ ਪਾਉਂਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਉੱਠਦੇ ਸਵਾਲ ਜਿਹੜੇ ਨੇ, ਸੁਖਬੀਰ ਬਾਦਲ ਨੂੰ ਸਿੱਟ ਦਾ ਸਮਨ ਫਿਰ ਤੋਂ ਆ ਗਿਆ, ਤੇ ਦੂਸਰੇ ਪਾਸੇ ਆਪਣਾ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਉੱਠਦੇ ਸਵਾਲ ਨੇ, ਸੁਖਬੀਰ ਬਾਦਲ ਨੂੰ ਸਿੱਟ ਦਾ ਸਮਨ ਫਿਰ ਤੋਂ ਆ ਗਿਆ ਤੇ ਅਕਾਲੀ ਏਕਤਾ ਦੀਆਂ ਕੋਸ਼ਿਸ਼ਾਂ, ਬੰਦੀ ਸਿੰਘਾਂ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਜਿਹੜੀ ਹੈ ਮੰਗ, ਤੇ ਦੂਜੇ ਪਾਸੇ ਨਸ਼ਿਆਂ ਦੀ ਗੱਲ ਜਿਹੜੀ ਹੈ, ਇੱਕ ਪਾਸੇ ਤਾਂ ਜਿਹੜਾ ਜੋ ਕੁਝ ਵੀ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹੈ ਕਿ ਸਾਰਾ ਕੁਝ ਠੀਕ ਠਾਕ ਹੈ, ਵਧੀਆ ਚੱਲ ਰਿਹਾ, ਪਰ ਦੂਸਰੇ ਪਾਸੇ ਦੋ ਐਸੇ ਮਾਮਲੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਜਿਨ੍ਹਾਂ ਦੇ ਵਿੱਚ ਦੂਜੇ ਸਰਕਾਰੀ ਦਾਅਵਿਆਂ ਵਿਚਕਾਰ ਜਿਹੜਾ ਆਪਣਾ ਗੁਲਜ਼ਾਰ ਸਿੰਘ ਦੀ ਮੌਤ ਨੇ ਕਈ ਗੰਭੀਰ ਸਵਾਲ ਖੜੇ ਕਰਕੇ ਰੱਖ ਦਿੱਤੇ ਅੱਜ, ਤੇ ਪੰਜਾਬ ਦੇ ਮੁਲਾਜ਼ਮਾਂ ਦਾ ਸਰਕਾਰ ਦੇ ਖਿਲਾਫ਼ ਰੋਹ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਤੇ ਸਰਕਾਰ ਦੇ ਰਵੱਈਏ ਦੇ ਉੱਤੇ ਚਰਚਾ, ਕਿ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਦੇ ਜਵਾਬ ਮਿਲ ਰਹੇ ਨੇ। ਦੇਸ਼ ਵਿਦੇਸ਼ ਦੇ ਵਿੱਚ ਵੱਡੀਆਂ ਹਲਚਲਾਂ ਚੱਲ ਰਹੀਆਂ, ਆਈਫਲ ਟਾਵਰ ਦੇ ਨਾਲ ਫਰਾਂਸ 'ਚ ਜੁੜਿਆ ਵਿਵਾਦ ਹੈ, ਮੋਦੀ ਪੁਤਿਨ ਮੁਲਾਕਾਤ ਦੇ ਵਿੱਚ SU-57 ਦਾ ਮੁੱਦਾ, ਰੂਸ ਜਰਮਨੀ ਤਣਾਅ ਤੇ ਟਰੰਪ ਦੀਆਂ ਇਰਾਨ ਦੇ ਬਾਰੇ ਤਿੱਖੀਆਂ ਪੋਸਟਾਂ, ਤੇ ਫਰਾਂਸ ਦੇ ਰੇਨੋਆਰ ਮਿਊਜ਼ੀਅਮ ਦੇ ਵਿੱਚ ਵੱਡੀ ਜਿਹੜੀ ਕਲਾ ਚੋਰੀ, ਕਿ ਇਹ ਸਿਰਫ ਸਾਡੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅੱਗੇ ਜਾ ਕੇ ਕੀ ਕੁਝ ਜਿਹੜਾ ਵਾਪਰ ਰਿਹਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਬਾਤ ਪਾਉਂਦੇ ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਹੁਣਾਂ ਤੋਂ। ਸੁਖਬੀਰ ਬਾਦਲ ਨੂੰ SIT ਨੇ ਮੁੜ ਜਿਹੜਾ ਤਲਬ ਕਰ ਲਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ SIT ਸਪੈਸ਼ਲ ਜਾਂਚ ਟੀਮ ਜਿਹੜੀ ਹੈ ਉਹਨੇ ਮੁੜ ਤਲਬ ਕੀਤਾ। SIT ਨੇ ਸੁਖਬੀਰ ਬਾਦਲ ਨੂੰ 11 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਹੈ, ਤੇ ਇੱਥੇ ਇਹ ਵੀ ਜਿਹੜਾ ਸਾਹਮਣੇ ਆਇਆ ਸੀ ਪਿਛਲੇ ਦਿਨਾਂ ਚ ਕਿ ਇਸ ਤੋਂ ਪਹਿਲਾਂ ਵੀ 20 ਜੁਲਾਈ ਨੂੰ SIT ਨੇ ਜਿਹੜਾ ਸੀ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਦੇ ਲਈ ਬੁਲਾਇਆ। ਦੂਜੇ ਪਾਸੇ ਸੁਖਬੀਰ ਬਾਦਲ ਨੂੰ ਜਾਰੀ ਹੋਏ SIT ਦੇ ਸਮਨ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਕਲੇਰ ਹੁਣਾਂ ਕਿਹਾ ਕਿ ਸਰਕਾਰ ਬਹੁਤ ਹੀ ਜਿਹੜਾ ਵੱਡੇ ਮੁੱਦਿਆਂ ਦੇ ਉੱਤੇ ਘਿਰ ਚੁੱਕੀ ਹੈ, ਭਾਵੇਂ ਉਹ ਜਬਰ ਜਨਾ ਰਿਸ਼ਵਤ ਕਾਂਡ ਹੋਵੇ, ਨਸ਼ੇ ਦਾ ਮੁੱਦਾ ਹੋਵੇ ਜਾਂ ਮੁੱਖ ਮੰਤਰੀ ਦਾ ਵਿਰੋਧ ਕਰਨ ਤੇ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਹੋਵੇ, ਇਨ੍ਹਾਂ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਸਮਨ ਕੱਢਿਆ ਗਿਆ। ਅਜਿਹੀਆਂ ਕਾਰਵਾਈਆਂ ਦੇ ਨਾਲ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਨਹੀਂ ਭਟਕਾਇਆ ਜਾ ਸਕਦਾ। ਅੱਜ ਪੰਜਾਬ ਦੇ ਵਿੱਚ ਲੋਕ ਨਸ਼ੇ ਦੇ ਨਾਲ ਕਹਿੰਦੇ ਪੀੜਤ ਨੇ, ਲੋਕਾਂ ਨੂੰ ਕੁੱਟਿਆ ਜਾ ਰਿਹਾ, ਖੁਦਕੁਸ਼ੀਆਂ ਹੋ ਰਹੀਆਂ ਨੇ, ਅਜਿਹੇ ਜਿੰਨੇ ਮਰਜ਼ੀ ਸਮਨ ਭੇਜ ਲੈਣ, ਇਹ ਸਿਰਫ ਸਿਆਸਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 11 ਸਾਲ ਤੋਂ ਇਹ ਜਿਹੜਾ ਮੁੱਦਾ ਜਿਉਂ ਦਾ ਤਿਉਂ ਖੜਾ ਹੈ, ਜਾਂਚ ਕਿੱਥੇ ਹੈ, ਇਸ ਮੁੱਦੇ ਨੂੰ ਸਿਰਫ ਤੇ ਸਿਰਫ ਸਿਆਸੀ ਮੁੱਦੇ ਦੇ ਤੌਰ ਦੇ ਉੱਤੇ ਜਿਉਂ ਦਾ ਰੱਖਿਆ ਜਾ ਰਿਹਾ। ਇਸੇ ਤਰ੍ਹਾਂ ਪਿਛਲੇ ਸਮੇਂ ਤੋਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੱਲ ਰਿਹਾ, ਜਗਤਾਰ ਸਿੰਘ ਹਵਾਰਾ ਨੂੰ 28 ਦਿਨ ਦੀ ਪੈਰੋਲ ਦੀ ਮੰਗ ਫਿਰ ਤੋਂ ਜਿਹੜੀ ਹੈ ਦੁਹਰਾਈ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਜੀ ਨੂੰ ਜਿਹੜਾ ਮਿਲਣ ਲਈ ਘੱਟੋ ਘੱਟ 28 ਦਿਨ ਦੀ ਪੈਰੋਲ ਦਿੱਤੀ ਜਾਵੇ, ਇਹ ਪੈਰੋਲ ਤੁਰੰਤ ਪ੍ਰਭਾਵ ਦੇ ਨਾਲ ਮਿਲਣੀ ਚਾਹੀਦੀ ਹੈ, ਇਹ ਮੰਗ ਕਰਦਿਆਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਅਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਜੀ ਨੂੰ ਮਿਲਣ ਦਾ ਮੌਕਾ ਮਿਲਣਾ ਮਨੁੱਖੀ ਅਤੇ ਪਰਿਵਾਰਕ ਪੱਖੋਂ ਜਿਹੜਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਬਜ਼ੁਰਗ ਮਾਂ ਦੇ ਲਈ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਘ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ। ਸਰਕਾਰ ਨੂੰ ਮਨੁੱਖੀ ਸੰਵੇਦਨਸ਼ੀਲ ਦਿਖਾਉਂਦਿਆਂ ਬਿਨਾਂ ਕਿਸੇ ਦੇਰੀ ਦੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਘੱਟੋ ਘੱਟ 28 ਦਿਨ ਦੀ ਪੈਰੋਲ ਦੇ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਮਾਤਾ ਜੀ ਨੂੰ ਮਿਲ ਸਕਣ ਤੇ ਪਰਿਵਾਰ ਦੇ ਨਾਲ ਕੁਝ ਸਮਾਂ ਬਤੀਤ ਕਰ ਸਕਣ। ਸਰਕਾਰਾਂ ਨੂੰ ਇਸ ਮਾਮਲੇ ਨੂੰ ਸਿਆਸੀ ਨਜ਼ਰੀਏ ਦੀ ਜਿਹੜੀ ਬਜਾਏ ਮਨੁੱਖੀ ਹਮਦਰਦੀ, ਪਰਿਵਾਰਕ ਹੱਕਾਂ ਤੇ ਇਨਸਾਫ਼ ਦੇ ਪੱਖ ਤੋਂ ਕਹਿੰਦੇ ਦੇਖਣਾ ਚਾਹੀਦਾ ਹੈ ਤੇ ਉਨ੍ਹਾਂ ਕਿਹਾ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਅਤੇ ਪਾਰਦਰਸ਼ੀ ਨੀਤੀ ਬਣਾਈ ਜਾਣੀ ਚਾਹੀਦੀ ਹੈ। ਅਕਾਲੀ ਏਕਤਾ ਦੇ ਲਈ ਹੁਣ ਕਹਿੰਦੇ ਨੇ ਸਿਕੰਦਰ ਸਿੰਘ ਮਲੂਕਾ ਵੀ ਅੱਗੇ ਆਏ ਨੇ, ਪੰਥਕ ਧਿਰਾਂ ਨੂੰ ਵਖਰੇਵਾਂ ਖਤਮ ਕਰਨ ਦੀ ਅਪੀਲ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵਖਰੇਵੇਂ ਸੁਲਝਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲਬਾਤ ਚੱਲਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਸਮੂਹ ਪੰਥਕ ਧੜਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦਾ ਸੱਦਾ ਦੇ ਦਿੱਤਾ ਹੈ। ਮਲੂਕਾ ਨੇ ਆਖਿਆ ਕਿ ਰਵਾਇਤੀ ਅਤੇ ਖੇਤਰੀ ਸਿੱਖ ਸਮੂਹਾਂ ਦੇ ਵਿਚ ਫੈਲੀ ਧੜੇਬੰਦੀ ਤੇ ਅੰਦਰੂਨੀ ਫੁੱਟ ਦੇ ਕਾਰਨ ਪੰਜਾਬ ਦੇ ਵਿਚ ਉਨ੍ਹਾਂ ਦਾ ਸਮੂਹਿਕ, ਸਿਆਸੀ ਅਤੇ ਧਾਰਮਿਕ ਪ੍ਰਭਾਵ ਕਮਜ਼ੋਰ ਹੋ ਰਿਹਾ। ਉਨ੍ਹਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਪੰਥਕ ਧਿਰਾਂ ਵੱਖ ਵੱਖ ਹੋ ਕੇ ਚੋਣ ਮੈਦਾਨ ਦੇ ਵਿਚ ਨਿਤਰੀਆਂ ਤਾਂ ਇਸ ਦੇ ਨਾਲ ਵੋਟਾਂ ਦੀ ਵੰਡ ਹੋਵੇਗੀ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਮਿਲੇਗਾ। ਮਲੂਕਾ ਏਕਤਾ ਤੇ ਇਸ ਦੇ ਲਈ ਵੀ ਜਿਹੜਾ ਜ਼ੋਰ ਦੇ ਰਹੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਲਈ ਗੱਲਬਾਤ ਕਰਨੀ ਔਖੀ ਹੋ ਰਹੀ ਹੈ। ਗੱਠਜੋੜ ਦੇ ਹਾਲਾਤ ਦੇ ਵਿਚ ਅਕਾਲੀ ਦਲ ਦੇ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦਾ ਮੌਕਾ ਗੁਆਉਂਦਾ ਨਜ਼ਰ ਆ ਰਿਹਾ। ਇਸ ਤੋਂ ਪਹਿਲਾਂ ਵਡਾਲਾ ਨੇ ਮੰਨਿਆ ਸੀ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਜਾਣੀ ਕਿ ਵਾਰਸ ਪੰਜਾਬ ਦੇ ਨਾਲ ਸਮਝੌਤੇ ਲਈ ਗੱਲਬਾਤ ਜਾਰੀ ਹੈ ਤੇ ਵਡਾਲਾ ਨੇ ਸਾਫ਼ ਕੀਤਾ ਸੀ ਕਿ ਕੁਝ ਆਗੂਆਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨਾ ਪਵੇਗਾ। ਅਸੀਂ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਆਖਿਆ ਸੀ ਤੇ ਹੁਣ ਵੀ ਦੁਹਰਾਉਂਦੇ ਹਾਂ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣਾ ਪਵੇਗਾ ਤਾਂ ਜੋ ਪੰਥ ਦੇ ਵੱਲੋਂ ਚੁਣਿਆ ਗਿਆ ਕੋਈ ਨਵਾਂ ਆਗੂ ਪਾਰਟੀ ਚਲਾ ਸਕੇ। ਚੋਣਾਂ ਤੋਂ ਬਾਅਦ ਜੇਕਰ ਸਾਰੀਆਂ ਧਿਰਾਂ ਸਹਿਮਤ ਹੁੰਦੀਆਂ ਨੇ ਤਾਂ ਉਹ ਮੁੱਖ ਮੰਤਰੀ ਦੇ ਜਿਹੜੇ ਨੇ ਉਮੀਦਵਾਰ ਬਣ ਸਕਦੇ ਨੇ ਤੇ ਅਸੀਂ ਵਾਰਸ ਪੰਜਾਬ ਦੇ ਨੂੰ ਵੀ ਜਿਹੜਾ ਕਿਹਾ ਹੈ ਕਿ ਉਹ ਚੋਣਾਂ ਤੋਂ ਬਾਅਦ ਹੀ ਸੀਐਮ ਅਹੁਦੇ ਦਾ ਦਾਅਵਾ ਕਰਨ ਤੇ ਜਦਕਿ ਉਹ ਪਹਿਲਾਂ ਹੀ ਚਿਹਰਾ ਐਲਾਨਣਾ ਚਾਹੁੰਦੇ ਸਨ। ਦੂਸਰੇ ਪਾਸੇ ਹਰ ਪੰਜਾਬੀ ਨਸ਼ੇ ਕਹਿੰਦੇ ਨੇ ਕਿ ਹਰ ਪੰਜਾਬੀ ਬਣੇ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ। ਪੰਜਾਬ ਪੁਲਿਸ ਨੇ ਜਿਹੜਾ ਸੀ 68,399 ਐਫ ਆਈ ਆਰ ਦਰਜ ਕੀਤੇ ਆ ਤੇ 92,264 ਤੋਂ ਵੱਧ ਨੂੰ ਗ੍ਰਿਫ਼ਤਾਰ ਕੀਤਾ ਹੈ। ਕਈ ਕਾਰਨਾਂ ਕਰਕੇ ਪੰਜਾਬ ਦੀ ਇਹ ਥੋੜੀ ਜਿਹੀ ਦੋਸਤੋ ਵਿਸਤਾਰ ਦੇ ਵਿੱਚ ਖ਼ਬਰ ਲਵਾਂਗੇ, ਕਾਫ਼ੀ ਵੱਖਰੇ ਵੱਖਰੇ ਐਂਗਲ ਇਹਦੇ ਵਿੱਚੋਂ ਪਛਾਣਾਂਗੇ। ਕਈ ਕਾਰਨਾਂ ਦੇ ਕਰਕੇ ਪੰਜਾਬ ਦੀ ਹੱਸਦੀ ਵਸਦੀ ਜਵਾਨੀ ਨਸ਼ਿਆਂ ਦੀ ਅੱਗ ਦੇ ਵਿੱਚ ਝੋਲਸ ਕੇ ਰਹਿ ਗਈ ਹੈ, ਜਿਸ ਨੇ ਸੂਬੇ ਦੇ ਭਵਿੱਖ ਨੂੰ ਗੰਭੀਰ ਸੰਕਟ ਦੇ ਵਿੱਚ ਪਾ ਛੱਡਿਆ। ਇਸੇ ਭਿਆਨਕ ਸਮੱਸਿਆ ਦੇ ਨਾਲ ਨਜਿੱਠਣ ਅਤੇ ਸੂਬੇ ਦੀ ਜਵਾਨੀ ਨੂੰ ਮੁੜ ਲੀਹ ਦੇ ਉੱਤੇ ਲਿਆਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸੂਬੇ ਭਰ ਦੇ ਵਿੱਚ ਵਿਆਪਕ ਪੱਧਰ ਦੇ ਉੱਤੇ ਸਖ਼ਤ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਕਹਿੰਦੇ ਜਾ ਰਹੀਆਂ ਨੇ। ਨਸ਼ਿਆਂ ਦੀ ਇਸ ਲਾਹਨਤ ਨੂੰ ਜੜੋਂ ਕਹਿੰਦੇ ਪੁੱਟਣ ਨੂੰ ਤੇ ਆਮ ਲੋਕਾਂ ਦੀ ਸਿੱਧੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਮਕਸਦ ਦੇ ਨਾਲ ਸਰਕਾਰ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਐਂਟੀ ਡਰੱਗ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਜਿਸ ਦੇ ਨਤੀਜੇ ਬਹੁਤ ਸਾਰਥਕ ਤੇ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹੈ। ਇਸ ਦੇ ਤਹਿਤ ਵੀ ਸੂਬੇ ਦਾ ਕੋਈ ਵੀ ਨਾਗਰਿਕ ਬਿਨਾਂ ਕਿਸੇ ਝਿਜਕ ਜਾਂ ਡਰ ਤੋਂ ਕਹਿੰਦੇ ਨੇ ਇਸ ਨੰਬਰ ਵਟਸਐਪ ਦੇ ਉੱਤੇ ਸੰਪਰਕ ਕਰ ਸਕਦਾ ਹੈ ਤੇ ਆਪਣਾ ਜਿਹੜਾ ਜਾਣਕਾਰੀ ਸਾਂਝੀ ਕਰ ਸਕਦਾ ਹੈ, ਜਿਸ ਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਜਾਵੇਗੀ। ਪਰ ਦੂਸਰੇ ਪਾਸੇ ਜੋ ਹਾਲਾਤ ਨੇ ਉਹਦੇ ਬਾਰੇ ਗੱਲ ਕਰੀਏ। ਨਸ਼ਿਆਂ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੇ ਮਜ਼ਦੂਰ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਤੇ ਪਿੰਡ ਦੀ ਸਰਪੰਚ, ਉਸਦੇ ਪਤੀ ਸਮੇਤ 5 ਦੇ ਖਿਲਾਫ਼ ਕੇਸ ਦਰਜ ਹੋਇਆ ਤੇ ਭਾਰੀ ਪੁਲਿਸ ਜਿਹੜੀ ਹੈ ਤੈਨਾਤ ਹੋਈ। ਦਿੜਬਾ ਹਲਕੇ ਦੇ ਪਿੰਡ ਜਿਹੜਾ ਤੂਰ ਬੰਜਾਰਾ ਵਿਖੇ ਇੱਕ ਮੰਤਰੀ ਦੇ ਸਮਾਗਮ ਦੇ ਦੌਰਾਨ ਨਸ਼ੇ ਦਾ ਮੁੱਦਾ ਉਠਾਉਣ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ, ਜਿਸ ਨੇ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲੋਂ ਧਮਕਾਉਣ ਮਗਰੋਂ ਸਲਫਾਸ ਨਿਗਲ ਲਈ ਸੀ, ਉਹਦੀ DMC ਲੁਧਿਆਣਾ ਵਿਖੇ ਇਲਾਜ ਦੇ ਦੌਰਾਨ ਮੌਤ ਜਿਹੜੀ ਹੋ ਗਈ ਹੈ। ਮ੍ਰਿਤਕ ਗੁਲਜ਼ਾਰ ਸਿੰਘ ਦੀ ਦੇਹ ਪੋਸਟਮਾਰਟਮ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦੀ ਜਾ ਚੁੱਕੀ ਸੀ ਤੇ ਸਿਵਲ ਹਸਪਤਾਲ ਵਿਖੇ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਤੇ ਸਿਵਲ ਹਸਪਤਾਲ ਵਿਖੇ ਵੱਖ ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਪੁੱਜਣੇ ਸ਼ੁਰੂ ਹੋ ਗਏ। ਉਧਰ ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਉਰਫ ਲੱਖਾ ਦੇ ਬਿਆਨਾਂ ਦੇ ਉੱਤੇ ਪੁਲਿਸ ਨੇ ਥਾਣਾ ਦਿੜਬਾ ਦੇ ਵਿੱਚ ਪਿੰਡ ਜਿਹੜਾ ਤੂਰ ਬੰਜਾਰਾ ਦੀ ਆਪਣੀ ਸਰਪੰਚ ਬਲਜਿੰਦਰ ਕੌਰ, ਉਸਦੇ ਪਤੀ ਬਲਜੀਤ ਸਿੰਘ, ਸੁਖਦੇਵ ਸਿੰਘ ਉਰਫ ਸੁਖਾ, ਵਿੱਕੀ ਸਿੰਘ ਪੰਚ ਤੇ ਗੋਨਾ ਸਿੰਘ ਵਾਸੀਆਨ ਜਿਹੜਾ ਤੂਰ ਬੰਜਾਰਾ ਦੇ ਖਿਲਾਫ਼ ਜ਼ੇਰ ਧਾਰਾ ਜਿਹੜੀ ਹੈ 108 ਬੀ ਐਨ ਐਸ ਸੈਕਸ਼ਨ 3(1) ਆਰ ਐਸ ਐਸ ਸੀ ਐਸ ਟੀ ਐਕਟ ਦੇ ਤਹਿਤ ਕੇਸ ਦਰਜ ਜਿਹੜਾ ਕਰ ਲਿਆ। ਮਰਨ ਤੋਂ ਪਹਿਲਾਂ ਇੱਕ ਵੀਡੀਓ ਬਿਆਨ ਦੇ ਵਿੱਚ ਗੁਲਜ਼ਾਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲੋਂ ਕਿਹਾ ਗਿਆ ਕਿ ਉਹ ਪੰਚਾਇਤ ਦੇ ਵਿੱਚ ਆ ਕੇ ਮਾਫ਼ੀ ਮੰਗੇ। ਉਹ ਪੰਚਾਇਤ ਦੇ ਵਿੱਚ ਨਹੀਂ ਗਿਆ, ਸਗੋਂ ਉਸਨੇ ਡਰਦਿਆਂ ਹੋਇਆਂ ਸਲਫਾਸ ਨਿਗਲ ਲਈ। ਪਹਿਲਾਂ ਉਸ ਨੂੰ ਸੰਗਰੂਰ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਫਿਰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਮਗਰੋਂ ਫਿਰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੋਂ DMC ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਬੀਤੀ ਰਾਤ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਭਰਾ ਬਿੱਕਰ ਸਿੰਘ ਨੇ ਵੀ ਆਪਣੇ ਭਰਾ ਦੇ ਜਿਹੜਾ ਬਿਆਨਾਂ ਦੀ ਪੁਸ਼ਟੀ ਕੀਤੀ ਤੇ ਅੱਜ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਮਗਰੋਂ ਉਸਦੀ ਦੇਹ ਨੂੰ ਜਿਹੜਾ ਪਿੰਡ ਲਿਜਾਇਆ ਗਿਆ ਸੀਗਾ। ਇਸ ਘਟਨਾ ਮਗਰੋਂ ਸੂਬੇ ਦੀ ਸਿਆਸਤ ਜਿਹੜੀ ਆ ਉਹ ਗਰਮਾ ਗਈ। ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ, ਸੁਖਪਾਲ ਸਿੰਘ ਖਹਿਰਾ ਤੇ ਬਿਕਰਮ ਸਿੰਘ ਮਜੀਠੀਆ ਸਮੇਤ ਅਨੇਕਾਂ ਆਗੂਆਂ ਵੱਲੋਂ ਸਰਕਾਰ ਨੂੰ ਘੇਰਿਆ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਜਿਹੜੇ ਨੇ ਵਿਨਰਜੀਤ ਸਿੰਘ ਗੋਲਡੀ, ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ, ਭਾਜਪਾ ਆਗੂ ਰਣਦੀਪ ਸਿੰਘ ਦਿਓਲ, ਕਾਂਗਰਸ ਆਗੂ ਜਗਦੇਵ ਗਾਗਾ ਨੇ ਜਿਹੜਾ ਸੀਗਾ ਮੰਗ ਕੀਤੀ ਕਿ ਇੱਕ ਮੰਤਰੀ ਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾਵੇ, ਕਿਉਂਕਿ ਮਜ਼ਦੂਰ ਗੁਲਜ਼ਾਰ ਸਿੰਘ ਨੇ ਮਰਨ ਤੋਂ ਪਹਿਲਾਂ ਵੀਡੀਓ ਬਿਆਨ ਜਾਰੀ ਕਰਕੇ ਚੀਮਾ ਨੂੰ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੂੰ ਜਿਹੜਾ ਜ਼ਿੰਮੇਵਾਰ ਠਹਿਰਾਇਆ। ਤੇ ਦੂਸਰੇ ਪਾਸੇ ਇਹ ਮੁੱਦਾ ਜਿਹੜਾ ਭਖਦਾ ਗਿਆ, ਨਸ਼ਾ ਤਸਕਰੀ ਅਤੇ ਤਸ਼ੱਦਦ ਮਾਮਲਾ ਜਿਹੜਾ ਕੇਵਲ ਢਿੱਲੋਂ ਨੇ ਉਹਦੀ ਅਗਵਾਈ ਦੇ ਵਿੱਚ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ CBI ਜਾਂਚ ਦੀ ਮੰਗ ਕਰ ਲਈ ਹੈ, ਜੋ ਪਿਛਲੇ ਦਿਨਾਂ ਤੋਂ ਜਿਹੜਾ ਇਹ ਮੁੱਦਾ ਬਣਿਆ ਹੋਇਆ ਸੀਗਾ, ਜੋ ਕਿ ਆਪਣਾ ਉਹਨਾਂ ਨੇ ਮੁਲਾਕਾਤ ਕੀਤੀ ਆਪਣੇ ਸ਼ੇਰੂ ਹੁਣਾਂ ਦੇ ਨਾਲ ਪਿੰਡ ਤੋਂ ਜਿਹੜੇ ਨੇ। ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਕਾਂਗਰਸੀ ਜਿਹੜੇ ਸਨ ਉਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਪਈਆਂ ਨੇ। ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਲਈ ਜ਼ਿੰਮੇਵਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠੀ ਹੈ ਤੇ ਭਾਜਪਾ ਤੇ ਆਪ ਦਰਮਿਆਨ ਗੁਪਤ ਸਮਝੌਤਾ ਹੋਣ ਦੇ ਦੋਸ਼ ਲਾ ਦਿੱਤੇ ਗਏ ਨੇ। ਦੂਸਰੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਵਫਦ ਨੇ ਸੰਗਰੂਰ ਦੇ ਨਾਲ ਸੰਬੰਧਿਤ ਦੋ ਗੰਭੀਰ ਮਾਮਲਿਆਂ, ਤੂਰ ਬੰਜਾਰਾ ਪਿੰਡ ਦੇ ਵਸਨੀ ਗੁਲਜ਼ਾਰ ਸਿੰਘ ਦੀ ਮੌਤ ਅਤੇ ਮੋਹਨਜੀਤ ਸਿੰਘ ਦੇ ਨਾਲ ਕਥਿਤ ਤਸ਼ੱਦਦ ਵਿੱਚ ਨਿਰਪੱਖ ਕਾਰਵਾਈ ਦੀ ਜਿਹੜੀ ਮੰਗ ਕਰ ਲਈ ਹੈ। ਤੇ ਇਸੇ ਤਰ੍ਹਾਂ ਮੁਲਾਜ਼ਮਾਂ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਅੰਦਾਜ਼ ਏ ਮੁਲਾਜ਼ਮ, ਪਹਿਲਾਂ ਜਸ਼ਨ ਦੀ ਗੂੰਜ ਤੇ ਅੱਜ ਰੋਹ ਦੀ ਗੂੰਜ। ਸਰਕਾਰੀ ਚੇਤਾਵਨੀ ਦੇ ਬਾਵਜੂਦ ਮੁਲਾਜ਼ਮਾਂ ਦੀ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਉਹਨਾਂ ਨੇ ਹੜਤਾਲ ਲੰਬੀ ਕਰਨ ਦਾ ਜਿਹੜਾ ਅੱਜ ਐਲਾਨ ਵੀ ਕਰ ਦਿੱਤਾ। ਪੰਜਾਬ ਦੇ ਮੁਲਾਜ਼ਮਾਂ ਦੀ ਦੂਸਰੇ ਗੇੜ ਦੀ ਹੜਤਾਲ ਦੇ ਦੌਰਾਨ ਅੱਜ ਰਾਜਧਾਨੀ ਵਿਚਲੇ ਸਿਵਲ ਸਕੱਤਰੇਤ ਦੇ ਵਿੱਚ ਮੁਲਾਜ਼ਮਾਂ ਨੇ ਪੁਰਾਣੇ ਅੰਦਾਜ਼ ਨੂੰ ਰੋਹ ਦੇ ਵਿੱਚ ਲਪੇਟ ਕੇ ਨਵੇਂ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ। ਕਦੇ ਜਿਸ ਸਿਵਲ ਸਕੱਤਰੇਤ ਦੀ ਹਰ ਮੰਜ਼ਿਲ ਦੀ ਬਾਲਕੋਨੀ ਦੇ ਵਿੱਚ ਖੜ ਕੇ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਆਮਦ ਦੇ ਉੱਤੇ ਜਸ਼ਨ ਦੀ ਗੂੰਜ ਪਾਈ ਸੀ, ਅੱਜ ਉਥੋਂ ਹੀ ਪੰਜਾਬ ਸਰਕਾਰ ਦੇ ਖਿਲਾਫ਼ ਰੋਹ ਦੀ ਗੂੰਜ ਪੈ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਮਕੀ ਨੁਮਾ ਚੇਤਾਵਨੀ ਨੂੰ ਦਰਕਿਨਾਰ ਕਰਦਿਆਂ ਅੱਜ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਠੱਪ ਕਰ ਦਿੱਤਾ। ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਤੋਂ ਐਨ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊ। ਇਸੇ ਤਰ੍ਹਾਂ ਲੰਘੇ ਕੱਲ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਤੇ ਇਹਨਾਂ ਸਰਕਾਰੀ ਅੜਚਨਾ ਦੇ ਬਾਵਜੂਦ ਮੁਲਾਜ਼ਮਾਂ ਨੇ ਆਪਣੇ ਰੁੱਖ ਦੇ ਵਿੱਚ ਨਰਮੀ ਨਹੀਂ ਦਿਖਾਈ ਤੇ ਸਰਕਾਰੀ ਪੈਂਤੜੇ ਨੇ ਅੱਜ ਮੁਲਾਜ਼ਮਾਂ ਦੇ ਏਕੇ ਨੂੰ ਪ੍ਰਚੰਡ ਜਿਹੜਾ ਘਰ ਛੱਡਿਆ। ਇੱਥੇ ਸਿਵਲ ਸਕੱਤਰੇਤ ਦੇ ਵਿੱਚ ਅੱਜ ਮੁਲਾਜ਼ਮਾਂ ਨੇ ਹਰ ਮੰਜ਼ਿਲ ਦੀ ਬਾਲਕੋਨੀ ਦੇ ਵਿੱਚ ਖੜ ਕੇ ਸਰਕਾਰ ਦੇ ਖਿਲਾਫ਼ ਮਨਾਰੇਬਾਜ਼ੀ ਕੀਤੀ ਹੈ ਤੇ ਹੇਠਾਂ ਪੁਲਿਸ ਦੀ ਤੈਨਾਤੀ ਸੀ ਤੇ ਮੁਲਾਜ਼ਮਾਂ ਦੀ ਸਕੱਤਰੇਤ ਦੇ ਵਿੱਚੋਂ ਗੂੰਜ ਦੂਰ ਦੂਰ ਤੱਕ ਪੈ ਰਹੀ ਸੀ ਤੇ ਉਹ ਵੀ ਦਿਨ ਸਨ ਜਦੋਂ ਮੁੱਖ ਮੰਤਰੀ ਮਾਨ 16 ਮਾਰਚ 2022 ਨੂੰ ਬੁੱਧਵਾਰ ਵਾਲੇ ਦਿਨ ਠੀਕ 4:45 ਬਤੌਰ ਮੁੱਖ ਮੰਤਰੀ ਪਹਿਲੀ ਵਾਰ ਸਕੱਤਰੇਤ ਪੁੱਜੇ ਤੇ ਉਸ ਵੇਲੇ ਮੁਲਾਜ਼ਮਾਂ ਤੋਂ ਚਾਹ ਨਹੀਂ ਸੀ ਚੁੱਕਿਆ ਜਾ ਰਿਹਾ ਤੇ ਉਸ ਵਕਤ ਪਹਿਲੀ ਵਾਰ ਮੁੱਖ ਮੰਤਰੀ ਦਾ ਏਦਾਂ ਦਾ ਸ਼ਾਹੀ ਸਵਾਗਤ ਹੋਇਆ ਜੋ ਭਗਵੰਤ ਮਾਨ ਦੇ ਹਿੱਸੇ ਆਇਆ ਸੀ। ਤੇ ਲੋ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਜਿਹੜਾ 226 ਹੈ ਸੋਧਾਂ ਕਰਨ ਦੇ ਮਾਮਲੇ ਚ ਸਰਕਾਰ ਦਾ ਵਤੀਰਾ ਸੁਸਤ ਹੈ ਅੱਜ ਉਹ ਵੀ ਆਵਾਜ਼ ਫਿਰ ਤੋਂ ਉੱਠਣ ਲੱਗੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆਖਿਆ ਗਈਆਂ ਸੋਧਾਂ ਕਰਨ ਦੇ ਮਾਮਲੇ ਚ ਫਿਲਹਾਲ ਸਰਕਾਰ ਦਾ ਵਤੀਰਾ ਸੁਸਤ ਹੈ ਲਗਭਗ ਇਕ ਮਹੀਨੇ ਤੋਂ ਵੱਧ ਸਮਾਂ ਜਿਹੜਾ ਬੀਤ ਜਾਣ ਦੇ ਮਗਰੋਂ ਵੀ ਸਰਕਾਰ ਵੱਲੋਂ ਇਸ ਮਾਮਲੇ ਦੇ ਵਿਚ ਕੋਈ ਹਾਂ ਪੱਖੀ ਸੰਕੇਤ ਨਹੀਂ ਦਿੱਤਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਗਭਗ 40 ਦਿਨ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਾਮਲੇ ਦੇ ਵਿਚ ਬਣਾਈ ਗਈ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਜਾਂ ਸੋਧ ਕਰਨ ਸੰਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਵੱਲੋਂ ਇਸ ਮਾਮਲੇ ਦੇ ਵਿਚ ਸਰਕਾਰ ਨੂੰ 2 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਸੀ ਜੋ ਜੁਲਾਈ ਤੋਂ ਆਰੰਭ ਹੋਇਆ ਹੋਇਆ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੇ ਵਿਚ 1 ਮਹੀਨੇ ਦਾ ਸਮਾਂ ਦਿੱਤਾ ਜਾ ਚੁੱਕਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਇਸ ਮਾਮਲੇ ਚ ਸਿੱਖ ਵਿਦਵਾਨਾਂ ਅਤੇ ਕਾਨੂੰਨਦਾਨਾਂ ਦੀ ਇਕ ਕਮੇਟੀ ਵੀ ਬਣਾਈ ਗਈ ਹੈ ਜਿਹਦੇ ਵਿਚ ਸੇਵਾ ਮੁਕਤ ਸਿੱਖ ਜੱਜ ਸਿੱਖ ਵਕੀਲ ਤੇ ਸਿੱਖ ਵਿਦਵਾਨ ਸ਼ਾਮਲ ਨੇ ਤੇ ਸਰਕਾਰ ਨੂੰ ਆਖਿਆ ਗਿਆ ਸੀ ਸੋਧ ਕਰਨ ਦੇ ਮਾਮਲੇ ਚ ਉਹ ਇਸ ਕਮੇਟੀ ਦੇ ਨਾਲ ਸੰਪਰਕ ਕਰੇ ਤੇ ਕਮੇਟੀ ਦੇ ਤਾਲਮੇਲ ਦੇ ਨਾਲ ਸੋਧ ਸੰਬੰਧੀ ਅਗਲੇਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ ਸਰਕਾਰ ਨੂੰ ਆਦੇਸ਼ ਕੀਤਾ ਗਿਆ ਸੀ ਕਿ ਸਿੱਖ ਸੰਸਥਾਵਾਂ ਦੀ ਸਹਿਮਤੀ ਤੋਂ ਬਿਨਾਂ ਸੋਧ ਨਾ ਕੀਤੀ ਜਾਵੇ ਤੇ ਪਰ ਇਹਦੇ ਵਿਚ ਕੋਈ ਵੀ ਅਜੇ ਤੱਕ ਅਪਡੇਟ ਨਹੀਂ ਆਈ ਹੈ ਪਰ ਇਹ ਮੁੱਦਾ ਫਿਰ ਤੋਂ ਉੱਠਣ ਲੱਗਿਆ ਹੈ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਕੀ ਹਾਲ ਚਾਲ ਨੇ ਜਨਾਬ ਲੰਘਿਆ ਹੋ ਜੀ
2: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ
2: ਹਾਲ ਚਾਲ ਠੀਕ ਹੈ ਸਰ
1: ਜੀ
2: ਭਾਰਾਈ ਸਾਹਿਬ ਯੂ ਹੈਵ ਬੀਨ ਟ੍ਰੈਪਡ
1: ਅੱਛਾ ਜੀ
2: ਇਹ ਵਰਡਿੰਗ ਮੈਂ ਕਿਉਂ ਕਹਿ ਰਿਹਾ ਆ
1: ਜੀ
2: ਕਿ ਦੇਖੋ ਕਹਿੰਦੇ ਆ ਕਿ ਲੰਬੇ ਸਮੇਂ ਤੱਕ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਦੋ ਹੀ ਤਰੀਕੇ ਹੁੰਦੇ ਆ
1: ਜੀ
2: ਇੱਕ ਧਰਮ ਤੇ ਦੂਜਾ ਸਿਆਸਤ
1: ਬਿਲਕੁਲ ਹੈ ਜੀ
2: ਹਾਂਜੀ ਤੇ ਸਿਆਸਤ ਅਗਲਿਆਂ ਨੇ ਖੇਡੀ ਤੇ ਤੁਸੀਂ ਵੀ ਟ੍ਰੈਪ ਚ ਆ ਗਏ ਤੇ ਤੁਸੀਂ ਵੀ ਪਹਿਲੀ ਖਬਰ ਉਹੀ ਲੈ ਲਈ ਕਿ ਸੁਖਬੀਰ ਬਾਦਲ ਨੂੰ ਹੋਇਆ ਸਮਨ ਜਾਰੀ
1: ਹਾਂਜੀ
2: ਇਹੀ ਤਾਂ ਉਹ ਚਾਹੁੰਦੇ ਆ
1: ਜੀ
2: ਕਿ ਸਾਰੇ ਗੱਲਾਂ ਤੋਂ ਧਿਆਨ ਹਟ ਕੇ ਤੇ ਪਹਿਲਾਂ ਜਿਹੜਾ ਹੈਗਾ ਆ ਵੀ ਮੁੱਖ ਸੁਰਖੀ ਆ ਸੁਖਬੀਰ ਬਾਦਲ ਬਣ ਜਾਏ ਸਾਡੀ ਜਾਨ ਛੱਡੋ
1: ਹਾਂਜੀ ਬਿਲਕੁਲ
2: ਪਰ ਕੀ ਕਰਨ ਜੀ ਇਹਨਾਂ ਦਾ ਹੁਣ ਸਮਾਂ ਹੀ ਮਾੜਾ ਚੱਲ ਰਿਹਾ
1: ਜੀ ਕਾਫੀ ਮੁੱਦਿਆਂ ਦੇ ਵਿੱਚ ਸੈਣੀ ਸਾਹਿਬ ਘਿਰ ਰਹੇ ਨੇ ਤੇ ਅੱਜ ਤਾਂ ਨਵਾਂ ਹੀ ਕੰਮ ਹੋ ਗਿਆ ਨਾ ਜੀ ਦੇਖੋ ਪੁਲਿਸ ਦਾ ਕਾਰਜ ਹੁੰਦਾ ਹੈ ਕਿ ਇਨਵੈਸਟੀਗੇਟ ਕਰਨਾ ਹਰ ਚੀਜ਼ ਦੀ ਤੇ ਉਹ ਤਹਿ ਤੱਕ ਪਹੁੰਚਣਾ ਉਹਦੇ ਵਿੱਚ ਕਸੂਰਵਾਰ ਕੋਈ ਵੀ ਹੋਵੇ ਪਰ ਜਿੱਥੇ ਏਡੀ ਵੱਡੀ ਫੋਰਸ ਦੇ ਵਿੱਚ ਉਸਦਾ ਸੰਸਕਾਰ ਕਰ ਦਿੱਤਾ ਗਿਆ ਵਿਅਕਤੀ ਦਾ ਪਿੰਡ ਵੀ ਨਿਰਾਸ਼ ਹੈ ਪਰ ਉਹਦੇ ਵਿੱਚ ਜਦ ਪਰਿਵਾਰ ਕਹਿ ਸਕਦੇ ਹਾਂ ਕਿ ਉਹਨੂੰ ਮਨਾ ਲਿਆ ਗਿਆ ਜਾਂ ਫਿਰ ਕਹਿ ਸਕਦੇ ਹਾਂ ਕਿ ਪਰਿਵਾਰ ਰਾਜੀ ਹੋ ਗਿਆ ਸਾਰੇ ਮੁੱਦੇ ਤੇ ਨੌਕਰੀ ਦੇ ਆਧਾਰ ਦੇ ਉੱਤੇ ਜਾਂ ਹੋਰ ਸਾਰਾ ਤੁਸੀਂ ਖੁੱਲ੍ਹ ਕੇ ਗੱਲਬਾਤ ਕਰਿਓ ਤਾਂ ਕੀ ਕਹਿ ਸਕਦੇ ਹਾਂ ਉਹਦੇ ਵਿੱਚ ਜਥੇਬੰਦੀਆਂ ਵੀ ਜਿਹੜਾ ਹੈਗੀਆਂ ਸ਼ਮੂਲੀਅਤ ਹੈ ਉਹਨਾਂ ਦੇ ਉੱਤੇ ਵੀ ਹੈਰਾਨਗੀ ਹੁੰਦੀ ਹੈ ਮਸਲੇ ਬਹੁਤ ਨੇ ਇਹਦੇ ਵਿੱਚ ਕਸੂਰਵਾਰ ਇੱਕ ਧਿਰ ਨਹੀਂ ਇਹਦੇ ਵਿੱਚ ਕਸੂਰਵਾਰ ਬਹੁਤ ਸਾਰੀਆਂ ਧਿਰਾਂ ਨੇ ਦੂਸਰੇ ਪਾਸੇ ਜਿਹੜਾ ਵਾਅਦੇ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਨਸ਼ਿਆਂ ਦੇ ਮੁੱਦੇ ਦੇ ਉੱਤੇ ਤੇ ਪਿਛਲੇ 2 ਹਫ਼ਤਿਆਂ ਤੋਂ ਤਾਂ ਚਲੋ ਮੁੱਦਾ ਸੀਗਾ ਇਹ ਤਾਂ ਦੱਬਿਆ ਕੁਚਲਿਆ ਹੀ ਸੀਗਾ ਮੁੱਦਾ ਪਰ ਕਿਤੇ ਨਾ ਕਿਤੇ ਮੌਤ ਦੇ ਕਾਰਨ ਫਿਰ ਉੱਠ ਖੜਾ ਹੋਇਆ ਜੋ ਕਿ ਵਿੱਤ ਮੰਤਰੀ ਚੀਮਾ ਸਾਹਿਬ ਦੀ ਗਲੇ ਦੀ ਹੱਡੀ ਬਣਦਾ ਉਹ ਕਿਤੇ ਨਾ ਕਿਤੇ ਸਾਰਾ ਕੁਝ ਟਾਲ ਮਟੋਲ ਕਰਕੇ ਤੇ ਰਫਾ ਦਫ਼ਾ ਹੋ ਗਿਆ ਜੀ
2: ਭਾਰੇ ਸਾਹਿਬ ਦੇਖੋ ਸਾਡੇ ਨਾ ਪੰਜਾਬ ਦੇ ਵਿੱਚ ਅਜੇ ਵੀ ਜਾਤੀਵਾਦ ਕਿੰਨਾ ਹਾਵੀ ਆ
1: ਜੀ
2: ਇਸ ਗੁਲਜ਼ਾਰ ਸਿੰਘ ਦੀ ਪੈਰਵਾਈ ਜਿਹੜੀ ਆ ਉਹ ਐਸੀ ਜਥੇਬੰਦੀਆਂ ਕਰ ਰਹੀਆਂ ਸੀਗੀਆਂ ਜੀ ਹੁਣ ਗੱਲ ਦੇ ਵਿੱਚ ਟਵਿਸਟ ਦੇਖੋ ਕਿੱਥੇ ਆ ਜਦੋਂ ਗੁਲਜ਼ਾਰ ਸਿੰਘ ਨੂੰ ਉਹਨਾਂ ਬੰਦਿਆਂ ਨੇ ਘਟਨਾ ਕਿਸ ਤਰ੍ਹਾਂ ਵਾਪਰੀ ਹੈਗੀ ਆ ਪਹਿਲਾਂ ਤਾਂ ਹਰਪਾਲ ਚੀਮਾ ਜਿਹੜੇ ਹੈਗੇ ਆ ਉਹ ਵੀ ਜਿੱਦਾਂ ਮੀਟਿੰਗ ਮਾਨ ਸਾਹਿਬ ਕਰਦੇ ਪਿੰਡਾਂ ਚ ਉਸੇ ਤਰੀਕੇ ਨਾਲ ਹਾਂਜੀ ਉਸੇ ਤਰੀਕੇ ਨਾਲ ਲੋਕ ਮਿਲਣੀ ਪ੍ਰੋਗਰਾਮ ਜਿਹੜਾ ਹੈਗਾ ਆ ਉਹਦੇ ਵਿੱਚ ਹਰਪਾਲ ਚੀਮਾ ਉੱਥੇ ਆਏ ਸੀ ਉਹਨਾਂ ਨੇ ਆਪਣੀ ਨਸ਼ਿਆਂ ਦੇ ਮਾਮਲੇ ਵਿੱਚ ਜਿਹੜਾ ਆ ਪਿੱਠ ਜਦੋਂ ਥਪਥ ਪਾਈ ਤੇ ਇਹ ਗੁਲਜ਼ਾਰ ਸਿੰਘ ਨੇ ਕੁਐਸਚਨ ਰੇਜ਼ ਕਰਤਾ ਜੀ ਵੀ ਮੇਰੇ ਤਾਂ ਘਰ ਦੇ ਵਿੱਚ ਇਹ ਸਮੱਸਿਆ ਹੈਗੀ ਆ ਮੇਰਾ ਮੁੰਡਾ ਨਸ਼ੇ ਦੇ ਵਿੱਚ ਪੈ ਗਿਆ ਸਾਡਾ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਉਹਨੇ ਹਾਂਜੀ ਤੇ 3 ਮੁੰਡੇ ਆ ਜੀ ਉਹਦੇ ਵੱਡਾ ਮੁੰਡੇ ਦੀ ਉਹ ਗੱਲ ਕਰ ਰਿਹਾ ਤੇ ਉਹ ਕਹਿੰਦਾ ਜੀ ਵੀ ਮੇਰਾ ਮਤਲਬ ਬੱਚਿਆਂ ਜਿਹੜਾ ਹੈਗਾ ਆ ਇਸ ਕਰਕੇ ਅਸੀਂ ਬੜੇ ਦੁਖੀ ਹੈਗੇ ਆ ਜੀ ਇਸ ਚੀਜ਼ ਨੂੰ ਜਿਹੜੇ ਓਰਗੇਨਾਈਜ਼ਰ ਕੌਣ ਹੁੰਦਾ ਹੈਗਾ ਯਾ ਜਿਹੜੇ ਪਿੰਡ ਦੇ ਪੰਚ ਸਰਪੰਚ ਹਾਂਜੀ ਹੋਇਆ ਕਿ ਜਦੋਂ ਇਹ ਫੰਕਸ਼ਨ ਖਤਮ ਹੋ ਗਿਆ ਤੇ ਉਹਨਾਂ ਨੇ ਸੋਚਿਆ ਕਿ ਇਹ ਸਾਡੇ ਤਾਂ ਮੰਤਰੀ ਦੀ ਬੇਇੱਜ਼ਤੀ ਹੋ ਗਈ ਹਾਂਜੀ ਵੀ ਓਹਦੇ ਮੂੰਹ ਦੇ ਉੱਤੇ ਜਿਹੜਾ ਹੈਗਾ ਆ ਓਹਨੂੰ ਕਹਿਤਾ ਵੀ ਨਸ਼ਿਆਂ ਦਾ ਕੋਈ ਹੱਲ ਨਹੀਂ ਹੋਇਆ ਤੇ ਨਸ਼ੇ ਤਾਂ ਚੱਲਦੇ ਪਏ ਅਜੇ ਤੱਕ। ਹਾਂਜੀ ਉਹਨਾਂ ਨੇ ਜੀ ਇਸ ਚੀਜ਼ ਨੂੰ ਕਰਕੇ ਓਹਨੂੰ ਬੰਦੇ ਨੂੰ ਸੱਦਿਆ, ਸੱਦ ਕੇ ਤੇ ਥੋੜਾ ਜਿਹਾ ਡਰਾਇਆ। ਹਾਂਜੀ ਸਰਪੰਚਣੀ ਦਾ ਘਰ ਵਾਲਾ ਜਿਹੜਾ ਹੈਗਾ ਆ ਜੀ ਓਹਨੇ ਮਤਲਬ ਇਸ ਓਹਨੂੰ ਇਸ ਚੀਜ਼ ਦੀ ਗੱਲ ਕਹੀ। ਵਰਡਿੰਗ ਇਹ ਸੀ ਕਿ ਮਤਲਬ ਓਹਨੂੰ ਕਹਿੰਦੇ ਇਹ ਵਰਡਿੰਗ ਸਰਪੰਚ ਨੇ ਬੋਲੀ, ਓਹਨੂੰ ਕਹਿੰਦੇ ਮਾਫ਼ੀ ਮੰਗ ਲਾ। ਹਾਂਜੀ ਵੀ ਮਾਫ਼ੀ ਮੰਗ, ਅਸੀਂ ਤੇਰੀ ਵੀਡੀਓ ਬਣਾਉਣੇ ਹੈਗੇ ਆ ਤੇ ਅਸੀਂ ਓਹਨੂੰ ਕਿਉਂਕਿ ਓਹਨਾ ਨੇ ਆਪਣੇ ਭੇਜਣੀ ਹੋਊਗੀ ਓਹਨ ਹਾਂਜੀ ਮੰਤਰੀ ਸਾਹਿਬ ਨੂੰ ਭੇਜਣੀ ਹੋਊਗੀ ਜੀ ਵੀ ਬੰਦਾ ਮਾਫ਼ੀ ਮੰਗਦਾ ਪਿਆ ਆ। ਓਹਨੂੰ ਨਹੀਂ ਸੀ ਪਤਾ ਜੀ ਅਣਜਾਣ ਪੁਣੇ ਚ ਇੰਨੀ ਗੱਲ ਕਰ ਗਿਆ
1: ਜੀ।
2: ਤੇ ਉੱਥੇ ਸਰਪੰਚ ਨੇ ਇੱਕ ਬੋਲੀ ਬੋਲੀ, ਓਹਨੇ ਕਹਿੰਦੀ ਭਾਈ ਦੇਖ ਲਾ, ਨਹੀਂ ਤਾਂ ਜੇ ਤੂੰ ਨਹੀਂ ਵੇਖਦਾ ਮਤਲਬ ਮਾਫ਼ੀ ਮੰਗਣੀ ਹੈਗੀ ਤੇ ਤੂੰ ਮੋਹਨ ਜੀਤਾ ਦੇਖ ਲਿਆ ਨਾ ਹਾਲ।
1: ਬਿਲਕੁਲ
2: ਉਹ ਤਾਂ ਯੰਗ ਸੀ, ਓਹਨੇ ਸ਼ਬਦ ਆ ਬੋਲਿਆ ਜੀ, ਉਹ ਤਾਂ ਯੰਗ ਸੀ ਤੇ ਤੇਰਾ ਜਿਹੜਾ ਹੈਗਾ ਤੂੰ ਤਾਂ ਉਦਾਂ ਹੀ ਬੁੱਢਿਆ ਹੈਗਾ ਆ ਤੇ ਤੇਰਾ ਕੀ ਬਣੂਗਾ
1: ਜੀ।
2: ਉਹ ਜਿਹੜਾ ਯੰਗ ਸੀ ਨਾ ਵਰਲਡ ਓਹਨੂੰ ਬਣਾਤਾ, ਉਹ ਤਾਂ ਜੱਟ ਸੀ।
1: ਅੱਛਾ ਜਿਹੜਾ ਜੱਟ ਬਣਾਤਾ
2: ਉਹ ਹੁਣ ਇਹ ਹਾਂਜੀ ਯੰਗ ਦਾ ਜੱਟ ਬਣਾਤਾ ਤੇ ਇਹ ਐਸੀ ਹੈਗਾ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਆ ਇਸ ਚੱਕਰ ਦੇ ਵਿੱਚ ਇਹਨਾਂ ਨੂੰ ਟ੍ਰੈਪ ਕਰ ਲਿਆ ਗਿਆ, ਬਾਅਦ ਦੇ ਵਿੱਚ ਜਿਹੜਾ ਇਹ ਬੁੱਕ ਕੀਤਾ ਗਿਆ
1: ਜੀ।
2: ਹੁਣ ਉੱਥੇ ਜਿਹੜਾ ਇਹ ਜਿਹੜੀ ਐਫ ਆਈ ਆਰ ਵੀ ਦਰਜ ਹੋਈ ਆ ਹੁਣ, ਕਿਉਂਕਿ ਚੀਮਾ ਸਾਹਿਬ ਤਾਂ ਆਪ ਉਸ ਵਰਗ ਦੇ ਵਿੱਚੋਂ ਆਉਂਦੇ ਹੈਗੇ ਆ
1: ਜੀ,
2: ਤੇ ਜਿਹੜੇ ਬੰਦੇ ਪੈਰਵੀ ਕਰ ਰਹੇ ਸੀਗੇ ਜਾਂ ਜਥੇਬੰਦੀਆਂ ਪੈਰਵੀ ਕਰ ਰਹੀਆਂ ਸੀ ਉਹ ਵੀ ਇਸੇ ਜਥੇਬੰਦੀ ਜਿਹੜੇ ਹੈਗੇ ਆ।

0: ਮਦਾਰ ਵੀ ਨਾਂ ਲਿਆ ਗਿਆ ਸੀ, ਜੋ ਉਸ ਤੋਂ ਬਾਅਦ ਤਾਂ ਕੋਈ ਉਹਦੀ ਸਟੇਟਮੈਂਟ ਹੈ ਨੀ।
1: ਆਖਰੀ ਸਟੇਟਮੈਂਟ ਸਹੀ,
0: ਆਖਰੀ ਸਟੇਟਮੈਂਟ ਉਹ ਆ ਜਿਹਦੇ ਵਿੱਚ ਉਹਨੇ ਹੁਣ ਦਾ ਵੀ ਨਾਂ ਲਿਆ ਹੈਗਾ ਆ, ਤੇ ਟਾਈਂਗ ਡੈਕਲਾਰੇਸ਼ਨ ਕਾਨੂੰਨ ਦੀ ਨਜ਼ਰ ਚ ਉਹ ਬਣਦੀ ਆ
1: ਜੀ।
0: ਤੋ ਪਰ ਇਹ ਆ ਕਿ ਹੁਣ ਸਿਆਸਤ ਜਿਹੜੀ ਹੈਗੀ ਆ ਖੇਡੀ ਜਾ ਗਈ। ਅੱਛਾ, ਜੇ ਹਰਪਾਲ ਚੀਮਾ ਨੂੰ ਮਤਲਬ ਜਿਹੜਾ ਬਣਾਉਂਦੇ ਸੀਗੇ, ਤੇ ਫਿਰ ਕੇਸ ਜਿਹੜਾ ਆ ਉਹ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਹੀ ਹੋਣਾ ਸੀ ਜੀ।
1: ਜੀ
0: ਉਹ ਤੇ 306 ਦਾ ਜਿਹਨੂੰ ਪਿੱਛੇ ਹੁਣ 107 ਬਣਾਤੀ ਹੈਗੀ ਬੀ ਐਨ ਐਸ, ਉਹ ਉਹਦੇ ਥੱਲੇ ਪਰਚਾ ਦਰਜ ਹੋਣਾ ਸੀ ਜੀ। ਤੇ ਬਟ ਇਹਨਾਂ ਨੇ ਫਿਰ ਕੀਤਾ ਜਿਹੜਾ ਹੈਗਾ ਆ ਕਿ ਐਸ ਸੀ ਐਕਟ ਵੀ ਜਿਹੜਾ ਨਾਲ ਲਾਤਾ ਉਹਨਾਂ ਬੰਦਿਆਂ ਦੇ ਖਿਲਾਫ, ਤੇ ਅਬੈਟਮੈਂਟ ਟੂ ਕਮਿਟ ਸੁਸਾਈਡ ਦੇ ਨਾਲ ਨਾਲ ਜਿਹੜਾ ਆ ਇਹਨੂੰ ਜਾਤੀ ਦਾ ਵਾਦ ਦਾ ਵੀ ਰੰਗਤ ਦੇ ਦਿੱਤੀ ਜੀ।
1: ਜੀ
0: ਹੁਣ ਨੋ ਡਾਊਟ ਕਿ ਐਸ ਸੀ ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਜਦੋਂ ਕੋਰਟ ਦੇ ਵਿੱਚ ਇਹਦਾ ਐਨਾਲਿਸਿਸ ਕੀਤਾ ਜਾਏਗਾ, ਦੈਨ ਇਹਦੇ ਥੱਲੇ ਤਾਂ ਜਿਹੜਾ ਆ ਉਹ ਕਿਉਂਕਿ ਉਹਨੇ ਜਿਹੜੀ ਵਰਡਿੰਗ ਬੋਲੀ ਆ ਉਹਦੇ ਵਿੱਚ ਕਿਤੇ ਨੀ ਇਹ ਬੋਲਿਆ ਵੀ ਮੈਨੂੰ ਜਿਹੜਾ ਆ ਜਾਤੀ ਸੂਚਕ ਸ਼ਬਦ ਕਹੇ ਸੀ ਜਾਂ ਇਸ ਤਰੀਕੇ ਦਾ ਕੋਈ ਗੱਲ ਨੀ ਕਹੀ, ਤੇ ਇਸ ਕਰਕੇ ਉਹ ਧਾਰਾ ਤਾਂ ਉੱਡ ਜਾਣੀਆਂ ਹੈਗੀਆਂ ਆ, ਉਹਦਾ ਕੋਈ ਮਤਲਬ ਨੀ ਰਹਿ ਜਾਣਾ ਜੀ। ਬਾਕੀ ਜਿੱਥੇ ਤੱਕ ਹੈਗਾ ਆ ਵੀ ਅਬੈਟਮੈਂਟ ਜਿਹੜੀ ਹੈਗੀ ਆ, ਅਬੈਟਮੈਂਟ ਦੇ ਵਿੱਚ ਏਦਾਂ ਜੇ ਪੁਲਿਸ ਦੇ ਜਿਹੜੀ ਆ ਉਹ ਜਿਹੜੀ ਸਿੱਟ ਬਣ ਗਈ ਆ, ਸਿੱਟ ਪਤਾ ਨੀ ਇਹਦੇ ਵਿੱਚ ਚਲਾਨ ਦਿੰਦੀ ਵੀ ਆ ਕਿ ਕੈਂਸਲੇਸ਼ਨ ਹੀ ਦੇ ਦਿੰਦੀ ਹੈਗੀ ਆ ਇਹ ਕਹਿ ਕੇ, ਕਿ ਇਸ ਬੰਦੇ ਨੂੰ ਜਿਹੜਾ ਹੈਗਾ ਆ ਵੀ ਪ੍ਰਵੋਕ ਕਰਕੇ ਤੇ ਉਹਦੇ ਕੋਲੋਂ ਵੀਡੀਓ ਬਣਵਾ ਲਈ ਗਈ ਸੀ। ਸੋ ਇਸ ਕਰਕੇ ਆ ਵੀ ਮਾਮਲਾ ਜਿਹੜਾ ਹੈਗਾ ਆ ਵੀ ਉਹਨਾਂ ਦਾ ਨਜਿੱਠਿਆ ਗਿਆ ਕਿਸੇ ਤਰੀਕੇ ਵੀ ਐਫ ਆਈ ਆਰ ਜਦੋਂ ਸੰਸਕਾਰ ਹੋ ਗਿਆ, ਪਰਿਵਾਰ ਨੂੰ ਕਹਿਤਾ ਵੀ 2 ਦਿਨ ਦੇ ਅੰਦਰ ਅੰਦਰ ਇਹਦੇ ਮੁੰਡੇ ਨੂੰ ਨੌਕਰੀ ਦੇ ਦਿੱਤੀ ਜਾਊਗੀ ਜੀ, ਤੇ ਉਹ ਪਲੱਸ 2 ਪਾਸ ਹੈਗਾ ਆ ਜੀ।
1: ਪਰ ਸੈਣੀ ਸਾਹਿਬ ਇਹਦੇ ਵਿੱਚ ਦੇਖੋ ਜਿਹੜਾ ਹਨਾ ਬੰਦਾ ਜਿਹੜਾ ਤਾਂ ਅਣਖ ਵਾਲਾ ਹੈ ਨਾ, ਜਿਹੜਾ ਜਜ਼ਬਾਤਾਂ ਨਾਲ ਜਾਂ ਹਰ ਕਿਸੇ ਨਾ ਕਿਸੇ ਚੀਜ਼ ਦੇ ਨਾਲ ਜੁੜਿਆ ਹੋਇਆ, ਉਹਦਾ ਤਾਂ ਮਤਲਬ ਕਿ ਘਾਣ ਹੋ ਜਾਂਦਾ ਉਹ ਮੁੜ ਕੇ ਜੇ ਜੋ ਹਾਲਾਤ ਤੁਸੀਂ ਦੱਸ ਰਹੇ ਹੋ ਕਿਤੇ ਮਤਲਬ ਕਿ ਉਹ ਤੋਂ ਮਾਫ਼ੀ ਮੰਗਾਈ ਜਾਂ ਸਾਰਾ ਕੁਝ ਕੀਤਾ ਤਾਂ ਉਹ ਬੰਦੇ ਨੂੰ ਤਾਂ ਸ਼ਰਮ ਹੀ ਮਾਰ ਜਾਂਦੀ ਆ ਆਪਣੇ ਆਪ ਦੇ ਵਿੱਚ, ਉਹਦਾ ਤਾਂ ਉਦੋਂ ਹੀ ਮੌਤ ਹੋ ਜਾਂਦੀ ਆ ਜੀ। ਤੇ ਉਹ ਕਿਤੇ ਨਾ ਕਿਤੇ ਜੇ ਕੋਰਟ ਦੇ ਵਿੱਚ ਇਹ ਚਲੇ ਵੀ ਜਾਂਦੇ ਨੇ ਕੇਸ ਜਾਂ ਸਾਰਾ ਕੁਝ ਹੈ, ਕਿਤੇ ਜੱਜ ਸਾਹਿਬ ਜਾਂ ਹੋਰ ਸਾਰੀਆਂ ਚੀਜ਼ਾਂ ਆਪਣੇ ਆਧਾਰ ਦੇ ਉੱਤੇ ਵੀ ਤਾਂ ਇਨਵੈਸਟੀਗੇਸ਼ਨ ਇਹਦੀ ਚਾਹੀਦੀ ਹੈ ਕਿ ਭਾਈ ਕਾਰਨ ਕੀ ਬਣੇ ਨੇ, ਇੱਕ ਵਿਅਕਤੀ ਹੈ ਏਡੇ ਵੱਡੇ ਵੱਡੇ ਲੀਡਰਾਂ ਦਾ ਉਹਦੇ ਵਿੱਚ ਨਾਂ ਆ ਰਿਹਾ ਹੈ, ਕਾਰਨ ਕੀ ਹੈ, ਜਾਂ ਨਸ਼ੇ ਦੀ ਗੱਲ ਕਰਨੀ ਜਾਂ ਕਿਸੇ ਚੀਜ਼ ਦੀ ਗੱਲ ਬੜੀ ਕਰ ਸਕਦਾ ਵਿਅਕਤੀ ਜੀ।
0: ਭਾਰੇ ਸਾਹਿਬ ਦੇਖੋ ਇਹਨਾਂ ਚੀਜ਼ਾਂ ਦਾ ਜਵਾਬ ਤਾਂ ਹੈਗਾ ਆ ਸਾਡੇ ਕੋਲ ਜਿਹੜਾ ਵੋਟ ਦਾ ਅਧਿਕਾਰ ਆ ਉਹ ਹੀ ਆ ਜੀ। ਉਹ ਜਦੋਂ ਸਮਾਂ ਆਊਗਾ ਉਦੋਂ ਲੋਕੀ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਤੇ ਆਪਣੇ ਰਾਈਟ ਦਾ ਐਕਸਰਸਾਈਜ਼ ਕਰਨ, ਉਹ ਗੱਲ ਹੈਗੀ ਆ ਅਲੱਗ
1: ਜੀ।
0: ਗੱਲ ਲੀਗਲ ਜਿੱਥੇ ਤੱਕ ਹੈਗੀ ਆ, ਲੀਗਲ ਗੱਲ ਤਾਂ ਇਹ ਆ ਜੀ ਕਿ ਕੋਰਟ ਕੋਲ ਇਨਵੈਸਟੀਗੇਸ਼ਨ ਦਾ ਰਾਈਟ ਨਹੀਂ ਹੁੰਦਾ, ਇਨਵੈਸਟੀਗੇਸ਼ਨ ਪੁਲਿਸ ਨੇ ਹੀ ਕਰਨੀ ਹੁੰਦੀ ਆ। ਤੁਸੀਂ ਦੇਖੋ ਨਾ 84 ਦੇ ਮਤਲਬ ਜਿਹੜਾ ਆ ਸਿੱਖ ਕਤਲੇਆਮ ਦੇ ਵਿੱਚ ਜਿਹੜਾ ਆ ਉਹ ਕਿੰਨਾ ਮਤਲਬ ਅੱਜ ਤੱਕ ਤਾਂ ਰੋਇਟਸ ਹੀ ਕਹਿੰਦੇ ਰਹੇ ਜੀ। ਕਤਲੇਆਮ ਤਾਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਉਧਰ ਜੇ ਰਾਇਟਸ ਤਾਂ ਹੋਣਾ ਜੇ ਦੂਜੇ ਪਾਸੇ ਵੀ ਕੋਈ ਬੰਦਾ ਮਰਿਆ ਹੋਵੇ,
1: ਓਪੋਜੀਸ਼ਨ ਵੀ
0: ਦੰਗਾ ਤਾਂ ਹੋਵੇ ਹੈ ਜੀ। ਤੇ ਇਹ ਤਾਂ ਜਿਹੜਾ ਹੈਗਾ ਆ ਵੀ ਡਿਜ਼ਾਈਨਡ ਕਤਲੇਆਮ ਸੀਗਾ,
1: ਇੱਕ ਤਰਫ
0: ਤੇ ਉਹ ਇੱਕ ਤਰਫਾ ਕਤਲੇਆਮ ਹੈਗਾ ਸੀ ਉਹਦੇ ਵਿੱਚ ਜਿਹੜਾ ਆ ਉਹ ਸਿਰਫ ਜਿਹੜਾ ਆ ਇੰਨੇ ਚਿਰ ਤੱਕ ਜੇ ਮੁਲਜ਼ਮ ਬਚਦੇ ਰਹੇ ਤੇ ਕਿਸ ਕਰਕੇ, ਕਿਉਂਕਿ ਡਿਊ ਟੂ ਬੈਡ ਇਨਵੈਸਟੀਗੇਸ਼ਨ ਪੁਲਿਸ ਜਿਹੜੀ ਹੈਗੀ ਉਹਨੇ ਮਤਲਬ ਆਪ ਹੀ ਸਬੂਤ ਮਿਟਾਏ ਸੀ
1: ਜੀ।
0: ਤੋ ਜਿਹਨਾਂ ਨੇ ਮਤਲਬ ਰੱਖਿਆ ਕਰਨੀ ਹੁੰਦੀ ਆ ਜੇ ਉਹ ਹੀ ਭਖਸ਼ਕ ਬਣ ਜਾਣ ਜਾਂ, ਤੇ ਫਿਰ ਉਸ ਵੇਲੇ ਤਾਂ ਹਾਲਾਤ ਇਹੀ ਹੁੰਦੇ ਨਾ ਜੀ। ਹੁਣ ਇੱਥੇ ਵੀ ਪੁਲਿਸ ਜਿਹੜੀ ਆ ਮੈਂ ਦੇਖ ਰਿਹਾ ਸੀਗਾ ਜਦੋਂ ਮੈਂ ਸੰਸਕਾਰ ਦੀ ਵੀਡੀਓ ਦੇਖੀ ਤੇ ਪੁਲਿਸ ਵਾਲਿਆਂ ਦੇ ਮਤਲਬ ਸੰਸਕਾਰ ਇੱਕ ਪਾਸੇ ਤੇ ਬਾਹਰਲੇ ਪਾਸੇ ਪੁਲਿਸ ਇਸ ਤਰੀਕੇ ਨਾਲ ਲਾਈ ਹੈਗੀ ਸੀ, ਮੈਂ ਸੋਚਦਾ ਸੀ ਵੀ ਜੇ ਪੁਲਿਸ ਵਾਲਿਆਂ ਦੇ ਮੂੰਹ ਦੂਜੇ ਪਾਸੇ ਨੂੰ ਹੁੰਦੇ ਆ ਤੇ ਉਹ ਇੱਕ ਸਨਮਾਨ ਦਾ ਹੈਗਾ ਆ ਹੈਂਜੀ, ਕਿਸੇ ਨੂੰ ਮਤਲਬ ਓਨਰ ਦੇ ਕੇ ਜਦੋਂ ਸੰਸਕਾਰ ਕੀਤਾ ਜਾਂਦਾ ਹੈਗਾ ਤੇ ਪੁਲਿਸ ਦਾ ਮੂੰਹ ਜਿਹੜਾ ਆ ਡੈਡ ਬੋਡੀ ਵੱਲ ਹੁੰਦਾ ਆ ਜੀ। ਇੱਥੇ ਡੈਡ ਬੋਡੀ ਵੱਲੋਂ ਤਾਂ ਪਿੱਠ ਕੀਤੀਆਂ ਹੀ ਹੈਗੀਆਂ ਅੰਦਰਲੇ ਪਾਸਿਆਂ ਤੇ ਜਿਹੜਾ ਬਾਹਰਲੇ ਪਾਸਿਓਂ ਲੋਕੀ ਕੋਈ ਨੇੜੇ ਨਾ ਆ ਜਾਣ ਜੀ,
1: ਤੇ ਉਹ
0: ਪੁਲਿਸ ਨੇ ਇੱਕ ਚੇਨ ਬਣਾਈ ਸੀ ਵੀ ਕੋਈ ਅੱਗੇ ਨਾ ਵੱਧ ਸਕੇ ਜੀ। ਸੋ ਇਸ ਕਰਕੇ ਪਿੰਡ ਵਾਲੇ ਵੀ ਜਿਹੜੇ ਹੈਗੇ ਖਫਾ ਹੈਗੇ ਸੀਗੇ ਜੀ, ਬਟ ਜਿਹੜੀਆਂ ਐਸ ਸੀ ਜਥੇਬੰਦੀਆਂ ਹੈਗੀਆਂ ਸੀ ਜੀ ਉਹਨਾਂ ਨੇ ਵੀ ਪੇਸ਼ ਨੀ ਚੱਲਣ ਦਿੱਤੀ ਉਹਦੇ ਵਿੱਚ। ਉਹ ਸਗੋਂ ਖਹਿਰਾ ਸਾਹਿਬ ਨੇ ਦੀਪਾ ਜੀ ਇਹ ਸਾਰੇ ਉੱਥੇ ਪਹੁੰਚੇ ਹੈਗੇ ਸੀ ਪੋਲੀਟੀਕਲ ਲੀਡਰ, ਇਹ ਸਗੋਂ ਜਥੇਬੰਦੀਆਂ ਨੂੰ ਕੁਐਸਚਨ ਕਰ ਰਹੇ ਸੀ। ਉਹਨਾਂ ਨੂੰ ਜਦੋਂ ਮਾਈਕ ਦਿੱਤਾ ਗਿਆ ਖਹਿਰਾ ਸਾਹਿਬ ਕੋਲੋਂ ਤਾਂ ਮਾਈਕ ਵੀ ਖੋਲਿਆ ਗਿਆ ਉਹਨਾਂ ਨੇ ਵੀ ਅਸੀਂ ਉਹ ਕਹਿੰਦੇ ਵੀ ਦੱਸੋ ਜੇ SSP ਜਿਹੜਾ ਹੈਗਾ ਆ ਜਾਂ ਮਤਲਬ

0: ਤੁਸੀਂ ਕੀ ਜੇ ਡੀਜੀਪੀ ਕੁਐਸਚਨ ਨਹੀਂ ਕਰ ਸਕਦਾ ਮਿਨਿਸਟਰ ਨੂੰ
1: ਜੀ,
0: ਤੇ ਤੁਸੀਂ ਕੀ ਸੋਚਦੇ ਹੋ ਵੀ ਜਿਹੜੀ ਨੌ ਨਿਹਾਲ ਸਿੰਘ ਵਾਲੀ ਐਸ ਆਈ ਟੀ ਬਣਾਤੀ ਆ ਇਨਵੈਸਟੀਗੇਸ਼ਨ ਵਾਸਤੇ, ਕੀ ਉਹ ਮਤਲਬ ਕੱਲ ਨੂੰ ਕਿਉਂਕਿ ਇਹਨਾਂ ਨੂੰ ਇੰਸ਼ੋਰੈਂਸ ਦਿੱਤੀ ਵੀ ਜੇ ਹਰਪਾਲ ਚੀਮੇ ਦਾ ਨਾਂ ਜਿਹੜਾ ਹੈਗਾ ਆ ਵੀ ਇਨਕਲੂਡ ਹੁੰਦਾ ਹੋਊਗਾ ਤੇ ਉਹ ਕਰ ਲੈਗੀ ਆਪਾਂ ਐਸ ਆਈ ਟੀ,
1: ਜੀ
0: ਜਦ ਕਿ ਉਹ ਕਹਿੰਦੇ ਵੀ ਤੁਸੀਂ ਇਹ ਕੀ ਸੋਚਦੇ ਹੋ ਵੀ ਜਿਹੜਾ ਡੀਜੀਪੀ ਜਿਹੜਾ ਆ ਉਹ ਡੇਅਰ ਨਹੀਂ ਕਰਦਾ ਹੈਗਾ ਆ ਮਿਨਿਸਟਰ ਦਾ ਨਾਂ ਇਨਕਲੂਡ ਕਰਨ ਲਈ, ਤੇ ਕੀ ਇਹ ਐਸ ਆਈ ਟੀ ਜਿਹੜੀ ਹੈਗੀ ਆ ਉਹਦਾ ਨਾਂ ਇਨਕਲੂਡ ਕਰ ਲਏਗੀ? ਉਹਦੇ ਤੇ ਜਥੇਬੰਦੀਆਂ ਵੀ ਪੈਸਿਵ ਸੀਗੀਆਂ, ਉਹ ਕਹਿੰਦੇ ਵੀ ਨਹੀਂ ਅਸੀਂ ਵੀ ਮੰਨਦੇ ਆ ਜੀ, ਤੇ ਫੇਰ ਜਿਹੜਾ ਹੈਗਾ ਆ ਉਹਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਕੰਪਰੋਮਾਈਜ਼ ਕਿਸ ਗੱਲ ਦੇ ਉੱਤੇ ਕਰਕੇ ਆਏ ਹੈਗੇ ਆ? ਬਟ ਉਹਨਾਂ ਨੇ ਜਿਹੜਾ ਹੈਗਾ ਆ ਆਪਣਾ ਉਹਨਾਂ ਨੇ ਜਿਹੜਾ ਆ ਮੈਨੂੰ ਲੱਗਦਾ ਆ ਕਿ ਜਥੇਬੰਦੀਆਂ ਤੇ ਵੀ ਜਾਤੀਵਾਦ ਭਾਰੂ ਸੀਗਾ ਵੀ ਆਪਣੀ ਜਾਤੀ ਦਾ ਮਿਨਿਸਟਰ ਹੈਗਾ ਆ ਤੇ ਇਸ ਕਰਕੇ ਉਹਨੂੰ ਛੱਡ ਦਿੱਤਾ ਜਾਵੇ, ਬਾਕੀ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਟ੍ਰੈਪ ਕਰ ਲਿਆ ਜਾਵੇ।
1: ਕਿਤੇ ਓਬਜੈਕਸ਼ਨ ਹੋ ਸਕਦਾ ਹੈ ਕਿ ਭਾਈ ਤੁਸੀਂ ਜਿੱਦਾਂ ਨੌਕਰੀ ਆ, ਚਲੋ ਕੋਈ ਇੰਸੀਡੈਂਟ ਹੋ ਜਾਂਦਾ ਵਾਪਰ ਜਾਂਦਾ ਜਾਂ ਕਿੱਦਾਂ ਹੈ ਉਹਦੇ ਆਧਾਰ ਦੇ ਉੱਤੇ ਨੌਕਰੀ ਦੇ ਦਿੱਤੀ ਜਾਂਦੀ ਹੈ, ਪਰ ਇਹਦੇ ਉੱਤੇ ਕਿਤੇ ਨਾ ਕਿਤੇ ਇਹ ਵੀ ਤਾਂ ਪੁੱਛਣਾ ਚਾਹੀਦਾ ਕਿ ਕਿਸ ਆਧਾਰ ਦੇ ਉੱਤੇ ਇਸ਼ੂ ਕੀ ਸੀਗਾ ਜੀ, ਕਾਹਦੇ ਲਈ ਨੌਕਰੀ ਦਿੱਤੀ ਹੈ, ਏਦਾਂ ਬਣ ਸਕਦਾ ਕੁਛ?
0: ਪਰ ਇੱਥੇ ਡਿਸਕ੍ਰਿਪਸ਼ਨ ਹੁੰਦੀ ਆ ਜੀ ਮੁੱਖ ਮੰਤਰੀ ਦੀ, ਇੱਕ
1: ਜੀ
0: ਮੁੱਖ ਮੰਤਰੀ ਦਾ ਇੱਕ ਡਿਸਕ੍ਰਿਪਸ਼ਨਰੀ ਕੋਟਾ ਹੁੰਦਾ ਆ ਜੀ, ਉਹਦੇ ਵਿੱਚੋਂ ਕਿਸੇ ਬੰਦੇ ਨੂੰ ਦਿੱਤੀ ਜਾ ਸਕਦੀ ਹੈਗੀ ਆ ਕੰਪੈਸ਼ਨੇਟ ਗਰਾਊਂਡ ਦੇ ਉੱਤੇ, ਨਹੀਂ ਜੀ ਉੱਥੇ ਜਿਹੜਾ ਹੈਗਾ ਆ ਵੀ ਆ ਜਾਂਦਾ ਹੈਗਾ ਜਿੱਦਾਂ ਮਤਲਬ ਸਟੇਟ ਦੀ ਪਾਲਿਸੀ ਹੁੰਦੀ ਆ
1: ਜੀ,
0: ਸਟੇਟ ਦੀ ਪਾਲਿਸੀ ਦੇ ਵਿੱਚ ਸਰ ਚਲੋ ਇੱਥੇ ਤਾਂ ਫੇਰ ਜਿਹੜਾ ਆਮ ਆਦਮੀ ਇਸ ਹਵਾਮ ਚ ਸਾਰੇ ਹੀ ਨੰਗੇ ਆ ਜੀ, ਕਾਂਗਰਸ ਨੇ ਦੇਖਿਆ ਨੀ ਸੀ ਜਦੋਂ ਨੌਕਰੀਆਂ ਕੱਢੀਆਂ ਸੀਗੀਆਂ ਕਿਹਦੇ ਲਈ? ਕੰਪੈਸ਼ਨੇਟ ਗਰਾਊਂਡ ਤੇ ਬੇਅੰਤ ਸਿੰਘ ਦਾ ਪੋਤਾ ਜੀ ਅਖੇ ਜੀ ਉਹ ਦੂਜਾ ਇੱਕ ਜਿਹੜਾ ਹੈਗਾ ਆ ਇਹਨਾਂ ਦਾ ਸੀਗਾ ਜੀ ਪ੍ਰਤਾਪ ਸਿੰਘ ਬਾਜਵੇ ਦਾ ਭਤੀਜਾ ਹਾਂਜੀ, ਤੇ ਇਹਨਾਂ ਬੰਦਿਆਂ ਨੂੰ ਮਤਲਬ ਜਿਹੜੀਆਂ ਨੌਕਰੀਆਂ ਦੇਣ ਲੱਗਿਆ ਸੀ ਟੀ ਐਸ ਪੀ ਲਾਏ ਸੀ ਜੀ, ਸੋ ਇਸ ਕਰਕੇ ਮਤਲਬ ਇਹ ਹੈਗਾ ਆ ਵੀ ਉਹ ਵੀ ਇੱਕ ਕੈਪਟਨ ਦੇ ਵੀ ਮਤਲਬ ਜਿਹੜਾ ਹੈਗਾ ਨਾ ਵੀ ਏਡੀ ਦੇ ਬਲੌਟ ਆਨ ਦਾ ਫੇਸ ਆਫ ਕੈਪਟਨ ਜੀ ਵੀ ਕੀ ਮਤਲਬ ਤੁਸੀਂ ਜਿਹੜਾ ਆ ਆਮ ਬੰਦੇ ਨੂੰ ਨੌਕਰੀ ਦੇ ਰਹੇ ਕੰਪੈਸ਼ਨੇਟ ਗਰਾਊਂਡ ਫਾਰ ਵਟ ਹਾਂਜੀ, ਵੀ ਉਹਦਾ ਗ੍ਰੈਂਡ ਫਾਦਰ ਉਹ ਕੋਈ ਪੂਅਰ ਫੈਮਿਲੀ ਹੈਗੀ ਸੀ ਜੀ, ਵੀ ਤੁਸੀਂ ਸਾਰੀ ਉਮਰ ਜਿਹੜਾ ਹੈਗਾ ਆ ਵੀ ਉਹਨਾਂ ਨੂੰ ਹੀ ਦੇਈ ਜਾਣਾ ਹੈਗਾ ਜੀ,
1: ਜੀ
0: ਮੰਤਰੀ ਬਣ ਗਏ ਹਾਂਜੀ ਸੈਂਟਰ ਐਮ ਪੀ ਬਣ ਗਏ ਉਹਨਾਂ ਦੇ ਪਰਿਵਾਰ ਦੇ, ਪਰ ਫੇਰ ਵੀ ਤੁਸੀਂ ਜਿਹੜਾ ਹੈਗਾ ਇੱਕ ਨੌਕਰੀ ਕੱਢ ਕੇ ਤੇ ਉਹਨਾਂ ਦੇ ਪਰਿਵਾਰ ਦੇ ਐਡਜਸਟਮੈਂਟ, ਤਿੰਨ ਬੱਚੇ ਤਿੰਨੇ ਬੱਚੇ ਆਪਣੀ ਸਰਕਾਰ ਦੇ ਮੰਤਰੀਆਂ ਦੇ ਤੇ ਉਹਨਾਂ ਨੂੰ ਤੁਸੀਂ ਨੌਕਰੀ ਦੇਣ ਲੱਗੇ ਹੈਗੇ ਆ ਕਿਸ ਗਰਾਊਂਡ ਤੇ? ਕੰਪੈਸ਼ਨੇਟ ਗਰਾਊਂਡ ਤੇ, ਸੋ ਡਿਸਕ੍ਰਿਪਸ਼ਨ ਜਿਹੜੀ ਹੁੰਦੀ ਆ ਮੁੱਖ ਮੰਤਰੀ ਦੀ ਇੱਥੇ ਹੈਗਾ ਆ ਵੀ ਇਹ ਡਿਸਕ੍ਰਿਪਸ਼ਨ ਜਿਹੜੀ ਆ ਆਪਣੀ ਪਾਰਟੀ ਦਾ ਫੇਸ ਸੇਵਿੰਗ ਵਾਸਤੇ ਕੀਤੀ ਜਾ ਰਹੀ ਹੈ ਜੀ,
1: ਜੀ ਬਿਲਕੁਲ,
0: ਕਿਉਂਕਿ ਗ੍ਰਾਫ ਬਹੁਤ ਨੀਚੇ ਆ ਗਿਆ ਜੀ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਇਹਨਾਂ ਦਾ, ਪਹਿਲਾਂ ਮੋਹਨਜੀਤ ਵਾਲੇ ਕੇਸ ਦੇ ਵਿੱਚ, ਫੇਰ ਜਿਹੜੇ ਹੈਗੇ ਲਗਾਤਾਰ ਕੰਟੀਨਿਊਸਲੀ ਔਰ ਵਾਪਰ ਵੀ ਕਿੱਥੇ ਰਹੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ, ਔਰ ਕਹਿੰਦੇ ਹੈਗੇ ਆ ਵੀ ਇਸ ਜ਼ਿਲ੍ਹੇ ਨੇ ਹੀ ਇਸ ਪਾਰਟੀ ਦੇ ਪੈਰ ਲਾਏ ਸੀ ਤੇ ਹੁਣ ਉਸ ਜ਼ਿਲ੍ਹੇ ਦੇ ਵਿੱਚ ਹੀ ਇਹਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਹੋ ਰਿਹਾ ਆ ਜੀ,
1: ਬਿਲਕੁਲ,
0: ਸੋ ਇਸ ਕਰਕੇ
1: ਜੀ
0: ਲੱਗਦਾ ਆ ਵੀ ਅੱਗੇ ਅਗਲੀ ਰਾਹ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਵਾਸਤੇ ਸੌਖੀ ਨਹੀਂ ਹੋਏਗੀ ਜੀ,
1: ਬਿਲਕੁਲ
0: ਸਾਹਿਬ।
1: ਤੇ ਸੈਣੀ ਸਾਹਿਬ ਦੂਸਰੀ ਪਾਰਟੀ ਦੀ ਵੀ ਗੱਲ ਕਰ ਲੈਣੇ ਆ, ਪੰਜਾਬ ਦੇ ਵਿੱਚ ਇੱਕ ਪਾਸੇ ਗੱਠਜੋੜ ਦੇ ਮੁੱਦੇ ਚੱਲ ਰਹੇ ਨੇ, ਦੂਸਰੇ ਪਾਸੇ ਜਿਹੜੀਆਂ ਆਪਣੀਆਂ ਹੀ ਖੇਤਰੀ ਪਾਰਟੀ ਦੇ ਵਿਰੋਧ ਦੇ ਵਿੱਚ ਧੜੇ ਬਣ ਗਏ, ਚੁੱਲ੍ਹੇ ਬਣ ਗਏ, ਹੁਣ ਉਹੋ ਹੀ ਪੁਕਾਰਾਂ ਦੇ ਰਹੇ ਨੇ, ਜਿਵੇਂ ਕਿ ਮਲੂਕ ਸਿੰਘ ਹੁਣੀ ਆਪਣੇ ਸਿਕੰਦਰ ਸਿੰਘ ਮਲੂਕਾ ਜੀ, ਉਹ ਕਹਿੰਦੇ ਨੇ ਭਾਈ ਪੰਥਕ ਧਿਰਾਂ ਨੂੰ ਜਿਹੜਾ ਵਖਰੇਵੇਂ ਖਤਮ ਕਰਨ ਦੀ ਅਪੀਲ ਕਰ ਰਹੇ ਨੇ, ਇਕੱਠੇ ਹੋ ਜਾਓ ਭਾਈ ਨਹੀਂ ਤਾਂ ਨੁਕਸਾਨ ਬੜਾ ਵੱਡਾ ਹੋਏਗਾ, ਹੁਣ ਜਾਗੇ ਨੇ ਜੀ ਆਖਰ ਦੇ ਵਿੱਚ।
0: ਭਾਰੀ ਸਾਹਿਬ ਮੈਂ ਮਤਲਬ ਆਪਣੇ ਮਨ ਦੀ ਗੱਲ ਕਵਾਂ ਤੇ
1: ਜੀ,
0: ਮੈਂ ਅੱਜ ਸੁਖਵੀਰ ਬਾਦਲ ਹੋਣਾ ਨੂੰ ਨਾ ਜੀ ਗੱਲਬਾਤ ਕਰਦੇ ਦੇਖਿਆ, ਮੈਂ ਦੇਖਿਆ ਕਿ ਉਹ ਨਾ ਇੱਕ ਸੈਂਟੈਂਸ ਵੀ ਜਿਹੜਾ ਹੈਗਾ ਆ ਉਹ ਸਹੀ ਨਹੀਂ ਬੋਲ ਪਾ ਰਹੇ
1: ਜੀ,
0: ਡਿਊ ਟੂ ਏਜ ਫੈਕਟਰ ਵੀ ਹੋ ਸਕਦਾ ਹੈਗਾ ਆ ਜੀ,
1: ਜੀ
0: ਬਟ ਇੱਕ ਪੋਲੀਟੀਕਲ ਲੀਡਰ ਦੀ ਮਤਲਬ ਕਨਵਿੰਸਿੰਗ ਪਾਵਰ ਕਮਿਊਨੀਕੇਸ਼ਨ ਸਕਿੱਲ ਤਾਂ ਹੋਣੀ ਚਾਹੀਦੀ ਹੈ ਨਾ ਜੀ,
1: ਜੀ
0: ਉਹਨਾਂ ਕੋਲ ਕਮਿਊਨੀਕੇਸ਼ਨ ਸਕਿੱਲ ਦੀ ਲੈਕਸ ਆ, ਅੱਜ ਹੀ ਇਹ ਜਿਹੜਾ ਹੈਗਾ ਆ ਵੀ ਇੱਕ ਹੀ ਚੀਜ਼ ਡਿਕਲੇਅਰ ਕਰ ਦੇਣ ਕਿ ਹਾਂ ਜੀ ਵੀ ਮੈਂ ਮਤਲਬ ਪਿੱਛੇ ਹਟਿਆ ਜੀ,
1: ਜੀ
0: ਤੇ ਚਾਹੇ ਪਾਰਟੀ ਪ੍ਰਧਾਨ ਜਿਹੜਾ ਹੈਗਾ ਆ ਕੋਈ ਆਪਣਾ ਜਿਹੜਾ ਆ ਵੀ ਲੋਇਲ ਬੰਦਾ ਬਣਾ ਕੇ ਆਪ ਥੋੜਾ ਜਿਹਾ ਪਿੱਛੇ ਹਟ ਜਾਣ,
1: ਜੀ
0: ਓਨੇ ਦੇ ਵਿੱਚ ਪੰਥ ਇਕੱਠਾ ਹੋ ਸਕਦਾ।
1: ਜੀ
0: ਮਜੀਠੀਆ ਨੂੰ ਡਿਕਲੇਅਰ ਕਰ ਦੇਣ ਜੀ ਵੀ ਹਾਂ ਵੀ ਸੀਐਮ ਫੇਸ ਇਹ ਹੋਣਗੇ, ਬੈਮ ਮਤਲਬ ਜਿਹੜਾ ਹੈਗਾ ਆ ਵੀ ਸੀਐਮ ਫੇਸ ਨੇ।
1: ਜੀ
0: ਉਹਦਾ ਕਾਰਨ ਇਹ ਹੈਗਾ ਆ ਕਿ ਜੇ ਕਮਿਊਨੀਕੇਸ਼ਨ ਸਕਿੱਲ ਹੈ ਨੀ ਗੀ ਤੇ ਲੀਡਰ ਜਿਹੜਾ ਆ ਲੋਕਾਂ ਨੂੰ ਬੰਨ ਕੇ ਨਹੀਂ ਰੱਖ ਸਕਦਾ।
1: ਸੈਣੀ ਸਾਹਿਬ
0: ਕਿੰਨਾ
1: ਤੁਹਾਡੀ ਗੱਲ
0: ਕਿ ਤੁਸੀਂ
1: ਕਰਦੇ ਕਰਦੇ
0: ਆਪਣੇ
1: ਮੈਨੂੰ
0: ਪੈਰ
1: ਇੱਕ ਆਈਡੀਆ ਹੋਰ ਆ ਰਿਹਾ ਜੀ, ਇਦਾਂ ਕਦੋਂ ਨਹੀਂ ਕਰਦੇ ਗਏ ਵੀ ਮੈਂ ਚੱਲਾਂ ਗੁਰੂ ਧਾਮਾਂ ਦੀ ਮਤਲਬ ਕਿ ਦਰਸ਼ਨ ਕਰਨ ਦੇ ਲਈ, ਤੇ ਭਾਈ ਆਪੇ ਹੀ ਸਾਂਭੋ ਜੋ ਸਾਂਭਣਾ ਹੈ ਮੈਂ ਤਾਂ ਚੱਲਾਂ ਜੀ। ਜੀ
0: ਭਾਈ ਸਾਹਿਬ ਇਹ ਚੀਜ਼ ਛੱਡਣੀ ਸੌਖੀ ਨਹੀਂ।
1: ਜੀ
0: ਮੈਂ ਤਾਂ ਤੁਹਾਨੂੰ ਦੱਸਿਆ ਹੈਗਾ ਆ ਵੀ ਜਦੋਂ ਮੁੱਖ ਮੰਤਰੀ ਸਾਹਿਬ ਕੋਲ ਕੁਰਸੀ ਨਾ ਰਹੀ ਉਦਣ ਦਾ ਤੁਸੀਂ ਦਿਨ ਇਮੇਜਿਨ ਕਰਕੇ ਦੇਖੋ ਕਿੱਦਾਂ ਦਾ ਹੋਊਗਾ।
1: ਜੀ
0: ਹਾਂਜੀ ਸੋ ਇਸ ਕਰਕੇ ਜਿਹੜਾ ਆ ਔਖਾ ਹੁੰਦੀ ਜੀ ਕੁਰਸੀ ਛੱਡਣੀ ਬੜੀ ਔਖੀ ਹੁੰਦੀ ਹੈ।
1: ਬਿਲਕੁਲ ਹੈ ਜੀ
0: ਉਹ ਬਾਕੀ ਜਿਹੜੇ ਹੈਗੇ ਜੇ ਧੜੇ ਇੱਕ ਬੰਦੇ ਦੇ ਸੈਕਰੀਫਾਈਸ ਤਾਂ ਸਾਰਾ ਜਿਹੜਾ ਹੈਗਾ ਆ ਵੀ ਵੋਟਾਂ ਇਕੱਠੀਆਂ ਹੁੰਦੀਆਂ ਆ ਸਰਕਾਰ ਡੈਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਰ ਵੀ ਜੇ ਸੁਖਬੀਰ ਬਾਦਲ ਹੁਣੇ ਪਿੱਛੇ ਹਟ ਜਾਂਦੇ ਹੈਗੇ ਆਪਣੇ ਕਿਸੇ ਲੋਇਲ ਨੂੰ ਬਣਾ ਲੈਂਦੇ ਹੈਗੇ ਆ ਤੇ ਪੰਥ ਇਕੱਠਾ ਹੋ ਜਾਂਦਾ ਸਾਰੀਆਂ ਧੜੇ ਇਕੱਠੇ ਹੋ ਜਾਂਦੇ ਹੈਗੇ ਆ ਤੇ ਦੈਨ ਇਹਨਾਂ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
1: ਬਿਲਕੁਲ ਹੈ।
0: ਅੱਜ ਅੱਜ ਇੱਕ ਆਮ ਆਦਮੀ ਪਾਰਟੀ ਦਾ ਸਰਪੰਚ ਮੇਰੇ ਕੋਲ ਬੈਠਾ ਆ ਸੀ ਜੀ, ਉਹਨੇ ਦਾਅਵਾ ਕੀਤਾ ਵੀ ਸਾਡੀ ਸਰਕਾਰ ਰਿਪੀਟ ਹੋਏਗੀ।
1: ਜੀ
0: ਮੈਂ ਕਿਹਾ ਜੀ ਇਹਨਾਂ ਹਾਲਾਤਾਂ ਚ ਇੰਨਾ ਵਿਰੋਧ ਤੁਹਾਡਾ ਜੇ ਵੋ,
1: ਜੀ
0: ਕਹਿੰਦਾ ਮੈਂ ਕਹਿੰਦਾ ਹੈਗਾ ਚੱਲ ਦੱਸੋ ਵੀ ਹਾਂ ਜੀ ਆਮ ਆਦਮੀ ਪਾਰਟੀ ਨੀ ਆਊਗੀ।
1: ਜੀ
0: ਤੇ ਕਿ ਕੌਣ ਆਊਗਾ, ਹੈ ਤੁਹਾਡੇ ਕੋਲ ਕੋਈ ਜਵਾਬ? ਔਰ ਮੈਂ ਸੱਚ ਦੱਸਾਂ ਮੇਰੇ ਕੋਲ ਕੋਈ ਜਵਾਬ ਨਹੀਂ।
1: ਬਿਲਕੁਲ ਹੈ ਜੀ, ਜੋ ਹਾਲਾਤ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਅਕਾਲੀਆਂ ਦੇ ਨੇ,
0: ਉਹ ਕਹਿੰਦੇ ਅਸੀਂ ਤਾਂ ਮਤਲਬ ਕਰ ਕਿਆ ਦਾਅਵਾ ਕਰ ਸਕਦੇ ਹੈਗੇ ਆ, ਤੁਸੀਂ ਦਾਅਵਾ ਦੱਸੋ ਵੀ ਹਾਂ ਜੀ ਵੀ ਜਿਹੜੇ ਤੁਸੀਂ ਕਹਿੰਦੇ ਹੈਗੇ ਆ ਵੀ ਇਹਨਾਂ ਨਹੀਂ ਆਉਣੇ ਤੇ ਆਉਣਾ ਕਹਿੰਦੇ ਆ ਕਾਂਗਰਸ ਆਊਗੀ, ਨਹੀਂ ਤੁਸੀਂ ਜਵਾਬ ਨਹੀਂ ਦੇ ਸਕਦੇ ਕਾਂਗਰਸ ਕਿੱਥੋਂ, ਇਹ ਤਾਂ ਆਪੂ ਪਾਟੇ ਧਾੜੇ ਹੈਗੇ ਆ ਜੀ, ਅਕਾਲੀ ਆਉਣਗੇ ਅਕਾਲੀ ਕਿੱਥੋਂ ਆ ਜਾਣਗੇ ਜੀ, ਅਕਾਲੀ ਜੇ ਇਸ ਤਰੀਕੇ ਨਾਲ ਚੱਲੇ ਰਹੇ ਕਿੱਥੋਂ ਆ ਜਾਣਗੇ ਜੀ, ਕਿ ਕੀ ਬੀਜੇਪੀ ਆਊਗੀ, ਬੀਜੇਪੀ ਨੂੰ ਜਿਹੜਾ ਇਹ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਣਾ ਜੀ ਲੋਕਾਂ ਨੇ,
1: ਜੀ
0: ਚਾਹੇ ਅਲਾਇੰਸ ਵੀ ਕਰਦੇ ਹੈਗੇ ਆ ਤੇ ਉਹਦੇ ਵਿੱਚ ਬੀਜੇਪੀ ਨੂੰ ਵਾਧਾ ਇਸ ਚੀਜ਼ ਦਾ ਹੈਗਾ ਆ ਕਿ ਜਿਹੜੀ ਨਿਊਟਰਲ ਵੋਟ ਹੁੰਦੀ ਆ ਜਿਹੜੀ ਕਾਂਗਰਸ ਨੂੰ ਚੱਲ ਜਾਂਦੀ ਆ ਉਹ ਡਾਈਵਰਟ ਹੋ ਜਾਣੀ ਆ ਬੀਜੇਪੀ ਵੱਲੋਂ।
1: ਬਿਲਕੁਲ
0: ਹਾਂਜੀ ਤੇ ਇਸ ਕਰਕੇ ਜਿਹੜਾ ਹੈਗਾ ਜਵਾਬ ਆਪਣੇ ਕੋਲ ਵੀ ਇਸੇ ਕਰਕੇ ਕੋਈ ਨਹੀਂ ਸੀਗਾ ਭਾਈ, ਤੇ ਜੇ ਇੱਕ ਬੰਦੇ ਦੇ ਪਿੱਛੇ ਹਟਣ ਦੇ ਨਾਲ ਸਾਰਾ ਪੰਥ ਇਕੱਠਾ ਹੁੰਦਾ ਹੈਗਾ ਆ ਤੇ ਉਹਨੂੰ ਇਹ ਕੁਰਬਾਨੀ ਮੈਨੂੰ ਲੱਗਦਾ ਕਰ ਦੇਣੀ ਚਾਹੀਦੀ ਆ। ਤੇ ਦੂਜਾ ਮੇਰੇ ਮਨ ਨੂੰ ਜਿਹੜਾ ਹੈਗਾ ਨਾ ਉਹ ਚੀਜ਼ ਬੜੀ ਪਿੱਛ ਕੀਤੀ ਵੀ ਇਹਨਾਂ ਕੋਲ ਕਮਿਊਨੀਕੇਸ਼ਨ ਸਕਿੱਲ ਦੀ ਬਹੁਤ ਘਾਟ ਹੋ ਗਈ ਆ, ਇਹਨਾਂ ਕੋਲ ਦੋ ਚਾਰ ਸ਼ਬਦ ਇੱਕ ਸੈਂਟੈਂਸ ਵੀ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਨਹੀਂ ਬੋਲਿਆ ਜਾਂਦਾ, ਇਹ ਕਿੱਦਾਂ ਗੈਦਰਿੰਗ ਨੂੰ ਐਡਰੈਸ ਕਰਨਗੇ ਕਿੱਦਾਂ ਕੰਮ ਕਰਨਗੇ, ਹਰ ਇੱਕ ਚੀਜ਼ ਦੀ ਏਜ ਐਂਡ ਸਟੇਜ ਹੈਗੀ ਆ, ਸਾਡੇ ਤੋਂ ਵੱਡੇ ਆ ਮੇਰਾ ਖਿਆਲ 60-65 ਸਾਲ ਦੇ ਹੋਣਗੇ ਜੀ,
1: ਬਿਲਕੁਲ
0: ਇਸ ਕਰਕੇ ਤੇ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈਗੀ ਆ ਤੇ ਜਦੋਂ ਇਸ ਤਰੀਕੇ ਦੇ ਨਾਲ ਹੋਵੇ ਤੇ ਭਰਿਆ ਮੇਲਾ ਛੱਡ ਦੇਣਾ ਚੰਗਾ ਹੁੰਦਾ।
1: ਬਿਲਕੁਲ
0: ਪਰ ਪਤਾ ਨੀ ਵੱਡੇ ਬਾਦਲ ਸਾਹਿਬ ਇਹਨਾਂ ਦੇ ਕੰਨ ਚ ਕੀ ਫੂਕ ਮਾਰ ਗਏ ਆ ਵੀ ਭਾਵਾਂ ਜੋ ਮਰਜ਼ੀ ਛੱਡ ਦੀ ਭਾਵਾਂ ਸਰੀਰ ਛੱਡ ਦੀ ਪਰ ਪ੍ਰਧਾਨਗੀ ਨਾ ਛੱਡੀ ਹੈ ਜੀ।
1: ਬਿਲਕੁਲ
0: ਸੋ ਇਸ ਕਰਕੇ ਉਹ ਪ੍ਰਧਾਨਗੀ ਛੱਡਣ ਦੇ ਬਾਅਦ ਮੂਡ ਦੇ ਵਿੱਚ ਹੈ ਨੀ ਗਏ ਜੀ।
1: ਬਿਲਕੁਲ ਹੈ ਜੀ।
0: ਤੇ ਇੱਕ ਚੀਜ਼ ਹੋਰ ਵੀ ਆ ਜੀ,
1: ਜੀ
0: ਭਾਈ ਜੇ ਉਹਨਾਂ ਦੇ ਐਂਗਲ ਨਾਲ ਸੋਚਿਆ ਜਾਵੇ, ਉਹ ਕਹਿੰਦੇ ਭਾਈ ਤੁਸੀਂ ਤਾਂ ਮੈਨੂੰ ਕਹਿੰਦੇ ਹੈਗੇ ਵੀ ਅਸੀਂ ਤੁਹਾਡੇ ਨਾਲ ਆ ਜਾਂਦੇ ਹੈਗੇ ਤੁਸੀਂ ਪਿੱਛੇ ਹਟ ਜਾਓ, ਵੀ ਮੈਂ ਤਾਂ ਤੁਹਾਨੂੰ ਆਵਾਜ਼ ਹੀ ਨੀ ਮਾਰਦਾ।
1: ਬਿਲਕੁਲ
0: ਜੀ
1: ਅਸੀਂ ਅੱਗੇ ਬੀਜੇਪੀ ਨਹੀਂ ਮਾਰਦੇ ਇਹਨਾਂ ਨੂੰ ਆਵਾਜ਼, ਇਹ ਕਹਿੰਦੇ ਆ ਵੀ ਅਸੀਂ ਤਾਂ ਸਮਝੌਤਾ ਕਰਕੇ ਹਟਾਂਗੇ।
0: ਬਿਲਕੁਲ ਜੀ ਵੀ ਅਸੀਂ ਤੁਹਾਨੂੰ ਬੁਲਾਉਂਦੇ ਹੀ ਨੀ, ਅਸੀਂ ਤੁਸੀਂ ਤੁਸੀਂ ਸਾਡੇ ਨਾਲ ਕਾਹਦੇ ਵਾਸਤੇ ਆਉਣਾ, ਅਸੀਂ ਤੁਹਾਨੂੰ ਕਹਿੰਦੇ ਆ ਵੀ ਆਓ ਜੀ ਤੁਸੀਂ ਆਪਣਾ ਜੋਰ ਅਜਮਾਈ ਕਰਕੇ ਦੇਖ ਲੋ ਤੁਹਾਨੂੰ ਕਿੰਨੀਆਂ ਗਾਉਂਦੀਆਂ ਜੀ।
1: ਜੀ
0: ਸੋ ਇਸ ਕਰਕੇ ਇਸ ਤਰੀਕੇ ਨਾਲ ਹੀ ਪਾਟੇ ਰਹੇ ਤੇ ਪਤਾ ਨੀ ਹੈਗਾ ਵੀ ਗੋਡ ਨੋਸ ਵੀ ਪੋਲੀਟੀਕਲ ਜਿਹੜਾ ਸਿਨੈਰੀਓ ਬਣੂਗਾ ਕੀ ਜੀ।
1: ਜੀ ਬਿਲਕੁਲ ਹੈ ਜੀ।
0: ਆ ਜੀ ਹੁਣ ਅੱਗੇ ਜੀ ਮੁਲਾਜ਼ਮਾਂ ਤੇ,
1: ਜੀ
0: ਮੁਲਾਜ਼ਮਾਂ ਦੇ ਉੱਤੇ
1: ਜਿਹੜਾ ਬੱਲੇ ਬੱਲੇ ਕਰਾਤੀ ਹੈ ਜੀ, ਚੈਲੰਜ ਕਰ ਦਿੱਤਾ ਉਲਟਾ ਹੀ
0: ਸਰ। ਉਹਨਾਂ ਦੀ ਖਹਿਰਾ ਸਾਹਿਬ ਦੀ ਮੈਂ ਸਪੀਚ ਸੁਣੀ,
1: ਜੀ
0: ਖਹਿਰਾ ਸਾਹਿਬ ਨੇ ਨਾ ਮੁਲਾਜ਼ਮਾਂ ਨੂੰ ਐਡਰੈਸ ਕਰਦੇ ਹੋਏ ਅੱਜ ਗੱਲ ਜਿਹੜੀ ਕਹੀ ਆ ਉਹ ਇਹ ਕਹੀ, ਕਹਿੰਦੇ ਵੀ ਤੁਸੀਂ ਜਿਹੜਾ ਹੈਗਾ ਆ ਵੀ ਸਾਡੇ ਬਾਰੇ ਪ੍ਰਚਾਰ ਕੀ ਕੀਤਾ ਜਾ ਰਿਹਾ ਆ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਆ ਜੀ, ਲੱਖ ਲੱਖ ਰੁਪਇਆ ਮੁਲਾਜ਼ਮ ਲੈਂਦੇ। ਉਹ ਕਹਿੰਦੇ ਸਿਰਫ 10% ਮੁਲਾਜ਼ਮ ਆ ਜਿਹੜੇ ਇਸ ਰੇਂਜ ਦੇ ਉੱਤੇ ਤਨਖਾਹ ਲੈਂਦੇ ਹੋਣਗੇ, ਜਿਹਨਾਂ ਨੇ 25-25, 30-30 ਸਾਲ ਦੀ ਨੌਕਰੀ ਕਰ ਲਈ ਉਹ। ਬਾਕੀਆਂ ਦੇ ਕਹਿੰਦੇ ਜਿਹੜੇ ਹਾਲ ਬਾਕੀਆਂ ਦਾ ਹਾਲ ਦੇਖਿਆ ਕਹਿੰਦੇ
1: ਜੀ
0: ਜਿਹੜੇ ਬੰਦੇ ਕੰਟਰੈਕਟ ਤੋਂ ਰੈਗੂਲਰ ਕੀਤੇ ਜਾਂਦੇ ਹੈਗੇ ਆ ਉਹ 40,000 ਤੋਂ ਜਿਹੜੇ ਹੈਗੇ ਆ 19,800 ਰੁਪਇਆ ਜਿਹੜਾ ਹੈਗਾ ਤਨਖਾਹ ਲੈਂਦੇ ਆ
1: ਜੀ ਬਿਲਕੁਲ
0: ਹਾਂਜੀ ਦੱਸੋ ਕਿੱਦਾਂ ਚਲਾਊਗਾ ਬੰਦਾ ਘਰ ਜਿਹੜਾ ਬੰਦਾ ਹਾਂਜੀ 20,000 ਦੇ ਵਿੱਚ ਘਰ ਕਿੱਦਾਂ ਚਲਾਊਗਾ ਜਿਹੜਾ ਪਹਿਲਾਂ 40,000 ਲੈਂਦਾ ਸੀ ਉਹ ਇਸ ਆਸ ਦੇ ਵਿੱਚ ਵੀ ਰੈਗੂਲਰ ਕਰ ਦਿੱਤਾ ਹੈਗਾ ਆ ਹੁਣ 3 ਸਾਲ ਫੇਰ ਪ੍ਰੋਬੇਸ਼ਨ ਪੀਰੀਅਡ ਵਾਲਾ ਕੱਢੋਗੇ ਫਿਰ ਬਾਅਦ ਦੇ ਵਿੱਚ ਤੁਹਾਡੀ ਤਨਖਾਹ 40,000 ਤੇ ਪਹੁੰਚੂਗੀ ਹਾਂਜੀ ਉਹ ਕਹਿੰਦੇ ਵੀ ਤੁਸੀਂ ਆ ਜਿਹੜੀ ਹੈਗਾ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਦਾ ਜਵਾਬ ਤਾਂ ਦਿਓ ਸੋਸ਼ਲ ਮੀਡੀਆ ਤੇ ਕਿ ਇਹ ਉਂਗਲਾਂ ਜਿਹੜੀਆਂ ਹੈਗੀਆਂ ਸਕਰੋਲ ਕਰਨ ਨੂੰ ਹੀ ਰੱਖੀਆਂ ਹੋਈਆਂ
1: ਜੀ ਬਿਲਕੁਲ
0: ਮੈਨੂੰ ਉਹਨਾਂ ਦੀਆਂ ਮਤਲਬ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਮੁਲਾਜ਼ਮਾਂ ਨੂੰ ਬੂਸਟ ਕੀਤਾ ਵੀ ਤੁਸੀਂ ਆਪਣੇ ਹੱਕਾਂ ਪ੍ਰਤੀ ਥੋੜੇ ਜਾਗ ਰੱਖੋਗੋ ਲੋਕਾਂ ਦੇ ਅੱਗੇ ਸਹੀ ਜਿਹੜੀ ਪੋਜੀਸ਼ਨ ਹੈ ਉਹ ਪ੍ਰੈਜੈਂਟ ਕਰੋ ਇਹ ਜਿੱਦਾਂ ਪ੍ਰਚਾਰ ਕਰਦੇ ਹੈਗੇ ਵੀ ਮੁਲਾਜ਼ਮਾਂ ਦੀਆਂ ਤੇ ਇੰਨੀਆਂ ਇੰਨੀਆਂ ਤਨਖਾਹਾਂ ਉਹ ਤਨਖਾਹਾਂ ਤਾਂ 10% 90% ਤਾਂ ਜਿਹੜੇ ਹੈਗੇ ਉਹਨਾਂ ਦੀਆਂ ਤਨਖਾਹਾਂ ਤਾਂ ਜਿਹੜੀਆਂ ਹੈਗੀਆਂ ਸੈਂਟਰ ਨਾਲੋਂ ਵੀ ਘੱਟ ਤੇ ਬਾਕੀ ਸਟੇਟਾਂ ਨਾਲੋਂ ਵੀ ਘੱਟ ਆ ਜੀ
1: ਜੀ ਬਿਲਕੁਲ ਹੈ ਜੀ
0: ਇੱਕ ਦਿਨ ਇਹਨਾਂ ਦੇ ਚਾਰਟ ਵੀ ਇੱਕ ਇਸ਼ੂ ਕੀਤਾ ਸੀ ਵੀ ਹਰਿਆਣੇ ਦੇ ਵਿੱਚ ਜਿੱਥੇ ਬੰਦਾ 38,000 ਤੇ ਲੱਗਾ ਹੈਗਾ ਉਹ ਪੰਜਾਬ ਦਾ 20,000 ਤੇ ਉਹ ਕੰਮ ਕਰ ਰਿਹਾ ਜੀ
1: ਜੀ
0: ਸੋ ਇਸ ਕਰਕੇ ਬਾਕੀ ਸੈਂਟਰ ਦੇ ਸਕੇਲ ਨਾਲੋਂ ਵੀ ਜਿਹੜਾ ਹੈਗਾ ਆ ਇਹਨਾਂ ਨੂੰ ਘੱਟ ਮਿਲਦਾ ਹੈਗਾ ਸਿਰਫ 1-2 ਕੈਟਾਗਰੀ ਹੈਗੀ ਆ ਜਿਹਦੇ ਵਿੱਚ
1: ਜੀ
0: ਸਕੇਲ ਵੱਧ ਆ ਜੀ
1: ਬਿਲਕੁਲ
0: ਤੇ ਮੈਂ ਤਾਂ ਖੁਦ ਮਹਿਸੂਸ ਕਰਦਾ ਹੈਗਾ ਆ ਜੀ ਇਹਨਾਂ ਦੇ ਮੈਂ ਹਰਿਆਣੇ ਦੇ ਵਿੱਚ ਅਨਾਲਿਸਿਸ ਕੀਤਾ ਆ ਹਰਿਆਣੇ ਦੇ ਜਿਹੜੇ ਪੇ ਸਕੇਲ ਆ ਇਹਨਾਂ ਦੇ ਨਾਲੋਂ ਵੱਧ ਹੈਗੇ ਆ ਜੀ
1: ਜੀ ਬਿਲਕੁਲ
0: ਤੇ ਪਤਾ ਨੀ ਕੀ ਇਹ ਪੰਜਾਬ ਸਰਕਾਰ ਨੇ ਜਿਹੜਾ ਸੋਚਿਆ ਆ ਕਦੀ ਮੁਲਾਜ਼ਮਾਂ ਨੂੰ ਏਦਾਂ ਸਰਕਾਰਾਂ ਨਾਰਾਜ਼ ਨੀ ਕਰਦੀਆਂ ਹੁੰਦੀਆਂ ਕਿਉਂਕਿ ਮੁਲਾਜ਼ਮਾਂ ਦੇ ਸਿਰ ਤੇ ਹੀ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ
1: ਬਿਲਕੁਲ
0: ਪਹਿਲੀ ਸਰਕਾਰ ਆ ਜੀ ਜਿਹੜੀ ਮੁਲਾਜ਼ਮਾਂ ਦੇ ਨਾਲ ਸਿੱਧਾ ਉਲਝ ਰਹੀ ਹੈਗੀ ਆ ਕਾਰਨ ਇਹ ਹੈਗਾ ਆ ਜੀ ਕਿ ਇਹਨਾਂ ਨੇ ਪੈਸਾ ਲੁਟਾ ਤਾ ਬਹੁਤ
1: ਜੀ
0: ਤੇ ਹੁਣ ਇਹਨਾਂ ਦੇ ਪੱਲੇ ਹੈ ਕੁਛ ਨੀ
1: ਬਿਲਕੁਲ
0: ਦੇਣਦਾਰੀਆਂ ਬਹੁਤ ਵੱਧ ਗਈਆਂ ਹੈਗੀਆਂ ਜੀ
1: ਤੇ
0: ਕਰਜ਼ਾ ਤਾਂ ਵੈਸੇ ਚੱਕੀ ਜਾਂਦੇ ਕਹਿੰਦੇ 2,000 ਕਰੋੜ ਹੋਰ ਚੱਕਣਾ ਹੈਗਾ ਆ ਹੁਣ ਕੱਲ ਪਰਸੋਂ ਨੂੰ ਜੀ
1: ਬਿਲਕੁਲ
0: ਇਸ ਕਰਕੇ ਵੀ ਬਿਜਲੀ ਹੈ ਨੀ ਗੀ ਜੀ ਤੇ ਉਧਰੋਂ ਇੰਜੀਨੀਅਰਿੰਗ ਜਿਹੜੇ ਇੰਜੀਨੀਅਰ ਹੈਗੇ ਆ PSPCL ਦੇ ਉਹਨਾਂ ਨੇ ਵਾਰਨਿੰਗ ਦਿੱਤੀ ਆ ਜੀ ਵੀ ਸਾਡੇ ਹੱਥ ਖੜੇ ਆ ਜੀ ਵੀ ਜੇ ਜਨਰੇਸ਼ਨ ਦੇ ਉੱਤੇ ਕੰਮ ਨਾ ਕੀਤਾ ਗਿਆ ਤੇ ਅਸੀਂ ਬਿਜਲੀ ਸਪਲਾਈ ਰੈਗੂਲਰ ਬਿਜਲੀ ਸਪਲਾਈ ਕਰਨ ਦੇ ਵਿੱਚ ਅਸਮਰਥ ਹੋਵਾਂਗੇ
1: ਬਿਲਕੁਲ ਹੈ ਜੀ
0: ਸੋ ਇਸ ਕਰਕੇ ਹਾਂਜੀ ਕਿਉਂਕਿ ਉਹਨਾਂ ਦੀਆਂ ਜਿਹੜੀ ਹੈਗੀਆਂ ਸਰਕਾਰ ਨੇ ਉਹਨਾਂ ਨੂੰ ਸਬਸਿਡੀ ਵੀ ਪੂਰੀ ਨਹੀਂ ਦਿੱਤੀ
1: ਜੀ
0: ਤੇ ਜਨਰੇਸ਼ਨ ਪਹਿਲਾਂ ਹੀ ਘੱਟ ਹੈਗੀ ਆ ਗਰਮੀ ਜ਼ਿਆਦਾ ਆ ਜੀ
1: ਜੀ
0: ਤੇ ਬਿਜਲੀ ਦੀ ਮੰਗ ਜ਼ਿਆਦਾ ਆ
1: ਜੀ
0: ਤੇ ਇਹ 8.5 ਰੁਪਏ ਯੂਨਿਟ ਦੇ ਹਿਸਾਬ ਨਾਲ 8 ਰੁਪਏ ਯੂਨਿਟ ਦੇ ਹਿਸਾਬ ਨਾਲ ਮੁੱਲ ਲੈ ਕੇ
1: ਤੇ
0: ਬਿਜਲੀ ਦੇ ਰਹੇ ਜੀ
1: ਜੀ
0: ਪਹਿਲਾਂ ਤਾਂ ਜਦੋਂ ਕਹਿੰਦੇ ਸੀਗੇ ਜਦੋਂ ਇੱਥੇ ਆਏ ਸੀਗੇ ਜੀ ਰੋਡ ਮੈਪ ਇਹਨਾਂ ਦਾ ਇਹ ਸੀ ਕਿ ਬਿਜਲੀ ਸਮਝੌਤੇ ਜਿਹੜੇ ਸੁਖਬੀਰ ਬਾਦਲ ਨੇ ਕੀਤੇ ਅਸੀਂ ਰੱਦ ਕਰਾਂਗੇ
1: 25 ਸਾਲ ਹਾਂਜੀ
0: ਕਿਉਂਕਿ ਬੜੇ ਹਾਂਜੀ ਵੀ ਇਹ ਬੜੇ ਮਹਿੰਗੇ ਕਰ ਦਿੱਤੇ ਹੈਗੇ ਆ ਮੁੜ ਕੇ ਜਦੋਂ ਸਰਕਾਰ ਜਾਏ ਉਦੋਂ ਤਾਂ ਮੁੜ ਕੇ ਧਿਆਨ ਵੀ ਨੀ ਦਿੱਤਾ ਜੀ
1: ਹੁਣ
0: ਜਿਸ ਰੇਟ ਦੇ ਉੱਤੇ ਉਹ ਕੀਤੇ ਸੀ ਉਹਦੇ ਤੋਂ ਡਬਲ ਰੇਟ ਦੇ ਉੱਤੇ ਤਾਂ ਇਹ ਬਾਹਰੋਂ ਪਰਚੇਜ ਕਰਕੇ ਦੇਣ ਡਏ ਜੀ ਬਿਜਲੀ
1: ਬਿਲਕੁਲ
0: ਸੋ ਇਸ ਕਰਕੇ ਸਰ ਇਹ ਸਾਰੇ ਮੋਰਚਿਆਂ ਤੇ ਫੇਲ ਹੋਏ ਆ ਜੀ ਹੋਰ ਤਾਂ ਕੋਈ ਗੱਲ ਨੀ ਜੀ
1: ਜੀ ਤੇ ਸੈਣੀ ਸਾਹਿਬ ਜਿਵੇਂ
0: ਅੱਜ
1: ਜਿਹੜੀ ਖਾਸ ਸਭ ਤੋਂ ਮੇਨ ਮੁੱਦਾ ਬਣਿਆ ਰਹੀ ਹੈ ਪੰਜਾਬ ਦੇ ਵਿੱਚ ਖਬਰ ਕਾਂਗਰਸ ਵਾਲਿਆਂ ਨੇ ਵੀ ਚੰਡੀਗੜ੍ਹ ਚ ਵਿਰੋਧ ਵੀ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਵੀ ਝੱਲੀਆਂ ਨੇ ਤੇ ਇਸੇ ਤਰ੍ਹਾਂ ਅੱਜ ਕੇਵਲ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਨੇ ਜਿਹੜਾ ਮੁਲਾਕਾਤ ਕੀਤੀ ਹੈ ਸ਼ੇਰੋਂ ਪਿੰਡ ਵਾਲੇ ਦੇ ਨਾਲ ਜੋ ਕੁਝ ਵਾਪਰਿਆ ਤੇ ਗੁਲਜ਼ਾਰ ਸਿੰਘ ਦਾ ਮਾਮਲਾ ਜਿਹੜਾ ਅੱਜ ਦਾ ਫਰੈਸ਼ ਮਾਮਲਾ ਸੀਗਾ ਉਹ ਵੀ ਨਾਲ ਚੱਕਿਆ ਤੇ ਉਹਨਾਂ ਨੇ ਜੋ ਹਾਲਾਤ ਨੇ ਨਾਲ ਦੀ ਨਾਲ ਆਪਣੇ ਗਵਰਨਰ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ CBI ਜਾਂਚ ਦੀ ਇਹਨਾਂ ਚੀਜ਼ਾਂ ਦੇ ਵਿੱਚ ਮੰਗ ਕੀਤੀ ਹੈ ਜੀ ਕਿ ਇਹ ਚੀਜ਼ ਉਧਰ ਨੂੰ ਜਾ ਸਕਦੀ ਹੈ ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਚ ਧਰਨਾ ਵੀ ਲਾਉਣਾ BJP ਵਾਲਿਆਂ ਨੇ ਵੀ ਹੁਣ
0: ਮੋਹਨਜੀਤ ਵਾਲਾ ਜਿਹੜਾ ਹੈਗਾ ਨਾ ਜੀ ਪਰ ਉਹਨੂੰ ਵੀ ਦੇਖੋ ਇਹਨਾਂ ਨੇ ਟ੍ਰੀਟ ਕਿਸ ਤਰੀਕੇ ਨਾਲ ਕੀਤਾ
1: ਜੀ
0: ਉਹਦੇ ਵਿੱਚ ਵੀ ਉਸ ਬੰਦਿਆਂ ਦਾ ਉੱਥੇ ਸੰਗਰੂਰ ਉਹ ਠੀਕ ਸੀਗਾ ਜੀ
1: ਜੀ
0: ਅਲਟੀਮੇਟਲੀ ਜਿੱਦਾਂ ਜੋ ਐਲੀਗੇਸ਼ਨ ਲੱਗਦੇ ਹੈਗੇ ਆ ਜੀ ਪਤਾ ਨੀ ਸੱਚ ਆ ਕਿ ਝੂਠ ਹੈ ਜੀ
1: ਜੀ
0: ਵੀ ਉਹਨੂੰ ਕੋਈ ਇੰਜੈਕਸ਼ਨ ਦਿੱਤਾ ਗਿਆ ਜਿਹਦੇ ਨਾਲ ਉਹਦੀ ਸਿਹਤ ਇਕਦਮ ਵਿਗੜੀ
1: ਜੀ
0: ਯਾਨੀ ਕਿ ਉੱਥੇ ਹੁਣ ਪਟਿਆਲੇ ਜਦੋਂ ਸ਼ਿਫਟ ਕਰ ਦਿੱਤਾ ਉਸ ਤੋਂ ਬਾਅਦ ਉਹਦੇ ਨਾਲ ਜਿਹੜਾ ਮੇਲ ਮਿਲਾਪ ਸਾਰਿਆਂ ਦਾ ਬੰਦ ਕਰ ਦਿੱਤਾ ਜੀ
1: ਜੀ
0: ਤੇ ਇੱਕ ਅੱਧਾ ਬੰਦਾ ਹੀ ਅਲਾਓ ਕੀਤਾ ਹੈਗਾ ਜੀ ਕਾਰਨ ਇਹ ਸੀਗਾ ਕਿ ਉਹ ਸੰਗਰੂਰ ਤੋਂ ਮਤਲਬ ਜਿਹੜਾ ਆ ਧਿਆਨ ਸ਼ਿਫਟ ਕਰਨਾ ਚਾਹੁੰਦੇ ਸੀਗੇ ਜੀ ਸਰਕਾਰ ਦੇਖੋ ਕਿਸੇ ਤਰੀਕੇ ਨਾਲ ਕਿਸ ਤਰੀਕੇ ਨਾਲ ਜਿਹੜੀ ਹੈਗੀਆਂ ਪ੍ਰੋਬਲਮ ਨੂੰ ਹੈਂਡਲ ਕਰਨ ਦੇ ਵਿੱਚ ਨਾ ਜੀ ਇਹ ਫੇਲ ਹੋ ਰਿਹਾ ਹੈ ਜੀ ਇਹਨਾਂ ਨੇ ਚਾਹਿਆ ਤਾਂ ਇਹ ਸੀਗਾ ਜੀ ਵੀ ਮਤਲਬ ਜਦੋਂ ਬੰਦਾ ਹੀ ਇਥੋਂ ਸ਼ਿਫਟ ਕਰ ਦਿਆਂਗੇ ਤੇ ਧਿਆਨ ਉੱਥੇ ਪਰਿਵਾਰ ਨੂੰ ਵੀ ਕਹਿਤਾ ਜੀ ਪਤਾ ਨੀ ਕੀ ਡਾਕਟਰ ਨੇ ਸਟੇਟਮੈਂਟ ਦੇਤੀ ਹਾਂਜੀ ਵੀ ਕੰਡੀਸ਼ਨ ਸੀਰੀਅਸ ਹੋ ਗਈ ਆ ਜੀ ਉਹ ਹਾਂਜੀ ਬਾਅਦ ਦੇ ਵਿੱਚ ਉੱਥੇ ਜਾ ਕੇ ਬਿਲਕੁਲ ਮੁੜ ਕੇ ਠੀਕ ਆ ਰਿਪੋਰਟਾਂ ਆ ਗਈਆਂ ਜੀ ਮੁੜ ਕੇ ਕਹਿਤਾ ਜੀ ਰਿਪੋਰਟਾਂ ਠੀਕ ਆਈਆਂ ਜੀ ਉਹ ਸਿਰਫ ਇੱਕ ਜਿਹੜਾ ਹੈਗਾ ਆ ਧਰਨੇ ਨੂੰ ਡਿਸਟਰਬ ਕਰਨ ਵਾਸਤੇ ਹੀ ਚਾਲ ਖੇਡੀ ਗਈ ਸੀ ਜੀ
1: ਜੀ ਬਿਲਕੁਲ
0: ਹੁਣ ਜਿਹੜਾ ਹੈਗਾ ਆ ਵੀ ਆਪੋਜੀਸ਼ਨ ਪਾਰਟੀਆਂ ਦੇ ਦੇਖੋ ਗੱਲ ਇਹ ਤਾਂ ਹੈਗੀ ਵੀ ਆਪੋਜੀਸ਼ਨ ਪਾਰਟੀਆਂ ਕੋਲ ਵੀ ਇੱਕ ਅਪਰਚੁਨਿਟੀ ਹੁੰਦੀ ਆ
1: ਜੀ
0: ਉਹ ਉਸ ਅਪਰਚੁਨਿਟੀ ਨੂੰ ਕਿੰਨੇ ਕੈਸ਼ ਕਰ ਲੈਂਦੇ ਹੈਗੇ ਆ ਉਹ ਉਹਨਾਂ ਤੇ ਨਿਰਭਰ ਕਰਦਾ ਜੀ
1: ਬਿਲਕੁਲ
0: ਤੋ ਇਸ ਕਰਕੇ ਉਹਨੂੰ ਹੁਣ ਜੇ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਕਰ ਰਹੀਆਂ ਆ ਤੇ ਫਿਰ ਬੀਜੇਪੀ ਕਿਉਂ ਪਿੱਛੇ ਰਹੂਗੀ ਜੀ
1: ਬਿਲਕੁਲ ਹੈ ਜੀ
0: ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆ ਜੀ ਇਹ ਬੁਰੀ ਚਾਹਲ ਹੋਲਾ ਵਾਲਾ ਜਿਹੜਾ ਕੇਸ ਹੈਗਾ ਜੀ ਉਹਦੇ ਵਿੱਚ ਵੀ ਜਿਹੜਾ ਆ ਕਾਫੀ ਮਤਲਬ ਹਾਂਜੀ 5 ਕਰੋੜ ਦੇ ਮਸਲੇ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈਗਾ ਆ ਉਹਦੇ ਵਿੱਚ ਇਹ ਜਿਹਦੇ ਚੇਅਰਮੈਨ ਜਿਹੜੇ ਹੈਗੇ ਆ ਜਸਟਿਸ ਰਣਜੀਤ ਸਿੰਘ ਆ ਜੀ ਉਹਦੇ ਵਿੱਚ ਉਹਨਾਂ ਨੇ ਮੀਡੀਆ ਦੇ ਵਿੱਚ ਇੰਟਰਵਿਊਜ ਦੇਣੀਆਂ ਸ਼ੁਰੂ ਕੀਤੀਆਂ ਜੀ ਜਿਹ ਤੋਂ ਪਤਾ ਲੱਗਦਾ ਆ ਵੀ ਉਹਨਾਂ ਕੋ ਇਸ ਕੋਨਸਪੀਰੇਸੀ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਸਬੂਤ ਉਹਨਾਂ ਦੇ ਹੱਥ ਆਏ ਹੈ ਜੀ
1: ਆਲਾ ਸਬੂਤ ਕਹਿ ਸਕਦੇ
0: ਹੈਗੇ ਤੇ
1: ਆਲਾ ਸਬੂਤ
0: ਹਾਂਜੀ ਹਾਂਜੀ ਆਲਾ ਸਬੂਤ ਹੈਗੇ ਤੇ ਉਹ ਵੀ ਬੰਦੇ ਬਲੈਕਮੇਲਰ ਹੀ ਸੀਗੇ ਜੀ ਉਹ ਆਪ ਹੀ ਸਬੂਤ ਕ੍ਰੀਏਟ ਕਰਦੇ ਗਏ ਵੀ ਹਾਂ ਜੀ ਵੀ ਸਾਡੇ ਨਾਲ ਜਿਹੜਾ ਹੈਗਾ ਧੋਖਾ ਨਾ ਹੋ ਜਾਏ
1: ਜੀ
0: ਕੰਮ ਤਾਂ ਉਹ ਆਪਣਾ ਕਰਾ ਲਏ
1: ਜੀ
0: ਪਰ ਜਿਹੜਾ ਆ ਉਹ ਹੁਣ ਸਬੂਤ ਖਿਲਰੇ ਕਿ ਥੋੜੇ ਕਿਸੇ ਕੋਲ ਹੱਥ ਆ ਗਏ ਥੋੜੇ ਕਿਸੇ ਕੋਲ ਹੱਥ ਆ ਗਏ ਹੁਣ ਪੰਜਾਬ ਹਿਊਮਨ ਰਾਈਟ ਕਮਿਸ਼ਨ ਵਾਲੇ ਇਹ ਸੋਚ ਰਹੇ ਹੈਗੇ ਆ ਜੀ ਇਹ ਆਰਗੇਨਾਈਜੇਸ਼ਨ ਆ ਜਿਹੜੀ ਇਹ ਜਸਟਿਸ ਬੈਂਸ ਦੇ ਮਤਲਬ ਉਹ ਟਾਈਮ ਦੇ ਬਣੀ ਹੈਗੀ ਸੀ ਰਜੀਤ ਸਿੰਘ ਬੈਂਸ ਹਾਂਜੀ ਉਹਨਾਂ ਦੇ ਟਾਈਮ ਦੀ ਬਣੀ ਸੀ ਉਹਨੂੰ ਜਿਹਨੂੰ ਇਸ ਵੇਲੇ ਹੈਡ ਕਰ ਰਹੇ ਹੈਗੇ ਆ ਜਸਟਿਸ ਰਣਜੀਤ ਸਿੰਘ ਰਿਟਾਇਰਡ
1: ਜੀ
0: ਸੋ ਉਹਨਾਂ ਦੇ ਜਿਹੜਾ ਆ ਉਹ ਸੋਚ ਰਹੇ ਹੈਗੇ ਕਿ ਹਾਈ ਕੋਰਟ ਦੇ ਵਿੱਚ ਵੀ ਆਪ ਹੀ ਪਟੀਸ਼ਨ ਜਿਹੜੀ ਆ ਉਹ ਪਾਤੀ ਜਾਵੇ ਤੇ ਇਹ ਜਿਹੜੇ ਹੈਗੇ ਵੀ ਆ ਜਿਹੜੇ ਸਰਕਾਰ ਨੇ ਤਾਂ ਅਸਲੀਅਤ ਦੱਸਣੀ ਨੀ ਜੀ ਤੇ ਅਸੀਂ ਹਾਈ ਕੋਰਟ ਨੂੰ ਦੱਸੀਏ ਵੀ ਆ ਜਿਹੜੇ ਸਬੂਤ ਮੌਜੂਦ ਹੈਗੇ ਆ ਇਹਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਆ ਸਟੇਟ ਤੋਂ ਨਹੀਂ ਹੋਣੀ ਜੀ ਤੇ ਨਾ ਹੀ ਇੱਥੇ ਜਿਹੜਾ ਹੈਗਾ ਆ ਕਾਰੀ ਹੋਣੀ ਆ ਸਟੇਟ ਦੇ ਸਾਰੇ ਇਨਫਲੂਐਂਸਡ ਬੰਦੇ ਤਾਂ ਜਿਹਨਾਂ ਬੰਦਿਆਂ ਨੇ ਇਨਵੈਸਟੀਗੇਸ਼ਨ ਕਰਾਉਣੀ ਆ ਉਹ ਆਪ ਹੀ ਤਾਂ ਇਹਦੇ ਵਿੱਚ ਦੋਸ਼ੀ ਹੈਗੇ ਆ ਜੀ
1: ਬਿਲਕੁਲ
0: ਸੋ ਇਸ ਕਰਕੇ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ ਸੀਬੀਆਈ ਨੂੰ ਦਿੱਤੀ ਜਾਵੇ ਜੀ
1: ਸੋ
0: ਪੋਸੀਬਿਲਟੀ ਹੈ ਕਿ ਨੀਅਰ ਫਿਊਚਰ ਦੇ ਵਿੱਚ ਜਿਹੜਾ ਆ ਇਹ ਚੀਜ਼ ਵੀ ਉੱਥੇ
1: ਨਿਰਧਾਰਿਤ ਕੀਤਾ ਗਿਆ ਸੀ ਉਹ ਵਧਾ ਵੀ ਦਿੱਤਾ ਗਿਆ 40 ਦਿਨ ਤੋਂ ਉੱਪਰ ਸਮਾਂ ਟੱਪ ਵੀ ਗਿਆ ਜਿਹੜਾ ਇਹਨਾਂ ਨੇ ਕਮੇਟੀ ਸਥਾਪਿਤ ਕੀਤੀ ਸੀ ਜਿਹਦੇ ਨਾਲ ਰਾਬਤਾ ਕਰਨਾ ਸਾਰਾ ਕੁਝ ਪਰ ਹਜੇ ਤੱਕ ਕੋਈ ਹੁੰਗਾਰਾ ਅਜੇ ਵੀ ਨਹੀਂ ਦੇਖਦਾ ਪਿਆ ਮੰਗ ਰਹੇ ਨੇ ਤੇ ਉਹ ਯਾਦ ਦਵਾ ਰਹੇ ਨੇ ਜੀ ਇੱਕ ਤਰ੍ਹਾਂ ਦਾ ਨੋਟਿਸ ਹੀ ਕਹਿ ਲਓ ਖਬਰਾਂ ਦੇ ਵਿੱਚ ਇਹ ਚੀਜ਼ ਜ਼ਰੂਰ ਉੱਠੀ ਹੈ ਕਿ ਅਜੇ ਤੱਕ ਕੋਈ ਵੀ ਸਰਕਾਰ ਦੇ ਵੱਲੋਂ ਸੰਪਰਕ ਨਹੀਂ ਕੀਤਾ ਗਿਆ ਜੀ
0: ਪਰ ਸਾਹਿਬ ਮੈਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਵੀ ਇਹ ਏਦਾਂ ਹੀ ਹੋਣੀ ਹੈਗੀ ਆ ਉਹਨਾਂ ਨੇ ਜੋ ਆਪਣੀ ਅਕਲ ਦਾ ਪ੍ਰਦਰਸ਼ਨ ਕਰਨਾ ਸੀ ਉਹ ਕਰ ਚੁੱਕੇ ਆ
1: ਜੀ
0: ਉਸ ਤੋਂ ਇਲਾਵਾ ਜਿਹੜਾ ਹੈਗਾ ਆ ਬਾਨ ਸਾਹਿਬ ਦਾ ਇਹ ਸੁਭਾਅ ਹੈਗਾ ਆ ਜੀ ਵੀ ਉਹ ਜਿੱਥੇ ਅੜ ਜਾਂਦੇ ਫੇ ਅੜ ਹੀ ਜਾਂਦੇ ਆ ਜੀ
1: ਜੀ
0: ਉਹਨਾਂ ਨੇ ਹੁਣ ਮਤਲਬ ਜੋ ਮਰਜ਼ੀ ਕਰਨਾ ਇਹਨਾਂ ਨੇ ਵੀ ਕਰ ਲਓ ਤੁਸੀਂ
1: ਜੀ
0: ਤੇ ਇਹ ਜ਼ਰੂਰ ਹੈਗਾ ਆ ਜੀ ਵੀ ਸੱਤਾ ਦੇ ਵਿੱਚ ਹੋਣ ਕਰਕੇ
1: ਜੀ
0: ਉਹਨਾਂ ਨੇ ਪੰਥ ਨੂੰ ਡਿਵਾਈਡ ਜ਼ਰੂਰ ਕਰ ਦਿੱਤਾ
1: ਜੀ
0: ਜਾਣ ਬੁੱਝ ਕੇ ਲੋਕ ਮਿਲਣੀਆਂ ਰੱਖੀਆਂ
1: ਜੀ
0: ਜਾਣ ਬੁੱਝ ਕੇ ਅੰਮ੍ਰਿਤਧਾਰੀ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਅੱਗੇ ਬਿਠਾਇਆ
1: ਜੀ
0: ਜਾਣ ਬੁੱਝ ਕੇ ਸ਼ੋਅ ਕੀਤਾ ਜੀ ਵੀ ਉਧਰ ਜੇ ਉਹਨਾਂ ਨੇ ਪੋਸਟਰ ਲਾਏ ਤੇ ਅੰਮ੍ਰਿਤਧਾਰੀਆਂ ਦੇ ਹੱਥਾਂ ਹੀ ਪੜਵਾਏ
1: ਨਾਲੇ ਸਹੀ ਸਮੇਂ ਦੇ ਵਿੱਚ ਇੱਕ ਚੀਜ਼ ਹੋਰ ਆ ਨਾ ਜੇ ਪਿਛਲੇ ਸਮਿਆਂ ਤੋਂ ਜੋ ਕੁਝ ਵੀ ਚਲੋ ਹਾਲਾਤ ਬੇਅਦਬੀ ਦੇ ਮਾਮਲੇ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ ਜੇ ਉਹ 13 ਕਸੂਰਬਾਰ ਨੇ ਅਕਾਲ ਤਖ਼ਤ ਸਾਹਿਬ ਦੀ ਛਵੀ ਨੂੰ ਢਾਹ ਲਾਉਣ ਦੇ ਵਿੱਚ ਜੇ ਉਹ ਵੀ ਮੁਜਰਮ ਨੇ ਤਾਂ ਘੱਟ ਇਹ ਵੀ ਨਹੀਂ ਗੇ ਫਿਰ ਉਸ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹਨਾਂ ਨੇ ਕਿਹੜਾ ਘੱਟ ਕੀਤੀ ਹੈ ਹੁਣ ਸਵਾਲ ਤਾਂ ਇਹਨਾਂ ਦੇ ਜੋ ਇਹਨਾਂ ਨੇ ਕੀਤਾ ਹੈ ਤਾਂ ਉਹ ਤਾਂ ਸਵਾਲ ਤਾਂ ਇਹਨਾਂ ਦੇ ਉੱਤੇ ਥੋੜੀ ਖੜੇ ਹੋਣਗੇ ਜੀ ਉਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਖੜੇ ਹੋਣਗੇ ਪਰ ਤੁਹਾਡੀ ਤਾਂ ਕੋਈ ਗੱਲ ਹੀ ਨਹੀਂ ਮੰਨਦਾ ਜੀ
0: ਪਰ ਸਭ ਉੱਥੇ ਜਿਹੜਾ ਹੈਗਾ ਆ ਉਹਨਾਂ ਦਾ ਤਾਂ ਦੇ ਕੈਨ ਐਡਵਾਈਜ਼
1: ਜੀ
0: ਠੀਕ ਹੈ ਜੀ ਬਾਕੀ ਜੇ ਧਰਮ ਦਾ ਡਰ ਜਿਹੜਾ ਹੈਗਾ ਆ ਉਹ ਧਰਮੀ ਨੂੰ ਹੁੰਦਾ ਆ, ਜਿਸ ਬੰਦੇ ਨੂੰ ਨਹੀਂ ਮੰਨਦਾ ਹੈਗਾ ਉਹਨੂੰ ਕਾਹਦਾ ਡਰ ਜੀ।
1: ਜੀ
0: ਸੋ ਇਸ ਕਰਕੇ ਇਹ ਚੀਜ਼ ਦਾ ਜਿਹੜਾ ਆ ਵੀ ਹੁਣ ਸਵਾਲ ਇਹ ਆ ਕਿ ਸਿੱਖ ਜਿਹੜੇ ਆ
1: ਜੀ
0: ਅੰਮ੍ਰਿਤਧਾਰੀ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਵੋਟਰ ਵੀ ਬਣਦੇ ਆ ਸਾਰਾ ਕੁਛ
1: ਜੀ,
0: ਉਹ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੈਗੇ ਆ ਜੀ।
1: ਜੀ
0: ਸੋ ਇਸ ਕਰਕੇ ਬਟ ਹੁਣ ਤੁਸੀਂ ਦੇਖੋ ਨਾ ਹੁਣ ਇਹਨਾਂ ਨੂੰ ਤਾਂ ਇੰਸ਼ੋਰੈਂਸ ਦੇ ਦਿੱਤੀ ਸੀ, ਉਹਨਾਂ ਨੇ 30 ਦਿਨ ਦਾ ਟਾਈਮ ਦਿੱਤਾ ਸੀਗਾ, 30 ਦਿਨ ਦੇ ਟਾਈਮ ਤੋਂ ਬਾਅਦ ਵੀ ਜਿਹੜਾ ਹੈਗਾ ਆ ਉਹਨਾਂ ਨੇ ਉਨੇ ਦਿਨਾਂ ਚ ਨਹੀਂ ਕਰਤੇ, ਇੱਕ ਚਿੱਠੀ ਭੇਜ ਦਿੱਤੀ ਜੀ ਵੀ ਹਾਂ ਠੀਕ ਹੈ ਜੀ ਕਮੇਟੀ ਬਣਾ ਲੈਣੇ ਜੀ। ਉਹਨਾਂ ਨੇ ਵੀ ਕਿਹਾ ਬਾਰ ਬਾਰ ਨਹੀਂ ਹੋਣਾ ਕੰਮ ਇਹੋ ਜਿਹਾ ਕਿ ਤੁਸੀਂ ਕੰਮ ਏਦਾਂ ਦਾ ਕਰੋ ਵੀ ਸਿੱਕੇਮੰਦ ਸਾਨੂੰ ਸਜ਼ਾ ਦਾ ਵਿਰੋਧ ਨਹੀਂ ਗਾ, ਵੀ ਇਹਦੇ ਵਿੱਚ ਕੁਛ ਕਲੋਜ਼ ਦਾ ਵਿਰੋਧ ਆ ਉਹਨੂੰ ਤੁਸੀਂ ਅਮੈਂਡ ਕਰ ਲਓ ਹੈ ਜੀ। ਪਹਿਲਾਂ ਵੀ ਤੁਸੀਂ ਅਮੈਂਡਮੈਂਟ ਹੀ ਕੀਤੀ ਆ, ਅਮੈਂਡਮੈਂਟ ਦੇ ਅੱਗੇ ਅਮੈਂਡਮੈਂਟ ਹੋ ਜਾਂਦੀ ਹੁੰਦੀ ਆ ਜੀ, ਉਹਦੇ ਵਿੱਚ ਕੋਈ ਢੰਗ ਨਹੀਂ ਹੁੰਦਾ। ਇੱਥੇ ਜਿਹੜਾ ਹੈਗਾ ਆ ਕਿਸਾਨਾਂ ਨਾਲ ਵੀ ਇਹ ਪ੍ਰੋਮਿਸ ਕੀਤਾ, ਹੁਣ ਮੈਨੂੰ ਇਸ ਘਟਨਾ ਤੋਂ ਇਸ ਚੀਜ਼ ਦਾ ਆਉਂਦਾ ਆ ਵੀ ਕਿਸਾਨਾਂ ਦੇ ਨਾਲ ਜੋ ਕੀਤਾ ਹੈਗਾ ਜੋ ਇੱਧਰ ਕਰਕੇ ਆਏ ਸੀ ਉਹੀ ਗੱਲ ਤਾਂ ਕਿਸਾਨਾਂ ਨਾਲ ਕੀਤੀ ਵੀ 30 ਦਿਨ ਦੇ ਅੰਦਰ ਜਿਹੜਾ ਹੈਗਾ ਆ ਵਿਧਾਨ ਸਭਾ ਦਾ ਜਿਹੜਾ ਆ ਇਜਲਾਸ ਬੁਲਾਇਆ ਜਾਊਗਾ, ਉਹਦੇ ਵਿੱਚ ਜਿਹੜਾ ਆ ਮਤਾ ਪਾ ਕੇ ਤੁਹਾਨੂੰ ਦੇ ਦਿੱਤਾ ਜਾਊਗਾ ਵੀ ਹਾਂ ਜੀ ਵੀ ਜਿਹੜੀ ਅਮੈਰੀਕਾ ਦੇ ਨਾਲ ਹੋ ਰਹੀ ਡੀਲ ਹੋ ਰਹੀ ਆ ਉਹਨੂੰ ਇਹ ਸਟੇਟ ਜਿਹੜੀ ਆ ਤੇ ਪੰਜਾਬ ਦਾ ਕਿਸਾਨ ਜਿਹੜੇ ਆ ਉਹ ਕੰਡੈਮ ਕਰਦੇ ਹੈਗੇ ਆ, ਇਟ ਇਜ਼ ਨੋਟ ਅਸੈਪਟੇਬਲ ਤੇ ਸਾਡੇ ਇੰਟਰਸਟ ਦੇ ਅਗੇਂਸਟ ਹੈਗੀ ਆ ਜੀ ਉਹ ਚਾਰੇ। ਹੁਣ ਸਵਾਲ ਇਹ ਕਿ 30 ਦਿਨ ਦਾ ਜਿਹੜਾ ਹੈਗਾ ਆ ਸਮਾਂ ਕਿਸਾਨਾਂ ਨੂੰ, ਬਾਕੀ ਉਹਨਾਂ ਨੇ ਕਿਹਾ ਜੀ ਵੀ ਜਿਹੜੇ ਲੈਂਡ ਮੋਰਗੇਜ ਬੈਂਕ ਦੇ ਕਰਜ਼ੇ ਹੈਗੇ ਆ ਉਹ ਕਿਸਾਨਾਂ ਨੂੰ ਬਹੁਤ ਤੰਗ ਕਰਦੇ ਹੈਗੇ ਆ, ਇੰਨੇ ਕੁ ਕਰਜ਼ੇ ਐਡਵਾਂਸ ਕੀਤੇ ਆ ਉਨੇ ਕੁ ਤਾਂ ਜਿਹੜੇ ਆ ਬੈਂਕ ਲੈ ਚੁੱਕੀ ਆ, ਬਾਕੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰੋ। ਉਹਦੇ ਵਾਸਤੇ ਕਹਿੰਦੇ ਜੀ ਕਮੇਟੀ ਬਣਾ ਦੇਣੀ ਆ ਜੀ, ਉਹ ਕਮੇਟੀ ਆਪਣੀਆਂ ਸਿਫਾਰਿਸ਼ਾਂ ਦਊਗੀ ਜੀ, ਉਧਰੋਂ ਉਹਨਾਂ ਨੂੰ ਪੁੱਛ ਲੈਂਦੇ ਆ ਵੀ ਅਮਾਊਂਟ ਕਿੰਨਾ ਆ ਜੀ ਤੇ ਸਟੇਟ ਜਿਹੜੀ ਹੈਗੀ ਆ ਉਹ ਕਿੰਨਾ ਅਦਾ ਕਰ ਸਕਦੀ ਆ ਤੇ ਕਿੰਨਾ ਉਹ ਛੋਟ ਦੇ ਸਕਦੇ ਆ, ਇਹਦੇ ਬਾਰੇ ਅਨਾਲਿਸਿਸ ਕੀਤਾ ਜਾਊਗਾ ਜੀ। ਦੇਖਦੇ ਹੈਗੇ ਆ ਜੀ ਵੀ ਕਿਸਾਨਾਂ ਦੀਆਂ ਇਹਨਾਂ ਮੰਗਾਂ ਦਾ ਜਿਹੜਾ ਆ ਵੀ ਕੋਈ ਜਿਹੜੇ ਆ ਰਿਲੇਟਡ ਟੂ ਪੰਜਾਬ ਸਰਕਾਰ, ਜਿਹੜਾ ਪੰਜਾਬ ਸਰਕਾਰ ਨਾਲ ਰਿਲੇਟਡ ਮੁੱਦੇ ਆ ਇਹ ਮੁੱਦੇ ਰਿਜ਼ੋਲਵ ਹੁੰਦੇ ਆ ਜਾਂ ਇਹ ਵੀ ਕੰਮ ਤੇ ਮਿੱਟੀ ਪਾ ਦਿੱਤੀ ਹੈ ਜੀ। ਕਮੇਟੀ ਦਾ ਤਾਂ ਮਤਲਬ ਹੀ ਹੈ ਵੀ ਕੰਮ ਤੇ ਮਿੱਟੀ ਪਾ ਦਿਓ
1: ਹੈ ਜੀ।
0: ਸੋ ਇਸ ਕਰਕੇ ਜਿਹੜਾ ਆ ਵੀ ਜੇ ਉਧਰ ਜਿਹੜਾ ਹੈਗਾ ਆ ਵੀ ਸਤਿਕਾਰ ਸੋਧ ਐਕਟ ਦੇ ਵਿੱਚ ਜਿਹੜਾ ਅਮੈਂਡਮੈਂਟ ਵਾਸਤੇ 30 ਦਿਨ ਮੰਗੇ ਸੀ ਜਾਂ 60 ਦਿਨ ਮੰਗੇ ਸੀ, ਜੇ ਉਧਰਲੇ ਪਾਸੇ ਏਦਾਂ ਦਾ ਪੈਸਿਵ ਬਿਹੇਵੀਅਰ ਆ ਸੁਸਤ ਬਿਹੇਵੀਅਰ ਆ ਤੇ ਫਿਰ ਇਧਰਲੇ ਪਾਸੇ ਇੰਨਾ ਐਕਟਿਵ ਕਿੱਦਾਂ ਹੋ ਸਕਦਾ ਹੈਗਾ ਜੀ। ਮੈਨੂੰ ਲੱਗਦਾ ਆ ਵੀ ਸਰਕਾਰ ਸਾਰੇ ਪਾਸੇ ਟਾਈਮ ਟਪਾ ਰਹੀ ਆ, ਇਹਨਾਂ ਨੇ ਕਰਨਾ ਕੁਰਨਾ ਕੁਛ ਨੀ, ਏਦਾਂ ਹੀ ਲੋਕ ਮਿਲਣੀਆਂ ਕਰ ਲਓ ਜੀ, ਏਦਾਂ ਹੀ ਆਪਣੇ ਤੇ ਆਪੇ ਹੀ ਫੁੱਲ ਬਰਸਾ ਲਓ ਜੀ, ਏਦਾਂ ਹੀ ਆਪੋ ਚੀਕਾਂ ਮਾਰ ਲਓ ਜੀ, ਇਹ ਬਸ ਆਹ ਕੁਛ ਹੀ ਆ ਜੀ।
1: ਇਹਨੂੰ ਕਹਿੰਦੇ ਆ ਜੀ ਇੱਕ ਤੀਰ ਨਾਲ ਦੋ ਨਿਸ਼ਾਨੇ ਸੈਣੀ ਸਾਹਿਬ ਲਾ ਗਏ ਨੇ ਜੀ, ਤੇ ਸੈਣੀ ਸਾਹਿਬ ਆਪਣੇ
0: ਹਾਂਜੀ ਸਰ ਮੈਂ ਕਹਾਂ ਦੋਨੇ ਕਰਦੀ ਹੈ ਜੀ ਵਿੱਚ।
1: ਇੱਕ ਖਬਰ ਹੋਰ ਇੰਟਰਸਟਿੰਗ ਆ ਉਹ ਲਵਾਂਗੇ ਆਖਰ ਦੇ ਵਿੱਚ ਸੈਣੀ ਸਾਹਿਬ, ਪਰ ਉਸ ਤੋਂ ਪਹਿਲਾਂ ਅੱਜ ਨਾ ਮੈਂ ਬੈਕਗ੍ਰਾਉਂਡ ਥੋੜਾ ਜਿਹਾ ਚੇਂਜ ਕੀਤਾ ਸੀਗਾ ਤੁਹਾਡੀ ਨਾਲ ਜਿਹੜਾ ਆਪਾਂ ਰਿਕਾਰਡ ਕਰਦੇ ਆ ਪ੍ਰੋਗਰਾਮ, ਤਾਂ ਉਹ ਪਿੱਛੇ ਆ ਨਾ ਇੱਕ ਮਤਲਬ ਕਿ ਸਪੇਸ ਸ਼ਿਪ ਜਿਹੜਾ ਉੱਡ ਰਿਹਾ ਤੇ ਜੀਰਾ ਸਾਹਿਬ ਕਹਿੰਦੇ ਨੇ ਭਾਰਤ ਸਾਹਿਬ ਆ ਮਗਰ ਪਿੱਛੇ ਕਿਹੜੀ ਕਹਿੰਦੇ ਅੱਜ ਪਣਡੁੱਬੀ ਲਾਈ ਹੈ ਜੀ ਤੇ ਕਿਹੜੀ ਅੱਖ ਲਾ ਦਿੱਤੀ ਹੈ, ਤੇ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਜੀਰਾ ਸਾਹਿਬ ਇਹ ਜਿਹੜੀ ਤੀਜੀ ਅੱਖ ਹੈ ਜੀ ਇਹ ਤੀਜੀ ਅੱਖ ਹੈ ਜੀ ਜਿਹੜੀ ਸਾਰੀ ਦੁਨੀਆਂ ਨੂੰ ਦੇਖਦੀ ਹੈ ਜੀ, ਹਾਂਜੀ ਬੰਦਾ ਕੀ ਕਰ ਰਿਹਾ ਜੀ।
0: ਬਿਲਕੁਲ ਜੀ ਤੀਜੀ ਅੱਖ ਹੁੰਦੀ ਹੈ ਜੀਰਾ ਸਾਹਿਬ ਵਿਜ਼ਡਮ ਦੀ, ਉਹ ਵਿਜ਼ਡਮ ਦੀ ਅੱਖ ਹੁੰਦੀ ਹੈ ਤੁਹਾਡੀ ਜਿਹੜੇ ਬੰਦੇ ਸੁਣ ਰਹੇ ਹੈਗੇ ਆ, ਕਿਉਂਕਿ ਤੁਹਾਡੀ ਪੈਣੀ ਨਿਗਾਹ
1: ਤੇ
0: ਬਿਲਕੁਲ ਸੁਰਤ ਸੁਰਤੀ ਉਹ ਸਾਡੇ ਚ ਹੈਗੀ ਆ, ਤੇ ਇਸ ਕਰਕੇ ਤੁਸੀਂ ਸਾਨੂੰ ਗਾਈਡ ਕਰਨਾ ਆ। ਇੱਕ ਭਾਰਤ ਸਾਹਿਬ ਮੈਂ ਹੋਰ ਬੇਨਤੀ ਵੀ ਕਰਦੀ ਆ, ਭਾਰਤ ਸਾਹਿਬ ਸਾਡਾ ਇੱਕ ਪ੍ਰੋਗਰਾਮ ਪਿਛਲੇ ਹਫਤੇ ਦੇ ਵਿੱਚ 2200 ਤੱਕ ਵੀ ਪਹੁੰਚ ਗਿਆ ਜੀ,
1: ਬਿਲਕੁਲ,
0: ਬਟ ਮੈਨੂੰ ਦੁੱਖ ਉਦੋਂ ਲੱਗਾ ਵੀ ਉਹਦੇ ਵਿੱਚ ਲਾਈਕ ਫੇਰ 18 ਹੀ ਸੀਗੇ, ਸਾਡੀ ਕਿਰਪਾ ਕਰਕੇ ਤੁਸੀਂ ਸਾਨੂੰ ਜਿਹੜੇ ਲਾਈਵ ਸੁਣਨ ਵਾਲੇ ਹੈਗੇ ਕਾਇੰਡਲੀ ਲਾਈਕ ਵਾਲਾ ਬਟਨ ਦੱਬ ਦਿਆ ਕਰੋ, ਲਾਈਕ ਸਾਡੇ ਨੀ ਆਉਂਦੇ ਤੇ ਅਸੀਂ ਸਾਡੀ ਸ਼ੁਰੂਆਤ ਆ, ਚਲੋ ਜਿੱਦਾਂ ਮਰਜ਼ੀ ਤੇ ਇਸ ਕਰਕੇ ਪਲੀਜ਼ ਥੋੜਾ ਬਹੁਤਾ ਬੂਸਟ ਹੌਸਲਾ ਅਫਜਾਈ ਕਰ ਜਰੂਰ ਕਰ ਦਿਆ ਕਰੋ ਜੀ।
1: ਬਿਲਕੁਲ
0: ਹਾਂਜੀ ਭਾਰਤ ਸਾਹਿਬ
1: ਤੇ ਸੈਣੀ ਸਾਹਿਬ ਆਖਰ ਤੇ ਜਿਹੜਾ ਹੁਣ ਹਾਂਜੀ
0: ਨਸ਼ਿਆਂ ਦੀ ਖਬਰ ਹੀ ਲੈਣੀ ਹੈ ਮੇਰੇ ਖਿਆਲ ਤੁਸੀਂ।
1: ਵੈਸੇ ਸੈਣੀ ਸਾਹਿਬ ਹੱਸਣਾ ਨਹੀਂ ਤਾਂ ਨਹੀਂ ਚਾਹੀਦਾ, ਪਰ ਜੇ ਇੱਕ ਪਾਸੇ ਤਾਂ ਚੱਲ ਰਿਹਾ ਕਿ ਪੰਜਾਬ ਸੁਧਰ ਰਿਹਾ, ਬਹੁਤ ਵਧੀਆ ਕੈਲੀਫੋਰਨੀਆ ਬਣ ਰਿਹਾ ਜਾਂ ਰੰਗਲਾ ਪੰਜਾਬ ਬਣ ਰਿਹਾ, ਪਰ ਜੋ ਸਿਵਿਆਂ ਦੇ ਹਾਲਾਤ ਨੇ ਜਾਂ ਨਸ਼ਿਆਂ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਟੇ ਆ, ਤੇ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਜ਼ਰੂਰਤਾਂ ਜਾਂ ਲੋੜਾਂ, ਉਹ ਚਲੋ ਮੈਂ ਟਾਈਟਲ ਦੇ ਵਿੱਚ ਜ਼ਰੂਰ ਲਿਖ ਦਿੱਤਾ ਕਿ ਡੋਡਿਆਂ ਦੀ ਤੋੜ ਤੇ ਫੜਿਆ ਗੋਡਾ ਚੋਰ, ਤੇ ਪਰ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਵਿਅਕਤੀ ਦਾ ਜਿਹੜਾ ਸੀਗਾ, ਉਹ ਵਿਅਕਤੀ ਦਾ ਨਾਮ ਸੀਗਾ ਜੀ ਬਖਤੌਰ, ਸੋਰੀ ਭਾਈ ਬਖਤੌਰਾ ਪਿੰਡ ਤੋਂ ਸੀਗੇ, ਤੇ ਗੋਡਾ ਜਿਹੜਾ ਉਹਨਾਂ ਨੇ ਸ਼ਾਇਦ ਓਪਰੇਟ ਕਰਾਏ ਹੋਏ ਸੀਗੇ, ਤੇ ਉਹਦੇ ਵਿੱਚ ਜਿਹੜਾ ਸੀ ਪਲੇਟਾਂ ਵਗੈਰਾ ਕਹਿ ਲਓ ਜਾਂ ਜੋ ਵੀ ਉਹਦੇ ਵਿੱਚ ਮਟੀਰੀਅਲ ਯੂਜ਼ ਕੀਤਾ ਜਾਂਦਾ ਟਾਈਟੈਨੀਅਮ ਜਾਂ ਕਾਫੀ ਐਕਸਪੈਂਸਿਵ ਹੁੰਦਾ ਹੈ, ਤੇ ਉਹ ਧਾਤ ਜਿਹੜੀ ਹੈ ਤੇ ਜਿਹੜਾ ਮਤਲਬ ਕਿ ਪਲੇਨਾਂ ਵਗੈਰਾ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ, ਹਲਕੀ ਹੁੰਦੀ ਹੈ, ਤੇ ਉਹ ਜੀ ਉਹਨਾਂ ਨੇ ਕੀ ਕੀਤਾ, ਤੇ ਚੋਰ ਨੇ ਉਹਦੀ ਜਿਹੜੀ ਸੀ ਚਿਤਾ ਸੀ ਉਹ ਠੰਡੀ ਹੋਈ ਤੇ ਉਹਦੇ ਵਿੱਚ ਡੀਕੇ ਡੂਕੇ ਮਾਰ ਰਿਹਾ ਸੀ ਛਿਟੀਆਂ ਛੁਟੀਆਂ, ਤੇ ਪਿੰਡ ਵਾਲਾ ਨੇ ਦੇਖ ਲਿਆ ਤੇ ਸ਼ਾਇਦ ਭੱਜ ਵੀ ਗਿਆ ਸੀ ਪਰ ਫੜਿਆ ਗਿਆ, ਤੇ ਉਹ ਮੰਨ ਗਿਆ ਮੁੜ ਕੇ ਪਿੰਡ ਵਾਲਿਆਂ ਕੋਲ ਕਿ ਭਾਈ ਮੈਂ ਹਾਂ ਆਹ ਪਲੇਟਾਂ ਜਿਹੜੀਆਂ ਸੀਗੀਆਂ ਇਹ ਚੋਰੀ ਕੀਤੀਆਂ ਨੇ ਗੋਡਿਆਂ ਦੀਆਂ ਤੇ ਮੈਨੂੰ ਲੱਭੀਆਂ ਤੇ ਮੈਂ ਵੇਚਣੀਆਂ ਸੀਗੀਆਂ, ਤੇ ਉਹ ਫੜ ਕੇ ਢਾਲਿਆ ਜੀ ਅਗਲਿਆਂ ਨੇ। ਫਿਰ ਹੁਣ ਇਹ ਮੈਨੂੰ ਲੱਗਦਾ ਕਿ ਸਿਵਿਆਂ ਦੇ ਵਿੱਚ ਵੀ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਨਾ ਸਿਵਿਆਂ ਦੀਆਂ ਕੰਧਾਂ ਉੱਚੀਆਂ ਕਰਾ ਦਿਓ ਜਾਂ ਨਾਲੀਆਂ ਪੱਕੀਆਂ ਕਰਾ ਦਿਓ, ਮੈਨੂੰ ਲੱਗਦਾ ਹੁਣ ਸਿਵਿਆਂ ਦੀਆਂ ਕੰਧਾਂ ਦੇ ਉੱਤੇ ਕਰੰਟ ਵਾਲੀਆਂ ਤਾਰਾਂ ਜਾਂ ਫਿਰ ਕੰਡਿਆਲੀ ਤਾਰ ਵੀ ਲਾਉਣੀ ਪੈਣੀ ਆ ਜਾਂ ਉੱਥੇ ਸਿਕਿਉਰਿਟੀ ਵੀ ਬਿਠਾਉਣੀ ਪੈਣੀ ਆ ਭਾਈ।
0: ਦੇਖੋ
1: ਜੀ
0: ਦਿਨ ਦਿਨ ਰਾਤ ਤੁਹਾਡੇ ਵਰਗੇ ਸੰਜੀਦਾ ਬੰਦੇ ਇਹ ਗੱਲ ਕਰਦੇ ਹੈਗੇ ਆ ਕਿ ਇਸ ਸਰੀਰ ਦਾ ਜਿਹੜਾ ਹੈਗਾ ਬੋਡੀ ਡੋਨੇਟ ਕਰਨੀ ਚਾਹੀਦੀ ਆ
1: ਜੀ,
0: ਅੱਖਾਂ ਡੋਨੇਟ ਕਰਨੀਆਂ ਚਾਹੀਦੀਆਂ ਹੈਗੀਆਂ ਜੀ। ਹੁਣ ਉਹ ਬੰਦਾ ਜੇ ਵਿਚਾਰਾ ਜਿਹੜਾ ਆ ਉਹ ਨਹੀਂ ਜਾਗਰਤ ਹੋਊਗਾ, ਉਹ ਮਿਸ ਕਰ ਗਿਆ ਬਜ਼ੁਰਗ ਹਾਂਜੀ, ਉਹ ਜਾਂਦਾ ਜਾਂਦਾ ਜਿਹੜਾ ਹੈਗਾ ਆ ਤੇ ਉਹਨੂੰ ਤੁਸੀਂ ਚੋਰ ਕਿਉਂ ਕਹਿੰਦੇ ਹੈਗੇ, ਉਹ ਕੋਈ ਸਮਾਜ ਸੇਵੀ ਸੀਗਾ, ਉਹਨੇ ਕਿਹਾ ਬਈ ਚਲੋ ਇਹਦੇ ਗੋਡੇ ਹੀ ਕਿਤੇ ਦਿਖਾ ਕੇ ਦੇਖ ਲੈਣੇ, ਇਹਦੇ ਗੋਡਿਆਂ ਨਾਲ ਜੇ ਕੋਈ ਹੋਰ ਗੋਡੇ ਜਿਹੜੇ ਹੈਗੇ ਆ ਚੱਲ ਜਾਣ ਹਾਂਜੀ, ਬਾਕੀ ਤੁਸੀਂ ਡੋਡਿਆਂ ਵਾਲੀ ਕਹਾਣੀ ਕੋਲੋਂ ਬਣ ਲਈ ਮੈਂ ਰਵਾਇਤੀ ਨਸ਼ਿਆਂ ਦਾ ਸਮਰਥਕ ਆ, ਰਵਾਇਤੀ ਨਸ਼ੇ ਜਿਹੜੇ ਹੈਗੇ ਆ ਬੰਦੇ ਦਾ ਕੋਈ ਨੁਕਸਾਨ ਨੀ ਕਰਦੇ ਜੀ, ਬੰਦੇ ਨੂੰ ਸਾਧ ਵਿਰਤੀ ਬਣਾਉਂਦੇ ਹੈਗੇ ਆ ਜੀ, ਉਹ ਤਾਂ ਆਪਣੇ ਗੋਡੇ ਕਿਸੇ ਨੂੰ ਦੇ ਦੇਵੇ ਜੀ, ਵੀ ਲਾਈ ਯਾਰ ਤੂੰ ਮੇਰੇ ਗੋਡੇ ਲੈ ਜੀ ਜਿੱਦਾਂ ਮਰਜ਼ੀ ਆ।
1: ਨਸ਼ਾ ਕੋਈ ਵੀ ਕਰਕੇ ਆ ਜੀ ਸੈਣੀ ਸਾਹਿਬ, ਨਸ਼ਾ ਕੋਈ ਵੀ ਆ ਪਰ ਤੋੜ ਤਾਂ ਜੀ,
0: ਪਰ ਉਹ ਪਰ ਕਦੀ ਵੀ ਬੰਦਾ ਗੋਡੇ ਨੀ ਕਿਸੇ ਦੇ ਕੱਢਦਾ ਜੀ, ਰਵਾਇਤੀ ਨਸ਼ਿਆਂ ਵਾਲੇ ਗੋਡੇ ਨੀ ਕੱਢਦੇ ਜੀ, ਇਹ ਤਾਂ ਕੋਈ ਚਿੱਟੇ ਚੁੱਟੇ ਵਾਲਾ ਕੈਮੀਕਲ ਗੋਲੀਆਂ ਗੋਲੀਆਂ ਵਾਲਾ ਹੋ ਸਕਦਾ ਹੈਗਾ ਆ, ਰਵਾਇਤੀ ਨਸ਼ਿਆਂ ਵਾਲੇ ਤਾਂ ਅਸੀਂ ਜਿਹੜਾ ਹੈਗਾ ਆਪਾਂ ਇੱਥੇ ਵਕਾਲਤ ਕਰਦੇ ਹਾਂ ਇਸ ਚੀਜ਼ ਦੀ, ਵੀ ਭਾਈ ਠੀਕ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਆ ਵੀ ਜੇ ਕੈਮੀਕਲ ਨਸ਼ੇ ਤੋਂ ਲੋਕਾਂ ਨੂੰ ਬਚਾਉਣਾ ਹੈਗਾ ਆ ਤੇ ਰਵਾਇਤੀ ਨਸ਼ਿਆਂ ਤੇ ਜਿਹੜਾ ਆ ਉਹਦਾ ਜਾਂ ਤਾਂ ਠੇਕੇ ਖੋਲੇ ਜਾਣ ਜਾਂ ਖੇਤੀ ਅਲਾਊਡ ਕੀਤੀ ਜਾਵੇ ਜੀ, ਲਿਮਿਟਡ ਮਾਤਰਾ ਚ ਕਰ ਦਿੱਤੀ ਜਾਵੇ ਚਾਹੇ ਜਿਸ ਤਰੀਕੇ ਨਾਲ ਮਰਜ਼ੀ ਕਰ ਦਿੱਤੀ ਜਾਵੇ, ਮੈਨੂੰ ਸਖਤ ਇਤਰਾਜ ਆ ਤੁਹਾਡੇ ਇਸ ਟਾਈਟਲ ਤੇ ਜੀ, ਤੁਸੀਂ ਡੋਡੇ ਕੋਲੋਂ ਪਾਏ ਆ
1: ਤੁਹਾਡਾ ਇਤਰਾਜ,
0: ਪੰਜਾਬ ਪੁਲਿਸ ਡੋਡੇ ਜਿੱਦਾਂ ਪੰਜਾਬ ਪੁਲਿਸ ਡੋਡੇ ਕੋਲੋਂ ਪਾ ਦਿੰਦੀ ਏਦਾਂ ਹੀ ਤੁਸੀਂ ਅੱਜ ਜਿਹੜਾ ਡੋਡੇ ਕੋਲੋਂ ਪਾਏ ਆ ਜੀ, ਸੋ ਇਸ ਕਰਕੇ ਉਹਨੇ ਨਾ ਤਾਂ ਡੋਡੇ ਜਾਂ ਤਾਂ ਉਹਦੀ ਕੋਈ ਸਟੇਟਮੈਂਟ ਆਈ ਹੋਵੇ ਵੀ ਮੈਂ ਡੋਡੇ ਲੈਣੇ ਸੀ ਜੀ, ਏਦਾਂ ਦੀ ਵੀ ਕੋਈ ਗੱਲ ਨੀ, ਸੋ ਇਸ ਕਰਕੇ ਮੈਂ ਇਸ ਖਬਰ ਦੇ ਨਾਲ ਬਿਲਕੁਲ ਸਹਿਮਤ ਨਹੀਂ ਗਾ ਜੀ, ਕਿਉਂਕਿ ਜੇ ਤੁਸੀਂ ਜਿਹੜਾ ਹੈਗਾ ਯਾ ਟਾਈਟਲ ਕੋਈ ਹੋਰ ਪਾਉਂਦੇ ਤੇ ਮੈਂ ਕੁਛ ਹੋਰ ਬੋਲਣਾ ਸੀ ਇਸ ਗੱਲ ਤੇ ਹਾਂਜੀ, ਵੀ ਇਨਸਾਨੀਅਤ ਕਿੱਥੇ ਗਿਰ ਗਈ ਹੈਗੀ, ਬੰਦੇ ਦਾ ਸਿਵਾ ਵੀ ਜਿਹੜਾ ਹੈਗਾ ਆਰਾਮ ਨਾਲ ਨੀ ਬਣ
1: ਲੱਗਦੇ,
0: ਪਰ ਹੁਣ ਜਿਹੜਾ ਹੈਗਾ ਹਾਂਜੀ ਇਸ ਕਰਕੇ
1: ਜੀ,
0: ਪਰ ਕਿਉਂਕਿ ਤੁਸੀਂ ਜਿਹੜਾ ਹੈਗਾ ਵਿੱਚ ਡੋਡੇ ਲੈ ਆਉਂਦੇ ਹੈਗੇ ਤੇ ਮੈਨੂੰ ਦੂਜੇ ਪਾਸੇ ਖੜਨਾ ਪੈ ਗਿਆ ਜੀ,
1: ਨਹੀਂ ਮੇਰੀ ਗੱਲ ਮੈਂ ਗੱਲ ਕੰਪਲੀਟ ਕਰਦਾ ਭਾਈ, ਇੱਕ ਡੋਡੇ ਕਾਹਤੋਂ ਪਾਏ ਆ ਕਿਉਂਕਿ ਆਪਾਂ ਗੱਲ ਵੀ ਨੈਚੁਰਲੀ ਕਰਦੇ ਆ, ਫਿਰ ਨੈਚੁਰਲੀ ਚੀਜ਼ ਪਾਉਣੀ ਸੀ ਜੀ, ਸਿੰਥੈਟਿਕ ਨਹੀਂ ਨਾ ਪਾ ਸਕਦੇ ਆਪਾਂ ਹਾਂਜੀ,
0: ਦਰਅਸਲ ਜਦੋਂ ਤੁਸੀਂ ਇੰਡੀਆ ਛੱਡ ਕੇ ਚੱਲ ਗਏ ਉਦੋਂ ਆਹ ਕੋਸ਼ਿਸ਼ ਦੇਖਿਆ ਸੀ ਤੁਸੀਂ, ਆ ਬਾਕੀ ਚੀਜ਼ਾਂ ਤਾਂ ਦੇਖਿਆ ਹੀ ਨੀ ਜੀ ਖੇਸ ਵਾ ਹਾਂਜੀ, ਸੋ ਇਸ ਕਰਕੇ ਤੁਹਾਨੂੰ ਇਹਦੇ ਬਾਰੇ ਪਤਾ ਹੀ ਨੀ ਹੈਗਾ ਸੀਗਾ ਜੀ, ਇਹ ਚੀਜ਼ਾਂ ਤੋਂ ਅਸੀਂ ਅੱਗੇ ਵੱਧ ਚੁੱਕੇ ਹੈਗੇ ਆ ਜੀ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਲਾਈਫ ਦਾ ਹਿੱਸਾ ਹੈਗੀਆਂ ਜੀ, ਇਹ ਰਵਾਇਤੀ ਨਸ਼ੇ ਨੂੰ ਅਸੀਂ ਬੁਰਾ ਬਿਲਕੁਲ ਬੁਰਾ ਨੀ ਮੰਨਦੇ,
1: ਬਾਕੀ ਔਜਲਾ ਸਾਹਿਬ ਜੁੜੇ ਨੇ ਉਹਨਾਂ ਨੂੰ ਪੁੱਛ ਲੈਂਦੇ ਆ ਹਾਂਜੀ, ਆਪਣਾ ਪਹਿਲਾ ਮੈਸੇਜ ਵੀ ਇਹੀ ਆਇਆ ਸੀ ਤੇ ਆਪਣੇ ਮੈਂ ਮਜ਼ਾਕ ਵੀ ਕਰਦਾ ਸੀ ਆਪਣੇ ਆਪ ਦੇ ਨਾਲ ਕਿ ਆਪਣੇ ਮਾਨ ਬਾਈ ਜੀ ਹੈਲਸਿੰਕੀ ਵਾਲੇ ਫਿਨਲੈਂਡ ਵਾਲੇ ਉਹ ਹਮੇਸ਼ਾ ਆਖਰੀ ਸੁਨੇਹਾ ਹੁੰਦਾ ਉਹਨਾਂ ਦਾ ਨਾ ਜੀ, ਅੱਜ ਪਹਿਲਾ ਹੀ ਸੁਨੇਹਾ ਆ ਗਿਆ। ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸਰੋਤਿਆਂ ਨੂੰ, ਤੇ ਨਾਲ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ, ਤੇ ਟਾਈਟਲ ਕਹਿੰਦੇ ਤਿੰਨ ਚਾਰ ਵਾਰੀ ਜਰੂਰ ਮੈਂ ਪੜਿਆ ਪਰ ਸਮਝ ਪਹਿਲਾਂ ਤਾਂ ਆਇਆ ਨੀ, ਬਾਕੀ ਔਜਲਾ ਸਾਹਿਬ ਤੇ ਸੈਣੀ ਸਾਹਿਬ ਜਰੂਰ ਸਮਝਾ ਦੇਣਗੇ, ਪਰ ਕਹਿੰਦੇ ਤਿੰਨ ਚਾਰ ਵਾਰੀ ਪੜ ਕੇ ਜਿਹੜਾ ਸਮਝ ਹੁਣ ਆ ਹੀ ਗਿਆ ਆ। ਕਹਿੰਦੇ ਜੀ ਔਜਲਾ ਸਾਹਿਬ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਦੋਨੋ ਵੀਰਾਂ ਨੂੰ, ਸਵਾਗਤ ਹੋਤੇ ਨੇ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
2: ਮੇਰਾ ਰਾਜੇ ਜੀ ਤੁਹਾਨੂੰ ਸਵਾਲ ਹੈ ਵੀ ਕਿਸੇ ਚੀਜ਼ ਦੀ ਜਾਂਚ ਪੜਤਾਲ ਕਰੇ ਤੋਂ ਬਗੈਰ ਇਲਜ਼ਾਮ ਲਾ ਦੇਣੇ
1: ਜੀ,
2: ਤੇ ਜੇ ਉਹਦੀ ਕੋਈ ਪਟੀਸ਼ਨ ਪਾਵੇ ਉਹਦੀ ਸਜ਼ਾ ਹੈਗੀ ਹੈ?
1: ਕਰਾਓ ਵਾ ਰਜਿੰਦਰ
0: ਜੀ। ਹੈਗੀ ਹੈ ਜੀ, ਡਿਫੇਮੇਸ਼ਨ ਹੈਗੀ ਹੈ ਜੀ, ਸਿੱਧੀ ਹੀ ਬਣਦੀ ਹੈ।
1: ਡੋਡਿਆਂ ਦੀ ਤੋੜ ਫੜਿਆ ਗੋਡਾ ਚੋਰ ਪਿੱਛੇ ਕੁਐਸਚਨ ਮਾਰਕ ਹੈ ਜੀ। ਨਹੀਂ ਸੈਣੀ ਸਾਹਿਬ ਇਹ ਕੀ ਆ ਜੀ, ਕੁਐਸਚਨ ਮਾਰਕ ਕੀ ਕਹਿੰਦਾ ਜੀ?
0: ਤੁਸੀਂ ਸੋਚ ਕੇ ਚੱਲਿਆ ਕਰੋ, ਇਹੋ ਜਿਹੇ ਮਸਲੇ ਚ ਵਕੀਲ ਵੀ ਨਹੀਂ ਲੱਭਦਾ ਹੁੰਦਾ, ਕਿਉਂਕਿ ਵਕੀਲ ਨੇ ਵੀ ਖਾਕ ਪੀ ਕੇ ਹੀ ਆਉਣਾ ਹੁੰਦਾ। ਹਾਂਜੀ,
2: ਉਹ ਕਹਿੰਦਾ ਸਾਡਾ ਕੇਸ ਹੈ ਜੀ, ਖੁਦ ਕਿਉਂ ਲੜੀਏ।
1: ਬਿਲਕੁਲ
2: ਦੇਖੋ, ਜਿਹੜੇ ਜਿਹੜੇ ਇਹ ਕਹਿੰਦਾ ਨੀ ਹੁੰਦਾ, ਉਹ ਕਈ ਵਾਰੀ ਸੁਣਦੇ ਹੁੰਦੇ ਅਸੀਂ ਸ਼ਮੇ ਵਾਲੀ ਸਾਹਿਬ ਵੀ ਕਈ ਵਾਰੀ ਸ਼ੇਅਰ ਬਹੁਤ ਕਰ ਦਿੰਦੇ ਆ, ਹੋਰ ਖਬਰ ਚਾਹੇ ਸ਼ੇਅਰ ਨਾ ਕਰਨ
1: ਜੀ।
2: ਉਹ ਜਿਹੜਾ ਬੰਦਾ ਕੋਈ ਵੀ ਕਹਿੰਦਾ ਜਦੋਂ ਆਹ ਸਰਕਾਰ ਆਵੇ ਠੇਕੇ ਖੋਲਿਓ, ਉਹ ਖਬਰ ਜਰੂਰ ਸ਼ੇਅਰ ਕਰਦੇ ਹੁੰਦੇ ਨੇ ਉਹ
1: ਜੀ।
2: ਉਹਦੇ ਵਿੱਚ ਨਾ ਕਈ ਵਾਰੀ ਉਹ ਕਿਸੇ ਦੀ ਗੱਲ ਮਤਲਬ ਉਹ ਕਹਿੰਦਾ ਵੀ ਇਹਦੇ ਨਾਲ ਉਹ ਸੱਚਾ ਬੰਦਾ, ਇਹਨਾਂ ਜਿਹੜਾ ਇਹ ਖਾਂਦਾ ਉਹ ਬੰਦਾ ਸੱਚਾ ਹੁੰਦਾ
1: ਜੀ,
2: ਉਹ ਕਹਿੰਦੇ ਝੂਠ ਨੀ ਬੋਲਦਾ।
1: ਨਹੀਂ ਓਦਾਂ ਤਾਂ ਕਹਿੰਦੇ ਦਾਰੂ ਪੀ ਕੇ ਬੰਦਾ ਸੱਚ ਬੋਲਣ ਲੱਗ ਜਾਂਦਾ।
2: ਨਹੀਂ ਦਾਰੂ ਪੀ ਕੇ ਸੱਚ ਵੀ ਬੋਲ ਜਾਂਦਾ, ਹੋਰ ਵੀ ਕਹਿੰਦੇ
1: ਬਿਲਕੁਲ ਨਹੀਂ, ਉਹ ਗਲਤ ਹੈ ਜੀ। ਜਿਹੜੇ ਮਾੜੇ ਚੀਜ਼ਾਂ ਨੇ ਜਾਂ ਹਾਲਾਤ ਹੋ ਰਹੇ ਨੇ ਉਹਦੇ ਉੱਤੇ ਬਿਲਕੁਲ ਗਲਤ ਹੋ ਰਿਹਾ, ਘੱਟੋ ਘੱਟ ਸਿਵੇ ਤਾਂ ਸੁਰੱਖਿਅਤ ਰਹਿਣ ਜੀ।
2: ਹਾਂਜੀ, ਮੈਂ ਤਾਂ ਬਹੁਤ ਚਿਰ ਪਹਿਲਾਂ ਕਿੰਨੀ ਗਰੀ ਇਹ ਗੱਲ ਕਹਿਤੀ ਕਿ ਯਾਦ ਰੱਖਿਓ
1: ਜੀ,
2: ਜਿਹੜਾ ਅੱਤਵਾਦ ਦਾ ਜਾਂ ਖੜਕੂਆ ਸੀ ਜੋ ਮਰਜ਼ੀ ਉਹਨੂੰ ਆਪਾਂ ਕਹਿ ਲਓ, ਉਹਦਾ ਖਾਤਮਾ ਤਾਂ ਹੋਇਆ ਸੀ
1: ਜੀ
2: ਕਿ 80% ਧਿੜ ਪੀੜਤ ਸੀ ਤੇ 20% ਇੱਧਰ ਸੀ,
1: ਇੱਧਰ ਸੀਗੇ।
2: ਉਹ ਸਫਾਇਆ ਉਹਨਾਂ ਨੇ 2 ਸਾਲ ਚ ਕਰਕੇ ਉਹ ਮਾਰਿਆ।
1: ਬਿਲਕੁਲ,
2: ਕਿਉਂਕਿ ਉਹਦੇ ਚੋਂ 80% ਲੋਕ ਵੀ ਪੀੜਤ ਸੀ, ਕਿਉਂਕਿ ਜੇ ਉਹ ਰਾਤ ਨੂੰ ਰੋਟੀ ਨੀ ਸੀ ਖਵਾਉਂਦੇ ਤਾਂ ਮਰਦੇ, ਜੇ ਖਵਾਉਂਦੇ ਤਾਂ ਦਿਨੇ
1: ਮਾਰ ਦਿੰਦੇ ਸੀ।
2: ਲੋਕ ਪਿਸ ਰਹੇ ਸੀ ਤੇ ਬਾਕੀ ਜੁਡੀਸ਼ੀਅਲ ਸਿਵਲ ਪੁਲਿਸ ਉਹ ਸਾਰੇ ਦੁਖੀ ਸੀ ਇਸ ਗੱਲ ਤੋਂ।
1: ਬਿਲਕੁਲ,
2: ਜਿਹੜਾ ਇਹ ਚਿੱਟੇ ਵਾਲਾ ਕੰਮ ਆ ਇਹ ਕਦੇ ਖਤਮ, ਚਿੱਟਾ ਤੇ ਗੈਂਗਸਟਰ ਇਹਦੇ ਵਿੱਚ ਸਾਰੇ ਲਿਪਤ ਨੇ ਜੀ,
1: ਬਿਲਕੁਲ
2: ਸਾਰੇ ਮੌਜਾਂ ਲੈ ਲੈ ਰਹੇ, ਸਾਰੇ ਬੁੱਲੇ ਲੁੱਟ ਰਹੇ ਨੇ।
1: ਬਿਲਕੁਲ,
2: ਆਹ ਪਿੱਛੇ ਪੁਲਿਸ ਵਾਲਾ ਫੜਿਆ ਤੇ ਉਹ ਰਿਸ਼ਵਤ ਇੱਥੇ ਲੈ ਰਿਹਾ, ਉਹ
1: ਬਿਲਕੁਲ
2: ਚੱਲ ਰਹਾ ਗੈਂਗਸਟਰਾਂ ਨਾਲ, ਸਿੱਧੀ ਗੱਲ ਆ। ਉਹ ਪਹਿਲਾਂ ਜਿਹੜਾ ਟਰਾਲੀ ਚੋਰ ਪਿੱਛੇ ਸੀਗਾ ਉਹ ਦੇਖ ਲੋ, ਇੰਸਪੈਕਟਰ ਸੀ ਜਾਂ ਡਿਪਟੀ ਉਹ ਕੀ ਕਹਿ ਰਿਹਾ ਸੀ ਉਹਨੂੰ ਟਰਾਲੀ ਵਾਲੇ, ਕਹਿੰਦਾ ਕੋਈ ਨੀ ਉਹਨੇ ਦੂਜੇ ਫੋਨ ਤੇ ਜਦ ਫੋਨ ਕਰਦਾ ਉਹ ਫਿਰ ਇੱਕ ਨੇ ਧਮਕੀ ਦਿੰਦਾ, ਇਹਦਾ ਮਤਲਬ ਸਾਰਾ ਪਤਾ ਇਹਨਾਂ ਨੂੰ
1: ਜੀ
2: ਜੀ। ਇਹ ਚੀਜ਼ ਨੀ ਖਤਮ ਹੋਣੀ ਚਿੱਟੇ ਦੀ, ਇਹ ਇੰਨਾ ਸੌਖਾ ਕੰਮ ਨੀ ਹੈ।
1: ਬਿਲਕੁਲ,
2: ਇਹ ਇੰਨੀ ਲਾਮਤ ਆ, ਪਰ ਗੱਲ ਇਹ ਆ ਜਿਹੜੇ ਵੀ ਪਕਾਉਂਦੇ ਨੇ ਉਹੀ ਹੋ ਗਿਆ ਨਾ ਸਿਸਟਮ ਵੀ ਰਹਿਣਾ, ਤੁਸੀਂ ਇਸੇ ਸਮਾਜ ਚ ਆ ਨਾ, ਕਿਤੇ ਨਾ ਕਿਤੇ ਤੁਸੀਂ ਭੇਟ ਚੜੇਗੇ ਉਹਨਾਂ,
1: ਤੁਹਾਡੀਆਂ ਜਨਰੇਸ਼ਨਾਂ ਵੀ ਤਾਂ ਕਿਤੇ ਨਾ ਕਿਤੇ ਧੀਆਂ ਪੁੱਤ ਵੀ ਤਾਂ ਵਿੱਚ ਰਗੜੇ ਜਾਣੇ ਆ ਜੀ, ਬਹੁਤ ਰਗੜੇ ਵੀ ਗਏ ਆ, ਬਹੁਤ ਵੱਡੇ ਵੱਡੇ ਲੀਡਰਾਂ ਦੇ ਕਹਿ ਲਓ, ਬਹੁਤ ਬਹੁਤ ਆਫਿਸਰਾਂ ਦੇ ਕਹਿ ਲਓ, ਹੈਗੇ ਨੇ।
2: ਕਰੋ ਜੀ ਗੱਲ ਤੁਸੀਂ
1: ਜੀ ਜੀ ਸੈਣੀ ਸਾਹਿਬ।
0: ਬਿਲਕੁਲ ਠੀਕ ਕਹਿ ਰਹੇ ਹੋ ਜੀ, ਮੈਂ ਤਾਂ ਹੁਣ ਤੁਹਾਡੇ ਕੋਲੋਂ ਵਿਦਿਆ ਬਤਾਈ ਕੀ ਲਾਉਂਗਾ ਜੀ, ਬਸ ਜਾਂਦਾ ਜਾਂਦਾ ਜਿਹੜਾ ਹੈਗਾ ਆ 2 ਲਾਈਨਾਂ ਬੋਲ ਕੇ ਜਾਂਦਾ ਜੀ। ਕਹਿੰਦੇ ਜੀ ਹਿੰਦੂ ਪੂਜਣ ਚੜਦੇ ਤੇ ਮੁਸਲਿਮ ਵਹਿੰਦੇ ਲਹਿੰਦੇ, ਆਸ਼ਕ ਦੇਖਣ ਚਾਰ ਛਵੇਦੇ ਹਰ ਥਾਂ ਖੁਦਾ ਨੂੰ ਵਹਿੰਦੇ।
1: ਹਾਂ ਜੀ,
0: ਮਿਹਰਬਾਨੀ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਲਓ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਬਾ ਕਮਾਲ ਸ਼ਖਸੀਅਤ ਨੇ ਜੀ। ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਹੋਏ ਨੇ ਔਜਲਾ ਸਾਹਿਬ ਵੀ ਡ੍ਰੌਪ ਕਰ ਗਏ ਨੇ ਤੇ ਗੱਲਬਾਤ ਰੱਖ ਕੇ, ਤੇ ਮੁਕੱਦਰ ਜੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
3: ਮੈਨੂੰ ਗੱਲ ਯਾਦ ਆ ਗਈ ਸੈਣੀ ਬਾਈ ਜੀ ਤੋਂ
1: ਜੀ।

0: ਸੈਮੀ ਬਾਈ ਜੀ ਵਾਸਤੇ ਦੋ ਲਾਈਨਾਂ ਸੀ, ਮੈਂ
1: ਕਿਆ
0: ਕਹਿੰਦੇ
1: ਬਾਤ
0: ਹੁੰਦੇ
1: ਹੈ,
0: ਬਖਸ਼ੀ ਬਾਈ ਜੀ ਆ ਕੇ ਸੁਣਾ ਜਾਂਦੇ ਨੇ ਦੋ ਲਾਈਨਾਂ,
1: ਬਿਲਕੁਲ
0: ਤੇ ਮੇਰਾ ਸਵਾਲ ਜਵਾਬ ਮੈਂ ਕਰਨਾ ਸੀ ਸੈਣੀ ਬਾਈ ਜੀ ਨੂੰ, ਉਹ ਤੁਰ ਗਏ ਉਹੀ ਕਹਿੰਦਾ, ਫਿਰ ਮੈਂ ਹੁਣ ਇਹੀ ਕਹਿ ਸਕਦਾ ਵੀ
1: ਜੀ,
0: ਜਾਣ ਵਾਲੀਆਂ ਨੇ ਜਰਾ ਠਹਿਰ ਜਾ, ਹੈ
1: ਨਹੀਂ ਕਰ ਲਓ
0: ਨਾਲੇ
1: ਤੁਸੀਂ
0: ਸਿੰਗਰ
1: ਗੱਲ
0: ਕਰ
1: ਕਰੋ
0: ਦੂੰਗਾ ਨਹੀਂ
1: ਆਪਣੀ, ਕੋਈ ਨਹੀਂ
0: ਤੋਂ।
1: ਕੱਲ ਨੂੰ ਜਵਾਬ ਦੇ ਦੇਣਗੇ, ਸੁਣਦੇ ਤਾਂ ਹੈਗੇ ਹੀ ਅਜੇ। ਜੀ
0: ਜੀ, ਉਹ ਕਹਿੰਦਾ ਉਹ ਨਾ ਉਹ ਗੱਲ ਸਿਆਸਤ ਦੀ ਆਈ ਨੀ, ਕਹਿੰਦਾ
1: ਜੀ
0: ਦੱਸੀ ਉਹ ਪਹਾੜਾ ਜਿੱਦੇ ਵਾਦੇ, ਉਮਰਾਂ ਦੀ ਸਾਂਝ ਕਿੱਥੇ ਗਈ ਜਿਹੜੀ। ਉਹ ਨਾ ਅਸਲ ਚ ਗੱਲ ਇਹ ਹੈ, ਇਹ
1: ਜੀ
0: ਨਾ ਸਿਆਸਤ ਜਿਹੜੀ ਹੈ ਨਾ, ਮੈਂ ਭਾਰਜ ਬਾਈ ਜੀ ਮੈਂ ਗੱਲ ਸੁਣਦਾ ਪਿਆ ਸੀ,
1: ਜੀ
0: ਉਹ ਚਲੋ ਉਹ ਤਾਂ ਸੈਣੀ ਬਾਈ ਜੀ ਦੀ ਗੱਲ ਨਾਲ ਗੱਲ ਜੁੜ ਪਈ, ਤੈਨੂੰ ਹਾਸੇ ਮਜ਼ਾ ਆ
1: ਬਿਲਕੁਲ।
0: ਡਿਸਟਰਬਿੰਗ ਕਾਹਤੋਂ ਆਉਂਦੀ ਪਈ ਬਾਈ ਜੀ।
1: ਇੱਦਾਂ ਕਰਦਾ ਵੇ, ਤੁਹਾਨੂੰ ਦੂਸਰੀ ਲਾਈਨ ਦੇ ਉੱਤੇ ਲੈਣਾ ਪੈਣਾ ਜੀ, ਉੱਧਰ ਰਹਿਣਾ ਪਿਆ। ਇੱਧਰੋਂ ਥੋੜੀ ਜਿਹੀ ਹੋ ਸਕਦੀ ਹੈ ਲਾਈਨ ਦੇ ਵਿੱਚ ਪ੍ਰੋਬਲਮ ਹੋਵੇ, ਤੇ ਮੈਂ ਦੂਸਰੀ
0: ਚਲੋ
1: ਲਾਈਨ ਤੇ
0: ਚਲੋ
1: ਲੈਣਾ
0: ਚਲੋ,
1: ਜੀ। ਹਾਂਜੀ
0: ਕਿਉਂਕਿ ਮੈਨੂੰ ਉਦੋਂ ਜੀ,
1: ਜੀ ਦੋਸਤੋ, ਸ਼ਾਇਦ ਲਾਈਨ ਦੇ ਵਿੱਚ ਕੁਝ ਗੜਬੜ ਹੋ ਸਕਦੀ ਹੈ, ਤੇ ਲੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੇ ਆਪਾਂ ਮੁਕੱਦਰ ਜੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਹਾਂਜੀ ਸਵਾਗਤ ਹੈ ਜੀ ਮੁਕੱਦਰ, ਇੱਧਰ ਠੀਕ ਹੋਣੀ ਹੈ
0: ਹਾਂਜੀ ਹਾਂਜੀ ਬਾਜੀ
1: ਜੀ। ਹਾਂ ਜੀ,
0: ਜੀ ਮੈਂ ਤਾਂ ਹੁਣ ਮੈਨੂੰ ਪਤਾ ਨੀ ਮੇਰੀ ਸਾਂਝ ਉਹ ਅਪੜੀ ਹੈ ਕਿ ਨਹੀਂ
1: ਨਹੀਂ
0: ਸੱਜਣਾ
1: ਨਹੀਂ
0: ਕੋਲ,
1: ਅਪੜੀ ਅਪੜੀ ਹੈ ਜੀ, ਆਵਾਜ਼ ਆਈ ਹੈ, ਪੂਰੀ ਆਈ ਹੈ, ਪਰ ਥੋੜੀ ਜਿਹੀ ਹੋ ਸਕਦਾ
0: ਨਹੀਂ
1: ਤੁਹਾਨੂੰ
0: ਨਹੀਂ
1: ਵਾਪਸ ਆਵਾਜ਼
0: ਥੋੜਾ
1: ਆਉਂਦੀ ਹੋਵੇ।
0: ਥੋੜਾ ਮੈਂ ਨਾ ਥੋੜਾ ਮੈਂ ਤੁਹਾਨੂੰ ਇੱਕ ਗੱਲ ਮੈਂ ਸ਼ਮੀ ਬਾਈ ਜੀ ਨੂੰ ਵੀ ਕਹੀ ਸੀ, ਉਹਨਾਂ ਨੇ ਮੇਰੀ ਹਾਸੇ ਚ ਗੱਲ ਟਾਲਤੀ,
1: ਜੀ
0: ਜਦੋਂ ਤੁਹਾਡੇ ਪ੍ਰੋਗਰਾਮ ਚ ਕੋਈ ਵੀ ਗਾਣਾ ਸੁਣਾਉਂਦਾ ਨਾ ਕੋਈ ਸੱਜਣ, ਤੇ ਉਹ ਆਵਾਜ਼ ਬਿਲਕੁਲ ਪ੍ਰੋਪਰ ਆਉਂਦੀ ਹੈ, ਕੋਈ
1: ਜੀ
0: ਉਹਦੇ ਚ ਉਹ ਨਹੀਂ ਹੁੰਦਾ,
1: ਬਿਲਕੁਲ
0: ਇੰਨਾ ਕੋਈ ਨੈਟ ਦੀ ਪ੍ਰੋਬਲਮ ਹੁੰਦੀ ਹੈ,
1: ਹਾਂਜੀ
0: ਪਰ ਸ਼ਮੀ ਬਾਈ ਦਾ ਪ੍ਰੋਗਰਾਮ ਜਿਹੜਾ ਹੁੰਦਾ ਨਾ ਉਹ ਵਾਕਈ ਉਹ ਹੁੰਦਾ ਅਸਲ ਤੇ ਮਹਿਫਲ ਮਿੱਤਰਾਂ ਦੀ, ਉਹਦੇ ਚ ਦਿੱਕਤ ਬਹੁਤ ਆਉਂਦੀ ਹੈ
1: ਜੀ ਬਿਲਕੁਲ,
0: ਜੇ ਕੋਈ ਇਹਦਾ ਹੱਲ ਹੋ ਸਕੇ ਤੁਸੀਂ ਰਲ ਮਿਲ ਕੇ
1: ਜਰੂਰ ਜਰੂਰ
0: ਜਿਵੇਂ
1: ਜਰੂਰ ਕਰ
0: ਜੇ
1: ਲਾਂਗੇ
0: ਕਰ ਸਕਦੇ ਹੋ,
1: ਜੀ।
0: ਕਿਉਂਕਿ
1: ਸੈਣੀ
0: ਉਹ
1: ਸਾਹਿਬ,
0: ਐ ਹੁੰਦਾ ਨਾ ਵੀ ਜੇ ਕੋਈ ਗੱਲ
1: ਹਾਂਜੀ
0: ਸਹੀ ਪਹੁੰਚੇ ਨਾ ਤੇ
1: ਜੀ
0: ਉਹਦੀ
1: ਜੀ
0: ਵੀ ਫਿਰ ਉਹ ਗੱਲ ਬਣਦੀ ਨਹੀਂ ਹੈਗੀ,
1: ਬਿਲਕੁਲ ਦਰੁਸਤ ਹੈ ਜੀ। ਸੈਣੀ ਸਾਹਿਬ ਕਹਿੰਦੇ ਜੀ ਮੈਂ
0: ਕੋਈ ਵੀ
1: ਸੁਣ
0: ਗਾਣਾ
1: ਰਿਹਾ ਜੀ, ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਜੀ, ਆਪਣੇ ਗੁਰੀਮਾਨ ਜੀ ਵੀ ਕਹਿੰਦੇ ਆ, ਤੇ ਹਾਂਜੀ ਕੀ ਸੈਣੀ ਸਾਹਿਬ ਦੇ ਬਾਰੇ ਤੁਸੀਂ ਗੱਲ
0: ਨਹੀਂ
1: ਕਰਨੀ ਸੀ,
0: ਨਹੀਂ
1: ਕੋਈ ਸਵਾਲ?
0: ਹਾਂਜੀ ਨਹੀਂ ਨਹੀਂ ਤੁਹਾਡੇ ਤੁਹਾਡੇ ਪ੍ਰੋਗਰਾਮ ਚ ਤਾਂ ਗੱਲ
1: ਜੀ
0: ਗਾਣੇ ਚ ਮੈਂ ਕਈ ਵਾਰੀ ਮੈਨੂੰ ਇਹ ਮੈਨੂੰ ਪਤਾ ਨਹੀਂ ਸੀ, ਮੈਂ ਪਿਛਲੇ ਦਿਨ ਵੈਸੇ ਸਵਾਲ ਕਰਕੇ ਪੁੱਛਿਆ
1: ਜੀ,
0: ਤੇ ਉਹਦੇ ਚ ਮੈਨੂੰ ਪਤਾ ਲੱਗਿਆ ਵੀ ਤੁਸੀਂ ਦੋਵੇਂ ਬਾਈ ਜੀ ਵੱਖ ਵੱਖ ਥਾਵਾਂ ਤੋਂ ਜੁੜਦੇ,
1: ਹਾਂਜੀ
0: ਮੈਨੂੰ ਇਹ ਸੀ ਵੀ
1: ਬਿਲਕੁਲ,
0: ਕਿਤੇ ਇਕੱਠੇ ਹੀ ਹੋਊਗਾ ਕੋਈ,
1: ਨਹੀਂ ਨਹੀਂ ਬਾਕੀ ਨੈਟ ਵਗੈਰਾ ਸਾਰਾ ਕੁਝ ਵੱਖਰੇ ਵੱਖਰੇ ਮੁਲਕਾਂ ਦਾ ਹੈ ਜੀ, ਉਹਦਾ ਵੀ ਡਿਪੈਂਡ ਹੁੰਦਾ ਹੈ, ਬਾਕੀ ਜਿਹੜਾ ਆਪਣੇ ਕੋਲ
0: ਹਾਂਜੀ ਹਾਂਜੀ
1: ਮਿਕਸਰ
0: ਕਿਉਂਕਿ
1: ਵਗੈਰਾ ਨੇ ਜਾਂ ਹੋਰ
0: ਸ਼ਮੀ ਬਾਈ ਜੀ
1: ਇੰਸਟਰੂਮੈਂਟ ਨੇ, ਉਹਨਾਂ ਦਾ ਵੀ
0: ਹਾਂਜੀ
1: ਫਰਕ
0: ਹਾਂਜੀ
1: ਪੈਂਦਾ ਹੈ ਜੀ। ਹਾਂਜੀ
0: ਜੀ ਜੀ ਜੀ
1: ਜੀ
0: ਕਿਉਂਕਿ ਸ਼ਮੀ ਬਾਈ ਦਾ ਉਹਦੇ ਚ ਦਿੱਕਤ ਬਹੁਤ ਆਉਂਦੀ ਹੈ ਆਵਾਜ਼
1: ਬਿਲਕੁਲ
0: ਦੀ
1: ਜੀ,
0: ਤੇ
1: ਕੋਈ ਨੀ, ਜਦੋਂ
0: ਬਾਕੀ
1: ਐਤਕੀ
0: ਸੈਣੀ
1: ਆਏ ਤਾਂ
0: ਸਾਹਿਬ
1: ਜਰੂਰ ਉੱਥੇ ਸਿਸਟਮ ਅਪਡੇਟ ਕਰਕੇ ਆਵਾਂਗੇ ਜੀ, ਜਦੋਂ ਮੈਂ ਅਗਲੀ ਵਾਰੀ ਆਇਆ ਜੀ।
0: ਜੀ ਜੀ ਜੀ ਜੀ
1: ਹਾਂਜੀ
0: ਬਾਕੀ ਸੈਣੀ ਬਾਈ ਜੀ ਨੂੰ ਸਵਾਲ ਤਾਂ ਅਸੀਂ ਸਾਡੇ ਤਾਂ ਹੁੰਦੇ ਹੀ ਰਹਿਣੇ ਇਹਨਾਂ ਨੂੰ
1: ਜੀ,
0: ਅਸੀਂ ਤਾਂ ਉਹੀ ਗੱਲ ਹੈ, ਸਾਡਾ ਪਿਆਰ ਵੱਖਰਾ ਤੇ ਸਾਡੇ ਸਵਾਲ ਵੱਖਰੇ ਨੇ, ਉਹ ਬਣੇ ਵੀ ਰਹਿਣੇ ਚਾਹੀਦੇ ਨੇ। ਮੈਨੂੰ ਤਾਂ ਇਹ ਲੱਗਦਾ ਜੇ ਸਵਾਲ ਤੇ ਜੇ ਆਪਾਂ ਇਹ ਸੋਚੀਏ ਵੀ ਮੇਰਾ ਸੈਣੀ ਬਾਈ ਜੀ ਜਾਂ ਔਜਲਾ ਬਾਈ ਜੀ ਜਾਂ ਤੁਹਾਡੇ ਨਾਲ ਵੀ ਪਿਆਰ ਹੈ ਤੇ ਮੈਂ ਆਹ ਸਵਾਲ ਨਾ ਕਰਾਂ
1: ਜੀ,
0: ਉੱਥੇ ਫਿਰ ਉੱਥੇ ਦਿੱਕਤ ਆਉਂਦੀ,
1: ਬਿਲਕੁਲ ਹੈ ਜੀ,
0: ਆਪਣਾ ਪਿਆਰ ਵੱਖਰਾ ਤੇ ਜਿੱਥੇ ਕੋਈ ਆਪਾਂ
1: ਜੀ
0: ਨੂੰ ਚਾਹੀਦਾ ਉੱਥੇ ਸਵਾਲ ਕਰਨਾ ਚਾਹੀਦਾ।
1: ਬਿਲਕੁਲ ਹੈ ਜੀ,
0: ਮੈਂ ਨਾ ਜਿੰਨੇ ਸਿਆਸਤਦਾਨ ਨੇ ਬਾਈ ਜੀ ਅੱਜ ਜਿੰਨੇ ਤੁਰੇ ਫਿਰਦੇ ਨੇ, ਤੁਸੀਂ ਦੇਖੋ ਵੀ 15 ਮਿੰਟਾਂ ਚ ਵੱਡੇ ਵੱਡੇ ਜਿਹੜੇ ਮੁੱਖ ਮੰਤਰੀ ਬਣਦੇ ਦਾਅਵੇਦਾਰ ਲੀਡਰ ਨੇ
1: ਜੀ,
0: ਉਹ ਅੱਜ ਇੱਥੇ ਪਹੁੰਚੇ ਹੋਏ ਨੇ ਸਾਡੇ ਸੰਗਰੂਰ, ਹੈ ਜੀ
1: ਬਿਲਕੁਲ ਹੈ,
0: ਵੀ ਇਹ ਹੋ ਕੀ ਗਿਆ ਬਾਈ ਜੀ
1: ਇਹਦੇ ਵਿੱਚ,
0: ਜਦੋਂ
1: ਗੱਲ ਵੀ ਕੀਤੀ ਹੈ ਨਾ ਮੁਕੱਦਰ ਜੀ, ਮੈਂ ਚਲੋ ਤੁਸੀਂ ਲਾਗੇ ਹੋ ਜ਼ਿਆਦਾ ਪਤਾ ਤੁਹਾਨੂੰ, ਤੇ ਮੈਂ ਇਹਦੇ ਵਿੱਚ ਇੱਕ ਗੱਲ ਹੋਰ ਮਨ ਚ ਸੋਚ ਰਿਹਾ, ਚਲੋ ਸਿਆਸਤ ਦੇ ਬਾਰੇ ਤਾਂ ਆਪਾਂ ਗੱਲ ਕੀਤੀ ਕੀਤੀ ਹੈ, ਪਰ ਆਮ ਜਨਤਾ ਜਿਹੜੀ ਆ ਜਿਹੜੇ ਸਮਝੌਤਾ ਕਰ ਗਏ, ਇੰਨਾ ਕੁਝ ਹੋਣੇ, ਆਪਣੇ ਪਰਿਵਾਰ ਦਾ ਜਿਹੜਾ ਇੱਕ ਜੀ ਗਵਾਲਿਆ, ਸਾਰਾ ਕੁਝ ਹੋ ਗਿਆ, ਉਹ ਜੋ ਕੁਝ ਵੀ ਸੰਭਾਵਨਾਵਾਂ ਕਹਿ ਲਓ ਜਾਂ ਹਾਲਾਤ ਬਣੇ ਨੇ, ਪਰ ਜੇ ਓਪੋਜੀਸ਼ਨਾਂ ਜਾਂ ਹੋਰ ਜਿਹੜੇ ਲੀਡਰ ਨੇ ਉਹ ਜੇ ਇਹਨਾਂ ਚੀਜ਼ਾਂ ਦੇ ਵਿੱਚ ਹੱਕ ਸੱਚ ਦੀ ਲੜਾਈ ਦੇ ਵਿੱਚ ਖੜਨ ਦੀ ਕੋਸ਼ਿਸ਼ ਵੀ ਕਰਦੇ ਆ, ਉਹ ਚਲੋ ਵੱਖਰੀ ਗੱਲ ਹੈ ਕਿ ਇੱਕ ਸਿਆਸੀ ਮੁੱਦਾ ਵੀ ਆ, ਉਹ ਸਾਰੀਆਂ ਚੀਜ਼ਾਂ ਨੇ, ਪਰ ਆਮ ਲੋਕ ਜਿਹੜੇ ਨੇ ਉਹ ਮਤਲਬ ਕਿ ਇੰਨੀ ਕੁ ਚੀਜ਼ ਦੇ ਨਾਲ ਸੈਟਿਸਫਾਈ ਆ ਕਿ ਸਾਡਾ ਬੰਦਾ ਘਰ ਦਾ ਵਿਅਕਤੀ ਮੁੱਕ ਗਿਆ, ਚਲੋ ਛੱਡੋ ਹੁਣ ਹੋਰ ਕੀ ਆ, ਚਾਰ ਪੈਸੇ ਜੇ ਮਿਲਦੇ ਆ ਤਾਂ ਉਹ ਲੈ ਲਈਏ ਜਾਂ ਨੌਕਰੀ ਮਿਲਦੀ ਉਹ ਲੈ ਲਈਏ, ਪਰ ਲੋਕਾਂ ਦੇ ਕਿਰਦਾਰ ਵੀ ਤਾਂ ਚਾਹੀਦੇ ਨੇ ਨਾ ਉਹਨਾਂ ਦੇ ਵਿੱਚ, ਜੇ ਆਪਾਂ ਜਿਹੜਾ ਸਿਆਸਤ ਨੂੰ ਜੇ ਆਪਾਂ ਗਲਤ ਠਹਿਰਾਉਂਦੇ ਆ ਜਾਂ ਕਰਦੇ ਆ ਤਾਂ ਉਹਦੇ ਵਿੱਚ ਲੋਕਾਂ ਦਾ ਰੋਲ ਵੀ ਆਪਾਂ ਮਨਫੀ ਨਹੀਂ ਕਰ ਸਕਦੇ। ਕਈ ਵਾਰੀ ਆਪਾਂ ਕਹਿੰਦੇ ਆ ਕਿ ਲੀਡਰ ਜਿਹੜੇ ਨੇ ਲੋਕਾਂ ਦੀ ਆਵਾਜ਼ ਨਹੀਂ ਚੁੱਕਦੇ ਜਾਂ ਜਿਹੜੇ ਪਰ ਜਥੇਬੰਦੀਆਂ ਜਿਹੜੀਆਂ ਵਿੱਚ ਆ ਕੇ ਸਮਝੌਤਾ ਕਰ ਜਾਂਦੀਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਤੇ ਵੀ ਤਾਂ ਸਵਾਲ ਉੱਠਦੇ ਆ ਨਾ।
0: ਨਹੀਂ ਭਾਰਤ ਬਾਈ ਜੀ, ਜੇ ਤੁਸੀਂ ਮੈਂ ਤਾਂ ਜਦੋਂ ਵੀ ਟਵਾਣਾ ਸਾਹਿਬ ਨਾਲ ਵੀ ਕਈ ਵਾਰੀ ਗੱਲ ਕਰਨਾ, ਤੁਹਾਡੇ ਨਾਲ ਵੀ ਗੱਲ ਕਰਨਾ, ਮੈਂ ਤਾਂ ਪਹਿਲੇ ਨੰਬਰ ਤੇ ਦੋਸ਼ੀ ਅਸੀਂ ਲੋਕ, ਅਸੀਂ ਖੁਦ ਆ, ਪਹਿਲੀ ਨੰਬਰ ਤੇ ਉਂਗਲ ਸਾਡੇ ਮੇਰੇ ਵੱਲ ਹੈ ਵੀ ਮੈਂ ਕੀ ਕਰਦਾ ਵਾ। ਦੂਜੇ ਨੰਬਰ ਤੇ ਲੀਡਰ ਜ਼ਿੰਮੇਵਾਰ ਨੇ
1: ਜੀ।
0: ਜੇ ਮੰਨ ਲਓ ਮੇਰੇ ਕੋਲ ਕੋਈ ਲੀਡਰ ਆਉਂਦਾ ਜਾਂ ਉਹ ਕੋਈ ਮੰਨ ਲਓ ਕੋਈ ਵੀ ਗਲਤ ਕਰਦਾ, ਮੈਂ ਉਹਨੂੰ ਸਵਾਲ ਪੁੱਛਣ ਦੀ ਬਜਾਏ ਮੈਂ ਉਸ ਪਾਸੇ ਵੀ ਮੇਰੀ ਫੋਟੋ ਇਹਦੇ ਨਾਲ ਹੋ ਜੇ, ਮੇਰੇ ਡਰਾਇੰਗ ਰੂਮ ਚ ਟੰਗੀ ਹੋਵੇ, ਭਾਰਤ ਬਾਈ ਆਉਣ ਤੇ ਉਹਨਾਂ ਨੂੰ ਐਂ ਹੋਵੇ ਵੀ ਇਹਦੀ ਫਲਾਣੇ ਦੀ ਬਾਦਲ ਸਾਹਿਬ ਨਾਲ ਫਲਾਣੇ ਧਮਕਾਣੇ ਸਾਹਿਬ ਨਾਲ। ਹਾਂਜੀ, ਅਸੀਂ ਗੱਲ ਦਿੱਕਤ ਪਹਿਲੇ ਨੰਬਰ ਤੇ ਨਾ, ਜਿਹੜਾ ਜੋ ਕੁਛ ਸਾਡੇ ਸਮਾਜ ਚ ਚੱਲਦਾ ਪਿਆ ਬਾਈ, ਉਹਦੇ ਚ ਪਹਿਲੇ ਨੰਬਰ ਤੇ ਦੋਸ਼ੀ ਲੋਕ ਨੇ, ਦੂਜੇ ਨੰਬਰ ਤੇ ਦੋਸ਼ੀ ਲੀਡਰ ਨੇ ਜੀ। ਅੱਜ ਜੋ ਕੁਛ ਵੀ ਅੱਜ ਹੋਇਆ ਤੁਸੀਂ ਦੇਖੋ, ਜਾਂ ਅੱਜ ਨੀ ਹੋਇਆ, ਅੱਜ ਜਿਹੜਾ ਪਿਛਲੇ 4-5 ਦਿਨਾਂ ਦਾ ਚੱਲਿਆ ਕੰਮ ਆ, ਜਿਹੜਾ ਉਹ ਮਨਮੋਹਨਜੀਤ ਸਿੰਘ ਕੀ ਨਾਂ ਸੀ ਉਹਦਾ,
1: ਹਾਂਜੀ
0: ਜਿਹੜਾ ਚੱਲਿਆ, ਹਾਂ ਸ਼ੇਰੋਂ ਵਾਲਾ ਜਾਂ ਅੱਜ ਵਾਲਾ ਚੱਲਿਆ ਬਾਈ ਜੀ, ਜੇ ਹੁਣ ਜਿੰਨੇ ਵੀ ਲੀਡਰ ਆਉਣਦੇ ਨੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੇ ਅੱਜ ਵਾਲੇ ਤਾਂ ਦੋਸ਼ੀ ਹੈ ਹੀ ਹੈ ਨੇ, ਜਿਹਨਾਂ ਦੀ ਸਰਕਾਰ ਹੈ
1: ਜੀ,
0: ਜੇ ਉਹ ਕਿਸੇ ਨੂੰ ਸਵਾਲ ਨੀ ਪੁੱਛਣ ਦਿੰਦੇ, ਜਿਨ੍ਹਾਂ ਨੇ ਆਪ ਖੁਦ ਕਿਹਾ ਵੀ ਤੁਸੀਂ ਸਵਾਲ ਪੁੱਛੋ
1: ਜੀ,
0: ਵੀ ਲੋਕਾਂ ਨੂੰ ਸਵਾਲ ਕਰੋ, ਇਹ ਤਾਂ ਇਹਨਾਂ ਤੋਂ ਵੱਡਾ ਦੋਸ਼ੀ ਕੋਈ ਨੀ ਹੋ ਸਕਦਾ ਵੀ ਜਿਹੜੇ ਉਹਨਾਂ ਨੂੰ ਸਵਾਲ ਪੁੱਛਣ ਤੇ ਉਹਨਾਂ ਨੂੰ ਮਜਬੂਰ ਕਰਦੇ ਨੇ ਵੀ ਜਾਂ ਕੋਈ ਦਵਾਈ ਖਾ ਗਿਆ ਜਾਂ ਘਰ ਘਰੋਂ ਮਜਬੂਰ ਸੀ ਜਾਂ ਕੁਛ ਵੀ ਹੋ ਸਕਦਾ
1: ਜੀ,
0: ਤੇ ਜਿਹੜੇ ਅੱਜ ਜਿਹੜੇ ਇਹਨਾਂ ਥਾਵਾਂ ਤੇ ਆ ਕੇ ਜੇ ਹਮਦਰਦੀ ਜਤਾਉਂਦੇ ਨੇ ਬਾਈ
1: ਜੀ,
0: ਕਿ ਜਿੱਥੇ ਇਹਨਾਂ ਦੀ ਅੱਜ ਇਹ ਤਾਂ ਵਿਰੋਧੀ ਧਿਰ ਚ ਨੇ, ਚਲੋ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ, ਮੈਂ ਮੇਰਾ ਸਵਾਲ ਤਾਂ ਇਹਨਾਂ ਵੱਲ ਵੀ ਹੈਗਾ
1: ਉਦੋਂ ਇਹਨਾਂ ਨੇ ਕੀ ਕੀਤਾ, ਜਾਂ ਹੁਣ ਵੀ ਗਏ ਆ ਕਾਂਗਰਸ ਸਮੇਂ ਕੀ ਕੁਝ ਵਾਪਰਿਆ, ਅਕਾਲੀਆਂ ਸਮੇਂ ਕੀ ਕੁਝ ਵਾਪਰਿਆ, ਬਿਲਕੁਲ
0: ਬਾਈ ਜੀ ਗੱਲ ਤਾਂ ਉਹੀ ਆ, ਫਿਰ ਇਹਦਾ ਮਤਲਬ ਇਹ ਵੀ ਅਸੀਂ ਇਹਨਾਂ ਨੂੰ ਉਹੀ ਗੱਲ ਹੈ, ਇਹਨਾਂ ਨੂੰ ਗੁਮਰਾਹ ਵੀ ਅਸੀਂ ਮਾੜੇ ਕਹਿ ਕੇ ਅਸੀਂ ਸਰਕਾਰ ਹੀ ਬਣਾਉਣੀ ਹੈ ਨਾ, ਕਹਾਣੀ ਤਾਂ ਇਹੀ ਹੈ, ਤੇ ਜਿੱਦਣ ਸਾਡੀ ਸਰਕਾਰ ਬਣ ਗਈ ਉਦਣ ਕੋਈ ਮਨਮੋਹਨਜੀਤ ਜਾਂ ਆਹ ਸ਼ੇਰੋਂ ਵਾਲਾ ਜਾਂ ਦੂਜੇ ਤੀਜੇ ਹੋਰ ਖੜੇ ਹੋਣਗੇ
1: ਜੀ,
0: ਕਹਾਣੀ ਤਾਂ ਉਨੀ ਹੋਈ ਹੈ ਨਾ
1: ਜੀ।
0: ਇਸ ਗੱਲ ਕਰਕੇ ਨਾ ਭਾਰਤ ਬਾਈ ਜੀ, ਮੈਂ ਤਾਂ ਨਾ ਪਹਿਲੇ ਨੰਬਰ ਤੇ ਜਿੰਨਾ ਚਿਰ ਮੈਂ ਆਪਣੀ ਜ਼ਿੰਮੇਵਾਰੀ ਨੀ ਸਮਝਦਾ ਹੈਗਾ, ਉਹਨਾਂ ਚਿਰ ਮੇਰਾ ਹੱਕ ਨੀ ਹੈਗਾ ਮੈਂ ਕਿਸੇ ਲੀਡਰ ਤੇ ਵੀ ਉਂਗਲੀ ਚੁੱਕਾਂ,
1: ਬਿਲਕੁਲ,
0: ਤੇ ਜਿੰਨਾ ਜੇ ਸਾਡੇ ਲੋਕ ਉਂਗਲੀ ਜੇ ਸਮਝ ਗਏ, ਮੰਨ ਲਓ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਇਹੀ ਹੁੰਦਾ ਨਾ, ਚਲੋ ਠੀਕ ਹੈ ਮੈਨੂੰ ਨੀ ਪਤਾ ਬਾਹਲੀ ਸਿਆਸਤ ਦਾ ਵੀ ਉੱਥੇ ਕਿਵੇਂ ਚੱਲਦਾ, ਪਰ ਜੋ ਮੈਂ ਸਮਝ ਸਕਦਾ ਹੈਗਾ ਵੀ ਉੱਥੇ ਘੱਟੋ ਘੱਟ ਲੋਕ ਸਵਾਲ ਤਾਂ ਕਰਦੇ ਨਾ ਬਾਈ ਜੀ, ਇਹਨਾਂ ਨੂੰ ਰੱਬ ਜੇ ਅਸੀਂ ਬਣਾਉਣੇ ਭਾਰਤ ਬਾਈ ਜੀ, ਹੁਣ ਮੰਨ ਲਓ ਮੈਂ ਸਾਰਾ ਦਿਨ ਮਿਹਨਤ ਕਰਨਾ, ਮੇਰੇ ਟੈਕਸ ਦੇ ਪੈਸੇ ਤੋਂ ਮੰਨ ਲਓ ਇਹਨਾਂ ਦੀਆਂ ਗੱਡੀਆਂ ਚੱਲਦੀਆਂ, ਇਹਦੇ ਚ ਕੋਈ ਸ਼ੱਕ ਨੀ ਹੈਗਾ, ਇਹਨਾਂ ਦੇ ਘਰਾਂ ਤੋਂ ਥੋੜੇ ਚੱਲਦੀਆਂ ਨੇ,
1: ਬਿਲਕੁਲ ਹੈ ਜੀ,
0: ਇਹ ਉਹਦੇ ਵਿੱਚ ਥੋੜੀ ਵੀ ਆਪਣੇ ਟੈਕਸ ਦੇ ਪੈਸੇ ਚੋਂ ਸਾਡੇ ਚੋਂ ਕਮਾਈ ਆਪਣਾ ਐਸ਼ੋ ਇਸ਼ਰਤ ਕਰਦੇ ਨੇ, ਉਹ ਸਾਨੂੰ ਉਹੀ ਗੱਲ ਉਸੇ ਚੋਂ ਹੀ ਉਹੀ ਗੱਲ ਸਾਨੂੰ ਇਹ ਵੀ ਅਸੀਂ ਕਹਿ ਵੀ ਨੀ ਸਕਦੇ ਇਹਨਾਂ
1: ਨੂੰ ਜੀ, ਬਿਲਕੁਲ ਬਿਲਕੁਲ ਹੈ,
0: ਜੇ ਸਵਾਲ ਵੀ ਨੀ ਅਸੀਂ ਖੜਾ ਕਰ ਸਕਦੇ ਬਾਈ ਜੀ, ਤੁਸੀਂ ਪੱਤਰਕਾਰ ਹੋ ਭਾਰਤ ਬਾਈ ਜੀ, ਮੈਂ ਅੱਜ ਸਵਾਲ ਮੈਂ ਪਿਛਲੇ ਦਿਨ ਵੀ ਕੀਤਾ ਸੀ
1: ਜੀ,
0: ਤੁਹਾਨੂੰ ਤੁਸੀਂ ਮੈਨੂੰ ਸਵਾਲ ਪੁੱਛੋ,
1: ਬਿਲਕੁਲ
0: ਮੈਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਬਜਾਏ ਮੈਂ ਤੁਹਾਨੂੰ ਮੈਂ ਤੁਸੀਂ ਮੈਨੂੰ ਸਵਾਲ ਪੁੱਛੋ ਵੀ ਤੇਰੀ ਆਹ ਗੱਲ ਗਲਤ ਹੈ
1: ਜੀ,
0: ਤੇ ਮੈਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਬਜਾਏ ਤੁਹਾਨੂੰ ਮੰਨ ਲਓ AI ਦੇ ਜ਼ਰੀਏ ਮੰਨ ਲਓ ਕੋਈ ਪੁੱਠਾ ਸਿੱਧੇ ਪਵਾ ਕੇ ਸੂਟ ਜਾਂ ਕੁਛ ਤੇ ਮੈਂ ਤੁਹਾਨੂੰ ਟ੍ਰੋਲ ਕਰਾਂ, ਇਹਦਾ ਮਤਲਬ ਮੇਰੇ ਚ ਕਮੀ ਹੈ ਨਾ ਬਾਈ,
1: ਬਿਲਕੁਲ
0: ਮੈਂ ਤੁਹਾਨੂੰ ਸਿੱਧਾ ਸਵਾਲ ਪੁੱਛ ਤੁਸੀਂ ਬਾਈ ਜੀ ਆ ਨਾ ਤੁਸੀਂ TV ਪੰਜਾਬ ਤੇ ਆਉਂਦੇ ਆਪਣਾ ਜਗਤਾਰ ਸਿੰਘ ਜੀ ਬਜ਼ੁਰਗ ਪੱਤਰਕਾਰ ਨੂੰ ਕੁੱਕੀ ਗੱਲ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ, ਦੋ ਤਿੰਨ ਚੈਨਲਾਂ ਤੇ ਉਹਨਾਂ ਦਾ ਜ਼ਿਕਰ ਕੀਤਾ ਬਾਈ ਜੀ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਅਕਾਲੀ ਆਵਾਜ਼ ਚੈਨਲ ਦੇ ਉੱਤੇ ਆਪਣਾ ਪੇਜ ਦੇ ਉੱਤੇ ਉਹਨਾਂ ਨੂੰ ਸਾੜੀਆਂ ਪਾ ਕੇ ਨਚਾਇਆ ਬਾਈ ਜੀ,
1: ਬਿਲਕੁਲ ਹੈ ਜੀ ਬਿਲਕੁਲ,
0: ਇਹਦਾ ਮਤਲਬ ਕੀ ਹੈ ਵੀ ਤੁਸੀਂ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਨਾ ਦੇ ਸਕਦੇ
1: ਜੀ,
0: ਹੈ ਤੇ ਫਿਰ ਤੁਸੀਂ ਕਾਹਦੇ, ਜੇ ਮੇਰੇ ਦਿਲ ਚ ਕੋਈ ਵੀ ਸਵਾਲ ਭਰ ਦੇ ਬਾਈ ਜੀ, ਮੈਂ ਤੁਹਾਨੂੰ 100 ਵਾਰੀ ਪੁੱਛ ਸਕਦਾ ਵੀ ਤੁਸੀਂ ਆਹ ਗੱਲ ਦਾ ਆਹ ਜਵਾਬ ਯਾਦ, ਉਹਦਾ ਮਤਲਬ ਜੇ ਮੇਰੇ ਕੋਲ ਜਵਾਬ ਨੀ ਹੈਗਾ ਫਿਰ ਮੈਂ ਤੁਹਾਨੂੰ ਇਹ ਹੈਗਾ ਵੀ ਫਿਰ ਮੈਂ ਤੁਹਾਨੂੰ ਟ੍ਰੋਲ ਕਰ ਸਕਦਾ,
1: ਬਿਲਕੁਲ
0: ਜੇ ਮੇਰੇ ਕੋਲ ਜਵਾਬ ਨੀ ਹੈਗਾ,
1: ਬਦਨਾਮ ਕਰ
0: ਫਿਰ ਹੁਣ ਕਿਹੜਾ ਬਾਈ ਜੀ, ਬਦਨਾਮ ਕਰ ਦੋ ਵੀ AI ਦੇ ਜ਼ਰੀਏ ਤੁਹਾਨੂੰ ਭਾਵੇਂ ਕੁਛ ਕਰਦਾ ਜਿਵੇਂ ਮਰਜ਼ੀ ਟ੍ਰੋਲ ਕਰਦਾ,
1: ਬਿਲਕੁਲ ਹੈ ਜੀ,
0: ਤੇ ਫਿਰ ਜਿਹੜੇ ਜਿਹੜੇ ਜਿਹੜੇ ਸਾਡੇ ਅਸੀਂ ਕਹਿੰਦੇ ਹਾਂ, ਮੈਂ ਮੈਨੂੰ ਨਾ ਬੜਾ ਬੜਾ ਦੁੱਖ ਲੱਗਾ ਬਾਈ ਜੀ,
1: ਜੀ
0: ਅਸੀਂ ਕਹਿੰਦੇ ਹਾਂ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਉਣਾ, ਮੈਨੂੰ ਨੀ ਪਤਾ ਵੀ ਕਾਂਗਰਸ ਆਊ ਕੋਈ ਚੁਣ ਕੇ
1: ਜੀ
0: ਜਾਂ ਅਕਾਲੀ ਆ ਸਕਦੇ ਨੇ ਜਾਂ ਦੂਜੇ ਆ ਸਕਦੇ ਨੇ,
1: ਜੀ
0: ਤੇ ਉਹ ਤੁਹਾਡੀ ਆਵਾਜ਼ ਬੰਦ ਕਰਨ ਤੱਕ ਕਿੱਥੋਂ ਤੱਕ? ਅਸੀਂ ਕਹਿੰਦੇ ਵੀ ਅਸੀਂ ਤਾਂ ਇਹ ਝਾੜੂ ਵਾਲੇ ਤੇ ਮਾੜੇ ਨੇ, ਮੈਂ
1: ਜੀ
0: ਵੀ ਮੰਨਦਾ ਮਾੜੇ ਨੇ। ਇਹਨਾਂ ਨੇ ਦਿੱਲੀ ਦੇ ਵਿੱਚ ਜਾਂ ਜਿਹੜੀ ਨੈਸ਼ਨਲ ਇਹਨਾਂ ਦੀ ਉਹ ਹੈਗੀ ਹੈ ਕਹਿਣ ਦੀ ਗੱਲ, ਉਹ ਵੱਖਰੀ ਹੈ।
1: ਜੀ
0: ਪੰਜਾਬ ਦੇ ਵਿੱਚ ਇਹ ਵੱਖਰੇ ਤਰੀਕੇ ਨਾਲ ਵਿਚਰਦੇ ਨੇ।
1: ਚੱਲਦੇ ਨੇ
0: ਤੇ ਫਿਰ ਜੇ ਮੈਂ ਇਹਨਾਂ ਨੂੰ ਇਹ ਗੱਲ ਕਹਾਂ ਵੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਕਿਵੇਂ ਵਿਚਰਦੇ ਹੋ, ਤੇ
1: ਜੀ
0: ਫਿਰ ਮੈਨੂੰ ਤੁਸੀਂ ਟ੍ਰੋਲ ਕਰੋਗੇ
1: ਜੀ
0: ਜਾਂ ਮੇਰੀ ਗੱਲ ਦਾ ਜਵਾਬ ਦਿਓਗੇ?
1: ਬਿਲਕੁਲ ਹੈ ਜੀ।
0: ਤੇ ਫਿਰ ਅਸੀਂ ਇਹਨਾਂ ਤੋਂ ਕਿਸੇ ਤੋਂ ਕੀ ਉਮੀਦ ਭਾਲਦੇ ਹਾਂ ਵੀ ਅਸੀਂ ਕਿਹਨੂੰ ਲੈ ਆਈਏ ਤੇ ਕਿਹਨੂੰ ਨਾ ਲਾਈਏ? ਇਹ ਤਾਂ ਜਿੱਦੇ ਉਹ ਜਿਹੜਾ ਹੱਕ ਚ ਹੈ ਤੇ ਉਹਦੇ ਹੱਕ ਚ ਨੇ, ਜਿੱਦਣ ਅਸੀਂ ਇਹਨਾਂ ਦੇ ਖਿਲਾਫ਼ ਖੜੇ ਹੋਏ ਉਸ ਦਿਨ ਸਾਡੇ ਖਿਲਾਫ਼ ਨੇ।
1: ਬਿਲਕੁਲ ਹੈ ਜੀ, ਬਿਲਕੁਲ।
0: ਬਾਕੀ ਬਾਈ ਜੀ ਬੜਾ ਬੜਾ ਅਫਸੋਸ ਹੈ ਬਾਈ, ਜਿਹੜੀ ਇਹ ਸੱਤਾ ਚੱਲਦੀ ਪਈ ਹੈ ਨਾ, ਭਾਵੇਂ ਕਿਸੇ ਵੀ ਪਾਰਟੀ ਦੀ ਆ ਜਾਏ, ਤੁਸੀਂ ਆ 4 ਦਿਨ 4 ਮਹੀਨਿਆਂ ਬਾਅਦ ਵੇਖ ਲਿਓ
1: ਜੀ
0: ਵੀ ਇਹਨਾਂ ਦਾ ਇਹ ਜਿਹੜੇ ਚੁਣੇ ਜਾਣਗੇ ਜਾਂ ਇਹ ਚੁਣੇ ਜਾਣਗੇ ਜਾਂ ਉਹ ਚੁਣੇ ਜਾਣਗੇ, ਕੋਈ ਵੀ ਚੁਣਿਆ ਜਾ ਸਕਦਾ, ਪਰ
1: ਬਿਲਕੁਲ
0: ਹਾਲਾਤ ਇਹੀ ਹੋਣੇ ਨੇ।
1: ਬਿਲਕੁਲ,
0: ਕਿਉਂਕਿ ਇਹ ਚ ਬਦਲਿਆ ਬਦਲਣ ਵਾਲੇ ਕੋਈ ਚਾਂਸ ਹੈ ਨਹੀਂ ਹੈਗੇ ਬਾਈ।
1: ਬਿਲਕੁਲ ਹੈ ਜੀ। ਥੈਂਕ ਯੂ ਮੁਕੱਦਰ ਜੀ,
0: ਠੀਕ ਹੈ ਬਾਈ,
1: ਜੁੜਨ ਲਈ, ਵਿਚਾਰਾਂ ਦੀ ਸਾਂਝ ਪਾਉਣ ਲਈ। ਥੈਂਕ ਯੂ, ਸ਼ੁਕਰੀਆ।
0: ਠੀਕ ਹੈ ਬਾਈ
1: ਜੀ। ਦੋਸਤੋ, ਇਹ ਸਾਂਝੀ ਮੁਕੱਦਰ ਜੀ ਤੇ ਗੱਲਬਾਤ ਰੱਖ ਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, +358 44976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਵਿਦੇਸ਼ੀ ਖਬਰਾਂ ਤੋਂ ਜਾਣ ਤੋਂ ਪਹਿਲਾਂ ਇੱਕ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਖਬਰ ਹੈ, ਜੋ ਕਿ ਮਾਲ ਦੇ ਵਿੱਚ ਜਬਰੀ ਦਾਖਲ ਹੋਣ ਵਾਲੇ 3 ਵਿਅਕਤੀ ਕਾਬੂ ਕੀਤੇ ਹੈ। ਘਟਨਾ ਦਾ ਪੀਐਮ ਮੋਦੀ ਦੇ ਦੌਰੇ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ, ਪਰ ਜੋ ਕੁਝ ਵੀ ਉਹ ਭਾਸ਼ਣ ਵਗੈਰਾ ਜਾਂ ਰੈਲੀ ਵਗੈਰਾ ਕਰਨ ਜਾ ਰਹੇ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਦੇ ਵਿੱਚ, ਤੇ ਉਹਦੇ ਬਾਰੇ ਵੀ ਖਬਰਾਂ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਉਹਦੇ ਵਿੱਚ ਬਕਾਇਦਾ ਜਿਹੜਾ ਪ੍ਰੋਗਰਾਮ ਤੋਂ ਪਹਿਲਾਂ ਪੀਐਮ ਉਹਦਾ ਜਿਹੜਾ ਫਰਜ਼ੀ ਅਧਿਕਾਰੀ ਤੇ ਹਥਿਆਰਬੰਦ ਜਿਹੜਾ ਬਾਡੀਗਾਰਡ ਵੀ ਜਿਹੜਾ ਉਹਦੇ ਵਿੱਚ ਕਾਬੂ ਕੀਤਾ ਗਿਆ ਹੈ, ਤੇ ਇਸ ਤਰ੍ਹਾਂ ਦੀਆਂ ਖਬਰਾਂ ਨੇ। ਹਾਲਾਤ ਕਿੱਧਰ ਨੂੰ ਜਾ ਰਹੇ ਨੇ ਮੁਲਕ ਦੇ, ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਚੱਲ ਰਿਹਾ ਜੀ। ਤੇ ਇੱਕ ਕਾਲ ਜਿਹੜੀ ਆ ਰਹੀ ਹੈ ਦੋਸਤਾਂ ਦੀ, ਆਪਣੇ ਗੁਰੀਮਾਨ ਬਾਈ ਜੀ ਜੁੜੇ ਆ, ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਗੁਰੀ ਜੀ, ਜੀਆਂ ਨੂੰ ਜੀ।
2: ਬਾਈ ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
2: ਬਾਈ ਮੈਂ ਮੁਕੱਦਰ ਵੀਰ ਜੀ ਦੀ ਗੱਲ ਸੁਣ ਰਿਹਾ ਸੀਗਾ,
1: ਹਾਂਜੀ,
2: ਵੀ ਪੰਜਾਬ ਨੂੰ ਲੈ ਕੇ ਉਹ ਵੀ ਬਾਹਰ ਬੈਠੇ ਕਿੰਨੇ ਡੂੰਘਾਈ ਨਾਲ ਸੋਚ ਰਹੇ, ਕਿੰਨੇ ਤੰਗ ਰਹੇ ਨੇ ਬਾਹਰ ਬੈਠ ਕੇ।
1: ਬਿਲਕੁਲ
2: ਠੀਕ ਹੈ, ਪਰ ਜਿਹੜਾ ਇਹਨਾਂ ਨੇ ਸਲੂਕ ਕੀਤਾ ਮੋਹਨ ਜੀ ਦੇ ਨਾਲ,
1: ਯਾਰ
2: ਮਤਲਬ ਬੇਸ਼ਰਮੀ ਦੀ ਹੱਦ ਹੀ ਪਾਰ ਕਰ ਦਿੱਤੀਆਂ ਨੇ
1: ਜੀ।
2: ਮਤਲਬ ਹੁਣ ਇਹ ਪਾਰਟੀ ਮੰਨ ਲਓ ਅੱਗੇ ਆਉਂਦੀ ਹੈ ਨਹੀਂ ਆਉਂਦੀ, ਉਹ ਬਾਅਦ ਚ ਦੀਆਂ ਗੱਲਾਂ ਨੇ, ਪਰ ਜਿਹੜੀ ਅੱਗੇ ਪਾਰਟੀ ਆ ਕੋਈ MLA ਆ ਰਿਹਾ, ਉਹਦੇ ਲਈ ਇਹਨਾਂ ਨੇ ਇੱਕ ਮਾੜੇ ਬੈਂਚ ਮਾਰਕ ਸੈੱਟ ਕਰ ਦਿੱਤੇ ਵੀ ਅਸੀਂ ਇਸ ਪੱਧਰ ਤੱਕ ਲੋਕਾਂ ਦਾ ਧੱਕਾ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਅੱਜ ਇਹ ਕਰ ਰਹੇ ਹੈ, ਕੱਲ ਨੂੰ ਜਿਹੜੇ ਆਉਣਗੇ ਉਹ ਵੀ ਕਰਨਗੇ
1: ਜੀ।
2: ਜਦਕਿ ਉਹਨੇ ਸਿਰਫ ਆਪਣਾ ਇੱਕ ਥੋੜੇ ਮੂਹਰੇ ਰੋਸ ਪ੍ਰਗਟਾਵਾ ਕੀਤਾ ਵੀ ਹਾਂ ਭਾਈ ਤੁਸੀਂ ਨਸ਼ੇ ਨੂੰ ਲੈ ਕੇ ਫੋਕੇ ਪੈਂਟਰ ਮਾਰਦੇ ਹੈ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ, ਤੁਸੀਂ ਹੁਣ ਤੋਂ ਲੈ ਕੇ 5 ਸਾਲ ਥੋੜੀ ਸੱਤਾ ਨੂੰ ਹੋਣ ਵਾਲੇ ਆ, ਪਰ ਤੁਸੀਂ ਨਿੱਤ ਸਵੇਰੇ ਉੱਠ ਕੇ ਝੂਠ ਬੋਲਦੇ।
1: ਬਿਲਕੁਲ ਜੀ,
2: ਆ ਹੁਣ ਰੀਸੈਂਟਲੀ ਜਿਹੜੀ ਸਟੇਜ ਸ਼ੇਅਰ ਕੀਤੀ ਕ੍ਰਿਸ਼ਨ ਕੁਮਾਰ ਜੀ ਨੂੰ ਫੋਨ ਲਾ ਕੇ, ਉਹਦੇ ਵਿੱਚ ਮਾਨ ਸਾਹਿਬ ਦੇ ਹਾਵ ਭਾਵ ਦੇਖ ਰਹੇ ਸੀ ਤੁਸੀਂ, ਉਹ ਸਾਫ਼ ਪਤਾ ਲੱਗ ਰਿਹਾ ਸੀ ਉਹ ਬੰਦਾ ਅੱਜ ਵੀ ਦਾਰੂ ਪੀ ਕੇ ਸਟੇਜ ਤੇ ਚੜਿਆ ਹੋਇਆ।
1: ਬਿਲਕੁਲ ਜੀ, ਬਿਲਕੁਲ।
2: ਇਹਨਾਂ ਨੇ ਕੀ ਮਤਲਬ ਨਿਗਾਰ ਲੈ ਕੇ ਆਉਣਾ ਸਿਆਸਤ ਦੇ ਵਿੱਚ, ਐਵੇਂ ਲੋਕਾਂ ਨੇ ਬਦਲਾਅ ਦੇ ਚੱਕਰ ਚ ਇਹਨਾਂ ਨੂੰ ਮੂਹਰੇ ਤਾਂ ਲਿਆ ਤਾ, ਪਰ ਇਹਨਾਂ ਨੇ ਉਹ ਜਲੂਸ ਕੱਢਿਆ ਸਿਆਸਤ ਦਾ। ਅਸੀਂ ਮਤਲਬ ਨਾ ਸਾਡੀ ਮੇਰੀ ਖੁਦ ਦੀ ਉਮਰ 40 ਸਾਲ ਤੋਂ ਉੱਪਰ ਹੋ ਗਈ ਸੀ, ਪਰ ਮੈਂ ਜਿੱਥੇ ਤੱਕ ਬਾਕੀ ਪਾਰਟੀਆਂ ਨੂੰ ਵੀ ਅਬਜ਼ਰਵ ਕੀਤਾ, ਪਰ ਮੈਂ ਇੰਨਾ ਮਾੜਾ ਨੀ ਕਿਸੇ ਨੂੰ ਦੇਖਿਆ
1: ਜੀ। ਜੀ
2: ਮਤਲਬ ਇੰਨਾ ਕੋਈ ਮਤਲਬ ਝੂਠ ਤੂਫਾਨ, ਇੰਨਾ ਕਰਜ਼ਾ ਚੁੱਕੀ ਜਾਂਦੇ ਹੈ ਕਿਸੇ ਪਾਸੇ, ਕੋਈ ਮਤਲਬ ਆਪਣੇ ਪੰਜਾਬ ਚ ਕੋਈ ਕੰਮ ਸਿੱਧਾ ਹੋ ਵੀ ਰਿਹਾ ਕਿ ਨਹੀਂ? ਕੰਮ ਲੋਕਾਂ ਦੇ ਰੁਜ਼ਗਾਰ ਬਿਲਕੁਲ ਖਤਮ ਹੋਏ ਹੋਏ ਨੇ ਰੋਡ ਦੇ ਵਿੱਚ, ਹੁਣ ਜਿਹੜੇ ਬੰਦੇ ਰੋਡ ਤੇ ਢਾਬਿਆਂ ਦੇ ਕੰਮ ਕਰਦੇ ਕਿ ਬੱਸਾਂ, ਇਹ ਬੱਸਾਂ ਚੱਕ ਕੇ ਕਿਤੇ ਨਾ ਕਿਤੇ ਰੈਲੀਆਂ ਚ ਪਾਤੀਆਂ, ਕਿਤੇ ਯਾਤਰਾ ਚ ਪਾਤੀਆਂ, ਉਹਨਾਂ ਦੇ ਕੰਮ ਵੀ ਠੱਪ ਕਰਦੇ ਨਾ
1: ਜੀ। ਬਿਲਕੁਲ,
2: ਇਹ ਕੀ ਮਤਲਬ ਨਾ ਮੈਨੂੰ ਸਮਝ ਚ ਨੀ ਆਉਂਦੀ ਵੀ ਇਹ ਕਰਨਗੇ ਕੀ, ਇਹਨਾਂ ਨੂੰ ਐਕਸਪੈਕਟੇਸ਼ਨ ਤਾਂ ਹੈ ਅੱਗੇ ਆਉਣੇ ਦੀ, ਪਤਾ ਹੀ ਹੈ ਵੀ ਹੁਣ ਅਕਾਲੀਆਂ ਦੇ ਵਿੱਚ ਤਾਂ ਯਾਰ ਦੇਖੋ ਸੁਖਬੀਰ ਬਾਦਲ ਸਾਹਿਬ ਨੂੰ ਆਪਣਾ ਪਿਛਲਾ ਆਪਣੇ ਪੈਰ ਪਿੱਛੇ ਕਰ ਦੇਣੇ ਚਾਹੀਦੇ ਉਮਰ ਦੇ ਹਿਸਾਬ ਨਾਲ ਵੀ, ਜਾਂ ਆਪਣੇ ਪਾਰਟੀ ਦਾ ਜੋ ਹਾਲ ਹੈ ਉਹਨੂੰ ਦੇਖ ਕੇ ਵੀ
1: ਜੀ।
2: ਇਹਦੇ ਵਿੱਚ ਕੋਈ ਮਾੜੀ ਗੱਲ ਨੀ ਹੈਗੀ, ਆਪਣੇ ਕਿਸੇ ਹੋਰ ਕਿਸੇ ਨੂੰ ਵੀ ਅੱਗੇ ਲੈ ਕੇ ਆਉਣ, ਜਾਂ ਤੁਹਾਨੂੰ ਪਤਾ ਵੀ ਪਾਰਟੀ ਦੇ ਵਿੱਚ ਸਾਡੇ ਕਰਕੇ ਹੀ ਪਾਟਕ ਪੈ ਰਹੀ ਹੈ, ਤਾਂ ਇਹ ਪੈਰ ਪਤਾ ਨੀ ਕਿਉਂ ਨੀ ਪਿੱਛੇ ਕਰ ਰਹੇ
1: ਜੀ। ਬਿਲਕੁਲ,
2: ਇਹਨਾਂ ਨੂੰ ਆਪਣੀ ਆਪਣੀ ਸੀਟ ਛੱਡ ਦੇਣੀ ਚਾਹੀਦੀ, ਪ੍ਰਧਾਨਗੀ ਛੱਡਣ, ਕਿਸੇ ਹੋਰ ਨੂੰ ਮੂਹਰੇ ਲਾਉਣ, ਦੈਨ ਫੇਰ ਦੇਖਣ ਵੀ ਪਾਰਟੀ ਦੇ ਵਿੱਚ ਜਿਹੜੇ ਰੋਸੇ ਕਿਲੇ ਨੇ ਜਿਹੜੇ ਇੱਧਰੋਂ ਗਏ ਨੇ ਉਹ ਦੁਬਾਰਾ ਮੁੜ ਕੇ ਆਉਣ। ਇੱਧਰ ਰਾਜਾ ਵੜਿੰਗ ਕਾਂਗਰਸ ਚ ਕੋਈ ਕਸਰ ਨੀ ਛੱਡ ਰਹੀ ਜੀ ਕਾਂਗਰਸ ਦਾ ਪਾਠ ਕਰਨ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹਨਾਂ ਦਾ ਆਪਣਾ ਜਲੂਸ ਦੇਖ ਕੇ ਤਾਂ ਉਹ ਤਾਂ ਹੀ ਤਾਂ ਇੰਨੇ ਡੈਮ ਸ਼ੋਰ ਨੇ ਵੀ ਅਸੀਂ ਮੁੜ ਕੇ ਆ ਜਾਂਗੇ, ਪਤਾ ਵੀ ਇਹਨਾਂ ਦਾ ਕੋਈ ਵਜੂਦ ਹੀ ਨਹੀਂ ਬਣ ਰਿਹਾ, ਲੋਕਾਂ ਮੁਰੇ ਇਹਨਾਂ ਕੋਲ ਗੱਲ ਕਰਨ ਦੀ ਕੋਈ ਗੱਲਾਂ ਹੀ ਨਹੀਂ ਹੈਗੀ,
1: ਪੂਰੇ ਕੌਨਫੀਡੈਂਸ ਦੇ ਵਿੱਚ ਨੇ ਆਪਣੇ ਆਪ ਨੂੰ
2: ਕਿਤੇ ਜਾ ਕੇ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਣ।
1: ਜੀ ਬਿਲਕੁਲ ਹੈ ਜੀ,
2: ਇਹ ਤਾਂ ਹਾਲ ਹੋ ਰਿਹਾ ਜੀ। ਬਾਕੀ ਬੀਜੇਪੀ ਤਾਂ ਤੁਹਾਨੂੰ ਪਤਾ ਬੀਜੇਪੀ ਦਾ ਸ਼ਹਿਰੀ ਵੋਟ ਜਿਹੜਾ ਸ਼ਹਿਰੀ ਵੋਟ ਹੈ ਉਹ ਬੀਜੇਪੀ ਦੇ ਹੱਕ ਚ ਵੱਧ ਰਿਹਾ, ਕਿਉਂਕਿ ਹੁਣ ਤੁਸੀਂ ਆਪਾਂ ਗੈਂਗਸਟਰਵਾਦ ਦੀ ਗੱਲ ਕਰਦੇ ਹਾਂ ਵੀ ਗੈਂਗਸਟਰਵਾਦ ਮਕਾਉਣਾ, ਆਹ ਮਾਨ ਸਾਹਿਬ ਤਾਂ ਗੈਂਗਸਟਰ ਨੂੰ ਅੰਦਰ ਲੈ ਕੇ ਆ ਰਹੇ ਆ ਪਾਰਟੀ ਦੇ
1: ਵਿੱਚ,
2: ਹਾਲੇ ਤਾਂ ਉਸ ਬੰਦੇ ਦੀ ਹਾਲੇ ਕੁਛ ਸਾਲ ਕੁਛ ਟਾਈਮ ਪਹਿਲਾਂ ਹੀ ਦੇਖੋ ਸੇਖ ਉਹਦੀ ਆਪਣੀ ਦੋ ਦੋ ਵਿਆਹ ਕੀਤੇ ਉਹ ਬੰਦੇ ਨੇ ਦੋਨੋਂ ਘਰ ਵਾਲੀਆਂ ਨੇ, ਤੇ ਉਹਨੇ ਆਪ ਮਾਨ ਸਾਹਿਬ ਉੱਪਰ ਕਿੰਨੇ ਇਲਜ਼ਾਮ ਲਾਏ ਨੇ, ਤੇ ਇੰਨਾ ਇਹਨਾਂ ਨੇ ਮਾਨ ਸਾਹਿਬ ਨਾਲ ਰੌਲਾ ਪਾ ਕੇ ਹਟਿਆ ਤੇ ਅੱਜ ਕੱਲ ਤਾਂ ਕਹਿੰਦੇ ਮੈਨੂੰ ਤਾਂ ਬੇਬੇ ਕਹਿੰਦੀ ਤੂੰ ਮਾਨ ਦੀ ਪਾਰਟੀ ਦਾ ਬੰਦਾ ਹੈ, ਮੈਂ ਤਾਂ ਸੋਚਦਾ ਵੀ ਲੋਕਾਂ ਦੇ ਕਰੈਕਟਰ ਕਿੱਦਾਂ ਬਦਲਦੇ ਪਏ।
1: ਬਿਲਕੁਲ ਹੈ ਜੀ, ਬਿਲਕੁਲ, ਗਿਰਗਿਟ ਵੀ ਨਹੀਂ ਏਦਾਂ ਰੰਗ ਬਦਲਦਾ ਜਿੱਦਾਂ ਇਹ ਬਦਲਦੇ ਨੇ।
2: ਮੈਂ ਕਹਿੰਦਾ ਗਿਰਗਿਟ ਤਾਂ ਮੈਂ ਗਿਰਗਿਟ ਜੇ ਨਾ ਮੂਰੇ ਬਿਠਾ ਦਈਏ ਨਾ ਉਹ ਵੀ ਸ਼ਰਮ ਦੇ ਮਾਰੇ
1: ਕਿਤੇ
2: ਝੁਕ ਜੂ ਵੀ, ਮੈਂ ਤਾਂ ਯਾਰ ਫੇਰ ਵੀ ਥੋੜਾ ਜਿਹਾ ਲੇਟ ਆ, ਤੂੰ ਤਾਂ ਮੈਨੂੰ ਪਹਿਲਾਂ ਰੰਗ ਬਦਲੀ ਜਾਂਦੀ।
1: ਹਾਲੇ ਤਾਂ ਬਾਈ ਜੀ ਆ ਦੇਖੋ ਆ ਮਹੀਨਾ ਕੁ ਠਹਿਰ ਜੇ ਹੋਰ ਛੜੱਪੇ ਵੱਜਣ ਲੱਗ ਜਾਣੇ, ਡੱਡੂ ਛੜੱਪੇ ਵੱਜਣੇ ਆ।
2: ਉਹ ਤਾਂ ਵੀਰ ਜੀ ਡੈਫੀਨੇਟਲੀ ਵੱਜਣੇ ਆ, ਕਾਰਨ ਕੀ ਹੈ ਦੇਖੋ ਟਿਕਟਾਂ ਦੀ ਵੰਡ ਹੋਣੀ ਹੈ ਔਰ ਤੁਹਾਨੂੰ ਪਤਾ ਵੀ ਤਿੰਨ ਟਿਕਟਾਂ ਦਾ ਫੋਰ ਸ਼ੋਰ ਨੇ ਵੀ ਕੱਟਣਗੀਆਂ, ਇੱਕ ਤਾਂ ਜਿਹੜੀ ਸੇਖੋ ਦੀ ਆ ਗਈ, ਇੱਕ ਪਾਲਾ ਜਲਾਲਪੁਰੀ ਆ, ਇੱਕ ਜਿਹੜਾ ਆਪਣਾ ਇਹ ਤੁਸੀਂ ਭਲਵਾਨ ਸਾਹਿਬ ਨੂੰ ਲੈ ਕੇ ਆਏ ਨੇ ਪਾਰਟੀ ਦੇ, ਇਹ ਤਿੰਨ ਬੰਦੇ ਨੇ ਟਿਕਟ ਤਾਂ ਖਾਣਗੇ ਜੀ।
1: ਬਿਲਕੁਲ ਹੈ ਜੀ,
2: ਉਹ ਤੋਂ ਬਾਅਦ ਦੇਖੋ ਨੈਕਸਟ ਹੋਰ ਕੀ ਕੀ ਚੇਂਜਿਸ ਲੈ ਕੇ ਆਉਂਦੇ ਨੇ, ਪਰ ਮੈਨੂੰ ਲੱਗਦਾ ਨੀ ਹੈਗਾ ਵੀ ਮਤਲਬ ਇਹਨਾਂ ਨੂੰ ਲੋਕ ਅੱਗੇ ਲੈ ਕੇ ਆਉਣ, ਜੇ ਕਿਤੇ ਲੋਕਾਂ ਨੇ ਇਹਨਾਂ ਨੂੰ ਅੱਗੇ ਲਿਆਉਣ ਦਾ ਮਨ ਬਣਾਇਆ ਹੋਊਗਾ ਨਾ, ਤਾਂ ਫਿਰ ਮੈਂ ਕਹਿੰਦਾ ਵੀ ਯਾਰ ਭੁਗਤਰ ਵੀਰ ਜੀ ਵਾਲੀ ਗੱਲ ਪੱਕੀ ਸਹੀ ਹੈ ਵੀ ਸਭ ਤੋਂ ਪਹਿਲਾਂ ਕਸੂਰਵਾਰ ਤਾਂ ਪੰਜਾਬ ਦੇ ਲੋਕ ਨੇ, ਬਾਕੀ ਬੰਦੇ ਬਾਅਦ ਚ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕਿਉਂਕਿ ਲੋਕ ਇਹਨਾਂ ਦੀ ਝੰਡੇ ਚੱਕ ਕੇ ਖੜੇ ਆ, ਕਿਸੇ ਨੂੰ ਇਹ ਨੀ ਮਤਲਬ ਸਾਡਾ ਪੰਜਾਬ ਦਾ ਕੀ ਬਣ ਰਿਹਾ, ਸਾਡੇ ਮਤਲਬ ਆਪਣੇ ਘਰ ਤੱਕ ਆਪਾਂ ਮਤਲਬ ਰੱਖਿਆ ਹੋਇਆ, ਆਪਾਂ ਪੰਜਾਬ ਬਾਰੇ ਤਾਂ ਸੋਚਦੇ ਹੀ ਨੀ ਹੈਗੇ ਵੀ ਪੰਜਾਬ ਦਾ ਬਣਦਾ ਕੀ ਪਿਆ ਹੋਇਆ।
1: ਬਿਲਕੁਲ,
2: ਨਾ ਇੱਥੇ ਕਾਰੋਬਾਰ ਨੇ, ਨਾ ਇੱਥੇ ਕੋਈ ਮਤਲਬ ਤੁਸੀਂ ਲਾ ਲੋ ਵੀ ਆਪਣਾ ਘਰ ਸੁਰੱਖਿਅਤ ਹੈ ਬੰਦੇ ਦਾ, ਬੰਦਾ ਕਰੂਗਾ ਕੀ।
1: ਆ ਦੇਖੋ ਸਿਵੇ ਨੀ ਸੁਰੱਖਿਅਤ ਰਹੇ ਤੇ ਘਰ ਕਿੱਥੋਂ ਦੀ ਰਹਿਣਾ।
2: ਮੈਂ ਸਿਵੇ ਵਾਲੀ ਗੱਲ ਤੋਂ ਨਾ, ਮੈਂ ਤੁਹਾਡਾ ਜਿਹੜਾ ਉੱਥੇ ਹੈਡਿੰਗ ਦਿੱਤੀ ਹੋਈ ਸੀ ਉਹ ਪੜ੍ਹ ਕੇ ਮੈਨੂੰ ਵੀ ਸਮਝਣ ਨੂੰ ਥੋੜਾ ਟਾਈਮ ਲੱਗਿਆ, ਪਰ ਜਦੋਂ ਤੁਸੀਂ ਤੇ ਰਾਜਨ ਸੈਣੀ ਸਾਹਿਬ ਨੇ ਗੱਲ ਕੀਤੀ ਫੇਰ ਮੈਨੂੰ ਪਤਾ ਲੱਗਿਆ ਵੀ ਜਿਹੜਾ ਕੁਐਸਚਨ ਮਾਰਕ ਹੈ ਇਹ ਬੜਾ ਘੱਟ,
1: ਇਹ ਬਹੁਤ ਫਾਇਦੇ ਵਾਲਾ ਹੁੰਦਾ ਜੀ ਲਿਖਤ ਪੜ੍ਹ ਤੋਂ ਦੇ ਵਿੱਚ ਜੀ।
2: ਇਹ ਕੁਐਸਚਨ ਮਾਰਕ ਨਾ ਵੈਸੇ ਅੱਜ ਕੱਲ ਮੀਡੀਆ ਦੇ ਤੁਸੀਂ ਕੱਲੇ ਨੀ ਹੋਰ ਵੀ ਅਦਾਰੇ ਉੱਪਰ ਬੜਾ ਕੰਟਰੋਵਰਸ਼ੀਅਲ ਹੈ ਜੀ, ਗੱਲ ਆਪਣੀ ਕਹਿ ਵੀ ਜਾਂਦੇ ਨੇ ਪਿੱਛੇ ਕੁਐਸਚਨ ਮਾਰਕ ਲਾ ਜਾਂਦੇ,
1: ਬਿਲਕੁਲ,
2: ਪਰ ਇਹ ਕੁਐਸਚਨ ਮਾਰਕ ਲੋਕ ਉਲਝਦੇ ਬਹੁਤ ਨੇ
1: ਜੀ, ਕੜਛੀ ਆ ਨਾ ਜੀ ਉਹ ਕਹਿੰਦੇ ਉਂਗਲ ਟੇਢੀ ਕਰਨੀ ਪੈਂਦੀ ਆ।
2: ਨਹੀਂ ਠੀਕ ਹੈ ਠੀਕ ਹੈ, ਤੁਹਾਡਾ ਮਤਲਬ ਤੁਹਾਡਾ ਆਪਣਾ ਨਜ਼ਰੀਆ ਠੀਕ ਹੈ
1: ਜੀ,
2: ਤੇ ਜਿਹੜਾ ਕੁਐਸਚਨ ਮਾਰਕ ਲੱਗਿਆ ਫੇਰ ਤਾਂ ਗੱਲ ਹੀ ਕਲੀਅਰ ਹੋ ਗਈ ਨਾ ਜੀ।
1: ਬਿਲਕੁਲ ਹੈ ਜੀ,
2: ਬਾਕੀ ਜਿਹੜੇ ਕਹਿੰਦੇ ਪਿੱਛੇ ਫੋਟੋ ਲਾਈ ਹੋਈ ਹੈ ਤੀਜੀ ਅੱਖ ਵਾਲੀ, ਮੈਂ ਤਾਂ ਕਹਾਂ ਰਾਜਾ ਸੈਣੀ ਸਾਹਿਬ ਦੀ ਅੱਖ ਲਾਓ, ਕਿਉਂਕਿ ਉਹ ਬਰੀਕੀ ਨਾਲ ਬਹੁਤ ਮਸਲੇ ਨੂੰ ਜਾਂਚਦੇ
1: ਆ। ਹਾਂਜੀ ਬਿਲਕੁਲ ਬਿਲਕੁਲ ਹੈ,
2: ਇਹ ਬਸ ਵੀਰ ਜੀ
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਗੁਰੀ ਜੀ, ਇੰਟਰਸਟਿੰਗ ਕਹਾਣੀ ਹੈ ਓਪਰੀ ਹਵਾ। ਤੇ ਉਸ ਤੋਂ ਪਹਿਲਾਂ ਐਫਲ ਟਾਵਰ ਦੇ ਵੱਲ ਨੂੰ ਚੱਲਦੇ ਹਾਂ, ਫਰਾਂਸ ਦੀ ਸੈਰ ਕਰਦੇ ਹਾਂ ਥੋੜੀ ਜਿਹੀ, ਉੱਥੇ ਵੀ ਵਾਦ ਵਿਵਾਦ ਜਿਹੜੇ ਧਰਮਾਂ ਦੇ ਪੈ ਰਹੇ ਨੇ। ਜਦੋਂ ਹਿੰਦੂ ਸੰਗਠਨ ਦੇ ਦੌਰੇ ਦੇ ਕਾਰਨ ਫਰਾਂਸ ਦਾ ਜਿਹੜਾ ਸੀ ਆਈਫਲ ਟਾਵਰ ਜਿਹੜਾ ਸੀ ਇੱਕ ਦਿਨ ਦੇ ਲਈ ਬੰਦ ਕਰਨਾ ਪੈ ਗਿਆ, ਬੰਦ ਹੋ ਗਿਆ। ਦੁਨੀਆਂ ਦੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਆਈਫਲ ਟਾਵਰ ਨੂੰ ਇੱਕ ਦਿਨ ਦੇ ਲਈ ਬੰਦ ਰੱਖਣਾ ਪਿਆ ਕਿਉਂਕਿ ਉੱਥੋਂ ਦੇ ਸਟਾਫ ਨੇ ਹੜਤਾਲ ਕਰ ਛੱਡੀ। ਇਹ ਹੜਤਾਲ ਇੱਕ ਹਿੰਦੂ ਧਾਰਮਿਕ ਸੰਗਠਨ ਦੇ ਦੌਰੇ ਦੇ ਦੌਰਾਨ ਆਈਫਲ ਟਾਵਰ ਸਟਾਫ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਟਾਵਰ ਦੇ ਵਿੱਚ ਵਿਚਰਨ ਤੋਂ ਰੋਕਣ ਦੇ ਉੱਤੇ ਇੱਕ ਪਾਸੇ ਕਰਨ ਦੇ ਰੋਸ ਦੇ ਵਜੋਂ ਕੀਤੀ ਗਈ ਸੀ। ਕਹਿੰਦੇ ਭਾਈ ਤੁਸੀਂ ਆਪਣੀ ਡਿਊਟੀ ਨਾ ਕਰੋ, ਪਾਸੇ ਹੋ ਜਾਓ, ਅਸੀਂ ਆਪੇ ਹੀ ਸਾਰਾ ਕੁਝ ਕਰਾਂਗੇ। ਤੇ ਉਹਨਾਂ ਨੇ ਚੱਕ ਕੇ ਹੜਤਾਲ ਕਰਤੀ, ਭਾਈ ਤੁਸੀਂ ਕੌਣ ਹੁੰਦੇ ਹੋ ਇਹੋ ਗੱਲਾਂ ਕਹਿਣ ਵਾਲੇ। ਇਹ ਪਤਾ ਲੱਗਿਆ ਕਿ BAPS ਜਿਹੜਾ ਜਾਣੀ ਕਿ ਬੋਚਾ ਸਵਾਮੀ ਬੋਚਾ

0: ਮਹਿਲਾ ਕਰਮਚਾਰੀਆਂ ਨੂੰ ਲਾਂਭੇ ਕਰਨ ਤੇ ਹਟਾਉਣ ਦੇ ਹੁਕਮ ਦਾ ਜਿਹੜਾ ਵਿਰੋਧ ਹੋਇਆ। ਫਰਾਂਸ ਦੇ ਵਿਚ ਯੂਨੀਅਨ ਦੀ ਪ੍ਰਤੀਨਿਧ ਡਾਇਨ ਡੈਵੋਇਨ ਨੇ ਜਿਹੜਾ ਦੱਸਿਆ ਕਿ ਜਦੋਂ ਇਹ ਵਫਦ ਉਥੋਂ ਲੰਘ ਰਿਹਾ ਸੀ ਤਾਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ। ਆਈਫਲ ਟਾਵਰ ਦੇ ਕਰਮਚਾਰੀਆਂ ਨੇ ਪੇਸ਼ੇ ਦੇ ਉਲਟ ਹਦਾਇਤਾਂ ਦੀ ਸਖ਼ਤ ਨਿੰਦਾ ਕੀਤੀ, ਜਿਨ੍ਹਾਂ ਦੇ ਤਹਿਤ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਔਰਤ ਹੋਣ ਦੇ ਕਾਰਨ ਪਾਸੇ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਜਗ੍ਹਾ ਜਿਹੜੀ ਹੈ ਦੂਜਿਆਂ ਖਾਸ ਕਰਕੇ ਪੁਰਸ਼ਾਂ ਨੂੰ ਰੱਖਿਆ ਗਿਆ ਵੀ ਭਾਈ ਔਰਤਾਂ ਨੂੰ ਹਟਾ ਦਿਓ ਡਿਊਟੀ ਤੋਂ, ਤੇ ਮੰਗ ਸੀਗੀ ਇਹਨਾਂ ਦੀ, ਤੇ ਜਿਹੜੇ ਆ ਬੰਦੇ ਲਾ ਦਿਓ ਜੀ। ਇੱਥੇ ਵੀ ਮਤਲਬ ਕਿ ਵਿਤਕਰਾ ਕਹਿ ਸਕਦੇ ਹਾਂ, ਔਰਤ ਤੇ ਮਰਦ ਦਾ ਵਿਤਕਰਾ ਕੀਤਾ ਗਿਆ। ਸੀਜੀਟੀ ਟ੍ਰੇਡ ਯੂਨੀਅਨ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਕੁਝ ਔਰਤਾਂ ਨੂੰ ਆਪਣੀਆਂ ਪੋਸਟਾਂ ਛੱਡ ਕੇ ਦੂਜੀਆਂ ਥਾਵਾਂ ਦੇ ਉੱਤੇ ਜਾਣ ਦੇ ਲਈ ਕਿਹਾ ਗਿਆ ਤੇ ਕਈ ਥਾਵਾਂ ਦੇ ਉੱਤੇ ਉਨ੍ਹਾਂ ਦੀ ਜਗ੍ਹਾ ਪੁਰਸ਼ਾਂ ਨੂੰ ਤੈਨਾਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਾਰੀਆਂ ਮਹਿਲਾਵਾਂ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਜਦੋਂ ਤੱਕ ਇਹ ਵਫਦ ਜਿਹੜਾ ਉੱਥੇ ਮੌਜੂਦ ਹੈ, ਜਾਣੀ ਕਿ 100 ਵਿਅਕਤੀਆਂ ਦਾ, ਉਹ ਕੁਝ ਖਾਸ ਥਾਵਾਂ ਤੋਂ ਨਾ ਜਿਹੜਾ ਲੰਘਣ। ਮਾਮਲੇ ਦੀ ਜਾਂਚ ਦੇ ਹੁਕਮ ਹੋ ਗਏ ਨੇ। ਫਰਾਂਸ ਦੀ ਰਾਜਧਾਨੀ ਦਾ ਇਹ ਟਾਵਰ ਜਿੱਥੇ ਹਰ ਸਾਲ ਲਗਭਗ 7 ਲੱਖ ਸੈਲਾਨੀ ਆਉਂਦੇ ਐ ਇਹਨੂੰ ਦੇਖਣ ਦੇ ਲਈ, ਤੇ ਮੰਗਲਵਾਰ ਨੂੰ ਆਪਣੇ ਤੈਅ ਸਮੇਂ ਤੇ ਖੁੱਲ ਗਿਆ ਅੱਜ, ਕਿਉਂਕਿ ਇਸ ਨੂੰ ਚਲਾਉਣ ਵਾਲੀ ਕੰਪਨੀ ਜਿਹੜੀ ਹੈ ਸੋਸਾਇਟੀ ਡੀ ਐਕਸਪਲੋਰੇਸ਼ਨ ਜਿਹੜੀ ਹੈ ਉਹਦੀ ਡੀ ਲਾ ਟੂਰ ਆਈਫਲ ਜਿਹੜਾ ਨੇ ਮੰਨਿਆ ਕਿ BAPS ਦੇ ਜਿਹੜੇ ਵਫਦ ਦੇ ਵੱਲੋਂ ਔਰਤਾਂ ਦੇ ਨਾਲ ਸੀਮਤ ਗੱਲਬਾਤ ਦੀ ਬੇਨਤੀ ਕੀਤੀ ਗਈ ਸੀ ਤੇ ਅਜਿਹੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਸੀ। ਪੈਰਿਸ ਦੇ ਮੇਅਰ ਇਮੈਨੁਅਲ ਨੇ ਆਈਫਲ ਟਾਵਰ ਦੇ ਸਟਾਫ ਦੇ ਗੁੱਸੇ ਨੂੰ ਜਾਇਜ਼ ਦੱਸਿਆ, ਇਸ ਨੂੰ ਅਸਵੀਕਾਰ ਕਰਨ ਯੋਗ ਜਿਹੜਾ ਕਰਾਰ ਦਿੱਤਾ, ਕਿਹਾ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਕਰਵਾਈ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਕੀ ਹੋਇਆ ਕੀ ਹੈ। ਦੂਜੇ ਪਾਸੇ ਪੈਰਿਸ ਦੇ ਵਿੱਚ ਸਥਿਤ BAPS ਹਿੰਦੂ ਮੰਦਰ ਨੇ ਇਸ ਮਾਮਲੇ ਦੇ ਉੱਤੇ ਮੁਫ਼ਤ ਮਾਫ਼ੀ ਮੰਗਦਿਆਂ ਕਹਿ ਦਿੱਤਾ ਕਿ ਉਹ ਇਸ ਘਟਨਾ ਦੇ ਕਾਰਨ ਉੱਠੀਆਂ ਚਿੰਤਾਵਾਂ ਨੂੰ ਸਮਝਦੇ ਨੇ, ਉਨ੍ਹਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਸੰਸਥਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਦੌਰਾ ਬਾਕੀ ਸੈਲਾਨੀਆਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਣ ਦੇ ਮੱਦੇਨਜ਼ਰ ਆਈਫਲ ਟਾਵਰ ਦੀ ਟੀਮ ਦੇ ਨਾਲ ਮਿਲ ਕੇ ਆਮ ਖੁੱਲ੍ਹਣ ਦੇ ਸਮੇਂ ਸ਼ੁਰੂ ਦੇ ਵਿੱਚ ਤੈਅ ਕੀਤਾ ਗਿਆ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਜਾਣਕਾਰੀ ਦੇ ਮੁਤਾਬਕ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨੂੰ ਆਈਫਲ ਟਾਵਰ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਗਿਆ ਸੀ। ਜੇਕਰ ਇਸ ਸਥਿਤੀ ਦੇ ਕਾਰਨ ਜਿਹੜਾ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਤਾਂ ਅਸੁਵਿਧਾ ਜਿਹੜੀ ਹੋਈ ਹੈ ਤਾਂ ਉਹ ਦਿਲੋਂ ਮਾਫ਼ੀ ਮੰਗਦੇ ਨੇ ਤੇ ਫਰਾਂਸ ਦੇ ਵਿੱਚ ਇਸ ਹਿੰਦੂ ਸਮੂਹ ਨੇ ਐਤਵਾਰ ਨੂੰ ਪੈਰਿਸ ਨੇੜੇ ਆਪਣੇ ਪਹਿਲੇ ਵੱਡੇ ਅਤੇ ਰਵਾਇਤੀ ਹਿੰਦੂ ਮੰਦਰ ਦੀ ਸ਼ੁਰੂਆਤ ਕੀਤੀ ਹੈ ਤੇ ਉਨ੍ਹਾਂ ਦਾ ਵਫਦ ਇਸੇ ਮੰਦਰ ਦੇ ਉਦਘਾਟਨ ਦੇ ਲਈ ਉੱਥੇ ਜਿਹੜਾ ਗਿਆ ਹੋਇਆ। ਇਸ ਘਟਨਾ ਤੋਂ ਬਾਅਦ ਫਰਾਂਸ ਦੇ ਕਈ ਸੀਨੀਅਰ ਰਾਜਨੇਤਾਵਾਂ ਨੇ ਵੀ ਇਸ ਦੀ ਸਖ਼ਤ ਜਿਹੜੀ ਆਲੋਚਨਾ ਕੀਤੀ। ਨੈਸ਼ਨਲ ਅਸੈਂਬਲੀ ਦੀ ਪ੍ਰਧਾਨ ਯੇਲ ਬ੍ਰਾਉਨ ਪਵੇਟ ਨੇ ਵੀ ਕਿਹਾ ਕਿ ਉਹ ਇਸ ਗੱਲ ਨੂੰ ਕਦੇ ਸਵੀਕਾਰ ਨਹੀਂ ਕਰ ਸਕਦੇ ਕਿ ਵਿਦੇਸ਼ੀ ਮਹਿਮਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਔਰਤਾਂ ਨੂੰ ਪਾਸੇ ਹਟਣ ਦੇ ਲਈ ਕਿਹਾ ਜਾਵੇ। ਔਰਤ ਤੇ ਪੁਰਸ਼ ਦੇ ਵਿੱਚ ਸਮਾਨਤਾ ਤੇ ਵਿਤਕਰੇ ਵਿਰੁੱਧ ਲੜਾਈ ਬਾਰੇ ਫਰਾਂਸ ਦੀ ਮੰਤਰੀ ਅਰੋਰ ਬਰਗ ਨੇ ਵੀ ਇਸ ਘਟਨਾ ਨੂੰ ਅਸਵੀਕਾਰ ਕਰਨ ਯੋਗ ਦੱਸਿਆ ਤੇ ਕਿਹਾ ਕਿ ਫਰਾਂਸ ਦੇ ਵਿੱਚ ਔਰਤਾਂ ਤੇ ਮਰਦਾਂ ਵਿਚਕਾਰ ਬਰਾਬਰੀ ਦਾ ਸਿਧਾਂਤ ਗੈਰ ਸੌਦੇਬਾਜ਼ੀ ਯੋਗ ਹੈ ਤੇ ਕੋਈ ਵੀ ਧਰਮ ਜਾਂ ਸਿਧਾਂਤ ਦੇਸ਼ ਦੇ ਕਾਨੂੰਨਾਂ ਤੋਂ ਉੱਪਰ ਨਹੀਂ ਹੋ ਸਕਦਾ ਤੇ ਨਾ ਹੀ ਹੈ। ਸਾਬਕਾ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਨੇ ਵੀ ਜਿਹੜਾ ਕਿਹਾ ਕਿ ਫਰਾਂਸ ਦੇ ਵਿੱਚ ਕੋਈ ਵੀ ਔਰਤਾਂ ਨੂੰ ਉਨ੍ਹਾਂ ਦਾ ਸਥਾਨ ਨਹੀਂ ਦੱਸ ਸਕਦਾ ਤੇ ਉਨ੍ਹਾਂ ਨੇ ਆਈਫਲ ਟਾਵਰ ਦੇ ਸਟਾਫ ਨੂੰ ਜਿਹੜਾ ਪੂਰਾ ਸਮਰਥਨ ਜਿਹੜਾ ਕਰ ਦਿੱਤਾ ਹੈ। ਤੇ ਦੋਸਤੋ ਅਗਲੇ ਚੱਲਦੇ ਹਾਂ ਪੁੱਤਨ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਮੁਹੰਮਦ ਜੀ ਦੀ ਗੱਲ ਸੁਣ ਲਈਏ ਤੇ ਫਿਰ ਨਾਲ ਦੀ ਨਾਲ ਖ਼ਬਰ ਸਾਂਝੀ ਕਰਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸੋਤੇ ਵੀ ਜਿਹੜੇ ਇਸ ਵਕਤ ਤਸ਼ਰੀਫ ਫਰਮਾ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ।
0: ਥੈਂਕ ਯੂ ਜੀ, ਥੈਂਕ ਯੂ ਦੁਆਵਾਂ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਕੀ ਕਹਿਣਾ ਚਾਹੋਗੇ ਮੁਹੰਮਦ ਜੀ?
1: ਤੇ ਮੈਂ ਗੱਲ ਕਹਿਣਾ ਚਾਹਾਂਗਾ, ਦੇਖੋ ਜੋ ਇਸ ਵੇਲੇ ਸੂਰਤੇ ਹਾਲ ਜਿਹੜੀ ਹੈਗੀ ਆ ਬਣੀ ਚੱਲਦੀ ਪਈ, ਗੱਲਾਂ ਬਾਤਾਂ ਚੱਲਦੀਆਂ ਪਈਆਂ, ਬਿਲਕੁਲ ਕਹਿੰਦੇ ਵਕਤ ਦੀ ਆਵਾਜ਼ ਹੈਗੀ ਆ
0: ਜੀ,
1: ਕਿਉਂਕਿ ਜਿਹੜਾ ਹੈਗਾ ਚੇਂਜ ਇਜ਼ ਦਾ ਲਾ ਆਫ ਨੇਚਰ, ਵਾਕਈ ਜਿਹੜਾ ਹੈਗਾ ਹੁਣ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਦਿਨ ਬਾ ਦਿਨ, ਲਾਜ਼ਮ ਇੱਕ ਸ਼ਖਸ ਜਿਹੜਾ ਹੈਗਾ ਅੱਗੇ ਇਸ ਤਰ੍ਹਾਂ ਦਾ ਆਉਣਾ ਚਾਹੀਦਾ ਹੈਗਾ ਜਿਹੜਾ ਕਵਰ ਕਰੇ ਜਿਹੜਾ ਹੈਗਾ, ਬਾਕੀ ਜਿਹੜਾ ਹੈਗਾ ਕਹਿੰਦੇ ਨਾ ਕਹਿਤੇ ਹੈ ਕਿ ਜ਼ਮਾਨਾ ਬਦਲਤਾ ਹੈ
0: ਜੀ, ਬਿਲਕੁਲ ਹੈ ਜੀ,
1: ਹਾਂ ਕਹਿਤੇ ਹੈ ਕਿ ਜ਼ਮਾਨਾ ਬਦਲਤਾ ਹੈ, ਲੇਕਿਨ ਸ਼ਖਸ ਉਹ ਹੈ ਜੋ ਜ਼ਮਾਨੇ ਕੋ ਬਦਲ ਦਿੱਤਾ ਹੈ
0: ਜੀ,
1: ਮਤਲਬ ਕਿ ਇਸ ਤਰ੍ਹਾਂ ਦੇ ਸ਼ਖਸ ਦੀ ਲੋੜ ਹੈ ਜਿਹੜੀ ਕਿ ਜਿਹੜਾ ਹੈਗਾ ਕਿ ਡਿਜ਼ਰਵਿੰਗ ਚੇਂਜ ਜਿਹੜੀ ਹੈਗੀ ਲੈ ਕੇ ਆਵੇ ਜਿਹੜਾ ਹੈਗਾ, ਹਨਾ
0: ਜੀ,
1: ਤੇ ਉਹ ਜਿਹੜਾ ਹੈਗਾ ਦੇਖੋ ਅੱਗੋਂ ਜਿਹੜਾ ਹੈਗਾ ਵਕਤ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ

0: ਖਿਲਾਫਤ ਕਿਸ ਦੇ ਹਿੱਸੇ ਜਾਂਦੀ ਹੈਗੀ ਆ।
1: ਪਰ ਮੁਹੰਮਦ ਜੀ ਮੈਨੂੰ ਲੱਗਦਾ ਕਿ ਚਲੋ ਜਮਾਨਾ ਜਿਸ ਹਿਸਾਬ ਦੇ ਨਾਲ ਜਾਂ ਫਾਸਟ ਬਦਲ ਰਿਹਾ ਨਾ, ਤਾਂ ਚਲੋ ਬਦਲਣਾ ਚਾਹੀਦਾ, ਜ਼ਰੂਰੀ ਵੀ ਹੈ ਕੁਝ ਚੀਜ਼ਾਂ ਨੂੰ। ਪਰ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਆਪਣੀ ਹੋਂਦ ਆ ਨਾ, ਉਹ ਚਾਹੇ ਕਿਸੇ ਵੀ ਆਪਣੇ ਖੇਤਰ ਦੇ ਨਾਲ ਜੁੜੀ ਹੋਈ ਹੈ, ਤਾਂ ਉਹਨੂੰ ਜਿਹੜਾ ਬਰਕਰਾਰ ਜ਼ਰੂਰ ਰੱਖਣਾ ਚਾਹੀਦਾ ਜੀ, ਚਾਹੇ ਕਿੱਥੇ ਵੀ ਤੁਸੀਂ ਵੱਸਦੇ ਹੋ।
0: ਬਿਲਕੁਲ ਬਿਲਕੁਲ, ਇਹ ਤਾਂ ਹੈ ਆ। ਇੱਕ ਜਿਹੜਾ ਹੈਗਾ ਪੋਜ਼ਿਟਿਵ ਔਰ ਜਿਹੜਾ ਹੈਗਾ ਡਿਜ਼ਰਵਿੰਗ ਜਿਹੜੀ ਚੇਂਜ ਹੈਗੀ ਆ ਉਹ ਲਾਜ਼ਮ ਹੋਣੀ ਚਾਹੀਦੀ ਆ
1: ਜੀ।
0: ਤੇ ਜਿਹੜਾ ਹੈਗਾ ਜੋ ਸਮਾਜ ਦੇ ਪੱਖ ਦੇ ਵਿੱਚ ਹੋਵੇ, ਆਵਾਮ ਦੇ ਪੱਖ ਦੇ ਵਿੱਚ ਹੋਵੇ,
1: ਬਿਲਕੁਲ ਹੈ ਜੀ।
0: ਤੇ ਜੇ ਆਪਾਂ ਜੇ ਇਸ ਪਾਸੇ ਨੂੰ ਨਹੀਂ ਆ, ਜੇ ਆਵਾਮ ਹੀ ਰੋਂਦਾ ਪਿੱਟਦਾ ਹੈਗਾ ਜਾਂ ਉਹੀ ਮਾੜੇ
1: ਹਾਲਾਤ, ਰਾਜ ਕਿੱਥੇ ਕਰਨਾ? ਬਿਲਕੁਲ, ਰਾਜ ਕਾਤੇ ਕਰਨਾ ਜੀ ਤੁਸੀਂ, ਪਿਛੋਕੜ ਤੋਂ ਇਹੋ ਕੁਝ ਹੁੰਦਾ ਰਿਹਾ। ਚਲੋ ਪੋਸਟਾਂ ਬਦਲ ਗਈਆਂ, PM ਆ ਗਏ ਜਾਂ ਮੁੱਖ ਮੰਤਰੀ ਆ ਗਏ ਜਾਂ ਅੱਗੇ ਲੀਡਰ ਸਰਪੰਚ ਪੰਚ ਆ ਗਏ, ਤੇ ਉਹ ਗੱਲਾਂ ਜਿਹੜੀਆਂ ਆਪਾਂ ਪਿੱਛੇ ਕਹਾਵਤਾਂ ਵੀ ਸੁਣਦੇ ਆ ਨਾ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ, ਕੰਮ ਉੱਥੇ ਹੀ ਆ ਜੀ।
0: ਬਿਲਕੁਲ ਸਹੀ ਗੱਲ, ਇਹਦੇ ਵਿੱਚ ਕੋਈ ਦੋ ਰਾਏ ਨੀ। ਵਾਕਈ ਜਿਹੜਾ ਹੈਗਾ ਉਹ ਪੁਰਾਣੀ ਬਿਮਾਰੀ ਜਿਹੜੀ ਹੈਗੀ ਆ ਉਹ ਗਈ ਨਹੀਂ ਆ, ਉਹ ਅੱਗੇ ਗਾਂ ਤੋਂ ਗਾਂ ਕਹਿੰਦੇ ਨਾ ਬੀਜ ਨਾਸ਼ ਨੀ ਹੁੰਦਾ, ਅੱਗੇ ਤੁਰਿਆ ਹੀ ਆਉਂਦਾ ਪਿਆ ਹੈਗਾ। ਲੇਕਿਨ ਆਸ ਕਰਦੇ, ਕਹਿੰਦੇ ਨਾ ਆਸ ਦੇ ਉੱਤੇ ਦੁਨੀਆਂ ਖੜੀ ਹੈਗੀ ਆ, ਲਾਜ਼ਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਅੱਗੇ ਕੋਈ ਜਰੂਰ ਸ਼ਖਸ ਜਿਹੜਾ ਹੈਗਾ ਆਵੇ ਜਿਹਦਾ ਮੁੜਕੇ ਹੈਗਾ ਪੋਜੀਟਿਵ ਹੋਵੇ ਔਰ ਸਮਾਜ ਨੂੰ ਕੁਛ ਸੁੱਖ ਸਹੂਲਤ ਹੋਵੇ, ਸੁੱਖ ਦਾ ਸਾਥ ਹੋਵੇ ਸਮਾਜ ਵੀ ਜਿਹੜਾ ਹੈਗਾ
1: ਜੀ।
0: ਤੇ ਲੋ ਜੀ ਫਿਰ ਉਹ ਆਪਣਾ ਮੁਕੱਦਰ ਸਾਹਿਬ ਆਏ ਸੀ ਤੇ ਮੈਂ ਕਹਿੰਦੇ ਸੀ ਕਿ ਲੈ ਵੀ ਆਉਣਗੇ, ਤੇ ਮੈਂ ਕਿਹਾ ਚਲੋ ਫਿਰ ਉਹਨਾਂ ਵਾਲਾ ਹੀ ਸੌਂਗ ਜਿਹੜਾ ਹੈਗਾ
1: ਜੀ
0: ਮੈਂ ਗੁਣਗੁਣਾ ਦਿੰਦਾ।
1: ਕਰੋ ਜੀ, ਕਰੋ ਪਾਓ ਸਾਂਝ
0: ਜੀ ਜੀ ਜੀ ਜੀ।

0: ਹਾਏ ਜੇ ਤੂੰ ਵਿਛੜ ਗਈ ਤਾਂ ਸਾਥੋਂ ਰੋਇਆ ਵੀ ਨੀ ਜਾਣਾ।
1: ਕਿਆ
0: ਜੇ
1: ਬਾਤ ਹੈ,
0: ਤੂੰ ਵਿਛੜ ਗਈ ਤਾਂ ਸਾਥੋਂ ਰੋਇਆ ਵੀ ਨੀ ਜਾਣਾ।
1: ਕਿਆ ਬਾਤ ਹੈ,
0: ਜਾਣ ਵਾਲੀ ਨੀ ਜਰਾ ਠਹਿਰ ਜਾ, ਕਾਲੀ ਪੈਂਦੀ ਕਦਮਾਂ ਨੂੰ ਰੋਕਨੀ, ਸਾਡਾ ਕੀ ਬਣੂਗਾ ਕੁਝ ਸੋਚਨੀ।

0: ਉਪਲਾਂਚੇ ਸਾਨੂੰ ਮੇਣੇ ਦੇਣਗੇ ਨਾ ਤੇਰਾ ਲੈ ਕੇ ਪੈੜੇ ਲੋਕ ਨੀ
1: ਵਾਹ
0: ਸਾਡਾ ਕੀ ਬਣੂਗਾ ਜਰਾ ਸੋਚਨੀ ਸਾਡਾ ਕੀ

0: ਕਿਆ ਬਾਤ ਹੈ ਜੀ, ਸ਼ੁਕਰੀਆ ਮੁਹੰਮਦ ਜੀ, ਬਹੁਤ ਬਹੁਤ ਧੰਨਵਾਦ ਇੰਨਾ ਪਿਆਰਾ ਗੀਤ ਸਾਂਝਾ ਕਰਨ ਲਈ ਜੀ। ਥੈਂਕ ਯੂ ਜੀ,
1: ਥੈਂਕ ਯੂ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਮੁਹੰਮਦ ਜੀ ਦੁਬਈ ਤੋਂ ਜੁੜੇ ਸਨ ਤੇ ਲੋ ਆਪਣੇ ਨਾਲ ਜੁੜੇ ਹੋਏ ਨੇ, ਕਹਿੰਦੇ ਨੇ ਆਪਣੇ ਸੁਰਜੀਤ ਫਲੇੜਾ ਜੀ, ਉਹਨਾਂ ਦੇ ਸੁਨੇਹੇ ਵੀ ਆਏ ਨੇ। ਵਧੀਆ ਲੱਗਿਆ ਜੀ, ਪਰਿਵਾਰ ਦੇ ਵਿੱਚ ਨਵਾਂ ਐਂਟਰੀ ਜਿਹੜੀ ਆਪਣੇ ਹੋਈ ਹੈ ਤੇ ਪਰਿਵਾਰ ਦੇ ਵਿੱਚ ਵਾਧਾ ਹੋਇਆ। ਆਪਣੇ ਸੁਰਜੀਤ ਫਲੇੜਾ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਦੁਆਬਾ ਰੇਡੀਓ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ। ਤੇ ਕਹਿੰਦੇ ਨੇ ਕਿ ਅੱਜ ਪਹਿਲੀ ਵਾਰ ਸੁਣਿਆ ਵੀਰ ਜੀ, ਗੀਤਕਾਰ ਸੁਰਜੀਤ ਫਲੇੜਾ ਜੀ ਤੇ ਜ਼ਿਲ੍ਹਾ ਸੰਗਰੂਰ ਤੋਂ ਨੇ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਕਹਿੰਦੇ ਜੀ, ਮਜ਼ਾ ਆਨੰਦ ਆ ਰਿਹਾ ਜੀ। ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਕਿਸੇ ਦਿਨ ਤਾਂ ਆਵਾਜ਼ ਵੀ ਤੁਹਾਡੀ ਸੁਣਾਂਗੇ ਤੇ ਤੁਹਾਡੇ ਤੋਂ ਗੀਤਾਂ ਦਾ ਵੀ ਕੁਝ ਨਾ ਕੁਝ ਗਿਆਨ ਲਵਾਂਗੇ ਤੇ ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਦੇ ਕਦੇ ਕਦੇ ਕਰ ਲੈਂਦੇ ਹਾਂ। ਤੇ ਉਮੀਦ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੀ ਆਵਾਜ਼ ਵੀ ਸੁਣਨ ਨੂੰ ਮਿਲੇਗੀ ਤੇ ਨਾਲ ਗੀਤਾਂ ਦੇ ਵਿੱਚ ਗੀਤਾਂ ਦਾ ਅੰਦਾਜ਼ ਉਹਦੇ ਬਾਰੇ ਸਾਰੀ ਚਰਚਾ ਵੀ ਕਰਾਂਗੇ ਜੀ ਸਮੇਂ ਸਮੇਂ ਦੇ ਉੱਤੇ। ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਤੇ ਇਸੇ ਤਰ੍ਹਾਂ ਲਓ ਦੋਸਤੋ, ਆਪਾਂ ਖਬਰਾਂ ਦੀ ਸਮਾਪਤੀ ਕਰਕੇ ਫਿਰ ਕਹਾਣੀ ਸੁਣਾਉਂਦੇ ਹਾਂ। ਉਪਰੀ ਹਵਾ ਪੁਤਿਨ ਦੀ ਗੱਲ ਕਰੀਏ, ਮੋਦੀ ਸਾਹਿਬ ਦੇ ਨਾਲ ਮੀਟਿੰਗ ਹੋ ਜਾ ਰਹੀ ਹੈ ਸੁਖੋਈ 57 ਪੰਜਵੀਂ ਪੀੜ੍ਹੀ ਦੇ ਜੈੱਟ ਵੇਚਣ ਦੇ ਬਾਰੇ ਰੂਸ ਅਤੇ ਭਾਰਤ ਵਿਚਾਲੇ ਜਿਹੜੀ ਹੈ ਅਹਿਮ ਜਿਹੜੀ ਚਰਚਾ ਹੋਏਗੀ। ਇਸ ਹਫ਼ਤੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਲਣੀ ਦੇ ਦੌਰਾਨ ਭਾਰਤ ਨੂੰ ਸੁਖੋਈ 57 ਜੈੱਟਾਂ ਦੀ ਜਿਹੜੀ ਹੈ ਵਿਕਰੀ ਦਾ ਮੁੱਦਾ ਜਿਹੜਾ ਏਜੰਡੇ ਦੇ ਉੱਤੇ ਹੋਏਗਾ। ਮੰਗਲਵਾਰ ਅੱਜ ਇੱਕ ਆਨਲਾਈਨ ਮੀਡੀਆ ਬਰੀਫਿੰਗ ਦੇ ਵਿੱਚ ਭਾਰਤੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਹੋਏ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੂੰ ਸੁਖੋਈ 57 ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਮਸ਼ੀਨਾਂ ਨੂੰ ਭਾਰਤ ਨੂੰ ਵੇਚਣ ਦਾ ਮੁੱਦਾ ਜਿਹੜਾ ਏਜੰਡੇ ਦੇ ਵਿੱਚ ਹੈ। ਪੇਸਕੋਵ ਨੇ ਰੂਸੀ ਰਾਜ ਦੇ ਦੁਆਰਾ ਸੰਚਾਲਿਤ ਨਿਊਜ਼ ਆਊਟਲੈਟ ਸਪੂਟਨਿਕ ਦੁਬਾਰਾ ਜਿਹੜਾ ਮੇਜ਼ਬਾਨੀ ਕੀਤੀ ਗਈ ਹੈ ਤੇ ਬਰੀਫਿੰਗ ਦੇ ਵਿੱਚ ਕਿਹਾ ਗਿਆ ਕਿ ਭਾਰਤੀ ਪਾਕਿਸਤਾਨਕ ਉਤਪਾਦਨ ਦੇ ਲਈ ਤਕਨਾਲੋਜੀ ਤਬਦੀਲੀ ਚਾਹੁੰਦਾ ਹੈ ਤੇ ਇਹ ਵਾਧੂ ਵਿਚਾਰ ਵਟਾਂਦਰੇ ਦਾ ਵਿਸ਼ਾ ਹੈ ਜੋ ਕਿ ਚੱਲ ਰਹੇ ਨੇ। ਤਕਨਾਲੋਜੀ ਤਬਦੀਲੀ ਦੇ ਮੁੱਦੇ ਨੂੰ ਸਮਝਾਉਂਦੇ ਹੋਏ ਪੇਸਕੋਵ ਨੇ ਕਿਹਾ ਕਿ ਹਰ ਦੇਸ਼ ਨਵੀਂ ਤਕਨਾਲੋਜੀ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਪਰ ਭਾਰਤ ਦੇ ਨਾਲ ਉੱਨਤ ਰਣਨੀਤਿਕ ਜਿਹੜਾ ਭਾਈਵਾਲੀ ਨੂੰ ਦੇਖਦੇ ਹੋਏ ਅਸੀਂ ਆਪਣੇ ਭਾਰਤੀ ਭਾਈਵਾਲਾਂ ਦੇ ਨਾਲ ਉਹਨਾਂ ਤਕਨਾਲੋਜੀਆਂ ਨੂੰ ਸਾਂਝਾ ਕਰਨ ਦੀਆਂ ਸੰਭਾਵਨਾਵਾਂ ਦੇ ਬਾਰੇ ਚਰਚਾ ਕਰਾਂਗੇ ਜੇ ਉਹ ਉਪਲਬਧ ਹੋਣ ਤਾਂ। ਸੁਖੋਈ 57 ਪੰਜਵੀਂ ਪੀੜ੍ਹੀ ਦਾ ਇੱਕ ਜੈੱਟ ਹੈ ਤੇ ਅਮਰੀਕਾ ਤੇ ਇਸਦੇ ਨਾਟੋ ਸਹਿਯੋਗੀ ਜਿਹੜੇ ਨੇ F-35 ਦੀ ਵਰਤੋਂ ਕਰਦੇ ਹੈ ਜਦੋਂ ਕਿ ਚੀਨ ਦੇ ਕੋਲ ਪੰਜਵੀਂ ਪੀੜ੍ਹੀ ਦਾ ਜੈੱਟ J-35 ਹੈ ਤੇ ਹੁਣ ਇਹ ਪਾਕਿਸਤਾਨ ਨੂੰ ਵੀ ਉਹੀ ਮੁਹੱਈਆ ਕਰਵਾ ਰਿਹਾ ਹੈ। ਪੇਸਕੋਵ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਸ਼ਵ ਪੱਧਰ ਦੇ ਉੱਤੇ ਉਨ੍ਹਾਂ ਨੂੰ ਕਿਨਾਰਾ ਪ੍ਰਦਾਨ ਕਰਨ ਦੇ ਲਈ ਸਾਂਝੇ ਤੌਰ ਦੇ ਉੱਤੇ ਤਿਆਰ ਕੀਤੀਆਂ ਮਿਜ਼ਾਈਲਾਂ ਦੇ ਵਿੱਚ ਸੋਧ ਕਰਨ ਸਮੇਤ ਰੱਖਿਆ ਸਹਿਯੋਗ ਨੂੰ ਵਧਾਉਣ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਜਿਵੇਂ ਕਿ ਉਨ੍ਹਾਂ ਨੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਬ੍ਰਿਕਸ ਨੇਤਾਵਾਂ ਦੇ ਸੰਮੇਲਨ ਦੇ ਮੌਕੇ ਦੇ ਉੱਤੇ ਹੋਣ ਵਾਲੀ ਦੁਵੱਲੀ ਗੱਲਬਾਤ ਦੇ ਬਾਰੇ ਵੀ ਗੱਲ ਜਿਹੜੀ ਇਹਦੇ ਵਿੱਚ ਕੀਤੀ ਹੈ। ਪੇਸਕੋਵ ਨੇ ਜ਼ਿਕਰ ਕੀਤਾ ਹੈ ਕਿ ਕਿਵੇਂ ਦੋਵੇਂ ਦੇਸ਼ ਬ੍ਰਹਮੋਸ ਵਰਗੀਆਂ ਮਿਜ਼ਾਈਲਾਂ ਦਾ ਸਾਂਝੇ ਤੌਰ ਦੇ ਉੱਤੇ ਉਤਪਾਦਨ ਕਰ ਰਹੇ ਨੇ ਤੇ ਉਨ੍ਹਾਂ ਨੂੰ ਹੋਰ ਵੀ ਬਿਹਤਰ ਬਣਾਉਣ ਦੇ ਲਈ ਉਨ੍ਹਾਂ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਭਾਰਤ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ S-400 ਹਵਾਈ ਰੱਖਿਆ ਮਿਜ਼ਾਈਲਾਂ ਦੀ ਮੰਗ ਕਰਨ ਤੇ ਕ੍ਰੈਮਲਿਨ ਦੇ ਬੁਲਾਰੇ ਨੇ ਕਿਹਾ ਕਿ ਕਈ ਮਾਮਲਿਆਂ ਦੇ ਉੱਤੇ ਚਰਚਾ ਜਿਹੜੀ ਕੀਤੀ ਜਾਵੇਗੀ। ਦੂਸਰੇ ਪਾਸੇ ਰੂਸ ਨੇ ਜਿਹੜਾ ਹੈ ਚੇਤਾਵਨੀ ਦੇ ਦਿੱਤੀ ਹੈ ਆਪਣੇ ਜਰਮਨੀ ਨੂੰ। ਰੂਸ ਦੇ ਵੱਲੋਂ ਜਰਮਨੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ ਤੇ ਸੇਂਟ ਪੀਟਰਸਬਰਗ ਦੇ ਵਿੱਚ ਕੌਂਸਲੇਟ ਬੰਦ ਕਰਨ ਦੇ ਹੁਕਮ ਦੇ ਦਿੱਤੇ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਕੱਲ੍ਹ ਬੀਤੇ ਦੇ ਵਿੱਚ ਲੇਟ ਸੇਂਟ ਪੀਟਰਸਬਰਗ ਵਿੱਚ ਜਰਮਨ ਕੌਂਸਲੇਟ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਨੇ ਤੇ ਜਵਾਬੀ ਕਾਰਵਾਈ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੇ ਤਣਾਅ ਨੂੰ ਦਰਸਾਉਂਦੀ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਰਮਨ ਕੌਂਸਲੇਟ ਨੂੰ ਆਪਣਾ ਕੰਮਕਾਜ ਜਾਣੀ ਕਿ ਬੰਦ ਕਰਨਾ ਪਵੇਗਾ ਤਾਂ ਇਸਦੇ ਕਰਮਚਾਰੀ ਨੂੰ 18 ਸਤੰਬਰ ਤੱਕ ਰੂਸ ਛੱਡਣਾ ਹੋਵੇਗਾ। ਮੰਤਰਾਲੇ ਨੇ ਦੇਸ਼ ਦੇ ਵਿੱਚ ਜਾਣੀ ਕਿ ਅੰਬੈਸੀ ਦੀ ਗੱਲ ਹੈ ਵਿੱਚ ਜਰਮਨ ਸੱਭਿਆਚਾਰਕ ਕੇਂਦਰਾਂ ਨੂੰ ਬੰਦ ਕਰਨ ਦੇ ਪਹਿਲੇ ਐਲਾਨੇ ਫੈਸਲੇ ਨੂੰ ਦੁਹਰਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਐਤਵਾਰ ਤੱਕ ਜਿਹੜਾ ਆਉਣ ਵਾਲਾ ਐਤਵਾਰ ਹੈ ਹਰ ਹਾਲਤ ਦੇ ਵਿੱਚ ਦੇਸ਼ ਛੱਡ ਦੇਣਾ ਚਾਹੀਦਾ ਤੇ ਮੰਤਰਾਲੇ ਨੇ ਆਖਰ ਚ ਕਿਹਾ ਕਿ ਕਦਮ ਜਿਹੜੇ ਨੇ ਇਹ ਜਰਮਨੀ ਦੇ ਉਸ ਫੈਸਲੇ ਦੇ ਜਵਾਬ ਦੇ ਵਿੱਚ ਚੁੱਕੇ ਗਏ ਨੇ ਜਿਸ ਦੇ ਤਹਿਤ ਬੁੱਧਵਾਰ ਨੂੰ ਬਾਨ ਦੇ ਵਿੱਚ ਰੂਸੀ ਕੌਂਸਲੇਟ ਅਤੇ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਵਿੱਚ ਰੂਸੀ ਹਾਊਸ ਸੱਭਿਆਚਾਰਕ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਟਰੰਪ ਨੇ ਇਰਾਨ ਦੇ ਨਕਸ਼ੇ ਦੇ ਉੱਤੇ ਲਾਈ ਹੈ ਆਪਣੀ ਫੋਟੋ, ਇਹ ਨਹੀਂ ਟਲਦਾ। ਕਦੇ ਚੰਦ ਤੇ ਪਹੁੰਚ ਜਾਂਦਾ ਹੈ ਕਹਿੰਦਾ ਸਾਡਾ ਹੈ ਤੇ ਕਦੇ ਕਹਿੰਦਾ ਹੋਰਮੁਜ ਸਾਡਾ ਹੈ ਤੇ ਕਦੇ ਕਹਿ ਦਿੰਦਾ ਭਾਈ ਗ੍ਰੀਨਲੈਂਡ ਸਾਡਾ ਹੈ ਤੇ ਕਦੇ ਕਹਿ ਦਿੰਦਾ ਕੈਨੇਡਾ 55ਵਾਂ ਸੂਬਾ ਹੈ ਸਾਡਾ ਹੈ। ਤੇ ਹੁਣ ਇਹਨੇ ਨਵਾਂ ਹੀ ਕੰਮ ਕਰ ਦਿੱਤਾ ਹੈ। ਟਰੰਪ ਨੇ ਇਰਾਨ ਦੇ ਨਕਸ਼ੇ ਦੇ ਉੱਤੇ ਫੋਟੋ ਲਾ ਦਿੱਤੀ ਹੈ ਤੇ ਕਹਿੰਦਾ ਕਿ ਅਮਰੀਕੀ ਰਾਸ਼ਟਰਪਤੀ ਇਰਾਨ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਲਗਭਗ ਇੱਕ ਘੰਟੇ ਦੇ ਵਿੱਚ ਇੱਕ ਤੋਂ ਬਾਅਦ 1-7 ਪੋਸਟਾਂ ਕੀਤੀਆਂ। ਇਨ੍ਹਾਂ ਪੋਸਟਾਂ ਦੇ ਵਿੱਚ ਉਨ੍ਹਾਂ ਨੇ ਇਰਾਨ ਦੀ ਕਮਜ਼ੋਰ ਆਰਥਿਕਤਾ, ਡਿੱਗਦੀ ਤੇਲ ਬਰਾਮਦ ਅਤੇ ਕਮਜ਼ੋਰ ਹੁੰਦੀ ਕਰੰਸੀ ਨੂੰ ਜਿਹੜਾ ਨਿਸ਼ਾਨਾ ਬਣਾਇਆ। ਇਰਾਨ ਦੇ ਨਕਸ਼ੇ ਦੇ ਉੱਤੇ ਆਪਣੀ ਤਸਵੀਰ ਲਾ ਕੇ ਵੀ ਪੋਸਟ ਕੀਤਾ ਤੇ ਸਭ ਤੋਂ ਵੱਧ ਧਿਆਨ ਖਾਰਗ ਟਾਪੂ ਦੇ ਨਾਲ ਜੁੜੀ ਹੈ ਜੋ ਕਿ AI ਤਸਵੀਰ ਨੇ ਖਿੱਚਿਆ, ਜਿਸਦੇ ਵਿੱਚ ਤੇਲ ਟਿਕਾਣਿਆਂ ਦੇ ਉੱਤੇ ਬੰਬਾਰੀ ਹੁੰਦੀ ਦਿਖਾਈ ਗਈ ਤੇ ਲਿਖਿਆ ਸੀ ਕਿ ਬਾਏ ਬਾਏ ਖਾਰਗ। ਟਰੰਪ ਨੇ ਇੱਕ ਗ੍ਰਾਫਿਕ ਸ਼ੇਅਰ ਕਰਕੇ ਦਾਅਵਾ ਕਰ ਦਿੱਤਾ ਕਿ ਹੋਰਮੁਜ਼ ਤੋਂ ਹੁਣ ਲਗਭਗ 1.8 ਕਰੋੜ ਬੈਰਲ ਤੇ ਰੋਜ਼ਾਨਾ ਲੰਘ ਰਿਹਾ, ਜਦਕਿ ਪਹਿਲਾਂ ਇਹ ਅੰਕੜਾ ਲਗਭਗ 2 ਕਰੋੜ ਬੈਰਲ ਪ੍ਰਤੀ ਦਿਨ ਸੀ ਤੇ ਟਰੰਪ ਨੇ ਇਰਾਨ ਦੇ ਤੇਲ ਬਰਾਮਦ ਦਾ ਗ੍ਰਾਫਿਕ ਸ਼ੇਅਰ ਕੀਤਾ ਹੈ। ਇਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ 2025 ਦੀ ਸ਼ੁਰੂਆਤ ਦੇ ਵਿੱਚ ਲਗਭਗ 20 ਲੱਖ ਬੈਰਲ ਪ੍ਰਤੀ ਦਿਨ ਦਾ ਜਿਹੜਾ ਐਕਸਪੋਰਟ 2026 ਦੇ ਵਿੱਚ ਡਿੱਗ ਕੇ ਲਗਭਗ 0 ਤੱਕ ਜਿਹੜਾ ਪਹੁੰਚ ਗਿਆ ਤੇ ਗ੍ਰਾਫਿਕ ਦੇ ਵਿੱਚ ਕੁਝ ਸੁਧਾਰ ਜਿਹੜਾ ਦਿਖਾਇਆ ਗਿਆ ਤੇ ਪਰ ਤੀਜੀ ਤਿਮਾਹੀ ਦੇ ਵਿੱਚ ਐਕਸਪੋਰਟ ਫਿਰ ਬਹੁਤ ਘੱਟ ਪੱਧਰ ਦੇ ਉੱਤੇ ਆਉਂਦਾ ਨਜ਼ਰ ਆ ਰਿਹਾ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦੇ ਆ। ਦੇਖੋ ਲੋਕਾਂ ਨੂੰ ਕਿਵੇਂ ਪਤਾ ਲੱਗਦਾ ਹੋਇਆ ਕਿ ਇਹ ਜਿਹੜੀਆਂ ਤਸਵੀਰਾਂ ਨੇ ਜਾਂ ਪੇਂਟਿੰਗਸ ਨੇ ਇੰਨੀਆਂ ਮਹਿੰਗੀਆਂ ਹੋ ਸਕਦੀਆਂ ਨੇ। ਫਰਾਂਸ ਦੇ ਮਿਊਜ਼ੀਅਮ ਦੇ ਵਿੱਚ ਵੱਡੀ ਡਕੈਤੀ ਹੋਈ ਹੈ ਤੇ 98 ਕਰੋੜ ਦੀਆਂ 4 ਬੇਸ਼ਕੀਮਤੀ ਪੇਂਟਿੰਗਸ ਜਿਹੜੀਆਂ ਨੇ ਲੈ ਕੇ ਚੋਰ ਫਰਾਰ ਹੋ ਗਿਆ ਤੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਉੱਠ ਗਏ ਨੇ। ਫਰਾਂਸ ਦੇ ਜਿਹੜੇ ਨੇ ਮਸ਼ਹੂਰ ਰੇਨੋਆਰ ਮਿਊਜ਼ੀਅਮ ਦੇ ਵਿੱਚ ਮੰਗਲਵਾਰ ਅੱਜ 2 ਚੋਰਾਂ ਨੇ ਸੰਨ ਲਗਾ ਕੇ ਜਿਹੜਾ ਕਰੀਬ 98 ਕਰੋੜ ਰੁਪਏ ਦੀਆਂ 4 ਬੇਸ਼ਕੀਮਤੀ ਪੇਂਟਿੰਗਸ ਚੋਰੀ ਕਰ ਲਈਆਂ ਤੇ ਇਸ ਚੋਰੀ ਨੇ ਫਰਾਂਸ ਦੇ ਮਿਊਜ਼ੀਅਮ ਦੀ ਸੁਰੱਖਿਆ ਵਿਵਸਥਾ ਦੇ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹੈ ਤੇ ਕੈਂਗਨੇਸ ਸੁਰਮੇਰ ਸ਼ੇਅਰ ਦੇ ਮੇਅਰ ਬ੍ਰਾਇਨ ਮੈਸਨ ਨੇ ਦੱਸਿਆ ਕਿ ਮਿਊਜ਼ੀਅਮ ਤੋਂ ਚੋਰੀ ਕਰਨ ਤੋਂ ਬਾਅਦ ਫਰਾਰ ਹੁੰਦੇ ਦੋਵੇਂ ਸ਼ੱਕੀ ਵਿਅਕਤੀ ਸ਼ਹਿਰ ਦੇ CCTV ਕੈਮਰਿਆਂ ਦੇ ਵਿੱਚ ਨਜ਼ਰ ਆਏ ਨੇ ਤੇ ਕਾਲੀ ਦੇ ਵਿੱਚ ਭੱਜਦੇ ਸਮੇਂ ਚੋਰਾਂ ਦੇ ਹੱਥੋਂ ਜਿਹੜਾ ਇੱਕ ਪੇਂਟਿੰਗ ਉੱਥੇ ਹੀ ਡਿੱਗ ਗਈ, ਜਿਸ ਨੂੰ ਪੁਲਿਸ ਨੇ ਬਰਾਮਦ ਜਿਹੜਾ ਕਰ ਲਿਆ ਤੇ ਬਾਕੀ 3 ਕਲਾਕ੍ਰਿਤੀਆਂ ਚੋਰ ਆਪਣੇ ਨਾਲ ਲਿਜਾਣ ਦੇ ਵਿੱਚ ਕਾਮਯਾਬ ਰਹੇ ਹੈ। ਮੇਅਰ ਮੈਸਨ ਦੇ ਮੁਤਾਬਕ ਮਿਊਜ਼ੀਅਮ ਦਾ ਸੁਰੱਖਿਆ ਅਲਾਰਮ ਸਵੇਰੇ ਠੀਕ 5:00 ਤੜਕੇ 48 ਮਿੰਟ ਤੇ ਵੱਜ ਉੱਠਿਆ ਤੇ ਅਲਾਰਮ ਵੱਜਦੇ ਹੀ ਨਗਰ ਪੁਲਿਸ ਤੁਰੰਤ ਜਿਹੜੀ ਸੀ ਹਰਕਤ ਦੇ ਵਿੱਚ ਆਈ ਤੇ ਮਹਿਜ 5 ਮਿੰਟਾਂ ਦੇ ਅੰਦਰ ਮੌਕੇ ਤੇ ਪਹੁੰਚੀ ਤੇ ਪੁਲਿਸ ਦੇ ਪਹੁੰਚਣ ਤੱਕ ਜਿਹੜਾ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸੀ। ਇਹ ਮਿਊਜ਼ੀਅਮ ਮਸ਼ਹੂਰ ਫਰਾਂਸੀਸੀ ਜਿਹੜਾ ਪ੍ਰਭਾਵਵਾਦੀ ਚਿੱਤਰਕਾਰ ਪੀਅਰ ਅਗਸਤ ਜਿਹੜਾ ਰੇਨੋਆਰ ਨੂੰ ਸਮਰਪਿਤ ਹੈ ਤੇ 1919 ਦੇ ਵਿੱਚ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਇਹ ਉਨ੍ਹਾਂ ਦਾ ਆਖਰੀ ਘਰ ਸੀਗਾ ਤੇ ਬਾਅਦ ਦੇ ਵਿੱਚ ਸਾਲ 1960 ਚ ਇਸ ਘਰ ਨੂੰ ਮਿਊਜ਼ੀਅਮ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇੱਥੇ ਉਨ੍ਹਾਂ ਦੀਆਂ ਸ਼ਾਨਦਾਰ ਪੇਂਟਿੰਗ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਦੇ ਨਾਲ ਜੁੜੀਆਂ ਨਿੱਜੀ ਚੀਜ਼ਾਂ ਵੀ ਜਿਹੜੀਆਂ ਸੰਭਾਲ ਕੇ ਰੱਖੀਆਂ ਗਈਆਂ। ਇਨ੍ਹਾਂ ਦੇ ਵਿੱਚ ਉਨ੍ਹਾਂ ਦਾ ਚਿੱਤਰ ਫਲਕ ਅਤੇ ਵੀਲ ਚੇਅਰ ਵੀ ਜਿਹੜਾ ਸ਼ਾਮਲ ਹੈ। ਇਹ ਚੋਰੀ ਅਜਿਹੇ ਸਮੇਂ ਹੋਈ ਹੈ ਜਦੋਂ 1 ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਪੈਰਿਸ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਲੂਵਰ ਮਿਊਜ਼ੀਅਮ ਦੇ ਵਿੱਚ ਦਿਨ ਦਿਹਾੜੇ ਇੱਕ ਵੱਡੀ ਚੋਰੀ ਹੋਈ ਤੇ ਉਸ ਵਾਰਦਾਤ ਦੇ ਵਿੱਚ ਚੋਰਾਂ ਨੇ ਕਰੀਬ $100 ਮਿਲੀਅਨ ਦੀਆਂ 8 ਬੇਸ਼ਕੀਮਤੀ ਚੀਜ਼ਾਂ ਚੋਰੀ ਕਰ ਲਈਆਂ ਸੀ ਤੇ ਰੇਨੋਆਰ ਮਿਊਜ਼ੀਅਮ ਦੀ ਇਸ ਨਵੀਂ ਘਟਨਾ ਨੇ ਕਲਾ ਜਗਤ ਦੇ ਵਿੱਚ ਲੂਵਰ ਮਿਊਜ਼ੀਅਮ ਦੀ ਉਸ ਚਰਚਿਤ ਚੋਰੀ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ੀਆਂ ਕਰ ਛੱਡੀਆਂ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਗੇ ਆਖਰ ਦੇ ਵਿੱਚ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ 1-2 ਮਿੰਟ ਦੇ ਲਈ ਤੇ ਉਸ ਤੋਂ ਬਾਅਦ ਫਿਰ ਮੈਂ ਕਹਾਣੀ ਸੁਣਾਉਂਦੇ ਸਮੇਂ ਦੋਸਤੋ ਕਾਲ ਨਹੀਂ ਲੈ ਪਾਵਾਂਗਾ, ਮਾਫ਼ੀ ਚਾਹੁੰਦਾ ਹੈ ਤੇ ਆਖਰ ਦੇ ਵਿੱਚ ਕਾਲ ਲਵਾਂਗਾ ਕਹਾਣੀ ਤੋਂ ਬਾਅਦ ਜੇ ਤੁਸੀਂ ਕਾਲ ਕਰਨੀ ਚਾਹੋਗੇ ਤੇ ਸਟੂਡੀਓ ਦਾ ਨੰਬਰ +358 44976 1962 ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਆਪਣੇ ਬਹੁਤ ਬਹੁਤ ਸ਼ੁਕਰੀਆ ਬਲਵੀਰ ਸਿੰਘ ਸੈਣੀ ਸਾਹਿਬ ਦਾ ਵੀ। ਤੇ ਇਸੇ ਤਰ੍ਹਾਂ ਦੋਸਤੋ ਪ੍ਰੋਗਰਾਮ ਜਿਹੜਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਸੀਂ ਸੁਣਦੇ ਹੋ ਤੇ ਜ਼ਿੰਦਗੀ ਨਾਮਾ ਹਾਲ ਏ ਦੁਨੀਆ ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਤੋਂ ਲੈ ਕੇ ਸਾਢੇ ਆਪਣੇ 11-12 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਲਾਈਵ ਹੁੰਦਾ ਹੈ ਤੇ ਜਿਹਦੇ ਵਿੱਚ ਤੁਸੀਂ ਲਾਈਵ ਕਾਲ ਕਰਕੇ ਆਪਣੇ ਵਿਚਾਰ, ਆਪਣੇ ਅੰਦਾਜ਼, ਆਪਣਾ ਕੁਝ ਵੀ ਜਿਹੜੀ ਹੈ ਸਮਾਜ ਦੇ ਪ੍ਰਤੀ ਕੋਈ ਸੁਚੇਤ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਆਪਣਾ ਕੋਈ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਕਲਾ ਦੇ ਨਾਲ ਜੁੜੇ ਹੋਏ ਹੋ, ਇਸ ਤਰ੍ਹਾਂ ਜਿਹੜਾ ਗੱਲਾਂ ਬਾਤਾਂ ਹੁੰਦੀਆਂ ਨੇ, ਹਰ ਰੋਜ਼ ਵੱਖਰਾ ਵੱਖਰਾ ਪ੍ਰੋਗਰਾਮ ਹੁੰਦਾ ਹੈ ਤੇ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਯੋਗਦਾਨ ਪਾ ਸਕਦੇ ਹੋ, ਗੱਲਬਾਤ ਅੱਗੇ ਚਲਾ ਸਕਦੇ ਹੋ, ਮਨ ਦੇ ਵਿੱਚ ਕੁਝ ਵਿਚਾਰ ਆਉਂਦਾ ਦੋਸਤਾਂ ਤੱਕ ਪਹੁੰਚਾ ਸਕਦੇ ਹੋ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜ ਸਕਦੇ ਹੋ ਜੀ। ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਅਫੀਸ਼ੀਅਲ ਆਪਣਾ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਤੇ ਨਾਲ ਦੀ ਨਾਲ ਟੈਲੀਗ੍ਰਾਮ ਦੇ ਵਿੱਚ ਵੀ ਅਵੇਲੇਬਲ ਹੈ ਜੀ ਤੇ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਹੈ, ਜੇ ਕੋਈ ਦੋਸਤ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਸ਼ਮੂਲੀਅਤ ਦੇ ਲਈ ਤੁਸੀਂ ਨੰਬਰ +358449761962 ਸਟੂਡੀਓ ਦਾ ਨੰਬਰ ਹੈ ਤੇ ਪਿਆਰਾ ਜਿਹਾ ਨਾਂ ਲਿਖ ਕੇ ਤੇ ਥੱਲੇ ਲਿਖ ਦਿਓ ਗਰੁੱਪ ਦੇ ਵਿੱਚ ਜਿਹੜਾ ਸ਼ਾਮਲ ਕਰ ਲਓ ਤੇ ਉਹਦੇ ਵਿੱਚ ਤੁਹਾਨੂੰ ਫਾਲਤੂ ਦਾ ਕੋਈ ਵੀ ਸੁਨੇਹਾ ਦੋਸਤੋ ਨਹੀਂ ਆਵੇਗਾ ਤੇ ਸਿਰਫ ਜਿਹੜਾ ਲਾਈਵ ਪ੍ਰੋਗਰਾਮ ਦਾ ਹੁੰਦਾ ਹੈ ਜੀ ਉਹ ਨੋਟੀਫਿਕੇਸ਼ਨ ਤੇ ਲਿੰਕ ਹੀ ਆਵੇਗਾ, ਉਸ ਤੋਂ ਵਾਧੂ ਕੁਝ ਨਹੀਂ ਆਉਂਦਾ ਤੇ ਦਿਨ ਦੇ ਵਿੱਚ ਇੱਕ ਘੱਟੋ ਘੱਟ ਇੱਕ ਸੁਨੇਹਾ, ਵੱਧ ਤੋਂ ਵੱਧ ਦੋ ਸੁਨੇਹੇ ਹੀ ਆਉਣਗੇ ਜੀ। ਤੇ ਲਓ ਜੀ ਮੇਰਾ ਫੋਨ ਹੋ ਗਿਆ ਸਟੱਕ ਤੇ ਕਹਿੰਦਾ ਭਾਈ ਮੈਂ ਨਹੀਂ ਚੱਲਦਾ ਤੇ ਮੈਂ ਕੋਸ਼ਿਸ਼ ਕਰ ਰਿਹਾ ਚਲੋ ਤੁਹਾਨੂੰ ਕਹਾਣੀ ਸੁਣਾਈਏ ਤੇ ਥੋੜਾ ਜਿਹਾ ਮਿਊਜ਼ਿਕ ਵੀ ਪਿੱਛੇ ਲਾਈਏ, ਪਰ ਦੇਖਦੇ ਹਾਂ ਇਹ ਕੀ ਕਹਿੰਦਾ ਹੈ ਤੇ ਨਾਲ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ। ਅੱਜ ਬੜੀ ਇੰਟਰਸਟਿੰਗ ਕਹਾਣੀ ਹੋਵੇਗੀ, ਅੱਜ ਵੀ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਸੁਣਾਉਂਦੇ ਹਾਂ ਸਾਂਝੀ ਕਰਦੇ ਹਾਂ। ਕੋਸ਼ਿਸ਼ ਹੁੰਦੀ ਹੈ ਹਫ਼ਤੇ ਦੇ ਵਿੱਚ ਘੱਟੋ ਘੱਟ ਨਹੀਂ ਤਾਂ ਇੱਕ ਕਹਾਣੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਤੁਹਾਡਾ ਹੁੰਗਾਰਾ ਇਹਨਾਂ ਚੀਜ਼ਾਂ ਨੂੰ ਮਿਲਦਾ ਹੈ, ਉਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ ਕਿ ਤੁਸੀਂ ਇਹੋ ਜਿਹੀਆਂ ਚੀਜ਼ਾਂ ਵੀ ਕਿਤਾਬਾਂ ਦੀ ਦੁਨੀਆ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਪਸੰਦ ਕਰਦੇ ਹੋ ਤੇ ਉਹ ਤੁਹਾਡੇ ਸਹਿਯੋਗ ਦੇ ਨਾਲ ਹੀ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਸਾਡਾ ਹੌਸਲਾ ਵੱਧਦਾ, ਉਹ ਚੀਜ਼ਾਂ ਤੁਹਾਡੇ ਲਈ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਤੇ ਥੋੜਾ ਜਿਹਾ ਪ੍ਰੋਗਰਾਮ ਜੋ ਹੁੰਦਾ ਹੈ ਸਿਆਸਤ ਤੋਂ ਥੋੜਾ ਜਿਹਾ ਵੱਖਰਾ ਵੀ ਹੋ ਜਾਂਦਾ ਹੈ। ਹਰ ਵੇਲੇ ਆਪਾਂ ਸਿਆਸਤ ਦੇ ਉੱਤੇ ਗੱਲਾਂ ਬਾਤਾਂ ਵੀ ਕਰਦੇ ਹਾਂ ਪਰ ਨਾਲ ਨਾਲ ਵਿਰਸੇ ਵਿਰਾਸਤ ਦੀ ਵੀ ਬਾਤ ਪਾਉਂਦੇ ਹਾਂ ਤੇ ਲਓ ਫਿਰ ਵਿਰਸੇ ਵਿਰਾਸਤ ਦੇ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਵਿਰਸੇ ਵਿਰਾਸਤ ਦੇ ਵਿੱਚੋਂ ਦੋਸਤੋ ਅੱਜ ਗੱਲ ਕਰਾਂਗੇ ਤੁਹਾਡੇ ਨਾਲ, ਅੱਜ ਕਹਾਣੀ ਤੁਹਾਡੇ ਲਈ ਸਾਂਝੀ ਕਰਨ ਜਾ ਰਿਹਾ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਦੀ ਕਹਾਣੀ ਹੀ ਹੈ, ਉਪਰੀ ਹਵਾ। ਇਹ ਉਪਰੀ ਹਵਾ ਕੀ ਕਹਿੰਦੀ ਹੈ? ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇਡੀਓ ਦਾ ਮੰਚ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਤੇ ਦੇਖਦੇ ਹਾਂ ਇਹ ਸਾਨੂੰ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਕਿੱਥੇ ਲੈ ਕੇ ਜਾਣਾ ਚਾਹੁੰਦੀ ਹੈ।

ਇੰਨੀਆਂ ਹੋਲੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ। ਜਗੀਰੋ ਦੇ ਹੱਥ ਦੇ ਵਿੱਚ ਕੰਨਾਂ ਦੀਆਂ ਬਾਲੀਆਂ ਫੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਹਲਕਾ ਜਿਹਾ ਉਛਾਲ ਕੇ ਵਜ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੀਤ ਨੇ ਦੇਖਿਆ ਕਿ ਉਹੀ ਬਾਲੀਆਂ ਨੇ ਜਿਹੜੀਆਂ ਉਸਦੇ ਪੇਕਿਆਂ ਨੇ ਉਸਦੀ ਸੱਸ ਜਗੀਰੋ ਨੂੰ ਪਾਈਆਂ। ਦੋ ਕੁ ਦਿਨਾਂ ਬਾਅਦ ਜਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ, ਕਦੇ ਉਹਨਾਂ ਦੇ ਦਿੱਤੇ ਕੱਪੜਿਆਂ ਦੇ ਵਿੱਚ ਨੁਕਸ ਕੱਢ ਦਿੰਦੀ, ਪਰ ਪ੍ਰੀਤ ਹਮੇਸ਼ਾ ਚੁੱਪ ਕਰ ਜਾਂਦੀ। ਪ੍ਰੀਤ ਦੇ ਵਿਆਹ ਨੂੰ ਅਜੇ ਮਸਾਂ 6 ਕੁ ਮਹੀਨੇ ਹੋਏ ਹੋਣਗੇ। ਬੜਾ ਅਜੀਬੋ ਗਰੀਬ ਵਰਤਾਰਾ ਉਹਨੂੰ ਦੇਖਣ ਨੂੰ ਮਿਲਦਾ ਹੈ। 6 ਮਹੀਨਿਆਂ ਦੇ ਵਿੱਚ ਉਸਨੂੰ ਇਹ ਨਾ ਪਤਾ ਲੱਗ ਸਕਿਆ ਕਿ ਉਸਦੀ ਸੱਸ ਉਸ ਤੋਂ ਖੁਸ਼ ਨਹੀਂ। ਫਿਰ ਉਹ ਸੋਚਦੀ ਹੈ ਕਿ ਸੱਸ ਨੂੰ ਦੇ ਰਿਸ਼ਤੇ ਦੇ ਵਿੱਚ ਇੰਨਾ ਕੁ ਤਾਂ ਸਭ ਮਤਲਬ ਕਿ ਚੱਲਦਾ ਹੀ ਹੈ ਪਾਸੇ। ਜੇਕਰ ਪਿੰਡ ਦੀ ਕੋਈ ਕੁੜੀ ਪ੍ਰੀਤ ਦੇ ਕੋਲ ਸਿਲਾਈ ਕਢਾਈ ਬੁਣਾਈ ਦਾ ਜਿਹੜਾ ਕੋਈ ਨਮੂਨਾ ਲੈਣ ਆ ਜਾਂਦੀ, ਤਾਂ ਕਈ ਵਾਰ ਉਸਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਉਸਦੀ ਸੱਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ। ਖਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਾਰੀਫ ਕਰਦੀਆਂ। ਕਈ ਵਾਰ ਉਸਦਾ ਜੀ ਕੀਤਾ ਕਿ ਪੁੱਛ ਲਵੇ, ਪਰ ਜਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਉਛਾਲਦੀ ਕਿ ਜੋ ਪ੍ਰੀਤ ਨੇ ਸੋਚਿਆ ਵੀ ਨਾ ਹੁੰਦਾ ਤੇ ਉਹੋ ਜਿਹੇ ਮਤਲਬ ਕੱਢ ਲੈਂਦੀ। ਪ੍ਰੀਤ ਨੂੰ ਖਹਿੜਾ ਛਡਾਉਣਾ ਔਖਾ ਹੋ ਜਾਂਦਾ, ਇਸ ਕਰਕੇ ਉਹ ਚੁੱਪ ਰਹਿਣਾ ਹੀ ਜਿਹੜਾ ਠੀਕ ਸਮਝਦੀ ਸੀ। ਭਾਈ ਛੱਡੋ ਭਾਈ, ਕਿਉਂ ਲੜਨਾ, ਕਿਉਂ ਕਲੇਸ਼ ਪਾਉਣਾ। ਜਦੋਂ ਪ੍ਰੀਤ ਜਗੀਰੋ ਦੀ ਕਹੀ ਚੁੱਭਵੀਂ ਗੱਲ ਦੇ ਉੱਤੇ ਵੀ ਚੁੱਪ ਰਹਿੰਦੀ, ਤਾਂ ਜਗੀਰੋ ਨੂੰ ਹੋਰ ਵੀ ਖਿਝ ਚੜਦੀ ਹੈ ਕਿ ਮੈਨੂੰ ਜਵਾਬ ਕਿਉਂ ਨਹੀਂ ਦਿੰਦੀ ਕੋਈ। ਕਈ ਵਾਰ ਉਹ ਬੁੜਬੜਾਉਂਦੀ ਤੇ ਮੁਟੰਨ ਜਿਹੀ ਕਿੱਥੋਂ ਸਾਡੇ ਕਰਮਾਂ ਦੇ ਵਿੱਚ ਧਰੀ ਪਈ ਸੀ ਇਹ ਕਹਿ ਦਿੰਦੀ। ਪ੍ਰੀਤ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਦਿਨਾਂ ਤੋਂ ਉਸਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ ਆ, ਮਤਲਬ ਕਿ ਡਿੱਗ ਜਾਂਦੇ ਆ ਹੱਥ ਚੋਂ। ਕਦੇ ਕਦੇ ਕੋਈ ਦਾਲ ਸਬਜ਼ੀ ਡੁੱਲ ਜਾਂਦੀ ਤੇ ਕਈ ਵਾਰ ਤਾਂ ਉਸਨੂੰ ਮਹਿਸੂਸ ਹੁੰਦਾ ਕਿ ਜਿਵੇਂ ਉਹ ਜਾਣ ਬੁੱਝ ਕੇ ਕਰਦੀ ਹੈ ਇਹ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਗੀਰੋ ਨੇ ਪ੍ਰੀਤ ਨੂੰ ਗਿੱਚਿਓਂ ਫੜ ਲਿਆ, ਨਾਲ ਨਾਲ ਬੋਲ ਰਹੀ ਸੀ, ਮੈਂ ਖਤਮ ਕਰ ਦੂੰ ਇਹਨੂੰ, ਮੁੰਡੇ ਦੇ ਸਿਰ ਦੇ ਵਿੱਚ ਕੁਝ ਪਾ ਕੇ ਵਸ ਦੇ ਵਿੱਚ ਕਰ ਲਿਆ ਇਹਨੇ। ਪ੍ਰੀਤ ਬਹੁਤ ਡਰ ਗਈ, ਉਸਨੇ ਆਪਣੇ ਆਪ ਨੂੰ ਮਸਾਂ ਛੁਡਾਇਆ ਕਿ ਇਹਨੂੰ ਹੋ ਕੀ ਗਿਆ। ਉਸ ਤੋਂ ਬਾਅਦ ਉਸਦੀ ਸੱਸ ਜਗੀਰੋ ਅੰਦਰ ਜਾ ਕੇ ਮੰਜੇ ਦੇ ਉੱਤੇ ਡਿੱਗ ਪਈ। ਪ੍ਰੀਤ ਡਰਦੀ ਡਰਦੀ ਦੇ ਕੋਲ ਵੀ ਨਾ ਗਈ, ਭਈ ਡਰ ਵੀ ਲੱਗਿਆ ਕਿ ਕੋਲ ਜਾਵਾਂ ਕਿਤੇ ਫਿਰ ਨਾ ਫੜ ਲਵੇ। ਸ਼ਾਮ ਨੂੰ ਜਦੋਂ ਉਸਦਾ ਸਹੁਰਾ ਬਲਦੇਵ ਸਿੰਘ ਘਰੇ ਆਇਆ ਨਾ, ਤਾਂ ਉਸਦੀ ਜਾਨ ਦੇ ਵਿੱਚ ਜਾਨ ਆ ਗਈ। ਉਹਨੇ ਸਹੁਰੇ ਨੂੰ ਇਹ ਗੱਲ ਦੱਸਣੀ ਜ਼ਰੂਰ ਸਮਝੀ ਕਿ ਦੱਸਾਂ ਬਾਪੂ ਜੀ ਨੂੰ ਕੀ ਹੋਇਆ ਕੀ ਹੈ। ਬਾਪੂ ਜੀ ਬੇਬੇ ਜੀ ਠੀਕ ਨਹੀਂ ਲੱਗਦੇ ਮੈਨੂੰ, ਕਿਸੇ ਡਾਕਟਰ ਨੂੰ ਦਿਖਾ ਦਿਓ ਇਹਨਾਂ ਨੂੰ, ਪਤਾ ਨਹੀਂ ਕੀ ਹੋ ਗਿਆ ਸੀ ਅੱਜ ਤਾਂ ਇਹਨਾਂ ਨੂੰ। ਪਰ ਜਗੀਰੋ ਦੇ ਵਿੱਚੋਂ ਹੀ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗ ਪਈ। ਪ੍ਰੀਤ ਨੂੰ ਮੌਕਾ ਹੀ ਨਾ ਦਿੱਤਾ ਕਿ ਆਪਣੀ ਗੱਲ ਕਹਿਣ ਦਾ। ਉਸਦੇ ਸਹੁਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ ਵੀ ਕੀ ਭਾਣਾ ਵਾਪਰਿਆ। ਖੇਤ ਜਾਣ ਲੱਗਿਆ ਬਲਦੇਵ ਨੇ ਕਿਹਾ, ਉਹਦਾ ਸਹੁਰਾ ਜਿਹੜਾ, ਪ੍ਰੀਤ ਪੁੱਤ ਤੂੰ ਆਪਣਾ ਧਿਆਨ ਰੱਖੀ ਜ਼ਰਾ ਘਰੇ, ਅੱਛਾ ਤੇ ਮੈਂ ਆਉਂਦਾ। ਦੋ ਕੁ ਦਿਨ ਲੰਘੇ, ਜਗੀਰੋ ਨੇ ਫਿਰ ਪ੍ਰੀਤ ਨੂੰ ਗੁੱਤੋਂ ਫੜ ਲਿਆ, ਗਲਿਓ ਨਹੀਂ ਫੜਿਆ ਐਤਕੀ, ਗੁੱਤ ਫੜ ਲਈ। ਸਬੱਬ ਦੇ ਨਾਲ ਬਲਦੇਵ ਜਿਹੜਾ ਸੀਗਾ ਉਹਦਾ ਸਹੁਰਾ ਪ੍ਰੀਤ ਦਾ ਖੇਤੋਂ ਘਰੇ ਆ ਗਿਆ। ਉਹਨੇ ਪ੍ਰੀਤ ਨੂੰ ਜਗੀਰੋ ਦੇ ਹੱਥੋਂ ਛੁਡਾਇਆ ਤੇ ਉਸਨੂੰ ਧੱਕਾ ਦੇ ਕੇ ਮੰਜੇ ਦੇ ਉੱਤੇ ਸੁੱਟਤਾ। ਪ੍ਰੀਤ ਡਰ ਦੇ ਨਾਲ ਕੰਬ ਰਹੀ ਹੈ, ਜਗੀਰੋ ਅਜੇ ਵੀ ਕਚੀਚੀਆਂ ਲੈ ਰਹੀ ਹੈ, ਕਚੀਚੀਆਂ ਵੱਟ ਵੱਟ ਕੇ ਤੇ ਬਲਦੇਵ ਸਿੰਘ ਦੇ ਉਹਦੇ ਉਹਨੂੰ ਜਿਹੜਾ ਪਾਣੀ ਦਾ ਗਲਾਸ ਭਰ ਕੇ ਜਗੀਰੋ ਦੇ ਮੂੰਹ ਦੇ ਉੱਤੇ ਮਾਰਿਆ, ਉਹਨੂੰ ਜਿਹੜਾ ਸੀਗਾ ਉਸਨੂੰ ਹੋਸ਼ ਜਿਹੀ ਆਈ। ਪਰ ਕੀ ਹੋ ਗਿਆ ਤੈਨੂੰ, ਕਮਲੀ ਹੋ ਗਈ ਹੈ, ਮੇਰੇ ਤੇ ਪਾਣੀ ਕਿਉਂ ਪਾਇਆ, ਕਹਿੰਦੀ ਤੂੰ ਦੱਸ ਪਹਿਲਾਂ ਤੂੰ ਕੀ ਜਲੂਸ ਕੱਢਣ ਲੱਗੀ ਸੀ। ਬਲਦੇਵ ਗੁੱਸੇ ਦੇ ਨਾਲ ਭਰਿਆ ਪਿਆ, ਮੈਨੂੰ ਤਾਂ ਕੁਛ ਵੀ ਯਾਦ ਨਹੀਂ ਹੈ ਕਿ ਹੋਇਆ ਕੀ ਹੈ, ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ। ਪਹਿਲਾਂ ਜਦੋਂ ਬੇਬੇ ਜਿਉਂਦੀ ਸੀ ਨਾ, ਉਦੋਂ ਵੀ ਤੇਰਾ ਇਹ ਕੁੱਤਖਾਨਾ ਚੱਲਦਾ ਹੁੰਦਾ ਸੀ, ਮੈਨੂੰ ਲੱਗਦਾ ਮੇਰਾ ਤਬੀਅਤ ਜੂਠਾ ਹੋ ਗਿਆ,
ਗ੍ਰਹਿਣ ਲੱਗਿਆ ਸੀ ਪਿੱਛੇ ਜੇ ਕਈ ਦਿਨ ਹੋ ਗਏ ਨੇ। ਜਿੱਤਲ ਜੁੱਤੀ ਪੋਲੀ ਕਰਨ ਨੂੰ ਤਬੀਤ ਕਹਿੰਦਾ ਹੈ, ਕਹਿੰਦਾ ਕਿ ਮੈਨੂੰ ਲੱਗਦਾ ਕਿ ਮੇਰਾ ਤਬੀਤ ਝੂਠਾ ਹੋ ਗਿਆ, ਗ੍ਰਹਿਣ ਲੱਗ ਗਿਆ ਲੱਗਦਾ ਪਿੱਛੇ ਜੇ ਕਈ ਦਿਨ ਹੋ ਗਏ ਨੇ। ਉਹ ਉਦਾਸ ਜਿਹੀ ਹੋ ਕੇ ਬੋਲੀ, ਤੇ ਹੁਣ ਕੰਮ ਦੇ ਮੌਸਮ ਦੇ ਵਿੱਚ ਮੈਂ ਕਿੱਥੇ ਟਾਈਮ ਕੱਢਾਂ, ਕਹਿੰਦੀ ਹੈ, ਸਿਆਣਿਆਂ ਦੇ ਕੋਲ ਜਾਣ ਦਾ। ਉਹਨਾਂ ਤੋਂ ਕੁਝ ਪੁੱਛਾਂ ਕਿ ਹੋਇਆ ਕੀ ਹੈ। ਪ੍ਰੀਤ ਨੇ ਇਹੋ ਜਿਹਾ ਕੁਝ ਕਦੇ ਨਹੀਂ ਸੀ ਦੇਖਿਆ, ਇਸ ਤਰ੍ਹਾਂ ਦਾ ਮਾਹੌਲ ਕੀ ਹੋ ਕੇ ਰਿਹਾ, ਨਾ ਹੀ ਕਦੇ ਸੁਣਿਆ ਸੀ। ਧਾਗੇ ਤਬੀਤ ਇਹ ਕੀ ਚੱਕਰ ਹੈ। ਉਸਨੇ ਤਾਂ ਸੁਣਿਆ ਹੋਇਆ ਸੀ ਕਿ ਭੂਤ ਪ੍ਰੇਤ ਕੁਝ ਵੀ ਨਹੀਂ ਹੁੰਦਾ, ਫਿਰ ਇਹ ਕੀ ਹੋਇਆ। ਉਸਨੂੰ ਬੜਾ ਡਰ ਲੱਗਿਆ। ਉਸਦਾ ਪਤੀ 1.5 ਕੁ ਮਹੀਨੇ ਲਈ ਕਿਸੇ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੱਢਣ ਗਿਆ ਹੋਇਆ। ਜਦੋਂ ਉਸਦਾ ਫੋਨ ਆਉਂਦਾ, ਕਈ ਵਾਰ ਪ੍ਰੀਤ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਦੇ ਬਾਰੇ ਉਹਨੂੰ ਦੱਸੇ, ਉਹਦੇ ਪੁੱਤ ਨੂੰ ਕਿ ਇਹ ਹਰਕਤਾਂ ਕੀ ਕਰਦੀ ਹੈ, ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਹੈ। ਕਿਉਂ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਹੈ, ਕਿਉਂ ਕਲੇਸ਼ ਪਾਉਣਾ ਹੈ। ਉਸਦਾ ਪਤੀ ਪੜ੍ਹਿਆ ਲਿਖਿਆ ਸੀ, ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ ਦੇ ਉੱਤੇ ਰਹਿੰਦਾ। ਆਖਰ ਕੰਮ ਤਾਂ ਕੁਝ ਧੰਦਾ ਕਰਨਾ ਹੀ ਹੈ। ਜ਼ਮੀਨ ਬਹੁਤੀ ਤਾਂ ਨਹੀਂ ਸੀ, ਪਰ ਪਿਓ ਪੁੱਤਰ ਮਿਹਨਤੀ ਸਨ ਤੇ ਫਜ਼ੂਲ ਖਰਚੀ ਵੀ ਨਹੀਂ ਸਨ ਕਰਦੇ। ਕਦੇ ਗੁਜ਼ਾਰਾ ਠੀਕ ਠਾਕ ਚੱਲ ਹੀ ਜਾਂਦਾ ਸੀ। ਮੁੰਡੇ ਨੂੰ ਖੇਤੀ ਤੋਂ ਇਲਾਵਾ ਵੀ ਜੇ ਕੋਈ ਕੰਮ ਮਿਲਦਾ ਤਾਂ ਉਹ ਕਰ ਲੈਂਦਾ, ਨਾ ਨੁੱਕਰਨੀ ਸੀ। ਪਹਿਲਾਂ ਤਾਂ ਜਗੀਰੋ ਨੂੰ 2 ਹਫ਼ਤੇ ਬਾਅਦ ਹੀ ਕਸਰ ਹੁੰਦੀ ਸੀ, ਪਰ ਹੁਣ 3 ਕੁ ਦਿਨ ਹੀ ਉਸਨੂੰ ਜਿਹੜਾ ਓਪਰੀ ਹਵਾ ਆਦ ਬੋਚਦੀ। ਸਭ ਤੋਂ ਪਹਿਲਾਂ ਕੰਮ ਉਹਦਾ ਜਿਹੜਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰਦੀ, ਭਾਵੇਂ ਸਰੀਰਕ ਹੋਵੇ ਜਾਂ ਫਿਰ ਮਾਨਸਿਕ, ਉਹਨੂੰ ਪਰੇਸ਼ਾਨ ਕਰਦੀ। ਉਸਦੇ ਵਿੱਚ ਅੰਤਾਂ ਦਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ। ਪ੍ਰੀਤ ਦੀ ਮਾਂ ਨੂੰ ਉੜਦੀ ਖਬਰ ਮਿਲੀ ਕਿ ਪ੍ਰੀਤ ਦੀ ਸੱਸ ਨੂੰ ਓਪਰੀ ਹਵਾ ਨੇ ਦਬੋਚਿਆ ਹੋਇਆ, ਤੇ ਪ੍ਰੀਤ ਦੀ ਮਾਂ ਆ ਜਾਂਦੀ ਹੈ। ਉਹ ਆਪਣੇ ਪਤੀ ਦੇ ਨਾਲ ਸਲਾਹ ਕਰਕੇ ਪ੍ਰੀਤ ਨੂੰ ਮਿਲਣ ਚਲੀ ਗਈ। ਪ੍ਰੀਤ ਦੀ ਮਾਂ ਨੇ ਪ੍ਰੀਤ ਤੋਂ ਸਾਰੀਆਂ ਗੱਲਾਂ ਪੁੱਛੀਆਂ ਕਿ ਕੀ ਵਾਪਰਦਾ ਕੀ ਹੈ। ਉਸਨੇ ਸਾਰਾ ਕੁਝ ਸੱਚ ਸੱਚ ਦੱਸ ਦਿੱਤਾ ਬੜੀ ਮਾਂ ਨੂੰ। ਉਸਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗ ਗਈ ਕਿ ਇਹ ਕਰਨ ਕੀ ਲੱਗੇ ਨੇ। ਉਹ ਪ੍ਰੀਤ ਦੇ ਕੋਲ 1 ਰਾਤ ਰੁਕ ਗਈ, ਪਰ ਉਸਦੇ ਹੁੰਦਿਆਂ ਪ੍ਰੀਤ ਦੀ ਸੱਸ ਠੀਕ ਰਹੀ। ਉਸਦੇ ਜਾਣ ਤੋਂ 2 ਕੁ ਦਿਨ ਬਾਅਦ ਹੀ ਫਿਰ ਉਹੀ ਕੰਮ ਸ਼ੁਰੂ ਹੋ ਗਿਆ, ਦਬਾਅ ਪੈਣ ਲੱਗ ਗਿਆ। ਇੱਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਦੇ ਵਿੱਚ ਆਈ ਹੋਈ ਸੀ, ਤਾਂ ਪ੍ਰੀਤ ਦੇ ਮਾਂ ਪਿਓ ਵੀ ਉਸੇ ਵਕਤ ਪਹੁੰਚ ਗਏ। ਜਿਵੇਂ ਉਹਨਾਂ ਨੂੰ ਮਤਲਬ ਕਿ ਛਾਪਾ ਮਾਰ ਲਿਆ, ਜਿਵੇਂ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾ ਲਿਆ ਹੋਵੇ ਕਿ ਭਾਈ ਭਾਣਾ ਵਾਪਰ ਰਿਹਾ। ਪ੍ਰੀਤ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ। ਉਹਨੇ ਪ੍ਰੀਤ ਨੂੰ ਛੁਡਾ ਕੇ ਇੱਕ ਪਾਸੇ ਕੀਤਾ ਤੇ ਪ੍ਰੀਤ ਦੀ ਸੱਸ ਝਈਆਂ ਲੈ ਪਵੇ, ਨਾਲ ਹੀ ਭੂਤਰੇ ਸਾਣ ਵਾਂਗ ਫੁੰਕਾਰ ਰਹੀ ਸੀ। ਸੱਚੀ ਲੋਹੜੇ ਦਾ ਜ਼ੋਰ ਪਤਾ ਨਹੀਂ ਕਿੱਥੋਂ ਆਇਆ ਹੋਇਆ ਸੀ ਉਸਦੇ ਵਿੱਚ। ਉਹਨੇ 1 ਵਾਰ ਫਿਰ ਪ੍ਰੀਤ ਨੂੰ ਆਦ ਬੋਚਿਆ ਉਹਨਾਂ ਦੇ ਹੱਥਾਂ ਚੋਂ। ਕੋਸ਼ਿਸ਼ ਕਰਨ ਦੇ ਉੱਤੇ ਵੀ ਪ੍ਰੀਤ ਦੀ ਮਾਂ ਜਗੀਰੋ ਦੇ ਹੱਥੋਂ ਉਸਨੂੰ ਛੁਡਾ ਨਾ ਸਕੀ। ਬੜਾ ਜ਼ੋਰ ਲਾਇਆ ਵੀ ਛੱਡ ਦੇ ਭਾਈ। ਬਲਦੇਵ ਸਿੰਘ ਜਿਹੜਾ ਸੀਗਾ ਉਹਦਾ ਘਰ ਵਾਲਾ, ਉਹਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕਰੇ ਕੀ, ਗੀਤ ਮਾਸ਼ਾ ਲਾਇਆ ਹੋਇਆ ਇਹਨੇ। ਉਹ ਸ਼ਰਮ ਦੇ ਨਾਲ ਮਰਨ ਹਾਕਾ ਹੋਇਆ ਪਿਆ ਸਹੁਰਾ ਉਹਦਾ ਪ੍ਰੀਤ ਦਾ, ਤੇ ਪ੍ਰੀਤ ਦੀ ਮਾਂ ਨੇ ਕੁੜਮ ਅੱਗੇ ਹੱਥ ਜੋੜ ਕੇ ਰੋਣੀ ਆਵਾਜ਼ ਦੇ ਵਿੱਚ ਕਿਹਾ, ਹੁਣ ਮੈਨੂੰ ਮਾਫ਼ ਕਰਨਾ ਵੀਰ ਜੀ, ਹੁਣ ਮਾਨ ਸਤਿਕਾਰ ਵਾਲੇ ਸਾਰੇ ਬੰਨ ਟੁੱਟਣ ਲੱਗ ਗਏ ਨੇ। ਇਹ ਕਹਿ ਕੇ ਉਹਨੇ ਖੂੰਜੇ ਪਈ ਸੋਟੀ ਚੁੱਕ ਲਈ ਤੇ ਪ੍ਰੀਤ ਦੀ ਸੱਸ ਦੀਆਂ ਲੱਤਾਂ ਦੇ ਉੱਤੇ 2 ਠੋਕੀਆਂ ਗਿੱਟਿਆਂ ਚ। ਜਗੀਰੋ ਨੇ 1 ਹੱਥ ਦੇ ਨਾਲ ਸੋਟੀ ਖੋਹਣ ਦੀ ਕੋਸ਼ਿਸ਼ ਕੀਤੀ ਅੱਗਿਓ। ਪ੍ਰੀਤ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਜਗੀਰੋ ਢਿੱਲੀ ਜਿਹੀ ਪੈ ਗਈ ਥੋੜੀ। ਹੁਣ ਪ੍ਰੀਤ ਦੀ ਮਾਂ ਫੁੰਕਾਰ ਰਹੀ ਸੀ, ਕਹਿੰਦੀ ਆ ਜਾ। ਉਹਨੇ 1 ਵਾਰ ਫਿਰ ਸੋਟੀ ਉਲਾਰੀ, ਪਰ ਆ ਕੇ ਪ੍ਰੀਤ ਦੇ ਪਿਓ ਨੇ ਸੋਟੀ ਫੜ ਲਈ। ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਜਿਹੜੀ ਸੀ ਜਗੀਰੋ ਵੱਲ ਕਹਿਰ ਦੀ ਨਿਗਾਹ ਦੇ ਨਾਲ ਦੇਖ ਰਹੀ ਹੈ। ਉਹ ਮੈਨੂੰ ਲੱਗਦਾ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿੰਬੜ ਗਿਆ। ਉਹਨੇ ਸੋਟੀ ਪਰੇ ਰੱਖਦਿਆਂ ਬਲਦੇਵ ਨੂੰ ਕਹਿ ਦਿੱਤਾ। ਬਲਦੇਵ ਨੇ ਕੋੜਮ ਦੀ ਬਾਂਹ ਫੜੀ ਬੈਠਕ ਦੇ ਵਿੱਚ ਲੈ ਗਿਆ। ਜਗੀਰੋ ਹੌਲੀ ਹੌਲੀ ਅੰਦਰ ਜਾ ਕੇ ਮੰਜੇ ਦੇ ਉੱਤੇ ਪੈ ਗਈ।
ਪ੍ਰੀਤ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪਰੇਸ਼ਾਨ ਸੀ ਕਿ ਇਹਨੂੰ ਹੋ ਕੀ ਗਿਆ। ਇਧਰ ਸੱਸ ਇਹੋ ਕਰੀ ਜਾਂਦੀ ਹੈ ਤੇ ਦੂਸਰੇ ਪਾਸੇ ਮਾਂ ਨੂੰ ਕੀ ਹੋ ਗਿਆ। ਉਹ ਪਾਣੀ ਦਾ ਗਲਾਸ ਲੈ ਕੇ ਮਾਂ ਦੇ ਕੋਲ ਆਈ ਪਰ ਮਾਂ ਨੇ ਕਿਹਾ ਕਿ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ, ਉਹਨੂੰ ਪਿਲਾ। ਉਹ ਅੰਦਰ ਗਈ ਪਰ ਉਸਦੀ ਸੱਸ ਨੇ ਵਾਰ ਵਾਰ ਕਹਿਣ ਦੇ ਉੱਤੇ ਵੀ ਪਾਣੀ ਨਾ ਫੜਿਆ। ਉਹ ਭਰੀਆਂ ਅੱਖਾਂ ਦੇ ਨਾਲ ਬਾਹਰ ਫਿਰ ਪ੍ਰੀਤ ਆ ਗਈ ਤੇ ਰਸੋਈ ਦੇ ਵਿੱਚ ਚਲੀ ਗਈ। ਤੇ ਜਾਵਾਂ ਤਾਂ ਕਿੱਧਰ ਜਾਵਾਂ, ਕੀ ਹਾਲ ਕਰਤਾ ਮੇਰੀ ਜੁਆਕੜੀ ਦਾ, ਚੁੜੇਲ ਜੀ ਨੇ। ਉਹ ਅਜੇ ਵੀ ਗੁੱਸੇ ਦੇ ਵਿੱਚ ਬੁੜਬੜਾ ਰਹੀ ਹੈ ਪ੍ਰੀਤ ਦੀ ਮਾਂ। ਪ੍ਰੀਤ ਨੂੰ ਉਸਦੀ ਮਾਂ ਨੇ ਪੜ੍ਹਾਈ ਦੇ ਨਾਲ ਨਾਲ ਹਰ ਘਰ ਦਾ ਕੰਮ ਵੀ ਸਿਖਾਇਆ, ਸਿਲਾਈ ਕਢਾਈ ਬੁਣਾਈ ਰਸੋਈ ਦੇ ਸਭ ਕੰਮ, ਇੰਨੇ ਕੁ ਕੰਮ ਕਿ ਉਸਦੀ ਸਹੁਰੇ ਘਰ ਵਾਲੇ ਕਦਰ ਕਰਨ। ਦਾਜ ਵੀ ਬਣਦਾ ਸਰਦਾ ਦਿੱਤਾ, ਛਾਪਾਂ ਛੱਲਿਆਂ ਦੀ ਮੰਗ ਵੀ ਪੂਰੀਆਂ ਕੀਤੀਆਂ। ਭਾਵੇਂ ਪ੍ਰੀਤ ਦਾ ਸਹੁਰਾ ਤੇ ਪਤੀ ਦਾਜ ਦੇ ਖਿਲਾਫ ਸੀ ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਨ ਤਾਨ ਕਰਨਾ ਚਾਹੁੰਦੇ ਨੇ ਪਰ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਇੰਨਾ ਕੁ ਤਾਂ ਆਪਾਂ ਨੂੰ ਬਿਨਾਂ ਮੰਗਿਆ ਹੀ ਦੇਣਾ ਪਊ। ਭਾਵੇਂ ਪ੍ਰੀਤ ਘਰ ਦਾ ਸਾਰਾ ਕੰਮ ਬੜੇ ਸੁਚੱਜੇ ਤਰੀਕੇ ਦੇ ਨਾਲ ਕਰਦੀ ਹੈ ਪਰ ਜਗੀਰੋ ਨੇ ਕਦੇ ਵੀ ਉਹਦੀ ਜਿਹੜੀ ਸੀ ਤਾਰੀਫ ਨਾ ਕੀਤੀ, ਉਹਦੀ ਸੱਸ ਨੇ ਪ੍ਰੀਤ ਦੀ, ਸਗੋਂ ਕਈ ਵਾਰ ਠੀਕ ਕੰਮਾਂ ਦੇ ਵਿੱਚ ਵੀ ਨੁਕਸ ਕੱਢ ਦਿੰਦੀ। ਪ੍ਰੀਤ ਦਾ ਸਹੁਰਾ ਬੜਾ ਬੀਬਾ ਬੰਦਾ ਸੀ, ਕਈ ਵਾਰੀ ਤਾਂ ਜਦੋਂ ਜਗੀਰੋ ਇੱਧਰ ਉੱਧਰ ਗਈ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਦਿੰਦਾ ਸੀ, ਧੀਏ ਇਹਦਾ ਸੁਭਾਅ ਹੀ ਇਹੋ ਜਿਹਾ ਹੈ, ਤੂੰ ਦਿਲ ਦੇ ਉੱਤੇ ਨਾ ਲਾਇਆ ਕਰ ਇਹਦੀਆਂ ਗੱਲਾਂ ਨੂੰ, ਤੁਸੀਂ ਫਿਕਰ ਨਾ ਕਰੋ ਬਾਪੂ ਜੀ। ਜਦੋਂ ਪ੍ਰੀਤ ਇੰਨਾ ਆਖ ਦਿੰਦੀ ਤਾਂ ਬਲਦੇਵ ਨੂੰ ਜਿਹੜਾ ਸੀ ਤਸੱਲੀ ਹੋ ਜਾਂਦੀ ਸੀ ਉਹਦੇ ਸਹੁਰੇ ਨੂੰ। ਪਰ ਅੱਜ ਤਾਂ ਬਲਦੇਵ ਦਾ ਸਿਰ ਸ਼ਰਮ ਦੇ ਨਾਲ ਝੁਕ ਰਿਹਾ, ਜੋ ਉਸਦੇ ਘਰੇ ਜਲੂਸ ਨਿਕਲਿਆ ਨਾ, ਇੰਨਾ ਕੁ ਸ਼ੁਕਰ ਸੀ ਕਿ ਉਹਨਾਂ ਦਾ ਘਰ ਪਿੰਡ ਤੋਂ ਥੋੜਾ ਹਟ ਕੇ ਸੀ, ਕਿਤੇ ਘਰ ਪਿੰਡ ਦੇ ਵਿੱਚ ਨਹੀਂ ਸੀ। ਪਰ ਹੁਣ ਜਗੀਰੋ ਚੁੱਪ ਕਰਕੇ ਮੱਥਾ ਫੜੀ ਬੈਠੀ ਹੈ, ਪ੍ਰੀਤ ਦੀ ਮਾਂ ਵੀ ਅੰਦਰ ਜਾ ਕੇ ਉਸਦੇ ਕੋਲ ਮੰਜੇ ਦੇ ਉੱਤੇ ਪੈਂਦ ਦੇ ਵੱਲ ਜਾ ਬੈਠੀ। ਜਗੀਰੋ ਕਹਿਣ ਲੱਗੀ, ਪ੍ਰੀਤ ਦੀ ਸੱਸ, ਮੈਨੂੰ ਤਾਂ ਭੋਰਾ ਪਤਾ ਨਹੀਂ ਲੱਗਦਾ ਮੈਂ ਕੀ ਕਰੀ ਜਾਂਦੀ ਹਾਂ, ਮੈਥੋਂ ਤਾਂ ਜਾਣੀ ਕੋਈ ਧੱਕੇ ਦੇ ਨਾਲ ਹੀ ਕਰਵਾ ਲੈਂਦਾ ਸਭ ਕੁਝ। ਪਰ ਭੈਣ ਜੀ, ਪ੍ਰੀਤ ਨੇ ਕਦੇ ਦੱਸਿਆ ਹੀ ਨਹੀਂ, ਤੁਹਾਨੂੰ ਵੀ ਕਸਰ ਹੁੰਦੀ ਹੈ। ਪ੍ਰੀਤ ਵੀ ਉਹਨਾਂ ਦੇ ਕੋਲ ਆ ਕੇ ਬੈਠ ਜਾਂਦੀ ਹੈ ਪਰ ਉਸਦੀ ਮਾਂ ਨੇ ਉਸਨੂੰ ਚਾਹ ਬਣਾਉਣ ਦੇ ਲਈ ਭੇਜ ਦਿੱਤਾ ਤੇ ਜਗੀਰੋ ਨੂੰ ਕਹਿਣ ਲੱਗੀ, ਦੇਖ ਭੈਣੇ, ਨਾ ਤਾਂ ਮੈਨੂੰ ਕੋਈ ਕਸਰ ਹੁੰਦੀ ਹੈ ਨਾ ਤੁਹਾਨੂੰ, ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦੀ ਹਾਂ। ਜਗੀਰੋ ਦਾ ਮੂੰਹ ਅੱਡਿਆ ਗਿਆ, ਹੈ ਇਹ ਕੀ ਹੋ ਗਿਆ। ਪ੍ਰੀਤ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ ਫਿਰ ਵੀ ਉਹ ਹੌਲੀ ਹੌਲੀ ਆਵਾਜ਼ ਦੇ ਵਿੱਚ ਬੋਲੀ, ਜੇ ਮੇਰੀ ਧੀ ਕੰਮ ਨਹੀਂ ਕਰਦੀ, ਤੁਹਾਡੇ ਮੂਹਰੇ ਬੋਲਦੀ ਹੈ, ਆਏ ਗਏ ਦੀ ਇੱਜ਼ਤ ਨਹੀਂ ਕਰਦੀ ਤਾਂ ਦੱਸੋ ਉਹ ਤੋਂ ਪਾਪ ਕੀ ਹੋ ਗਿਆ ਜਿਹੜਾ ਉਹਨੂੰ ਇੰਨਾ ਦੁਖੀ ਕਰਦੇ ਹੋ ਤੁਸੀਂ। ਨਾਲੇ ਮੇਰੀ ਇੱਕ ਗੱਲ ਸੁਣ ਲਓ, ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦਿਓਗੇ ਨਾ ਤਾਂ ਅਸੀਂ ਵੀ ਤੁਹਾਨੂੰ ਅੱਖਾਂ ਦੇ ਉੱਤੇ ਬਿਠਾਵਾਂਗੇ, ਪਰ ਜੇ ਤੁਸੀਂ ਸਾਡੀ ਧੀ ਨੂੰ ਹੀ ਔਖਾ ਕਰੋਗੇ ਨਾ ਤਾਂ ਫਿਰ ਨਾ ਅਸੀਂ ਤੁਹਾਡੇ ਖੁਸ਼ ਲੱਗੇ ਨਾ ਤੁਸੀਂ ਸਾਡੇ ਲੱਗੇ। ਓਪਰੀ ਹਵਾ ਜਿਵੇਂ ਤੁਹਾਨੂੰ ਮੇਰੀ ਧੀ ਨੂੰ ਗਿੱਚਿਓ ਫੜਨ ਦੇ ਲਈ ਮਜਬੂਰ ਕਰਦੀ ਹੈ ਨਾ, ਮੇਰੇ ਆਲੀ ਓਪਰੀ ਹਵਾ ਦੇ ਵਿੱਚ ਵੀ ਬਥੇਰਾ ਜ਼ੋਰ ਹੈ। ਅੱਜ ਤਾਂ ਥੋੜੀ ਸ਼ਰਮ ਸੀ, ਅੱਗੇ ਤੋਂ ਇਹ ਵੀ ਚੱਕੀ ਜਾਊਗੀ ਜੇ ਤੁਹਾਨੂੰ ਇਹ ਹੋਊ ਕਿ ਅਸੀਂ ਕੁੜੀ ਨੂੰ ਲੈ ਜਾਵਾਂਗੇ, ਇਹ ਭੁੱਲ ਜਾਓ ਤੁਸੀਂ। ਫਿਰ ਨਾ ਆਖਣਾ ਕਿ ਮੇਰਾ ਕੱਲਾ ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ। ਜਗੀਰੋ ਸੁਣ ਕੇ ਸੁੰਨ ਹੋ ਗਈ ਕੁੜਮੜੀ ਦੀਆਂ ਗੱਲਾਂ। ਮੇਰੀ ਇੱਕ ਗੱਲ ਹੋਰ ਵੀ ਸੁਣ ਲਓ ਨਾਲ ਹੀ, ਇਹ ਗੱਲ ਆਪਣੇ ਦੋਹਾਂ ਦੇ ਵਿੱਚ ਰਹੇ ਤਾਂ ਚੰਗੀ ਗੱਲ ਹੈ। ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਦਿਆਂ ਫਿਰ ਆਖ ਦਿੱਤਾ, ਨਾਲੇ ਭੈਣ ਜੀ ਤੁਸੀਂ ਆਪ ਸਿਆਣੇ ਹੋ ਅੱਗਿਓ, ਧਾਗੇ ਤਵੀਤਾਂ ਦੇ ਵਿੱਚ ਉਲਝਿਆ ਬੰਦਾ ਕਦੇ ਸੁਖੀ ਨਹੀਂ ਰਹਿੰਦਾ। ਖੂਨ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਖੰਡੀ ਸਾਧਾਂ ਦੀਆਂ ਗੋਗੜਾਂ ਹੀ ਭਰਦੀ ਹੈ। ਜਗੀਰੋ ਚੁੱਪ ਕਰਕੇ ਸੁਣੀ ਜਾ ਰਹੀ ਹੈ ਤੇ ਇੰਨੇ ਨੂੰ ਪ੍ਰੀਤ ਚਾਹ ਲੈ ਕੇ ਆ ਜਾਂਦੀ ਹੈ। ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਨੇ ਜਗੀਰੋ ਤੋਂ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗੀ ਤੇ ਕਿਹਾ, ਜੇ ਭੈਣ ਜੀ ਹੁਣ ਕਦੇ ਓਪਰੀ ਹਵਾ ਧੱਕਾ ਕਰਨ ਲੱਗੇ ਨਾ
ਤਾਂ ਮੈਂ ਜਿਹੜਾ ਮੰਤਰ ਦੱਸਿਆ ਨਾ ਉਹਨੂੰ ਯਾਦ ਕਰ ਲੈਣਾ ਬਸ, ਫੇਰ ਨੀ ਉਪਰੀ ਹਵਾ ਨੇੜੇ ਲੱਗਦੀ, ਫੇਰ ਨੀ ਉਪਰੀ ਹਵਾ ਨੇੜੇ ਲੱਗਦੀ। ਜੀ ਦੋਸਤੋ, ਇਹ ਸੀ ਜੀ ਕਹਾਣੀ ਉਪਰੀ ਹਵਾ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ, ਦੁਆਬਾ ਰੇਡੀਓ ਦਾ ਮੰਚ। ਤੇ ਕਿਵੇਂ ਸੱਸਾਂ ਨੂੰਹਾਂ ਦੀ ਲੜਾਈ ਕਿੱਥੇ ਤੱਕ ਲੈ ਜਾਂਦੀ ਹੈ, ਕਲੇਸ਼ ਘਰ ਦੇ ਵਿੱਚ ਪਾ ਦਿੰਦੀ ਹੈ, ਤੇ ਬਹਾਨੇ ਦੇ ਨਾਲ ਉਪਰੀ ਹਵਾ ਜਾਂ ਹੋਰ ਸਾਰਾ ਬਹਾਨਾ ਲਾ ਕੇ ਕਿੱਥੇ ਤੱਕ ਗੱਲ ਪਹੁੰਚਾ ਦਿੰਦੀ ਹੈ। ਤੇ ਜਦੋਂ ਫਿਰ ਮੋਹਰਿਓ ਵੀ ਅਗਲਾ ਉਦਾਂ ਦਾ ਹੋਵੇ, ਫਿਰ ਮੱਥਾ ਲਾ ਲਵੇ ਤਾਂ ਪਤਾ ਲੱਗਦਾ ਫਿਰ ਉਪਰੀ ਕਾਹਦੀ, ਆਪਣੀ ਹਵਾ ਵੀ ਫਿਰ ਤੰਗ ਨਹੀਂ ਕਰਦੀ। ਤੇ ਲੋ ਦੋਸਤੋ, ਇਹ ਸੀ ਜੀ ਕਹਾਣੀ ਉਪਰੀ ਹਵਾ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਕਹਾਣੀ, ਸਾਡੇ ਸਮਾਜ ਦੀ ਬਾਤ ਪਾਉਂਦੀ ਕਹਾਣੀ, ਜੋ ਸਾਡੇ ਸਮਾਜ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਹੁੰਦਾ ਹੈ, ਕਿਸੇ ਦੇ ਪਿੱਛੇ ਲੱਗ ਕੇ ਰੋਹਬ ਜਮਾਉਣ ਦੇ ਲਈ, ਹੋਰ ਸਾਰੀਆਂ ਚੀਜ਼ਾਂ ਕਰਨ ਦੇ ਲਈ। ਤੇ ਇੱਜ਼ਤ ਮਾਂ ਦੀ ਜਗ੍ਹਾ ਉਸਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਚਾਹੇ ਉਹ ਸਾਡੇ ਘਰ ਦਾ ਹੀ ਪਰਿਵਾਰ ਦਾ ਹੀ ਜੀ ਹੁੰਦਾ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ, ਉਹਦਾ ਉਹਨਾਂ ਨੇ ਬਾਕਮਾਲ ਬਾਖੂਬੀ ਜਿਹੜਾ ਜ਼ਿਕਰ ਕੀਤਾ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ। ਆਖਰ ਦੇ ਵਿੱਚ ਤੁਹਾਡੇ ਸੁਨੇਹਿਆਂ ਦੇ ਵੱਲ ਸੰਖੇਪ ਦੇ ਵਿੱਚ ਧਿਆਨ ਮਾਰ ਕੇ ਮੈਂ ਆਗਿਆ ਲੈਣਾ ਜੀ ਦੋਸਤੋ, ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਗੁਰੂ ਜੀ ਕਹਿੰਦੇ ਆ, ਵੀਰ ਜੀ ਮੈਨੂੰ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਜ਼ਰੂਰ ਕਰ ਲਿਓ ਜੀ। ਜ਼ਰੂਰ ਜੀ, ਮੈਂ ਕਰ ਲਾਂਗਾ ਜੀ। ਗੁਰੂ ਮਾਨ ਜੀ, ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਤਰ੍ਹਾਂ ਆਪਣੇ ਤੁਹਾਡੇ ਦੋਸਤੋ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਮੈਂ ਸੰਖੇਪ ਦੇ ਵਿੱਚ ਨਾ ਹੀ ਤੁਹਾਡੇ ਲਵਾਂਗਾ ਜੀ, ਤੇ ਕਿਉਂਕਿ ਸਮਾਂ ਕਾਫੀ ਹੋ ਗਿਆ, 20 ਮਿੰਟ 15 ਮਿੰਟ ਉੱਪਰ ਚੱਲ ਰਹੇ ਹਾਂ ਆਪਾਂ। ਆਪਣੇ ਮਾਨ ਸਿੰਘ ਸੈਣ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਇਸੇ ਤਰ੍ਹਾਂ ਹੀ ਅੱਗੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਤੇ ਮੁਹੰਮਦ ਜੀ ਜੁੜੇ ਹੋਏ ਨੇ ਦੁਬਈ ਤੋਂ, ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਦੁਬਈ ਤੋਂ ਦਵਿੰਦਰ ਭਾਰਤ ਜੀ, ਸਤਿ ਸ਼੍ਰੀ ਅਕਾਲ। ਸਤਨਾਮ ਸਿੰਘ ਜਾਣੀਆਂ ਚਾਲ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਇਸੇ ਤਰ੍ਹਾਂ ਹੀ ਜੀਆਂ ਨੂੰ ਕਹਿੰਦੇ ਆ ਜੀ, ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਜੀ। ਰਾਜਨ ਸੈਣੀ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ। ਲਾਈਕ ਨੰਬਰ 3 ਜੀ, ਤੇ ਗੁਰੀ ਮਾਨ ਜੀ ਦੇ ਸੁਨੇਹੇ ਨੇ, ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਭਰਾਵਾਂ ਨੂੰ। ਰਾਜਨ ਸੈਣੀ ਜੀ, ਸਤਨਾਮ ਜੀ, ਦਵਿੰਦਰ ਭਾਰਤ ਜੀ, ਭੁਪਿੰਦਰ ਭਾਰਤ ਜੀ, ਹਰਵਿੰਦਰ ਜੋਲ ਭੈਣ ਜੀ, ਮੁਹੰਮਦ ਜੀ, ਮਾਨ ਸਿੰਘ ਸੈਣੀ ਸਾਹਿਬ ਨੂੰ, ਤੇ ਮੁਕੱਦਰ ਵੀਰ ਜੀ ਨੂੰ, ਮਨਦੀਪ ਜੱਸੀ ਵੀਰ ਜੀ ਨੂੰ, ਤੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਕੋਈ ਗੱਲਬਾਤ ਹੋ ਰਹੀ ਸੀ ਸ਼ਾਇਦ, ਉਹਦੇ ਵਿੱਚ ਉਹਨਾਂ ਨੇ ਪੁੱਛਿਆ ਗੁਰੀ ਮਾਨ ਜੀ ਨੇ, ਉਹ ਕਿੱਦਾਂ ਸੈਣੀ ਸਾਹਿਬ ਕੁਐਸਚਨ ਕੀਤਾ ਤੇ ਟੈਂਪਰਡ। ਤੇ ਗੁਰੀ ਮਾਨ ਜੀ ਕਹਿੰਦੇ ਆ ਉਹ ICE ਕਹਿੰਦੇ, ਮਤਲਬ ਖਹਿੜਾ ਛੁੱਟ ਜਾਵੇ ਸਰਕਾਰ ਦਾ ਜੀ, ਸਮਝ ਗਏ ਜੀ। ਤੇ ਅੱਗੇ ਲਿਖਦੇ ਨੇ ਆਪਣੇ ਮੁਹੰਮਦ ਜੀ, ਸਤਿ ਸ਼੍ਰੀ ਅਕਾਲ ਜੀ। ਗੁਰੀ ਮਾਨ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਬਿਲਕੁਲ ਸੈਣੀ ਸਾਹਿਬ, ਜਾਤੀਵਾਦ ਤਾਂ ਕਹਿੰਦੇ ਨਹੀਂ ਮੁੱਕਦਾ ਸਾਡੇ ਪੰਜਾਬ ਦੇ ਵਿੱਚ। ਗੁਰੀ ਜੀ ਲਿਖਦੇ ਆ, ਔਜਲਾ ਸਾਹਿਬ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਸਿਕੰਦਰ ਸਿੰਘ ਔਜਲਾ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਗੁਰੀ ਜੀ। ਤੇ ਆਹ ਨਾਮ ਕਿਹਾ ਰੱਖਿਆ ਗਿਆ ਅੱਜ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਨੇ। ਤੇ ਔਜਲਾ ਜੀ, ਨਾਮ ਜਿਹੜਾ ਰੱਖਿਆ ਉਹ ਅਟਰੈਕਟ ਤਾਂ ਕਰ ਰਿਹਾ ਜੀ ਕਹਿੰਦੇ, ਜੋ ਵੀ ਰੱਖਿਆ ਗੁਰੀ ਜੀ ਕਹਿੰਦੇ ਆ। ਤੇ ਗੁਰੀ ਮਾਨ ਜੀ ਕਹਿੰਦੇ, ਸੈਣੀ ਸਾਹਿਬ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਜੀ, ਤੇ ਅੱਜ ਹੀ ਕਹਿੰਦੇ ਸੁਖਬੀਰ ਬਾਦਲ ਕੁਰਸੀ ਦਾ ਮੋਹ ਤਿਆਗ ਕਰ ਕਿਸੇ ਹੋਰ ਨੂੰ ਅੱਗੇ ਲਾਵੇ ਤਾਂ ਅਕਾਲੀ ਪਾਰਟੀ ਮੁੜ ਕੇ ਜਿਹੜਾ ਇਕੱਠੀ ਹੋ ਜਾਵੇਗੀ। ਕਹਿੰਦੇ ਬਿਲਕੁਲ ਮੌਜੂਦਾ ਹਾਲ ਦੇਖ ਜਵਾਬ ਸੱਚੀ ਨਹੀਂ ਹੈਗਾ ਜੀ ਕਹਿੰਦੇ। ਤੇ ਅਕਾਲੀਆਂ ਵਿੱਚੋਂ 3 ਵੱਖ ਵੱਖ ਬਣ ਗਏ, ਤੇ ਸੁਖਬੀਰ ਕਹਿੰਦੇ ਨੇ ਕਾਂਗਰਸ ਦਾ ਆਪਸੀ ਕਲੇਸ਼ ਨਹੀਂ ਇਹਨਾਂ ਨੂੰ ਅੱਗੇ ਆਉਣ ਦਿੰਦਾ, ਤੇ ਇਸੇ ਕਰਕੇ ਕਹਿੰਦੇ ਆਮ ਪਾਰਟੀ ਵਾਲੇ ਹੰਕਾਰੇ ਹੋਏ ਆ। ਦੁਬਾਰਾ ਆਮ ਆਦਮੀ ਪਾਰਟੀ ਆ ਗਈ ਤਾਂ ਕਹਿੰਦੇ ਪੰਜਾਬ ਮੁੜ ਸਾਹ ਸੌਖੇ ਲੈਣ ਜੋਗਾ ਰਹਿਣਾ ਨਹੀਂ ਕਹਿੰਦੇ ਜੀ। ਮੌਜੂਦਾ ਹਾਲਾਤ ਦੇਖਦੇ ਹੋਏ ਸੁਖਬੀਰ ਬਾਦਲ ਪਾਸੇ ਨਾ ਹੋਏ ਤਾਂ ਖਤਮ ਹੋ ਜਾਵੇਗੀ ਪਾਰਟੀ। ਰਜਿੰਦਰ ਜੀਰਾ ਜੀ ਕਹਿੰਦੇ, ਭੁਪਿੰਦਰ ਭਾਰਤ ਜੀ ਤੇ ਜੀਰਾ ਤੋਂ ਸਤਿ ਸ਼੍ਰੀ ਅਕਾਲ ਜੀ, ਤੇ ਰੇਡੀਓ ਸਭ ਦੋਸਤਾਂ ਨੂੰ ਪਿਆਰ ਭਰੀ, ਦੁਆਬਾ ਰੇਡੀਓ ਦੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜੀ, ਨਮਸਕਾਰ ਜੀ। ਹਰਵਿੰਦਰ ਜੋਲ ਭੈਣ ਜੀ ਕਹਿੰਦੇ ਆ, ਸੈਣੀ ਸਾਹਿਬ ਭਾਜੀ ਮੇਰੇ ਵਰਗੀਆਂ ਬੇਬੀਆਂ ਨੂੰਹਾਂ ਨੂੰ ਚੀਨੀ ਚਾਹ ਪੱਤੀ ਦੀ ਮੁਖਤਿਆਰੀ ਨਹੀਂ ਦਿੰਦੀਆਂ, ਫਿਰ ਇਹ ਫਿਰ ਵੀ ਬੜਾ ਵੱਡਾ ਬੜਾ ਸੂਬਾ ਹੈ ਜੀ ਕਿਆ
क्या बात है जोल भैन जी, अज वैसे तुहाडी कॉल बनदी सी, जो मैं कहानी भी सुनाई है ओहदे उत्ते तुसीं होर भी वध मतलब कि रोशनी पा सकदे हो। गुरीमान जी कहिंदे रजिंदर कुमार वीर जी सत श्री अकाल, ते ओजला साहब कहिंदे जिन्ना जिन्ना मिलदा ठीक है, पर जिन्ना मिलदा ठीक है, हर कोई वकील तां नहीं बन सकदा जी कहिंदे। ते सुरजीत जी जुड़े हुए ने अपने नाल, नवे दोस्त जुड़े है, निघा स्वागत है, आम आदमी पार्टी की अर्थी उठन वाली है कहिंदे। सैनी साहब ये करजा चुक चुक पंजाब नूं खत्म कर देणगे गुरु जी कहिंदे है। ते सुरजीत जी माहौल तां कहिंदे इहो ही बन रहा है, बाकी वक्त दसेगा जी। ओजला साहब कहिंदे अज दोनों वी वकीलां आली पग, दोनों वीर कहिंदे ने वकीलां वाली, वकीलां आली पग बन्नी बैठे ने। हाँ जी जी बिल्कुल है जी, चिट्टी पग बन्नी सी, कल बन्ननी होई जी, ते कल प्रोग्राम दे विच ही उलझे रहे, चलो फिर ओ फिर करना पिया जी। ते सुरजीत जी कहिंदे आ कि साडे दिड़बे इलाके दे विच चिट्टा शरेआम विक रहा है। गुरु जी कहिंदे सैनी साहब साडे थर्मल बंद ने सिस्टम बना के थर्मल प्लांट चलाउण, थर्मल विच लोक काम उत्ते लाउण, बिजली दे विच कुछ तां खर्चा बचाया जा सकदा है। ओजला साहब कहिंदे आ हरेक पार्टी झूठ बोल के जुगाड़ लाउंदे ने ते सरकार बनाउण दे लई है, ते अपने सोहना प्रोग्राम सोहनी गल्लबात कहिंदे ने, शुक्रिया जी अपने मुहम्मद जी दा। गुरी जी कहिंदे सुरजीत जी तुहाडे इलाके दे विच छड्डो, सारे पंजाब दे विच यही हाल है, घर घर दे विच डोडे अफीम नहीं मिलदी लोकां नूं, पर चिट्टा जिहड़ा मर्जी जिन्ना मर्जी खरीद सकदा है, ते इह सरकारां आप विकाउंदियां ने कहिंदे जी। ते गुरु जी कहिंदे सिकंदर वीर जी बिल्कुल जी ठीक जी। ते जीरा जी कहिंदे भारत साहब आ मगर पिछे केड़ी अज पनडुब्बी लाई हुई है जी, कहिंदे ये स्पेस शिप है जी, उड़ रहा जी पिछले पासे, ते सारी ओ जानकारी रख रहा कि कुछ कित्थे वापर रहा जी। सुरजीत जी लिखदे है कि सही कहा मान जी, नस्ल कुशी करन दे उत्ते तुली हुई है आ सरकार भी कहिंदे पहलियां वांगे जी। ते सुरजीत जी सत श्री अकाल, साडे मदर सुरजीत भारत जी सत श्री अकाल, आशीर्वाद दे रहे ने। गुरु जी कहिंदे सैनी साहब पार्टियां पहलां भी आउंदियां जांदियां रहियां ने, पर सच जाणियो जिन्नी घटिया पद्धर दी राजनीति ए कर रहे ने जी, उन्नी माड़ी राजनीति किसे ने नहीं कीती। ते ओजला साहब लिखते हैं कि जीरा वीर जी ए तीजी अख है जी, ए इलूमीनाटियां दी अख है जी, जानकी रब नहीं चलाउंदा संसार नूं, दुनिया चलाउंदे इलूमीनाती। ਉਹ ਵੀ ਅਸੀਂ ਗੀਤ ਪਾਈ ਨੱਚ ਨੱਚ ਕੇ ਭੰਗੜਾ ਪਾ ਪਾ ਕੇ ਗਵਾ ਦਿੱਤਾ, ਤੇ ਸਮਝ ਸਾਨੂੰ ਉਹਦੀ ਵੀ ਨਹੀਂ ਆਈ ਉਹ ਕਹਿਣਾ ਕੀ ਚਾਹੁੰਦਾ ਹੈ। ਦੂਸਰੇ ਪਾਸੇ ਗੁਰੀਮਾਨ ਜੀ ਕਹਿੰਦੇ ਆ ਸੁਰਜੀਤ ਭਾਰਜ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਅੱਗੇ ਲਿਖਦੇ ਨੇ ਹਾਂਜੀ ਹਾਂਜੀ ਔਜਲਾ ਵੀਰ ਜੀ ਮੈਨੂੰ ਵੀ ਇਹ ਅੱਖ ਹੀ ਸਮਝ ਆਈ ਸੀ, ਤੇ ਤੀਜੀ ਤਾਂ ਕਹਿ ਤੀਜੀ ਜਾਂ ਚੌਥੀ ਇਹਦੇ ਬਾਰੇ ਨਹੀਂ ਪਤਾ ਜੀ। ਤੇ ਗੁਰੀ ਜੀ ਕਹਿੰਦੇ ਮਿੱਟੀ ਹੀ ਪਾਈ ਗਈ ਹੈ ਜੀ ਸੈਣੀ ਸਾਹਿਬ, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਤੇ ਬਿਲਕੁਲ ਬਿਲਕੁਲ ਜੀ ਸੈਣੀ ਸਾਹਿਬ, ਬਸ 2 ਮਹੀਨੇ ਦੀ ਗੱਲ ਹੈ, ਟਾਈਮ ਟਪਾ ਰਹੇ ਨੇ ਜੀ। ਤੇ ਧਰਮ ਸਿੰਘ ਗਾਂਧੀ ਜੀ ਜੁੜੇ ਹੋਏ ਨੇ, ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਬੜੇ ਦਿਨਾਂ ਬਾਅਦ ਸੁਨੇਹਾ ਆਇਆ। ਸਤਿ ਸ੍ਰੀ ਅਕਾਲ ਸਾਰੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੁਹਾਲੀ ਪੰਜਾਬ ਤੋਂ ਜੀ, ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਜੀ। ਤੇ ਗੁਰੂ ਜੀ ਕਹਿੰਦੇ ਆ ਭੁਪਿੰਦਰ ਭਾਜੀ ਭਾਈ ਜੀ ਸੈਣੀ ਸਾਹਿਬ ਦੀ ਅੱਖ ਲਾਉਣੀ ਚਾਹੁੰਦੇ ਜੀ, ਕਿ ਸੈਣੀ ਸਾਹਿਬ ਦੀ ਅੱਖ ਲਾਉਣੀ ਚਾਹੁੰਦੀ ਸੀ, ਕਿਉਂਕਿ ਬਾਰੀਕੀ ਜਾਂਚਣ ਦਾ ਜਿਹੜਾ ਹੁਨਰ ਸੈਣੀ ਸਾਹਿਬ ਦਾ ਬਹੁਤ ਹੈ ਜੀ। ਅੱਛਾ ਜੀ, ਭਾਰਤ ਕਹਿੰਦੇ ਜੀ ਉਹ ਬਰੀਕ ਅੱਖ ਲਾਉਣੀ ਚਾਹੁੰਦਾ ਹੈ ਜੀ। ਤੇ ਲਾਈਕ ਸੈਣੀ ਸਾਹਿਬ ਅਸੀਂ ਪਹਿਲਾਂ ਕਰ ਦੇਈਦਾ, ਬਾਅਦ ਦੇ ਵਿੱਚ ਤੁਹਾਡੀ ਗੱਲ ਨੂੰ ਸੁਣੀਦਾ ਜੀ। ਗੁਰੂ ਜੀ ਕਹਿੰਦੇ ਸ਼ੁਕਰੀਆ ਬਾਈ ਜੀ ਇੰਨਾ ਮਾਣ ਸਤਿਕਾਰ ਲਈ। ਧਰਮ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਗੁਰੂ ਜੀ। ਹਾਂਜੀ ਹਾਂਜੀ ਭਾਰਤ ਵੀਰ ਜੀ, ਪਲੇਟਾਂ ਵਾਲਾ ਮੈਟਲ ਲਾਈਟ ਜਿਹੜਾ ਹੁੰਦਾ ਹੈ ਜੀ, ਤੇ ਪਰ ਮੈਂ ਪਹਿਲੀ ਵਾਰ ਇਹੀ ਖ਼ਬਰ ਸੁਣੀ ਹੈ, ਚੋਰੀ ਕਰਨ ਦੇ ਲਈ ਚੋਰ ਕਿੱਥੇ ਤੱਕ ਜਿਹੜਾ ਪੁੱਜ ਗਏ ਨੇ। ਗੁਰੂ ਜੀ ਕਹਿੰਦੇ ਆ ਸੈਣੀ ਸਾਹਿਬ ਰਵਾਇਤੀ ਨਸ਼ਿਆਂ ਦਾ ਸਮਰਥਨ ਕਰਕੇ ਤੁਸੀਂ ਦਿਲ ਜਿੱਤ ਲਿਆ ਜੀ। ਆਪਣੇ ਸੁਰਜੀਤ ਜੀ ਲਿਖਦੇ ਆ ਕਿਤੇ ਨਾ ਕਿਤੇ ਕੋਈ ਡਾਕਟਰ ਪੁਰਾਣੇ ਗੋਡੇ ਫੇਰ ਵਰਤਦਾ ਹੋਊਗਾ ਜੀ। ਕਿਆ ਬਾਤ ਹੈ ਜੀ, ਤੇ ਉਹਨੂੰ ਐਪਰੀਸ਼ੀਏਟ ਕੀਤਾ ਰਾਜਨ ਸੈਣੀ ਸਾਹਿਬ ਦਾ। ਅਗਲਾ ਸੁਨੇਹਾ ਪੜ੍ਹਦੇ ਅੱਗੇ ਜਾ ਕੇ, ਹੋ ਸਕਦਾ ਜੀ ਸਭ ਕੁਝ ਹੋ ਸਕਦਾ, ਸਾਡੇ ਖਿੱਤੇ ਦੇ ਵਿੱਚ ਸਭ ਕੁਝ ਸੰਭਵ ਹੋ ਸਕਦਾ ਜੀ। ਗੁਰੀਮਾਨ ਜੀ ਹੱਸ ਰਹੇ ਨੇ ਨਾਲ, ਤੇ ਨੈਚੁਰਲ ਪ੍ਰੋਡਕਟ ਕਹਿੰਦੇ ਨੇ ਜੀ। ਤੇ ਗੁਰੂ ਜੀ ਕਹਿੰਦੇ ਆ ਇਹ ਕੁਐਸਚਨ ਮਾਰਕ ਬੜਾ ਜਿਹੜਾ ਕੰਟਰਵਰਸ਼ੀਅਲ ਜਿਹੜਾ ਹੈਗਾ ਹੈ ਜੀ। ਤੇ ਗੁਰੂ ਜੀ ਕਹਿੰਦੇ ਆ ਹੁਣ ਮਾਨ ਸਾਹਿਬ ਗੈਂਗਸਟਰ ਨੂੰ ਸਿਆਸਤ ਦੇ ਵਿੱਚ ਲੈ ਆ ਰਹੇ ਨੇ ਜੀ।
ਤੇ ਸਾਡੇ ਮੁਕੱਦਰ ਵੀਰ ਜੀ ਤੀਰ ਲਗਾਓ ਟਿਕਾਣੇ ਉੱਤੇ, ਕਹਿੰਦੇ ਵਾਹ ਬਈ ਵਾਹ। ਤੇ ਮੁਕੱਦਰ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਨੇ ਭੇਜੀ ਹੈ ਤੇ ਸੁਣ ਰਿਹਾ ਜੀ ਮੈਂ ਵੀ, ਕਹਿੰਦੇ ਜੀ ਅਜੇ ਵੀ ਤੇ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਗੁਰੂ ਜੀ, ਕਹਿੰਦੇ ਆ ਮੁਕੱਦਰ ਜੀ ਨੂੰ। ਤੇ ਗੁਰੀ ਮਾਨ ਵੀਰ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਕਹਿੰਦੇ ਆ ਆਪਣੇ ਰਾਜਨ ਸੈਣੀ ਸਾਹਿਬ ਜੀ ਗੁਰੂ ਜੀ ਨੂੰ। ਤੇ ਸੁਰਜੀਤ ਜੀ ਕਹਿੰਦੇ ਆ ਸਹੀ ਹੈ, ਸਹੀ ਆ ਰਹੀ ਹੈ ਜੀ ਆਵਾਜ਼, ਸਾਰਾ ਕੁਝ ਠੀਕ ਚੱਲ ਰਿਹਾ। ਗੁਰੀ ਜੀ ਕਹਿੰਦੇ ਆ ਮੁਕੱਦਰ ਵੀਰ ਜੀ ਪਿਆਰ ਦੇ ਵਿੱਚ ਤਾਂ ਬੋਲਣੇ ਦੀ ਆਜ਼ਾਦੀ ਹੁੰਦੀ ਹੈ, ਤੇ ਆਪਾਂ ਭਾਗਾਂ ਵਾਲੇ ਆ, ਸਾਡੇ ਵੱਡੇ ਵੀਰ ਸਾਡੀ ਕਿਸੇ ਵੀ ਗੱਲ ਦੇ ਉੱਤੇ ਇਤਰਾਜ਼ ਨਹੀਂ ਕਰਦੇ, ਕਹਿੰਦੇ ਜੀ ਗੁਰੀ ਜੀ। ਤੇ ਰਾਜਨ ਸੈਣੀ ਸਾਹਿਬ ਐਪਰੀਸ਼ੀਏਟ ਕਰ ਰਹੇ ਨੇ ਸੁਰਜੀਤ ਜੀ ਨੂੰ, ਕਹਿੰਦੇ ਜੀ ਜੋ ਗੱਲ ਤੁਸੀਂ ਕਹਿ ਰਹੇ ਹੋ ਜੀ ਬਹੁਤ ਕੀਮਤੀ ਹੈ ਜੀ, ਤੇ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ ਪੁਰਾਣੇ ਗੋਡੇ ਜਾਂ ਪਾਰਟਸ ਜਿਹੜੇ ਨੇ ਕੋਈ ਡਾਕਟਰ ਵਰਤਦਾ ਤਾਂ ਨਹੀਂ ਹੈ ਜੀ, ਉਹਨਾਂ ਨੇ ਵੀ ਕੁਐਸਚਨ ਮਾਰਕ ਲਾਤਾ ਪਿੱਛੇ। ਬੜੀ ਖੋਜ ਦੀ ਗੱਲ ਹੈ ਜੀ ਇਹ ਜੀ, ਸ਼ੁਕਰੀਆ ਕਹਿੰਦੇ ਨੇ, ਐਪਰੀਸ਼ੀਏਟ ਕਰਦੇ ਆ ਸੁਰਜੀਤ ਜੀ ਨੂੰ। ਆਖਰੀ ਸੁਨੇਹਾਂ ਦੇ ਵੱਲ ਨੂੰ ਵਧਦਿਆਂ ਦੋਸਤੋ, ਤੇ ਜਿਹਦੇ ਵਿੱਚ ਆਪਣੇ ਲਿਖਿਆ ਨੀ ਜੀ ਆਪਣੇ ਗੁਰੀ ਜੀ ਦਾ ਸੁਨੇਹਾ ਇੱਕ ਜੀ, ਲਾਈਕ ਕਰਦੇ ਆ ਪ੍ਰੋਗਰਾਮ, ਤੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਨੂੰ ਜੀ, ਥੈਂਕ ਯੂ ਕਰ ਰਹੇ ਨੇ। ਮੁਹੰਮਦ ਜੀ ਕਹਿੰਦੇ ਆ ਸ਼ੁਕਰੀਆ ਵੀਰ ਜੀ ਗੁਰੀਮਾਨ ਜੀ, ਤੇ ਥੈਂਕ ਯੂ ਟੂ ਆਲ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ। ਗੁਰੀ ਜੀ ਕਹਿੰਦੇ ਆ, ਗੁਰੀ ਜੀ ਆਖਰ ਚ ਕਹਿੰਦੇ ਕਰੋ ਵੀਰ ਜੀ ਕਹਾਣੀ ਸ਼ੁਰੂ ਜੀ, ਤੇ ਸਿਰਸਾ ਵਿਰਸਾ ਵਿਰਾਸਤ ਜੀ ਤੇ ਬਡਰੁੱਖਾਂ ਵਾਲਿਆਂ ਜੀ ਦੀ ਕਲਮ ਬਹੁਤ ਸੋਹਣੀ ਹੈ ਜੀ, ਬਿਲਕੁਲ ਦਰੁਸਤ ਫਰਮਾਇਆ ਗੁਰੂ ਜੀ। ਤੇ ਆਖਰ ਦੇ ਵਿੱਚ ਮੁਹੰਮਦ ਜੀ ਕਹਿੰਦੇ ਆ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਸ ਦੇ ਨਾਲ ਹੀ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਵਿਚਾਰਾਂਗੇ ਤੇ ਗੱਲ ਕੋਈ ਉਪਚਾਰਾਂਗੇ, ਕੁਝ ਨਾ ਕੁਝ ਗੱਲਾਂ ਬਾਤਾਂ ਕਰਾਂਗੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸਹਿਯੋਗ ਦੇ ਲਈ, ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਣਨ ਦੇ ਲਈ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਵੱਧ ਘੱਟ ਬੋਲ ਗਿਆ ਹੋਇਆ ਬੋਲ ਗਿਆ ਹੋਵਾਂ ਤਾਂ ਮਾਫ਼ੀ ਜੀ, ਵੱਡਾ ਭਰਾ ਛੋਟਾ ਭਰਾ ਬੱਚਾ ਸਮਝ ਕੇ ਆਪਣਾ ਮਾਫ਼ ਕਰਨਾ, ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭੈਣ ਕੀ ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ, ਇਹੀ ਬੇਨਤੀ ਦੇ ਨਾਲ ਲੈਂਦੇ ਹਾਂ ਤੁਹਾਡੇ ਤੋਂ ਆਗਿਆ। ਸਤਿ ਸ਼੍ਰੀ ਅਕਾਲ ਜੀ।

जी दोस्तो, सारे दोस्तों का दुआबा रेडियो के मंच उत्ते निका स्वागत है। माफी चाहते अज दोस्तो काफी मुशक्कत घोल के काम कर करके टेक्निकल इशू दे नाल तुहाडे रूबरू होए आ, माफी चाहते हैं। तकरीबन 40 मिनट आप लेट है, पर जिन्ना कुछ भी कर सकांगे जरूर तुहाडे रूबरू होवांगे। अज सब तो पहला समा स्थिति तुहानू पता ही है जी, पर समय वल नहीं जावांगे ते समा खराब नहीं होर करांगे। ते सारे दोस्तां दा दिलों धन्नवाद, तुसी इंतजार करदे हो, चाहे पोस्ट पा भी दित्ती सी कि अज प्रोग्राम नहीं हो पावेगा, पर तुहाडी उडीक तुहाडा प्यार मुहब्बत सब दोस्तां दा खिच लिआउंदा है। ते दोस्तो अज दीआं खबरां दे वल नूं ही चलदे आ सिद्धा, जो अज दे मुद्दे ने। ते समा जिवें इजाजत देवेगा, जिवें सबब बनेगा, अगे गल्लां बातां करदे जावांगे। ते लाइनां तुहाडे लई खुल्लियां रहिणगियां, +352 44 976 1920 स्टूडियो दा नंबर है। अजे वी कुछ कमी परेशानी लगदी है, पर आपां नाल नाल सूत कर लैणियां। थोड़ी जिहियां आवाजां जिहड़ियां ने अलग ढंग दे नाल निकलदियां दिखदियां ने। ते अज दोस्तो माफी चाहांगा, ते अज नाल दी नाल आपां पोस्टर दे नाल ही सारांगे, ते लाइव जिहड़ा वीडियो नहीं चल पावेगी उहदे लई वी गुस्ताखी माफ। ते अज समां ते स्थिति की गल करिए, 7 सितंबर 2026 का दिहाड़ा है, ते जिस दे विच अज दे विचार दे नाल शुरुआत कर लैंदे आ। थोड़ी जी दो क सत्रां ही सांझियां करांगे। कहिंदे हौसले बुलंद होने चाहीदे है, ते हौसले बुलंद होण तां सारा कुछ संभव हो सकदा है। ते दोस्तां मित्रां दा, सैणी साहब दा नाल, ओजला साहब, सारे जिन्ने भी तुसी दोस्त जुड़े हुए हो, जीरा साहब, सब दोस्तां दी उड़ीक दे विच हाजर आ। कहिंदे ने कि जेकर हौसला चलिया गया तां मनुख दी अद्धी समझदारी उस दे नाल ही चले जांदी है, क्योंकि बंदा 1.5 घंटा हो गया कमला होया पिया सी, ते पता नहीं लगदा सी करिए तां की करिए, पर सारा कुछ दुरुस्त कर रहा। जिन्हां ने कीता उन्हां दा भी बहुत बहुत धन्नवाद है जी, ते प्रोफेशनल लोग फिर प्रोफेशनल ही हुंदे आ। ते गल करदे आ दोस्तो अज दे दिहाड़े दे उत्ते, ते अगलियां गल्लां बातां दे वल चलदे आ। देश दे दीआं खबरां जो कहिंदियां ने उन्हां दी जिहड़ी है आपां गल्लबात करदे आ। जो दुनिया दे उत्ते हालात ने पै गया है कलेश, वैसे साडे ही पै चलिया सी इत्थे, मतलब कि नैट दे नाल, ते बदल लिया है भेस, किन्हां ने बदलिया उहदे खुलासे करांगे। किसानां दा केस जिहड़ा है ते CGI बराजे ने नवें, ते भरणगे खमियाजे, हुण देखदे आ कौन कौन खमियाजा भरदा है। ते चंद दे उत्ते जिहड़ा ट्रंप दा कब्जा, ओह दावा कर रहा कि भाई चंद दे उत्ते कब्जा असीं कर लिया, होरमज़ की शह है। ते इसे तरह हुण तों लैके जिन्ना भी समां सबब बनेगा बनाउंदे आ। ते सब तों पहलां तुहानूं कुछ जिहड़ियां ने देश दे दीआं खबरां सुणाउंदे आ, ते उम्मीद करदे आ आवाज़ ते अंदाज़ वधिया तरीके दे नाल पहुंच रहा होवेगा। तुसीं थल्ले जरूर लिख देना, ते सारे दोस्तां दे मित्रां दे सज्जणां दे जिहड़े ने सुनेहे आ रहे ने। ते लो फिर पंजाब दे नाल ही शुरुआत करदे आ। पंजाब दे विच रांझसी जमीन तलाश कर रहा गैंगस्टर डिंपी जिहड़े ने चंदपान रोकी फाजलीका तो बाद हुण गुरप्रीत सेखों की सियासत दे विच एंट्री हो गई है। जफियां पईआं ने ते मूंह लगाए गए ने। गैंगस्टर तो बाद जिहड़ा बनिया गुरप्रीत सिंह सेखो रस्मी तौर दे उत्ते आम आदमी पार्टी आप दे विच शामिल हो गया। ਉਹ ਪੰਜਾਬ ਦੇ ਅਪਰਾਧਿਕ ਜਗਤ ਤੋਂ ਮੁੱਖ ਧਾਰਾ ਦੀ ਸਿਆਸਤ ਦੇ ਵਿੱਚ ਆਉਣ ਵਾਲਿਆਂ ਦੀ ਲੰਬੀ ਲੜੀ ਦੇ ਵਿੱਚ ਜਿਹੜਾ ਆਖਰੀ ਨਾਂ ਹੈ। ਇਸ ਤੋਂ ਪਹਿਲਾਂ ਡਿੰਪੀ ਚੰਦਭਾਨ ਤੇ ਰੋਕੀ ਜਿਹੜੇ ਨੇ ਫਾਜ਼ਿਲਿਕਾ ਦੇ ਨਾਂ ਵੀ ਜਿਹੜੇ ਪ੍ਰਮੁੱਖ ਰਹੇ ਨੇ। ਇਹ ਵੀ ਦੱਸਣਾ ਬਣ ਜਾਂਦਾ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਪੰਜਾਬ ਦਾ ਵਿਧਾਇਕ ਨਹੀਂ ਬਣ ਸਕਿਆ। ਜਾਣਕਾਰੀ ਦੇ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ ਦੇ ਮੁਦਕੀ ਪਿੰਡ ਦੇ ਰਹਿਣ ਵਾਲੇ ਸੇਖੋਂ ਦਾ ਪਰਿਵਾਰਕ ਪਿਛੋਕੜ ਕਾਂਗਰਸ ਹੀ ਰਿਹਾ, ਪਰ ਉਸਨੇ ਸਿਆਸਤ ਦੇ ਵਿੱਚ ਆਉਣ ਦੇ ਲਈ ਵੱਖ ਵੱਖ ਪਾਰਟੀਆਂ ਦੇ ਨਾਲ ਮੇਲਜੋਲ ਵੀ ਰੱਖਿਆ, ਤੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਸਹਾਰਾ ਲੈ ਕੇ ਤੇ ਉਹਦੇ ਵਿੱਚ ਸ਼ਾਮਲ ਜਿਹੜੇ ਨੇ ਸ਼ਮੂਲੀਅਤ ਕਰ ਗਏ ਨੇ। ਦੂਸਰੇ ਪਾਸੇ ਕੋਲੇ ਦੀ ਘਾਟ ਦੇ ਕਾਰਨ ਪੰਜਾਬ ਦੇ ਵਿੱਚ ਗੰਭੀਰ ਬਿਜਲੀ ਸੰਕਟ ਬਣ ਗਿਆ। ਉਦਯੋਗਾਂ ਦੇ ਉੱਤੇ ਸਭ ਤੋਂ ਵੱਧ ਵੱਡੀ ਮਾਰ ਪੈ ਰਹੀ ਹੈ। ਦੇਸ਼ ਭਰ ਦੇ ਵਿੱਚ ਚੱਲ ਰਹੀ ਕੋਲੇ ਦੀ ਭਾਰੀ ਘਾਟ ਦੇ ਕਾਰਨ ਪੰਜਾਬ ਨੂੰ ਬਿਜਲੀ ਦੀ ਉਪਲਬਧਤਾ ਜਿਹੜੀ ਹੈ ਵਿੱਚ ਲਗਭਗ 1850 ਮੈਗਾਵਾਟ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸੰਕਟ ਨੇ ਕੇਂਦਰੀ ਖੇਤਰ ਜਿਹੜਾ ਉਹਦੇ ਥਰਮਲ ਪਾਵਰ ਸਟੇਸ਼ਨਾਂ ਤੋਂ ਮਿਲਣ ਵਾਲੇ ਸੂਬੇ ਦੇ ਹਿੱਸੇ ਤੇ ਰਾਜਪੁਰਾ ਸਥਿਤ ਥਰਮਲ ਪਲਾਂਟ ਦੇ ਉਤਪਾਦਨ ਦੋਵਾਂ ਨੂੰ ਹੀ ਗੰਭੀਰ ਰੂਪ ਦੇ ਵਿੱਚ ਪ੍ਰਭਾਵਿਤ ਕਰ ਛੱਡਿਆ। ਇਸ ਦੇ ਨਤੀਜੇ ਵਜੋਂ ਸੂਬੇ ਦੇ ਵਿੱਚ ਉਦਯੋਗਿਕ ਉਤਪਾਦਨ ਨੂੰ ਵੱਡਾ ਝਟਕਾ ਲੱਗਿਆ, ਜਿਸ ਦੇ ਕਾਰਨ ਉਦਯੋਗਪਤੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਇਸ ਤੋਂ ਇਲਾਵਾ ਅਣਐਲਾਨੇ ਬਿਜਲੀ ਕੱਟਾਂ ਦੇ ਕਾਰਨ ਘਰੇਲੂ ਅਤੇ ਖੇਤੀਬਾੜੀ ਖਪਤਕਾਰ ਵੀ ਜਿਹੜੇ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ। ਸੂਬਾ ਬਿਜਲੀ ਅਥਾਰਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਜ ਤੋਂ ਬਾਹਰ ਸਥਿਤ ਕੇਂਦਰੀ ਖੇਤਰ ਦੇ ਥਰਮਲ ਪਾਵਰ ਸਟੇਸ਼ਨ 'ਚ ਪੰਜਾਬ ਦਾ ਨਿਰਧਾਰਿਤ ਹਿੱਸਾ ਲਗਭਗ
2814 ਮੈਗਾਵਾਟ ਹੈ। ਇਸ ਵੇਲੇ ਇਹਨਾਂ ਪਲਾਟਾਂ ਤੋਂ ਪੰਜਾਬ ਨੂੰ ਔਸਤਨ ਸਿਰਫ 1621 ਮੈਗਾਵਾਟ ਬਿਜਲੀ ਹੀ ਜਿਹੜੀ ਮਿਲ ਰਹੀ ਹੈ। ਇਸ ਦੇ ਨਾਲ ਸੂਬੇ ਦੇ ਅਸਲ ਹਿੱਸੇ ਅਤੇ ਪ੍ਰਾਪਤ ਹੋ ਰਹੀ ਬਿਜਲੀ ਦੇ ਵਿਚਕਾਰ ਲਗਭਗ 1193 ਮੈਗਾਵਾਟ ਦਾ ਵੱਡਾ ਪਾੜਾ ਪੈ ਗਿਆ। ਬਿਜਲੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕੇਂਦਰੀ ਪਲਾਂਟਾਂ ਦੀ ਅਸਲ ਜਿਹੜੀ ਹੈ ਜਨਰੇਸ਼ਨ ਘਟਣ ਦੇ ਕਾਰਨ ਪੰਜਾਬ ਦੇ ਹਿੱਸੇ ਆਉਣ ਵਾਲੀ ਸਪਲਾਈ ਵੱਖ ਵੱਖ ਪਲਾਂਟਾਂ ਦੇ ਹਿਸਾਬਾਂ ਦੇ ਨਾਲ ਪ੍ਰਭਾਵਿਤ ਜਿਹੜੀ ਹੋਈ ਹੈ। ਦੂਸਰੇ ਪਾਸੇ ਪੰਜਾਬ ਨੇ ਸਸਤਾ ਬਿਜਲੀ ਸੌਦਾ ਗਵਾ ਦਿੱਤਾ ਤੇ ਕੇਂਦਰ ਨੇ ਪੰਜਾਬ ਦੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਨੂੰ ਸਮਝੌਤਾ ਕਰਾ ਦਿੱਤਾ। ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਸਸਤੀ ਸੂਰਜੀ ਊਰਜਾ ਦਾ ਮੌਕਾ ਗੁਆ ਰੱਖਿਆ। ਜਦੋਂ ਪਾਵਰਕੌਮ ਨੇ ਵੇਲੇ ਤੇ ਕੋਈ ਹੁੰਗਾਰਾ ਨਾ ਭਰਿਆ ਤਾਂ ਕੇਂਦਰ ਨੇ ਇਹ ਬਿਜਲੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਦੇ ਨਾਂ ਨਾਲ ਲਾ ਦਿੱਤੀ ਹੈ, ਜਾਣੀ ਬਿਜਲੀ ਖਰੀਦ ਸਮਝੌਤਾ ਕਰ ਲਿਆ। ਸੋਲਰ ਐਨਰਜੀ ਜਿਹੜੀ ਹੈ ਕਾਰਪੋਰੇਸ਼ਨ ਆਫ਼ ਇੰਡੀਆ ਨੇ ਪੰਜਾਬ ਨੂੰ 250 ਮੈਗਾਵਾਟ ਸੂਰਜੀ ਊਰਜਾ 25 ਸਾਲ ਦੇ ਲਈ 2.61 ਜਾਣੀ ਕਿ 2.61 ਪੈਸੇ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਦੇਣੀ ਸੀ ਤੇ ਹੁਣ 8 ਰੁਪਏ ਲੈ ਰਹੇ ਨੇ। ਦੂਜੇ ਪਾਸੇ ਪਾਵਰਕੌਮ ਇਨ੍ਹਾਂ ਦਿਨੀ ਵਪਾਰੀਆਂ ਰਾਹੀਂ ਥੋੜੇ ਸਮੇਂ ਦੇ ਟੈਂਡਰ ਦੇ ਨਾਲ ਕਰੀਬ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਜਿਹੜਾ ਖਰੀਦ ਰਿਹਾ। ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ ਜਿਹੜਾ 21 ਨਵੰਬਰ 2025 ਨੂੰ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਤੋਂ 300 ਮੈਗਾਵਾਟ ਸੂਰਜੀ ਊਰਜਾ ਖਰੀਦਣ ਬਾਰੇ ਪ੍ਰਵਾਨਗੀ ਦਿੱਤੀ ਸੀ। ਇਸ ਮਗਰੋਂ ਪੰਜਾਬ ਰਾਜ ਬਿਜਲੀ ਜਿਹੜਾ ਰੈਗੂਲੇਟਰੀ ਹੈ ਕਮਿਸ਼ਨ, ਉਹਨੇ 6 ਜੁਲਾਈ 2026 ਨੂੰ 250 ਮੈਗਾਵਾਟ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਤੇ ਪਾਵਰਕੌਮ ਨੂੰ ਲੋੜੀਂਦੇ ਪਾਵਰ ਸੇਲ ਐਗਰੀਮੈਂਟ ਅਤੇ ਪਾਵਰ ਖਰੀਦ ਸਮਝੌਤਿਆਂ ਨੂੰ ਜਲਦ ਤੋਂ ਜਲਦ ਅੰਤਮ ਰੂਪ ਦੇਣ ਦੇ ਹੁਕਮ ਦੇ ਦਿੱਤੇ। ਖਾਸ ਗੱਲ ਇਹ ਵੀ ਹੈ ਕਿ ਕਮਿਸ਼ਨ ਨੇ ਤਜਵੀਜ਼

ਲੱਖਾਂ ਸਹੂਲਤ ਨਾ ਸਿਰਫ ਆਵਾਜਾਈ ਨੂੰ ਸੌਖਾ ਬਣਾ ਰਹੀ ਹੈ ਸਗੋਂ ਧੀਆਂ ਦੀ ਉੱਚ ਸਿੱਖਿਆ ਰੋਜ਼ਗਾਰ ਤੇ ਹੁਨਰ ਵਿਕਾਸ ਦੇ ਰਾਹ ਦੇ ਵਿੱਚ ਵੀ ਕਹਿੰਦੇ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਨੂੰ ਵੀ ਜਿਹੜਾ ਜੜੋਂ ਖਤਮ ਕਰ ਰਹੀ ਹੈ। ਕਿਆ ਬਾਤ ਹੈ ਜੀ, ਚੱਕ ਦਿਓ ਫੱਟੇ ਜੀ। ਦੂਸਰੇ ਪਾਸੇ ਗੱਲ ਕਰੀਏ ਤੇ ਸਚਿਨ ਪਾਇਲਟ ਪੰਜਾਬ ਆ ਰਹੇ ਨੇ ਕਾਂਗਰਸ ਦੀ ਜਿਹੜੀ ਹੈ ਗੱਠਜੋੜ ਕਰਨ ਦੇ ਲਈ, ਕਾਂਗਰਸ ਦਾ ਜਿਹੜਾ ਰਾਹ ਸਿੱਧਾ ਕਰਨ ਦੇ ਲਈ, ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਸਚਿਨ ਪਾਇਲਟ ਜਿਹੜੇ ਨੇ ਪੰਜਾਬ ਦੇ ਵਿੱਚ ਨਿਯੁਕਤੀ ਦੇ ਲਈ ਨਾਲ ਕਾਂਗਰਸੀ ਵਰਕਰਾਂ ਦੇ ਵਿੱਚ ਨਵਾਂ ਜੋਸ਼ ਆਉਣ ਅਤੇ ਧੜੇਬੰਦੀ ਖਤਮ ਹੋਣ ਦੀ ਉਮੀਦ ਜਿਹੜੀ ਹੈ ਜਤਾ ਰਹੇ ਨੇ ਸੂਬਾ ਆਗੂ ਨੇ ਕਿਹਾ। ਸਾਲ 2027 ਦੀਆਂ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਦੇ ਨਾਲ ਪਾਰਟੀ ਕਾਡਰ ਦੇ ਵਿੱਚ ਨਵਾਂ ਉਤਸ਼ਾਹ ਤੇ ਜੋਸ਼ ਭਰਨ ਦੀ ਉਮੀਦ ਹੈ। ਇਸ ਦੇ ਨਾਲ ਧੜੇਬੰਦੀ ਦਾ ਸ਼ਿਕਾਰ ਹੋਏ ਸੂਬਾ ਇਕਾਈ ਨੂੰ ਇਕਜੁੱਟ ਕਰਨ ਦੇ ਵਿੱਚ ਮਦਦ ਮਿਲੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੋਮਵਾਰ ਨੂੰ ਪਾਰਟੀ ਵਰਕਰਾਂ ਤੇ ਆਗੂਆਂ ਨੇ ਕੀਤਾ। ਪਾਰਟੀਆਂ ਜਿਹੜੀਆਂ ਨੇ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਪਾਇਲਟ ਨੂੰ ਪਾਰਟੀ ਨੇਤਾ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ। ਇਸ ਦੇ ਲਈ ਉਨ੍ਹਾਂ ਦੀ ਨਿਯੁਕਤੀ ਕਾਂਗਰਸ ਦੀ ਚੋਣ ਮੁਹਿੰਮ ਨੂੰ ਨਵੀਂ ਰਫ਼ਤਾਰ ਦੀ ਜਿਹੜੀ ਹੈ ਉਹ ਵੀ ਪ੍ਰਵਾਨਗੀ ਜਿਹੜੀ ਹੈ ਪ੍ਰਦਾਨ ਕਰੇਗੀ। ਪਾਰਟੀ ਦੀ ਨਜ਼ਰ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦੇ ਉੱਤੇ ਦੇਖੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਅਪੀਲ ਦਰਕਿਨਾਰ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ਼ ਜਸਟਿਸ ਲਾ ਦਿੱਤੇ ਗਏ ਨੇ। ਅੱਜ ਜੋ ਸਭ ਤੋਂ ਵੱਡੀ ਖ਼ਬਰ ਰਹੀ ਹੈ ਪੰਜਾਬ ਦੀ, ਅਸ਼ਵਨੀ ਕੁਮਾਰ ਮਿਸ਼ਰਾ ਜਿਹੜੇ ਨੇ ਉਨ੍ਹਾਂ ਨੇ ਸਹੁੰ ਚੁੱਕ ਲਈ ਹੈ। ਸਾਰਾ ਕੁਝ ਰੋਕਾਂ ਟੋਕਾਂ ਦੇ ਬਾਵਜੂਦ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ਼ ਲੈ ਲਿਆ। ਤੇ ਦੂਸਰੇ ਪਾਸੇ ਚੀਫ਼ ਜਸਟਿਸ ਦੀ ਨਿਯੁਕਤੀ ਦੇ ਰੋਲੇ ਵਿਚਾਲੇ ਸੀਐਮ ਭਗਵੰਤ ਮਾਨ ਦਾ ਬਠਿੰਡਾ ਦੌਰਾ ਰੱਦ ਕੀਤਾ, ਪਰ ਉਹ ਪਹੁੰਚ ਗਏ ਦਿੱਲੀ ਨੇ। ਲੋਕ ਮਿਲਣੀ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਤੇ ਪਰ ਬੈਠੇ ਉਹ ਦਿੱਲੀ ਦੇ ਵਿੱਚ ਨੇ ਤੇ ਰਾਬਤਾ ਬਣਾ ਰਹੇ ਨੇ, ਭਾਈ ਜੇਲ੍ਹ ਦੇ ਵਿੱਚ ਰਾਬਤਾ ਬਣਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਚੀਫ਼ ਜਸਟਿਸ ਦੇ ਵਜੋਂ ਉੱਚਾ ਚੁੱਕਣ ਪ੍ਰਮੋਟ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਖੇ ਹੋਣ ਵਾਲਾ ਆਪਣਾ ਲੋਕ ਮਿਲਣੀ ਪ੍ਰੋਗਰਾਮ ਕਹਿੰਦੇ ਹੈ ਰੱਦ ਕਰ ਦਿੱਤਾ। ਇਸ ਪ੍ਰੋਗਰਾਮ ਦੀ ਅਗਲੀ ਤਾਰੀਖ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਕਿ ਅੱਗੇ ਕਦੋਂ ਹੋਏਗੀ, ਪਰ ਅੱਜ ਰੱਦ ਕੀਤਾ। ਇਸੇ ਤਰ੍ਹਾਂ ਐਤਵਾਰ ਨੂੰ ਕੱਲ੍ਹ ਹੰਗਾਮੀ ਮੀਟਿੰਗ ਜਿਹੜੀ ਕੈਬਨਿਟ ਦੀ ਸੱਦੀ ਗਈ ਸੀ ਤੇ ਸੂਬਾ ਸਰਕਾਰ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਪੰਜਾਬ ਦੇ ਖਦਸ਼ਿਆਂ ਦਾ ਢੁਕਵਾਂ ਹੱਲ ਨਹੀਂ ਨਿਕਲ ਜਾਂਦਾ ਉਦੋਂ ਤੱਕ ਚੀਫ਼ ਜਸਟਿਸ ਦੀ ਨਿਯੁਕਤੀ ਤੇ ਸਹੁੰ ਚੁੱਕ ਸਮਾਗਮ ਤੇ ਰੋਕ ਲਗਾਈ ਜਾਵੇ। ਕੈਬਨਿਟ ਜਿਹੜੀ ਪੰਜਾਬ ਦੀ ਆ ਉਹਦੇ ਵੱਲੋਂ ਕੇਂਦਰ ਸਰਕਾਰ ਨੂੰ ਸਹੁੰ ਚੁੱਕ ਸਮਾਗਮ ਰੋਕਣ ਦੀ ਅਪੀਲ ਦੇ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ਼ ਲੈ ਲਿਆ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਿਰੋਧ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਸਹੁੰ ਚੁੱਕ ਲਈ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਦੇ ਵਿੱਚ ਉਨ੍ਹਾਂ ਨੂੰ ਚੀਫ਼ ਜਸਟਿਸ ਦੇ ਵਜੋਂ ਸਹੁੰ ਚੁਕਾ ਦਿੱਤੀ ਹੈ। ਸਹੁੰ ਚੁੱਕ ਸਮਾਗਮ ਦੇ ਵਿੱਚੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਕੁਰਸੀ ਦੇ ਉੱਤੋਂ ਰਹੇ ਨੇ ਤੇ ਜਦੋਂ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਜਿਹੜੇ ਸਨ ਉਹ ਮੌਜੂਦ ਜਿਹੜੇ ਦੇਖੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਸੀ ਤੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਦਾ ਵਿਰੋਧ ਕਰਨ ਵਾਲਾ ਮਤਾ ਪਾਸ ਕੀਤਾ ਸੀ ਤੇ ਮਤੇ 'ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਮੁੱਖ ਜੱਜ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਮਿਲਣ ਤੱਕ ਸਹੁੰ ਨਾ ਚੁਕਾਈ ਜਾਵੇ। ਦੂਸਰੇ ਪਾਸੇ ਪੰਜਾਬ ਦੀਆਂ ਸਿਆਸੀ ਹਸਤੀਆਂ ਦੇ ਵਿੱਚੋਂ ਸਿਰਫ ਗਨੀਵ ਕੌਰ ਮਜੀਠੀਆ ਉੱਥੇ ਹਾਜ਼ਰ ਹੋਏ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਅੱਜ ਸਹੁੰ ਚੁੱਕ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਜੇਲ੍ਹ ਦੇ ਵਿੱਚ ਮੰਤਰੀ ਸੰਜੀਵ ਅਰੋੜਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸੋਮਵਾਰ ਅੱਜ ਗੁਰੂਗ੍ਰਾਮ ਦੀ ਜਿਹੜੀ ਹੈ ਪੰਡੋਸੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਜਿਹੜੇ ਨੇ ਆਪਣੀ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਲਈ ਪੁੱਜੇ ਹੈ। ਚੱਲ ਰਹੇ ਰਾਜਨੀਤਿਕ ਕਾਨੂੰਨੀ ਵਿਕਾਸ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਕਹਿੰਦੇ ਮੰਨੀ ਜਾ ਰਹੀ ਹੈ। ਭਗਵੰਤ ਮਾਨ ਦਿੱਲੀ ਦੇ ਕਪੂਰਥਲਾ ਹਾਊਸ ਤੋਂ ਆਪਣੇ ਵਿਸ਼ੇਸ਼ ਕਾਫਲੇ ਦੇ ਨਾਲ ਦੁਪਹਿਰ 2 ਵਜੇ ਦੇ ਕਰੀਬ ਗੁਰੂਗ੍ਰਾਮ ਪਹੁੰਚੇ ਤੇ ਜੇਲ੍ਹ ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਲ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਤੋਂ ਬਾਅਦ 2:40 ਦੇ ਉੱਤੇ ਰਵਾਨਾ ਜਿਹੜੇ ਹੋ ਗਏ। ਇਸ ਦੇ ਮੁਤਾਬਕ CGI ਜਿਹੜਾ ਔਨ ਪੰਜਾਬ DARS ਦਾ ਮੁੱਦਾ ਜਿਹੜਾ ਚੱਲ ਰਿਹਾ ਉਹਦੇ ਉੱਤੇ ਉਹਨਾਂ ਨੇ ਨਾਲ ਆਪਣੀ ਸਹੁੰ ਚੁੱਕਦੇ ਸਮੇਂ ਹੀ ਬਿਆਨ ਦੇ ਦਿੱਤਾ ਹੈ। ਕਹਿੰਦੇ ਨੇ
ਅਦਾਲਤ ਕਿਸੇ ਵੀ ਦਬਾਅ ਅੱਗੇ ਨਹੀਂ ਚੁੱਕੇਗੀ ਤੇ ਡੀਏ ਮਾਮਲੇ ਦੇ ਉੱਤੇ ਨਵੇਂ ਚੀਫ਼ ਜਸਟਿਸ ਦਾ ਸਖ਼ਤ ਜਿਹੜਾ ਰੁੱਖ ਹੈ। ਸਹੁੰ ਚੁੱਕਦਿਆਂ ਹੀ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸਾਫ਼ ਕਰ ਦਿੱਤਾ ਕਿ ਅਦਾਲਤ ਸਿਰਫ਼

0: ਕਾਨੂੰਨ ਦੇ ਦਾਇਰੇ ਦੇ ਵਿੱਚ ਕੰਮ ਕਰੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਿਹੜੇ ਨੇ ਵਜੋਂ ਸਹੁੰ ਚੁੱਕਣ ਤੋਂ 2 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਮਹੱਤਵਪੂਰਨ ਮਹਿੰਗਾਈ ਭੱਤੇ DA ਦੇ ਮਾਮਲੇ ਦੀ ਸੁਣਵਾਈ ਕਰਦਿਆਂ ਆਪਣੇ ਕਾਰਜਕਾਲ ਦਾ ਸਖ਼ਤ ਰੁੱਖ ਜਿਹੜਾ ਸਪਸ਼ਟ ਕਰ ਦਿੱਤਾ। ਉਨ੍ਹਾਂ ਸਪਸ਼ਟ ਕੀਤਾ ਕਿ ਅਦਾਲਤ ਕਿਸੇ ਵੀ ਜਿਹੜੀ ਹੈ ਤਨਕੀਦ ਜਾਂ ਦਬਾਅ ਅੱਗੇ ਨਹੀਂ ਚੁੱਕੇਗੀ ਤੇ ਕਾਨੂੰਨ ਦੇ ਰਾਜ ਅਤੇ ਸੰਵਿਧਾਨ ਪ੍ਰਤੀ ਆਪਣੀ ਸਹੁੰ ਦੇ ਦਾਇਰੇ ਦੇ ਵਿੱਚ ਕੰਮ ਕਰੇਗੀ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਮੁੱਖ ਜੱਜ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ ਬਕਾਇਆ DA DR ਦੀ ਅਦਾਇਗੀ ਸਬੰਧੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾਲ ਜੁੜੀਆਂ ਅਰਜ਼ੀਆਂ ਦੀ ਸੁਣਵਾਈ ਦੇ ਦੌਰਾਨ ਸੂਬੇ ਦੇ ਵਕੀਲ ਵੱਲੋਂ ਉੱਚੀ ਆਵਾਜ਼ ਦੇ ਵਿੱਚ ਬੋਲਣ ਤੇ ਸਖ਼ਤ ਇਤਰਾਜ਼ ਜਿਹੜਾ ਜਤਾਇਆ। ਮੁੱਖ ਜੱਜ ਮਿਸ਼ਰਾ ਨੇ ਕਿਹਾ ਕਿ ਅਦਾਲਤ ਕਾਨੂੰਨ ਦੇ ਰਾਜ ਅਧੀਨ ਚੱਲੇਗੀ ਤੇ ਇਹ ਸੰਸਥਾ ਕਿਸੇ ਵੀ ਕਿਸਮ ਦੇ ਹੱਥਕੰਡਿਆਂ ਅੱਗੇ ਨਹੀਂ ਝੁਕੇਗੀ। ਇਸ ਦੇ ਲਈ ਅਸੀਂ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਚੱਲਾਂਗੇ ਤੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਅਸੀਂ ਜਾਣਦੇ ਹਾਂ ਕਿ ਆਪਣੀ ਸਹੁੰ ਨੂੰ ਕਿਵੇਂ ਨਿਭਾਉਣਾ ਹੈ, ਇਸ ਦੀ ਰੱਖਿਆ ਕਿਵੇਂ ਕਰਨੀ ਹੈ। ਬੈਂਚ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਧਿਰ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਨਹੀਂ ਹੋਵੇਗਾ ਨਾ ਹੀ ਹੋਣਗੇ। ਜਸਟਿਸ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਪੱਖ ਦੇ ਵੱਲੋਂ ਟਿੱਪਣੀ ਨਾ ਕੀਤੀ ਜਾਵੇ ਤੇ ਤੁਹਾਡੇ ਕੋਲ ਕਹਿਣ ਜਾਂ ਕਰਨ ਦੇ ਲਈ ਬਹੁਤ ਕੁਝ ਹੋ ਸਕਦਾ ਹੈ, ਪਰ ਅਸੀਂ ਕਾਨੂੰਨ ਦੇ ਮੁਤਾਬਕ ਚੱਲਾਂਗੇ ਤੇ ਅਸੀਂ ਸੰਵਿਧਾਨ ਦੀ ਸਹੁੰ ਚੁੱਕੀ ਹੈ। ਇਹ ਟਿੱਪਣੀਆਂ ਬੈਂਚ ਦੇ ਉਸ ਅਗਸਤ ਮਹੀਨੇ ਦੇ ਆਦੇਸ਼ ਤੋਂ ਪੈਦਾ ਹੋਈਆਂ ਅਰਜ਼ੀਆਂ ਦੀ ਸੁਣਵਾਈ ਦੌਰਾਨ ਆਈਆਂ ਨੇ, ਜਿਸ ਦੇ ਵਿੱਚ ਪੰਜਾਬ ਨੂੰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA DR ਦੀਆਂ ਸਾਰੀਆਂ ਬਕਾਇਆ ਕਿਸ਼ਤਾਂ 31 ਅਗਸਤ ਤੱਕ ਜਾਰੀ ਕਰਨ ਤੇ ਪਾਲਣਾ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਤੇ ਦੂਸਰੇ ਪਾਸੇ ਨਵਾਂ ਹੀ ਚੰਦ ਚਾੜ ਦਿੱਤਾ ਹੈ। ਪਹਿਲਾਂ ਖਹਿਰਾ ਪਰੇ ਕੀਤਾ ਤੇ ਉਹਨੂੰ ਮੁਲਾਜ਼ਮ ਹੜਤਾਲ ਤੋਂ ਪਹਿਲਾਂ ਹੀ ਸਕੱਤਰਿਤ ਕੱਲ ਨੂੰ ਹੜਤਾਲ ਕਰਨੀ ਸੀਗੀ ਉਹਨਾਂ ਨੇ ਦੂਸਰੀ, ਪਰ ਮੁਲਾਜ਼ਮ ਹੜਤਾਲ ਤੋਂ ਪਹਿਲਾਂ ਹੀ ਸਕੱਤਰਿਤ ਸਟਾਫ ਜਿਹੜਾ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ ਤੇ ਸੈਣੀ ਸਾਹਿਬ ਦੇ ਨਾਲ ਇਸ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਬਸ ਆ ਖਬਰ ਕੰਪਲੀਟ ਕਰ ਲਈਏ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਦੂਜੇ ਗੇੜ ਦੀ ਹੜਤਾਲ ਤੋਂ ਐਨ ਪਹਿਲਾਂ ਪੰਜਾਬ ਸਿਵਲ ਸਕੱਤਰਿਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ। ਸਾਂਝੀ ਤਾਲਮੇਲ ਕਮੇਟੀ ਨੇ ਮਹਿੰਗਾਈ ਭੱਤੇ ਦੇ ਬਕਾਏ ਸਮੇਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 8 ਸਤੰਬਰ ਦੀ ਹੜਤਾਲ ਦਾ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਸੀ। ਅੱਜ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਨੇ ਸਕੱਤਰਿਤ ਦੀਆਂ ਵੱਖ ਵੱਖ ਬ੍ਰਾਂਚਾਂ ਦੇ ਵਿਚ ਮੀਟਿੰਗਾਂ ਕਰਕੇ ਭਲਕ ਨੂੰ ਹੜਤਾਲ ਦੇ ਲਈ ਲਾਮਬੰਦੀ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਨੇ ਅੱਜ ਪ੍ਰਧਾਨ ਸੁਸ਼ੀਲ ਕੁਮਾਰ ਨੂੰ ਸਕੱਤਰਿਤ ਦੀ ਲੇਖਾ 1 ਸ਼ਾਖਾ ਤੋਂ ਬਦਲ ਕੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵਿੱਚ ਭੇਜ ਦਿੱਤਾ ਹੈ। ਬੋਰਡ ਦਾ ਦਫ਼ਤਰ ਮੁਹਾਲੀ ਦੇ ਵਿੱਚ ਸਥਿਤ ਹੈ ਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਦਾ ਵੀ ਤਬਾਦਲਾ ਕੀਤਾ ਸੀ। ਮੁਲਾਜ਼ਮ ਆਗੂਆਂ ਦੇ ਤਬਾਦਲੇ ਨੇ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰ ਛੱਡਿਆ ਤੇ ਅੱਜ ਪੰਜਾਬ ਸਰਕਾਰ ਨੇ 4 ਅਧਿਕਾਰੀ ਕਰਮਚਾਰੀ ਬਦਲੇ ਨੇ। ਲੋ ਦੋਸਤੋ, ਇਹ ਸੀ ਜੀ ਕੁਝ ਗੱਲਾਂ ਤੇ ਦੂਸਰੇ ਪਾਸੇ ਚੰਡੀਗੜ੍ਹ ਦਾ ਪ੍ਰੋਟੈਸਟ ਜਿਹੜਾ ਉਹ ਵੀ ਸਮਾਪਤ ਹੋ ਗਿਆ। ਆਪਣਾ ਕਿਸਾਨਾਂ ਦਾ ਜਿਹੜਾ ਰੋਲਾ ਰੱਪਾ ਚੰਡੀਗੜ੍ਹ ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਲਾਏ ਧਰਨੇ ਨੂੰ ਖਤਮ ਕਰਨ ਦਾ ਐਲਾਨ ਕਰ ਛੱਡਿਆ ਤੇ ਦਰਅਸਲ ਮੋਰਚੇ ਅਤੇ ਪੰਜਾਬ ਸਰਕਾਰ ਵਿਚਾਲੇ ਵੱਖ ਵੱਖ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਜਿਹੜੀ ਬਣ ਗਈ ਹੈ ਤੇ ਲਿਖਤੀ ਰੂਪ ਦੇ ਵਿੱਚ ਇਹ ਗੱਲਬਾਤ ਲਿਖ ਦਿੱਤੀ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ। ਮਾਫੀ ਚਾਹੁੰਦੇ ਹਾਂ, ਤੁਹਾਡੇ ਕੋਲੋਂ ਵੀ ਅੱਜ ਕਾਫੀ ਲੇਟ ਹੋ ਗਿਆ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ। ਬਾਕੀ ਤਾਂ ਜੀ ਤਕਨੀਕੀ ਕਾਰਨਾਂ ਕਰਕੇ ਬੇਬਸੀ ਸੀਗੀ, ਫੇਰ ਵੀ ਚੱਲ ਪਿਆ।
0: ਬਿਲਕੁਲ
1: ਗੱਲ ਹੈਗੀ ਹੈ
0: ਜੀ।
1: ਕੱਲ ਦੀ ਸ਼ਾਮੀ ਜੀ ਨੇ ਸ਼ਿਫਟ ਕੀਤੀ ਸੀ ਫਿਨਲੈਂਡ ਦੇ ਨੈਟ ਦੀ
0: ਹਾਈ ਫਾਈ ਸਟੂਡੀਓ ਦੀ ਕੀਤੀ ਹੈ। ਹਾਈ ਫਾਈ ਸਟੂਡੀਓ ਹੈ ਜੀ ਜੀ
1: ਹਾਂ ਜੀ। ਤੇ ਚਲੋ ਤੁਸੀਂ ਕਹੋ ਭਈ ਉਪਾਅ ਪੂ ਕਰਾ ਲਓ ਤਾਂ ਫੇਰ ਇਦਾਂ ਆ। ਹੁਣ ਮੈਂ ਤੁਹਾਨੂੰ ਦੱਸਾਂ, ਇਹ ਨਜ਼ਰ ਲੱਗਦੀ ਰਹਿਣੀ ਆ।
0: ਸੈਣੀ ਸਾਹਿਬ ਉਪਾਅ ਕਰਾਇਆ ਜੀ?
1: ਠੀਕ ਹੈ ਜੀ, ਤਾਂ ਹੀ ਚੱਲੇ ਆ ਨਾ ਜੀ।
0: ਹਾਂਜੀ, ਉਪਾਅ ਕਰਾਇਆ, ਬਸ ਫੀਸ ਮੈਂ ਸ਼ਾਮ ਨੂੰ ਦਊਂਗਾ, ਮੋਢੇ ਘੁੱਟ ਗਏ ਜੀ।
1: ਚਲੋ
0: ਬਾਕੀ ਸਮਝਦਾ ਨੂੰ ਇਸ਼ਾਰਾ ਹੀ ਬਹੁਤ ਆ ਜੀ ਅੱਗੇ
1: ਨਹੀਂ। ਦੋਸਤਾਂ ਦੀ ਜਾਣਕਾਰੀ ਮੈਂ ਦੱਸ ਦਿਆਂ ਕਿ ਭਾਰਤ ਸਾਹਿਬ ਨੇ ਫਿਰ ਜਿਹੜਾ ਹੈਗਾ ਆ ਵੀ ਆਪੂ ਜਦੋਂ ਨਹੀਂ ਸੀ ਚੱਲ ਰਿਹਾ ਤੇ ਉਹਨਾਂ ਨੇ ਆਪਣੀ ਪਤਨੀ ਦੀ ਮਦਦ ਲਈ ਤੇ ਉਹਨਾਂ ਨੇ ਇਕਦਮ ਤਾਰਾਂ ਜਦੋਂ ਇੱਧਰ ਉੱਧਰ ਲਾਈਆਂ ਤੇ ਚੱਲ ਪਿਆ ਜੀ, ਤੇ ਫੇਰ ਸਾਡਾ ਜਿਹੜਾ ਹੈਗਾ ਆ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਗਏ ਜੀ।
0: ਬਿਲਕੁਲ
1: ਭਾਰਤ ਸਾਹਿਬ ਤੁਸੀਂ ਇਸ ਗੱਲ ਨੂੰ ਮੰਨੋ ਜੀ, ਜਿਹੜੀ
0: ਜੀ
1: ਔਰਤ ਹੁੰਦੀ ਹੈ ਬੰਦੇ ਨਾਲੋਂ ਜਿਆਦਾ ਸਿਆਣੀ
0: ਨਹੀਂ,
1: ਹੁੰਦੀ ਹੈ
0: ਬਿਲਕੁਲ ਹੈ ਜੀ ਬਿਲਕੁਲ। ਟੈਕਨੀਕਲ, ਚਲੋ ਮੈਂ ਮਕੈਨੀਕਲ ਦਾ ਸਾਰਾ ਕੁਝ ਕਰ ਲੈਣਾ, ਪਰ ਸੋਫਟਵੇਅਰ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਮੇਰੇ ਤੋਂ ਥੋੜਾ ਜਿਹਾ ਔਖਾ ਕੰਮ ਹੈ ਜੀ, ਉਹ ਸਮਝ ਨਹੀਂ ਲੱਗਦੀ ਆਪਾਂ ਨੂੰ, ਸੱਚੀ ਦੱਸੀਏ ਤਾਂ ਜੀ।
1: ਚਲੋ ਕੋਈ ਗੱਲ ਨੀ,
0: ਜੀ
1: ਤਾਂ ਕਿ ਇਹਨੂੰ ਇਹਨੂੰ ਕਿਸੇ ਵੀ ਰਲ ਮਿਲ ਕੇ
0: ਰਲ ਮਿਲ ਕੇ
1: ਦੀ ਗੱਡੀ ਚੱਲਣੀ,
0: ਇਹੀ ਪਿਆਰ ਹੈ ਜੀ, ਇਹੀ ਪਿਆਰ ਹੈ ਜੀ, ਇੱਕ ਦੂਸਰੇ ਦੇ ਕੰਮ ਹੋਣਾ ਜੀ।
1: ਬਿਲਕੁਲ ਜੀ
0: ਜੀ।
1: ਹੁਣ ਆਈਏ ਖਬਰਾਂ ਤੇ ਭਾਰੇ ਸਾਹਿਬ।
0: ਬਿਲਕੁਲ ਜਾਣੀ ਸਾਹਿਬ,
1: ਭਾਰੇ ਸਾਹਿਬ ਦੇ ਇੱਕ ਚੀਜ਼ ਜਿਹੜੀ ਹੈਗੀ ਸੀ, ਦੇਸ਼ ਦੇ 70 ਸਾਲ ਚ ਪਹਿਲੀ ਵਾਰੀ ਹੋਇਆ ਜੀ
0: ਜੀ,
1: ਤੇ ਕਿਸੇ ਚੀਫ ਜਸਟਿਸ ਦੀ ਨਿਯੁਕਤੀ ਦੇ ਉੱਤੇ ਕਿਸੇ ਮੁੱਖ ਮੰਤਰੀ ਨੇ ਜਿਹੜਾ ਹੈਗਾ ਪਬਲਿਕ ਦੇ ਵਿੱਚ ਆ ਕੇ ਤੇ ਉਹਨੂੰ ਪੋਲੀਟੀਕਲ ਇਸ਼ੂ ਬਣਾਇਆ ਹੈ।
0: ਕਿੰਤੂ ਪਰੰਤੂ ਕੀਤਾ ਜੀ,
1: ਕਿੰਤੂ ਪਰੰਤੂ ਤਾਂ ਕੀਤਾ ਹੀ ਕੀਤਾ ਸਰ, ਕਿੰਤੂ ਪਰੰਤੂ ਜਿਹੜਾ ਹੈਗਾ ਆ ਪੱਤਰਾਚਾਰ ਰਾਹੀਂ ਜੇ ਹੋ ਜਾਏ, ਅੰਦਰ ਖਾਤੇ ਜੇ ਕੋਈ ਗੱਲਬਾਤ ਹੋ ਜਾਏ ਸਰਕਾਰਾਂ ਦੀ, ਤੇ ਕੋਈ ਗੱਲ ਨੀ, ਜੇ ਉਹਨਾਂ ਨੂੰ ਕੋਈ ਇਤਰਾਜ਼ ਸੀ ਟਾਈਮ ਤੇ ਦੱਸ ਦਿੰਦੇ ਜੀ।
0: ਬਿਲਕੁਲ,
1: ਇਹਨਾਂ ਨੇ ਤਾਂ ਚੁੱਪ ਕਰਕੇ ਚਿੱਠੀ ਆਈ 8 ਅਗਸਤ ਦੀ। ਹਾਂਜੀ
0: ਜੀ,
1: ਦੇਖੋ ਤੇ ਕਿਉਂਕਿ ਉਹ ਇੱਕ ਫਾਰਮਲ ਕੰਸੈਂਟ ਹੁੰਦੀ ਹੈ ਜੀ, ਹਾਂ ਠੀਕ ਹੈ ਜੀ। ਇਨ ਫੈਕਟ ਇਹਦੇ ਪਿੱਛੇ ਜਿਹੜਾ ਹਿਡਨ ਕਾਰਨ ਤਾਂ ਇਹ ਹੈਗਾ ਹੈ ਜੀ, ਛੁਪਿਆ ਏਜੰਡਾ ਇਹ ਆ ਕਿ ਤੁਹਾਡੇ ਕੋਲ CID ਦੀ ਕੋਈ ਰਿਪੋਰਟ ਤਾਂ ਨੀ ਜੀ, ਵੀ ਇਸ ਜਸਟਿਸ ਬਾਰੇ ਜਿਹੜਾ ਆ ਵੀ ਇਹਦੇ ਕੋਈ ਰੈਲੇਟਿਵ ਇੱਥੇ ਆ ਜਾਂ ਕਿਸ ਤਰੀਕੇ ਨਾਲ ਵੀ ਕਿਸੇ ਤਰੀਕੇ ਇਸ ਮੁੱਦੇ ਤੱਕ ਪਹੁੰਚ ਕੀਤੀ ਜਾ ਸਕਦੀ ਹੋਵੇ, ਉਹ ਚੀਜ਼ਾਂ ਤੇ CID ਦੀ ਜੇ ਕੋਈ ਰਿਪੋਰਟ ਹੈਗੀ ਆ ਤੇ ਤੁਸੀਂ ਜਿਹੜਾ ਹੈਗਾ ਉਹਨੂੰ ਗੁਪਤ ਰੂਪ ਦੇ ਵਿੱਚ ਜਿਹੜਾ ਆ ਤੇ ਕਾਨੂੰਨ ਮੰਤਰਾਲੇ ਨੂੰ ਭੇਜ ਦੇਣਾ ਹੁੰਦਾ।
0: ਬਿਲਕੁਲ,
1: ਬਸ ਉਸ ਚੀਜ਼ ਜੇ ਉਹ ਨਹੀਂ ਹੈ ਤੇ ਤੁਹਾਡੇ ਕੋਲ ਜਿਹੜਾ ਹੈਗਾ ਆ, ਅਦਰਵਾਈਜ਼ ਦੂਜੀ ਗੱਲ ਇਹ ਹੈਗੀ ਆ ਤੇ ਤੁਸੀਂ ਇੱਕ ਸੁਝਾਅ ਹੁੰਦਾ ਆ
0: ਜੀ,
1: ਤੁਸੀਂ ਜਿਹੜਾ ਹੈਗਾ ਉਹ ਤੁਹਾਡੇ ਮੰਨਣ ਜਾਂ ਮੰਨਣ ਤਾਂ ਵੀ ਤੁਸੀਂ ਪਬਲਿਕਲੀ ਆ ਕੇ ਕਿੰਤੂ ਨਹੀਂ ਕਰ ਸਕਦੇ
0: ਜੀ। ਬਿਲਕੁਲ ਜੀ,
1: ਆਖਰ ਇਸ ਇੰਸਟੀਟਿਊਸ਼ਨ ਜਿਹੜੀ ਹੈਗੀ ਆ ਇਨਸਾਫ ਦੇ ਮੰਦਰ ਦੀ ਸਰ ਕੋਈ ਰੈਪੂਟੇਸ਼ਨ ਆ ਪਬਲਿਕ ਦੇ ਵਿੱਚ ਦੁਨੀਆਂ ਦੇ ਵਿੱਚ, ਕਿਉਂਕਿ ਜਿਸ ਦੇਸ਼ ਦਾ ਜਿਹੜਾ ਨਿਆਂ ਦਾ ਮੰਦਰ ਆ ਜੇ ਉਹਦੀ ਇੱਜ਼ਤ ਨਹੀਂ ਹੋਏਗੀ ਤੇ ਉੱਥੇ ਦੇ ਫਿਰ ਲੋਕਾਂ ਦੀ ਵੀ ਕੋਈ ਇੱਜ਼ਤ ਨਹੀਂ ਹੋਏਗੀ, ਕਿਉਂਕਿ ਇਨਸਾਫ ਤਾਂ ਉੱਥੋਂ ਹੀ ਲੈਣ ਜਾਣਾ।
0: ਬਿਲਕੁਲ ਹੈ ਜੀ,
1: ਸੰਵਿਧਾਨ ਸੰਸਥਾਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਦਾ ਜਿਹੜਾ ਆ ਡਿਗਨਿਟੀ ਮੇਨਟੇਨ ਰਹਿਣੀ ਚਾਹੀਦੀ ਹੈ
0: ਜੀ। ਬਿਲਕੁਲ,
1: ਸੋ ਹੁਣ ਮੁੱਖ ਮੰਤਰੀ ਸਾਹਿਬ ਦਾ ਤਾਂ ਮੈਨੂੰ ਜਿੱਥੇ ਤੱਕ ਹੈਗਾ ਨਾ ਜੀ, ਉਹ ਉੱਥੇ ਸੰਜੀਵ ਅਰੋੜੇ ਨੂੰ ਮਿਲਣ ਚੱਲ ਗਏ। ਪਹਿਲਾਂ ਤਾਂ ਤੁਸੀਂ ਇੱਕ ਬਲੰਡਰ ਇੱਕ ਕੀਤਾ ਹੀ ਕੀਤਾ, ਫਿਰ ਉਹਦੇ ਲਈ ਤੁਸੀਂ ਕੰਟੀਨਿਊਸਲੀ ਦੂਜਾ ਬਲੰਡਰ ਕਰ ਦਿੱਤਾ ਜੀ
0: ਜੀ। ਬਿਲਕੁਲ,
1: ਤੁਸੀਂ ਦੇਖੋ ਮੈਨੂੰ ਜਾਂ ਮੈਨੂੰ ਭਾਰਤ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਨਾ ਇਹਨਾਂ ਦਾ ਇਨਫੈਰਿਟੀ ਕੰਪਲੈਕਸ ਝਲਕਦਾ ਲੱਗਦਾ।
0: ਬਿਲਕੁਲ ਜੀ, ਮੈਂ ਵੀ ਇਹ ਚੀਜ਼ ਸੋਚ ਰਿਹਾ ਸੀ ਜੀ,
1: ਕਿਉਂਕਿ ਦੇਖੋ ਰਾਸ਼ਟਰਪਤੀ ਜਦੋਂ ਆਏ ਸੀਗੇ ਉਦੋਂ ਇਹਨਾਂ ਨੇ ਬਹਾਨਾ ਮਾਰ ਲਿਆ ਸੀਗਾ ਜੀ, ਪ੍ਰਧਾਨ ਮੰਤਰੀ ਆਉਂਦੇ ਹੈਗੇ ਤਾਂ ਇਹ ਬਹਾਨਾ ਮਾਰ ਲੈਂਦੇ ਹੈਗੇ ਜੀ, ਕੋਈ ਨਾ ਕੋਈ ਨਾ ਜਾਣਦਾ
0: ਜੀ,
1: ਮਤਲਬ ਉਹਨਾਂ ਉਹ ਇਹ ਉੱਥੇ ਹੀ ਬੈਠ ਸਕਦੇ ਹੈਗੇ ਜਿੱਥੇ ਮੈਂ ਹੁਣ ਪ੍ਰਧਾਨ ਹੋਵਾਂ।
0: ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਇਹਨਾਂ ਨੂੰ ਇਹ ਇੱਕ ਬਹਾਨਾ ਜ਼ਰੂਰ ਮਿਲ ਗਿਆ ਕਿ ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਵਿਰੋਧ ਸੀਗਾ ਤੇ ਇਹਨਾਂ ਨੇ ਹੁਣ DA ਦਾ ਜੋ ਫੈਸਲੇ ਸੁਣਾਉਣੇ ਨੇ ਜਾਂ ਹੋਰ ਫੈਸਲੇ ਸੁਣਾਉਣੇ ਨੇ ਤਾਂ ਉਹਦੇ ਉੱਤੇ ਕਿੰਤੂ ਪਰੰਤੂ ਇਹਨਾਂ ਦਾ ਮਤਲਬ ਕੀ ਕਹਿਣਾ ਵੀ ਸਾਡੇ ਨਾਲ ਲਾਗ ਡਾਟ BJP ਕੱਢ ਰਹੀ ਹੈ, ਫਿਰ ਉਹ ਮੁੱਦਾ ਚੱਕ ਲੈਣਾ।
1: ਸਰ ਜੋ ਮਰਜ਼ੀ ਕਰੀ ਜਾਣ ਜੀ, ਗੱਲ ਤਾਂ ਇਹ ਹੈਗਾ ਆ ਵੀ ਉਹਨਾਂ ਦਾ ਫੈਸਲਾ ਤਾਂ ਬਾਇੰਡਿੰਗ ਹੀ ਰਹਿਣਾ।
0: ਬਿਲਕੁਲ ਹੈ ਜੀ,
1: ਗੱਲ ਆ ਜਾਂਦਾ ਜੀ, ਮਹੀਨੇ ਤਾਂ ਰਹਿ ਗਏ 4 ਇਹਨਾਂ ਦੇ
0: ਜੀ,
1: ਹਾਂਜੀ ਕੋਡ ਆਫ ਕੰਡਕਟ ਲੱਗ ਜਾਣਾ ਹੈਗਾ ਜੀ, ਲਗਭਗ ਦਸੰਬਰ ਚ ਹੀ ਲੱਗ ਜਾਣਾ ਜੀ। ਹਾਂਜੀ, ਤੇ ਦਸੰਬਰ ਦੇ ਵਿੱਚ ਜਿਹੜਾ ਜੇ ਫੀਸ ਚ ਵੀ ਲਾਉਣਗੇ ਤਾਂ ਵੀ ਜਾ ਕੇ ਜਿਹੜਾ ਹੈਗਾ 3 ਮਹੀਨੇ ਸਾਰੇ ਰਹਿੰਦੇ ਹੈਗੇ
0: ਜੀ,
1: ਤੇ ਉਹ ਇਸ ਕਰਕੇ ਉਹ 3-4 ਮਹੀਨੇ ਕੱਢ ਕੇ ਤੇ ਬਸ ਉਹ ਤੋਂ ਬਾਅਦ ਇਹ ਕੰਮ ਖਤਮ ਹੈ ਜੀ। ਪਰ ਇਹ ਆ ਕਿ ਜਿਹੜਾ ਜਿਹੜੇ ਰਾਈਟਸ ਡਿਸਾਈਡ ਹੋਣੇ ਆ ਉਹ ਤਾਂ ਸਦਾ ਲਈ ਰਹਿਣੇ ਆ ਨਾ ਜੀ।
0: ਬਿਲਕੁਲ ਹੈ ਜੀ,
1: ਸਰ ਇਸ ਤਰੀਕੇ ਨਾਲ ਸਟੇਟ ਨਹੀਂ ਚੱਲਦੀ ਹੁੰਦੀ, ਆ ਜਿਹੜੇ ਕੰਮ ਇਹ ਕਰ ਰਹੇ ਹੈਗੇ ਨਾ ਇਹ ਅਨਪ੍ਰੈਸੀਡੈਂਟ ਆ
0: ਜੀ।
1: ਇੱਕ ਚੀਜ਼ ਹੁੰਦੀ ਪਰੰਪਰਾਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ, ਉਹਦੇ ਨਾਲ ਇੱਜ਼ਤ ਜਿਹੜੀ ਹੈਗੀ ਆਪਣੀ ਵੀ ਵੱਧਦੀ ਆ, ਸੰਸਥਾਵਾਂ ਦੀ ਵੀ ਵੱਧਦੀ ਹੈ
0: ਜੀ।
1: ਸੋ ਇਸ ਕਰਕੇ ਇਹ ਅਨਪ੍ਰੈਸੀਡੈਂਟ ਸੀਗਾ ਜੋ ਇਹਨਾਂ ਨੇ ਕੀਤਾ, ਨਹੀਂ ਅੱਜ ਤੱਕ ਹੋਇਆ ਤੇ ਨਾ ਹੋਣਾ ਹੀ ਚਾਹੀਦਾ ਜੀ। ਇਹਨਾਂ ਨੂੰ ਦਰਅਸਲ ਕੋਈ ਸਮਝਾਉਣ ਵਾਲਾ ਹੈ ਹੀ ਨਹੀਂ ਜੀ।
0: ਜੀ
1: ਤੁਸੀਂ ਦੇਖੋ ਸਾਡੇ ਤੋਂ ਪਹਿਲਾਂ ਸੀਨੀਅਰ ਜਰਨਲਿਸਟ ਹਮੀਰ ਸਿੰਘ ਹੁਣਾਂ ਨੇ ਇਹ ਪ੍ਰੋਗਰਾਮ ਕੀਤਾ, ਔਰ ਉਹਨਾਂ ਨੇ ਵੀ ਪ੍ਰੋਗਰਾਮ ਕਰਨ ਤੋਂ ਪਹਿਲਾਂ ਸੰਵਿਧਾਨ ਦੇ ਜਿਹੜੇ ਆ ਵਿਸ਼ੇਸ਼ਗਿਆ ਉਹਨਾਂ ਨਾਲ ਸਲਾਹ ਕੀਤੀ ਵੀ ਇਹ ਕੀ ਗੱਲ ਜੋ ਇਹ ਕਹਿ ਰਹੇ ਠੀਕ ਕਹਿ ਰਹੇ ਆ। ਫਿਰ ਉਹਨਾਂ ਨੇ ਸਾਰੇ ਪਾਸਿਓਂ ਜਾਣਕਾਰੀ ਲੈਣ ਦੇ ਉਪਰੰਤ ਹੀ ਇਸ ਚੀਜ਼ ਨੂੰ ਸਰਟੀਫਾਈ ਕੀਤਾ ਤੇ
0: ਜੀ
1: ਭਾਈ ਇਹ ਤਾਂ ਇਹਨਾਂ ਦਾ ਇੱਕ ਸੁਝਾਅ ਹੈਗਾ ਸੀਗਾ ਤੇ ਉਹ ਬਾਕੀ ਹੋਰ ਇਹ ਉਸ ਚੀਜ਼ ਨੂੰ ਪਰਮਿਸ਼ਨ ਕਹੀ ਜਾਂਦੇ ਹੈਗੇ ਇਹਨਾਂ
0: ਸੈਣੀ
1: ਨੂੰ
0: ਸਾਹਿਬ ਜਿਵੇਂ
1: ਪਤਾ
0: ਇਹਨਾਂ ਨੇ ਕੱਲ
1: ਹੀ
0: ਰੈਲੀ ਦੇ ਵਿੱਚ ਪਹਿਲਾਂ ਹੀ ਮਾਨ ਸਾਹਿਬ ਨੇ ਉੱਥੇ ਕਹਿ ਦਿੱਤਾ ਭਾਈ ਮਤਲਬ ਕਿ ਹਿਮਾਚਲ ਦੇ ਵਿੱਚ ਲਾ ਦਿੱਤਾ ਗਿਆ ਸੀ ਉਹ ਮਤਲਬ ਕਿ ਜਸਟਿਸ ਤੇ ਸਾਡੇ ਤੋਂ ਪੁੱਛਿਆ ਵੀ ਨਹੀਂ ਗਿਆ ਉਹ ਕਿੱਥੇ ਕ ਤੱਕ ਜਾਇਜ਼ ਗੱਲ ਹੈਗੀ ਆ ਇਹ ਜਾਇਜ਼ ਆ ਕਿ ਨਜਾਇਜ਼ ਆ ਜੀ
1: ਉਹ ਕਹਿੰਦੇ ਠੀਕ ਗੱਲ ਹੈਗੀ ਜੇ ਤੁਹਾਨੂੰ ਵੀ ਕੋਈ ਇਤਰਾਜ਼ ਸੀਗਾ ਜਾਂ ਤੁਹਾਡੇ ਕੋਈ ਏਦਾਂ ਦੀ ਰਿਪੋਰਟ ਸੀ ਤੁਸੀਂ ਟਾਈਮਲੀ ਜਿਹੜਾ ਹੈਗਾ ਆ ਤੇ 8 ਤਰੀਕ ਦੀ ਤੁਹਾਨੂੰ ਪੁੱਛੀ ਗਈ ਆ 13 ਤਰੀਕ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਭੇਜ ਦਿੰਦੇ ਜਿੱਦਾਂ ਜੇ ਪੰਜਾਬ ਦਾ ਗਵਰਨਰ ਭੇਜ ਸਕਦਾ ਆ ਹਾਂਜੀ ਤੇ ਇਹ ਨਹੀਂ ਸੀ ਭੇਜ ਸਕਦੇ ਹਰਿਆਣੇ ਦੇ ਗੋ ਹਰਿਆਣੇ ਵਾਲਿਆਂ ਨੇ 11 ਤਰੀਕ ਨੂੰ ਭੇਜ ਦਿੱਤਾ ਜੀ ਗਵਰਨਰ ਦੀ ਕੰਸੈਂਟ ਚੱਲ ਗਈ
0: ਤੁਸੀਂ ਹਾਂ ਪੱਕੀ ਜਵਾਬ ਨਹੀਂ ਦੇਣਾ ਨਾ ਪੱਕੀ ਅਬਜੈਕਸ਼ਨ ਤਾਂ ਲਾ ਹੀ ਸਕਦੇ ਹੋ ਕੁਛ ਤਾਂ ਭੇਜੋ
1: ਹਾਂਜੀ ਦੱਸੋ ਦੱਸੋ ਤੁਸੀਂ ਕਾਰਨ ਤਾਂ ਦੱਸੋ ਕਾਰਨ ਇਹਨਾਂ ਕੋਲ ਹੈ ਕੋਈ ਨੀ ਸੀਗਾ
0: ਜੀ
1: ਕਾਰਨ ਇਹ ਦੱਸਦੇ ਕਿ ਹਾਂ ਜੀ ਵੀ ਜੱਜਮੈਂਟ ਸਾਡੇ ਖਿਲਾਫ਼ ਆਈ ਹੈ
0: ਜੀ
1: ਤਾਂ ਨੀ ਅਸੀਂ ਲੱਗਣ ਉਹਨਾਂ ਨੇ ਜੇ ਮੱਧ ਪ੍ਰਦੇਸ਼ ਵਾਲੇ ਨੇ ਸੰਧਾਲੀ ਜਿਹੜਾ ਹੈਗਾ ਆ ਇੰਨੀ ਗੱਲ ਕਹੀ ਸੀ ਤੇ ਉਹਨਾਂ ਨੇ ਇਤਰਾਜ਼ ਇਸ ਚੀਜ਼ ਦਾ ਦਿੱਤਾ ਸੀ ਇੰਨੀ ਗੱਲ ਕਹੀ ਸੀ ਕਿ ਇੱਥੇ ਇਹਨਾਂ ਦੇ ਰੈਲੇਟਿਵ ਰਹਿੰਦੇ ਹੈਗੇ ਆ ਤੁਸੀਂ ਇਸ ਚੀਜ਼ ਤੇ ਵਿਚਾਰ ਕਰ ਲਓ ਇੰਨੀ ਗੱਲ ਕਹੀ ਤੇ ਅਗਲਿਆਂ ਨੇ ਉਹਨੇ ਦੇ ਵਿੱਚ ਹਿਮਾਚਲ ਚਲਾ ਦਿੱਤਾ
0: ਹਿਮਾਚਲ ਚਲਾ ਬਿਲਕੁਲ ਜੀ
1: ਸਰ ਇਹ ਗੁਪਤ ਰਿਪੋਰਟਾਂ ਹੁੰਦੀਆਂ ਸਰ ਇਹ
0: ਜੀ
1: ਬਾਹਰ ਨੀ ਇਹ ਗੱਲ ਆਈ
0: ਬਿਲਕੁਲ ਹੈ ਜੀ
1: ਹਾਂਜੀ ਬਾਹਰ ਨੀ ਗੱਲ ਆਈ ਬੀਇੰਗ ਇਸ ਪ੍ਰੋਫੈਸ਼ਨ ਦਾ ਜੁੜਿਆ ਆ ਤੇ ਸਾਨੂੰ ਬਾਰ ਕੌਂਸਲ ਦੇ ਕੁਛ ਇੱਕ ਮੈਂਬਰ ਵੱਲੋਂ ਪਤਾ ਲੱਗ ਗਿਆ ਸੀ ਇਸ ਗੱਲ ਦਾ
0: ਜੀ
1: ਤੇ ਅਦਰਵਾਈਜ਼ ਜਿਹੜਾ ਹੈਗਾ ਆ ਇਹ ਗੱਲਾਂ ਬਾਹਰ ਥੋੜਾ ਹੁੰਦੀਆਂ ਉਹਨਾਂ ਨੇ ਇੰਨੀ ਗੱਲ ਕਹੀ ਸੁਝਾਅ ਦਿੱਤਾ
0: ਜੀ
1: ਦੇਖੋ ਜੀ ਇੱਥੇ ਇਹਨਾਂ ਦੇ ਰੈਲੇਟਿਵ ਰਹਿੰਦੇ ਆ ਇੰਨੀ ਗੱਲ ਕਹਿ ਕੇ ਬਾਕੀ ਤੁਸੀਂ ਦੇਖ ਲਓ ਉਹਨਾਂ ਨੇ ਉਸੇ ਵੇਲੇ ਜਿਹੜਾ ਹੈਗਾ ਉਹਨਾਂ ਨੂੰ ਇੱਧਰ ਦੇ ਨਾਲ ਲਾ ਕੇ ਹਿਮਾਚਲ ਦੇ ਲਾ ਦਿੱਤਾ
0: ਜੀ
1: ਇਹ ਤੁਹਾਡੇ ਕੋਲ ਵੀ ਇੱਦਾਂ ਦੀ ਕੋਈ ਗੱਲ ਹੈਗੀ ਕਿ ਤੁਸੀਂ ਕੋਈ ਸੁਝਾਅ ਦੇਣਾ ਸੀ ਦੇ ਦਿੰਦੇ ਹੋ ਸਕਦਾ ਅਗਲੇ ਕੰਸਿਡਰ ਵੀ ਕਰ ਲੈਂਦੇ ਇਹ ਥੋੜਾ ਤੁਸੀਂ ਲੈਟਰ ਦੱਬ ਕੇ ਬਹਿ ਜਾਓ ਤੇ ਹਾਂ ਜੀ ਜਦ ਤੱਕ ਅਸੀਂ ਇਹਨਾਂ ਨੂੰ ਇਹ ਸੀਗਾ ਵੀ ਜਿੱਦਾਂ ਅਸੀਂ ਜਿੱਦਾਂ ਮਨਜ਼ੂਰੀ ਦੀ ਮਨਜ਼ੂਰੀ ਥੋੜਾ ਦਿੰਦੇ ਸਟੇਟ ਗੌਰਮੈਂਟ ਇੱਥੇ ਕੋਈ ਕਲਰਕ ਲਾਉਣਾ ਸੀਗਾ
0: ਬਿਲਕੁਲ
1: ਇਸ ਕਰਕੇ ਸੰਵਿਧਾਨ ਚ ਹੈ ਨੀ ਨਾ ਜੀ ਗੱਲ ਤਾਂ ਇਹ ਹੈਗੀ ਆ ਕਿ ਕਾਨੂੰਨ ਦੇ ਅਨੁਸਾਰ ਹੀ ਚੱਲਣਾ ਨਾ ਦੇਸ਼ ਤਾਂ ਕਿਸੇ ਤੇ ਕਾਨੂੰਨ ਦੇ ਵਿੱਚ ਦੱਸ ਦੇਣ ਵੀ ਹਾਂ ਜੀ ਕਿੱਥੇ ਤੁਹਾਡਾ ਕੋਈ ਰਾਈਟ ਹੈਗਾ ਆ ਕਿ ਤੁਹਾਡੀ ਮਨਜ਼ੂਰੀ ਨਾ ਲੱਗਣਾ ਹੈਗਾ ਕਿਹੜੇ ਆਰਟੀਕਲ ਥੱਲੇ ਆ ਸੰਵਿਧਾਨ ਦੇ ਉਹ ਤਾਂ ਲਿਖਿਆ ਨੀ ਕਿਤੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਰੀਕਾ ਹੈਗਾ ਆ ਜੀ ਲੋਕਾਂ ਨੂੰ ਜਿਹੜਾ ਹੈਗਾ ਜਾ ਕੇ ਲੋਕ ਮੇਲਣੀਆਂ ਦੇ ਵਿੱਚ ਜਿਹੜੀਆਂ ਇਹੋ ਜਿਹੀ ਗੱਲ ਕਰਦੇ ਤੇ ਗੱਲ ਤਾਂ ਤੁਹਾਡੀ ਨੀ ਬਣਦੀ ਤੁਸੀਂ ਪੰਜਾਬ ਨੂੰ ਕਹਿੰਦੇ ਪੰਜਾਬ ਤਾਂ ਖੁਸ਼ ਹੀ ਬੜਾ ਹੈਗਾ ਅਗਲੇ ਨੇ ਡੀਏ ਤੇ ਫੈਸਲਾ ਦਿੱਤਾ ਮੁਲਾਜ਼ਮ ਖੁਸ਼ ਆ ਠੀਕ ਹੈ ਜੀ ਅਗਲਾ ਸਰਕਾਰ ਦੇ ਦਬਾਅ ਚ ਨਹੀਂ ਆਇਆ
0: ਬਿਲਕੁਲ ਹੈ ਜੀ
1: ਨਹੀਂ ਤਾਂ ਪਿਛਲੀ ਤਾਂ ਇਹ ਐਲੀਗੇਸ਼ਨ ਲੱਗਦਾ ਹੁੰਦਾ ਵੀ ਜੁਡੀਸ਼ਰੀ ਹਮੇਸ਼ਾ ਸਰਕਾਰ ਦੇ ਦਬਾਅ ਥੱਲੇ ਕੰਮ ਕਰਦੀ ਹੈ
0: ਜੀ
1: ਹਾਂਜੀ ਜੇ ਅਗਲੇ ਨੇ ਇੰਡੀ ਉਹਨਾਂ ਨੇ ਜਿਹੜੀ ਭਾਸ਼ਣ ਦਿੱਤਾ ਉਹ ਵੀ ਇਹੀ ਕਿਹਾ
0: ਕਿ
1: ਭਾਈ ਅਸੀਂ ਕਿਸੇ ਪ੍ਰੈਸ਼ਰ ਅੱਗੇ ਨਹੀਂ ਝੁਕਣਾ
0: ਜੀ
1: ਹਾਂਜੀ ਤੇ ਅਸੀਂ ਸੰਵਿਧਾਨ ਦੀ ਸਹੁੰ ਖਾਧੀ ਹੈ ਤੇ ਸਾਨੂੰ ਪਤਾ ਆ ਕਿ ਅਸੀਂ ਆਪਣੀ ਸਹੁੰ ਕਿੱਦਾਂ ਪਵਾਉਣੀ ਹੈ
0: ਨਾਲੇ ਦੇਖੋ ਆ ਜਿਹੜਾ ਅੱਜ ਪਹਿਲਾਂ ਤਾਂ ਇਹਨਾਂ ਨੇ ਉਹ ਖਹਿਰਾ ਬਦਲ ਦਿੱਤਾ ਜੀ ਉੱਥੋਂ ਤੇ ਮੁਲਾਜ਼ਮਾਂ ਦਾ ਜਿਹੜਾ ਸਾਰਾ ਕੁਝ ਦੇਖਦਾ ਸੀ ਜਾਂ ਗੱਲਬਾਤ ਸੀ ਅੱਜ ਇਹਨਾਂ ਨੇ ਉਹ ਸ਼ਰਮਾ ਬਦਲ ਦਿੱਤਾ ਜੀ ਪ੍ਰਧਾਨ ਹੀ ਬਦਲ ਸੁੱਟਿਆ ਦੱਸੋ
1: ਸਵਾਲ ਤਾਂ ਇਹ ਹੈਗਾ ਆ ਕਿ ਪਹਿਲਾਂ ਜਦੋਂ ਖਹਿਰਾ ਨੂੰ ਬਦਲਿਆ ਸੀਗਾ ਤੇ ਉਸ ਵੇਲੇ ਦੇਖੋ ਨਾ ਉਹਨਾਂ ਦਾ ਕਿੱਦਾਂ ਸੈਕਟਰੀ ਸਵਾਗਤ ਹੋਇਆ ਸੀਗਾ ਉਹਨਾਂ ਦਾ ਉਹ ਜਿਸ ਪਲੇਸ ਆਫ ਪੋਸਟਿੰਗ ਤੇ ਗਏ ਉੱਥੇ ਸਾਰੇ ਮੁਲਾਜ਼ਮ ਹਾਰ ਲੈ ਕੇ ਖੜੇ ਸੀ ਹਾਂਜੀ ਵੀ ਇਹ ਸਾਡੇ ਸੰਘਰਸ਼ੀ ਯੋਧੇ ਹੈਗੇ ਆ ਤੇ ਇਹਨਾਂ ਨੂੰ ਪੈਨਲਾਈਜ਼ ਕੀਤਾ ਜਾ ਰਿਹਾ ਹੈ ਜੀ ਸਟੇਟ ਵੱਲੋਂ
0: ਜੀ
1: ਇਸੇ ਤਰੀਕੇ ਨਾਲ ਇਹਨਾਂ ਦਾ ਹੋਣਾ ਦੇਖ ਲਿਆ ਤੁਸੀਂ ਉਹ ਤੁਸੀਂ ਭਾਈ ਮੁਲਾਜ਼ਮ ਜਿਹੜੇ ਹੈਗੇ ਤੁਸੀਂ ਬਦਲੀ ਕਰਕੇ ਕੀ ਕਰੋਗੇ
0: ਜੀ
1: ਅਗਲਾ ਕੰਮ ਉੱਥੇ ਤੱਕ ਪੈਨ ਕਲਮ ਛੋੜ ਹੜਤਾਲ ਚੱਲਣ ਲੱਗੀ ਹੋਈ ਹੈ ਜੀ ਅਗਲਿਆਂ ਨੇ ਕੰਮ ਇੱਥੇ ਵੀ ਨੀ ਕਰਨਾ ਕੰਮ ਉੱਥੇ ਵੀ ਨੀ ਕਰਨਾ ਜਾ ਕੇ ਉੱਥੇ ਜੁਆਇਨ ਕਰ ਲੈਣਗੇ ਤਾਂ ਕਿਹੜੀ ਗੱਲ ਆ ਜੀ
0: ਬਿਲਕੁਲ ਆ ਜੀ ਸੁਸ਼ੀਲ ਕੁਮਾਰ ਉਹਨਾਂ ਨੇ ਬਦਲਤਾ ਪ੍ਰਧਾਨ
1: ਇਹ ਬਦਲਾ ਲਊ ਨੀਤੀ ਦੇ ਨਾਲ ਜਿਹੜਾ ਹੈਗਾ ਆ ਨਈ ਸਟੇਟ ਰਨ ਹੋ ਸਕਦੀ ਪਤਾ ਨੀ ਇਹ ਕੌਣ ਸਲਾਹਕਾਰ ਆ ਜਾਂ ਤਾਂ ਮਤਲਬ ਜਿਹੜੇ ਸਲਾਹਕਾਰ ਆ ਇਹੀ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਹੈਗੇ ਜੀ
0: ਜੀ ਜੀ
1: ਨਹੀਂ ਪਹਿਲਾਂ ਵੀ ਜਿਹੜਾ ਹੈਗਾ ਆ ਸਰ ਦੇਖੋ ਆਖਰ ਤਾਂ ਡੀਏ ਦਾ ਜਿਹੜਾ ਆ ਇਸ਼ੂ ਤੁਸੀਂ ਇੱਕ ਦਿਨ ਦਾ ਥੋੜਾ ਹੈਗਾ ਸੀ 4.5 ਸਾਲ ਬੀਤਣ ਤੋਂ ਬਾਅਦ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਉਹਨਾਂ ਨੂੰ ਪਹਿਲਾਂ ਐਂਟੀ ਸਟੇਟ ਦੱਸਣ ਲੱਗ ਪਏ ਹਾਂਜੀ ਵੀ ਇਹ ਐਂਟੀ ਸਟੇਟ ਆ ਉਹ ਮੁਲਾਜ਼ਮ ਜੀ ਤਾਂ ਐਂਟੀ ਸਟੇਟ ਹੋਇਆ ਮੁਲਾਜ਼ਮ ਨੇ ਤਾਂ ਕੰਮ ਕਰਨਾ ਸਟੇਟ ਦਾ ਹੀ ਕਰਨਾ ਸਟੇਟ ਤੋਂ ਹੀ ਤਨਖਾਹ ਲੈਣੀ ਉਹ ਕਿਥੋਂ ਐਂਟੀਸਪੇਟ ਹੋ ਗਿਆ ਜੀ।
0: ਬਿਲਕੁਲ ਹੈ ਜੀ, ਜਿਵੇਂ ਅੱਜ ਮੈਂ ਸੋਚ ਰਿਹਾ ਚਲੋ ਖਬਰ ਵੀ ਲੱਗੀ ਆ, ਜਿੱਦਾਂ ਇਹ ਔਰਤਾਂ ਦੀ ਬੱਲੇ ਬੱਲੇ ਕਰਾ ਰਹੇ ਨੇ ਜਾਂ ਗੱਲ ਹਰ ਕਿਸੇ ਦੇ ਵਿੱਚ ਉਹਦਾ ਉਹਨਾਂ ਦਾ ਨਾਮ ਲੈ ਰਹੇ ਨੇ ਸੈਣੀ ਸਾਹਿਬ, ਜਿਵੇਂ ਇਹ ਡੇਰਿਆਂ ਦੇ ਵਿੱਚ ਕਹਿ ਲਓ ਕਿ ਔਰਤਾਂ ਦਾ ਜ਼ਿਆਦਾ ਲੈਣ ਦੇਣ ਹੁੰਦਾ, ਸਾਰਾ ਕੁਛ ਚੱਲਦਾ, ਉਹਨਾਂ ਦੇ ਪਰਿਵਾਰਾਂ ਦਾ ਸਾਰੀ ਲਗਾਮ ਉੱਥੋਂ ਚੱਲਦੀ ਹੈ ਕਹਿ ਲਓ, ਤੇ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਕਿ ਉਹ ਡੇਰਿਆਂ ਵਾਲੇ ਹਿਸਾਬ ਦੇ ਨਾਲ ਹੀ ਅਸੀਂ ਮਤਲਬ ਕਿ ਸਰਕਾਰ ਵੀ ਬਣਾ ਲਾਂਗੇ, ਔਰਤਾਂ ਨੂੰ ਅਸੀਂ ਕਾਬੂ ਕਰ ਲਾਂਗੇ, ਉਹਨਾਂ ਨੂੰ ਲਾਲਚ ਦੇ ਲਾਂਗੇ ਤੇ ਸਾਡੇ ਹੱਕ ਦੇ ਵਿੱਚ ਹੀ ਸਾਰਾ ਕੁਝ ਜਾਵੇ, ਕਿੱਦਾਂ ਲੱਗ ਭੁਲੇਖੇ ਚ ਹੈ।
1: ਪਰ ਇਹ ਤਾਂ 1000-1500 ਰੁਪਈਆ ਕੀ ਚੀਜ਼ ਹੁੰਦੀ, ਉਹਨਾਂ ਕਿਹੜੇ ਘਰ ਦਾ ਖਰਚ ਚੱਲਦਾ ਜੀ।
0: ਜੀ
1: ਉਹ ਤਾਂ ਇਹ ਹੈਗਾ ਕਿ ਭਈ ਜੇ ਆਇਆ ਆ ਮਾੜਾ ਥੋੜਾ ਲੱਗਦਾ ਕਿਸੇ ਨੂੰ
0: ਜੀ,
1: ਹੈ ਜੀ, ਇੱਥੇ 1,00,000 ਰੁਪਈਆ ਜਿਹੜਾ ਖਤਮ ਲਿਆ ਕੇ ਦਿੰਦਾ ਉਹੀ ਤਾਂ ਜਨਾਨੀ ਇੱਜ਼ਤ ਨੀ ਕਰਦੀ ਹੈ, ਇਹਦੇ 1,000 ਤਾਂ ਇੱਜ਼ਤ ਕਰਨੀ ਜੀ।
0: ਹੁਣ ਤਾਂ ਪਾਣੀ ਪਈ ਨਾਲ ਕੇ ਤੋਂ ਆਪ ਭਰਨ ਲਾਤਾ, 200,000 ਨੇ ਹੈ।
1: ਇਸ ਕਰਕੇ ਜਿਹੜਾ
0: ਜੀ
1: ਬਾਕੀ ਪਤਾ ਨੀ ਹੈਗਾ,
0: ਕਿਤੇ ਉਹ ਗੀਤ ਤਾਂ ਨੀ ਸਾਡੀ ਨਾਲ ਲੱਗ ਗਿਆ 1,13,00,000 ਵਰਗਾ।
1: ਇਹਨਾਂ ਦੀ ਆਪਣੀ ਸੋਚ ਹੈ ਜੀ, ਆਪਣੇ ਮਤਲਬ ਦੁਨੀਆ ਚ ਰਹਿੰਦੇ ਹੈਗੇ, ਇਹਨਾਂ ਨੂੰ ਏਦਾਂ ਦੀ ਕੋਈ ਗੱਲ ਨੀ। ਕੱਲ ਵੀ ਉਹ ਜਿਹੜਾ ਹੈਗਾ ਪੂਰੇ ਗੀਨ ਮਿਜਾਜ ਦੇ ਵਿੱਚ ਹੋਏ ਸੀਗੇ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਉਹ ਤਾਂ ਦੇਖ ਹੀ ਰਿਹਾ ਸੀ ਜੀ,
1: ਪਤਾ ਲੱਗ ਰਿਹਾ ਹੈਗਾ ਸੀਗਾ ਕਿ ਹਾਂ ਜੀ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਤੁਹਾਡੇ ਚੱਲੀ ਆ,
0: ਆਵਾਜ਼ਾਂ ਬੜੀਆਂ ਖਤਰਨਾਕ ਜਿਹੀਆਂ ਕੱਢਦੇ ਜੀ,
1: ਦੀ ਸੋਚ ਕੇ ਹਾਸਾ ਆ ਜਾਂਦਾ ਹੈਗਾ ਹੈ ਜੀ। ਕਮੇਡੀਅਨ ਨੂੰ ਜੇ ਆਪਾਂ ਮੁੱਖ ਮੰਤਰੀ ਬਣਾ ਲਾਂਗੇ ਤਾਂ ਕਮੇਡੀ ਹੀ ਹੋਣੀ ਹੈ ਜੀ, ਵਾਕਈ
0: ਕਮੇਡੀ
1: ਹੋਈ
0: ਜੀ।
1: ਲੋਕੀ ਵੀ ਸੀਜ਼ਨਡ ਲੀਡਰ ਨੂੰ ਇਗਨੋਰ ਕਰ ਦਿੰਦੇ ਹੈਗੇ ਆ ਜੀ, ਤੇ ਇਹੋ ਹੁਣ ਚਲੋ ਐਨੀ ਵੇ ਉਸ ਵੇਲੇ ਸਰ ਇਹਨਾਂ ਨੇ ਨਾ ਇੱਕ ਰੋਡ ਮੈਪ ਦੇਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹਨਾਂ ਨੇ ਸਰਕਾਰ ਬਣਾਈ ਸੀ, ਤੇ ਲੋਕੀ ਜਿਹੜੇ ਹੈਗੇ ਨਾ ਏਦਾਂ ਸੀਟਾਂ ਨੀ ਆਉਂਦੀਆਂ ਹੁੰਦੀਆਂ ਇੰਨੀਆਂ, ਉਹ ਇਸ ਕਰਕੇ ਲੋਕਾਂ ਨੂੰ ਉਮੀਦ ਸੀ ਕਿ ਇਹ ਜਿਹੜਾ ਰੋਡ ਮੈਪ ਦੇ ਰਹੇ ਉਹਦੇ ਨਾਲ ਪੰਜਾਬ ਨੂੰ ਪੈਰਾਂ ਤੇ ਲੈ ਆਉਣਗੇ। ਲੋਕਾਂ ਨੇ ਫ੍ਰੀ ਬੀਜ ਕਰਕੇ ਨੀ ਇਹਨਾਂ ਨੂੰ ਵੋਟਾਂ ਪਾਈਆਂ ਸੀ, ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਪੰਜਾਬ ਨੂੰ ਪੈਰਾਂ ਤੇ ਲਿਆਉਣਗੇ।
0: ਬਿਲਕੁਲ ਹੈ ਜੀ,
1: ਇਹ ਤਾਂ ਹੁਣ ਪੰਜਾਬ ਨੂੰ ਏਦਾਂ ਦਾ ਗਰਕ ਕਰ ਚਲਦੇ ਹੈਗੇ ਉਹਨਾਂ ਤੇ ਜਿਹੜਾ ਹੈਗਾ ਯਾਰ ਪਿੱਛੇ ਚੱਲ
0: ਪੰਜਾਬ ਨੂੰ ਪੈਰਾਂ ਚੋਂ ਹੀ ਕੱਢ ਚੱਲੇ ਆ ਜੀ, ਪੈਰਾਂ ਦੇ ਕਰਨਾ ਲੱਗੀ ਸੀ ਜੀ। ਜੀ
1: ਬਸ ਉਹੀ ਹੈ ਜੀ, ਉਹ ਜਿੱਦਾਂ ਇੱਕ ਗੀਤ ਸੀਗਾ ਤੇ ਆਪ ਮਰ ਗਈਏ ਸਾਨੂੰ ਗਈਏ ਮਾਰਨੀ, ਨਹੀਂ ਉਹ ਭੁੱਲਣਾ ਵਿਛੋੜਾ ਸਾਨੂੰ ਤੇਰਾ, ਪਿੱਛੋਂ ਇਹ ਗੀਤ
0: ਬਹੁਤੇ ਦੁੱਖ ਭੁੱਲ ਜਾਣਗੇ
1: ਪੰਜਾਬ। ਹਾਂਜੀ
0: ਜੀ,
1: ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਸੀ ਜੀ। ਇੱਕ ਆ ਗਿਆ ਹੁਣ ਅਗਲੀ ਗੱਲ ਆ ਜਾਈਏ ਕਿਸਾਨਾਂ ਦੀ।
0: ਹਾਂਜੀ,
1: ਕਿਸਾਨਾਂ ਦੀ ਤਾਂ ਇਹ ਹੈਗੀ ਸੀ ਜੀ, ਕਿਸਾਨ ਦਾ ਇਹਦਾ ਹੈਗਾ ਆ, ਕਿਸਾਨਾਂ ਦੇ ਮੁੱਦੇ ਜਿਹੜੇ ਹੈਗੇ ਸੀਗੇ ਜੀ ਉਹ ਸਟੇਟ ਨਾਲ ਰਿਲੇਟਡ ਹੀ ਨੀ ਸੀਗੇ ਜੀ,
0: ਕਹਿੰਦੇ ਝੁਕ ਗਈ ਸਰਕਾਰ ਜੀ,
1: ਝੁਕ ਕੇ ਉਹਦੀ ਗਈ ਜੀ। ਉਹਨਾਂ ਨੇ ਇਹ ਕਹਿ ਦਿੱਤਾ ਵੀ ਹਾਂ ਜੀ ਤੁਹਾਡਾ ਜਿਹੜਾ ਹੈਗਾ ਆ ਅਸੀਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਵਾਂਗੇ, ਉਹਦੇ ਵਿੱਚ ਇਸ ਚੀਜ਼ ਬਾਰੇ ਡਿਸਕਸ਼ਨ ਕੀਤੀ ਜਾਊਗੀ।
0: ਬਿਲਕੁਲ,
1: ਉਹ ਕਈ ਵਾਰੀ ਆਏ ਮਤੇ ਜਾਂ ਏਦਾਂ ਕਰਕੇ ਹੈਗਾ
0: ਜਾਂ ਉਹੀ ਸੈਸ਼ਨ ਸੈਣੀ ਸਾਹਿਬ 2.5-3 ਕਰੋੜ ਚ। ਹਾਂਜੀ,
1: ਉਹਦੇ ਨਾਲ ਹੱਲ ਥੋੜਾ ਹੁੰਦਾ ਆ ਵੀ ਹਾਂ ਜੀ
0: ਨਹੀਂ, ਅਗਲਿਆਂ ਨੇ ਤਾਂ ਗੱਫੇ ਲੈ ਹੀ ਜਾਣੇ ਆ, TA-DA ਸਾਰਾ ਕੁਝ, ਆਉਣ ਜਾਣ ਦਾ ਖਰਚਾ, ਦਿਹਾੜੀ ਭੰਨਣੀ ਹੈ ਜੀ।
1: ਵੈਸੇ ਵੀ ਜਿਹੜਾ ਆ ਉਹ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉੱਪਰ BJP ਦੀ ਸਰਕਾਰ ਆ, ਉਹਨਾਂ ਨੇ ਤਾਂ ਉਹਨਾਂ ਨੂੰ ਕੰਡੈਮ ਕਰਨ ਲਈ ਬਹਾਨਾ ਚਾਹੀਦਾ ਹੈਗਾ ਜੀ।
0: ਬਿਲਕੁਲ,
1: ਮੈਂ ਤੇ ਇਹਨਾਂ ਦੀ ਇਹਨਾਂ ਦੇ ਨਾਲ ਜਿਹੜਾ ਕੰਪਰੋਮਾਈਜ਼ ਕੋਈ ਹੋਇਆ ਆ ਉਹਨੂੰ ਇੱਕ ਟੂਲ ਸਮਝਦਾ ਆ ਵੀ ਰਾਜੇਵਾਲ ਹੁਣਾਂ ਨੂੰ ਵੀ ਸੇਫ ਪੈਸੇ ਹੀ ਮਿਲ ਗਿਆ ਵਾਪਸ ਆਉਣ ਦਾ ਜੀ।
0: ਜੀ
1: ਸਰ, ਕਾਰੋਬਾਰੀ ਜਿਹੜਾ ਹੈਗਾ ਆ ਉਹ ਗੁਲਗੁਲਿਆਂ ਵਾਲਾ ਮੀਂਹ ਨੀ ਪੈਂਦਾ ਹੁੰਦਾ, ਉਦੋਂ ਅੰਦੋਲਨ ਚ ਕਾਮਯਾਬ ਹੋ ਗਏ ਸੀ, ਹੁਣ ਤਾਂ ਜਿਹੜਾ ਹੈਗਾ ਉੱਥੇ ਕਾਮਯਾਬੀ ਦੇ ਕੇ ਦਿਲ ਲੈ ਕੇ ਚੱਲ ਗਏ ਜੀ।
0: ਔਜਲਾ ਸਾਹਿਬ ਦੀ ਗੱਲ ਚੇਤੇ ਆਉਂਦੀ, ਜਿੱਦਾਂ ਪਿਛਲੇ ਵੀਕ ਆਪਾਂ ਕੀਤੀ ਵੀ ਸੀ ਗੱਲ, ਉਹ ਵੀ ਦੱਸਦੇ ਸੀਗੇ ਕਿ ਹੁਣੇ ਕਾਹਤੋਂ ਸਾਰਾ ਕੁਝ ਹੋਣ ਲੱਗ ਪਿਆ, ਉਹ ਜਾਂਦੇ ਨੇ ਸਾਰੇ ਇਸ਼ਾਰੇ ਹੈਗੇ ਆ ਵਿੱਚ। ਬਿਲਕੁਲ
1: ਬਿਲਕੁਲ ਜੀ, ਇਹਨਾਂ ਦੀਆਂ ਪਤਾ ਨੀ ਕਿੱਥੇ ਕਿੱਥੇ ਲੀਡਰਾਂ ਦੀਆਂ ਵੀ ਸਾਂਝਾ ਹੈਗੀਆਂ ਜੀ ਸਭ ਕੁਛ, ਤੋ ਇਸ ਕਰਕੇ ਇਹਨਾਂ ਦਾ ਸੈਲਫ ਇੰਟਰਸਟ ਹੀ ਹੁੰਦਾ ਹੈਗਾ ਜੀ, ਮੁੱਦਾ ਕਿਹੜਾ ਸੋਲਵ ਹੋਇਆ ਜੀ ਧਰਨਾ ਲਾਉਣ ਨਾਲ,
0: ਜਾਂ ਤਾਂ ਉਹਨਾਂ ਨੂੰ ਕਹਿੰਦੇ ਭਾਈ ਸਾਡੇ ਨਾਲ ਚੱਲ ਭਾਈ ਚੱਲ ਦਿੱਲੀ ਜਾ ਕੇ ਬੈਠੀਏ, ਜੇ ਇੰਨਾ ਹੀ ਵਿਰੋਧ ਆ।
1: ਬਿਲਕੁਲ, ਸਾਨੂੰ ਸੇਫ ਪੈਸੇ ਜੀ ਲੈ ਕੇ ਦੇ ਹਰਿਆਣੇ।
0: ਬਿਲਕੁਲ,
1: ਤੁਸੀਂ ਤਾਂ ਨਾਲ ਪਿੱਛੋਂ
0: ਲੰਘਾਓ ਸਾਨੂੰ ਹਰਿਆਣੇ ਤੋਂ, ਚਲੋ ਚਲੀਏ
1: ਅਗਲੇ ਪੰਜਾਬ ਦੇ ਅੰਦਰ ਆ ਕੇ ਜਿਹੜਾ ਹੈਗਾ ਇਹਨਾਂ ਨੇ ਆਪ ਕਿਸਾਨ ਕੁੱਟੇ ਹੈਗੇ ਆ ਜੀ, ਹੁਣ ਖਰੇ ਇਹਨਾਂ ਦੀ ਕੁੱਟ ਤੋਂ ਡਰਦੇ ਰਾਜੀਨਾਮਾ ਕਰਕੇ ਦੌੜੇ ਆਏ ਹੈਗੇ, ਮੁੜ ਕੇ ਨਾ ਕੁੱਟਣ ਕਿਤੇ, ਉਹਨਾਂ ਨੂੰ ਕੰਪਰੋਮਾਈਜ਼ ਤਾਂ ਕਰਦੇ ਪਏ, ਪੁਲਿਸ ਵਾਲੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਹੈਗੇ ਆ ਜੀ, ਤੇ ਟਮੀਂਦ ਕਿ ਸਰਕਾਰ ਨੇ ਜਿਹੜਾ ਹੈਗਾ ਆ ਇਹਨਾਂ ਨੂੰ ਇੱਕ ਇੰਸ਼ੋਰੈਂਸ ਦੇ ਦਿੱਤੀ ਹੈਗੀ ਆ, ਨਾ ਤਾਂ ਉਹਦੇ ਵਿੱਚ ਜਿਹੜਾ ਆ ਵੀ ਕਿਸੇ ਚ ਇੰਨਾ ਖੇਤੀ ਮੰਤਰੀ ਚ ਦਮ ਹੈਗਾ ਆ ਕਿ ਉਹ ਜਾ ਕੇ ਤੇ ਉੱਪਰ ਜਿਹੜਾ ਆ ਗੱਲ ਕਰ ਸਕੇਗੀ,
0: ਜੀ
1: ਤੇ ਨਾ ਜਿਹੜਾ ਹੈਗਾ ਆ ਸਰਕਾਰ ਚ ਇੰਨਾ ਕੋ ਦਮ ਹੈਗਾ ਆ ਜੀ ਕਿਸਾਨਾਂ ਨੂੰ ਜਿਹੜਾ ਆ ਸੇਫ ਪੈਸੇ ਦਿੱਲੀ ਜਾਣ ਵਾਸਤੇ ਲੈ ਕੇ ਦੇ ਸਕੇ ਜੀ।
0: ਬਿਲਕੁਲ ਹੈ ਜੀ
1: ਤੋ
0: ਜੀ।
1: ਜੀ ਸਰ
0: ਤੇ ਸੈਣੀ
1: ਅੱਗੇ
0: ਸਾਹਿਬ,
1: ਜਿਹੜਾ ਆ ਜੀ ਇੱਕ
0: ਸਚਿਨ ਪਾਇਲਟ ਹੁਣੀ ਪੰਜਾਬ ਆ ਰਹੇ ਨੇ, ਲੱਗਦਾ ਕਿ ਚੰਨੀ ਹੁਣ।
1: ਉੱਥੇ ਹੀ ਆ ਰਿਹਾ ਜੀ,
0: ਹਾਂਜੀ ਹਾਂਜੀ ਹਾਂਜੀ
1: ਉੱਥੇ ਹੀ ਆ ਰਿਹਾ ਜੀ ਸਚਿਨ ਪਾਇਲਟ ਹੁਣੀ ਜਿਹੜੇ ਹੈਗੇ ਆ ਆਪਣੀ ਸਟੇਟ ਦੇ ਵਿੱਚ ਉਹੀ ਕੰਮ ਕਰਕੇ ਆਏ ਹੈਗੇ ਜੀ
0: ਜੀ
1: ਜੋ ਚੰਨੀ ਸਾਹਿਬ ਨੇ ਇੱਥੇ ਕੀਤਾ ਆ।
0: ਜੀ
1: ਹਾਂਜੀ ਉਹਨਾਂ ਦਾ ਜਿਹੜਾ ਹੈਗਾ ਮੁੱਖ ਮੰਤਰੀ ਹੁੰਦਾ ਸੀ ਗਹਿਲੋਤ, ਹੈ
0: ਜੀ
1: ਜੀ, ਉਹਨੂੰ ਮਤਲਬ ਸਚਿਨ ਪਾਇਲਟ ਨੇ ਦੋ ਗੁੱਟ ਬਣੇ ਸੀ ਤੇ ਉਹਦੇ ਵਿੱਚ ਉਹ ਉਹਨਾਂ ਨੇ ਉਹਨੂੰ ਅਨਸਟੇਬਲ ਹੀ ਰੱਖਿਆ ਜੀ,
0: ਜੀ
1: ਤੇ ਉਦੋਂ ਤਾਂ ਉਮੀਦਾਂ ਇਹ ਲਾਉਂਦੇ ਸੀਗੇ ਜੀ ਵੀ ਸਚਿਨ ਪਾਇਲਟ ਸ਼ਾਇਦ ਛੱਡ ਕੇ ਤੇ ਬੀਜੇਪੀ ਚੱਲ ਜਾਣਗੇ ਜੀ,
0: ਜੀ
1: ਕੋਸ਼ਿਸ਼ ਵੀ ਕੀਤੀ ਸੀ ਇਹਨਾਂ ਨੇ ਪਰ ਉਹ ਫੇਰ ਪਤਾ ਨੀ ਲਾਸਟ ਮੂਮੈਂਟ ਦੇ ਉੱਤੇ ਜਿਹੜਾ ਆ ਵੀ ਉਹ ਦੁਬਾਰਾ ਆ ਗਏ ਸੀ ਕਾਂਗਰਸ ਚ,
0: ਜੀ
1: ਹੈ ਜੀ, ਤੇ ਹੁਣ ਦੇਖਦੇ ਹੈਗੇ ਆ ਉਹ ਆ ਕੇ ਜਿਹੜਾ ਆਪਣੀ ਇਹਨਾਂ ਨੂੰ ਕੀ ਇਕੱਠੇ ਕਰ ਸਕਦੇ ਹੈਗੇ।
0: ਜੀ
1: ਸਰ ਜਦੋਂ ਕੋਈ ਬਾਹਰੋਂ ਆਉਂਦਾ ਸੰਬੰਧ ਤਾਂ ਉਹਨਾਂ ਦੇ ਸਾਰਿਆਂ ਨਾਲ ਚੰਗੇ ਆ,
0: ਜੀ
1: ਪਰ ਇਹ ਹੈਗਾ ਆ ਵੀ ਕਿਹਨੂੰ ਗਲਤ ਕਹਿਣਗੇ ਤੇ ਕਿਹਨੂੰ ਸਹੀ ਕਹਿਣਗੇ ਜੀ,
0: ਜੀ
1: ਕੀ ਉਹ ਜਿਹੜਾ ਹੈਗਾ ਸਟੇਟ ਲੀਡਰਸ਼ਿਪ ਦੇ ਬਦਲਾਅ ਵਾਸਤੇ ਜਿਹੜਾ ਆ ਰਾਹੁਲ ਗਾਂਧੀ ਨੂੰ ਕਹਿਣਗੇ,
0: ਜੀ
1: ਤੇ ਜੇ ਆਹ ਕੁਛ ਹੀ ਰਹਿਣਾ ਹੈਗਾ ਆ ਜੀ ਕੱਲਾ ਇੰਚਾਰਜ ਬਦਲਣ ਦੇ ਨਾਲ ਜਿਹੜਾ ਆ ਕੋਈ ਚੇਰਾ ਨੀ ਬਦਲਣਾ ਜੀ, ਜਦ
0: ਜੀ
1: ਤੱਕ ਪ੍ਰਧਾਨ ਤੇ ਜਿਹੜਾ ਹੈਗਾ LOP ਨਹੀਂ ਬਦਲੇ ਜਾਂਦੇ ਤਦ ਤੱਕ ਕਾਂਗਰਸ ਦਾ ਜਿਹੜਾ ਆ ਕੁਛ ਨੀ ਬਣਨਾ ਜੀ, ਕਿਉਂਕਿ ਦੋ ਆਈਡੀਓਲੋਜੀ ਨੀ ਮਿਲਦੀ ਹੈਗੀ ਜੀ। ਰਾਜਾ ਵੜਿੰਗ ਨੇ ਤਾਂ ਜਿਹੜਾ ਆ ਕਾਂਗਰਸ ਨੂੰ ਉੱਥੇ ਪਹੁੰਚਾ ਦਿੱਤਾ ਹੈਗਾ ਆ ਜੀ ਜਿੱਥੇ ਮਾਨ ਸਾਹਿਬ ਨੇ ਝਾੜੂ ਪਹੁੰਚਾ ਦਿੱਤਾ,
0: ਜੀ
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਇਹਨਾਂ ਦੀ ਤਾਂ ਬਣੀ ਬਣੀ ਸਰਕਾਰ ਜਿਹੜੀ ਹੈਗੀ ਆ ਖਤਮ ਹੋ ਗਈ ਇਸੇ ਚੱਕਰ ਦੇ ਵਿੱਚ ਹੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ ਜਿਹੜਾ ਕਾਲਾ ਆਪਣਾ ਕੱਪੜਾ ਦਿਖਾਇਆ ਗਿਆ ਸੀ, ਝੰਡਾ ਦਿਖਾਇਆ ਗਿਆ ਸੀ, ਉਹਦਾ ਕਾਫੀ ਰੋਲਾ ਰੱਪਾ ਅਜੇ ਵੀ ਜਿਹੜਾ ਮੀਡੀਆ ਦੇ ਵਿੱਚ ਵੀ ਪੈ ਰਿਹਾ, ਤੇ ਉਹਨਾਂ ਨੂੰ ਰੈਫਰ ਵੀ ਕੀਤਾ, ਪਟਿਆਲੇ ਕੀਤਾ ਗਿਆ ਰੈਫਰ, ਕੀ ਹਾਲਾਤ ਨੇ ਜੀ?
1: ਦੇਖੋ ਮੋਹਨਜੀਤ ਜਿਹੜਾ ਹੈਗੇ ਆ ਸ਼ੇਰੋਂ ਵਾਲਾ ਉਹ ਉੱਥੇ ਪਟਿਆਲੇ ਭੇਜ ਦਿੱਤਾ ਸੀ, ਉਹਨਾਂ ਨੂੰ ਰੈਫਰ ਕਰ ਦਿੱਤਾ ਸੀ। ਉਸ ਵੇਲੇ ਡਾਕਟਰਾਂ ਨੇ ਇਹ ਕਿਸ ਬਨਾ ਦੇ ਉੱਤੇ ਬਿਆਨ ਦਿੱਤਾ ਕਿ ਉਹਨਾਂ ਦੀ ਹਾਲਤ ਸੀਰੀਅਸ ਹੋ ਗਈ
0: ਜੀ,
1: ਇਹ ਸਾਰੀ ਕੌਨਸਪੀਰੇਸੀ ਦਾ ਹੀ ਹਿੱਸਾ ਹੈਗਾ ਜੀ। ਜਦੋਂ ਪਟਿਆਲੇ ਗਏ ਹੈਗੇ ਤੇ ਉੱਥੇ ਰਿਪੋਰਟਾਂ ਸਾਰੀਆਂ ਓਕੇ ਆਈਆਂ ਜੀ, ਕਹਿੰਦੇ
0: ਜੀ
1: ਜੇ ਓਕੇ ਰਿਪੋਰਟਾਂ ਸੀ ਤੇ ਫਿਰ ਇੰਨੀ ਡੇਂਜਰਸ ਥੋੜਾ ਸੀ, ਉੱਥੇ ਧਰਨਾ ਲਗਾਇਆ ਸੀ, ਧਰਨੇ ਨੂੰ ਡਿਸਟਰਬ ਕਰਨ ਵਾਸਤੇ ਜਿਹੜਾ ਆ ਇਹ ਸਾਰਾ ਕੁਛ ਕੀਤਾ ਗਿਆ, ਤਾਂ ਕਿ ਜਿਹੜਾ ਆ ਧਿਆਨ ਸਾਰਾ ਆ ਉਹ ਫੋਕਸ ਜਿਹੜਾ ਆ ਉਹ ਸਾਰਾ ਉਹਦੀ ਸਿਹਤ ਤੇ ਚਲਾ ਜਾਵੇ
0: ਜੀ।
1: ਹਾਂਜੀ ਹੁਣ ਕਹਿੰਦੇ ਹੈਗੇ ਆ ਵੀ ਇੱਥੇ ਜਿਹੜਾ ਆ ਸਿਰਫ ਇੱਕ ਬਿਲਡਰ ਨਹੀਂ ਦਿੱਤਾ ਜਾ ਰਿਹਾ ਸਾਰਿਆਂ ਨੂੰ, ਉੱਥੇ ਤਾਂ ਸਾਰੇ ਲੀਡਰ ਮਿਲੀ ਜਾਂਦੇ ਸੀ, ਹਰ ਕੋਈ ਆ ਕੇ ਕੁਛ ਖਿਲਾਈ ਜਾਂਦਾ ਸੀ, ਕੋਈ ਕੁਛ ਖਿਲਾਈ ਜਾਂਦਾ ਸੀ। ਹੁਣ ਇੱਥੇ ਆ ਵੀ ਜਿਹੜਾ ਕੋਈ ਆਊਗਾ ਚੇਚਾ ਚੱਲ ਕੇ ਇੱਥੇ ਆਊਗਾ, ਪਤਾ ਨੀ ਬਿਲਡਰ ਦਿੰਦੇ ਕਿ ਨਹੀਂ ਬਿਲਡਰ ਦਿੰਦੇ ਜੀ, ਸੋ ਇੱਕ ਕਿਸਮ ਦਾ ਆਪਣੀ ਕਸਟਡੀ ਚ ਲੈ ਲਿਆ ਜੀ ਉਹਨੇ
0: ਜੀ।
1: ਬਾਕੀ ਦੇਖੋ ਵੀ ਫਿਰ ਨਾਲ ਉਹਦਾ ਇੱਕ ਵੀਡੀਓ ਕਲਿੱਪ ਵੀ ਜਾਰੀ ਕਰ ਦਿੱਤਾ ਕਿ ਹਾਂ ਜੀ ਮੈਂ ਠੀਕ ਠਾਕ ਆ ਜੀ, ਸੋ ਇਸ ਕਰਕੇ ਸਰਕਾਰ ਦੀ ਪਤਾ ਨੀ ਕੀ ਮਨਸ਼ਾ ਹੈਗੀ ਆ। ਪਹਿਲੀ ਗੱਲ ਤਾਂ ਇਹ ਹੈਗੀ ਕਿ SSP ਨੇ ਜਿਹੜੀ ਗੱਲ ਕਹੀ ਸੀ ਉਸ ਦਿਨ ਵੀ ਇਹਦੀ ਕ੍ਰਿਮੀਨਲ ਹਿਸਟਰੀ ਆ
0: ਜੀ,
1: ਉਹਦੀ ਗੱਲ ਜੇ ਕ੍ਰਿਮੀਨਲ ਹਿਸਟਰੀ ਆ ਜਿਹੜੇ ਕੇਸਾਂ ਦਾ ਰੈਫਰੈਂਸ ਜਿਹੜੀ SSP ਦੇ ਰਹੀ ਸੀ ਉਹਨਾਂ ਦੇ ਵਿੱਚੋਂ ਜੇ ਉਹ ਬਰੀ ਹੋਇਆ ਆ ਤੇ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੂੰ ਕਹਿਣਾ ਹੀ ਨੀ ਚਾਹੀਦਾ ਸੀ
0: ਜੀ।
1: ਐਕਚੁਅਲੀ ਸਰ ਹੁਣ ਤਾਂ ਕੀ ਹੈਗਾ ਆ ਕਿ ਜਿਹੜੀ ਨਾ ਉਹਨਾਂ ਨੂੰ SHO ਨੂੰ ਲਾਈਨ ਹਾਜ਼ਰ ਕਰ ਦਿੱਤਾ
0: ਜੀ,
1: ਤੇ DSP ਦੀ ਟ੍ਰਾਂਸਫਰ ਕਰ ਦਿੱਤੀ ਸਰ। ਉਹ ਚੀਜ਼ ਜਿਹੜੀ ਆ ਉਹ ਉੱਥੇ ਕੀਤੀ ਜਾਂਦੀ ਆ ਇਰੈਗੂਲਰਿਟੀ ਜੇ ਕਿਤੇ ਹੋਈ ਹੋਵੇ
0: ਜੀ,
1: ਇਰੈਗੂਲਰਿਟੀ ਜਿਹੜੀ ਆ ਉਹ ਕੁਛ ਹੋਰ ਚੀਜ਼ ਹੈਗੀ ਆ, ਇੱਥੇ ਹੋਈ ਸੀ ਇਨਲੀਗੈਲਿਟੀ ਜਾਨੀ ਕਿ ਗੈਰ ਕਾਨੂੰਨੀ ਕੰਮ ਹੋਇਆ ਜੀ, ਕਿ ਜਿੱਦਾਂ ਕਾਲਾ ਕੱਪੜਾ ਦਿਖਾ ਲਿਆ ਹੈਗਾ ਨਾ ਜੀ ਉੱਥੇ ਜਿਹੜਾ ਆ ਵੱਧ ਤੋਂ ਵੱਧ ਕਾਰਵਾਈ ਹੋ ਸਕਦੀ ਸੀ ਤੇ 57 ਦੀ ਹੋ ਸਕਦੀ ਸੀ, ਉਹਦੇ ਵਿੱਚ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਡਿਟੇਲ ਨਹੀਂ ਸੀ ਕੀਤਾ ਜਾ ਸਕਦਾ ਬੰਦੇ ਦਾ
0: ਜੀ,
1: ਸੋ ਉਹਨਾਂ ਦੀ ਜਿਹੜੀ ਹੈਗੀ ਆ ਉਹ ਪਰਚਾ ਹੋਣਾ ਚਾਹੀਦਾ ਆ ਉਹਨਾਂ ਬੰਦਿਆਂ ਦੇ ਉੱਤੇ
0: ਜੀ,
1: ਤਾਂ ਹੀ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਫੋਰਸ ਯੂਜ ਕੀਤੀ ਹੈਗੀ ਆ ਅਨਲੋਫੁਲ ਜਿਹੜੀ ਹੈਗੀ ਆ ਉਹਨਾਂ ਦੀ ਰੋਂਗਫੁਲ ਰਸਟੇਨ ਤੇ ਰੋਂਗਫੁਲ ਕਨਫਾਈਨਮੈਂਟ ਇਹ ਸਾਰੀਆਂ ਜਿਹੜੀਆਂ ਧਾਰਾਂ ਲੱਗ ਕੇ ਤੇ ਪੁਲਿਸ ਵਾਲਿਆਂ ਦੇ ਖਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ, ਉਹ ਵੱਡਿਆਂ ਨੇ ਕਰਨਾ ਨੀ ਜੀ,
0: ਜੀ
1: ਨਾ ਉਹਨਾਂ ਨੂੰ ਸਸਪੈਂਡ ਕਰਨਾ ਜੀ, ਸੋ ਇਸ ਕਰਕੇ ਸਰਕਾਰ ਦੇ ਗਲੇ ਦੇ ਵਿੱਚ ਹੱਡੀ ਵੜ ਗਈ ਆ। ਹੁਣ ਦੇਖਦੇ ਹੈਗੇ ਕਿ ਸੰਗਰੂਰ ਦੇ ਲੋਕ ਜਿਹੜੇ ਹੈਗੇ ਆ ਕਿਉਂਕਿ ਸੰਗਰੂਰ ਰਾਹੀਂ ਇਹਨਾਂ ਨੂੰ ਬਣਾਇਆ ਸੀ ਤੇ ਸੰਗਰੂਰ ਦੇ ਵਿਚ ਉੱਤੇ ਹੀ ਆ ਕੇ ਇਹਨਾਂ ਨੇ ਜਿਹੜਾ ਆ
0: ਜੀ
1: ਇਹ ਕੰਮ ਖਰਾਬ ਕਰ ਲਿਆ ਆਪਣਾ।
0: ਕਿਤੇ ਸੈਣੀ ਸਾਹਿਬ ਉਹ ਮੋਹਨਜੀਤ ਕਿਤੇ ਨਾ ਕਿਤੇ ਟਿਕਟ ਵੀ ਭਾਲਦਾ ਫਿਰਦਾ ਜਾਂ ਇਸ ਤਰ੍ਹਾਂ ਦਾ ਵੀ ਸਿਲਸਿਲਾ ਲੱਗਦਾ।
1: ਪਰ ਇਹ ਸਭ ਦੇਖੋ ਗੱਲ ਇਹ ਹੈ ਕਿ ਰਾਈ ਹੋਊਗੀ ਤੇ ਪਹਾੜ ਬਣੂਗਾ, ਜੇ ਰਾਈ ਨਹੀਂ ਹੋਊਗੀ ਤੇ ਪਹਾੜ ਕਿਉਂ ਬਣੂਗਾ?
0: ਬਿਲਕੁਲ
1: ਸਰ, ਨੋ ਡਾਊਟ ਕਿ ਹੀ ਵਾਜ਼ ਅਟੈਚਡ ਟੂ ਵਨ ਪੋਲੀਟੀਕਲ ਪਾਰਟੀ, ਠੀਕ ਹੈ ਜੀ, ਜੇ ਉਹ ਕਿਸੇ ਪਾਰਟੀ ਨਾਲ ਜੁੜਿਆ ਆ ਜੀ, ਤੇ ਉਹ ਵਟ ਨੈਚੁਰਲ ਹੈਗਾ ਆ ਕਿ ਉਹ ਇਸ ਵੇਲੇ ਲਾਈਨ ਲਾਈਟ ਦੇ ਵਿੱਚ ਆ ਤੇ ਫੇਗਰ ਡੇ ਹੈਗਾ ਆ ਤੇ ਸਰਕਾਰ ਲਈ ਜਿਹੜਾ ਹੈਗਾ ਆ ਇਸ ਵੇਲੇ ਮੁਸੀਬਤ ਦਾ ਕਾਰਨ ਬਣਿਆ ਆ ਤੇ ਉਹ ਇਹਨੂੰ ਕੈਸ਼ ਵੀ ਕਰੇਗਾ। ਵਾਂਸ ਦਾ ਪਰਸਨ ਇਜ਼ ਇਨ ਪੋਲਿਟਿਕਸ, ਉਹ ਓਪਰਚੁਨਿਟੀ ਨੂੰ ਕੈਸ਼ ਕਰਦਾ ਹੀ ਹੁੰਦਾ ਜੀ, ਜੇ ਉਹਨੂੰ ਟਿਕਟ ਦੇਣਗੇ ਉਹ ਜਰੂਰ ਲਊਗਾ ਜੀ, ਤੇ ਜਾਂ ਐਫਰਟ ਵੀ ਕਰੂਗਾ ਮੈਨੂੰ ਟਿਕਟ ਦਿੱਤੀ ਜਾਵੇ। ਬਾਕੀ ਇਹ ਹੈਗਾ ਕਿ ਮੋਮੈਂਟਮ ਸਾਰੇ ਦੇਖੋ ਕੀਤਾ ਤਾਂ ਕੰਮ ਗਲਤ ਆ ਨਾ ਜੀ, ਉੱਥੇ ਜੇ ਉਹ ਏਡੀ ਦੂਰ ਹੈਗਾ ਸੀ ਨਾ ਤਾਂ ਮਾਨ ਸਾਹਿਬ ਨੂੰ ਸੁਣਿਆ ਸੀ ਉਹਨੇ ਕੀ ਕਿਹਾ ਕੀ ਨਹੀਂ ਕਿਹਾ, ਉਹ ਤਾਂ ਕਾਲੇ ਝੰਡੇ ਜਿਹੜਾ ਹੈਗਾ ਉੱਤੇ ਜਿਹੜਾ ਕਾਲਾ ਕੱਪੜਾ ਹੈ ਉੱਤੇ ਵੀ ਨਿਗਾਹ ਨਹੀਂ ਪਈ ਸੀ ਇਹਨਾਂ ਦੀ, ਕਿਉਂਕਿ ਇਹਨਾਂ ਦਾ ਮੂੰਹ ਦੂਜੇ ਪਾਸੇ ਸੀ।
0: ਬਿਲਕੁਲ,
1: ਤੋ ਇਸ ਕਰਕੇ ਸਿਰਫ ਪੁਲਿਸ ਵਾਲਿਆਂ ਨੇ ਨਾ ਇਸ ਚੀਜ਼ ਨੂੰ ਪ੍ਰੈਸਟੇਜ ਇਸ਼ੂ ਬਣਾ ਲਿਆ ਵੀ ਹਾਂ ਹਾਂ ਸਾਡੇ ਹੁੰਦਿਆਂ ਇਹ ਬੰਦਾ ਵਿਰੋਧ ਕਰ ਕਿੱਦਾਂ ਗਿਆ ਜੀ, ਇਹ ਬਾਕੀਆਂ ਨੂੰ ਵੀ ਬਣ ਜਾ ਕੰਨ ਕਰ ਦਈਏ ਵੀ ਇੱਕ ਇੱਕ ਬੰਦੇ ਨਾਲ ਏਦਾਂ ਕਰ ਦਿਓ ਬਾਕੀਆਂ ਨੂੰ ਕੰਨ ਹੋ ਜਾਣਗੇ
0: ਜੀ।
1: ਤੋ ਇਸ ਕਰਕੇ
0: ਪਰ ਸਾਈਂ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਸ਼ੁਰੂ ਦੇ ਵਿੱਚ ਕਿ ਇਹ ਪਾਰਟੀ ਜਿਹੜੀ ਸੀ ਇੱਕ ਰੋਡ ਮੈਪ ਲੈ ਕੇ ਆਈ ਸੀ ਜਾਂ ਲੋਕਾਂ ਨੂੰ ਇੱਕ ਸੁਪਨੇ ਦਿਖਾਏ ਸੀ, ਪਰ ਜਿਵੇਂ ਕਿ ਆ ਵੀਕਐਂਡ ਦੇ ਵਿੱਚ ਜੱਫੀਆਂ ਪਈਆਂ ਨੇ ਗੈਂਗਸਟਰ ਜਾਂ ਹੋਰ ਸਾਰੇ, ਚਲੋ ਪਿਛੋਕੜ ਕਿਸੇ ਦਾ ਵੀ ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਪਰ ਕਦੇ ਉਹ ਇਸੇ ਹੀ ਵਿਅਕਤੀ ਨੂੰ ਮਤਲਬ ਕਿ ਅੱਤਵਾਦ ਵੀ ਨਾਂ ਦੇ ਨਾਲ ਵੀ ਨਾਲ ਜੋੜਦੇ ਹੁੰਦੇ ਸੀ, ਸਾਰਾ ਕੁਝ ਕਹਿੰਦੇ ਸੀ ਕੇਜਰੀਵਾਲ ਸਾਹਿਬ ਦੇ, ਜੋ ਪਿਛਲੇ ਸਮੇਂ ਦੀਆਂ ਆਪਾਂ ਦੇਖ ਲਈਏ ਪੋਸਟਾਂ ਚਾਹੇ ਉਹ ਅਖਬਾਰਾਂ ਦੇਖ ਲਈਏ, ਤਾਂ ਉਹ ਸਾਰਾ ਸਿਲਸਿਲਾ ਚੱਲਿਆ। ਹੁਣ ਗੁਰਪ੍ਰੀਤ ਸੇਖੋਂ ਜਿਹੜਾ ਹੈ ਉਹਨੇ ਆਪਣੀਆਂ ਘਰ ਵਾਲੀਆਂ ਨੂੰ ਵੀ ਚਲੋ ਚੰਗੇ ਅਹੁਦਿਆਂ ਦੇ ਉੱਤੇ ਜਿਹੜਾ ਚੋਣਾਂ ਹੋਈਆਂ ਸੀ ਜ਼ਿਲ੍ਹਾ ਪਰਿਸ਼ਦ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਚੰਗੇ ਅਹੁਦੇ ਬਣਾ ਦਿੱਤੇ ਆ ਦੋਵਾਂ ਦੇ, ਤਾਂ ਹੁਣ ਆਪ ਵੀ ਜਿਹੜਾ ਵੱਖਰੀਆਂ ਵੱਖਰੀਆਂ ਪਾਰਟੀਆਂ ਚੋਂ ਹੁੰਦੇ ਹੁੰਦੇ ਤੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਹੱਥ ਫੜ ਲਿਆ, ਤੇ ਮਾਨ ਸਾਹਿਬ ਨੇ ਜੱਫੀ ਬੜੀ ਘੁੱਟ ਕੇ ਪਾਈ ਹੈ ਜੀ, ਆਪ ਕਿੱਧਰ ਨੂੰ ਜਾ ਰਹੇ ਨੇ?
1: ਗੱਲ ਏਦਾਂ ਹੈਗੀ ਆ ਨਾ ਜੀ, ਦੂਜੇ ਤੇ ਉਂਗਲ ਕਰਨੀ ਬੜੀ ਸੌਖੀ ਹੈਗੀ ਹੈ ਜੀ, ਆਪਣਾ ਕਿਰਦਾਰ ਨਹੀਂ ਦੇਖਿਆ ਜਾਂਦਾ ਹੁੰਦਾ, ਪਰ ਸ਼ੇਖੋ ਜੇ ਸੋਸ਼ਲ ਵਰਕ ਦੇ ਵਿੱਚ ਆਇਆ ਹੈਗਾ ਸੀਗਾ ਕਿ ਲੋਕੀ ਉਹਦੇ ਤੋਂ ਥੋੜਾ ਜਿਹਾ ਐਕਸਪੈਕਟ ਵੀ ਕਰਦੇ ਸੀ ਕਿ ਇਹ ਥੋੜਾ ਜੇ ਰਾਜਨੀਤੀ ਚ ਆਊਗਾ ਤੇ ਚੰਗਾ ਬੰਦਾ ਸਾਬਤ ਹੋਊਗਾ, ਉਹ ਜਦੋਂ ਹੁਣ ਇਹ ਜਫੀ ਪਈ ਆ ਨਾ ਜੀ, ਤੇ ਇਹ ਮੈਨੂੰ ਲੱਗਦਾ ਹੈਗਾ ਜੀ ਕਿ ਮੈਂ ਇੱਕ ਜਗ੍ਹਾ ਕਮੈਂਟ ਵੀ ਕੀਤਾ ਇਸੇ ਚੀਜ਼ ਦਾ, ਇਟ ਇਜ਼ ਕਾਲਡ ਰੋਂਗ ਮੂਵ
0: ਜੀ।
1: ਪੋਲੀਟਿਕਸ ਦੇ ਵਿੱਚ ਸਰ ਜਿਹੜਾ ਹੁੰਦਾ ਨਾ, ਇੱਕ ਮੂਵ ਜਿਹੜਾ ਆ ਤੁਹਾਡਾ ਸਹੀ ਚੱਲਿਆ ਆ ਨਾ, ਵੀ ਸ਼ਤਰੰਜ ਦੀ ਚਾਲ ਹੁੰਦੀ ਹੈਗੀ ਆ ਇਹਦੇ ਵਿੱਚ, ਜਿਹੜਾ ਆ ਇੱਕ ਗੀਟੀ ਜਿਹੜੀ ਆ ਚਾਲ ਸਹੀ ਚੱਲ ਪਾਓ ਤੇ ਉਹ ਤੁਹਾਨੂੰ ਜਿਹੜਾ ਆ ਵਿਨਰ ਵੀ ਬਣਾ ਦਿੰਦੀ ਆ, ਤੇ ਇੱਕ ਚਾਲ ਗਲਤ ਪੈ ਜਾਏ ਤੇ ਉਹ ਕੈਰੀਅਰ ਤਬਾਹ ਵੀ ਕਰ ਦਿੰਦੀ ਹੈਗੀ ਆ। ਮੈਨੂੰ ਜਿਹੜਾ ਹੈਗਾ ਆ ਵੀ ਫਿਊਚਰ ਥੋੜਾ ਬ੍ਰਾਈਟ ਨਹੀਂ ਲੱਗਿਆ, ਕਿਉਂਕਿ ਜਿੱਦਾਂ ਦੀ ਮਤਲਬ ਕਾਰਗੁਜ਼ਾਰੀ ਸਰਕਾਰ ਦੀ ਹੈਗੀ ਆ ਜੀ, ਤੇ ਇਹਦੇ ਵਿੱਚ ਜਿਹੜਾ ਆ ਉਸ ਹਾਲਤ ਦੇ ਵਿੱਚ, ਕਿਉਂਕਿ ਜੇ ਉਹਦੇ ਨਾਲ ਇੰਡੀਪੈਂਡੈਂਟ ਖੜੇ ਹੋ ਜਾਂਦੇ ਤਾਂ ਵੀ ਉਹਨਾਂ ਨੇ ਜਿੱਤ ਜਾਣਾ ਸੀ
0: ਜੀ।
1: ਹੁਣ ਕਿਉਂਕਿ ਇਸ ਪਾਰਟੀ ਵੱਲੋਂ ਆ ਗਏ ਹੈਗੇ ਆ, ਇਸ ਪਾਰਟੀ ਦਾ ਜਿਹੜਾ ਆ ਸਾਢੇ ਚਾਰ ਪੌਣੇ ਪੰਜ ਸਾਲ ਦਾ ਜਿੰਨਾ ਜਿਹੜਾ ਪਾਪ ਆ ਉਹਦਾ ਵਿੱਚ ਇਹਨਾਂ ਦੀ ਵੀ ਹਿੱਸੇਦਾਰੀ ਨਾਲ ਮੰਨੀ ਜਾਏਗੀ ਜੀ,
0: ਤੇ
1: ਉਹ ਘੜਾ ਜਿਹੜਾ ਨੇ ਆਪਾਂ ਹੀ ਚਿਰਤ ਕਰ।
0: ਉਸੇ ਸੀਟ ਤੋਂ ਸੈਂਸ ਸਾਹਿਬ ਕਟਾਰੂ ਚੱਕੂ ਨਹੀਂ ਵੀ ਸੀਗੇ ਪਹਿਲਾਂ ਉੱਥੇ?
1: ਨਹੀਂ ਸਰ, ਕਟਾਰੀ ਸੀਗੇ ਜੀ,
0: ਕਟਾਰੂ
1: ਚੱਕੂ ਨਹੀਂ ਤਾਂ ਹਾਂਜੀ
0: ਨਹੀਂ ਕਟਾਰੀ
1: ਆ, ਕਟਾਰੀ ਜਿੱਥੇ ਜਿੱਥੇ ਇਹਨਾਂ ਨੇ ਲਾਏ ਹੈਗੇ ਆ ਉੱਥੇ ਉੱਥੇ ਤਾਂ ਟਿਕਟਾਂ ਸਪਸ਼ਟ ਆ ਵੀ ਉੱਥੇ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਜੀ ਬੰਦਿਆਂ ਨੂੰ
0: ਜੀ,
1: ਉਹਨਾਂ ਦੇ ਜਿਹੜੇ ਲੋਕਲ ਵਰਕਰ ਹੈਗਾ ਆ ਜੀ ਉਹ ਤਾਂ ਵਿਰੋਧ ਕਰਨਗੇ ਨਾ ਜੀ। ਮੈਂ ਤਾਂ ਇਹੀ ਬੇਨਤੀ ਕੀਤੀ ਨਾ ਜੀ ਵੀ ਜੇ ਕਿਤੇ ਆਜ਼ਾਦ ਵੀ ਖੜੇ ਹੋ ਜਾਂਦੇ ਨਾ ਜੀ, ਨਹੀਂ ਵੀ ਕੋਈ ਪੋਲੀਟੀਕਲ ਪਾਰਟੀ, ਕਿਉਂਕਿ ਇਹਨਾਂ ਦੀ ਇਨਕਲੀਨੇਸ਼ਨ ਸੀਗੀ ਅਕਾਲੀ ਦਲ ਵੱਲ
0: ਜੀ,
1: ਅਕਾਲੀ ਦਲ ਨੇ ਇਹਨਾਂ ਦੀ ਜਿੱਤਣ ਦੇ ਵਿੱਚ ਮਦਦ ਵੀ ਕੀਤੀ
0: ਜੀ।
1: ਬਾਅਦ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਨੇ ਜਿਹੜਾ ਹੈਗਾ ਆ ਜਨਮੇਜਾ ਸਿੰਘ ਸ਼ੇਖੋਂ ਤੇ ਉਹਨਾਂ ਹੋਰ ਆਪਣੇ ਲੀਡਰ ਜਿਹੜੇ ਹੈਗੇ ਆ ਉਹਨਾਂ ਅਸਟੈਬਲਿਸ਼ ਕੀਤੇ ਹੈਗੇ ਥਾਂ ਥਾਂ ਤੇ, ਤੇ ਉਹਨਾਂ ਨੇ ਦੇਖਿਆ ਵੀ ਭਾਈ ਅਕਾਲੀ ਦਲ ਨੇ ਤੇ ਮੈਨੂੰ ਟਿਕਟ ਦੇਣੀ ਨੀ ਇਸ ਜਗ੍ਹਾ ਤੋਂ, ਉਹ ਲੜਨੀ ਉਹ ਜੀਡਾ ਚਾਹੁੰਦੇ ਸੀਗੇ, ਤੇ ਫਿਰ ਉਹਨਾਂ ਨੇ ਇਸ ਕਰਕੇ ਜਿਹੜਾ ਹੈਗਾ ਆ ਇੱਧਰਲੇ ਪਾਸੇ ਨੂੰ, ਪਰ ਇਹਦੇ ਨਾਲੋਂ ਬੈਟਰ ਸੀ ਕਿ ਉਹ ਇੰਡੀਪੈਂਡੈਂਟ ਰਹਿ ਜਾਂਦੇ ਤੇ ਇੰਡੀਪੈਂਡੈਂਟ ਉਹਨਾਂ ਦੀ ਵਿਕਟਰੀ ਜਿਹੜੀ ਆ ਉਹ ਜ਼ਿਆਦਾ ਪੋਸੀਬਲ ਸੀ।
0: ਬਿਲਕੁਲ
1: ਬਾਕੀ ਤਾਂ ਸਮਾਂ ਦੱਸੂਗਾ ਇਹ ਮੂਵ ਕਿੱਧਰ ਨੂੰ ਜਾਂਦਾ ਹੈ ਜੀ, ਪਰ
0: ਜੀ
1: ਅੱਜ ਦੀ ਡੇਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਇਹ ਗਲਤ ਮੂਵ ਉਹਨਾਂ ਨੇ ਚੱਲਦੇ ਆ
0: ਜੀ
1: ਜੀ ਭਾਰਤ
0: ਬਿਲਕੁਲ।
1: ਸਾਹਿਬ।
0: ਤੇ ਸੈਣੀ ਸਾਹਿਬ, ਪਿਛਲੇ ਦਿਨਾਂ ਚ ਚਰਨਜੀਤ ਸਿੰਘ ਭੁੱਲਰ ਹੋਣਾ ਦੀ ਇੱਕ ਚਰਨਜੀਤ ਭੁੱਲਰ ਹੋਣਾ ਦੀ ਰਿਪੋਰਟ ਲੱਗੀ ਸੀਗੀ ਜੋ ਬੱਚਿਆਂ ਦੇ ਬਾਬਤ ਕੀ ਉਹਨਾਂ ਦੀਆਂ ਫੀਸਾਂ, ਟਵਾਣਾ ਸਾਹਿਬ ਨੇ ਉਹਨਾਂ ਨੂੰ ਔਨ ਏਅਰ ਵੀ ਲਿਆ ਸੀਗਾ, ਗੱਲਬਾਤ ਮੈਂ ਵੀ ਸੁਣੀ ਹੈ। ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸੱਜਣ ਤੇ ਕੁਝ MLA ਵੀ ਜਿਹੜੇ ਨੇ ਸੁਚੱਜੇ ਕੰਮ ਕਰਦੇ ਆ, ਚੰਗੇ ਕੰਮ ਕਰਦੇ ਆ, ਉਹਨਾਂ ਨੇ ਹੱਥ ਵੀ ਅੱਗੇ ਵਧਾਏ ਸੀ ਤੇ 3 ਬੱਚਿਆਂ ਦੀ ਫੀਸ ਦਾ ਵਾਅਦਾ 30 ਲੱਖ ਦਾ ਵੀ ਕਰ ਲਿਆ ਸੀਗਾ ਉਹਨਾਂ ਨੇ ਭਰਨ ਦਾ। ਤੇ ਹੋਰ ਵੀ 21 ਸੱਜਣ ਜਿਹੜੇ ਆ, ਕੱਲ ਵੀ ਰਿਪੋਰਟਾਂ ਆਈਆਂ ਸੀ ਚਰਨਜੀਤ ਭੁੱਲਰ ਹੋਣਾ ਜੀ ਦੀਆਂ, ਤੇ 21 ਸੱਜਣਾਂ ਨੇ ਹੋਰ ਵੀ ਹੱਥ ਵਧਾਇਆ, ਸਾਰਾ ਕੁਝ ਕੀਤਾ ਹੈ। ਪਰ ਹੁਣ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹਦੇ ਉੱਤੇ ਨੋਟਿਸ ਲੈ ਲਿਆ ਸੀ, ਕਹਿੰਦੇ ਭਈ ਇਹ ਸਾਰੀਆਂ ਚੀਜ਼ਾਂ ਜੋ ਕੁਝ ਵਾਪਰਦੀਆਂ ਨੇ ਉਹ ਚਾਹੇ ਗਲਤ ਆ। ਵੈਸੇ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ ਜਿਹੜੀ ਫਰੀਦਕੋਟ ਸਮੇਤ ਕਈ ਸੰਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ 22 ਸਤੰਬਰ ਤੱਕ ਉਹਨਾਂ ਤੋਂ ਜਵਾਬ ਮੰਗ ਲਿਆ ਕਿ 90% ਤੋਂ ਪਲੱਸ ਜਿਹੜੇ ਨੰਬਰ ਲੈ ਕੇ ਜਿਹੜੇ ਬੱਚੇ ਨੇ ਉਹ ਚਲੋ ਫੀਸਾਂ ਨਹੀਂ ਭਰ ਸਕਦੇ, ਹੋਰ ਸਾਰੀਆਂ ਚੀਜ਼ਾਂ, ਪਰ ਉਹਨਾਂ ਦਾ ਸੁਣਵਾਈ ਕਿਉਂ ਨਹੀਂ, ਜਾਂ ਕਿੱਥੋਂ ਮਤਲਬ ਕਿ ਉਹ ਰੁਲਦੇ ਕਿਉਂ ਪਏ ਨੇ ਬੱਚੇ, ਮਤਲਬ ਕਿ ਇਹਨਾਂ ਦੀ ਬਾਂਹ ਕਿਉਂ ਨਹੀਂ ਫੜੀ ਜਾ ਰਹੀ ਜੀ ਆਪ ਮੁਹਾਰੇ ਹੀ।
1: ਉਹਨਾਂ ਨੇ ਲੈ ਲਿਆ ਹੈਗਾ ਜੀ, ਬਟ ਕੀ ਆ ਉਹ ਸੁਝਾਅ ਦੇ ਸਕਦੇ ਸਰਕਾਰ ਨੂੰ, ਅਦਰਵਾਈਜ਼ ਉਹ ਡਾਇਰੈਕਸ਼ਨ ਤਾਂ ਦੇ ਨਹੀਂ ਸਕਦੇ ਜੀ।
0: ਬਿਲਕੁਲ ਹੈ ਜੀ।
1: ਤੋਂ ਇਸ ਕਰਕੇ ਇਹ ਤਾਂ ਸਿਰਫ ਜਿਹੜਾ ਆ ਕਿ ਹਰ ਇੱਕ ਇੰਸਟੀਟਿਊਸ਼ਨ ਆਪਣਾ ਜਿਹੜਾ ਆ ਉਹ ਦੱਸਣ ਵਾਸਤੇ ਕਿ ਅਸੀਂ ਵੀ ਇੱਥੇ ਹੈਗੇ ਆ,
0: ਹੈਗੇ ਆ ਜੀ,
1: ਉਹ ਇਹੋ ਜਿਹਾ ਕੰਮ ਕਰਦੇ ਆ ਕਿ ਪਹਿਲਾਂ ਨਹੀਂ ਸੀ ਦੱਸਦਾ ਉਹਨਾਂ ਨੂੰ।
0: ਬਿਲਕੁਲ
1: ਕਿ ਭਾਈ ਜਿੱਥੇ ਹੈਗੇ ਵੀ ਐਜੂਕੇਸ਼ਨ ਸਿਸਟਮ ਦਾ ਇਹ ਹਾਲ ਆ ਵੀ ਜੇ ਕੋਈ ਬੱਚਾ ਜਿਹੜਾ ਆ ਉਹ ਸ਼ਾਈਨ ਕਰ ਜਾਂਦਾ ਆ, ਇਹਨਾਂ ਚਾਰਾਂ ਦੀ ਤਾਂ ਚਲੋ ਰਿਪੋਰਟ ਲੱਗ ਗਈ ਮੀਡੀਆ ਚ ਆ ਗਿਆ, ਹਰੇ ਏਦਾਂ ਦੇ ਕਿੰਨੇ ਹੋਣਗੇ ਜਿਹੜੇ ਬੱਚੇ ਜਿਹੜੇ ਹੈਗੇ ਆ ਜਿਹਨਾਂ ਦਾ ਦੁੱਖ ਦਰਦ ਨਹੀਂ ਪਤਾ ਲੱਗ ਸਕਿਆ, ਜਿਹੜੇ ਘਰਾਂ ਦੇ ਹਾਲਾਤ ਏਦਾਂ ਦੇ ਸੀ ਉਹਨਾਂ ਦੀ ਪੜ੍ਹਾਈ ਵਿੱਚ ਹੀ ਰਹਿ ਗਈ ਜੀ।
0: ਬਿਲਕੁਲ
1: ਸਰ, ਵੈਲਫੇਅਰ ਸਾਡੇ ਨਾ ਜੀ ਕੰਸੈਪਟ ਸੰਵਿਧਾਨ ਦੇ ਵਿੱਚ ਵੈਲਫੇਅਰ ਸਟੇਟ ਦਾ ਆ, ਸਟੇਟ ਦਾ ਵੈਲਫੇਅਰ ਜਿਹੜਾ ਹੈਗਾ ਆ ਉਹ ਕਿੱਦਾਂ ਹੁੰਦਾ ਆ ਕਿ ਜਦੋਂ ਇਹੋ ਜਿਹਾ ਵੀ ਜਿਹੜੇ ਡਾਊਨ ਟਰੋਡਨ ਹੁੰਦੇ ਆ ਜੀ ਉਹਨਾਂ ਦੀ ਬਾਂਹ ਫੜਨੀ ਸਟੇਟ ਦਾ ਜਿਹੜਾ ਆ ਉਹ ਮਤਲਬ ਡਿਊਟੀ ਆ।
0: ਨਾਲੇ ਉਹ ਤਾਂ ਸਾਇੰਸ ਸਾਹਿਬ ਜਦੋਂ ਰਿਜ਼ਲਟ ਆਉਂਦਾ ਹੈ ਮੈਰਿਟ ਦੇ ਵਿੱਚ ਜਾਂ ਸਾਰੀਆਂ ਚੀਜ਼ਾਂ ਉਹ ਤਾਂ ਪਹਿਲਾਂ ਹੀ ਉੱਥੋਂ ਹੀ ਪਛਾਣ ਲੈਣੇ ਚਾਹੀਦੇ ਬੱਚੇ, ਉਹ ਤਾਂ ਪਹਿਲਾਂ ਹੀ ਚੱਕ ਲੈਣੇ ਚਾਹੀਦੇ ਜੀ ਉਹਨਾਂ ਨੂੰ।
1: ਦੇਖੋ ਗੱਲ ਏਦਾਂ ਆ ਆਰਥਿਕ ਸਥਿਤੀ ਦਾ ਨਹੀਂ ਪਤਾ ਹੁੰਦਾ ਕਈ ਵਾਰੀ, ਜੇ ਪਤਾ ਲੱਗ ਵੀ ਗਿਆ ਹੈਗਾ ਸੀਗਾ
0: ਜੀ
1: ਤੇ ਹੁਣ ਜਦੋਂ ਡੋਨਰ ਸਾਹਮਣੇ ਆ ਗਏ ਹੈਗੇ ਸਾਰੇ ਬੰਦੇ ਡੋਨੇਸ਼ਨ ਦੇਣ ਨੂੰ ਤਿਆਰ ਹੈਗੇ ਆ ਜੀ, ਉਹਨਾਂ ਤੇ ਉਹ ਬਾਕੀ ਜਦੋਂ ਇੱਕ ਵਾਰੀ ਮੀਡੀਆ ਚ ਆ ਜਾਂਦਾ ਹੈ ਜੀ ਪੈਸਾ ਬਥੇਰਾ ਇਕੱਠਾ ਹੋ ਜਾਂਦਾ ਹੁੰਦਾ ਆ, ਏਦਾਂ ਨੀ ਕੋਈ ਰਹਿੰਦਾ ਹੁੰਦਾ। ਪਰ ਇਹ ਜਿਹੜਾ ਹੈਗਾ ਨਾ ਜੀ ਇਹ ਮੂਵ ਜਿਹੜਾ ਹੈਗਾ ਆ ਵੀ ਹਾਂ ਜੀ ਨੈਸ਼ਨਲ ਕਮਿਸ਼ਨ ਨੇ ਕੀਤਾ ਹੈਗਾ ਜੀ ਉਹ ਗਲਤ ਹੈਗਾ ਆ ਜੀ, ਉਹ ਤਾਂ ਸਿਰਫ ਇੱਕ ਸੁਝਾਅ ਆ ਉਹਨਾਂ ਦਾ, ਤੇ ਜਾਂ ਭਾਈ ਸਰਕਾਰ ਬਾਅਦ ਚ ਕਹਿ ਦੇਣਗੇ ਜੀ ਸਰਕਾਰ ਨੂੰ ਏਦਾਂ ਦੀ ਨੀਤੀ ਬਣਾਉਣੀ ਚਾਹੀਦੀ ਹੈਗੀ, ਏਦਾਂ ਦਾ ਆਰਡਰ ਪਾਸ ਕਰ ਦੇਣਗੇ ਜੀ, ਤੇ ਹੋਰ ਏਦਾਂ ਦਾ ਕੋਈ ਚੱਕਰ ਨੀ ਹੈਗਾ ਜੀ ਕਿ ਉਹ ਕੋਈ ਫੰਡ ਰੇਜ ਕਰ ਦੇਣਗੇ ਜਾਂ ਸਰਕਾਰਾਂ ਕੋਲ ਤਾਂ ਜਿਹੜਾ ਹੈਗਾ ਕਰਜਾਈ ਸਰਕਾਰਾਂ ਆ, ਸਰਕਾਰ ਕਿੱਥੋਂ ਫੜੀ ਜਾਊਗੀ ਜੀ।
0: ਬਿਲਕੁਲ ਹੈ ਜੀ।
1: ਉਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਹੜਾ ਹਰਿਆਣੇ ਟੀਚਰਾਂ ਨੂੰ ਫਿਰ ਲੈਣ ਦੇ ਸਾਲ ਤਾਂ ਹੋਰ ਕੀ ਦੇਖਣਾ ਜੀ।
0: ਜੀ ਸੈਣ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਜਾਂ ਸੋਰੀ ਪੰਜਾਬ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਦੀ ਆਪਾਂ ਚਰਚਾ ਕੀਤੀ ਸੀ, ਕੇਜਰੀਵਾਲ ਸਾਹਿਬ ਚੈਲੰਜ ਕਰਦੇ ਸੀਗੇ ਮੋਦੀ ਸਾਹਿਬ ਨੂੰ, ਕਹਿੰਦੇ ਆ ਜਾਓ ਦਿਖਾਈਏ ਤੁਹਾਨੂੰ ਤੁਸੀਂ ਉੱਥੇ ਕੀਤਾ ਵੱਧ ਕੇ ਅਸੀਂ ਕੀਤਾ ਪੰਜਾਬ ਦੇ ਵਿੱਚ। ਪਰ ਦਿੱਲੀ ਦੇ ਵਿੱਚ ਜੋ ਹਾਲਾਤ ਨੇ, ਸੱਤਿਆ ਨਿਕੇਤਨ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ 7 ਹੋ ਗਈ ਹੈ, ਤੇ ਰਾਜਪਾਲ ਜਿਹੜੇ ਨੇ ਭਾਜਪਾ ਦੇ ਨੇ ਉੱਥੇ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ, ਉਹਨਾਂ ਨੇ ਕੁਝ ਜਿਹੜੇ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮਿਲ ਕੇ ਕੁਝ ਅਹਿਮ ਜਿਹੜੇ ਫੈਸਲੇ ਲਏ ਆ ਤੇ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ, ਕਿਵੇਂ ਦੇਖਦੇ ਹੋ ਇਹ ਹਾਲਾਤ ਕਿੱਧਰ ਨੂੰ ਜਾਂਦੇ ਆ ਜੀ?
1: ਪਰ ਇਹ ਸਭ ਗੱਲ ਏਦਾਂ ਹੈਗੀ ਆ, ਆਮ ਆਦਮੀ ਪਾਰਟੀ ਦੀ ਨਾ ਇੱਕ ਨੀਤੀ ਆ ਵੀ ਪ੍ਰਚਾਰ ਏਦਾਂ ਕਰੋ, ਪ੍ਰਚਾਰ ਇੰਨਾ ਕਰੋ ਕਿ ਲੋਕਾਂ ਨੂੰ ਲੱਗਣ ਲੱਗ ਪਏ ਵੀ ਹਰੇ ਕਿੰਨਾ ਕੁ ਡਿਵੈਲਪਮੈਂਟ ਕਰ ਦਿੱਤੀ ਹੈ ਜੀ, ਤੇ ਪੈਸਾ ਵੀ ਏਦਾਂ ਤਾਂ ਦੇਖੋ ਇਹਨਾਂ ਨੇ ਨਾ ਜਿਹੜਾ ਹੈਗਾ ਆ 2-4 ਸਕੂਲ ਜਿਹੜੇ ਆ ਵਧੀਆ ਦਿੱਲੀ ਚ ਬਣਾ ਕੇ ਉਹਨਾਂ ਦੀਆਂ ਪਿਕਚਰਾਈਜੇਸ਼ਨ ਕਰਕੇ
0: ਤੇ
1: ਸਾਰੀ ਦਿੱਲੀ ਦਾ ਇਹੀ ਮਾਡਲ ਦਿਖਾ ਤਾ ਜੀ, ਉਹ ਮਾਡਲ ਵੇਚ ਗਏ ਪੰਜਾਬ ਚ
0: ਹੈਗੀ।
1: ਪੰਜਾਬ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੇ ਉੱਤੇ ਸਕੂਲ ਜਿਹੜੇ ਹੈਗੇ ਸੀਗੇ ਉਹਨਾਂ ਦਾ ਸੁਧਾਰ ਹੋ ਗਿਆ ਸੀਗਾ ਜੀ, ਤੇ ਉਹਨਾਂ ਨੇ ਵੀ ਰੰਗ ਰੁੰਗ ਜਿਹਾ ਕਰ ਦਿੱਤੇ ਸੀਗੇ ਜੀ ਉਸ ਵੇਲੇ, ਤੇ ਬਾਕੀ ਜਿਹੜੇ ਹੈਗੇ ਕੋਈ ਨਵਾਂ ਸਕੂਲ ਤਾਂ ਬਣਿਆ ਨੀ ਹੈਗਾ ਜੀ, ਪੁਰਾਣਿਆਂ ਦਾ ਹੀ ਹੈਗਾ ਜੀ, ਉਹਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਦਿੱਤਾ 2-4 ਸਕੂਲਾਂ ਚ, ਤੇ ਉਹਨੂੰ ਜਿਹੜਾ ਹੈਗਾ ਇਹ ਕੈਸ਼ ਕਰਨ ਵੀ ਕਰਦੇ ਸੀਗੇ ਜੀ, ਮੈਂ ਦਿਖਾ ਦਿੰਦਾ ਤੁਹਾਨੂੰ 20 ਸਕੂਲ ਏਦਾਂ ਦੇ ਜਿੱਥੇ ਜਿਹੜਾ ਹੈਗਾ ਆ ਹਾਲਾਤ ਤੇ ਬਦਤਰ, ਵੱਧ ਤੋਂ ਬਦਤਰ ਹੋਣਗੇ ਜੀ ਪੰਜਾਬ
0: ਜੀ, ਬਿਲਕੁਲ ਹੈ ਜੀ।
1: ਬਾਕੀ ਹਰ ਕੋਈ ਬੰਦਾ ਜੀ ਆਪਣੇ ਆਪ ਸਲਾਉਂਦਾ ਹੁੰਦਾ ਹੈਗਾ ਜੀ, ਹਰ ਇੱਕ ਬੰਦਾ ਆਪਣੀ ਸੇਫਟੀ ਕਰਦਾ ਹੁੰਦਾ
0: ਜੀ।
1: ਉਹ ਤੇ ਇਸ ਕਰਕੇ ਹੁਣ ਇਹਨਾਂ ਨੂੰ ਹੈਗਾ ਆ ਵੀ ਪੰਜਾਬ ਛੱਡਣ ਤੋਂ ਪਹਿਲਾਂ ਪਹਿਲਾਂ ਇਹ ਕੋਈ ਸਟੇਟ ਹੱਥ ਆ ਜਾਏ ਸਹੀ,
0: ਜੀ
1: ਨਹੀਂ ਤਾਂ ਖਾਤੇ ਕਰਨੇ ਔਖੇ ਹੋ ਜਾਣਗੇ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਖਰ ਦੇ ਵਿੱਚ ਥੋੜੀ ਜਿਹੀ ਹਾਸੋਹੀਣਾ ਵੀ ਗੱਲ ਹੈ, ਪ੍ਰਧਾਨ ਮੰਤਰੀ ਸਾਹਿਬ ਆਪਣੇ ਏਡੇ ਵੱਡੇ ਉੱਚੇ ਅਹੁਦੇ ਦੇ ਉੱਤੇ ਬੈਠੇ ਹੈ, ਚਲੋ ਮੁੱਖ ਮੰਤਰੀ ਸਾਹਿਬ ਤਾਂ ਕਰਦੇ ਹੀ ਕਰਦੇ ਸੀਗੇ, ਪਰ ਪ੍ਰਧਾਨ ਮੰਤਰੀ ਸਾਹਿਬ ਵੀ ਹੁਣ ਲੱਗ ਗਏ ਨੇ, ਕਹਿੰਦੇ ਕਿਸੇ ਨੂੰ ਦਿਮਾਗੀ ਨਕਸਲੀ ਕਹੀ ਜਾਂਦੇ ਹੈ ਤੇ ਕਿਸੇ ਨੂੰ ਹੁਣ ਨਾਰਾਜ਼ ਫੁੱਫੜ ਕਹੀ ਜਾਂਦੇ ਆ ਜੀ।
1: ਮੈਂ ਇਹ ਸੋਚਦਾ ਹੈਗਾ ਆ ਜੀ ਤੇ 15 ਸਾਲ ਜਿਹੜਾ ਹੈਗਾ ਟੈਨਿਊਰ ਕਿਸੇ ਨੂੰ ਮਿਲ ਜਾਏ ਨਾ ਜੀ ਤੇ ਉਹਦਾ ਇਹੀ ਹਾਲ ਹੁੰਦਾ ਹੈ। ਜਦੋਂ ਸੂਰਜ ਚੜ੍ਹਦੇ ਤੇ ਉੱਤੇ ਜਿਹੜਾ ਹੈਗਾ ਆ ਨਾ, ਜਦੋਂ ਸੂਰਜ ਐਕਸਟ੍ਰੀਮ ਤੇ ਹੋਵੇ ਉਦੋਂ ਹੀ ਬੰਦੇ ਨੂੰ ਚਾਹੀਦਾ ਹੈਗਾ ਕਿ ਆਪਣਾ ਝੋਲਾ ਕਹਿੰਦੇ ਅਸੀਂ ਚੱਕਣਾ ਆ, ਤੇ ਝੋਲਾ ਇਹਨਾਂ ਨੂੰ ਨਾ ਸੈਕੰਡ ਟਰਮ ਤੋਂ ਬਾਅਦ ਵੈਸੇ ਹੀ ਚੱਕ ਲੈਣਾ ਚਾਹੀਦਾ।
0: ਕਹਿੰਦੇ ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਣ।
1: ਬਿਲਕੁਲ ਜੀ
0: ਜੀ,
1: ਉਹ ਇਸ ਕਰਕੇ ਹੁਣ ਉਹਨਾਂ ਦੀ ਨਾ ਲਗਾਤਾਰ ਜਿਹੜਾ ਹੈਗਾ ਆ ਉਹਨਾਂ ਦਾ ਗ੍ਰਾਫ ਡਿਕਲਾਈਨ ਵੱਲ ਨੂੰ ਜਾ ਰਿਹਾ ਹੈ ਜੀ,
0: ਜੀ
1: ਵਿਸ਼ਵ ਪੱਧਰ ਤੇ ਵੀ ਤੇ ਅਦਰਵਾਈਜ਼ ਵੀ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇੱਦਾਂ ਦੀਆਂ ਗੱਲਾਂ ਜਿਹੜੀਆਂ ਆ ਐਡੇ ਉੱਚੇ ਅਹੁਦਿਆਂ ਤੇ ਰਹਿ ਕੇ ਜਿਹੜਾ ਹੈਗਾ ਆ ਨਹੀਂ ਕਰਨੀਆਂ ਚਾਹੀਦੀਆਂ
0: ਜੀ।
1: ਜਦੋਂ ਵੱਡਾ ਬੰਦਾ ਹੁੰਦਾ ਹੈ ਉਦੋਂ ਤੇ ਉਮੀਦ ਵੀ ਵੱਡੀ ਕੀਤੀ ਜਾਂਦੀ ਹੁੰਦੀ ਆ ਕਿ ਉਹ ਗੱਲ ਕਰੇਗਾ, ਉਹਨਾਂ ਨੇ ਕੋਈ ਐਗਜ਼ਾਮਪਲ ਸੈੱਟ ਕਰਨੀ ਹੁੰਦੀ ਆ। ਇਸ ਕਰਕੇ ਲੱਗਦਾ ਆ ਵੀ ਮੋਦੀ ਸਾਹਿਬ ਦਾ ਜਿਹੜਾ ਹੈਗਾ ਨਾ ਟਾਈਮ ਜ਼ਿਆਦਾ ਖਰਾਬ ਹੋਊਗਾ, ਵੀ ਇੰਨਾ ਜ਼ਿਆਦਾ ਜਿਹੜਾ ਅਦਰਵਾਈਜ਼ ਜਿਹੜਾ ਆ ਸੇਫ ਪੈਸੇ ਜੇ ਉਹਨਾਂ ਨੂੰ ਕਿਤੇ ਮਿਲ ਜਾਂਦਾ ਤੇ ਨਿਕਲ ਹੀ ਜਾਂਦੇ ਵਧੀਆ ਸੀ ਰਾਜ ਬੁੱਢੀ ਤੋਂ
0: ਜੀ,
1: ਉਹ ਰਿਟਾਇਰਮੈਂਟ ਲੈ ਲੈਂਦੇ ਤੇ ਵਧੀਆ ਸੀ। ਅੱਗੇ ਵੀ ਅੱਗੇ ਜਿਹੜਾ ਆ ਨਾ ਕੋਈ ਦੇਸ਼ ਦਾ ਸੁਧਾਰ ਘੱਟ ਹੋ ਰਿਹਾ ਹੈਗਾ ਆ ਤੇ ਨੁਕਸਾਨ ਵੱਧ ਹੋ ਰਿਹਾ ਹੈ ਜੀ, ਤੇ ਪ੍ਰਧਾਨ ਮੰਤਰੀ ਆਪ ਹੀ ਇੱਕ ਮਜ਼ਾਕ ਦਾ ਪਾਤਰ ਬਣ ਰਿਹਾ ਜੀ।
0: ਉਹ ਤਾਂ ਦੇਖੋ
1: ਭਾਸ਼ਣ ਦਿੰਦੇ
0: ਨਾਲ ਜਿਹੜੇ ਸੱਜਣ ਨੇ ਉਹਨਾਂ ਦੇ ਹਾਲਾਤ ਵੀ ਸੈਣੀ ਸਾਹਿਬ ਉਹੀ ਆ, ਉਧਰ ਇਧਰ ਮੋਦੀ ਸਾਹਿਬ ਤੇ ਦੂਸਰੇ ਪਾਸੇ ਟਰੰਪ ਸਾਹਿਬ, ਉਹ ਕਹਿੰਦਾ ਹੋਰਮਜ਼ ਕੀ ਸ਼ਹਿ ਹੈ, ਅਸੀਂ ਤਾਂ ਭਾਈ ਚੰਦ ਦੇ ਤੇ ਕਬਜ਼ਾ ਕਰ ਲਿਆ ਤੇ ਉਹ ਸਾਰਾ ਰੋਲਾ ਰੱਪਾ ਪਹਿਲਾਂ ਚੀਨ ਦੇ ਪੈਂਦੇ ਹੁੰਦੇ ਸੀਗੇ ਸਾਰੀਆਂ ਚੀਜ਼ਾਂ ਦੇ ਵਿੱਚ, ਤੇ ਹੁਣ ਘਿਰਦਾ ਨਜ਼ਰ ਆ ਗਿਆ, ਬਹੁਤ ਸਾਰੇ ਮੁਲਕਾਂ ਨੇ ਇਸ ਚੀਜ਼ ਦੇ ਉੱਤੇ ਨੂੰ ਘੇਰ ਲਿਆ ਜੀ। ਮਤਲਬ ਕਿ ਕਿਹੋ ਜਿਹੇ ਦਾਅਵੇ, ਕਦੀ ਕਹਿੰਦਾ ਕਿ ਕੈਨੇਡਾ 55ਵਾਂ ਸੂਬਾ ਅਮਰੀਕਾ ਦਾ ਤੇ ਕਦੇ ਕਹਿ ਦਿੰਦਾ ਚੰਦ ਜਿਹੜਾ ਸਾਡਾ ਆ ਜੀ, ਤੇ ਹੁਣ ਜਿਹੜਾ ਆਪਣਾ ਉੱਥੇ ਜਿਹੜਾ ਵੋਟਿੰਗ ਸਿਸਟਮ ਆ ਜਿਹੜੀ ਮਿਡ ਟਰਮ ਦੀ ਚੋਣ ਹੈ ਉੱਥੇ ਵੀ ਜਿਹੜਾ ਹੁਣ ਕੋਰਟਾਂ ਦੇ ਵਿੱਚ ਮੱਥਾ ਮਾਰਦਾ ਫਿਰਦਾ ਜੀ।
1: ਨਹੀਂ ਇਹ ਚੰਦ ਦਾ ਕੀ ਲੱਗਦਾ ਹੈਗਾ ਜੀ, ਮੈਂ
0: ਚੰਦ ਮਾਮਾ
1: ਵਾਲੀ ਗੱਲ ਕਹਿਣ ਲੱਗਾ ਸੀਗਾ।
0: ਸਾਰਾ ਸਿਲਸਿਲਾ ਚੱਲਦਾ ਜੀ ਕਿ ਉੱਥੇ ਕਬਜ਼ਾ ਕਰ ਲਈਏ, ਵੱਧ ਤੋਂ ਵੱਧ ਜਿੰਨਾ ਅਸੀਂ ਜ਼ਮੀਨ ਦੱਬ ਸਕਦੇ ਹਾਂ ਦੱਬ ਲਈਏ।
1: ਸਰ ਮਾਨਵਤਾ ਤਾਂ ਭੁੱਲੀ ਹੈ ਨਾ?
0: ਹਾਂ ਹਾਂ ਬਿਲਕੁਲ
1: ਬਿਲਕੁਲ,
0: ਬਿਲਕੁਲ
1: ਦੇਖੋ ਬੰਦਾ ਜਿਹੜਾ ਆ ਪੀਸਫੁਲੀ ਆਪਣਾ ਕੰਮ ਕਰੇ, ਪੀਸਫੁਲੀ ਉਹਨੂੰ ਕੋਈ ਏਦਾਂ ਦੀ ਬੰਦਿਸ਼ ਨਾ ਹੋਵੇ। ਹਾਂਜੀ, ਤੁਸੀਂ ਜਿਹੜਾ ਹੈਗਾ ਜਦੋਂ ਤੁਸੀਂ ਸਾਨੂੰ ਆਗੂ ਬਣਾਇਆ ਦੁਨੀਆਂ ਦੇ, ਤੁਸੀਂ ਆਪ ਕਹਿੰਦੇ ਹੈਗੇ ਆ ਕਿ ਆਈ ਐਮ ਦੀ ਸੈਕੰਡ ਪਰਸਨ ਆਫਟਰ ਗੋਡ ਤੇ ਇਨ ਦਿਸ ਯੂਨੀਵਰਸ
0: ਜੀ,
1: ਤੇ ਜੇ ਤੁਸੀਂ ਇਹ ਗੱਲ ਮੰਨਦੇ ਆ ਜਾਂ ਇਹ ਸੋਚਦੇ ਹੈਗੇ ਆ ਤੇ ਤੁਸੀਂ ਤਾਂ ਫਿਰ ਜਿਹੜਾ ਹੈਗਾ ਕੱਲਾ ਅਮਰੀਕਾ ਦਾ ਨਾ ਸੰਸਾਰ ਦੇ ਭਲੇ ਦੀ ਗੱਲ ਕਰੋ।
0: ਬਿਲਕੁਲ ਹੈ ਜੀ।
1: ਹਾਂਜੀ, ਜੇ ਤੁਸੀਂ ਵੱਡੇ ਹੋ ਤੇ ਵੱਡੀ ਗੱਲ ਕਰੋ
0: ਜੀ।
1: ਹਾਂਜੀ, ਤੇ ਇਸ ਕਰਕੇ ਮਾਨਵਤਾ ਦਾ ਪੂਰੀ ਦਾ ਸੋਚਣਾ ਚਾਹੀਦਾ ਹੈਗਾ ਯਾਰ। ਇਹ ਜਿਹੜੇ ਮੁਖੀ ਹੈਗੇ ਨਾ ਦੇਸ਼ਾਂ ਦੇ ਮੁਖੀ ਹੈਗੇ ਆ ਜੀ, ਇਹਨਾਂ ਦੀ ਬੁੱਧੀ ਭ੍ਰਿਸ਼ਟ ਗਈ ਹੈਗੀ ਹੈ, ਸਿਰਫ ਜਿਹੜਾ ਹੈਗਾ ਨਾ ਸੈਲਫ ਕੰਸਨਟ੍ਰੇਟਡ ਹੋ ਗਏ ਆ ਜੀ। ਇਹ ਬਾਉਂਡਰੀਜ਼ ਨੂੰ ਇੰਨਾ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਪਏ ਆ ਜੀ ਵੀ ਬਾਰਡਰ ਸਾਡਾ ਤੇ 19-19 ਜਗ੍ਹਾ ਇਹਨਾਂ ਕਿਸੇ ਲਾਲਚ ਦੀ ਕਿ ਹਾਂ ਜੀ ਹੋਰ ਸਾਡੋਂ ਮਿਲ ਗਿਆ ਜੀ, ਉਸ ਜਾਂ ਸੂਬਾ ਇੱਕ ਬਣ ਜਾਊਗਾ ਹੋਰ ਤੇ ਉਹਦੇ ਨਾਲ ਕੀ ਹੋਜੂਗਾ ਜੀ, ਉੱਥੇ ਦੇ ਲੋਕਾਂ ਦੀਆਂ ਸਮੱਸਿਆ ਵੀ ਤੁਹਾਨੂੰ ਚੱਕਣੀਆਂ ਪੈਣਗੀਆਂ ਜੀ।
0: ਨਾਲੇ ਇੱਕ ਚੀਜ਼
1: ਕੋ ਹੈਗਾ
0: ਜੀ, ਇੱਕ ਚੀਜ਼ ਹੋਰ ਹੈਰਾਨੀ ਹੈ ਸੈਣੀ ਸਾਹਿਬ, ਇੰਨੀ ਟੈਕਨੋਲੋਜੀ ਇੰਨਾ ਸਾਇੰਸ ਦਾ ਯੁੱਗ ਆ ਗਿਆ ਤੇ ਲੋਕਾਂ ਨੂੰ ਤਾਂ ਕਹਿੰਦੇ ਅਸੀਂ ਚੰਦ ਦੇ ਉੱਤੇ ਪਹੁੰਚ ਗਿਆ, ਪਰ ਆਪ ਫਿਰ ਉਹ ਜਿਹੜਾ ਰੂੜੀਵਾਦੀ ਦੇ ਵਿੱਚ ਜਾਂ ਰੂੜੀਵਾਦ ਜਿਹੜੀ ਸੋਚ ਹੈ ਉਧਰ ਨੂੰ ਕਿਉਂ ਵਾਪਸ ਇਹ ਜਾ ਰਹੇ ਨੇ ਜੀ, ਸਮਝੋ ਬਾਹਰ ਹੈ ਜੀ। ਲੋਕਾਂ ਨੂੰ ਕਹਿੰਦੇ ਡਿਵੈਲਪ ਹੋਵੋ, ਉੱਚੀ ਸੋਚ ਰੱਖੋ, ਜਾਤਾਂ ਪਾਤਾਂ ਚੋਂ ਬਾਹਰ ਨਿਕਲੋ, ਤੇ ਇਹ ਉੱਥੇ ਸਾਰਾ ਕੁਝ ਕਲੇਸ਼ ਪਾ ਕੇ ਆਪ ਬੈਠੇ ਰੂੜੀਵਾਦੀ।
1: ਭਾਰੇ ਸਾਹਿਬ ਮੈਂ ਨਾ ਕਿਸੇ ਦੇ ਘਰ ਗਿਆ ਤੇ ਮੈਂ ਉੱਥੇ ਸਾਹਮਣੇ ਸੀਨਰੀ ਲੱਗੀ ਦੇਖੀ ਸੀਗੀ ਜੀ।
0: ਜੀ
1: ਸੀਨਰੀ ਦੇ ਵਿੱਚ ਏਦਾਂ ਸੀ ਕਿ ਪਾਣੀ ਉੱਪਰ ਨੂੰ ਜਾ ਰਿਹਾ ਸੀ ਫੁਹਾਰੇ ਤੋਂ, ਹਾਂਜੀ,
0: ਹਾਂਜੀ
1: ਤੇ ਨਾਲ ਹੀ ਫਿਰ ਉੱਪਰ ਜਾ ਕੇ ਤੇ ਥੱਲੇ ਡਿੱਗ ਰਿਹਾ ਸੀਗਾ,
0: ਜੀ
1: ਹਾਂਜੀ। ਤੇ ਨਾਲ ਇੱਕ ਲਾਈਨ ਲਿਖੀ ਸੀ, ਇਟ ਇਜ ਡਿਫੀਕਲਟ ਟੂ ਰਾਈਜ ਦੈਨ ਫਾਲ,
0: ਜੀ
1: ਆਹ ਲਾਈਨ ਲਿਖੀ ਸੀ
0: ਜੀ।
1: ਵੀ ਉੱਚੇ ਉੱਠਣਾ ਜਿਹੜਾ ਹੈਗਾ ਆ ਉਹਦੇ ਵਾਸਤੇ ਬਹੁਤ ਜ਼ੋਰ ਲੱਗਦਾ ਹੈਗਾ ਆ,
0: ਲੱਗਦਾ
1: ਥੱਲੇ ਡਿੱਗਣ ਨੂੰ ਜਿਹੜਾ ਹੈਗਾ ਆ ਕੋਈ ਜ਼ੋਰ ਨਹੀਂ ਲੱਗਦਾ, ਆਪਣੇ ਆਪ
0: ਗ੍ਰੈਵਿਟੀ
1: ਹੀ ਡਿੱਗ ਪੈਂਦਾ
0: ਖਿੱਚ ਆ ਨਾ ਜੀ ਉਹ, ਬਿਲਕੁਲ
1: ਬਸ ਇਸ ਕਰਕੇ ਤੈਨੂੰ ਗ੍ਰੈਵਿਟੀ ਦੀ ਖਿੱਚ, ਇਹਨਾਂ ਨੂੰ ਜਿਹੜੀ ਗ੍ਰੈਵਿਟੀ ਹੈਗੀ ਆ ਨਾ ਜੀ ਉਹ ਉਹੀ ਚੀਜ਼ ਹੈਗੀ
0: ਜ਼ਮੀਨ
1: ਆ
0: ਤੇ ਲੈ ਕੇ ਆਓਗੇ ਇਹਨਾਂ ਨੂੰ ਜੀ।
1: ਬਸ ਬਿਲਕੁਲ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉੱਚੇ ਉੱਠਣ ਵਾਸਤੇ ਬੰਦੇ ਨੂੰ ਬਹੁਤ ਕੁਛ ਸੰਘਰਸ਼ ਕਰਨਾ ਪੈਂਦਾ ਆ, ਤੇ ਜਿਹੜਾ ਡਿੱਗਣਾ ਆ ਉਹ ਤਾਂ ਨੈਚੁਰਲ ਪ੍ਰੋਸੈਸ ਨਾਲ ਹੀ ਬੰਦਾ ਡਿੱਗ ਜਾਂਦਾ ਹੈ ਜੀ।
0: ਬਿਲਕੁਲ
1: ਸੋ ਇਹ ਹੀ ਇਹਨਾਂ ਦੀ ਸਹੂਲਤ ਹੈ ਜੀ, ਤੇ ਇਹ ਕੁਛ ਹੈਗਾ ਜੀ ਹੋ ਰਿਹਾ
0: ਬਿਲਕੁਲ
1: ਜੀ,
0: ਹੈ ਜੀ
1: ਇਹ ਨੇਚਰ ਹੈ ਜੀ।
0: ਥੈਂਕ ਯੂ ਸੈਣੀ ਸਾਹਿਬ, ਬੜਾ ਵਧੀਆ ਲੱਗਿਆ
1: ਜੀ,
0: ਗੱਲਬਾਤ ਕਰਕੇ, ਲੇਟ ਹੋਏ
1: ਤੁਸੀਂ
0: ਥੈਂਕ
1: ਸਮਾਂ ਦੇਣ ਲਈ, ਧੰਨਵਾਦ
0: ਥੈਂਕ ਯੂ,
1: ਜੀ,
0: ਸ਼ੁਕਰੀਆ,
1: ਗ੍ਰੇਟਫੁਲ ਸਰ, ਸ਼ੁਕਰੀਆ,
0: ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਕਹਿੰਦੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ, ਗੁਰੀਮਾਨ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਕਹਿੰਦੇ ਆ, ਸਭ ਦੋਸਤਾਂ ਨੂੰ ਮਿੱਤਰਾਂ ਨੂੰ ਨਾਲ ਨਾਲ ਲਿਖੇ ਨੇ। ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ। ਰਜਿੰਦਰ ਜੀਰਾ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਉਹ ਵੀ ਪੜ੍ਹਦੇ ਆ ਨਾਲ। ਰਾਜਨ ਸੈਣ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਤੇ ਲਾਈਕ ਨੰਬਰ ਇੱਕ ਹੈ ਜੀ ਕਹਿੰਦੇ, ਤੇ ਇਸੇ ਤਰ੍ਹਾਂ ਹੀ ਸਵਾਗਤ ਹੈ ਜੀ ਦੁਆਬਾ ਰੇਡੀਓ ਤੇ ਸਾਰੇ ਸੱਜਣਾਂ ਦਾ ਜੀ। ਰਜਿੰਦਰ ਜੀਰਾ ਜੀ ਬਾਈ ਜੀ ਕਹਿੰਦੇ ਨੇ, ਤੇ ਜੀਰਾ ਸਾਹਿਬ ਜ਼ਰੂਰ ਰੋਸ਼ਨੀ ਪਾਓ ਜੀ, ਕੀ ਤੁਹਾਡੇ ਹਾਲਾਤ ਨੇ ਉੱਥੇ ਜੀਰਾ ਦੇ ਵਿੱਚ, ਸੇਖੋ ਸਾਹਿਬ ਦਾ ਸਵਾਗਤ ਕੀਤਾ ਗਿਆ ਹੈ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਸਾਹਿਬ ਖਿੱਚ ਦਿਓ ਗੱਡੀ ਕਹਿੰਦੇ ਜੀ। ਅੱਜ ਸਮਾਂ ਜੀ ਮਾਫੀ ਚਾਹਾਂਗਾ ਦੋਸਤੋ, 40 ਮਿੰਟ ਪ੍ਰੋਗਰਾਮ ਅੱਜ ਲੇਟ ਰਿਹਾ, ਟੈਕਨੀਕਲ ਇਸ਼ੂ ਬਣਿਆ ਹੋਇਆ ਸੀ, ਉਹਨੂੰ ਹੱਲ ਕਰਦੇ ਕਰਦੇ ਪਹਿਲਾਂ ਤਾਂ ਇਹੀ ਉਮੀਦਾਂ ਹਾਰ ਦਿੱਤੀਆਂ ਸੀ, ਪਰ ਜਦੋਂ ਅੱਜ ਦਾ ਵਿਚਾਰ ਪੜਿਆ ਤੇ ਉਹਨੇ ਥੋੜਾ ਜਿਹਾ ਹੌਸਲਾ ਦਿੱਤਾ। ਕਹਿੰਦੇ ਭਾਈ ਅੱਧਾ ਬੰਦਾ ਫਿਰ ਰਹਿ ਜਾਂਦਾ ਜੇ ਹੌਸਲਾ ਹਾਰ ਜਾਈਏ, ਤੇ ਅੱਜ ਦਾ ਵਿਚਾਰ ਵੀ ਬੜਾ ਵਧੀਆ ਇੰਟਰਸਟਿੰਗ ਹੈ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਗੇ ਜਾ ਕੇ। ਕਹਿੰਦੇ ਜੇਕਰ ਹੌਸਲਾ ਚਲਿਆ ਗਿਆ ਨਾ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਜਿਹੜੀ ਆ ਉਸਦੇ ਨਾਲ ਹੀ ਚਲੇ ਜਾਂਦੀ ਹੈ। ਇਸ ਤਰ੍ਹਾਂ ਹੌਸਲੇ ਜਿਹੜੇ ਬੁਲੰਦ ਰੱਖਣੇ ਚਾਹੀਦੇ ਆ, ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਆਪਾਂ ਤਕੜੇ ਹੁੰਦੇ ਹਾਂ ਤੇ ਫਿਰ ਥਾਪੀ ਮਾਰੀ ਜਾ ਸਕਦੀ ਹੈ। ਤੇ ਦੋਸਤੋ ਇਸੇ ਤਰ੍ਹਾਂ ਗੱਲਾਂ ਬਾਤਾਂ ਮੈਂ ਟਰੰਪ ਦੀਆਂ ਕਰਦਾ ਪਿਆ ਸੀ ਤੇ ਉਧਰ ਨੂੰ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਡੇ ਸੁਨੇਹੇ ਨਾਲ ਦੀ ਨਾਲ ਲੈ ਲਈਏ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਪਣਾ ਗੁਰੀਮਾਨ ਬਾਈ ਜੀ ਦਾ ਆਇਆ ਕਿ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ, ਰਾਜਨ ਸੈਣੀ ਸਾਹਿਬ ਨੂੰ, ਵੱਡੇ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ, ਤੇ ਜੀਰਾ ਸਾਹਿਬ ਕਹਿੰਦੇ ਨੇ ਦੇਰ ਆਏ ਦਰੁਸਤ ਆਏ ਜੀ, ਤੇ ਗੁਰੀਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ਼੍ਰੀ ਅਕਾਲ ਜੀ, ਤੇ ਮੁਹੰਮਦ ਜੀ ਲਿਖਦਾ ਹੈ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ। ਇਸੇ ਤਰ੍ਹਾਂ ਹੀ ਜੀਰਾ ਸਾਹਿਬ ਸਤਿਕਾਰਤ ਐਡਵੋਕੇਟ ਰਾਜਨ ਸੈਣ ਜੀ ਨੂੰ ਮਤਲਬ ਕਿ ਐਪਰੀਸ਼ੀਏਟ ਕਰ ਰਹੇ ਨੇ ਜੀ। ਤੇ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਮੁਹੰਮਦ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਜੀਰਾ ਸਾਹਿਬ ਕਹਿੰਦੇ ਗੁਰੀਮਾਨ ਜੀ ਗ੍ਰੇਟ ਜੀ ਤੇ ਤਾਲੀਆਂ ਵਜਾ ਰਹੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਇਸੇ ਤਰ੍ਹਾਂ ਹੀ ਮੁਹੰਮਦ ਜੀ ਨੇ ਵੀ ਜਿਹੜਾ ਗੁਰੀਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ, ਹਰਵਿੰਦਰ ਜੋਲ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਗੁਰੀ ਜੀ ਕਹਿੰਦੇ ਆ। ਜੋਲ ਭੈਣ ਜੀ ਕਹਿੰਦੇ ਮੈਂ ਤਾਂ ਸੋਚਦੀ ਸੀ ਅੱਜ ਲੇਬਰ ਡੇ ਤੇ ਛੁੱਟੀ ਕਰੋਗੇ ਜੀ, ਅੱਜ ਭੈਣ ਜੀ ਦੋ ਦਾ ਹੁੰਦਾ ਜੀ ਲੇਬਰ ਡੇ ਤਾਂ ਆਪਣਾ, ਉਹ ਤਾਂ ਜੂਨ ਜੁਲਾਈ ਦੇ ਵਿੱਚ ਹੁੰਦਾ ਮੇਰੇ ਖਿਆਲ ਨਾਲ, ਤੇ ਅੱਜ 7 ਤਰੀਕ। ਵੈਸੇ ਮੈਂ ਪੋਸਟ ਪਾ ਦਿੱਤੀ ਸੀ ਜੀ, ਖੱਪ ਕੇ ਘੰਟਾ ਸਵਾ ਘੰਟਾ ਡੇਢ ਘੰਟਾ ਲੱਗਿਆ ਰਿਹਾ, ਹੱਥ ਖੜੇ ਕਰ ਦਿੱਤੇ ਸੀ, ਪਰ ਸ਼ੁਕਰੀਆ ਜੀ ਸਾਡੀ ਮਤਲਬ ਕਿ ਵਾਈਫ ਦਾ ਜੀ, ਤੇ ਉਹਨੇ ਯੋਗਦਾਨ ਪਾਇਆ ਆਪਣਾ, ਜਾਦੂ ਦਿਖਾਇਆ ਹੱਥਾਂ ਦੇ ਨਾਲ ਥੋੜਾ ਜਿਹਾ ਕੰਪਿਊਟਰ ਦੇ ਉੱਤੇ, ਤੇ ਨਾਲ ਦੀ ਨਾਲ ਮਸਲੇ ਹੱਲ ਹੋਣ ਲੱਗ ਗਏ ਜੀ, ਤੇ ਫਿਰ ਥੋੜੀ ਜਿਹੀ ਇੱਛਾ ਜਿਹੜੀ ਜਾਗੀ, ਇੱਛਾ ਸ਼ਕਤੀ ਵਧੀ, ਨਹੀਂ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਕਹਿ ਸਕਦੇ ਹਾਂ ਕਿ ਦੁੱਖ ਵੀ ਹੁੰਦਾ ਹੈ ਕਿ ਅੱਜ ਜੁੜ ਨਹੀਂ ਪਾਏ, ਸਮਾਂ ਵੀ ਲਾਈਦਾ ਤਿਆਰੀ ਦੇ ਲਈ, 1.5-2 ਘੰਟੇ ਲੱਗਦੇ ਆ, ਤੇ ਜੇ ਫਿਰ ਸਾਰਾ ਕੁਝ ਖੂਹ ਖਾਤੇ ਪੈ ਜਾਵੇ ਫਿਰ ਨੀਂਦ ਵੀ ਉੱਡਣੀ ਹੈ, ਸੋਚੀ ਜਾਣਾ ਕੀ ਹੋ ਗਿਆ, ਭਾਣਾ ਕੀ ਵਰਤਿਆ, ਫਿਰ ਕੱਲ੍ਹ ਤੱਕ ਚੈਨ ਵੀ ਨਹੀਂ ਆਉਣਾ ਸੀ ਭਈ ਕੱਲ੍ਹ ਨੂੰ ਕਿੱਦਾਂ ਹੋਏਗੀ, ਤੇ ਉਹ ਸਾਰੇ ਮਸਲੇ ਹੱਲ ਕਰਨੇ ਸੀ, ਤੇ ਫਿਰ ਵੀ ਚਲੋ ਸਫਲ ਹੋ ਗਏ, ਨਾਲ ਦੀ ਨਾਲ ਤੁਹਾਡੇ ਨਾਲ ਜੁੜ ਗਏ। ਪਰ ਮੈਂ ਫਿਰ ਪੋਸਟਾਂ ਡਿਲੀਟ ਕੀਤੀਆਂ, ਭਾਈ ਆ ਰਹੇ ਹਾਂ ਜੀ, ਤੇ ਲਿੰਕ ਸਾਂਝੇ ਕਰ ਦਿੱਤੇ ਤੇ ਫਿਰ ਤੁਹਾਡੇ ਨਾਲ ਹੁਣ ਰੂਬਰੂ ਹਾਂ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਸੈਣੀ ਸਾਹਿਬ ਦੀ ਫੋਟੋ ਬੜੀ ਕਹਿੰਦੇ ਘੈਂਟ ਲਾਈ ਹੈ ਜੀ, ਤੇ ਜੱਜ ਸਾਹਿਬ ਹੀ ਲੱਗ ਰਹੇ ਨੇ ਜੀ, ਜੱਜ ਤੋਂ ਘੱਟ ਨੇ ਜੀ ਦੱਸੋ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਆ ਥੈਂਕ ਯੂ ਗੁਰੀਮਾਨ ਜੀ, ਤੇ ਨਾਲ ਦੀ ਨਾਲ ਅੱਗੇ ਲਿਖਦੇ ਨੇ ਆਪਣੇ ਨਾਲ ਗੁਰਦਰਸ਼ਨ ਸਿੰਘ ਬਾਈ ਜੀ ਜੁੜੇ ਹੋਏ ਆ। ਆਲ ਮਾਈ ਡੀਅਰ ਫਰੈਂਡਸ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਗੁਰੀਮਾਨ ਜੀ ਕਹਿੰਦੇ ਆ, ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਨਿੱਘਾ ਸਵਾਗਤ ਹੈ ਸਾਡੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਦੁਆਬਾ ਰੇਡੀ ਦੇ। ਦਰਸ਼ਨ ਸਿੰਘ ਜੀ ਤੇ ਆਪਣੇ ਗੁਰੀਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੂ ਜੀ ਕਹਿੰਦੇ ਆ ਇੰਨੇ ਜੋਗੇ ਨਹੀਂ ਨੇ ਜੀ ਇਹ ਜਿਹੜਾ ਦਿੱਲੀ ਨੂੰ ਚਲਿਆ ਜਾਵੇ ਨਾਲੇ। ਗੁਰੂ ਜੀ ਕਹਿੰਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਟਿਆਲੇ ਤੇ ਮਿਲਣ ਤਾਂ ਨਹੀਂ ਦੇ ਰਹੇ, ਬਾਕੀ ਕਿਸਾਨੀ ਧਰਨੇ ਦੇ ਵਿੱਚੋਂ ਧਿਆਨ ਜਿਹੜਾ ਭਟਕਾਉਣ ਦੇ ਲਈ ਸਾਰਾ ਕੁਝ ਕੀਤਾ ਗਿਆ। ਸੈਣੀ ਸਾਹਿਬ ਦੀ ਗੱਲ ਕਹਿੰਦੇ ਵਜ਼ਨਦਾਰ ਹੈ ਜੀ, ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਜੀ, ਤੇ ਸਾਰੇ ਰੰਗ ਦੁਆਬਾ ਰੇਡੀਓ ਕੇ ਸੰਗ। ਜੀਰਾ ਜੀ ਕਹਿੰਦੇ ਭਾਰਤ ਸਾਹਿਬ ਮੈਂ ਦੱਸਦਾ ਤੁਹਾਨੂੰ ਵਿਸਤਾਰ ਦੇ ਨਾਲ ਕਾਲ ਕਰਕੇ ਜੀ। ਜ਼ਰੂਰ ਜੀ, ਸਵਾਗਤ ਹੈ ਰਜਿੰਦਰ ਜੀਰਾ ਜੀ, ਤੇ ਜ਼ਰੂਰ ਚਾਨਣਾ ਪਾਓ ਤੁਸੀਂ ਵੀ, ਤੁਹਾਡਾ ਏਰੀਆ ਜੀ। ਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਸ਼ੁਕਰੀਆ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਜਿਹੜਾ ਆਪਣੇ ਪਿਆਰਿਆਂ ਨੂੰ ਭੇਜਦੇ ਨੇ ਜੀ, US ਤੋਂ, ਮਿਸ਼ੀਗਨ ਤੋਂ, ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਸਪੋਰਟ ਵੀ ਕਰਦੇ ਆ। ਤੇ ਗੁਰੀਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਸਤਿ ਸ਼੍ਰੀ ਅਕਾਲ ਮੁਹੰਮਦ ਜੀ ਨੇ ਵੀ ਭੇਜੀ ਆ ਔਜਲਾ ਸਾਹਿਬ ਨੂੰ। ਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ ਨੂੰ ਭੇਜਦੇ ਨੇ। ਤੇ ਲੋ ਦੋਸਤੋ, ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੀ, ਤੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਜਿਹੜੀਆਂ ਨੇ ਓਪਨ ਨੇ, ਗੱਲਬਾਤ ਕਰ ਸਕਦੇ ਹੋ ਕਿਸੇ ਮੁੱਦੇ ਦੇ ਉੱਤੇ, ਕਰਨੀ ਚਾਹੋਗੇ ਤਾਂ ਤੁਹਾਡੇ ਵਿਚਾਰ ਵੀ ਜਿਹੜੇ ਨਾਲ ਦੀ ਨਾਲ ਲੈ ਜਾਣਗੇ। ਤੇ ਦੂਸਰੇ ਪਾਸੇ ਰਸ਼ੀਆ ਤੇ ਯੂਕਰੇਨ ਦੀ ਜੰਗ ਜਿਹੜੀ ਹੈ ਖਤਮ ਕਰਾਉਣ ਦੇ ਇਰਾਦੇ ਜਿਹੜੇ ਚੱਲ ਰਹੇ ਆ, ਬਾਕੀ ਦੇਖਦੇ ਆ ਕਿੱਥੇ ਕੁ ਤੱਕ ਜਿਹੜਾ ਪੁੱਜਦੇ ਆ, ਕੀ ਸਮਝੌਤਾ ਕਰਦੇ, ਕੀ ਖਰੀਦੋ ਫਰੋਖਤ ਹੁੰਦੀ ਆ ਉਹਨਾਂ ਦੇ ਵਿਚਕਾਰ, ਪੁਤਿਨ ਤੇ ਆਪਣੇ ਅਮਰੀਕਾ ਦੇ ਵਿਚਕਾਰ, ਕਿਉਂਕਿ ਉਹਨਾਂ ਨੇ ਤਾਂ ਖਾਣਾ ਹੀ ਹੈ, ਚਾਹੇ ਉਹ ਦੇ ਕੇ ਖਾ ਲੈਣ ਤੇ ਚਾਹੇ ਲੁੱਟ ਕੇ ਖਾ ਲੈਣ। ਵਿਟਕੋਫ ਤੇ ਕੁਸ਼ਨਰ ਜਿਹੜੇ ਨੇ ਕੀਵ ਪੁੱਜੇ ਹੋਏ ਨੇ, ਤੇ ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਬੀਤੇ ਦਿਨ ਪੁਤਿਨ ਦੇ ਨਾਲ ਜਿਹੜਾ ਗੱਲਬਾਤ ਵੀ ਹੋਈ ਹੈ, ਮੁਲਾਕਾਤ ਕੀਤੀ ਹੈ, ਅਮਰੀਕੀ ਦੂਤ ਜਿਹੜੇ ਨੇ ਸਟੀਵ ਵਿਟਕੋਫ ਤੇ ਜੇਡ ਕੁਸ਼ਨਰ, ਆਪਣੇ ਟਰੰਪ ਦੇ ਜਵਾਈ ਹੈ ਸ਼ਾਇਦ ਇਹ, ਤੇ ਯੂਕਰੇਨ ਤੇ ਰੂਸ ਦੇ ਹਮਲਿਆਂ ਤੋਂ ਬਾਅਦ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਦੇ ਤਹਿਤ ਅੱਜ ਆਪਣੀ ਪਹਿਲੀ ਅਧਿਕਾਰਤ ਜਿਹੜੀ ਹੈ ਯੂਕਰੇਨ ਫੇਰੀ ਦੇ ਉੱਤੇ ਕੀਵ ਦੇ ਉੱਤੇ ਪੁੱਜੇ ਨੇ। ਉਨ੍ਹਾਂ ਦੀ ਇਹ ਫੇਰੀ ਦੋਵਾਂ ਧਿਰਾਂ ਵੱਲੋਂ ਤੇਜ਼ ਕੀਤੇ ਜਿਹੜਾ ਜਾ ਰਹੇ ਹਵਾਈ ਹਮਲਿਆਂ ਦੇ ਦਰਮਿਆਨ ਸ਼ਾਂਤੀ ਵਾਰਤਾ ਬਹਾਲ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਯਾਤਰਾ ਬੀਤੇ ਦਿਨ ਮਾਸਕੋ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਹੋਈ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਜਿਹੜੇ ਨੇ, ਉਨ੍ਹਾਂ ਨੇ ਅੱਜ ਕਿਹਾ ਕਿ ਕੀਵ ਅਮਰੀਕੀ ਨੁਮਾਇੰਦਿਆਂ ਦੇ ਨਾਲ ਉਸਾਰੂ ਚਰਚਾ ਦੇ ਲਈ ਤਿਆਰ ਹੈ, ਤੇ ਉਨ੍ਹਾਂ ਟੈਲੀਗ੍ਰਾਮ ਦੇ ਉੱਤੇ ਕਿਹਾ ਕਿ ਅਸੀਂ ਜੰਗ ਖਤਮ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਹਾਂ, ਸ਼ਾਂਤੀ ਬਹਾਲ ਜਿਹੜੀ ਹੈ ਕਰਨ ਦੇ ਨਾਲ ਉਹ ਦੱਸ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਸ਼ਾਂਤੀ ਬਹਾਲ ਕਰਨ ਦੀ ਲੋੜ ਹੈ ਸਾਨੂੰ, ਤੇ ਸੁਰੱਖਿਆ ਗਰੰਟੀ ਦੀ ਜ਼ਰੂਰਤ ਹੈ, ਜੰਗ ਤੋਂ ਬਾਅਦ ਦੀ ਜਿਹੜੀ ਸਥਾਈ ਸ਼ਾਂਤੀ ਦੀ ਜ਼ਰੂਰਤ ਹੈ, ਤੇ ਸਾਡੀ ਤਜਵੀਜ਼ ਤਿਆਰ ਹੈ। ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੇ ਲਈ ਵਾਸ਼ਿੰਗਟਨ ਦਾ ਜਿਹੜਾ ਜ਼ੋਰ ਮੱਧਮ ਪੈ ਗਿਆ, ਤੇ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਅਮਰੀਕਾ ਦਾ ਧਿਆਨ ਇਰਾਨ ਜੰਗ ਦੇ ਵੱਲ ਲੱਗਿਆ ਹੋਇਆ। ਕੁਸ਼ਨਰ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਨੇ, ਤੇ ਵਿਟਕੋਫ ਨੇ ਇਸ ਤੋਂ ਜਿਹੜਾ ਪਹਿਲਾਂ ਜਨਵਰੀ ਦੇ ਵਿੱਚ ਮਾਸਕੋ ਦੀ ਯਾਤਰਾ ਕੀਤੀ ਸੀ, ਜਦੋਂ ਉਨ੍ਹਾਂ ਕ੍ਰੈਮਲਿਨ ਦੇ ਵਿੱਚ ਪੁਤਿਨ ਦੇ ਨਾਲ ਗੱਲਬਾਤ ਵੀ ਕੀਤੀ। ਬੀਤੇ ਦਿਨ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਤਕਰੀਬਨ 3 ਘੰਟੇ ਤੱਕ ਬੰਦ ਕਮਰਾ ਮੀਟਿੰਗ ਹੋਈ, ਪਰ ਇਸ ਦਾ ਕੋਈ ਵੀ ਖਾਸ ਨਤੀਜਾ ਨਹੀਂ ਨਿਕਲਿਆ ਦੱਸਿਆ। ਇਸੇ ਦੌਰਾਨ ਰੂਸ ਤੇ ਯੂਕਰੇਨ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਵਾਈ ਹਮਲੇ ਜਿਹੜੇ ਜਾਰੀ ਰਹੇ ਨੇ, ਪਰ ਦੇਖਦੇ ਹਾਂ ਹੁਣ ਅੱਗੇ ਜਾ ਕੇ ਕੀ ਬਣਦਾ ਹੈ। ਫਿਰ ਚੱਲਦੇ ਹਾਂ ਚੰਦ ਦੇ ਵੱਲ ਨੂੰ, ਪਰ ਜੋ ਗੱਲਬਾਤ ਸੁਣਦੇ ਹਾਂ ਆਪਾਂ ਰਜਿੰਦਰ ਜੀਰਾ ਜੀ ਦੀ, ਪਹਿਲਾਂ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਵੀਰਾਂ ਨੂੰ ਵੀ ਜੀ।
0: ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ? ਤੁਸੀਂ ਸਮਝੌਤੇ ਕਰਾਈ ਜਾਂਦੇ ਹੋ ਆਪਣੇ ਇਲਾਕੇ ਚ, ਜੱਫੀਆਂ ਪਵਾਈ ਜਾਂਦੇ ਹੋ, ਵਿਰੋਧੀਆਂ ਨੂੰ ਤੜਫਾਈ ਜਾਂਦੇ ਹੋ,
1: ਟਾਈਮ ਟਾਈਮ ਹੁੰਦਾ ਨਾ ਚੱਕਰ ਇਹ ਨਾ ਕੋਈ ਨਾ ਕੋਈ
0: ਜੀ, ਬਿਲਕੁਲ ਹੈ
1: ਭਾਜੀ ਚੱਕਰ ਇਹ ਵੀ, ਇੱਕ ਤਾਂ ਜਿਹੜੀ ਗੱਲ ਆਪਾਂ ਕਹੀ ਵੀ ਗੈਂਗਸਟਰ
0: ਜੀ,
1: ਉਹ ਗੈਂਗਸਟਰ ਜਿਹੜਾ ਸ਼ਬਦ ਆ ਨਾ, ਐਕਚੁਲੀ ਠੀਕ ਆ ਵੀ ਬੰਦੇ ਦੀ ਜਿੰਦਗੀ ਨੇ ਜ਼ਿੰਦਗੀ ਨਾਲ ਪਹਿਲਾਂ ਜੁੜਿਆ ਹੁੰਦਾ ਵਾ,
0: ਬਿਲਕੁਲ ਹੈ,
1: ਪਰ ਬੰਦਾ ਇਹ ਕੋਈ ਜ਼ਰੂਰੀ ਤਾਂ ਨਹੀਂ ਚੇਂਜ ਨਹੀਂ ਹੋ ਸਕਦਾ।
0: ਹਾਂ ਉਹ ਦੇਖੋ, ਪਹਿਲਾਂ ਮੈਨੂੰ ਚੇਤੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਉਦੋਂ ਬੜਾ ਨਾਂ ਚੱਲਦਾ ਹੁੰਦਾ ਸੀ 10 ਨੰਬਰੀਆਂ ਦਾ ਜੀ। ਉਹ ਜਿਹੜੇ ਪਹਿਲੇ 10 ਨੰਬਰ ਦੇ ਵਿੱਚ ਹੁੰਦੇ ਸੀ ਪਹਿਲਾਂ ਉਹਨਾਂ ਨੂੰ ਚੱਕਿਆ ਜਾਂਦਾ ਸੀ ਜੀ, ਤੇ ਅਸੀਂ ਉਹ ਉਹਦੇ ਤੋਂ ਡਰਦੇ ਹੁੰਦੇ ਸੀ ਛੋਟੇ ਹੁੰਦੇ। ਬਾਅਦ ਚੋਂ ਪਤਾ ਲੱਗਿਆ 10 ਨੰਬਰ ਹੁੰਦੇ ਕੀ ਹੈ ਜੀ, 10 ਨੰਬਰੀ ਜਿਹੜੇ ਹੁੰਦੇ ਸੀ, ਪਤਾ ਨਹੀਂ ਹੁਣ ਹੈਗੇ ਕਿ ਨਹੀਂ ਹੈਗੇ, ਉਸ ਤਰ੍ਹਾਂ ਦਾ ਸਿਲਸਿਲਾ ਬਦਲ ਗਿਆ ਜਾਂ ਤੁਹਾਨੂੰ ਵੀ ਚੇਤੇ ਹੋਣਾ ਜੀ, ਪਹਿਲਾਂ 10 ਨੰਬਰੀ ਹੁੰਦੇ ਸੀ ਹੁਣ ਗੈਂਗਸਟਰ ਬਣ ਗਏ।
1: ਉਹ ਸਿਸਟਮ ਪੁਰਾਣਾ ਸੀਗਾ, ਬਕਾਇਦਾ ਉਹਨਾਂ ਦੀਆਂ ਫੋਟੋਆਂ ਥਾਣੇ ਵਿੱਚ ਲੱਗੀਆਂ ਹੁੰਦੀਆਂ ਸੀਗੀਆਂ। ਜਦੋਂ ਕੋਈ ਕੇਸ ਨਵਾਂ ਕੋਈ ਅਫਸਰ ਬਦਲਦਾ ਸੀਗਾ, ਉਦੋਂ ਹੀ ਕੇਸ ਕੋਈ ਅਗਲਾ ਉਹਨਾਂ ਨੂੰ ਪਹਿਲਾਂ ਇਕੱਠੇ ਕਰ ਲੈਂਦਾ,
0: ਪਹਿਲਾਂ ਉਹਨਾਂ ਨੂੰ ਚੱਕ ਲੈਂਦੇ ਹੁੰਦੇ, ਆ ਜਾਓ ਭਾਈ।
1: ਹਾਂਜੀ, ਪਹਿਲਾਂ ਇਹ ਸਿਸਟਮ ਚੱਲਦਾ ਸੀਗਾ।
0: ਹਾਂਜੀ,
1: ਪਰ ਹੁਣ ਤੁਹਾਨੂੰ ਪਤਾ ਸਾਰਾ ਕੁਝ ਡਿਜੀਟਲ ਹੋ ਗਿਆ, ਇਹ ਸਿਸਟਮ ਹੀ ਸਾਰਾ ਡਿਜੀਟਲ ਹੋ ਗਿਆ ਫਿਰ
0: ਜੀ।
1: ਤੇ ਇੱਕ ਵੈਸੇ ਜਦੋਂ ਸਰਕਾਰ ਇਹਨਾਂ ਲੋਕ ਕਾਨੂੰ ਸੰਰਕਸ਼ਣ ਦੇਣ ਲੱਗ ਪਵੇ
0: ਜੀ,
1: ਹੁਣ ਤੁਹਾਡੇ ਸਾਹਮਣੇ ਹੀ ਆ ਵੀ ਸਾਡੇ ਸੈਂਟਰ ਸਰਕਾਰਾਂ ਕਿੰਨਾ ਕਿੰਨਿਆਂ ਨੂੰ ਪਾਲ ਰਹੀ ਆ। ਗੱਲ ਤੇ ਇਹ ਆ,
0: ਸੈਂਟਰ ਚ ਵੀ ਦੇਖੋ, ਮੈਂ ਨਾ ਪਲਾਹੀ ਸਾਹਿਬ ਦੇ ਨਾਲ ਕਈ ਪਹਿਲਾਂ ਪ੍ਰੋਗਰਾਮ ਕਰਦਾ ਹੁੰਦਾ ਸੀ, ਆਪਣੇ ਗੁਰਮੀਤ ਪਲਾਹੀ ਜੀ, ਆਪਣੇ ਰਿਟਾਇਰਡ ਪ੍ਰਿੰਸੀਪਲ ਨੇ ਫਗਵਾੜੇ ਤੋਂ, ਤੇ ਉਹਨਾਂ ਨਾਲ ਗੱਲਬਾਤ ਹੁੰਦੀ ਹੁੰਦੀ ਸੀ। ਤਾਂ ਉਹਨਾਂ ਨੇ ਇੱਕ ਵਾਰੀ ਖਬਰ ਦੇ ਵਿੱਚ ਜ਼ਿਕਰ ਕੀਤਾ ਸੀ, ਕੇਂਦਰ ਦੇ ਵਿੱਚ 284 ਮਾਮਲਿਆਂ ਦੇ ਵਿੱਚ ਕੇਸ ਚੱਲ ਰਹੇ ਨੇ, ਕਈ ਤਰ੍ਹਾਂ ਦੇ ਕੇਸ ਨੇ ਉਹਦੇ ਵਿੱਚ, ਧੋਖਾਧੜੀ, ਲੁੱਟ, ਹੋਰ ਸਾਰੇ ਨਜਾਇਜ਼ ਕੰਮਾਂ ਦੇ, ਕੁੱਟ ਕਟਾਪੇ, ਗੁੰਡਾਗਰਦੀ, ਸਾਰਾ ਕੁਝ ਜੀ। ਉਹ ਵਿਅਕਤੀ ਮਤਲਬ ਕਿ ਉੱਥੇ ਐਮ ਪੀ ਬਣਿਆ ਹੋਇਆ ਜੀ।
1: ਭਾਰਤ ਸਾਹਿਬ ਗੱਲ ਇਹ ਆ ਵੀ ਜਦੋਂ ਬੰਦਾ ਇਸ ਚੀਜ਼ ਦੇ ਵਿੱਚ ਰੱਖਦਾ ਨਾ ਪੈਰ
0: ਜੀ,
1: ਉਹਨੇ ਮਗਰ ਕੋਈ ਜ਼ਰੂਰੀ ਨੀ ਹੈਗਾ ਵੀ ਕਹਿਣ ਦਾ ਮਤਲਬ ਕਿੱਦਾਂ ਦੀ ਅਗਲੇ ਦੀ ਸੋਚ ਹੋਵੇਗੀ
0: ਜੀ,
1: ਕੋਈ ਕੁਛ ਨੀ ਕਹਿ ਸਕਦਾ। ਕੁਛ ਹੋ ਸਕਦਾ ਵਾ ਕੋਈ ਆਪਣੀ ਘਰੇਲੂ ਫੈਮਿਲੀ
0: ਜੀ
1: ਨੂੰ ਵੀ ਮੁੱਖ ਰੱਖ ਕੇ, ਜਾਂ ਜਿਵੇਂ ਆਪਾਂ ਕਹਿ ਸਕਦੇ ਆ
0: ਜੀ,
1: ਅਗਲਾ ਕਹਿੰਦਾ ਠੀਕ ਆ ਕਿ ਹੁਣ ਬਹੁਤ ਕੁਛ ਕਰ ਲਿਆ ਪਹਿਲਾਂ ਜਾਂ ਕਿੱਦਾਂ, ਪਰ ਆਉਣ ਵਾਲੀ ਜ਼ਿੰਦਗੀ ਆਪਾਂ ਚਲੋ ਆਪਦੀ ਬੱਚਿਆਂ ਦੀ ਵਿਗਾਹ ਨਾਲ
0: ਬਿਲਕੁਲ
1: ਬਿਹਤਰ ਢੰਗ ਨਾਲ
0: ਆਪਾਂ
1: ਕੱਢ ਸਕੀਏ
0: ਬਿਲਕੁਲ
1: ਸਕੂਨ ਨਾਲ ਜੀ ਜੀ ਜੀ। ਜਿਸ ਕਰਕੇ ਜਿਸ ਤਰ੍ਹਾਂ ਲੱਗਦਾ ਹੋਇਆ, ਮੈਂ ਤਾਂ ਖੁਦ ਜਾ ਕੇ ਵੀ ਸੇਖੋ ਸਾਹਿਬ ਨੂੰ ਮਿਲ ਕੇ ਆਇਆ ਵੈ, ਮੈਂ ਤੁਹਾਨੂੰ ਸਹੀ ਗੱਲ ਦੱਸਾਂ
0: ਜੀ,
1: ਤੇ ਸੁਭਾਅ ਤੋਂ ਤਾਂ ਲੱਗਦੇ ਨੇ ਬਹੁਤ ਜੀ, ਜਿਵੇਂ ਆਪਾਂ ਕਹਿ ਦਈਏ
0: ਜੀ,
1: ਉਹਨਾਂ ਦੇ ਵਿੱਚ ਬੜੇ ਗੁਣ ਲੱਗਦੇ ਵੈਸੇ ਸਹੀ ਬਣੇ ਦਾ
0: ਜੀ ਜੀ।
1: ਬਾਕੀ ਸਾਡੇ ਲਈ ਤਾਂ ਨੇਤਾ ਪਹਿਲਾਂ ਜਿਹੜੇ ਆਮ ਜਿਹੜੇ ਨੇਤਾ ਹੈਗੇ ਆ ਉਹ ਕਿਹੜਾ ਜੀ ਘੱਟ ਆ।
0: ਹਾਂ ਬਿਲਕੁਲ,
1: ਗੈਂਗਸਟਰਾਂ ਨਾਲੋਂ
0: ਜੀ
1: ਗੱਲ ਤੇ ਆ
0: ਜੀ,
1: ਜੋ ਕੁਛ ਪਹਿਲੀਆਂ ਸਰਕਾਰਾਂ ਦੀਆਂ ਆਈਆਂ
0: ਜੀ
1: ਉਹਨਾਂ ਨੇ ਕੀਤਾ, ਪੰਜਾਬ ਨੂੰ ਲੁੱਟਿਆ, ਜਾਇਦਾਦਾਂ ਬਣਾਈਆਂ
0: ਜੀ,
1: ਤੇ ਅੱਜ ਤੱਕ ਕਿਸੇ ਨੇ ਕੀ ਉਹਨਾਂ ਦਾ ਕਰ ਲਿਆ ਜੀ।
0: ਬਿਲਕੁਲ ਹੈ ਜੀ,
1: ਸਾਡਾ ਪੰਜਾਬ ਇਸੇ ਲਈ ਦੀ ਤੁਰਿਆ ਹੋਇਆ ਵਾ।
0: ਬਿਲਕੁਲ ਹੈ ਜੀ,
1: ਜਿਹੜਾ ਵੀ ਆਉਂਦਾ ਵਾ ਅਗਲਾ ਆਪਦਾ ਆਪਦੇ ਆ ਵਕਤ ਦੀ ਨਦੀ ਜੋ ਹੱਥ ਧੋ ਕੇ ਚੱਲਦਾ ਮੰਨਦਾ
0: ਜੀ। ਬਿਲਕੁਲ ਹੈ ਜੀ,
1: ਤੇ ਬਾਕੀ ਸੇਖੋ ਸਾਹਿਬ ਸਾਡੇ ਇਲਾਕੇ ਦੇ ਨੀ ਹੈਗੇ
0: ਹਾਂਜੀ,
1: ਪਰ ਇਹਨਾਂ ਦਾ ਵਿਧਾਨ ਸਭਾ ਜਿਹੜਾ ਹਲਕਾ ਪੈਂਦਾ ਉਹ ਪੈਂਦਾ ਫਿਰੋਜ਼ਪੁਰ ਦੇ ਵਿੱਚ ਮੁਦਕੀ
0: ਜੀ ਜੀ,
1: ਮੁਦਕੀ ਪੈਂਦਾ ਵਾ। ਤੇ ਐਤਕੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਤੇ ਜਦੋਂ ਇਹਨਾਂ ਨੇ ਆਪਣੀ ਸੋਚ ਬਦਲੀ ਆ
0: ਜੀ,
1: ਤੇ ਇਹਨਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਜੀ, ਸਹੀ ਮਾਇਨੇ ਦੇ ਵਿੱਚ ਦੱਸਾਂ ਜੀ ਮੈਂ
0: ਜੀ ਜੀ ਜੀ।
1: ਤੇ ਜਦੋਂ ਇੱਕ ਵਾਰੀ ਬੰਦਾ ਸ਼ੁਰੂਆਤ ਕਰਦਾ ਵਾ ਤੇ ਲੋਕ ਵੀ ਫਿਰ ਕਈ ਵਾਰੀ ਨਵੇਂ ਚਿਹਰੇ ਨੂੰ ਤਰਜੀਹ ਦਿੰਦੇ ਆ
0: ਜੀ। ਬਿਲਕੁਲ ਹੈ ਜੀ,
1: ਇੱਕ ਵੈਸੇ ਵੀ ਚਲੋ ਉਹਨਾਂ ਦਾ ਜਿਵੇਂ ਆਪਾਂ ਕਹਿ ਲਈਏ ਲੋਕਾਂ ਦੇ ਵਿੱਚ ਕ੍ਰੇਜ਼ ਜ਼ਿਆਦਾ ਹੋ ਗਿਆ ਜੀ ਇਸ ਕਰਕੇ ਵੀ
0: ਜੀ।
1: ਸਾਡੇ ਫਿਰੋਜ਼ਪੁਰ ਜ਼ਿਲ੍ਹੇ ਸੀਟਾਂ ਵੀ ਘੱਟੋ ਘੱਟ 2-3
0: ਜੀ,
1: ਜਿੱਥੋਂ ਕਿ ਉਹ ਜ਼ਿਆਦਾ ਇੱਕ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਦਿਹਾਤੀ ਤੇ ਇੱਕ ਜ਼ੀਰਾ
0: ਜੀ,
1: ਉਹ ਤਿੰਨਾਂ ਇਫੈਕਟ ਕਰਦੇ ਆ ਜੀ ਭਾਜੀ।
0: ਅੱਛਾ ਜੀ ਜੀ ਜੀ,
1: ਹਾਂਜੀ ਹਾਂਜੀ। ਤੇ ਜੇ ਰਹੀ ਗੱਲ ਜਿਹੜੀ ਆਪਾਂ ਕਹਿੰਦੇ ਆ ਬਈ ਉਹਨਾਂ ਨੇ ਜਿਵੇਂ ਸੈਨੀ ਸਾਹਿਬ ਆਪਣੇ ਕਹਿ ਕੇ ਗਏ ਨੇ
0: ਜੀ
1: ਬਈ ਜੀਰਾ ਹੀ ਕਿਉਂ ਚੁਣਿਆ
0: ਜੀ,
1: ਬਈ ਪਾਰਟੀ ਝਾੜੂ ਵਾਲੀ ਕਿਉਂ ਚੁਣੀ
0: ਜੀ,
1: ਹੋ ਸਕਦਾ ਉਹ ਆਜ਼ਾਦ ਖੜਦੇ ਉਹ ਵੀ ਜਿੱਤ ਜਾਂਦੇ, ਪਰ ਭਾਜੀ ਬੰਦਾ ਫਿਰ ਜਦੋਂ ਐਂਟਰੀ ਕਰਦਾ ਨਾ ਇਸ ਚੀਜ਼ ਦੇ ਵਿੱਚ ਉਹ ਕਈ ਤਰ੍ਹਾਂ ਦਾ ਆਪਦਾ ਹਰ ਬੰਦੇ ਅਲੱਗ ਅਲੱਗ ਤਰ੍ਹਾਂ ਦੀ ਸੋਚ ਰੱਖਦਾ ਜੀ
0: ਜੀ।
1: ਹੁਣ ਮੰਨ ਲਓ ਤੁਸੀਂ ਅੱਜ ਕੱਲ ਸਾਡੇ ਜੀਰੇ ਦੇ ਵਿੱਚ ਜਿਸ ਤਰ੍ਹਾਂ ਸਾਰਾ ਕੁਛ ਇਹਨਾਂ ਦੇ ਅੰਡਰ ਆ ਗਿਆ
0: ਜੀ,
1: ਪੁਲਿਸ ਮਹਿਕਮਾ
2: ਇਹਨਾਂ ਦੀ ਚੱਲਦੀ ਬਹੁਤ ਆ।
0: ਜੀ
2: ਹੁਣ ਜਿਹੜੇ 2-4 ਮਹੀਨੇ ਵੀ ਹੈਗੇ ਆ, ਵੀ 2-4 ਮਹੀਨੇ ਵੀ ਹੈਗੇ, ਲੋਕਾਂ ਦੇ ਕੰਮ ਕਰਾਉਣਗੇ ਆਪੇ, ਲੋਕੀ ਇਹਨਾਂ ਨੂੰ ਫਿਰ ਚੰਗਾ ਸਮਝਣਗੇ,
0: ਬਿਲਕੁਲ ਹੈ ਜੀ।
2: ਚੱਕਰ ਤੇ ਨਾ
0: ਪੈਡ ਬਣਾ
2: ਫਿਰ ਟਾਈਮ
0: ਜਾਣਗੇ
2: ਤੱਕ ਇਹਨਾਂ ਨੂੰ ਮਿਲ
0: ਬਿਲਕੁਲ।
2: ਗਿਆ ਨਾ, ਟਾਈਮ ਤਾਂ ਮਿਲ ਗਿਆ ਨਾ ਇਹਨਾਂ ਨੂੰ ਕਈ ਲੋਕਾਂ ਦੇ ਵਿੱਚ ਆਪਦੀ ਪੈਠ ਬਣਾਉਣ ਦਾ,
0: ਬਿਲਕੁਲ ਹੈ ਜੀ।
2: ਤੇ ਇਸ ਕਰਕੇ ਕੋਈ ਜ਼ਰੂਰੀ ਨਹੀਂ ਹੈਗਾ। ਤੇ ਬਾਕੀ ਸਾਡੇ ਕਟਾਰੀਆ ਸਾਹਿਬ ਦਾ ਜਿਹੜੇ ਐਤਕੀ ਚੰਦ ਚੜਾਏ ਉਹਨਾਂ ਨੇ, ਸਾਨੂੰ ਪਤਾ ਹੀ ਹੈ ਜੀ,
0: ਉਹਨਾਂ ਦੇ ਵੀ ਦੱਸ ਦਿਓ ਮਾੜੇ ਜੀ।
2: ਉਹਨਾਂ ਦੀ ਇੱਕ ਬਹੁਤ ਹੀ ਵਧੀਆ ਇਮੇਜ ਬਣੀ ਹੋਈ ਸੀ ਜੀ,
0: ਜੀ
2: ਇਮਾਨਦਾਰੀ ਵਾਲੀ ਜੀ,
0: ਜੀ
2: ਪਰ ਐਤਕੀ ਤਾਂ ਉਹਨਾਂ ਨੇ ਜਿਵੇਂ ਕਹਿੰਦੇ ਵੀ ਆਹੂ ਲਾਹਤੇ ਆ
0: ਜੀ।

0: ਸਰਬਜੀਤ ਜੀ
1: ਉਹਨਾਂ ਨੇ ਆਪਣੇ ਜੀਰਾ ਸਾਹਿਬ ਰੱਬ ਜਾਂ ਇਹੋ ਜਿਹੀਆਂ ਚੀਜ਼ਾਂ ਸ਼ਹਿਰਾਂ ਇਹਨਾਂ ਦੇ ਲਈ ਲੋਕਾਂ ਲਈ ਥੋੜੀ ਆ, ਉਹ ਤਾਂ ਆਪਣੇ ਲਈ ਆ ਜੀ, ਆਮ ਲੋਕਾਂ ਲਈ। ਇਹ ਕੀ ਮੰਨਦੇ ਆ ਰੱਬ ਨੂੰ ਜੀ? ਇਹਨਾਂ ਨੂੰ ਰੱਬ ਰਹਿੰਦਾ ਚੇਤੇ ਚ? ਰੱਬ ਚੇਤਾ ਹੁੰਦਾ ਤਾਂ ਇੰਨਾ ਕੁਝ ਕਰ ਸਕਦੇ ਆ ਜੇ ਰੱਬ ਚੇਤੇ ਹੋਵੇ ਤਾਂ ਇਹਨਾਂ ਨੂੰ।
0: ਉਹ ਤਾਂ ਗੱਲ ਫਿਰ ਟਵਾਣਾ ਸਾਹਿਬ ਵਾਲੀ ਗੱਲ ਆ ਗਈ ਨਾ, ਉਹ ਕਹਿੰਦੇ ਭਾਜੀ ਆਪਣੇ ਸੱਜਣ ਇੱਕ ਜੁੜਦੇ ਹੁੰਦੇ ਆਪਣੇ ਨਾਲ, ਉਹ ਕਦੇ ਹੁਣ ਜੁੜੇ ਨੀ, ਅੱਜ ਸਵੇਰੇ ਕਿਸੇ ਨੇ ਕਾਲ ਕੀਤੀ
1: ਜੀ।
0: ਉਹ ਟਵਾਣਾ ਸਾਹਿਬ ਕਹਿੰਦਾ ਲਾਸਟ ਵਾਰੀ ਜਦੋਂ ਮਿਲੇ ਸੀ ਨਾ, ਵੀ ਉਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ, ਤੇ ਉਹ ਕਹਿੰਦੇ ਵੀ ਰੱਬ ਹੈਗਾ, ਤੇ ਮੈਂ ਕਿਹਾ ਵੀ ਰੱਬ ਨਹੀਂ ਹੈਗਾ
1: ਜੀ।
0: ਉਹ ਕਹਿੰਦਾ ਉਦੋਂ ਬਾਅਦ ਜੁੜੇ ਨੀ, ਉਹ ਸ਼ਾਇਦ ਹੋ ਸਕਦਾ ਵੀ ਕਿਤੇ ਇਹੀ ਨਾ ਗੁੱਸਾ ਲੱਗਾ ਹੋਵੇ।
1: ਨਹੀਂ ਉਹ ਆਪਣੇ ਜੀਰਾ ਸਾਹਿਬ ਦੇਖੋ, ਕਈ ਵਾਰੀ ਆਪਾਂ ਗੱਲ ਕੀਤੀ ਹੈ, ਚਲੋ ਸਤਿਕਾਰ ਹਰ ਧਰਮ ਦਾ ਕਰਦੇ ਹਾਂ, ਪਰ ਇਹਨਾਂ ਲੋਕਾਂ ਦੀ ਜਦੋਂ ਮਾਨਸਿਕਤਾ ਦੇਖਦੇ ਹਾਂ ਨਾ, ਜੋ ਇਹ ਸਾਰਾ ਕੁਝ ਕਰਦੇ ਆ, ਇਹਨਾਂ ਨੂੰ ਕਿੱਥੇ ਆ ਰੱਬ ਰੂਬ ਯਾਦ ਜੀ? ਉਹ ਚੀਜ਼ਾਂ ਉਹ ਤਾਂ ਦੇਖੋ ਹੁਣ ਹਰ ਇਹ ਨੀ ਕਹਿੰਦੇ ਕਿ ਇੱਥੇ ਕੋਈ ਵੀ ਨਾਸਤਿਕ ਨਹੀਂ ਆ। ਮੈਂ ਬੇਟੇ ਨਾਲ ਨਾ ਉਹ ਚਲੋ ਸਾਈਕੋਲੋਜੀ ਤਾਂ ਕਰਦਾ ਪਿਆ ਆ, ਉਹਨਾਂ ਗੱਲਾਂ ਬਾਤਾਂ ਚੱਲ ਪਈਆਂ ਜੀ ਇੱਦਾਂ ਨਾ, ਤਾਂ ਉਹ ਕਹਿੰਦਾ ਕੋਈ ਵੀ ਇਸ ਧਰਤੀ ਦੇ ਉੱਤੇ ਮਨੁੱਖ ਜਿਹੜਾ ਉਹ ਮਤਲਬ ਕਿ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹੀ ਜਾਵੇ ਕਿ ਮੈਂ ਹਨਾ ਮਤਲਬ ਕਿ ਕਮਿਊਨਿਸਟ ਹਾਂ, ਜਾਂ ਮੈਂ ਕਿਸੇ ਵੀ ਰੱਬ ਨੂੰ ਜਾਂ ਕਿਸੇ ਚੀਜ਼ ਨੂੰ ਨਹੀਂ ਮੰਨਦਾ, ਮੈਂ ਨਾਸਤਿਕ ਹਾਂ, ਉਹ ਕਹਿੰਦੇ ਗਲਤ ਚੀਜ਼ਾਂ, ਨਾਸਤਿਕ ਕੋਈ ਹੋ ਹੀ ਨਹੀਂ ਸਕਦਾ ਇਸ ਦੁਨੀਆਂ ਦੇ ਉੱਤੇ। ਹਰ ਬੰਦਾ ਕੁਝ ਨਾ ਕੁਝ ਚੀਜ਼ ਦੇ ਵਿੱਚ ਭਰੋਸਾ ਜਾਂ ਹਰ ਕਿਸੇ ਨਾ ਕਿਸੇ ਦੇ ਉੱਤੇ ਵਿਸ਼ਵਾਸ ਰੱਖਦਾ, ਉਹ ਜ਼ਰੂਰੀ ਨਹੀਂ ਕਿ ਰੱਬ ਹੀ ਹੋਵੇ।
0: ਇਹ ਗੱਲ ਹਾਂਜੀ ਹਾਂਜੀ ਹਾਂਜੀ, ਇਹ ਕੋਈ ਜ਼ਰੂਰੀ ਨਹੀਂ ਹੈਗਾ ਵਾਕਿਆ ਨਾਸਤਿਕ ਹੋਵੇ, ਨਾਸਤਿਕ ਵੀ ਰੱਖੂਗਾ
1: ਬਿਲਕੁਲ, ਉਹਦਾ ਵੀ ਕਿਤੇ ਨਾ ਕਿਤੇ ਟਰੱਸਟ ਆ ਨਾ, ਉਹ ਚਾਹੇ ਕੁਦਰਤ ਦੇ ਵਿੱਚ ਹੈ, ਚਾਹੇ ਕਿਸੇ ਵੀ ਚੀਜ਼ ਦੇ ਵਿੱਚ
0: ਜਾਏਗਾ ਜ਼ਰੂਰ ਜੀ, ਇਹ ਵੀ ਗੱਲ ਹੈਗੀ
1: ਬਿਲਕੁਲ।
0: ਤੇ ਬਾਕੀ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ, ਚਲੋ ਜੇ ਅਗਲੇ ਨੂੰ ਹੁਣ ਮੌਕਾ ਮਿਲਿਆ ਵਾ ਤੇ ਲੋਕੀ ਹੰਗਾਰਾ ਭਰਦੇ ਨੇ
1: ਜੀ,
0: ਤੇ ਜਿੱਥੋਂ ਤੱਕ ਉਮੀਦ ਆ ਸਾਨੂੰ
1: ਜੀ
0: ਨਾਲੇ
1: ਦੇਖੋ, ਜਿਹੜਾ ਕੋਈ ਵੀ ਚੰਗਾ ਲੀਡਰ ਆ ਉਹਨੂੰ ਚੁਣੋ ਸਮਾਂ ਕੇ, ਵਧੀਆ ਕੰਮ ਗੱਲ ਆ ਜਿੱਦਾਂ ਤੁਸੀਂ ਕੀਤੀ ਵੀ ਆ, ਉਹ ਚਲੋ ਉਹਦਾ ਅਗਲੇ ਦਾ ਨਿੱਜ ਆ ਕਿਸੇ ਦਾ ਵੀ ਜੇ ਦੇਖਿਆ ਜਾਵੇ ਤਾਂ, ਤਾਂ ਜੇ ਉਹ ਆਪਣੇ ਇਲਾਕੇ ਦੇ ਲਈ ਆਪਣੇ ਲੋਕਾਂ ਲਈ ਚੰਗਾ ਕੰਮ ਕਰ ਰਿਹਾ, ਚਾਹੇ ਆਮ ਆਦਮੀ ਪਾਰਟੀ ਚ, ਚਾਹੇ ਅਕਾਲੀਆਂ ਦੇ ਵਿੱਚ, ਚਾਹੇ ਬੀਜੇਪੀ ਦੇ ਵਿੱਚ, ਚਾਹੇ ਕਾਂਗਰਸ ਚ ਜੀ, ਕੋਈ ਵੀ ABC ਜਿਹੜੀ ਪਾਰਟੀ ਹੋਵੇ, ਚੰਗਾ ਕੰਮ ਕਰਦਾ ਉਹਨਾਂ ਨੂੰ ਚੁਣੋ। ਇਹ ਨਾ ਕਰੋ ਵੀ ਇੱਕੋ ਹੀ ਜਿਹੜਾ ਵੱਡੀ ਸਰਕਾਰ ਬਣਾ ਦਿਓ ਤੇ ਉਹਨਾਂ ਨੂੰ ਰੱਬ ਹੀ ਜਿੱਦਾਂ ਤੁਸੀਂ ਗੱਲ ਕੀਤੀ ਚੇਤਾ ਹੀ ਨਾ ਰਵੇ ਜੀ, ਹਨਾ ਜੀ।
0: ਭਾਜੀ ਗੱਲ ਤਾਂ ਉਹੀ ਮੈਂ ਕਹਿ ਰਿਹਾ ਵੀ ਕੱਲ ਨੂੰ ਆਉਣ ਵਾਲੇ ਟਾਈਮ ਦਾ ਕਿਸੇ ਨੂੰ ਕੀ ਪਤਾ।
1: ਹਾਂ ਬਿਲਕੁਲ ਹੈ ਜੀ ਬਿਲਕੁਲ ਹੈ,
0: ਅਗਲਾ ਆਪਣੀ ਆਪਦੀ ਇਮੇਜ ਇੱਦਾਂ ਦੀ ਬਣਾ ਜਾਵੇ।
1: ਹੁਣ
0: ਸਾਡੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਕੋਈ ਬਹੁਤੇ ਨਾਂ ਨਹੀਂ ਹੈਗੇ ਰਾਜਨੀਤੀ ਦੇ ਵਿੱਚ
1: ਜੀ,
0: ਜੇ ਆਪਾਂ ਕੋਈ ਗਿਲੀਏ ਨਾ ਵੀ ਕੋਈ ਪੰਜ ਚੰਗੇ ਨਾਂ ਗਿਣਾ ਦਿਓ
1: ਜੀ,
0: ਜਿਹਨੇ ਕਰਪਸ਼ਨ ਨਾ ਕੀਤੀ ਹੋਵੇ
1: ਜੀ,
0: ਤੇ ਜਿਹਨੇ ਬਈ ਇੱਦਾਂ ਦਾ ਕੋਈ ਕੰਮ ਨਾ ਕੀਤਾ
1: ਹੋਵੇ, ਬਿਲਕੁਲ ਜੀ,
0: ਮੈਨੂੰ ਲੱਗਦਾ ਸ਼ਾਇਦ ਕੋਈ ਨਹੀਂ ਹੋਣਾ। ਸ਼ਾਇਦ 2-4 ਪੈਸੇ ਹੈਗੇ ਵੀ ਆ, ਜਿਵੇਂ ਆਪਾਂ ਨਵਜੋਤ ਸਿੱਧੂ ਨੂੰ ਕਹਿ ਦਿੰਦੇ ਆ ਜੀ, ਪ੍ਰਗਟ ਸਿੰਘ ਨੂੰ ਕਹਿ ਦਿੰਦੇ ਆ,
1: ਹਾਂਜੀ
0: ਖਹਿਰਾ ਸਾਹਿਬ ਨੂੰ ਕਹਿ ਦਿੰਦੇ ਆ
1: ਜੀ,
0: ਕੁਛ ਨਾ ਚੰਗੇ ਹੈਗੇ ਆ, ਲੀਡਰ ਚੰਗੇ ਹੈਗੇ ਵੀ ਆ
1: ਬਿਲਕੁਲ,
0: ਚੰਗੇ ਨੂੰ ਸਾਨੂੰ ਚੰਗੇ ਨੂੰ ਲਓ ਠੀਕ ਆ, ਲੋਕੀ ਚਾਹੁੰਦੇ
1: ਜੀ,
0: ਪਰ ਉਹੀ ਗੱਲ ਆ ਵੀ ਜੇ ਕੋਈ ਬੰਦਾ ਆ ਕੇ ਆਪਦੇ ਆਪ ਨੂੰ ਬਦਲਣਾ ਚਾਹੁੰਦਾ ਵਾ
1: ਜੀ,
0: ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਵਾ, ਬਾਕੀ ਕੱਲ ਕਿਸੇ ਨੇ ਦੇਖਿਆ ਕੀ ਹੋਣਾ
1: ਨਾ ਜੀ।
0: ਬਾਕੀ ਦੂਜੀ ਗੱਲ ਇਹ ਹੈਗੀ ਆ, ਸੈਨੀ ਸਾਹਿਬ ਕਹਿ ਕੇ ਗਏ ਸੀ ਆਪਣੇ, ਤੁਸੀਂ ਗੱਲ ਕੀਤੀ ਸੀ ਆਪਣੇ ਮਿਸ਼ਰਾ ਜੀ ਦੀ,
1: ਹਾਂਜੀ ਮਿਸ਼ਰਾ ਜੀ,
0: ਹਾਈਕੋਰਟ ਦੇ ਆਪਣੇ ਪੰਜਾਬ ਹਰਿਆਣਾ ਦੇ ਜੱਜ ਸਾਹਿਬ ਦੇ,
1: CGI ਹਾਂਜੀ ਬਿਲਕੁਲ ਜੀ,
0: CGI 70 ਸਾਲਾਂ ਦੇ ਵਿੱਚ ਰਿਕਾਰਡ ਆ ਵੀ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ
1: ਜੀ
0: ਕਦੀ ਵੀ ਅੱਗੋਂ ਇਹ ਨੀ ਕਿਹਾ
1: ਜੀ
0: ਵੀ ਸਾਨੂੰ ਮਨਜ਼ੂਰ ਨੀ ਗਾ,
1: ਬਿਲਕੁਲ ਹੈ ਜੀ।
0: ਤੇ ਭਾਜੀ ਉਹਦੇ ਵਿੱਚ ਜਿਹੜਾ ਤੋਖੜਾ ਹੈਗਾ ਨਾ ਸਹੀ ਮਿਹਨਤ ਚ
1: ਜੀ,
0: ਉਹ ਸਹੀ ਵੀ ਹੈਗਾ
1: ਜੀ,
0: ਕਿਉਂਕਿ ਜੋ ਵੀ ਹੁਣ ਸੈਂਟਰ ਸਰਕਾਰਾਂ ਕਰ ਰਹੀਆਂ ਨਾ, ਆ ਜਿਹੜੇ 5-10 ਸਾਲਾਂ ਦਾ ਚੱਲ ਰਿਹਾ
1: ਜੀ,
0: ਉਹਦੇ ਵਿੱਚ ਆਪਾਂ ਨੂੰ ਵੀ ਪਤਾ ਵੀ ਜੁਡੀਸ਼ਰੀ ਨੇ ਕਿੱਥੋਂ ਤੱਕ ਗਿਰ ਚੁੱਕੀ ਹੈ ਜੀ।
1: ਇਹ ਕਸੂਰ ਦੇਖੋ, ਚਾਹੇ ਉਹ BMB ਦਾ ਮੁੱਦਾ ਹੈਗਾ ਜਾਂ ਪਾਣੀਆਂ ਦੇ ਮੁੱਦੇ ਨੇ, ਦੇਖੋ ਜੀਰਾ ਸਾਹਿਬ, ਜਿੱਥੇ ਆਪਣੀਆਂ ਸੂਬੇ ਵਾਲੇ ਲੋਕ ਗਲਤ ਨੇ ਉੱਥੇ ਆਪਾਂ ਨੂੰ ਗਲਤ ਵੀ ਕਹਿਣਾ ਪਊਗਾ ਮੈਨੂੰ ਲੱਗਦਾ। ਤੇ ਜਿੱਦਾਂ ਸੈਣੀ ਸਾਹਿਬ ਕਹਿ ਕੇ ਕਿ ਕਹਿ ਵੀ ਗਏ ਆ, ਇਹਨਾਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਸੀ ਹਾਂ ਜਾਂ ਨਾ ਦੇ ਵਿੱਚ ਜਾਂ ਕੋਈ ਓਬਜੈਕਸ਼ਨ ਆ, ਘੱਟੋ ਘੱਟ ਉਹੋ ਹੀ ਤਾਂ, ਜੇ ਤੁਹਾਨੂੰ ਮਨਜ਼ੂਰ ਨਹੀਂ ਘੱਟੋ ਘੱਟ ਓਬਜੈਕਸ਼ਨ ਹੀ ਦੇ ਦਿਓ ਵੀ ਸਾਨੂੰ ਓਬਜੈਕਸ਼ਨ ਆ ਪਾਈ ਆ, ਇਹ ਬੰਦਾ ਨਹੀਂ ਲੱਗਣਾ ਚਾਹੀਦਾ। ਹੁਣ ਮੀਡੀਆ

0: ਦੇ ਵਿੱਚ ਆ ਕੇ ਵੀ ਤਾਂ ਕਹਿ ਰਹੇ ਸਾਨੂੰ ਓਬਜੈਕਸ਼ਨ ਹੈ, ਉਹ ਤੁਸੀਂ ਲਿਖਤੀ ਕਿਉਂ ਨਹੀਂ ਦਿੰਦੇ?
1: ਨਹੀਂ ਜੇ ਜੇ ਆਪਣੇ ਹਰਿਆਣੇ ਦਾ ਮੁੱਖ ਮੰਤਰੀ ਆ ਸਕਦਾ, ਇਹ ਕਿਉਂ ਨਹੀਂ ਗਏ ਫਿਰ?
0: ਨਹੀਂ ਇਹ ਤਾਂ ਦਿੱਲੀ ਜਾਣਾ ਸੀ ਨਾ ਫਿਰ ਜੀ,
1: ਇਹ ਕੋਈ ਜ਼ਰੂਰੀ ਥੋੜਾ ਕੋਈ ਹੈਗਾ, ਦੱਸੋ
0: ਜੀ
1: ਕਿੱਡੀ ਵੱਡੀ ਕਹਿਣ ਦਾ ਮਤਲਬ ਜ਼ਿੰਮੇਵਾਰੀ ਆ,
0: ਜ਼ਿੰਮੇਵਾਰੀ ਹੈ ਬਿਲਕੁਲ, ਉਹ ਮੁਨਕਰ ਹੋ ਰਹੇ ਨੇ ਇਹਨਾਂ ਚੀਜ਼ਾਂ ਤੋਂ, ਤੁਸੀਂ ਘੱਟੋ ਘੱਟ ਉੱਥੇ ਜਾ ਕੇ ਆਪਣੀ ਨਿਰਾਸ਼ਾ ਸਥਾਪਿਤ ਕਰੋ ਜੋ ਵੀ ਕਰਨਾ ਹੈ।
1: ਭਾਜੀ ਗੱਲ ਫਿਰ ਉੱਥੇ ਆ ਗਈ ਜਦੋਂ ਸਾਡੇ, ਤੁਸੀਂ ਇਹ ਦੇਖੋ ਸੁਪਰੀਮ ਕੋਰਟ ਦੇ
0: ਜੀ
1: ਜਸਟਿਸ ਵਿੱਚ ਲਿੱਤੇ ਗਏ ਆ, ਅਪੋਜੀਸ਼ਨ ਆਪਣੇ ਲਿੱਤਾ ਗਿਆ ਵਾ
0: ਜੀ,
1: ਉਦੋਂ ਵੀ ਸਰਕਾਰ ਨੇ ਰੂਲ ਬਦਲੇ ਹੀ ਆ।
0: ਨਾਲੇ ਦੇਖੋ ਜੀਰਾ ਸਾਹਿਬ, ਉਹਨਾਂ ਨੇ ਆਉਂਦਿਆਂ ਨੇ ਕਹਿ ਦਿੱਤਾ ਕਿ ਡੀਏ ਦੇ ਉੱਤੇ ਕੋਈ ਨਰਮੀ ਨਹੀਂ, ਕੋਈ ਵੀ ਹੋਵੇ ਚਾਹੇ ਸਰਕਾਰ ਹੈ ਚਾਹੇ ਕੋਈ ਵੀ ਆ, ਉਹ ਅਸੀਂ ਫੈਸਲੇ ਲਵਾਂਗੇ। ਤੇ ਇਹਨਾਂ ਨੂੰ ਇੱਕ ਉਹੀ ਤਾਂ ਮੌਕਾ ਭਾਲਦੇ ਸੀ, ਉਹ ਕਿਤੇ ਸੋਫਟ ਕਾਰਨਰ ਦੇਖਦੇ ਆ ਉਹਦੇ ਉੱਤੇ, ਦੇਖੋ ਹੁਣ ਇਹਨਾਂ ਨੇ ਹੋਰ ਦੋ ਚਾਰ ਦਿਨਾਂ ਚ ਉਹਦੇ ਉੱਤੇ ਕੋਈ ਨਾ ਕੋਈ ਫੈਸਲਾ ਆ ਜਾਣਾ, ਮੁੜ ਕੇ ਫਿਰ ਇਹਨਾਂ ਨੇ ਕਹਿਣਾ ਕਿ ਹਾਂ ਭਾਈ ਇਹ ਬੀਜੇਪੀ ਸਾਡੇ ਨਾਲ ਧੱਕਾ ਕਰਦੀ ਹੈ। ਯਾਰ ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਚੱਕੋ, ਜਿਹੜੀ ਤੁਹਾਡੀ ਕਰਨ ਵਾਲੀ ਹੈ, ਕਾਜ ਜਿਹੜੇ ਕਰਨ ਵਾਲੇ ਆ, ਤੁਸੀਂ ਮੋਹਤਬਾਰ ਹੋ ਸੂਬੇ ਦੇ, ਕਰਤਾ ਧਰਤ ਹੋ, ਪਦਾਮਾ ਹੋ ਇਸ ਸੂਬੇ ਦੇ, ਉਹ ਤੁਹਾਡੀ ਸਾਰੀ ਜ਼ਿੰਮੇਵਾਰੀ ਹੈ, ਤੁਹਾਡੀ ਫੈਮਿਲੀ ਪੰਜਾਬ ਹੈ, ਉਹਦੇ ਮੁੱਦਿਆਂ ਨੂੰ ਤੁਹਾਨੂੰ ਜ਼ਰੂਰੀ ਹੈ ਜਾਂ ਰੈਲੀਆਂ ਕਰਨੀਆਂ ਜ਼ਰੂਰੀ ਨੇ ਜਾਂ ਦਿੱਲੀ ਜਾ ਕੇ ਜੇਲ੍ਹ ਦੇ ਵਿੱਚ ਮਿਲਣਾ ਜ਼ਰੂਰੀ ਹੈ, ਜਿਹੜੇ ਮੁੱਦੇ ਆ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਹੈਂਡਲ ਕਰ ਰਹੇ ਹੋ? ਜਦੋਂ ਸਾਰਾ ਕੁਝ ਚਿੜੀਆਂ ਚੁਗ ਜਾਂਦੀ ਹੈ ਖੇਤ, ਫਿਰ ਉੱਥੇ ਉਹ ਸੱਪ ਵੀ ਲੰਘ ਜਾਂਦਾ, ਫਿਰ ਜੁੱਤੀਆਂ ਨਾਲ ਗੁੱਟੀ ਜਾਂਦੇ ਆ ਬਸ ਜੀ।
1: ਜਦੋਂ ਇੱਕ ਪਾਰਟੀ ਦੇ ਇੰਨੇ ਬੰਦੇ ਧੱਕ ਕੇ ਅਗਲੇ ਨੇ ਜੇਲ੍ਹਾਂ ਚ ਇੰਨੀਆਂ ਦਿਖਾ ਦੀਆਂ ਅਗਲਿਆਂ ਨੂੰ ਰੰਗ ਢੰਗ
0: ਜੀ,
1: ਉਦੋਂ ਫਿਰ ਤੁਹਾਨੂੰ ਪਤਾ ਵਿਸ਼ਵਾਸ ਦਾ ਫਿਰ ਟੁੱਟਦਾ ਹੀ ਆ।
0: ਨਾਲੇ ਦੇਖੋ ਜੀਰਾ ਸਾਹਿਬ, ਬਹੁਮਤ ਐਡੀ ਬਹੁਮਤ ਕੀ ਕਰਨੀ ਆ, ਗੋਡੇ ਤੇ ਰਗੜ ਕੇ ਲਾਉਣੀ ਆ ਜੀ, 92 ਬੰਦੇ ਨੇ ਤੁਹਾਡੇ, ਹੈ ਇਕੱਠੇ ਕਰਕੇ ਤੁਸੀਂ ਇਕੱਲੇ ਤੁਰ ਪਲਨੇ ਹੋ ਦਿੱਲੀ ਨੂੰ, ਭਈ ਗਵਰਨਰ ਤੁਹਾਡੀ ਨਹੀਂ ਗੱਲ ਸੁਣਦਾ, ਚੱਕ ਕੇ ਤੁਸੀਂ ਧਰਨਾ ਲਾ ਦਿਓ ਦਿੱਲੀ, ਹਨਾ ਭਈ ਅੱਗੇ ਵੀ ਤਾਂ ਧਰਨਿਆਂ ਚੋਂ ਨਿਕਲੀ ਪਾਰਟੀ ਆ, ਕਦੇ ਸੁਣਿਆ ਇਹਨਾਂ ਨੇ ਧਰਨਾ ਲਾਇਆ ਕਿਸੇ ਚੀਜ਼ ਦੇ ਅਗੇਂਸਟ ਦੇ ਵਿਚ? 92 ਦੇ 92 ਇਕੱਠੇ ਹੁਣ ਭਾਈ ਸਾਨੂੰ ਆਹ ਚੀਜ਼ ਮਨਜ਼ੂਰ ਨਹੀਂ ਗੀ, ਤੁਸੀਂ ਪਾਣੀਆਂ ਦਾ ਮੁੱਦਾ ਨਹੀਂ ਹੱਲ ਕਰਦੇ, ਅਸੀਂ ਕਰਾਉਣਾ ਚਾਹੁੰਦੇ ਹਾਂ ਭਾਈ, ਕਰੋ ਜੀ ਬੈਠੋ ਇੱਥੇ ਜੀ, ਅਸੀਂ ਇੱਥੇ ਬੈਠੇ ਹਾਂ, ਅਸੀਂ ਨਹੀਂ ਉੱਠ ਕੇ ਜਾਂਦੇ ਉਹਨਾਂ ਚਿਰ, ਲਾ ਦਿਓ ਧਰਨਾ ਚੁੱਪ ਕਰਕੇ ਦਿੱਲੀ ਜਾ ਕੇ, ਕਿਉਂ ਨਹੀਂ ਲਾਉਂਦੇ? ਇਹ ਤੋਂ ਵੱਡੀ ਹਕੂਮਤ ਦੇ ਵਿੱਚ ਐਡੀ ਵੱਡੀ ਬਹੁਮਤ ਹੋਵੇ ਤਾਂ ਉਹ ਤਾਂ ਪਾਣੀ ਨਾ ਪੈਣ ਦੇ ਜੀ ਓਪੋਜੀਸ਼ਨਾਂ ਦੇ ਜਾਂ ਚਾਹੇ ਕੇਂਦਰ ਆ ਸਾਹਮਣੇ।
1: ਭਾਜੀ ਭਾਜੀ ਉਹ 92 ਕਿਹਨਾਂ ਦੀ ਮਿਹਰਬਾਨੀ ਨਾਲ ਆਏ ਆ, ਆਪਾਂ ਨੂੰ ਪਤਾ, ਤੁਹਾਨੂੰ ਵੀ ਪਤਾ, ਠੀਕ ਹੈ ਨਾ
0: ਜੀ,
1: ਉਦੋਂ ਵੀ ਮਿਹਰਬਾਨੀ ਆਪਾਂ ਨੂੰ ਪਤਾ ਜਿਹਨਾਂ ਦੀ ਹੋਈ ਆ,
0: ਬਿਲਕੁਲ ਹੈ ਜੀ ਬਿਲਕੁਲ,
1: ਠੀਕ ਆ, ਇੱਕ ਹਵਾ ਬਣੀ ਹੁੰਦੀ ਆ, ਹਵਾ ਬਣੀ ਤਾਂ ਅਗਲਾ ਲੋਕ ਫਾਇਦੇ ਬਿਠਾਉਂਦੇ ਆ
0: ਜੀ,
1: ਪਰ ਓਵਰਆਲ ਮਿਹਰਬਾਨੀ ਤਾਂ ਹੋਈ ਆ।
0: ਅੱਜ
1: ਵੀ ਇੱਕ ਕੇਸ, ਕੱਲ ਵੀ ਇੱਕ ਕੇਸ ਹਾਈ ਮਦਰਾਸ ਹਾਈ ਕੋਰਟ ਚ ਲੱਗਾ ਵਾ
0: ਜੀ,
1: ਜਿਹਦੇ ਵਿਚ ਕਿ ਉਹਨੇ ਉੱਥੋਂ ਦੀ ਇੱਕ ਕੋਲਾਥੁਰ ਹੈਗੀ ਆ ਵਿਧਾਨ ਸਭਾ,
0: ਹਾਂਜੀ,
1: ਸਟਾਲਿਨ ਨੇ ਕੇਸ ਲਾਇਆ ਸੀਗਾ ਜੀ ਉੱਥੇ, ਬਈ ਉਹਨਾਂ ਨੇ ਫਿਰ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਬਈ ਵੇਖੋ, ਉਹਨਾਂ ਨੇ ਫਿਰ 4 EVM ਮਸ਼ੀਨਾਂ ਲਿਆਂਦੀਆਂ
0: ਜੀ,
1: 4 ਦੇ ਵਿੱਚੋਂ 3 ਖਰਾਬ ਜੀ
0: ਜੀ,
1: 4 ਹੋਰ ਮੰਗਾਈਆਂ, ਉਹਦੇ ਵਿੱਚੋਂ 1 ਖਰਾਬ, ਕਹਿਣ ਦਾ ਮਤਲਬ 8 ਦੇ ਵਿੱਚੋਂ 4 ਮਸ਼ੀਨਾਂ ਖਰਾਬ
0: ਜੀ,
1: ਤੇ ਫਿਰ ਤੁਸੀਂ ਇੱਕ ਨਵਾਂ ਕਾਨੂੰਨ ਬਣਾਤਾ
0: ਜੀ,
1: ਘੱਟੋ ਘੱਟ ਤੁਸੀਂ ਜਿਹੜੀ ਪਟੀਸ਼ਨ ਲਾਉਣੀ ਆ ਤੁਸੀਂ ਵਿਦਿਨ 45 ਡੇਸ 45 ਦਿਨਾਂ ਦੇ ਵਿੱਚ ਲਗਾ ਸਕਦੇ ਆ
0: ਜੀ,
1: ਉਹ ਏਦਾਂ ਦੇ ਜਦੋਂ ਕਹਾਣੀਆਂ ਬਣ ਗਈਆਂ, ਜਦੋਂ ਸਾਨੂੰ ਉੱਤੇ ਉਹਨਾਂ ਦੇ ਸਿਰ ਦੇ ਉੱਪਰ ਹੱਥ ਖਿੰਦਾ ਵਾ ਆਯੋਗ ਦੇ ਉੱਪਰ, ਕੁਛ ਸੁਣਵਾਈ ਹੈ ਹੀ ਨੀ ਕਿਸੇ ਜਗ੍ਹਾ ਤੇ ਇੰਡੀਆ ਦੇ ਵਿੱਚ, ਖਾਸ ਕਰਕੇ ਜਦੋਂ ਦੀ ਸੈਂਟਰ ਸਰਕਾਰ ਦੇ 10-12 ਸਾਲ ਹੋ ਗਏ ਆ
0: ਜੀ,
1: ਇਸ ਕਰਕੇ ਕਿਸੇ ਨੂੰ ਯਕੀਨ ਨਹੀਂ ਹੈਗਾ
0: ਜੀ,
1: ਜੋ ਠੀਕ ਆ ਮਾਨਸਾ ਨੂੰ ਇਹ ਲੱਗਦਾ ਵਾ
0: ਜੀ,
1: ਜਿਹੜਾ ਵੀ ਹੁਣ ਇਹ ਭੇਜਣਗੇ ਜਿੱਥੇ ਵੀ ਸਟੇਟ ਜਿੱਥੇ ਕੋਈ ਜਾਂਦਾ ਵਾ
0: ਜੀ,
1: ਉੱਥੇ ਉਹੀ ਜਾਏਗਾ ਜਿਹੜਾ ਕਿ ਇਹਨਾਂ ਦਾ ਪਕਸ਼ਪਾਤ ਕਰੇਗਾ ਜੀ,
0: ਬਿਲਕੁਲ ਹੈ ਜੀ,
1: ਇਹ ਗੱਲ ਕਹਾਂਗਾ।
0: ਦੇਖੋ ਜੀਰਾ ਸਾਹਿਬ, ਮੈਨੂੰ ਅੱਜ ਵੀ ਪ੍ਰੋਗਰਾਮ ਚੇਤੇ ਹੈ ਕਿ ਜਦੋਂ ਆਪਣੇ ਮਾਨ ਸਾਹਿਬ ਨੂੰ ਸਹੁੰ ਚੁਕਾਈ ਹੈ ਨਾ, ਇਹਨੇ ਸਹੁੰ ਚੁੱਕੀ ਹੈ ਮੁੱਖ ਮੰਤਰੀ ਦੀ, ਮੈਨੂੰ ਅੱਜ ਵੀ ਚੇਤੇ ਹੈ, ਲੋਕ ਜਦੋਂ ਇਹ MP ਸੀਗੇ ਨਾ ਤਾਂ ਜਦੋਂ ਉੱਥੇ ਬੋਲਦੇ ਸੀ ਚਾਹੇ 2 ਮਿੰਟ ਹੀ ਮਿਲਦੇ ਸੀਗੇ, ਦੇਸ਼ਾਂ ਵਿਦੇਸ਼ਾਂ ਤੱਕ ਇਹਨਾਂ ਨੂੰ ਸੁਣਿਆ ਜਾਂਦਾ ਸੀ, ਲੋਕ ਚੁੱਪ ਕਰਕੇ ਸਾਇਲੈਂਸ ਹੋ ਕੇ ਦਿਲ ਦੇ ਉੱਤੇ ਹੱਥ ਰੱਖ ਕੇ ਇਹਨਾਂ ਨੂੰ ਸੁਣਦੇ ਸੀ, ਕਿਉਂਕਿ ਉਸ ਸਮੇਂ ਉਹ ਸੂਬੇ ਦੇ ਮੁੱਦੇ ਚੱਕਦੇ ਸੀ, ਗੱਲ ਕਰਦੇ ਸੀ ਤਰਕ ਦੇ ਨਾਲ, ਤੇ ਉਹ ਤੋਂ ਬਾਅਦ ਮੈਨੂੰ, ਮੈਂ ਉਦਣ ਦਾ ਕਿਹਾ ਹੋਇਆ ਮੈਨੂੰ ਅੱਜ ਵੀ ਚੇਤੇ ਆ, ਚਾਹੇ ਪ੍ਰੋਗਰਾਮ ਕੱਢ ਕੇ ਦੇਖ ਲਿਓ ਉਸ ਦਿਨ ਦਾ ਜਿੱਦਣ ਇਹਨਾਂ ਨੇ ਸਹੁੰ ਚੱਕੀ ਹੈ, ਤਾਂ ਮੈਂ ਕਿਹਾ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਹੋਏ ਨਾ ਉਹ ਮਾਨ ਸਾਹਿਬ ਦੇ ਮੋਢੇ ਦੇ ਉੱਤੇ ਰੱਖ ਕੇ ਬੀਜੇਪੀ ਨੇ ਸਾਰੇ ਹੀ ਕੱਢ ਕੇ ਲੈ ਜਾਣੇ ਜੀ, ਕੱਢ ਕੇ ਲੈ ਗਏ ਜੀ, ਜੀਰੋ ਕਰ ਦਿੱਤਾ ਦੇਖ ਲਓ ਹੀਰੋ ਤੋਂ ਜੀ, ਇੱਕ ਮੁੱਖ ਮੰਤਰੀ ਦਾ ਇੱਕ ਦੇ ਕੇ ਜੀ ਸੀਟ ਦੇ ਕੇ ਬਸ ਇਹਦੇ ਨਾਲੋਂ ਤਾਂ ਮੈਂ ਕਈ ਵਾਰੀ ਕਿਹਾ ਕਿ ਐਮ ਪੀ ਵੱਡਾ ਸੀਗਾ, ਮੁੱਖ ਮੰਤਰੀ ਕੀ ਕਰਨਾ ਸੀ।
1: ਸਹੀ ਗੱਲ ਹੈ, ਸਹੀ ਗੱਲ ਤੁਹਾਡੀ, ਬਿਲਕੁਲ ਬਿਲਕੁਲ। ਬਾਕੀ ਮੈਂ ਗੱਲ ਹੋਰ ਕਹੂੰਗਾ ਵੀ ਜਿੰਨਾ ਜੁਡੀਸ਼ੀਅਰ ਦੇ ਵਿੱਚ ਉਹ ਕਹਿੰਦੇ ਹੁੰਦੇ ਨਾ ਵੀ ਜਾਂ ਤਾਂ ਵਾਹ ਪਿਆ ਜਾਣੀ ਹੈ ਤੇ ਰਾਹ ਪਿਆ ਜਾਣੀ,
0: ਰਾਹ ਪਿਆ ਜਾਣੀ ਹੈ ਜੀ।
1: ਮੈਂ ਅੱਜ ਤੱਕ ਇਹਨਾਂ ਕੰਮਾਂ ਚ ਕਦੀ ਪਿਆ ਨੀ ਗਾ
0: ਜੀ,
1: ਹੁਣ ਮੇਰਾ ਖੁਦ ਆਪਦੇ ਬੇੜੀ ਦਾ ਕੇਸ ਪਿਆ
0: ਜੀ,
1: ਤੇ ਇਹ ਦੇਖ ਲੋ ਹੁਣ ਮੈਨੂੰ ਵੀ ਦੋ ਚਾਰ ਵਾਰੀ ਉੱਥੇ ਜਾਣਾ ਪਿਆ ਬੇੜੀ ਦੇ ਨਾਲ।
0: ਬਿਲਕੁਲ
1: ਭਾਜੀ, ਮੈਂ ਕਹਿੰਦਾ ਆਮ ਲੋਕ ਇੰਨੇ ਕ ਖੱਜਲ ਖੁਆਰ ਹੁੰਦੇ ਨਾ ਤੁਹਾਨੂੰ ਮੈਂ ਦੱਸ ਨੀ ਸਕਦਾ ਭਾਜੀ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ।
1: ਦੇਖੋ ਆਮ ਲੋਕਾਂ ਨੂੰ ਪਤਾ ਹੀ ਨੀ ਹੈਗਾ, ਵਕੀਲ ਬੈਠੇ ਆ, ਮੁਨਸ਼ੀ ਨੂੰ ਭੇਜ ਦਿੰਦੇ ਆ, ਆਪੇ ਤਰੀਕ ਪਵਾ ਲੈਂਦੇ ਆ, ਆਪਾਂ ਕਹਿ ਦਿੰਦੇ ਵੀ ਤਰੀਕ ਪੇ ਤਰੀਕ, ਤਰੀਕ ਪੇ ਤਰੀਕ।
0: ਬਿਲਕੁਲ ਹੈ ਜੀ,
1: ਉਹ ਤਰੀਕਾ ਆਪ ਹੀ ਭਾਈ ਉਹਨਾਂ ਦੀ, ਦੇਖੋ ਤੁਸੀਂ
0: ਜੀ। ਬਿਲਕੁਲ ਹੈ ਜੀ,
1: ਇਮਾਨਦਾਰੀ ਕਿੱਥੇ ਵੀ ਹੋਏਗੀ
0: ਜੀ।
1: ਠੀਕ ਹੈ, ਸਾਡੇ ਸੈਨਿਕ ਸਾਹਿਬ ਬਹੁਤ ਵਧੀਆ ਸਾਨੂੰ ਵੀ ਸੁਝਾਅ ਕਈ ਵਾਰ ਦੇ ਦਿੰਦੇ ਆ
0: ਜੀ,
1: ਚੰਗੀ ਸੋਚ ਵਾਲੇ ਬੰਦੇ ਨੇ। ਆਪਾਂ ਇਹ ਨੀ ਕਹਿੰਦੇ ਵੀ ਸਾਰੇ ਇੱਕੋ ਜੁੱਕੇ ਸਾਰੇ ਮਾੜੇ ਆ, ਪੰਜੇ ਉਂਗਲਾਂ ਇੱਕੋ ਜੁੱਕੇ ਨੀ ਹੁੰਦੀਆਂ
0: ਜੀ,
1: ਬਹੁਤ ਲੋਕ ਚੰਗੇ ਵੀ ਹੁੰਦੇ ਆ ਇਸੇ ਦੇ ਵਿੱਚ ਹੀ।
0: ਸਾਡੇ ਤਾਂ ਜੀਰਾ ਸਾਹਿਬ ਆਪਣੇ ਬਜ਼ੁਰਗਾਂ ਨੇ ਕਚਹਿਰੀਆਂ ਦੇ ਵਿੱਚ ਅੱਧੀ ਉਮਰ ਤੋਂ ਵੱਧ ਕੱਢ ਦਿੱਤੀ, 50-50, 55-55 ਸਾਲ ਤਾਂ ਕਚਹਿਰੀਆਂ ਦੇ ਵਿੱਚ ਫੈਸਲੇ ਹੋਣ ਨੂੰ ਲੱਗ ਗਏ। ਜਿਹੜੇ ਕੇਸ ਚੱਲ ਵੀ ਨਹੀਂ ਸਕਦੇ ਸੀ, ਬਾਅਦ ਦੇ ਵਿੱਚ ਕਹਿ ਸਕਦੇ ਆ ਕਿ ਜੱਜ ਆਖਰੀ ਦਿਨ ਜਦੋਂ ਫੈਸਲਾ ਸੁਣਾਉਂਦਾ ਉਹ ਅੱਗਿਓਂ ਪਤਾ ਕੀ ਕਹਿੰਦਾ, 11 ਸਾਲ ਬਾਅਦ ਜਦੋਂ ਕੇਸ ਚੱਲਦਾ ਤੇ ਫੈਸਲਾ ਆਉਂਦਾ, ਕਹਿੰਦਾ ਇਹ ਤਾਂ ਕੇਸ ਬੜੀ ਬਣਦਾ ਸੀ, ਕੇਸ ਚੱਲ ਕੀਤਾ ਗਿਆ ਇੱਦਾਂ, ਭਾਈ 11 ਸਾਲ ਤੂੰ ਕੀ ਕਰਦਾ ਰਿਹਾ ਬੈਠਾ ਉੱਥੇ।
1: ਭਾਜੀ ਜਦੋਂ ਸਰਕਾਰਾਂ ਦੇ ਇੱਕ ਦੂਜੇ ਤੇ ਪਟੀਸ਼ਨ ਲਾਦੇ ਵੀ ਇਹਨਾਂ ਦਾ ਇਲੈਕਸ਼ਨ ਨਜਾਇਜ਼ ਆ
0: ਜੀ,
1: ਉਹ ਕਿੰਨੇ ਸਾਲ ਚੱਲਦਾ ਰਹਿੰਦਾ ਵਾ, ਉਹ ਬੰਦੇ ਜਿਹਨੇ ਕੇਸ ਕੀਤਾ ਹੁੰਦਾ ਵਾ ਇੱਕੋ ਪਾਰਟੀ ਚ ਆ ਜਾਂਦੇ ਆ।
0: ਸਾਡੇ
1: ਅੰਮ੍ਰਿਤਸਰ ਦੇ ਸੋਨੀ ਜੀ ਤੇ ਨਵਜੋਤ ਸਿੱਧੂ ਜੀ
0: ਜੀ
1: ਦੋਨੋਂ ਕਾਂਗਰਸ ਚ, ਬਸ ਉਹ ਵੀ ਕਾਂਗਰਸ ਚ, ਉਹ ਵੀ ਕਾਂਗਰਸ ਚ, ਤੇ ਦੱਸੋ ਫੈਸਲਾ ਕੋਰਟ ਕੇਸ ਤਾਂ ਵੀ ਚੱਲੀ ਜਾਂਦਾ।
0: ਬਿਲਕੁਲ
1: ਤੁਸੀਂ,
0: ਬਿਲਕੁਲ ਆ ਜੀ, ਉਹ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਮੈਨੂੰ ਪੂਰੀਆਂ ਯਾਦ ਨਹੀਂ, ਕਹਿੰਦੇ ਬੰਦੇ ਉਹ ਬਿਰਧ ਹੋ ਗਏ, ਰੁੱਖ ਬਣ ਗਏ ਜੀ, ਖੜਦੇ ਖੜੇ ਉੱਥੇ ਉਡੀਕਦੇ ਉਡੀਕਦੇ।
1: ਹਾਂਜੀ ਜੀ, ਵਿੱਚ
0: ਬਿਲਕੁਲ
1: ਚੱਲਦੇ,
0: ਬਿਲਕੁਲ ਆ ਜੀ।
1: ਪਰ ਭਾਜੀ ਗੱਲ ਹੈਗੀ ਆ, ਜੇ ਆਮ ਘਰੇਲੂ ਕੇਸ ਜੇ ਕੋਈ ਨਵੇਂ ਲੱਗਦੇ ਨਾ ਘਰੇਲੂ,
0: ਹਾਂਜੀ,
1: ਖਾਸ ਕਰਕੇ ਲੇਡੀ ਦੇ
0: ਜੀ,
1: ਇਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਵੀ ਵੱਧ 5-7 ਹੱਦ 5-7 ਦੇ ਵਿੱਚ ਨਾ ਫੈਸਲਾ ਓਕੇ ਹੋ ਜਾਣਾ ਚਾਹੀਦਾ।
0: ਵੈਸੇ ਦੇਖਿਆ ਜਾਵੇ ਜਿਹੜੇ ਡਿਵੋਰਸ ਵਗੈਰਾ ਦੇ ਕੇਸ ਆ ਪਿਛਲੇ ਸਮੇਂ ਤੋਂ, ਮੈਂ ਜਰੂਰ ਨੋਟ ਕੀਤਾ, ਸ਼ਾਇਦ ਉਹ ਜਲਦੀ ਹੈਂਡਲ ਹੋਣ ਲੱਗ ਗਿਆ, 2.5-3 ਸਾਲਾਂ ਦੇ ਵਿੱਚ ਉਹ ਫੈਸਲਾ ਸੁਣਾ ਦਿੰਦੇ ਆ ਜੀ, ਪਹਿਲਾਂ ਕਾਫੀ ਸਮਾਂ ਲਾ
1: ਜੀ। ਮੈਂ ਤਾਂ ਕਹਿੰਦਾ 2.5-3 ਸਾਲ ਵੀ ਬਹੁਤ ਆ।
0: ਹਾਂ ਬਹੁਤ ਆ ਜੀ, ਸਾਲ ਖੰਡ 6 ਮਹੀਨਿਆਂ ਚ ਕਰ ਦੇਣਾ ਚਾਹੀਦਾ,
1: ਬਹੁਤ ਜ਼ਿਆਦਾ ਵਾ। ਮੈਂ ਤਾਂ ਕਹਿੰਦਾ ਤੁਹਾਨੂੰ ਵੱਧ ਹੱਦ ਸਾਲ ਜਾਂ 6-8 ਮਹੀਨੇ ਚ।
0: ਬਿਲਕੁਲ ਹੈ ਜੀ,
1: ਏਦਾਂ ਦੇ ਕੇਸ ਕਿਹਦੀ ਕਰਦੇ, ਨਾਲੇ ਭਾਰ ਵੀ ਘਟਦਾ ਨਾ ਅਦਾਲਤਾਂ ਦਾ।
0: ਹਾਂਜੀ ਬਿਲਕੁਲ ਹੈ ਜੀ,
1: ਜਿੰਨੇ ਕੇਸ ਇਹ ਜਲਦੀ ਨਿਬੜਨਗੇ ਏਦਾਂ ਦੇ, ਉਹਨਾਂ ਨੇ ਭਾਰ ਘਟਣਾ।
0: ਬਿਲਕੁਲ,
1: ਮੈਨੂੰ ਤਾਂ ਲੱਗਦਾ ਇਹ ਆਪ ਹੀ ਨੀ ਚਾਹੁੰਦੇ
0: ਜੀ
1: ਬਈ ਏਦਾਂ ਦੇ ਕੇਸ ਖਤਮ ਹੋਣ।
0: ਬਿਲਕੁਲ ਹੈ ਜੀ, ਬਿਲਕੁਲ,
1: ਜਿੰਨੀ ਵਾਰ ਜਾਣਗੇ ਉਨੀ ਵਾਰ ਮੁਨਸ਼ੀ ਜੀ ਨੂੰ ਹਰ ਵਾਰੀ ਨਮਸਤੇ ਕਰਕੇ ਆਉਣੀ ਪੈਣੀ ਚਾਹ ਪਾਣੀ।
0: ਮੈਂ ਤਾਂ ਫਾਦਰ ਉਹਨਾਂ ਨੂੰ ਕਈ ਵਾਰੀ ਹੱਸਦਾ ਹੁੰਦਾ ਸੀ, ਆਪਣੇ ਜੀਰਾ ਸਾਹਿਬ, ਮੈਂ ਨਾ ਫਾਦਰ ਸਾਹਿਬ ਨੂੰ ਹੱਸਦਾ ਹੁੰਦਾ ਸੀ, ਸਾਡਾ ਜਿਹੜਾ ਪਹਿਲਾ ਵਕੀਲ ਸੀ ਨਾ ਜੀ, ਉਹ ਵੀ ਮਰ ਮੁੱਕ ਗਿਆ, ਚੱਲੀ ਜਾਂਦਾ ਜੀ, ਉਹਦਾ ਮੁੰਡਾ ਵੀ ਵਕੀਲ ਬਣ ਗਿਆ ਜੀ, ਉਹਨੇ ਉਹ ਅੱਗੇ ਤੋਂ ਅੱਗੇ ਜੀ, ਅੱਗੇ ਤੋਂ ਅੱਗੇ ਜੀ। ਰਜਿੰਦਰ ਜੀਰਾ ਜੀ ਤੇ ਅਗਲੀ ਲਾਈਨ ਦੇ ਉੱਤੇ ਮੁਹੰਮਦ ਜੀ ਨੇ, ਫਿਰ ਆਪਾਂ ਚੰਦ ਦੇ ਉੱਤੇ ਚੱਲਦੇ ਆ, ਦੇਖਦੇ ਕਿਹਦਾ ਕਬਜ਼ਾ। ਤੇ ਮੁਹੰਮਦ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਭਾਈ ਮਾਨ ਮਤੇ ਸੋਤੇ ਜਿਹੜੇ ਹੈਗੇ ਆ ਰੇਡੀਓ ਦੁਆਬਾ ਤੇ ਐਸ ਵੀ ਦੇ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ
0: ਜੀ ਜੀ
2: ਜੀ ਜੀ। ਤੇ ਬਹੁਤ ਸੋਹਣੀ ਆਪਣੇ ਜੀਰਾ ਸਾਹਿਬ ਤਬਾਦਲਾ ਖਿਆਲ ਕਰ ਰਹੇ ਸੀ ਤੇ ਤੁਸੀਂ ਵੀ ਨਾਲ ਕਰ ਰਹੇ ਸੀ ਤਬਾਦਲਾ ਖਿਆਲ ਬਹੁਤ ਬਿਲਕੁਲ ਦੇਖੋ ਜੀ ਗੱਲਾਂ ਚੋਂ ਗੱਲਾਂ ਨਿਕਲਦੀਆਂ ਫਿਰ ਗੱਲਾਂ ਦੇ ਵਿੱਚੋਂ ਹੱਲ ਵੀ ਨਿਕਲੀ ਜਾਂਦੇ ਆ ਹੈ
0: ਬਿਲਕੁਲ
2: ਕਈ ਮਸਲੇ ਮਸਾਇਲ ਹੱਲ ਵੀ ਹੋਈ ਜਾਂਦੇ ਆ
0: ਹੋਈ ਜਾਂਦੇ ਆ
2: ਤੇ ਬਿਲਕੁਲ ਇਸ ਵੇਲੇ ਜੋ ਮੌਜੂਦਾ ਸੂਰਤੇ ਹਾਲ ਆ ਸੂਰਤੇ ਹਾਲ ਜਿਹੜੀ ਹੈਗੀ ਆ ਉਹ ਵਾਲਾ ਹੈ ਤਾਂ ਨਾਜੁਕ ਹੀ ਕਹਿ ਸਕਦੇ ਆਪਾਂ ਜਿਸ ਤਰ੍ਹਾਂ ਦਾ ਅਸੀਂ ਵੈਸੇ ਉਮੀਦ ਰੱਖਦੇ ਹੈਗੇ ਆ ਵੀ ਬਈ ਵਾਕਈ ਅੱਗੋਂ ਜਿਹੜਾ ਹੈਗਾ ਹਰ ਇਨਸਾਨ ਰੱਖਦਾ ਉਮੀਦ ਰੱਖਦੇ ਬਿਹਤਰ ਜਿਹੜਾ ਹੈਗਾ ਅੱਗੋਂ ਵਕਤ ਆਵੇ ਤੇ ਕਹਿੰਦੇ ਇੱਕ ਆਸ ਦੇ ਨਾਲ ਹੀ ਦੁਨੀਆਂ ਜੀਂਦੀ ਹੈ
0: ਬਿਲਕੁਲ
2: ਆਸ ਜਿਹੜੀ ਹੈਗੀ ਆ ਉਮੀਦ ਦੇ ਨਾਲ ਦੁਨੀਆਂ ਉਮੀਦ ਤੇ ਦੁਨੀਆਂ ਖੜੀ ਹੈ ਜੇ ਉਮੀਦ ਹੀ ਨਾ ਹੋਵੇ ਤਾਂ ਫਿਰ ਖਤਮ ਹੋ ਜਾਂਦਾ ਨਾ ਹੱਥ
0: ਬਿਲਕੁਲ
2: ਤੇ ਬਿਨਾ ਮਕਸਦ ਤੋਂ ਵੀ ਵੀਰ ਭੁਪਿੰਦਰ ਜੀ ਇਸ ਦੁਨੀਆਂ ਚ ਕੁਛ ਨੀ ਕਹਿੰਦੇ ਨਾ ਹਰ ਸ਼ਾਇਦ ਪਿੱਛੇ ਮਕਸਦ ਹੈ ਜੇ ਆਪਣਾ ਮਕਸਦ ਹੀ ਹੈ ਨੀ ਜੇ ਹੁਣ ਦਿਨ ਰਾਤ ਬਣੇ ਤਾਂ ਉਹਦਾ ਮਕਸਦ ਹੈਗਾ ਹਨਾ ਤੇ ਜੇ ਆਪਣਾ ਹੋਸਪਿਟਲ ਬਣੇ ਤਾਂ ਉਹਦੇ ਪਿੱਛੇ ਮਕਸਦ ਆ ਹੁਣ ਸਰਕਾਰਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਲੈ ਵੀ ਹੁਣ ਫਲਾਣੇ ਨੇ ਬੰਨਾ ਧਮਕਾਣੇ ਨੇ ਬੰਨਾ ਚਲੋ ਜੋ ਵੀ ਆ ਲੈ ਵੀ ਵੋਟਾਂ ਆ ਗਈਆਂ
0: ਬਿਲਕੁਲ
2: ਇਹ ਵੀ ਇਹਦੇ ਪਿੱਛੇ ਵੀ ਮਕਸਦ ਹੀ ਆ ਮਕਸਦ ਤੋਂ ਤਾਂ ਹੈ ਨੀ ਨਾ ਵੋਟਾਂ ਆ ਗਈਆਂ ਤਾਂ ਉਹਦੇ ਪਿੱਛੇ ਵੀ ਮਕਸਦ ਹੈਗਾ
0: ਬਿਲਕੁਲ
2: ਤੇ ਇਹ ਚੀਜ਼ਾਂ ਹੈਗੀਆਂ ਮਕਸਦ ਤਾਂ ਹੈ ਆ ਪਰ ਗੱਲਾਂ ਉਹੀ ਆ ਜਿਹੜਾ ਹੈਗਾ ਵੀ ਕੁਛ ਰਿਜ਼ਲਟ ਵਧੀਆ ਨਿਕਲੇ ਜਿਹੜਾ ਹੈਗਾ ਲੇਕਿਨ ਚੇਂਜ ਇਜ਼ ਦਾ ਲਾਅ ਆਫ ਨੇਚਰ ਹਾਂ ਚੇਂਜ ਤਾਂ ਹੈ ਕਹਿੰਦੇ ਉੱਪਰ ਵਾਲਾ ਵੀ ਜਿਹੜਾ ਹੈਗਾ ਹਰੇਕ ਨੂੰ ਮੌਕਾ ਦਿੰਦਾ ਹੈਗਾ ਲੇਕਿਨ ਜਦੋਂ ਕੋਈ ਨਹੀਂ ਬਦਲਦਾ ਤਾਂ ਫਿਰ ਉਹਦੀ ਜਗ੍ਹਾ ਤੇ ਉਹ ਦੂਸਰੇ ਲੋਕ ਲੈ ਆਉਂਦਾ
0: ਜੀ ਬਿਲਕੁਲ
2: ਇਹ ਨਿਜ਼ਾਮ ਹੈਗਾ ਇਹ ਨਿਜ਼ਾਮ ਉੱਪਰ ਵਾਲੇ ਦਾ ਹੈਗਾ ਉਹ ਮੌਕਾ ਜ਼ਰੂਰ ਦਿੰਦਾ ਹੈਗਾ ਹਰੇਕ ਨੂੰ ਪਰ ਇਹ ਵੀ ਨਾਲ ਉਹਦਾ ਕਾਨੂੰਨ ਵੀ ਆ ਵੀ ਭਾਈ ਜਿਹੜਾ ਹੈਗਾ ਸਹੀ ਢੰਗ ਨਾਲ ਚੱਲੀ ਤੇ ਜੇ ਨਾ ਸਹੀ ਢੰਗ ਨਾਲ ਕੋਈ ਨਹੀਂ ਚੱਲਦਾ ਜਾਂ ਜਿਹੜਾ ਹੈਗਾ ਆਵਾਮ ਉਹੀ ਉਸ ਉਹੀ ਬੁਰਾ ਹਾਲ ਬੌਂਕੇ ਦਿਹਾੜੇ ਤੇ ਰੋਂਡਾ ਰੋਂਦਾ ਪਿੱਟਦਾ ਆਵਾਮ ਤੇ ਫਿਰ ਮਾਲਕ ਸੱਚਾ ਵੀ ਉੱਤੇ ਕਹਿੰਦਾ ਯਾਰ ਇਹਨੂੰ ਇੱਕ ਸਾਈਡ ਤੇ ਕਰਦੇ ਹੈਗੇ ਹੁਣ ਦੂਸਰਾ ਲੈ ਕੇ ਆਉਂਦੇ ਹਨਾ
0: ਬਿਲਕੁਲ
2: ਇਸ ਕਰਕੇ ਕਹਿੰਦੇ ਹੈਗੇ ਆ ਵੀ ਹਮੇਸ਼ਾ ਜਿਹੜਾ ਹੈਗਾ ਸਾਨੂੰ ਡਰ ਜਾਣਾ ਚਾਹੀਦਾ ਉੱਪਰ ਵਾਲੇ ਕੋਲ ਜਿਵੇਂ ਕਿ ਡਰਨ ਦਾ ਹੱਕ ਹੈਗਾ ਸਾਨੂੰ ਜਿਹੜਾ ਹੈਗਾ ਆਵਾਮ ਦੇ ਖਿਆਲ ਉਹਨਾਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਮੁਸ਼ਕਲਾਂ ਹੱਲ ਕਰੋ ਹੈਂ ਅੱਜ ਤੁਸੀਂ ਕਿਸੇ ਦੀਆਂ ਮੁਸ਼ਕਲਾਂ ਹੱਲ ਕਰੋਗੇ ਕੱਲ ਨੂੰ ਤੁਹਾਡੀਆਂ ਵੀ ਮਾਲਕ ਸੱਚਾ ਕਰ ਦੇਗਾ ਅੱਜ ਤੁਸੀਂ ਕਿਸੇ ਦਾ ਸਾਥ ਦਿਓਗੇ ਕੱਲ ਨੂੰ ਮਾਲਕ ਸੱਚਾ ਵੀ ਤੁਹਾਡਾ ਸਾਥ
0: ਬਿਲਕੁਲ
2: ਤੇ ਇਹ ਚੀਜ਼ਾਂ ਹੈਗੀਆਂ ਹਮੇਸ਼ਾ ਜਿਹੜਾ ਹੈਗਾ ਆਪਣਾ ਜੀਣਾ ਕਾਹਦਾ ਹੁੰਦਾ ਖਾ ਲੋ ਪੀ ਲੋ ਮੌਜ ਕਰ ਲੋ ਇਹ ਕਾਹਦੀ ਜ਼ਿੰਦਗੀ ਹੈ ਬਈ
0: ਬਿਲਕੁਲ
2: ਆਪ ਖਾ ਲੋ ਪੀ ਲੋ ਮੌਜ ਕਰ ਲੋ ਤੇ ਬਾਕੀ ਜਾਣ ਖੂਹ ਦੇ ਵਿੱਚ ਇਹ ਨਹੀਂ ਹੁੰਦਾ ਦੂਸਰਿਆਂ ਦਾ ਵੀ ਸਾਡੀ ਇੱਕ ਜ਼ਿੰਮੇਵਾਰੀ ਆ ਕੱਲ ਨੂੰ ਪਕੜ ਹੋ ਜਾਣੀ ਸਾਡੀ ਵੀ ਦੂਸਰਿਆਂ ਦੀ ਵੀ ਸਾਡੀ ਇੱਕ ਰਿਸਪੋਂਸੀਬਿਲਟੀ ਆ ਕਿ ਭਾਈ ਆਪ ਤੇ ਤਰ ਗਿਆ ਤੇ ਦੂਸਰੇ ਜਿਹੜੇ ਹੈਗੇ ਉਹਨਾਂ ਨੂੰ ਵੀ ਲੈ ਕੇ ਤਰੇ ਕੇ ਜਾਂ ਉਹ ਡੁੱਬ ਕੇ ਮਰ ਗਏ
0: ਹਨਾ
2: ਉਹਨਾਂ ਨੂੰ ਵੀ ਨਾਲ ਲੈ ਕੇ ਤਰੋ ਫਿਰ ਹੀ ਨਜ਼ਾਰਾ ਹੈ ਨਾ
0: ਬਿਲਕੁਲ
2: ਹੈਗੀਆਂ ਤੇ ਬਾਕੀ ਜਿਹੜਾ ਹੈਗਾ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਹੁੰਦਾ ਹੈਗਾ ਜਿਹੜਾ ਹੈਗਾ ਬਹੁਤ ਹੀ ਕਾਬਲੇ ਤਾਰੀਫ ਹੈਗਾ
0: ਸ਼ੁਕਰੀਆ
2: ਤੇ ਲਓ ਜੀ ਫਿਰ ਥੋੜਾ ਜਿਹਾ ਆਪਾਂ ਕੋਈ ਜਿਹੜਾ ਹੈਗਾ
0: ਆਉਣ ਦਿਓ ਰੰਗ ਜੀ ਹਾਂਜੀ
2: ਤੇ ਮੈਂ ਕਿਹਾ ਉਹਦਾ ਵੀ ਰੂਹਦਾਰੀ ਹੋ ਜਾਵੇ ਥੋੜੀ
0: ਜ਼ਰੂਰ ਜ਼ਰੂਰ ਜੀ
2: ਚਲੋ ਜੀ ਪਹਿਲਾਂ ਸੂਫੀ ਕਲਾਮ ਦੇ ਨਾਲ ਮੈਂ ਸ਼ੁਰੂ ਕਰ ਦਿੰਦਾ ਹੈਗਾ
0: ਜੀ
2: ਜੀ ਜੀ ਛੱਡ ਹੀ ਸਾਬਾਂ ਦੀਆਂ ਗੱਲਾਂ ਛੱਡ ਕੱਲ ਦੀ ਫਿਕਰ ਸੱਜਣਾ ਛੱਡ ਹੀ ਸਾਬਾਂ ਦੀਆਂ ਗੱਲਾਂ

0: क्या बात है जी, बहुत खूब बहुत खूब।
1: थैंक यू सो मच,
0: थैंक यू जी, बहुत बहुत शुक्रिया जी। दोस्तों ऐसा जी, मोहम्मद जी जुड़े सी ते अपनी गलबात दे नाल नाल थोड़ा जा नाल गीत संगीत भी सांझा करके गए ने। ते लाइना दोस्तों तुहाडे लई भी खुलियां है, +358 44 976 19 बार स्टूडियो दा नंबर है। ते खबरां थोड़ियां जिहियां होर सांझियां करके विदेशी ते इक दो रिपोर्टां ने उहनां दी सांझ पा के कनेडा दी, ते अग्गे आपां फिर आग्या वल नूं वधांगे। जे कॉल करनी चाहुंदे हो तां निघा स्वागत है, +358 44 976 19 बार स्टूडियो दा नंबर है। नाल दी नाल तुहानूं लिखिया भी दिख रहा है जी ते पोस्टर दे विच। इसे तरह प्रोग्राम नूं सपोर्ट कीता है हरविंदर जोल भैन जी, जगदेव संधु बाई जी, सिकंदर सिंह औजला जी, महेश जी, भान सिंह गरेवाल जी, सुरेंद्र कौर माल जी, मान सिंह सैनी साहब, भान सिंह गरेवाल होना दा बहुत बहुत शुक्रिया ते धन्नवाद है। ਬੇਅੰਤ ਸੰਧੂ ਜੀ, ਜਗਤਾਰ ਭਾਰਤ ਜੀ ਤੇ ਆਪਣੇ ਸਾਰੇ ਦੋਸਤ ਸੱਜਣ ਹੋਰ ਨਵੇਂ ਜੁੜ ਰਹੇ ਨੇ ਤੇ ਸਤਿ ਸ੍ਰੀ ਅਕਾਲ ਭੇਜ ਰਹੇ ਆ ਸਭ ਨੂੰ, ਦੋਸਤਾਂ ਨੂੰ ਨਿੱਘਾ ਸਵਾਗਤ ਹੈ ਜੀ। ਤੇ ਜਿਹੜੇ ਲੇਟ ਦੋਸਤ ਜੁੜੇ ਨੇ ਤੇ ਲੇਟ ਅੱਜ ਮੈਂ ਵੀ ਜੁੜਿਆ ਜੀ ਤਕਰੀਬਨ 40 ਮਿੰਟ, ਤੇ ਜਿੰਨਾ ਵੀ ਆਪਾਂ ਚਲੋ ਕੋਸ਼ਿਸ਼ ਕਰਦੇ ਹਾਂ, 1.5 ਘੰਟੇ ਦਾ ਪ੍ਰੋਗਰਾਮ ਕੰਪਲੀਟ ਹੋ ਗਿਆ ਤੇ ਆਪਾਂ ਹੋਰ 15-20 ਮਿੰਟ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਤੋਂ ਬਾਅਦ ਅੱਗੇ ਵੱਲ ਨੂੰ ਵਧਾਂਗੇ। ਹੋਰ ਮੁਝੇ ਛੱਡੋ, ਹੁਣ ਤਾਂ ਕਹਿੰਦੇ ਚੰਦ ਵੀ ਸਾਡਾ ਹੈ। ਟਰੰਪ ਨੇ ਪੋਸਟ ਪਾ ਕੇ ਨਵੀਂ ਹੀ ਚਰਚਾ ਛੇੜ ਕੇ ਰੱਖ ਦਿੱਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਨਵਾਂ ਤੇ ਹੈਰਾਨ ਕਰਨ ਵਾਲਾ ਦਾਅਵਾ ਕਰ ਦਿੱਤਾ। ਉਨ੍ਹਾਂ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਚੰਦਰਮਾ ਤੇ ਅਮਰੀਕਾ ਦਾ ਹੈ ਤੇ ਟਰੰਪ ਨੇ ਚੰਦ ਦੀਆਂ ਤਸਵੀਰਾਂ ਦੇ ਨਾਲ ਅਮਰੀਕੀ ਝੰਡਾ ਲਗਾਉਂਦੇ ਹੋਏ ਲਿਖਿਆ, ਚੰਦ ਸਾਡਾ ਹੈ। ਇਸ ਪੋਸਟ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਵੀਂ ਚਰਚਾ ਛਿੜ ਗਈ। ਟਰੰਪ ਨੇ ਆਪਣੀ ਪੋਸਟ ਦੇ ਲਈ ਵਿੱਚ ਜਿਹੜਾ ਸੀ ਕਈ AI ਜਨਰੇਟਡ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਟ੍ਰੇਟ ਆਫ ਹੋਰਮੁਜ਼ ਦੇ ਉੱਤੇ ਵੀ ਅਮਰੀਕਾ ਦਾ ਕਬਜ਼ਾ ਹੋਣ ਦਾ ਦਾਅਵਾ ਕਰ ਦਿੱਤਾ। ਵਾਈਟ ਹਾਊਸ ਦੇ ਵੱਲੋਂ ਟਰੰਪ ਦੀਆਂ ਸੁਪਰ ਹੀਰੋ ਅਤੇ US ਸਪੇਸ ਫੋਰਸ ਦੇ ਨਾਲ ਜੁੜੀਆਂ ਕੁਝ AI ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਨੇ। ਚੰਦ ਵਾਲੇ ਦਾਅਵੇ ਤੋਂ ਇਲਾਵਾ ਟਰੰਪ ਨੇ ਅਮਰੀਕੀ ਸੂਬੇ ਨਿਊ ਮੈਕਸੀਕੋ ਦਾ ਨਾਂ ਵੀ ਜਿਹੜਾ ਬਦਲ ਕੇ ਨਿਊ ਅਮਰੀਕਾ ਰੱਖਣ ਦਾ ਜਿਹੜਾ ਸੁਝਾਅ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਜਿਹੜਾ ਸੀ ਲੇਕ ਓਨਟਾਰੀਓ ਦਾ ਜਿਹੜਾ ਨਾਮ ਲੇਕ ਅਮਰੀਕਾ ਤੇ ਸਟ੍ਰੇਟ ਆਫ ਹੋਰਮੁਜ਼ ਦਾ ਨਾਮ ਟਰੰਪ ਸਟ੍ਰੇਟ ਰੱਖਣ ਦੀਆਂ ਜਿਹੜੀਆਂ ਗੱਲਾਂ ਵੀ ਕਰ ਚੁੱਕਿਆ। ਨਿਊ ਮੈਕਸੀਕੋ ਦੀ ਗਵਰਨਰ ਜਿਹੜੀ ਹੈ ਮਿਸ਼ੈਲ ਲੋਜ਼ਾਨ ਗ੍ਰਿਸ਼ਮ ਨੇ ਜਿਹੜਾ ਇਸ ਟਰੰਪ ਦੇ ਇਸ ਪ੍ਰਸਤਾਵ ਨੂੰ ਖਾਰਜ ਕਰਦਿਆਂ ਕਹਿ ਦਿੱਤਾ ਹੈ ਕਿ ਸੂਬੇ ਦਾ ਨਾਂ ਅਮਰੀਕਾ ਦੇ ਬਣਨ ਤੋਂ ਹੀ ਵੀ ਜਿਹੜਾ ਪਹਿਲਾਂ ਦਾ ਹੈ ਨਾ ਕਿ ਅਮਰੀਕਾ ਦਾ। ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਦੇ ਵੱਲੋਂ ਅਜਿਹੇ ਬਿਆਨ ਵੱਧ ਰਹੀ ਮਹਿੰਗਾਈ ਅਤੇ ਗੈਸ ਦੀਆਂ ਕੀਮਤਾਂ ਵਰਗੇ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਜਨਤਾ ਦਾ ਭਟਕਾਉਣ ਦੇ ਲਈ ਦਿੱਤੇ ਜਾ ਰਹੇ ਹੈ। 1967 ਦੀ ਆਊਟਰਸ ਸਪੇਸ ਟ੍ਰੀਟੀ ਜਿਹੜੀ ਹੈ ਜਿਸਦੇ ਉੱਤੇ ਅਮਰੀਕਾ ਸਣੇ 100 ਤੋਂ ਵੱਧ ਦੇਸ਼ਾਂ ਨੇ ਦਸਤਖਤ ਕੀਤੇ ਹੋਏ ਨੇ, ਉਹਦੇ ਅਨੁਸਾਰ ਕੋਈ ਵੀ ਦੇਸ਼ ਚੰਦਰਮਾ ਜਾਂ ਕਿਸੇ ਹੋਰ ਖੰਗੋਲੀ ਪਿੰਡ ਦੇ ਉੱਤੇ ਆਪਣੇ ਰਾਸ਼ਟਰੀ ਕਬਜ਼ੇ ਦਾ ਦਾਅਵਾ ਨਹੀਂ ਕਰ ਸਕਦਾ ਹੈ। ਅਜਿਹੇ ਦੇ ਵਿੱਚ ਟਰੰਪ ਦੇ ਵੱਲੋਂ ਚੰਦ ਨੂੰ ਲੈ ਕੇ ਦਿੱਤਾ ਗਿਆ ਇਹ ਬਿਆਨ ਨਵੀਂ ਚਰਚਾ ਜਿਹੜੀ ਹੈ ਛੇੜ ਰਿਹਾ ਹੈ। ਤੇ ਇਸੇ ਤਰ੍ਹਾਂ ਟਰੰਪ ਦਾ ਵੱਡਾ ਐਕਸ਼ਨ ਜਿਹੜਾ 125 ਕਰੋੜ ਦੇ ਬਜਟ ਦੇ ਨਾਲ ਵੋਟਰ ਸੂਚੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਭਾਰਤ ਦੇ ਜਿਹੜਾ ਸੰਬੰਧ ਦੇ ਨਾਲ ਦੇਖਿਆ ਜਾਵੇ ਤਾਂ ਜਿਵੇਂ ਕਿ SIR ਉੱਥੇ ਚੱਲੀ ਹੈ। ਇਸੇ ਤਰ੍ਹਾਂ ਹੁਣ ਟਰੰਪ ਨੇ $125 ਕਰੋੜ ਦਾ ਬਜਟ ਦੇ ਦਿੱਤਾ ਹੈ ਵੋਟਰ ਸੂਚੀਆਂ ਨੂੰ ਜਾਂਚ ਕਰਨ ਦੇ ਲਈ। ਅਮਰੀਕਾ ਦੇ ਵਿੱਚ ਵੋਟਰ ਸੂਚੀ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਇਸ ਦੇ ਨਾਲ 10 ਲੱਖ ਭਾਰਤੀ ਮੂਲ ਦੇ ਵੋਟਰਾਂ ਦੇ ਨਾਂ ਕੱਟਣ ਦਾ ਖਤਰਾ ਜਿਹੜਾ ਪੈਦਾ ਹੋ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਮੀਗ੍ਰੇਸ਼ਨ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਨੂੰ ਵੋਟਰ ਡਾਟਾਬੇਸ ਦੀ ਜਿਹੜੀ ਨਿਗਰਾਨੀ ਦੀ ਜਿੰਮੇਵਾਰੀ ਸੌਂਪੀ ਹੈ। ਇਸ ਦੇ ਲਈ ਲਗਭਗ 125 ਕਰੋੜ ਰੁਪਏ ਦਾ ਜਿਹੜਾ ਬਜਟ ਜਿਹੜਾ ਅਲਾਟ ਕੀਤਾ ਗਿਆ। ਇਸ ਕੰਮ ਦੇ ਲਈ ਕੰਪਿਊਟਰ ਤੇ ਡਿਜੀਟਲ ਟੂਲਸ ਰਾਹੀਂ ਰਾਸ਼ਟਰੀ ਪੱਧਰ ਦੇ ਉੱਤੇ ਇੱਕ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਤੇ ਵੋਟਰਾਂ ਦੀ ਜਾਣਕਾਰੀ ਨੂੰ ਕੰਪਿਊਟਰ ਦੇ ਰਾਹੀਂ ਇਮੀਗ੍ਰੇਸ਼ਨ ਰਿਕਾਰਡ, ਸਿਟੀਜ਼ਨਸ਼ਿਪ ਰਿਕਾਰਡ ਤੇ ਹੋਰ ਸਰਕਾਰੀ ਡਾਟਾ ਦੇ ਨਾਲ ਮਿਲਾਇਆ ਜਾ ਰਿਹਾ ਹੈ। ਜੇ ਕਿਸੇ ਵੋਟਰ ਦੇ ਨਾਂ ਦੇ ਉੱਤੇ ਸਪੈਲਿੰਗ, ਪਤੇ ਜਾਂ ਹੋਰ ਜਾਣਕਾਰੀ ਦਾ ਸਰਕਾਰੀ ਰਿਕਾਰਡ ਦੇ ਨਾਲ ਜਿਹੜਾ ਸਹੀ ਮਿਲਾਨ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਜਿਹੜੀ ਮੁੜ ਤੋਂ ਡੂੰਘੀ ਜਾਂਚ ਕੀਤੀ ਜਾਵੇਗੀ। ਜੇ ਉਹ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਪਾਉਂਦੇ ਨੇ ਤਾਂ ਉਨ੍ਹਾਂ ਦਾ ਵੋਟਰ ਸੂਚੀ ਤੋਂ ਜਿਹੜਾ ਨਾਂ ਹਟਾ ਦਿੱਤਾ ਜਾਵੇਗਾ। ਅਮਰੀਕਾ ਦੇ ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ ਤੇ ਟੈਕਸਾਸ ਵਰਗੇ ਸੂਬਿਆਂ 'ਚ ਭਾਰਤੀ ਮੂਲ ਦੇ ਵੋਟਰਾਂ ਦੀ ਵੱਡੀ ਗਿਣਤੀ ਹੈ। ਉੱਥੇ ਕੁੱਲ 26 ਲੱਖ ਭਾਰਤੀ ਮੂਲ ਦੇ ਜਿਹੜੇ ਵੋਟਰ ਨੇ ਤੇ ਟਰੰਪ ਪ੍ਰਸ਼ਾਸਨ ਜਿਹੜਾ ਇਸ ਮੁਹਿੰਮ ਦੇ ਰਾਹੀਂ ਸੇਵ ਅਮੈਰੀਕਾ ਐਕਟ ਨੂੰ ਪਾਸ ਕਰਵਾਉਣ ਦੇ ਲਈ ਸਿਆਸੀ ਜ਼ਮੀਨ ਜਿਹੜੀ ਤਿਆਰ ਕਰ ਰਿਹਾ। ਇਸ ਫੈਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਵੀ ਮਿਲੀ ਹੈ ਤੇ ਅਮਰੀਕਾ ਦੇ ਵਿੱਚ ਕੋਈ ਕੇਂਦਰੀ ਚੋਣ ਕਮਿਸ਼ਨ ਨਹੀਂ ਹੁੰਦਾ ਹੈ, ਹਰ ਸੂਬਾ ਆਪਣੇ ਨਿਯਮ ਖੁਦ ਤੈਅ ਕਰਦਾ ਹੈ। ਇਸ ਦੇ ਲਈ ਇਸ ਫੈਸਲੇ ਨੂੰ ਅਦਾਲਤਾਂ ਦੇ ਵਿੱਚ ਚੁਣੌਤੀ ਮਿਲਣਾ ਤੈਅ ਹੈ। ਟੈਕਸਾਸ ਦੇ ਵਿੱਚ ਪਹਿਲਾਂ ਵੀ 24,000 ਲੋਕਾਂ ਦੇ ਨਾਮ ਵੋਟਰ ਸੂਚੀ ਤੋਂ ਹਟਾਏ ਜਾਣ ਤੇ ਫੈਡਰਲ ਕੋਰਟ ਨੇ ਜਿਹੜਾ ਰੋਕ ਲਾ ਦਿੱਤੀ ਸੀਗੀ ਤੇ ਲੱਗਦਾ ਹੈ ਕਿ ਹੁਣ ਇਸੇ ਵਾਰੀ ਵੀ ਉਸੇ ਤਰ੍ਹਾਂ ਹੀ ਹੋਏਗਾ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਮੇਲ ਇਨ ਵੋਟਿੰਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਮਿਡ ਟਰਮ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਪਹੁੰਚ ਗਿਆ ਟਰੰਪ ਪ੍ਰਸ਼ਾਸਨ, ਕਹਿੰਦੇ ਭਾਜੀ ਧੱਕਾ। ਟਰੰਪ ਪ੍ਰਸ਼ਾਸਨ ਦੀ ਨੁਮਾਇੰਦਗੀ ਕਰ ਰਹੇ ਸੋਲਿਸਟਰ ਜਨਰਲ ਜੌਨ ਸੁਆਇਰ ਨੇ ਸੁਪਰੀਮ ਕੋਰਟ ਤੋਂ ਇਸ ਨਿਯਮ ਨੂੰ ਤੁਰੰਤ ਲਾਗੂ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਹੇਠਲੀ ਅਦਾਲਤ ਦੀ ਰੋਕ ਲਾਗੂ ਰਹੇਗੀ ਉਦੋਂ ਤੱਕ ਭੁਲੇਖਾ ਅਤੇ ਅਰਾਜਕਤਾ ਫੈਲਣ ਦਾ ਖਤਰਾ ਬਣਿਆ ਰਹੇਗਾ, ਕਿਉਂਕਿ ਲਗਾਤਾਰ ਕਈ ਰਾਜ ਮੇਲ ਬੈਲਟ ਜਾਰੀ ਕਰ ਰਹੇ ਨੇ। ਟਰੰਪ ਪ੍ਰਸ਼ਾਸਨ ਨੇ ਐਤਵਾਰ ਕੱਲ ਬੀਤੇ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਫਿਰ ਅਪੀਲ ਕੀਤੀ ਹੈ ਤਾਂ ਜੋ ਨਵੰਬਰ ਦੇ ਵਿੱਚ ਹੋਣ ਵਾਲੀਆਂ ਕਾਂਗਰਸੀ ਚੋਣਾਂ ਤੋਂ ਪਹਿਲਾਂ ਮੇਲ ਇਨ ਬੈਲਟ ਨੂੰ ਜਿਹੜਾ ਸੀ ਸੀਮਤ ਕਰਨ ਵਾਲੀ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ ਤੇ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਇੱਕ ਸੰਘੀ ਜੱਜ ਨੇ ਇਨ੍ਹਾਂ ਪਾਬੰਦੀਆਂ ਦੇ ਉੱਤੇ ਰੋਕ ਵੀ ਲਗਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਐਮਰਜੈਂਸੀ ਅਰਜ਼ੀ ਦਾਇਰ ਕੀਤੀ ਹੈ ਤੇ ਉਨ੍ਹਾਂ ਨੇ ਅਮਰੀਕਾ ਡਾਕ ਸੇਵਾ USPS ਨੂੰ ਮੇਲ ਇਨ ਵੋਟਿੰਗ ਨੂੰ ਪਾਬੰਦੀਸ਼ੁਦਾ ਕਰਨ ਵਾਲੇ ਨਿਯਮ ਨੂੰ ਲਾਗੂ ਕਰਨ ਦੀ ਇਜਾਜ਼ਤ ਮੰਗੀ ਹੈ, ਭਾਵੇਂ ਕਿ ਕੁਝ ਅਮਰੀਕੀ ਰਾਜਾਂ ਨੇ 3 ਨਵੰਬਰ ਦੀਆਂ ਮਿਡ ਟਰਮ ਜਿਹੜੀਆਂ ਨੇ ਚੋਣਾਂ ਨੇ ਉਨ੍ਹਾਂ ਦੇ ਲਈ ਡਾਕ ਮਤ ਪੱਤਰ ਜਿਹੜੇ ਨੇ ਮੇਲ ਇਨ ਬੈਲਟ ਭੇਜਣਾ ਵੀ ਸ਼ੁਰੂ ਕਰ ਦਿੱਤੇ ਹੋਏ ਨੇ। ਬੋਸਟਨ ਸਥਿਤ ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਨੇ ਨਵੇਂ ਨਿਯਮ ਨੂੰ ਲਾਗੂ ਹੋਣ ਤੋਂ ਰੋਕਣ ਵਾਲੀ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਸੀਗਾ ਤੇ ਹੁਣ ਇਸ ਗੱਲ ਦਾ ਅੰਤਮ ਫੈਸਲਾ ਸੁਪਰੀਮ ਕੋਰਟ ਦੇ ਉੱਤੇ ਨਿਰਭਰ ਜਿਹੜਾ ਰਹੇਗਾ ਤੇ ਕਰਦਾ ਹੈ ਕਿ ਪ੍ਰਸ਼ਾਸਨ ਦੀਆਂ ਮੇਲ ਇਨ ਵੋਟਿੰਗ ਪਾਬੰਦੀਆਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜਾਂ ਫਿਰ ਨਹੀਂ। ਸੁਪਰੀਮ ਕੋਰਟ ਦੀ ਜਸਟਿਸ ਕੇਤਨਜੀ ਬਰਾਊਨ ਜੈਕਸਨ ਨੇ ਜਿਹੜਾ ਟਰੰਪ ਪ੍ਰਸ਼ਾਸਨ ਦੀ ਇਸ ਬੇਨਤੀ ਦੇ ਉੱਤੇ ਜਵਾਬ ਦੇਣ ਦੇ ਲਈ ਬੁੱਧਵਾਰ ਦੀ ਸਮਾਂ ਸੀਮਾ ਤੈਅ ਕੀਤੀ ਹੈ ਤੇ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਤਲਵਾਨੀ ਦੀ ਸ਼ੁਰੂਆਤੀ ਰੋਕ ਨੂੰ ਉਲਟਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਐਮਰਜੈਂਸੀ ਬੇਨਤੀ ਦਾਇਰ ਕੀਤੀ ਸੀ। ਮੌਜੂਦਾ ਸਮੇਂ ਦੇ ਵਿੱਚ ਅਮਰੀਕਾ ਦੇ ਸਾਰੇ ਰਾਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਲ ਇਨ ਵੋਟਿੰਗ ਦੀ ਇਜਾਜ਼ਤ ਦਿੰਦੇ ਨੇ। 29 ਰਾਜ ਵੋਟਰਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਮੇਲ ਦੇ ਰਾਹੀਂ ਮਤ ਪੱਤਰ ਪਾਉਣ ਦੀ ਜਿਹੜੀ ਬੇਨਤੀ ਕਰਨ ਦੀ ਇਜਾਜ਼ਤ ਦਿੰਦੇ ਹੈ, ਜਦੋਂ ਕਿ 8 ਰਾਜ ਪੂਰੀ ਤਰ੍ਹਾਂ ਮੇਲ ਦੇ ਰਾਹੀਂ ਹੀ ਚੋਣਾਂ ਕਰਵਾਉਂਦੇ ਨੇ। ਇਸ ਦੇ ਦੌਰਾਨ ਸ਼ੁੱਕਰਵਾਰ ਨੂੰ ਉੱਤਰੀ ਕੈਰੋਲੀਨਾ ਨਵੰਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਮਤ ਪੱਤਰ ਮੇਲ ਕਰਨ ਦਾ ਦੇਸ਼ ਦਾ ਜਿਹੜਾ ਪਹਿਲਾ ਰਾਜ ਜਿਹੜਾ ਬਣ ਗਿਆ ਹੈ। ਦੂਸਰੇ ਪਾਸੇ ਜਰਮਨ ਦੇ ਵਿੱਚ ਖੇਤਰੀ ਚੋਣਾਂ ਦੇ ਵਿੱਚ ਸੱਜੇ ਪੱਖੀ EFD ਨੇ ਜਿਹੜਾ ਪਾਰਟੀ ਨੇ ਹਾਸਲ ਕਰ ਲਈ ਹੈ ਜਿੱਤ ਤੇ ਬਹੁਮਤ ਤੋਂ ਖੁੰਝਿਆ ਹੈ। ਜਰਮਨੀ ਦੇ ਲਈ ਦੂਰ ਸੱਜੇ ਪੱਖ ਜਿਹੜੇ ਨੇ EFD ਨੇ ਐਤਵਾਰ ਕੱਲ ਬੀਤੇ ਚ ਇੱਕ ਖੇਤਰੀ ਚੋਣ ਦੇ ਵਿੱਚ ਭਾਰੀ ਜਿੱਤ ਹਾਸਲ ਕਰ ਲਈ ਹੈ ਪਰ ਪੂਰਨ ਬਹੁਮਤ ਪ੍ਰਾਪਤ ਕਰਨ ਤੋਂ ਬਹੁਤ ਪਿੱਛੇ ਰਹਿ ਗਿਆ ਕਿਉਂਕਿ ਇਸਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੀ ਪਹਿਲੀ ਸੱਜੇ ਪੱਖੀ ਰਾਜ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਚਾਂਸਲਰ ਫਰੈਡਰਿਕ ਮਰਜ਼ ਦੀ ਜਿਹੜੀ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ ਆਫ਼ ਜਰਮਨੀ ਨੂੰ ਪੂਰਬੀ ਰਾਜ ਜਿਹੜਾ ਸੈਕਸਨੀ ਐਨਹਾਲਟ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ। EFD ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਉਲਰਿਚ ਸਿਗਮੰਡ, ਜਿਸਦਾ ਇਮੀਗ੍ਰੇਸ਼ਨ ਵਿਰੋਧੀ ਅਤੇ ਰੂਸ ਪੱਖੀ ਰੁੱਖ ਜਿਹੜਾ ਦੱਸਿਆ, ਉਹਨੇ ਕਿਹਾ ਕਿ ਅਸੀਂ ਇਤਿਹਾਸ ਰਚ ਦਿੱਤਾ ਹੈ ਤੇ ਪਾਰਟੀ ਨੂੰ ਸ਼ਾਸਨ ਕਰਨ ਦੇ ਲਈ ਸਪਸ਼ਟ ਫਤਵਾ ਮਿਲ ਗਿਆ। 35 ਸਾਲਾਂ ਉਲਰਿਚ ਸਿੰਘਮੰਡ ਨੇ ਜਨਤਕ ਪ੍ਰਸਾਰਕ ARD ਨੂੰ ਦੱਸਿਆ ਕਿ ਵੋਟਰਾਂ ਨੇ ਸੰਕੇਤ ਦਿੱਤਾ ਕਿ ਚੀਜ਼ਾਂ ਹੁਣ ਪਹਿਲਾਂ ਵਾਂਗ ਨਹੀਂ ਚੱਲ ਸਕਦੀਆਂ। AFD ਨੇ ਰਾਜ ਵਿਧਾਨ ਸਭਾ ਦੇ ਵਿੱਚ ਪੂਰਨ ਬਹੁਮਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਉਦੇਸ਼ ਦੇ ਮੁੱਖ ਧਾਰਾ ਦੀਆਂ ਰਾਜਨੀਤਿਕ ਪਾਰਟੀਆਂ ਦੇ ਇਸ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਤਥਾ ਕਥਿਤ ਫਾਇਰਵਾਲ ਰਾਜਨੀਤਿਕ ਦੂਰੀ ਬਣਾਈ ਰੱਖਣ ਦੀ ਨੀਤੀ ਨੂੰ ਤੋੜਨਾ ਵੀ ਇਹਦਾ ਵਿੱਚ ਸ਼ਾਮਲ ਸੀਗਾ। ਅੰਤਮ ਨਤੀਜਿਆਂ ਦੇ ਅਨੁਸਾਰ AFD ਨੇ 83 ਮੈਂਬਰੀ ਅਸੈਂਬਲੀ ਦੇ ਵਿੱਚ 39 ਸੀਟਾਂ ਜਿੱਤੀਆਂ ਨੇ ਤੇ ਬਹੁਮਤ ਤੋਂ 3 ਸੀਟਾਂ ਘੱਟ ਰਹਿ ਗਈਆਂ। ਸਿਗਮੰਡ ਨੇ ਕਿਹਾ ਕਿ ਪਾਰਟੀ ਘੱਟ ਗਿਣਤੀ ਸਰਕਾਰ ਬਣਾਉਣ ਵਰਗੇ ਖੇਡਾਂ ਦੇ ਵਿੱਚ ਸ਼ਾਮਲ ਨਹੀਂ ਹੋਏਗੀ ਤੇ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਸ ਦੇ ਵੱਡੇ ਵੰਡੇ ਹੋਏ ਵਿਰੋਧੀ ਜਿਹੜੇ ਨੇ AFD ਤੋਂ ਬਿਨਾਂ ਇੱਕ ਸਥਿਰ ਜਿਹੜੀ ਸਰਕਾਰ ਕਿਵੇਂ ਬਣਾ ਸਕਣਗੇ। ਜੇਕਰ AFD ਪਹਿਲੀ ਵਾਰ ਰਾਜ ਸਰਕਾਰ ਬਣਾਉਂਦੀ ਹੈ ਤਾਂ ਇਹ ਇਮੀਗ੍ਰੇਸ਼ਨ ਵਿਰੋਧੀ ਪਾਰਟੀ ਦੇ 13 ਸਾਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਇਹ ਚੋਣ ਜਿਹੜੀ ਹੈ ਰਾਸ਼ਟਰੀ ਸਰਕਾਰ ਪ੍ਰਤੀ ਵਿਆਪਕ ਅਸੰਤੁਸ਼ਟੀ ਦੇ ਸਮੇਂ ਜਿਹੜੀ ਆਈ ਹੈ, ਜੋ ਹੁਣ ਤੱਕ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਅਸਫਲ ਰਹੀ ਹੈ ਕਿ ਇਹ ਦੇਸ਼ ਦੀ ਸੁਸਤ ਆਰਥਿਕਤਾ ਨੂੰ ਹੁਲਾਰਾ ਦੇ ਸਕਦੀ ਹੈ। ਭਾਵੇਂ AFD ਸਰਕਾਰ ਬਣਾਉਂਦੀ ਹੈ ਜਾਂ ਨਹੀਂ, ਨਤੀਜਾ ਮਰਜ ਦੇ ਲਈ ਇੱਕ ਜਿਹੜਾ ਵੱਡਾ ਝਟਕਾ ਹੈ ਤੇ ਉਸਦੀ ਕੇਂਦਰੀ ਸੱਜੇ ਪੱਖੀ ਜਿਹੜੀ ਪਾਰਟੀ ਹੈ ਪਿਛਲੇ 24 ਸਾਲਾਂ ਤੋਂ ਸੈਕਸਨੀ ਐਨਹਾਲਟ ਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਰਹੀ ਹੈ। ਦੂਸਰੇ ਪਾਸੇ ਆਸਟ੍ਰੇਲੀਆ ਨੂੰ ਚਲੀਏ ਤੇ ਆਸਟ੍ਰੇਲੀਆ ਦੀ ਅਰਥ ਵਿਵਸਥਾ ਦੇ ਉੱਤੇ ਮੰਦੀ ਦਾ ਸਾਇਆ ਜਿਹੜਾ ਮੰਡਰਾ ਰਿਹਾ ਤੇ ਮਹਿੰਗਾਈ ਦੇ ਉੱਤੇ ਕਰਜ਼ੇ ਨੇ ਚਿੰਤਾ ਵਧਾ ਦਿੱਤੀ ਹੈ। GDP ਵਿਕਾਸ ਦਰ ਸੁਸਤ ਹੋ ਕੇ 1.8% ਦੇ ਉੱਤੇ ਪਹੁੰਚ ਚੁੱਕੀ ਹੈ। ਆਸਟ੍ਰੇਲੀਆ ਤੋਂ ਜਿਹੜਾ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਖਰੀਦ ਸ਼ਕਤੀ ਦੱਸਿਆ ਜਾ ਰਿਹਾ। ਮਹਿੰਗਾਈ, ਉੱਚੇ ਮਕਾਨੀ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਛੱਡਿਆ। ਭਾਈ ਜੇ ਆਮਦਨੀ ਹੋਏਗੀ ਤਾਂ ਹੀ ਕਰਨਗੇ, ਕਿਤੇ ਫਜ਼ੂਲ ਖਰਚੀ ਕਰਨਗੇ, ਉਦਾਂ ਕਿੱਥੇ ਕਰ ਸਕਦੇ ਆ। ਤੇ ਦੂਸਰੇ ਪਾਸੇ ਉਹ ਚਾਹੇ ਕੋਈ ਵੀ ਮੁਲਕ ਹੈ, June 2026 ਦੀ ਤਿਮਾਹੀ ਦੇ ਵਿੱਚ GDP ਸਿਰਫ 0.4% ਵਧੀ ਹੈ, ਜਦੋਂ ਕਿ ਸਾਲਾਨਾ ਵਿਕਾਸ ਦਰ 1.8% ਤੱਕ ਹੌਲੀ ਹੋ ਗਈ ਹੈ। ਮੰਦੀ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਹੋਈ ਖਰੀਦ ਸ਼ਕਤੀ, ਮਹਿੰਗਾਈ, ਉੱਚੇ ਮਕਾਨ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਦੁਕਾਨਦਾਰੀ, ਰੈਸਟੋਰੈਂਟ, ਮਨੋਰੰਜਨ ਅਤੇ ਛੋਟੇ ਕਾਰੋਬਾਰਾਂ ਦੇ ਉੱਤੇ ਸਿੱਧਾ ਅਸਰ ਪਿਆ ਹੈ। ਦੂਜੇ ਪਾਸੇ ਵਿਆਜ ਦਰਾਂ ਵਧਣ ਦੇ ਨਾਲ ਘਰਾਂ ਅਤੇ ਕਾਰੋਬਾਰਾਂ ਦੇ ਲਈ ਕਰਜ਼ਾ ਮਹਿੰਗਾ ਹੋ ਗਿਆ। ਸਰਕਾਰੀ ਬਾਂਡ ਦਰਾਂ ਦੀ ਵੀ ਜਿਹੜੀ ਹੈ 2011 ਤੋਂ ਬਾਅਦ ਦੇ ਉੱਚ ਪੱਧਰਾਂ ਦੇ ਉੱਤੇ ਨੇੜੇ ਹੈ, ਜਿਸ ਦੇ ਨਾਲ ਸਰਕਾਰ ਦਾ ਕਰਜ਼ਾ ਚੁਕਾਉਣ ਦਾ ਜਿਹੜਾ ਖਰਚਾ ਵੱਧ ਰਿਹਾ। ਆਰਥਿਕ ਮਾਹਰ ਮਰਫੀ ਕਰੂਜ਼ ਦਾ ਅਨੁਮਾਨ ਹੈ ਕਿ 2026 ਦੇ ਵਿੱਚ ਪ੍ਰਤੀ ਵਿਅਕਤੀ ਘਰੇਲੂ ਖਰਚ ਲਗਭਗ ਸਥਿਰ ਰਹੇਗਾ ਤੇ ਬੇਰੋਜ਼ਗਾਰੀ 2027 ਤੱਕ ਲਗਭਗ 5% ਤੱਕ ਪਹੁੰਚ ਸਕਦੀ ਹੈ। ਆਸਟ੍ਰੇਲੀਆ ਦੇ ਅਰਥ ਸ਼ਾਸਤਰੀ ਗ੍ਰੇਗਰ ਜੈਰੀਕੋ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਅਰਥ ਵਿਵਸਥਾ ਪਹਿਲਾਂ ਹੀ ਅੱਧੀ ਰਫ਼ਤਾਰ ਦੇ ਨਾਲ ਚੱਲ ਰਹੀ ਹੈ ਤੇ ਹੋਰ ਵਿਆਜ ਵਧਾ ਜਿਹੜਾ ਵਾਧਾ ਵਿਕਾਸ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਲਈ ਆਸਟ੍ਰੇਲੀਆ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਨੂੰ ਕਾਬੂ ਕਰਦੇ ਹੋਏ ਅਰਥ ਵਿਵਸਥਾ ਨੂੰ ਮੰਦੀ ਦੇ ਵਿੱਚ ਜਾਣ ਤੋਂ ਬਚਾਉਣਾ ਜਿਹੜਾ ਮੁੱਖ ਕਾਰਨ ਦੱਸਿਆ ਜਾ ਰਿਹਾ। ਇਸੇ ਤਰ੍ਹਾਂ ਬ੍ਰਿਟਿਸ਼ ਸਰਕਾਰ ਨੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਦੇ ਉੱਤੇ ਆਪਣਾ ਗੁੱਸਾ ਪ੍ਰਗਟਾਇਆ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਅੱਜ ਦੱਖਣੀ ਇੰਗਲੈਂਡ ਦੇ ਇੱਕ ਬੰਦਰਗਾਹ ਦੇ ਉੱਤੇ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਧਮਕੀ ਭਰੇ ਅਤੇ ਹਿੰਸਕ ਵਿਹਾਰ ਦੀ ਨਿੰਦਾ ਕਰ ਦਿੱਤੀ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੱਲ੍ਹ ਬੀਤੇ 'ਚ ਦੇਰ ਰਾਤ ਪੋਰਟਸ ਮਾਊਥ ਦੇ ਵਿੱਚ ਪੁਲਿਸ ਦਾ ਸਾਹਮਣਾ ਕੀਤਾ ਤੇ ਬਹੁਤ ਸਾਰੇ ਕਾਲੇ ਕੱਪੜੇ ਪਹਿਨੇ ਹੋਏ ਸਨ ਤੇ ਚਿਹਰੇ ਢੱਕੇ ਹੋਏ ਤੇ ਉਹਨਾਂ ਨੇ ਪ੍ਰਵਾਸੀਆਂ ਨੂੰ ਕਿਨਾਰੇ ਲਿਆਉਣ ਵਾਲੀਆਂ ਬਚਾਅ ਕਿਸ਼ਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਨਵੇਂ ਆਏ ਪ੍ਰਵਾਸੀਆਂ ਨੂੰ ਇੱਕ ਸ਼ਰਨ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਲਿਜਾਣ ਵਾਲੀਆਂ ਬੱਸਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਸਾਡੇ ਲੋਕਤੰਤਰ ਦੇ ਲਈ ਬੁਨਿਆਦ ਹੈ, ਸਾਡੀ ਬੁਨਿਆਦੀ ਹੈ ਤੇ ਪਰ ਇਸ ਨੂੰ ਕਦੇ ਵੀ ਰੇਖਾ ਨੂੰ ਅਵਿਵਸਥਾ ਦੇ ਵਿੱਚ ਨਹੀਂ ਪਾਰ ਕਰਨਾ ਚਾਹੀਦਾ ਹੈ। ਪੋਰਟਸ ਮਾਊਥ ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਡੋਵਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਵਾਸੀ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ। ਡੋਵਰ ਬ੍ਰਿਟੇਨ ਦਾ ਸਭ ਤੋਂ ਵਿਅਸਤ ਫੈਰੀ ਜਿਹੜਾ ਬੰਦਰਗਾਹ ਉਹ ਥਾਂ ਹੈ ਜਿੱਥੇ ਸੈਂਕੜੇ ਨਕਾਬ ਪੋਚ ਜਿਹੜੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਰੋਕ ਦਿੱਤਾ ਤੇ ਆਵਾਜਾਈ ਦੇ ਵਿੱਚ ਵਿਘਨ ਵੀ ਪਾਇਆ। ਫਰਾਂਸ ਜਾਣ ਵਾਲੇ ਯਾਤਰੀਆਂ ਤੇ ਮਾਲ ਢੋਆ ਢੁਆਈ ਦੇ ਵਿੱਚ ਵਿਘਨ ਪਿਆ ਤੇ ਦੋਵੇਂ ਪ੍ਰਦਰਸ਼ਨਾਂ ਦੀ ਅਗਵਾਈ ਕਥਿਤ ਤੌਰ ਦੇ ਉੱਤੇ ਡੈਨੀਅਲ ਥਾਮਸ ਦੇ ਦੁਆਰਾ ਕੀਤੀ ਗਈ, ਜੋ ਕਿ ਦੂਰ ਸੱਜੇ ਕਾਰਕੁਨ ਸਟੀਫਨ ਯੈਕਸਲੇ ਲੈਨਨ ਦੇ ਸਹਿਯੋਗੀ ਨੇ ਤੇ ਜਿਸ ਨੂੰ ਟੌਮੀ ਰੋਬਿਨਸਨ ਵਜੋਂ ਵੀ ਜਾਣਿਆ ਜਾਂਦਾ। ਬ੍ਰਿਟਿਸ਼ ਸਰਕਾਰ ਲੋਕਾਂ ਨੂੰ ਖਤਰਨਾਕ ਸਮੁੰਦਰੀ ਰਸਤੇ ਦੇ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਪਿਛਲੇ ਸਾਲ 40,000 ਤੋਂ ਵੱਧ ਲੋਕਾਂ ਨੇ ਯਾਤਰਾ ਕੀਤੀ ਹੈ। ਸੱਜੇ ਪੱਖੀ ਰਿਫਾਰਮ UK ਪਾਰਟੀ ਨੇ ਨੇਤਾ ਨਾਈਜ਼ੇਲ ਫੈਰਾਜ਼ ਵਰਗੇ ਸਿਆਸਤਦਾਨਾਂ ਨੇ ਇਸ ਨੂੰ ਮੁੱਦੇ ਦੇ ਨੂੰ ਜਿਹੜਾ ਸਿਆਸਤਦਾਨਾਂ ਨੇ ਇਸ ਮੁੱਦੇ ਨੂੰ ਇੱਕ ਸੰਕਟ ਦੇ ਵਜੋਂ ਦਰਸਾਇਆ ਤੇ ਪ੍ਰਵਾਸੀ ਵਿਰੋਧੀ ਸਮੂਹਾਂ ਨੇ ਇਸ ਨੂੰ ਇੱਕ ਮੁੱਖ ਜਿਹੜਾ ਮੁਹਿੰਮ ਦਾ ਮੁੱਦਾ ਬਣਾਇਆ ਹੋਇਆ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਗੱਲ ਕਰੀਏ ਤੇ ਵੱਡੇ ਸ਼ਹਿਰਾਂ ਦੇ ਵਿੱਚ ਵਿਨੀਪੈਗ ਸਭ ਤੋਂ ਘੱਟ ਖੁਸ਼ ਹੈ ਤੇ ਮੈਨੀਟੋਬਾ ਨੇ ਮਾਰੀ ਹੈ ਸਭ ਤੋਂ ਵੱਡੀ ਛਾਲ ਤੇ ਵਿਨੀਪੈਗ ਦਾ ਸਕੋਰ ਜਿਹੜਾ 67.2 ਦਰਜ ਕੀਤਾ ਤੇ ਐਡਮਿੰਟਨ ਹੈਮਿਲਟਨ ਦੇ ਨਾਲ ਮੁਕਾਬਲਾ ਕਾਫੀ ਜਿਹੜਾ ਕਰੀਬ ਦਾ ਰਿਹਾ। ਕੈਨੇਡਾ ਦੇ 10 ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਵਿਨੀਪੈਗ ਜਿਹੜਾ ਖੁਸ਼ਹਾਲੀ ਦੇ ਮਾਮਲੇ ਦੇ ਵਿੱਚ ਸਭ ਤੋਂ ਆਖਰੀ ਸਥਾਨ ਦੇ ਉੱਤੇ ਰਿਹਾ। ਲੇਜ਼ਰ ਦੇ 2026 ਦੇ ਖੁਸ਼ਹਾਲ ਸੂਚਕ ਅੰਕ ਦੇ ਮੁਤਾਬਕ ਵਿਨੀਪੈਗ ਦਾ ਸਕੋਰ 67.2 ਦਰਜ ਕੀਤਾ ਗਿਆ ਜੋ ਵੱਡੇ ਸ਼ਹਿਰਾਂ ਦੀ ਸੂਚੀ ਦੇ ਵਿੱਚ ਸਭ ਤੋਂ ਘੱਟ ਹੈ। ਪਿਛਲੇ ਸਾਲ ਦੇ ਮੁਕਾਬਲੇ ਸ਼ਹਿਰ ਦੇ ਸਕੋਰ ਦੇ ਵਿੱਚ 1.3 ਅੰਕਾਂ ਦਾ ਸੁਧਾਰ ਹੋਇਆ ਹੈ ਪਰ ਇਸ ਦੇ ਬਾਵਜੂਦ ਵਿਨੀਪੈਗ ਨੇ ਸਭ ਤੋਂ ਜਿਹੜਾ ਹੇਠਲਾ ਸਥਾਨ ਨਹੀਂ ਛੱਡਿਆ। ਵਿਨੀਪੈਗ ਦੇ ਲਈ ਇੱਕ ਹੋਰ ਦਿਲਚਸਪ ਗੱਲ ਇਹ ਰਹੀ ਹੈ ਕਿ ਇਹ ਪਛੜਾ ਬਹੁਤ ਵੱਡੇ ਅੰਤਰ ਦੇ ਨਾਲ ਨਹੀਂ ਹੈ। ਸਰਵੇਖਣ ਮੁਤਾਬਕ ਵਿਨੀਪੈਗ ਅਤੇ ਪੰਜਵੇਂ ਸਥਾਨ ਦੇ ਉੱਤੇ ਰਹੇ ਹੈਮਿਲਟਨ ਵਿਚਕਾਰ ਸਿਰਫ 1.5 ਅੰਕਾਂ ਦਾ ਜਿਹੜਾ ਫਰਕ ਹੈ। ਐਡਮਿੰਟਨ 67.7 ਅੰਕਾਂ ਦੇ ਨਾਲ ਵਿਨੀਪੈਗ ਤੋਂ ਥੋੜਾ ਜਿਹਾ ਉੱਪਰ ਰਿਹਾ। ਇਸ ਤਰ੍ਹਾਂ ਵੱਡੇ ਸ਼ਹਿਰਾਂ ਦੀ ਰੈਂਕਿੰਗ ਦੇ ਹੇਠਲੇ ਹਿੱਸੇ ਦੇ ਵਿੱਚ ਮੁਕਾਬਲਾ ਕਾਫੀ ਕਰੀਬ ਦਾ ਰਿਹਾ। ਇਸ ਦੇ ਉਲਟ ਮੈਨੀਟੋਬਾ ਨੇ ਇਸ ਸਰਵੇਖਣ ਦੇ ਵਿੱਚ ਇੱਕ ਮਹੱਤਵਪੂਰਨ ਸਕਾਰਾਤਮਕ ਜਿਹੜਾ ਪੋਜ਼ਿਟਿਵਿਟੀ ਦੇ ਵਿੱਚ ਤਸਵੀਰ ਪੇਸ਼ ਕੀਤੀ ਹੈ। ਮੈਨੀਟੋਬਾ ਨੇ 2.6 ਦੇ ਸਾਲਾਨਾ ਵਾਧੇ ਦੇ ਨਾਲ ਪੂਰੇ ਕੈਨੇਡਾ ਦੇ ਵਿੱਚ ਖੁਸ਼ਹਾਲੀ ਦੇ ਸਕੋਰ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕਰ ਦਿੱਤਾ। ਇਹ ਵਾਧਾ ਓਨਟਾਰੀਓ ਦੇ 2.4 ਅਤੇ ਕਿਊਬਿਕ ਦੇ 2.1 ਅੰਕਾਂ ਦੇ ਸੁਧਾਰ ਦੇ ਨਾਲੋਂ ਵੀ ਵੱਧ ਹੈ। ਪੂਰੇ ਕੈਨੇਡਾ ਦੀ ਗੱਲ ਕਰ ਲਈਏ ਤੇ 2026 ਦੇ ਵਿੱਚ ਲੋਕਾਂ ਦਾ ਔਸਤ ਖੁਸ਼ਹਾਲੀ ਸਕੋਰ 70.5 ਅੰਕ ਰਿਹਾ ਜੋ 2025 ਦੇ ਮੁਤਾਬਕ 68.7 ਅੰਕਾਂ ਦੇ ਨਾਲੋਂ 1.8 ਅੰਕ ਜਿਹੜੇ ਨੇ ਵੱਧ ਹੈ। ਕਿਊਬਿਕ 74.5 ਅੰਕਾਂ ਦੇ ਨਾਲ ਸਭ ਤੋਂ ਖੁਸ਼ਹਾਲ ਸੂਬਾ ਬਣਿਆ ਜਦਕਿ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ 71.0 ਤੇ ਨਿਊ ਬ੍ਰੰਜ਼ਵਿਕ 70.3 ਅੰਕਾਂ ਦੇ ਨਾਲ ਅਗਲੇ ਸਥਾਨਾਂ ਦੇ ਉੱਤੇ ਰਹੇ ਤੇ ਉੱਥੇ ਹੀ ਓਨਟਾਰੀਓ ਦਾ ਸਕੋਰ ਜਿਹੜਾ ਨੇ ਆਪਣੇ 69.3 ਰਿਹਾ। ਸਰਵੇਖਣ ਦੇ ਵਿੱਚ ਖੁਸ਼ਹਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੇ ਵਿੱਚ ਰਹਿਣ ਸਹਿਣ ਦੀ ਵੱਧਦੀ ਲਾਗਤ ਸਭ ਤੋਂ ਵੱਡੀ ਚਿੰਤਾ ਦੇ ਵਜੋਂ ਸਾਹਮਣੇ ਆਈ ਹੈ। 58% ਕੈਨੇਡੀਅਨ ਜਿਹੜੇ ਨੇ ਉਨ੍ਹਾਂ ਨੇ ਵਿੱਤੀ ਦਬਾਅ ਤੇ ਵੱਧਦੇ ਖਰਚਿਆਂ ਨੂੰ ਆਪਣੀ ਖੁਸ਼ੀ ਦੇ ਵਿੱਚ ਵੱਡੀ ਰੁਕਾਵਟ ਦੱਸਿਆ। ਪਰਿਵਾਰਕ ਸਹਿਯੋਗ, ਚੰਗੇ ਗੁਆਂਢੀ ਸੰਬੰਧ, ਭਾਈਚਾਰਕ ਜੁੜਾ ਅਤੇ ਸਰੀਰਕ ਤੇ ਮਾਨਸਿਕ ਸਿਹਤ ਵੀ ਲੋਕਾਂ ਦੀ ਜਿਹੜੀ ਖੁਸ਼ਹਾਲੀ ਦੇ ਵਿੱਚ ਜਿਹੜਾ ਅਹਿਮ ਭੂਮਿਕਾ ਨਿਭਾਉਂਦੇ ਨੇ। ਵਿਨੀਪੈਗ ਦੇ ਆਖਰੀ ਸਥਾਨ ਦੇ ਉੱਤੇ ਰਹਿਣ ਦਾ ਇੱਕ ਵੱਡਾ ਕਾਰਨ ਉੱਥੇ ਸੁਰੱਖਿਆ ਤੇ ਅਪਰਾਧ ਕ੍ਰਾਈਮ ਜਿਹੜਾ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਪਾਈ ਜਾਂਦੀ ਚਿੰਤਾ ਜਿਹੜੀ ਆ ਉਹ ਵੀ ਮੰਨਿਆ ਗਿਆ, ਜਿਹਦਾ ਜ਼ਿਕਰ ਹਾਲ ਹੀ ਦੀਆਂ ਹੋਰ ਸੁਰੱਖਿਆ ਰਿਪੋਰਟਾਂ ਦੇ ਵਿੱਚ ਵੀ ਹੋਇਆ। ਮਾਹਰਾਂ ਦੇ ਅਨੁਸਾਰ ਇਸ ਵਾਰ ਜਿਹੜਾ ਸਰਵੇਖਣ ਜੂਨ ਦੇ ਵਿੱਚ ਹੋਣ ਕਰਕੇ ਗਰਮੀਆਂ ਦਾ ਮੌਸਮ, ਬਾਹਰ ਦੀਆਂ ਸਰਗਰਮੀਆਂ ਤੇ ਲੋਕਾਂ ਦੇ ਵਧੇਰੇ ਸਮਾਜਿਕ ਸੰਪਰਕ ਨੇ ਵੀ ਸਮੁੱਚੇ ਖੁਸ਼ਹਾਲੀ ਪੱਧਰ ਨੂੰ ਉੱਪਰ ਚੁੱਕਣ ਦੇ ਵਿੱਚ ਯੋਗਦਾਨ ਪਾਇਆ ਹੋ ਸਕਦਾ ਹੈ। ਇਸ ਪੱਖੋਂ ਵਿਨੀਪੈਗ ਦਾ ਆਖਰੀ ਸਥਾਨ ਜਿੱਥੇ ਚਿੰਤਾ ਦਾ ਵਿਸ਼ਾ ਹੈ, ਉੱਥੇ ਮੈਨੀਟੋਬਾ ਦਾ ਸਭ ਤੋਂ ਵੱਡਾ ਸਾਲਾਨਾ ਸੁਧਾਰ ਕੁਝ ਉਮੀਦ ਵੀ ਜਿਹੜਾ ਜਗਾਉਂਦਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੀਆਂ ਗੱਲਾਂ ਬਾਤਾਂ ਤੇ ਆਖਰ ਦੇ ਵਿੱਚ ਜਿੱਤ ਦੇ ਨਿਸ਼ਾਨਾਂ ਦੀ ਗੱਲ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜਿੱਤ ਦੇ ਨਿਸ਼ਾਨ ਕੀ ਕਹਿੰਦੇ ਨੇ ਇਹ ਗੱਲਬਾਤ, ਵੈਸੇ ਗੀਤ ਤਾਂ ਸਤਿੰਦਰ ਸਰਤਾਜ ਹੋਣਾ ਦਾ ਹੈ ਤੇ ਉਹਨਾਂ ਦਾ ਇੱਕ ਗੱਲ ਆਖਰੀ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਮੈਂ ਆਗਿਆ ਵੱਲ ਨੂੰ ਵੱਧਦਾ ਹੈ। ਤੇ ਇਹ ਗੱਲਬਾਤ ਹੈ ਦੋਸਤੋ, ਕੀ ਕਹਿੰਦੀ ਹੈ, ਸੋਚਣ ਵਿਚਾਰਨ ਵਾਲੀ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ। ਕਹਿੰਦੇ ਨੇ ਜਿੱਤ ਦੇ ਨਿਸ਼ਾਨ, ਆਪਣੇ ਰਵਿੰਦਰ ਰਾਬੀ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਸਤਿੰਦਰ ਸਰਤਾਜ ਉਹਨਾਂ ਦੇ ਗੀਤ ਦੀਆਂ ਇਹ ਸਤਰਾਂ ਨੇ। ਜਿੱਤਣਾ ਸਭ ਨੂੰ ਚੰਗਾ ਲੱਗਦਾ, ਹਰ ਕੋਈ ਚਾਹੁੰਦਾ ਕਿ ਉਸਦੇ ਨਾਂ ਜਿਹੜੇ ਨੇ ਤੇ ਤਾੜੀਆਂ ਵੱਜਣ ਜਦੋਂ ਉਹਦਾ ਨਾਮ ਲਿਆ ਜਾਵੇ, ਫੁੱਲਾਂ ਦੇ ਹਾਰ ਪੈਣ, ਮੈਡਲ ਸਰਟੀਫਿਕੇਟ ਪ੍ਰਾਪਤ ਹੋਣ। ਹਰੇਕ ਦੀ ਇੱਛਾ ਇਹੋ ਹੀ ਹੁੰਦੀ ਹੈ ਕਿ ਜਿੱਤ ਉਸਦੇ ਕਦਮ ਜਿਹੜੇ ਨੇ ਚੁੰਮੇ। ਸਮਰਾਟ ਸਿਕੰਦਰ ਦੀ ਬਹਾਦਰੀ, ਨੈਪੋਲੀਅਨ ਦੀਆਂ ਉਦਾਹਰਨਾਂ, ਹਿਟਲਰ ਜਿੰਨੀ ਤਾਕਤ ਤੇ ਵੱਡੇ ਵੱਡੇ ਜੇਤੂਆਂ ਦੀਆਂ ਜੀਵਨੀਆਂ ਦੇ ਅੰਸ਼ ਇਸੇ ਲਈ ਪ੍ਰਚਾਰਿਤ ਤੇ ਪ੍ਰਸਾਰਿਤ ਕੀਤੇ ਜਾਂਦੇ ਨੇ। ਅਬਰਾਹਮ ਲਿੰਕਨ ਦਾ ਪਾਠ ਇਸੇ ਲਈ ਪੜਾਇਆ ਜਾਂਦਾ ਹੈ। ਡਾਕਟਰ ਬੀ ਆਰ ਅੰਬੇਦਕਰ ਦੀ ਜੀਵਨੀ ਦਾ ਸਾਰ ਅੰਸ਼ ਇਸੇ ਲਈ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ। ਜਿੱਤ ਜਾਂ ਹਾਰ ਦਾ ਸਿਲਸਿਲਾ ਬੰਦੇ ਦੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਜੇਤੂ ਰਹਿਣ ਦਾ ਜਜ਼ਬਾ ਬੰਦੇ ਦੇ ਅੰਦਰ ਭਰਦਾ ਜਾਂਦਾ ਹੈ ਤੇ ਇੱਥੋਂ ਹੀ ਉਸਦੀ ਅਗਲੀ ਜ਼ਿੰਦਗੀ ਦੇ ਮੁਕਾਬਲਿਆਂ ਦਾ ਸਾਰ ਵੀ ਨਿਰਧਾਰਿਤ ਹੁੰਦਾ ਹੈ। ਇਸੇ ਲਈ ਰਵਿੰਦਰ ਨਾਥ ਟੈਗੋਰ ਸਾਨੂੰ ਹੌਸਲੇ ਦੇ ਵਿੱਚ ਕਰਨ ਦੇ ਲਈ ਇਸ਼ਾਰਾ ਕਰਦੇ ਨੇ, ਜ਼ਿੰਦਗੀ ਸੁਸਤ ਮੱਠੀ ਤੇ ਬੇਰੰਗ ਜਿਹੜੀ ਹੋ ਜਾਂਦੀ ਹੈ ਤੇ ਉਹ ਮੁਸ਼ਕਲਾਂ ਨਾ ਹੁੰਦੀਆਂ ਜਿਨ੍ਹਾਂ ਨੇ ਕਾਬੂ ਪਾਉਣਾ ਹੈ, ਜਿਨ੍ਹਾਂ ਨੂੰ ਜਿੱਤਣਾ ਹੈ। ਜਿੱਤਣਾ ਕਿਉਂ ਹੈ? ਇਹ ਬਹੁਤ ਵੱਡਾ ਸਵਾਲ ਹੈ ਵੀ ਸਾਨੂੰ ਜਿੱਤ ਕਾਹਦੇ ਲਈ ਚਾਹੀਦੀ ਹੈ, ਕਿਉਂ ਜਿੱਤਣਾ ਜ਼ਰੂਰੀ ਹੈ। ਕਹਿੰਦੇ ਨੇ, ਲਿਖਦੇ ਨੇ ਅੱਗੇ ਉਹ ਕਿ ਜਿੱਤਣਾ ਕਿਉਂ ਜ਼ਰੂਰੀ ਹੈ। ਇਸ ਸਵਾਲ ਦੇ ਵੀ ਕਈ ਜਵਾਬ ਹੋ ਸਕਦੇ ਹੈ। ਬੰਦਾ ਜਿੱਤਣਾ ਕਿਉਂ ਚਾਹੁੰਦਾ ਹੈ? ਜਿੱਤ ਦੇ ਨਾਲ ਉਸਨੂੰ ਤਾਕਤ ਮਿਲਦੀ ਹੈ, ਜਿੱਤ ਦੇ ਨਾਲ ਉਸਨੂੰ ਸਫਲਤਾ ਮਿਲਦੀ ਹੈ, ਜਿੱਤ ਨਾਲ ਉਹ ਆਪਣੇ ਵੱਲ ਇੱਕ ਵੱਡੀ ਧਿਰ ਖੜੀ ਕਰ ਸਕਦਾ ਹੈ, ਜਿੱਤ ਨਾਲ ਉਸਨੂੰ ਸਕੂਨ ਮਿਲਦਾ ਹੈ। ਜਿਵੇਂ ਕਿ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਖੁੰਝੇ 40 ਮਿੰਟ ਤੜਫ ਲੱਗੀ ਰਹੀ ਕਦੋਂ ਲਾਈਵ ਹੋਈਏ, ਕਦੋਂ ਕੰਮ ਸੂਤ ਆਵੇ, ਤੇ ਉਹ ਜਿੱਤ ਜਿਹੜੀ ਹੈ ਨਾ ਤੁਹਾਨੂੰ ਹੌਸਲਾ ਦਿੰਦੀ ਹੈ। ਜਿੱਦਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ, ਅੱਜ ਦਾ ਵਿਚਾਰ ਸੀ, ਜੇਕਰ ਹੌਸਲਾ ਚੱਲਿਆ ਗਿਆ ਨਾ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਉਸਦੇ ਨਾਲ ਹੀ ਚਲੀ ਜਾਂਦੀ ਹੈ। ਇਸ ਦੇ ਲਈ ਹੌਸਲਾ ਜਜ਼ਬਾ ਜਿਹੜਾ ਜ਼ਰੂਰੀ ਹੈ। ਜਿੱਤ ਦੇ ਨਾਲ ਉਸਨੂੰ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ। ਜਿੱਤ ਨਾਲ ਜੇਤੂ ਦੀ ਹੈਸੀਅਤ ਦੇ ਵਿੱਚ ਉਹ ਆਪਣੇ ਵਿਚਾਰ ਦੂਜਿਆਂ ਤੇ ਥੋਪ ਸਕਦਾ ਹੈ ਜਾਂ ਬਾਕੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਿੱਤ ਨਾਲ ਉਸਦਾ ਨਾਂ ਜੁੜ ਜਾਣ ਦੇ ਕਾਰਨ ਉਸਦੇ ਹਊ ਨੂੰ ਹੁਲਾਰਾ ਮਿਲਦਾ ਹੈ। ਜਿੱਤ ਨਾਲ ਉਸਦਾ ਪਰਿਵਾਰ, ਦੋਸਤ ਮਿੱਤਰ ਤੇ ਸਮਾਜ ਦੇ ਵਿੱਚ ਵਧੀਆ ਸਥਿਤੀ ਦੇ ਪਾਤਰ ਬਣਦੇ ਹੈ, ਸਤਿਕਾਰ ਮਿਲਦਾ ਹੈ। ਇਸ ਦੇ ਬਾਰੇ ਹੋਰ ਵੀ ਕਾਫੀ ਕੁਝ ਕਿਹਾ ਜਾ ਸਕਦਾ ਹੈ, ਫਿਰ ਵੀ ਇਸ ਕਿਉਂ ਦਾ ਇੱਕ ਜਵਾਬ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦਿੰਦਿਆਂ ਕਹਿੰਦਾ ਨਾ ਕਿ ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ। ਇਸ ਦੇ ਲਈ ਵੀ ਜਿੱਤਣਾ ਜ਼ਰੂਰੀ ਹੈ, ਕਿਉਂਕਿ ਲੜਨਾ ਲਾਜ਼ਮੀ ਹੈ, ਕਿਉਂਕਿ ਜਿਹੜਾ ਮਨੁੱਖ ਦਾ ਜਿਹੜੀ ਹੋਂਦ ਹੈ ਨਾ ਉਹ ਖਤਮ ਨਾ ਹੋ ਜਾਵੇ, ਉਹ ਹਰ ਵੇਲੇ ਸੰਘਰਸ਼ ਕਰਦਾ ਰਹਿੰਦਾ ਹੈ, ਕਿਉਂਕਿ ਸਰਵਾਈਵਲ ਦੀ ਗੇਮ ਹੈ। ਅਗਲਾ ਮਸਲਾ ਇਹ ਵੀ ਹੈ ਕਿ ਉਹ ਲੜਾਈ ਕਿਹੋ ਜਿਹੀ ਹੋਵੇ, ਜਿੱਤਣਾ ਕਿਵੇਂ ਆ। ਇਸ ਦੇ ਬਾਰੇ ਵੀ ਵੱਖ ਵੱਖ ਰਾਵਾਂ ਜਿਹੜੀਆਂ ਹੋ ਸਕਦੀਆਂ ਨੇ। ਸਖ਼ਤ ਮਿਹਨਤ ਦੇ ਕਾਰਨ ਵੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ, ਰਿਆਜ਼ ਜਾਂ ਅਭਿਆਸ ਕਰਨ ਦੇ ਨਾਲ ਵੀ ਜਿੱਤ ਦਾ ਮੁਕਾਮ ਮਿਲਦਾ ਹੈ, ਵਧੀਆ ਯੋਜਨਾਬੰਦੀ ਦੇ ਨਾਲ ਵੀ ਜਿੱਤ ਦਾ ਤਗਮਾ ਮਿਲਦਾ ਹੈ, ਸਮੇਂ ਦੀ ਸੰਜੋਗ ਵਰਤੋਂ ਕਰਕੇ ਜੇ ਸਹੀ ਇਸਤੇਮਾਲ ਕੀਤਾ ਜਾਵੇ ਸਮੇਂ ਦਾ ਤਾਂ ਇਹ ਮਾਣ ਪ੍ਰਾਪਤ ਹੋ ਜਾਂਦਾ ਹੈ। ਆਪਣੇ ਵਿਚਾਰਾਂ ਦੇ ਨਾਲ ਰਲਦੇ ਮਿਲਦੇ ਬੰਦਿਆਂ ਨੂੰ ਇਕੱਠੇ ਕਰਨ ਵਾਲੇ ਵੀ ਇਹ ਨਤੀਜੇ ਪ੍ਰਾਪਤ ਕਰ ਸਕਦੇ ਹੈ। ਜਿਵੇਂ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੈ ਜੀ, ਜਿਵੇਂ ਆਪਣੇ ਸਭ ਦੇ ਇੱਕ ਤਰ੍ਹਾਂ ਦੇ ਵਿਚਾਰ ਕਿਤੇ ਨਾ ਕਿਤੇ ਮੇਲ ਖਾਂਦੇ ਆ, ਤਾਂ ਹੀ ਆਪਾਂ ਇੱਕ ਦੂਸਰੇ ਦੇ ਨਾਲ ਜੁੜੇ ਹਾਂ। ਪੜ੍ਹ ਕੇ ਲਿਖ ਕੇ ਵਿਚਾਰ ਕੇ ਅਧਿਐਨ ਕਰਕੇ ਵੀ ਜੇਤੂ ਦਾ ਰੁਤਬਾ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਵੱਖ ਵੱਖ ਮੁੱਦੇ ਦੇ ਲਈ ਵੱਖ ਵੱਖ ਢੰਗ ਤਰੀਕੇ ਅਪਣਾ ਕੇ ਆਪਾਂ ਮਨ ਇੱਛਤ ਫਲ ਪਾ ਸਕਦੇ ਹਾਂ। ਮਾਰਟਿਨ ਲੂਥਰ ਸਾਨੂੰ ਸਹਿਨਤ ਦੇ ਨਾਲ ਸਮਝਾਉਂਦਾ ਹੈ ਕਿ ਜਿੱਤਣਾ ਕਿੰਝ ਹੈ। ਉਹ ਲਿਖਦਾ, ਉੱਡ ਨਹੀਂ ਸਕਦੇ ਤਾਂ ਭੱਜੋ, ਭੱਜ ਨਹੀਂ ਸਕਦੇ ਤਾਂ ਤੁਰੋ, ਤੁਰ ਨਹੀਂ ਸਕਦੇ ਤਾਂ ਰਿੰਗੋ, ਪਰ ਚੱਲਦੇ ਰਹੋ। ਇਹ ਵੀ ਜਿੱਤ ਦੇ ਨਿਸ਼ਾਨੇ ਵੱਲ ਵਧਣ ਦਾ ਤਰੀਕਾ ਹੀ ਹੈਗਾ ਕਿ ਚੱਲਦੇ ਰਹੋ। ਰੁਕਣ ਦੇ ਨਾਲ ਔਕੜਾਂ ਸਾਹਮਣੇ ਆਉਣਗੀਆਂ। ਇੱਕ ਹੋਰ ਸਥਿਤੀ ਵੀ ਆ ਸਕਦੀ ਹੈ ਕਿ ਜਿੱਤ ਦਾ ਸਵਾਦ ਚੱਖਦੇ ਚੱਖਦੇ ਕਈ ਵਾਰ ਅਜਿੱਤ ਵੀ ਰਹਿਣਾ ਪੈ ਸਕਦਾ ਹੈ, ਕਿਉਂਕਿ ਕਈ ਵਾਰੀ ਹਾਰ ਕੇ ਵੀ ਬੰਦਾ ਜਿੱਤ ਜਾਂਦਾ ਹੈ। ਇਸ ਦੇ ਲਈ ਪਹਿਲਾਂ ਤੋਂ ਹੀ ਸਦਾ ਜਿੱਤ ਦਾ ਐਲਾਨ ਨਹੀਂ ਕਰਨਾ ਚਾਹੀਦਾ, ਹਾਲਾਤ ਨੂੰ ਦੇਖਣਾ ਜ਼ਰੂਰੀ ਹੈ। ਨਹੀਂ ਤਾਂ ਸਥਿਤੀ ਅਜਿਹੀ ਵੀ ਹੋ ਸਕਦੀ ਹੈ, ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਤੇਜਿੰਦਰ ਮਾਰਕੰਡਾ ਹੁਣਾਂ ਲਿਖਦੇ ਨੇ। ਫਿਰ ਨਿਰਾਸ਼ਾ ਪੱਲੇ ਪੈਂਦੀ ਹੈ। ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ, ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਭਾਵ ਪਹਿਲਾਂ ਹੀ ਕਈ ਦੇਖੋ ਲੀਡਰ ਜਿਹੜੇ ਨੇ ਤੱਕੜੀ ਤੇ ਤੋਲੇ ਜਾਂਦੇ ਆ, ਸਾਰਾ ਕੁਝ ਕੀਤਾ ਜਾਂਦਾ, ਇੱਕ ਪਾਸੇ ਲੱਡੂ, ਕਦੇ ਪੈਸੇ, ਕਦੇ ਕੁਛ ਤੋਲਿਆ ਜਾਂਦਾ ਉਹਨਾਂ ਨੂੰ, ਤੇ ਉਹ ਲੱਡੂ ਬਣਵਾ ਲਏ ਜਾਂਦੇ ਆ। ਕੋਈ ਕੱਪੜੇ ਸਲਵਾ ਕੇ ਰੱਖ ਲੈਂਦਾ ਹੈ, ਚੰਗੇ ਦੋ ਪੀਸ ਤਿੰਨ ਪੀਸ ਬਣਾ ਲੈਂਦਾ ਹੈ ਕਿ ਭਾਈ ਜਿੱਤ ਜੈਕਟਾਂ ਬਣ ਜਾਂਦੀਆਂ ਨੇ, ਤੇ ਪਤਾ ਬਾਅਦ ਚੋਂ ਜਦੋਂ ਲੱਗਦਾ ਕਿ ਭਾਈ ਜਿੱਤ ਹਾਸਲ ਹੀ ਨਹੀਂ ਹੋਈ ਤਾਂ ਫਿਰ ਨਿਰਾਸ਼ਾ ਵੱਧ ਜਾਂਦੀ ਹੈ। ਜਾਣੀ ਪਹਿਲਾਂ ਹੀ ਅਜਿਹਾ ਮਾਹੌਲ ਨਾ ਬਣਾ ਲਿਆ ਜਾਵੇ ਕਿ ਬਾਅਦ ਦੇ ਵਿੱਚ ਸਥਿਤੀ ਹਾਸੋਹੀਣੀ ਹੋ ਜਾਵੇ। ਉਂਝ ਜਿੱਤਣ ਦੇ ਲਈ ਹੌਸਲਾ ਜ਼ਰੂਰੀ ਸ਼ਰਤ ਹੈ। ਇਸੇ ਸਥਿਤੀ ਨੂੰ ਹੋਰ ਸਪਸ਼ਟ ਕਰਦਿਆਂ ਨਿਤਸ਼ੇ ਆਖਦਾ ਹੈ, ਜਿਸਨੇ ਉੱਡਣਾ ਸਿੱਖਣਾ ਹੋਵੇ ਉਸ ਨੂੰ ਪਹਿਲਾਂ ਖੜਾ ਹੋਣਾ, ਚੱਲਣਾ ਤੇ ਦੌੜਨਾ ਆਉਣਾ ਚਾਹੀਦਾ ਤੇ ਫਿਰ ਉਡਾਰੀ ਭਰ ਸਕਦਾ। ਜੇ ਤੁੰਝ ਹੀ ਪ੍ਰਾਪਤ ਨਹੀਂ ਹੁੰਦੀ ਉਸਦੇ ਲਈ ਘਾਲਣਾ ਘਾਲਣੀ ਪੈਂਦੀ ਹੈ, ਰਾਤਾਂ ਜਾਗਣੀਆਂ ਪੈਂਦੀਆਂ ਨੇ, ਸੁੱਖ ਆਰਾਮ ਦਾ ਮੋਹ ਤਿਆਗਣਾ ਪੈਂਦਾ ਹੈ, ਦਿਲੋਂ ਦਿਮਾਗ ਦੇ ਕਲ ਪੁਰਜੇ ਤੇਜ ਤਰਾਰ ਕਰਨੇ ਪੈਂਦੇ ਨੇ। ਜਿੱਤਣਾ ਕਿਸ ਤੋਂ ਹੈ? ਜਿੱਤ ਸ਼ਬਦ ਦੀ ਸਾਰਥਿਕਤਾ ਉਸ ਵੇਲੇ ਹੀ ਹੈ ਜਦੋਂ ਤੁਹਾਡੇ ਸਾਹਵੇ ਕੋਈ ਹਾਰ ਰਿਹਾ ਹੋਵੇ। ਇਸ ਤੋਂ ਭਾਵ ਹੈ ਕਿ ਤੁਸੀਂ ਮੁਕਾਬਲੇ ਦੇ ਵਿੱਚ ਜਿੱਤਣਾ ਹੈ। ਜੇ ਤੁਹਾਡੇ ਸਾਹਮਣੇ ਕੋਈ ਲੜਨ ਵਾਲਾ ਨਹੀਂ, ਚਾਹੇ ਉਹ ਕੰਪੀਟੀਸ਼ਨ ਹੈ, ਚਾਹੇ ਕੋਈ ਖੇਡ ਹੈ, ਚਾਹੇ ਉਹ ਪੜ੍ਹਾਈ ਹੈ, ਚਾਹੇ ਜਿਮ ਹੈ, ਕੋਈ ਵੀ ਕਿਸੇ ਪਾਸੇ ਵੀ ਲਾ ਲਓ, ਕਬੱਡੀ ਦਾ ਮੈਚ ਚੱਲਦਾ, ਪਰ ਜੇ ਸਾਹਮਣੇ ਟੀਮ ਹੀ ਨਾ ਹੋਵੇ ਮੋਹਰੇ ਤਾਂ ਕਿਹਦੇ ਨਾਲ ਤੁਸੀਂ ਖੇਡੋਗੇ? ਇਹ ਮੁਕਾਬਲਾ ਤੁਹਾਡੇ ਦੋਸਤਾਂ ਦੇ ਨਾਲ ਵੀ ਹੋ ਸਕਦਾ, ਖੇਡ ਮੈਦਾਨ ਦੇ ਵਿੱਚ ਵਿਰੋਧੀ ਟੀਮ ਨਾਲ ਵੀ, ਇਹ ਮੁਕਾਬਲਾ ਕਿਸੇ ਦੁਕਾਨਦਾਰ, ਵਪਾਰੀ, ਬਿਜ਼ਨਸਮੈਨ ਦੇ ਨਾਲ ਵੀ ਹੋ ਸਕਦਾ, ਇਹ ਮੁਕਾਬਲਾ ਸਮੇਂ ਦੇ ਨਾਲ ਵੀ ਹੋ ਸਕਦਾ ਤੇ ਮਾੜੇ ਹਾਲਾਤਾਂ ਨਾਲ ਵੀ, ਇਹ ਮੁਕਾਬਲਾ ਸਮਾਜਿਕ ਕੁਰੀਤੀਆਂ ਨਾਲ ਵੀ ਹੋ ਸਕਦਾ ਤੇ ਮਾੜੇ ਸਮਾਜ ਨਾਲ ਵੀ। ਇਸਦੇ ਹੋਰ ਵੀ ਕਈ ਜਵਾਬ ਹੋਣ ਦੇ ਵਿੱਚ ਆਉਂਦੇ ਰਹਿੰਦੇ ਨੇ। ਕਈ ਵਾਰ ਆਪਣੇ ਆਪ ਦੇ ਨਾਲ ਲੜਨਾ ਪੈਂਦਾ ਕਿਸੇ ਚੰਗੇ ਕਾਰਜ ਦੇ ਲਈ। ਆਪਣੇ ਆਪ ਦੇ ਨਾਲ ਲੜ ਕੇ ਵੀ ਕੁਝ ਹਾਸਲ ਕੀਤਾ ਜਾ ਸਕਦਾ। ਏਜੀ ਗਾਰਡਨਰ ਇਸੇ ਲਈ ਕਹਿੰਦਾ, ਇੱਕ ਨਾਇਕ ਦੀ ਅਸਲੀ ਜਿੱਤ ਬਾਹਰੀ ਹਾਲਤਾਂ ਉੱਪਰ ਨਹੀਂ ਹੁੰਦੀ, ਸਗੋਂ ਆਪਣੇ ਆਪ ਦੇ ਉੱਤੇ ਹੁੰਦੀ ਹੈ। ਜਿੱਤਣਾ ਕੀ ਹੈ? ਸਵਾਲ ਇਹ ਵੀ ਸਾਡੇ ਸਾਹਮਣੇ ਆ ਖੜਦਾ ਹੈ ਕਿ ਸ਼ਬਦ ਜਿੱਤਣਾ ਹੈ ਕੀ ਹੈ, ਜਿੱਤ ਹੁੰਦੀ ਕੀ ਹੈ? ਇਹ ਯੁੱਗ ਮੁਕਾਬਲੇ ਦਾ ਯੁੱਗ ਹੈ ਤੇ ਪੈਰ ਪੈਰ ਦੇ ਉੱਤੇ ਮੁਕਾਬਲਾ। ਇਸ ਦੇ ਲਈ ਇਹ ਮੌਕੇ ਅਤੇ ਸਮੇਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਬੰਦਾ ਕੀ ਜਿੱਤ ਰਿਹਾ, ਮੁਕਾਬਲਾ ਕਿਸ ਚੀਜ਼ ਦੇ ਲਈ ਹੈ। ਜ਼ਰੂਰੀ ਨਹੀਂ ਕਿ ਮੁਕਾਬਲਾ ਭੌਤਿਕ ਚੀਜ਼ਾਂ ਦੇ ਲਈ ਹੋਵੇ। ਜਿੱਤ ਕਿਸੇ ਵੀ ਰੂਪ ਦੇ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਜਿੱਥੇ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਜਿੱਤ ਦੇ ਨਾਲ ਮਨ ਦੇ ਵਿੱਚ ਹੰਕਾਰ ਆਉਂਦਾ ਹੈ ਤਾਂ ਹਾਰਨ ਵੇਲੇ ਵੀ ਤੁਹਾਡੀ ਸਥਿਤੀ ਡਾਵਾਂਡੋਲ ਹੋਵੇਗੀ। ਓਸ਼ੋ ਕਹਿੰਦਾ ਹੈ ਕਿ ਜਦੋਂ ਤੁਸੀਂ ਜਿੱਤੋ ਤਾਂ ਇਹ ਨਾ ਸਮਝਣਾ ਕਿ ਮੈਂ ਜਿੱਤ ਰਿਹਾ ਹਾਂ, ਤੇ ਜੇ ਜਿੱਤ ਦੇ ਵਿੱਚ ਵੀ ਨਹੀਂ ਸੋਚੋਗੇ ਕਿ ਮੈਂ ਜਿੱਤ ਰਿਹਾ ਹਾਂ ਤਾਂ ਹਾਰਨ ਵੇਲੇ ਵੀ ਇਹ ਹੋਵੇਗਾ ਕਿ ਮੈਂ ਹਾਰਿਆ ਨਹੀਂ। ਹੁਣ ਮਸਲਾ ਇਹ ਵੀ ਹੈਗਾ ਕਿ ਜੇਕਰ ਜਿੱਤ ਹੈ, ਜੇਤੂ ਹੈ ਤਾਂ ਹਾਰ ਵੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਿੱਤ ਪ੍ਰਾਪਤ ਨਹੀਂ ਹੁੰਦੀ ਪਰ ਹਾਰਨ ਵਾਲੇ ਦੀ ਸਥਿਤੀ ਜੇਤੂ ਦੇ ਨਾਲੋਂ ਵੀ ਬਿਹਤਰ ਹੋ ਜਾਂਦੀ ਹੈ। ਖਲੀਲ ਜਿਬਰਾਨ ਉਹਨਾਂ ਦੀ ਜੀਵਨੀ ਬਾ ਕਮਾਲ ਹੈ, ਪੜ੍ਹਨ ਯੋਗੀ ਹੈ, ਪੜ੍ਹੀ ਹੈ, ਕਾਫੀ ਵਾਰ ਆਪਾਂ ਰੇਡੀਓ ਦੇ ਉੱਤੇ ਵੀ ਸਾਂਝੀ ਕੀਤੀ ਹੈ। ਖਲੀਲ ਜਿਬਰਾਨ ਦੀ ਇਹ ਸਤਰ ਸਮਝੋ, ਇੱਕ ਕਹਿੰਦਾ ਹੈ ਕਿ ਜ਼ਿੰਦਗੀ ਦੀ ਰਣਭੂਮੀ ਵਿੱਚ ਸਿਰਫ ਜਿੱਤਣ ਵਾਲੇ ਹੀ ਯੋਧੇ ਨਹੀਂ ਖਵਾਉਂਦੇ, ਕਈ ਵਾਰ ਹਾਰਨ ਵਾਲਿਆਂ ਦੀ ਪ੍ਰਾਪਤੀ ਜਿੱਤਣ ਵਾਲਿਆਂ ਤੋਂ ਵਧੇਰੇ ਹੁੰਦੀ ਹੈ। ਇਸ ਦੇ ਲਈ ਕਈ ਹਾਰ ਕੇ ਵੀ ਨਹੀਂ ਹਾਰਦੇ ਤੇ ਉਹਨਾਂ ਨੇ ਆਪਣੇ ਆਪੇ ਨੂੰ ਤਿਆਰ ਰੱਖਿਆ ਹੁੰਦਾ। ਐ ਤੂਫਾਨੋ ਨਾ ਮਨਾਓ, ਐ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਐ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਹਾਰਿਆਂ ਆ ਫਿਰ ਲੜਾਂਗਾ, ਮੈਂ ਅਜੇ ਮਰਿਆ ਨਹੀਂ। ਰਾਮ ਲਾਲ ਪ੍ਰੇਮੀ ਲਿਖਦੇ ਆ। ਉਂਝ ਹਾਰ ਤੋਂ ਵੀ ਘਬਰਾਉਣਾ ਨਹੀਂ ਹੈ, ਮੁਸ਼ਕਲ ਸਮਿਆਂ ਦੇ ਵਿੱਚ ਵੀ ਅਡਿਗ ਰਹਿਣਾ ਸੂਝ ਭਰਿਆ ਫੈਸਲਾ ਹੈ, ਉਸ ਸਮੇਂ ਵੀ ਸਾਬਤ ਕਦਮੀ ਰਹੋ ਤੁਸੀਂ। ਉਂਝ ਜੇਕਰ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਜੰਗਾਂ ਲੜਾਈਆਂ ਦਾ ਦੌਰ ਜਿਹੜਾ ਬੜਾ ਲੰਮਾ ਸਮਾਂ ਰਿਹਾ। ਮਹਾਂਭਾਰਤ ਦਾ ਯੁੱਧ ਬੜਾ ਭਿਆਨਕ ਯੁੱਧ ਮੰਨਿਆ ਗਿਆ। ਇਹ ਯੁੱਧ 800 ਈਸਾ ਪੂਰਵ ਦੇ ਵਿੱਚ ਜਿਹੜਾ ਕੱਤਕ ਮਹੀਨੇ ਦੀ ਮੱਸਿਆ ਨੂੰ ਸ਼ੁਰੂ ਹੋਇਆ ਤੇ 18 ਦਿਨ ਚੱਲਿਆ। ਇਹ ਹਰਿਆਣਾ ਦੇ ਮੈਦਾਨੀ ਇਲਾਕੇ ਕੁਰੂਕਸ਼ੇਤਰ ਦੇ ਵਿੱਚ ਵਸੇ ਆਰੀਆ ਦਰਮਿਆਨ ਹੋਇਆ ਤੇ ਰਾਜਾ ਸ਼ਾਤਨੂ ਦੀ ਮੌਤ ਦੇ ਬਾਅਦ ਜਿਹੜਾ ਸੀ ਧ੍ਰਿਤਰਾਸ਼ਟਰ ਦੇ 100 ਪੁੱਤਰਾਂ ਤੇ ਉਸਦੇ ਛੋਟੇ ਭਰਾ ਪਾਂਡੂ ਦੇ 5 ਪੁੱਤਰਾਂ ਦੇ ਦਰਮਿਆਨ ਹਸਤਿਆਨਾਪੁਰ ਜਾਣੀ ਕਿ ਮੇਰਠ ਦੇ ਕੋਲ ਦੇ ਰਾਜ ਸ਼ਾਸਨ ਦੇ ਲਈ ਇਹ ਯੁੱਧ ਹੋਇਆ। ਉਂਜ ਭਾਰਤ ਦੇ ਵਿੱਚ ਹਮਲਾਵਰ ਮੈਸੀਡੋਨੀਆ ਜਿਹੜੇ ਯੂਨਾਨੀ ਯੂਨਾਨ ਤੋਂ ਸਿਕੰਦਰ ਆਇਆ ਤੇ ਮੁਹੰਮਦ ਬਿਨ ਕਾਸਿਮ, ਮੁਹੰਮਦ ਗਜਨਵੀ, ਮੁਹੰਮਦ ਗੋਰੀ, ਗੁਲਾਮ ਵੰਸ਼, ਚੰਗੇਜ਼ ਖਾਨ ਖਾਨ ਹੋਣ ਦੇ ਕਾਰਨ ਲੋਕ ਇਸ ਨੂੰ ਮੁਸਲਮਾਨ ਜਿਹੜਾ ਖਿਆਲਦੇ ਨੇ, ਪਰ ਅਸਲ ਦੇ ਵਿੱਚ ਇਹ ਮੰਗੋਲੀਆ ਦਾ ਰਾਜਾ ਸੀਗਾ। ਮੰਗੋਲੀਅਨ ਬੜਾ ਇਹਨਾਂ ਨੇ ਵੀ ਅੱਤ ਚੁੱਕੀ ਹੋਈ ਸੀ। ਅੱਜ ਤੜਫ ਰਹੇ ਨੇ ਆਪ। ਖਾਨ ਦਾ ਭਾਵ ਹੈ ਮੁਖੀ ਅਤੇ ਚੰਗੇਜ਼ ਦਾ ਭਾਵ ਹੈ ਚੱਕਰਵਰਤੀ। ਉਂਜ ਇਸ ਦਾ ਬਚਪਨ ਦਾ ਨਾਂ ਸੀ ਤੇਮੂਜੀ। ਰਜ਼ੀਆ ਬੇਗਮ, ਬਲਬਨ, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼, ਲੋਧੀ ਵੰਸ਼ ਤੇ ਮੁਗਲ ਵੰਸ਼, ਇਹ ਦੌਰ ਜੰਗਾਂ, ਯੁੱਧਾਂ ਤੇ ਲੜਾਈਆਂ ਦਾ ਸੀ, ਜੇਤੂਆਂ ਦਾ ਸੀ। ਇਹਨਾਂ ਨੇ ਜੰਗਾਂ ਲੜੀਆਂ, ਯੁੱਧ ਕੀਤੇ ਤੇ ਇਤਿਹਾਸ ਦੇ ਵਿੱਚ ਆਪਣਾ ਨਾਂ ਬਣਾਇਆ। ਪਰ ਹੁਣ ਲੜਾਈ ਜਿਹੜੀ ਹੈ ਕਈ ਤਰੀਕਿਆਂ ਦੀ ਹੋ ਸਕਦੀ ਹੈ। ਜੰਗਾਂ ਕਈ ਨਵੇਂ ਤਰੀਕਿਆਂ ਨਾਲ ਲੜੀਆਂ ਜਾ ਸਕਦੀਆਂ ਨੇ। ਜਿੱਤ ਤੇ ਜੇਤੂ ਕਿਸੇ ਵੀ ਤਰੀਕੇ ਨਾਲ ਸਾਡੇ ਸਾਹਮਣੇ ਆ ਸਕਦੇ ਨੇ, ਕਿਉਂਕਿ ਕਈ ਵਾਰ ਵਿਦਵਾਨ ਲੋਕ ਹੋਰ ਤਰੀਕੇ ਨਾਲ ਲੜਦੇ ਨੇ ਤੇ ਉਹਨਾਂ ਦਾ ਯੁੱਧ ਵਿਚਾਰਾਂ ਦਾ ਯੁੱਧ ਹੁੰਦਾ ਹੈ, ਉਸਦੇ ਵਿੱਚ ਹਥਿਆਰ ਵੀ ਨਵੇਕਲੇ ਹੁੰਦੇ ਨੇ। ਤਾਂ ਹੀ ਬਰਨਾਰਡ ਸ਼ਾਹ ਲਿਖਦਾ ਹੈ ਕਿ ਵਿਚਾਰਾਂ ਦੇ ਯੁੱਧ ਦੇ ਵਿੱਚ ਕਿਤਾਬਾਂ ਹਥਿਆਰ ਹੁੰਦੀਆਂ ਨੇ। ਵਿਚਾਰਾਂ ਦੇ ਯੁੱਧ 'ਚ ਕਿਤਾਬਾਂ ਹਥਿਆਰ ਹੁੰਦੀਆਂ ਨੇ। ਇਸੇ ਤਰ੍ਹਾਂ ਇੱਕ ਹੋਰ ਜੰਗ ਵੀ ਹੁੰਦੀ ਹੈ, ਲੋਭ, ਕਪਟ ਅਤੇ ਫਰੇਬ ਦੀ ਜੰਗ। ਇਵੇਂ ਆਪਾਂ ਦੇਖ ਸਕਦੇ ਹਾਂ ਕਿ ਜੈਨ ਸ਼ਬਦ ਦੀ ਉਤਪਤੀ ਜੀਨਾ ਸ਼ਬਦ ਤੋਂ ਹੋਈ, ਜਿਸਦਾ ਅਰਥ ਹੈ ਲਗਾਓ ਅਤੇ ਲਾਲਸਾਵਾਂ ਉੱਤੇ ਜਿੱਤ। ਇਸ ਲੜਾਈ ਦੇ ਜੇਤੂ ਹੀ ਆਪਣੀਆਂ ਕਾਮਨਾਵਾਂ ਦੇ ਉੱਤੇ ਫਤਿਹ ਪਾਉਂਦੇ ਨੇ। ਖੈਰ, ਕੁੱਲ ਮਿਲਾ ਕੇ ਜਿੱਤ ਦਾ ਸਵਾਦ ਸਾਰੇ ਹੀ ਚੱਖਣਾ ਚਾਹੁੰਦੇ ਨੇ, ਪਰ ਸਵਾਦ ਦੇ ਰਸਤੇ ਦੀਆਂ ਦੁਸ਼ਵਾਰੀਆਂ, ਔਕੜਾਂ, ਝੱਖੜਾਂ, ਕੰਢਿਆਂ, ਪਥਰੀਲੇ ਰਾਹਾਂ ਤੇ ਤੁਰਨਾ ਨਹੀਂ ਚਾਹੁੰਦੇ। ਜਿੱਤ ਦਾ ਤਗਮਾ ਤੁਹਾਡੀ ਰਾਹ ਉਡੀਕ ਰਿਹਾ ਹੈ, ਕਿਹੜਾ ਤੁਸੀਂ ਰਸਤੇ ਦੇ ਉੱਤੇ ਪੈਰ ਤਾਂ ਟਿਕਾਓ ਜੀ। ਦੋਸਤੋ, ਇਹ ਸੀ ਜੀ ਅੱਜ ਦੀ ਆਖਰੀ ਗੱਲਬਾਤ। ਕਿਆ ਬਾਤ ਹੈ, ਜਿੱਤ ਦੇ ਨਿਸ਼ਾਨ, ਰਬਿੰਦਰ ਰਬੀ ਹੁਣਾ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲੇ ਤੇ ਦੁਆਬਾ ਰੇਡੀਓ ਦਾ ਮੰਚ, ਤੇ ਆਖਰ ਦੇ ਵਿੱਚ ਸਤਿੰਦਰ ਸਰਤਾਜ ਜੀ ਦੀਆਂ ਉਹ ਸਤਰਾਂ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ, ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ ਆਖਰ ਦੇ ਵਿੱਚ। ਮੈਨੂੰ ਤਾਂ ਪਸੰਦ ਲੱਗੀ, ਬਹੁਤ ਵਧੀਆ, ਚੰਗੀ ਲੱਗੀ ਹੈ, ਕੁਝ ਨਾ ਕੁਝ ਸਾਨੂੰ ਦੇ ਗਈ ਹੈ। ਤੇ ਆਖਰ ਦੇ ਵਿੱਚ ਸੁਰਜੀਤ ਪਾਤਰ ਜੀ ਦੀਆਂ ਉਹਨਾਂ ਚਾਰ ਸਤਰਾਂ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਜਿੰਨੇ ਵੀ ਦੋਸਤ ਜੁੜੇ ਨੇ, ਤੇ ਮੁਹੰਮਦ ਜੀ, ਜਗਤਾਰ ਜੀ, ਸਾਰੇ ਦੋਸਤਾਂ ਦਾ ਸ਼ੁਕਰੀਆ। ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਾਂਗਾ ਦੋਸਤੋ। ਤੇ 2 ਘੰਟੇ ਤੇ 2 ਮਿੰਟ ਦਾ ਪ੍ਰੋਗਰਾਮ ਆਪਾਂ ਨਿਬੇੜ ਲਿਆ ਅੱਜ, 40 ਮਿੰਟ ਲੇਟ ਸੀ ਤੇ 40 ਮਿੰਟ ਉੱਪਰ ਲਾ ਲਏ ਨੇ। ਆਖਰ ਚ ਪਾਤਰ ਸਾਹਿਬ ਲਿਖਦੇ ਨੇ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ, ਇਸ ਅਦਾਲਤ ਚ ਬੰਦੇ ਬਿਰਕ ਹੋ ਗਏ, ਫੈਸਲੇ ਸੁਣਾਉਂਦਿਆਂ ਸੁਣਾਉਂਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ, ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ, ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ, ਜੋ ਵਿਦੇਸ਼ਾਂ ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਵਾਂ ਦੇ ਸਿਵੇ ਦੀ ਅੱਗ ਅਗਨ, ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ, ਕਿ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕਿ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕਿ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ, ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ, ਸੂਰਜ ਚੜਨਗੇ, ਚੜਨ ਲੈਣਗੇ, ਇਹ ਜੂੰ ਰੰਗਾਂ ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੂੰ ਮਰਮਰ ਵਿੱਚ ਉੱਕਰੇ ਨੇ ਮਿੱਟ ਜਾਣਗੇ, ਬਲ ਦੇ ਹੱਥਾਂ ਨੇ ਜਿਹੜੇ ਹਵਾ ਚ ਲਿਖੇ ਹਰਫ ਉਹ ਹੀ ਹਮੇਸ਼ਾ ਲਿਖੇ ਜਾਣਗੇ, ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ, ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ। ਜੀ ਦੋਸਤੋ, ਇਸ ਦੇ ਨਾਲ ਹੀ ਸੁਰਜੀਤ ਪਾਤਰ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਧੰਨਵਾਦ ਸਾਰੇ ਦੋਸਤਾਂ ਦਾ, ਨਾਲ ਜੁੜਨ ਦੇ ਲਈ ਲੇਟ ਵੀ ਤੇ ਨਾਲ ਸਾਥ ਨਿਭਾਉਣ ਦੇ ਲਈ, ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਚੁੱਪ ਚਪੀਤ ਸੁਣਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ, ਤੇ ਕੱਲ ਨੂੰ ਮਿਲਦੇ ਹਾਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।

Radio. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸੁਖੀ ਸਾਂਧ ਹੋਵੋਗੇ। ਤੇ ਅੱਜ ਹਫ਼ਤੇ ਦਾ ਆਖਰੀ ਦਿਨ, ਫਰਾਈਡੇ ਵਾਲਾ ਦਿਨ ਹੈ, 4 ਸਤੰਬਰ 2026 ਦਾ ਦਿਹਾੜਾ, ਜਿਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ, ਨਾਲ ਨਾਲ ਅੱਜ ਦੇ ਵਿਚਾਰ ਦੀ ਵੀ ਬਾਤ ਪਾਵਾਂਗੇ ਤੇ ਨਾਲ ਹੀ ਤੁਹਾਨੂੰ ਅੱਜ ਕਹਾਣੀ ਵਿੱਚੋਂ ਕਿਤਾਬ ਜਿਹੜੀ ਹੈ ਪੰਜਾਬ ਉਹਦਾ ਅਗਲਾ ਲੜੀਵਾਰ ਚੈਪਟਰ ਵੀ ਸੁਣਾਵਾਂਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪ੍ਰੋਗਰਾਮ ਨੂੰ ਅੱਗੇ ਸਾਂਝਾ ਕਰ ਦਿਆ ਕਰੋ, ਇਹੀ ਬੇਨਤੀ ਹੁੰਦੀ ਹੈ ਤੇ ਚੰਗਾ ਲੱਗਦਾ ਪ੍ਰੋਗਰਾਮ ਤਾਂ। ਤੇ ਇਸੇ ਤਰ੍ਹਾਂ ਹੀ ਬਾਅਦ ਦੇ ਵਿੱਚ ਵੀ ਤੁਸੀਂ ਫੀਡਬੈਕ ਭੇਜ ਦਿਓ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਪ੍ਰੋਗਰਾਮਾਂ ਨੂੰ ਲਾਈਕ ਕਰ ਦਿਓ ਤੇ ਦੋਸਤਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਦਿਓ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਨਾਲ ਨਾਲ ਸਮਾਂ ਤੇ ਸਥਿਤੀ ਫਿਲਰ ਦੀਆਂ ਕੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ ਨਿਊਯਾਰਕ ਤੇ ਟੋਰਾਂਟੋ ਦੀਆਂ ਕੜੀਆਂ ਦੇ ਉੱਤੇ, ਦੁਪਹਿਰ ਦੇ 12:08 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਨੇ, ਯੂਕੇ ਦੇ ਵਿੱਚ ਸ਼ਾਮ ਦੇ 5:08 ਤੇ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਮੁਤਾਬਕ ਜਿਹੜਾ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:01 ਦੇ ਉੱਤੇ 8 ਦੀ ਹੈ। ਲਓ ਫਿਰ ਕਰਦੇ ਹਾਂ ਆਗਾਜ਼ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਕੀ ਕਹਿੰਦਾ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਿਹਾ ਹੋਵੇਗਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਬਾਤ ਪਾਉਂਦੇ ਅੱਜ 4 ਸਤੰਬਰ ਦਾ ਵਿਚਾਰ ਕੀ ਕਹਿੰਦਾ ਹੈ। ਕਹਿੰਦੇ ਨੇ ਕਿ ਕੋਈ ਨਵਾਂ ਕਦਮ ਚੁੱਕਣ ਤੇ ਕਿਸੇ ਕਿਸਮ ਦੀ ਤਬਦੀਲੀ ਤੋਂ ਲੋਕ ਸਭ ਤੋਂ ਵੱਧ ਜਿਹੜੇ ਹੈ ਡਰ

ਉਹਦੀ ਸਥਾਪਨਾ ਕਰ ਦਿੱਤੀ ਗਈ। ਵਹਿਮਾਂ ਭਰਮਾਂ ਦੇ ਨਾਲ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਉਹਦੇ ਵਿੱਚ ਅੱਜ ਬਾਤ ਪਾਉਂਦੇ ਹਾਂ ਇੱਕ ਦੋ ਗੱਲਾਂ ਦੀ, ਉਹ ਚਾਹੇ ਮੀਟ ਦੀ ਹੈ, ਸ਼ਰਾਬ ਦੀ ਹੈ ਤੇ ਚਾਹੇ ਧਾਰਮਿਕ ਜਾਂ ਖਾਸ ਦਿਨਾਂ ਦੇ ਵਿੱਚ ਮਰਿਆਦਾ ਦੇ ਵਿੱਚ ਰਹਿਣ ਦੀ ਗੱਲ ਆਉਂਦੀ ਹੈ। ਹਰ ਧਰਮ ਦੇ ਵਿੱਚ ਆਪਣੇ ਆਪਣੇ ਜਿਹੜਾ ਸਾਰਾ ਕੁਝ ਮੰਨਦੇ ਨੇ ਤੇ ਉਹਨਾਂ ਦੇ ਮੁਤਾਬਕ ਤਿਉਹਾਰ, ਸਿਆਲ ਦੀ ਰੁੱਤ ਸ਼ੁਰੂ ਹੈ ਤੇ ਉਹਨਾਂ ਦੇ ਵਿੱਚ ਤਿਉਹਾਰ, ਹੋਰ ਸਾਰਾ ਚੀਜ਼ਾਂ ਚੱਲਦੀਆਂ, ਚੰਗੇ ਦਿਨ ਕਹਿੰਦੇ ਆ ਮਨਾਏ ਜਾਂਦੇ ਆ, ਠੰਡਾ ਮਾਹੌਲ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਵਹਿਮਾਂ ਭਰਮਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਹੁੰਦਾ ਸੀ ਕਿ ਪਿੱਪਲਾਂ ਬੋਹੜਾਂ ਦੇ ਉੱਪਰ ਭੂਤਾਂ ਦਾ ਵਾਸ ਜਿਹੜਾ ਹੁੰਦਾ ਹੈ, ਉਹ ਰਾਤ ਤਾਂ ਕਿ ਦੁਪਹਿਰ ਸਮੇਂ ਵੀ ਉਹਨਾਂ ਥੱਲੇ ਸੌਣ ਤੋਂ ਡਰਦੇ ਸੀ। ਮੈਨੂੰ ਚੇਤੇ ਸਾਡੀ ਬੀਜੀ ਬੀਬੀ ਸਾਡੀ ਵੱਡੀ ਫਾਦਰ ਹੁਣਾਂ ਦੀ ਮਦਰ, ਉਹ ਕਹਿੰਦੇ ਹੋਇਆ ਬੇ ਅਤਰ ਫਲੇਲਾਂ ਲਾ ਕੇ ਦੁਪਹਿਰੇ ਸਿਖਰ ਨਾ ਨਿਕਲੋ ਬਾਹਰ ਨੂੰ, ਕੋਈ ਚੰਬੜ ਜਾਊ। ਤੇ ਪਿੱਪਲ ਆਮ ਰੁੱਖਾਂ ਤੋਂ ਉੱਚੇ ਤੇ ਇਸਦੇ ਤਣੇ ਮੋਟੇ ਤੇ ਮਜ਼ਬੂਤ ਹੁੰਦੇ ਨੇ ਤੇ ਟਾਹਣੇ ਲੰਮੇ ਤੇ ਮੋਟੇ ਤੇ ਜੜ੍ਹਾਂ ਦੂਰ ਦੂਰ ਤੱਕ ਫੈਲੀਆਂ ਹੁੰਦੀਆਂ। ਮਜ਼ਬੂਤ ਟਾਹਣੇ ਹੋਣ ਦੇ ਕਰਕੇ ਇਸਦੇ ਉੱਪਰ ਸਾਉਣ ਮਹੀਨੇ ਦੇ ਵਿੱਚ ਜ਼ਿਆਦਾ ਪੀਂਘਾਂ ਪਾਈਆਂ ਜਾਂਦੀਆਂ ਨੇ। ਪਿੱਪਲ ਤੇ ਬੋਹੜ ਦੇ ਪੱਤਿਆਂ ਦੇ ਉੱਤੇ ਜੜ੍ਹਾਂ ਤੋਂ ਆਯੁਰਵੈਦਿਕ ਜਿਹੜੀਆਂ ਦਵਾਈਆਂ ਬਣਦੀਆਂ ਹੈ। ਇੱਕ ਅਖ਼ਬਾਰ ਦੇ ਵਿੱਚ ਛਪੇ ਲੇਖ ਦੇ ਅਨੁਸਾਰ ਸ਼ਾਇਦ ਪਿੱਪਲ ਰੁੱਖ ਦੇ ਬਾਰੇ ਦਾਅਵਾ ਕੀਤਾ ਗਿਆ ਕਿ ਉਸਦੇ ਹੇਠ ਸੌਣ ਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਪਰ ਰਾਤ ਸਮੇਂ ਨਹੀਂ, ਕਿਉਂਕਿ ਕਾਰਬਨ ਡਾਈਆਕਸਾਈਡ ਵੱਡੇ ਪੱਧਰ ਦੇ ਉੱਤੇ ਉਹ ਛੱਡਦੇ ਨੇ ਜੀ, ਤੇ ਇਸ ਕਰਕੇ ਉਹਦੇ ਲਾਗੇ ਨਹੀਂ ਸੌਣਾ ਚਾਹੀਦਾ। ਪਹਿਲੀ ਰਿਸ਼ੀ ਮੁਨੀ ਕਈ ਜਿਹੜੇ ਸਨ, ਕਈ ਸਾਲ ਜੰਗਲਾਂ ਦੇ ਵਿੱਚ ਜਾ ਕੇ ਯੋਗ ਤੇ ਤਪ ਕਰਦੇ ਰਹੇ ਤੇ ਉਹਨਾਂ ਦੀਆਂ ਸਮਾਧੀਆਂ ਵੀ ਜਿਹੜੀਆਂ ਪਿੱਪਲਾਂ ਦੇ ਬੋਹੜਾਂ ਥੱਲੇ ਜਿਹੜੀਆਂ ਸੰਘਣੀਆਂ ਛਾਵਾਂ ਦੇ ਹੇਠਾਂ ਜਿਹੜੀਆਂ ਹੁੰਦੀਆਂ ਸਨ। ਕਈ ਵਾਰ ਜਿਹੜੇ ਬੱਚੇ ਖੇਡਦੇ ਖੇਡਦੇ ਤਪ ਕਰਨ ਵਾਲੀਆਂ ਥਾਵਾਂ ਦੇ ਉੱਤੇ ਦਰਖਤਾਂ ਉੱਪਰ ਚੜ ਜਾਂਦੇ ਤਾਂ ਇਹਨਾਂ ਰਿਸ਼ੀਆਂ ਮੁਨੀਆਂ ਦੀਆਂ ਜਿਹੜੀਆਂ ਸਮਾਧੀਆਂ ਦੇ ਵਿੱਚ ਵਿਘਣ ਪੈਂਦਾ ਸੀ। ਉਹਨਾਂ ਬੱਚਿਆਂ ਨੂੰ ਡਰਾਉਣ ਦੇ ਲਈ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਕਿ ਪਿੱਪਲਾਂ ਤੇ ਬੋਹੜਾਂ ਦੇ ਨਿੰਮਾਂ ਦੇ ਉੱਪਰ ਭੂਤਾਂ ਦਾ ਵਾਸਾ ਹੁੰਦਾ। ਮਾਵਾਂ ਆਪਣੇ ਬੱਚਿਆਂ ਨੂੰ ਇਹ ਥਾਵਾਂ ਦੇ ਉੱਤੇ ਜਾਣ ਤੋਂ ਰੋਕਣ ਲੱਗ ਪਈਆਂ। ਸਾਧ ਸੰਤ ਲੋਕ ਸ਼ਾਂਤੀ ਦੇ ਨਾਲ ਇਹਨਾਂ ਰੁੱਖਾਂ ਦੇ ਹੇਠ ਸਮਾਧੀ ਲਾਉਣ ਲੱਗ ਪਏ, ਆਪਣੀ ਸਮਾਧੀ ਚ ਲੀਨ ਹੋਣ ਲੱਗ ਪਏ। ਅਸਲ ਦੇ ਵਿੱਚ ਕਿਸੇ ਕਿਸਮ ਦੇ ਭੂਤ ਪ੍ਰੇਤਾਂ ਦੀ ਹੋਂਦ ਹੁੰਦੀ ਹੀ ਨਹੀਂ ਹੁੰਦੀ। ਇਹ ਵੀ ਕਿਹਾ ਜਾਂਦਾ ਕਿ ਭਗਵਾਨ ਕ੍ਰਿਸ਼ਨ ਦੀ ਬੰਸਰੀ ਵੀ ਪਿੱਪਲ ਦੇ ਲੱਕੜ ਦੀ ਬਣੀ ਹੋਈ ਸੀ ਤੇ ਇਸ ਕਰਕੇ ਲੋਕ ਪਿੱਪਲ ਦੀ ਜ਼ਿਆਦਾ ਪੂਜਾ ਕਰਨ ਲੱਗ ਪਏ ਤੇ ਲਾਈ ਲੱਗ ਤੇ ਅੰਧ ਵਿਸ਼ਵਾਸੀ ਪਿੱਪਲ ਬੋੜ ਕਿੱਕਰ ਜੰਡ ਸ਼ਰੀ ਰੁੱਖਾਂ ਦੁਆਲੇ ਲਾਲ ਕੱਪੜਾ ਗੋਟੇ ਵਾਲਾ ਜਿਹੜਾ ਬੰਨ ਕੇ ਉੱਥੇ ਹੀ ਜਿਹੜਾ ਇੱਟਾਂ ਦੀ ਥੜੀ ਬਣਾ ਕੇ ਉੱਪਰ ਦੀਵਾ ਬਾਲ ਕੇ ਲਾਗੇ ਧੂਫ ਦਿਖਾਉਂਦੇ ਨੇ ਤੇ ਥਾਵਾਂ ਹੁੰਦੀਆਂ ਨੇ ਜੋ ਸਰਕਾਰੀ ਸ਼ਾਮ ਲਾਟ ਹੋਣ ਜਾਂ ਕੁਝ ਦੱਬਣ ਦੀ ਚਾਹਤ ਹੋਵੇ ਤਾਂ ਕਿ ਸਮਾਂ ਪਾ ਕੇ ਮੰਦਰ ਜਾਂ ਸਮਾਧ ਬਣਾ ਲਈ ਜਾਵੇ, ਬਣਾ ਕੇ ਕਮਾਈ ਦਾ ਸਾਧਨ ਬਣ ਸਕਣ। ਦੂਸਰੀ ਗੱਲ ਆਉਂਦੀ ਹੈ ਮੀਟ ਸ਼ਰਾਬ ਵਰਤਣ ਵਾਲਿਆਂ ਵੱਲੋਂ ਧਾਰਮਿਕ ਜਾਂ ਖਾਸ ਦਿਨਾਂ ਦੇ ਵਿੱਚ ਮਰਿਆਦਾ ਦੇ ਵਿੱਚ ਰਹਿਣਾ। ਬਹੁਤ ਵੱਡਾ ਭੁਲੇਖਾ ਉਹਨਾਂ ਲੋਕਾਂ ਨੂੰ ਹੈ ਜੋ ਲੋਕ ਐਤਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਦੇ ਦਿਨਾਂ ਨੂੰ ਵੱਖ ਵੱਖ ਵਹਿਮਾਂ ਤੇ ਭਰਮਾਂ ਦੇ ਨਾਲ ਜਿਹੜਾ ਜੋੜ ਕੇ ਵਿਸ਼ਵਾਸਾਂ ਦੇ ਵਿੱਚ ਰੱਖਿਆ ਹੋਇਆ। ਇਹ ਕਹਿਣਾ ਮੰਗਲਵਾਰ ਜਾਂ ਵੀਰਵਾਰ ਸ਼ਰਾਬ ਨਹੀਂ ਪੀਣੀ, ਮੀਟ ਨਹੀਂ ਖਾਣਾ, ਅਸਲ ਦੇ ਵਿੱਚ ਸ਼ਰਾਬ ਦੀ ਵਰਤੋਂ ਸਿਹਤ ਦੇ ਪੱਖੋਂ ਮਾੜੀ ਹੋਣ ਜਾਂ ਘੱਟ ਕਰਨ ਦੇ ਲਈ ਬਹਾਨਾ, ਪੀਰ ਦੇਵਤਾ ਜਾਂ ਬਾਬੇ ਦਾ ਡਰ ਪਾ ਕੇ ਤਾਂ ਬਣਾਇਆ ਜਾ ਸਕਦਾ, ਪਰ ਇਸ ਦਾ ਕਿਸੇ ਦਿਨ ਵਾਰ ਦੇ ਨਾਲ ਕੋਈ ਵੀ ਸੰਬੰਧ ਨਹੀਂ ਬਣਦਾ। ਕਿਸੇ ਸਮੇਂ ਮੀਟ ਮਹਿੰਗਾ ਹੋਣ ਦੇ ਕਾਰਨ ਸ਼ਾਇਦ ਇਹ ਹਫ਼ਤੇ ਦੇ ਵਿੱਚ ਦੋ ਤੋਂ ਵੱਧ ਵਾਰ ਜਿਹੜਾ ਖਾਣ ਤੋਂ ਰੋਕਣ ਦੇ ਲਈ ਜਾਂ ਜੀਵ ਦੀ ਜਿਹੜੀ ਹੱਤਿਆ ਨੂੰ ਰੋਕਣ ਵਾਸਤੇ ਇਹ ਵਾਰ ਰੱਖੇ ਗਏ ਹੋਣਗੇ। ਵਿਸ਼ੇਸ਼ ਧਾਰਮਿਕ ਦਿਨਾਂ ਦੇ ਵਿੱਚ ਭਾਵ ਇੱਕ ਦਿਨ ਕਿਸੇ ਜੀਵ ਦੀ ਧੌਣ ਨਹੀਂ ਵੱਢਣੀ ਤਾਂ ਪਰ ਦੂਜੇ ਦਿਨ ਉਸ ਧੌਣ ਦੇ ਉੱਤੇ ਛੁਰੀ ਚਲਾਉਣਾ ਕਿੱਥੋਂ ਦੀ ਅਕਲਮੰਦੀ ਹੋ ਸਕਦੀ ਹੈ। ਦਿਨ ਤੇ ਵਾਰ ਸਾਰੇ ਇੱਕੋ ਜਿਹੇ ਹੁੰਦੇ ਨੇ। ਧਾਰਮਿਕ ਡੇਰਿਆਂ ਤੇ ਬਿਮਾਰੀ ਮੁਕਤ ਕਰਨ ਦੇ ਲਈ ਰਾਖ ਧਾਗੇ ਦਿੱਤੇ ਜਾਂਦੇ ਹੈ, ਪਰ ਜਦੋਂ ਡੇਰੇ ਦਾ ਬਾਬਾ ਬਿਮਾਰ ਹੁੰਦਾ ਹੈ ਤਾਂ ਉਹ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਤਾਂ ਆਪ ਰਾਖ ਨਹੀਂ ਖਾਂਦਾ ਤੇ ਨਾ ਹੀ ਧਾਗਾ ਬੰਨਦਾ, ਸਗੋਂ ਆਪਣਾ ਇਲਾਜ ਵਧੀਆ ਹਸਪਤਾਲਾਂ ਤੋਂ ਕਰਵਾਉਂਦਾ ਹੈ ਤੇ ਬਾਬਿਆਂ ਦੇ ਚੱਕਰਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਨਾਮੁਰਾਦ ਬਿਮਾਰੀਆਂ, ਏਡਸ, ਕਾਲਾ ਪੀਲੀਆ ਆਦਿ ਬਿਮਾਰੀਆਂ ਨੂੰ ਵਧਾ ਲਿਆ ਜਾਂਦਾ ਹੈ ਜੋ ਫਿਰ ਲਾਈ ਇਲਾਜ ਬਣ ਜਾਂਦੀਆਂ। ਦੂਸਰੇ ਪਾਸੇ ਪੁਰਾਣੇ ਰਸਮ ਰਿਵਾਜ, ਕਈ ਰਸਮ ਰਿਵਾਜ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ। ਔਰਤ ਦੇ ਗਰਭ ਠਹਿਰਨ ਦੇ ਤੀਜੇ, ਪੰਜਵੇਂ ਤੇ ਸੱਤਵੇਂ ਮਹੀਨੇ ਪ੍ਰੇਤ ਰੂਹਾਂ ਤੋਂ ਬਚਣ ਦੇ ਲਈ ਔਰਤ ਦੇ ਪੱਲੇ ਦੇ ਵਿੱਚ ਜਿਹੜਾ ਸੀ, ਜਾਣੀ ਕਿ ਚੁੰਨੀ ਦਾ ਪੱਲਾ ਜਾਂ ਕੋਈ ਵੀ ਦੁਪੱਟਾ, ਪੱਲੇ ਦੇ ਵਿੱਚ ਅਨਾਜ ਪਾਇਆ ਜਾਂਦਾ ਸੀ। ਜੇ ਕੁੜੀ ਸਹੁਰੇ ਹੋਵੇ ਤਾਂ ਮਾਪੇ ਅਨਾਜ ਭੇਜਦੇ ਸਨ। ਮੁੰਡਾ ਹੋਣ ਦੇ ਉੱਤੇ ਮੇਰਾ

0: ਮੂਲੀ ਜਾਣੀ ਕਿ ਖਾਮਣੀ ਦੇ ਵਿੱਚ ਸ਼ਰੀਰ ਦੇ ਪੱਤਿਆਂ ਦਾ ਸਹਿਰਾ ਜਿਹੜਾ ਸੀਗਾ, ਤਰਖਾਨ, ਗੁੱਲੀ, ਡੰਡਾ, ਘੁਮਿਆਰ, ਨਹਾਉਣ ਵਾਲੀ ਝਾਂਜਰ ਤੇ ਦਾਈ ਬੱਚੇ ਵਾਸਤੇ ਤੜਾਂਗੀ ਜਿਹੜੀ ਬੰਨਦੇ ਸੀ ਲੱਕ ਦੇ ਦੁਆਲੇ। ਵੈਸੇ ਤਾਂ ਉਹ ਹੁੰਦੀ ਸੀ ਕਿ ਨਾਪ ਮੇਚਾ ਲਿਆ ਜਾਂਦਾ ਸੀ, ਤੜਾਗੀ ਟਾਈਟ ਹੋ ਜਾਂਦੀ ਸੀ, ਉਹ ਤੋਂ ਇਹ ਹੁੰਦਾ ਸੀ ਕਿ ਭਾਈ ਬੱਚਾ ਵੱਧਦਾ ਫੁੱਲ ਰਿਹਾ, ਕਿਉਂਕਿ ਪਹਿਲਾਂ ਉਹ ਮੈਡੀਕਲ ਸਹੂਲਤਾਂ ਨਹੀਂ ਸੀ ਵੀ ਹਰ ਵੇਲੇ ਉਹਨਾਂ ਨੂੰ ਦੇਖਿਆ ਜਾਵੇ, ਉਹਨਾਂ ਨੂੰ ਜਾਂਚ ਪੜਤਾਲ ਚੱਲਦੀ ਰਹੇ ਨਾਲ ਨਾਲ। ਮੁੰਡੇ ਦਾ ਨਾਮ ਆਪਣੇ ਧਰਮ ਦੇ ਗ੍ਰੰਥ ਦੇ ਵਿੱਚ ਆਏ ਸ਼ਬਦ ਦੇ ਪਹਿਲੇ ਅੱਖਰ ਜਾਂ ਆਪ ਹੀ ਰੱਖ ਲਿਆ ਜਾਂਦਾ ਸੀ, ਕੁੜੀ ਦਾ ਨਾਮਕਰਨ ਨਹੀਂ ਕੀਤਾ ਜਾਂਦਾ। ਵਿਆਹ ਦੇ ਵਿੱਚ ਥੋੜੇ ਦਿਨ ਪਹਿਲਾਂ ਸਾਹੇ ਚਿੱਠੀ ਭੇਜੀ ਜਾਂਦੀ ਤੇ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਜਿਹੜੀ ਪੜ੍ਹੀ ਜਾਂਦੀ। ਜਿਸ ਦਿਨ ਸ਼ਗਨ ਭੇਜਿਆ ਜਾਂਦਾ ਉਸ ਦਿਨ ਤੋਂ ਕੁੜੀ ਤੇ ਮੁੰਡੇ ਦਾ ਹੋਣਾ, ਬੋਲਣਾ, ਬਾਹਰ ਤੇ ਕੰਮ ਤੇ ਜਾਣਾ ਬੰਦ ਕਰ ਦਿੱਤਾ ਜਾਂਦਾ। ਇਸ ਨੂੰ ਸਾਹੇ ਲੱਤ ਬੰਨਣਾ ਜਾਂ ਥੜੇ ਪਾਉਣਾ ਕਿਹਾ ਜਾਂਦਾ। ਵਿਆਹ ਕੇ ਲਿਆਉਣ ਮਗਰੋਂ ਲਾੜਾ ਲਾੜੀ ਦੇ ਘਰ ਪਹੁੰਚਣ ਦੇ ਉੱਤੇ ਮਾਂ ਸਿਰ ਤੋਂ ਪਾਣੀ ਵਾਰ ਕੇ ਜਿਹੜੀ ਪੀਂਦੀ ਸੀ, ਜਿਸਦਾ ਅਰਥ ਸੀ ਮਾਂ ਆਪਣੇ ਨੌਂ ਪੁੱਤ ਦੇ ਕਸ਼ਟਾਂ ਨੂੰ ਆਪਣੇ ਸਿਰ ਲੈਂਦੀ ਹੈ। ਕਿਆ ਬਾਤ ਹੈ ਜੀ। ਇਸ ਦੇ ਲਈ ਪੁੱਤਰ ਮਾਂ ਨੂੰ 7 ਵਾਰ ਪਾਣੀ ਪੀਣ ਤੋਂ ਰੋਕਦਾ ਹੈ। ਪਹਿਲਾਂ ਕਿਸੇ ਦੀ ਮੌਤ ਹੋਣ ਦੇ ਉੱਤੇ ਔਰਤ ਨੂੰ ਸ਼ਮਸ਼ਾਨ ਘਾਟ ਨਹੀਂ ਜਾਣ ਦਿੱਤਾ ਜਾਂਦਾ ਸੀ, ਕਿਉਂਕਿ ਔਰਤਾਂ ਦੇ ਕੋਮਲ ਮਨ ਸੰਸਕਾਰ ਨਹੀਂ ਵੇਖ ਸਕਦੇ ਸਨ ਇਹ ਮੰਨਿਆ ਜਾਂਦਾ। ਵਾਪਸੀ ਵੇਲੇ ਮੁਰਦੇ ਤੋਂ ਸੰਬੰਧ ਤੋੜਨ ਦੇ ਲਈ ਵਿਅਕਤੀ ਡੱਕਾ ਜਾਂ ਕੰਡਾ ਤੋੜਦੇ ਸਨ ਆਉਂਦੇ ਹੋਏ, ਤੇ ਮੂੰਹ ਦੇ ਵਿੱਚ ਨਿੰਮ ਦੇ ਪੱਤੇ ਜਿਹੜਾ ਚਬਾਉਂਦੇ ਸਨ ਤਾਂ ਕਿ ਭੂਤ ਪ੍ਰੇਤ ਨਾ ਚਿੰਬੜ ਸਕਣ। ਜਿਹੜਾ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਿਹਾ ਭਾਈ, ਹੁਣ ਉਹ ਤੁਹਾਨੂੰ ਚਿੰਬੜਨਾ ਉਹਨੇ, ਦੱਸੋ ਹੈ ਕਿਹੜੀਆਂ ਗੱਲਾਂ ਕਰਦੇ ਹੋ, ਕਿਹੋ ਜਿਹੇ ਲੋਕ ਨੇ ਜੀ। ਤੇ ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਅੱਜ ਦੀਆਂ ਦੇਸ਼ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ, ਤੇ ਰਾਜਨ ਸੈਣੀ ਸਾਹਿਬ ਤੋਂ ਲੈ ਕੇ ਮੁਹੰਮਦ ਜੀ, ਹਰਵਿੰਦਰ ਜੋਲ ਭੈਣ ਜੀ, ਸਾਰੇ ਹੀ ਸਤਿ ਸ਼੍ਰੀ ਅਕਾਲ ਭੇਜਦੇ ਆ। ਸੈਣੀ ਸਾਹਿਬ ਕਹਿੰਦੇ ਆ ਸੇਤੀ ਸਰੋਂ ਪਾਉਂਦੇ ਹਨ ਜੀ, ਕਿਆ ਬਾਤ ਹੈ ਜੀ। ਤਾਂ ਅੱਗੇ ਜਾ ਕੇ ਗੱਲਾਂ ਬਾਤਾਂ ਜ਼ਰੂਰ ਕਰਾਂਗੇ, ਵੈਸੇ ਕਈ ਵਾਰੀ ਇੰਟਰਸਟਿੰਗ ਵਿਸ਼ਾ ਬਣ ਜਾਂਦਾ ਇਹ ਚੀਜ਼ਾਂ। ਚਲੋ ਦੋਸਤੋ, ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਦੁਨੀਆਂ ਸੱਚਮੁੱਚ ਕਿਸੇ ਵੱਡੀ ਤਬਦੀਲੀ ਦੇ ਵੱਲ ਵੱਧ ਰਹੀ ਹੈ। ਮੌਸਮ ਦੀ ਮਾਰ ਤੋਂ ਲੈ ਕੇ ਪੰਜਾਬ ਦੀ ਸਿਆਸਤ, ਵੋਟਰ ਸੂਚੀਆਂ, ਨੌਜਵਾਨਾਂ ਦਾ ਨਸ਼ਾ ਤੇ ਪੁਲਿਸ ਕਾਰਵਾਈ, ਸਰਕਾਰੀ ਮੁਲਾਜ਼ਮਾਂ ਦਾ DA, ਅਦਾਲਤਾਂ ਦੇ ਜਿਹੜੇ ਨੇ ਅਹਿਮ ਫੈਸਲੇ, ਤੇ ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਦੇ ਨਾਲ ਜੁੜਿਆ ਹੋਇਆ ਵੱਡਾ ਮਾਮਲਾ। FBI ਦੀ ਮੋਸਟ ਵਾਂਟਡ ਸੂਚੀ, ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਧੋਖਾਧੜੀਆਂ, ਕੀਨੀਆ ਦੇ ਵਿੱਚ ਟਾਟਾ ਕੈਮੀਕਲਸ ਦੀ ਜਿਹੜੀ ਹੈ ਬਿਸਤਰਾ ਬੰਨ ਦਿੱਤਾ ਹੈ, ਚੀਨ ਦੀਆਂ ਮਿਜ਼ਾਈਲ ਸਰਗਰਮੀਆਂ ਤੇ ਬ੍ਰਿਕਸ ਦੇ ਵਿੱਚ ਭਾਰਤ ਦੀ ਕੂਟਨੀਤੀ, ਤੇ ਅਮਰੀਕਾ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਦੇ ਉੱਤੇ ਪੋਚਾ ਜਿਹੜੇ ਆ ਕੋਰਟ ਨੇ ਫੇਰ ਦਿੱਤਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ, ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦਿਆਂ ਸ਼ੁਰੂਆਤ ਤੇ ਇੱਕ ਸਵਾਲ ਗੱਲ ਕਰੀਏ ਤਾਂ ਤੱਥਾਂ ਨੂੰ ਪਰਖਣ ਤੇ ਆਪਣੇ ਆਲੇ ਦੁਆਲੇ ਹੋ ਰਹੀ ਤਬਦੀਲੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਤੇ ਅਲ ਨੈਨੋ ਨਾਲ ਵੱਧਦਾ ਗਰਮੀ ਤੇ ਸੋਕੇ ਦਾ ਖਤਰਾ, ਤੇ ਨੇਪਾਲ ਵਾਲਿਆਂ ਨੇ ਚੀਨ ਵਾਲਿਆਂ ਨੇ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਦੁਰਘਟਨਾਵਾਂ ਹੋਰ ਵੱਧ ਸਕਦੀਆਂ ਨੇ, ਗਲੇਸ਼ੀਅਰ ਜਿਹੜੇ ਨੇ ਟੁੱਟ ਸਕਦੇ ਐ, ਤੇ ਉਹਨਾਂ ਨੇ ਪਹਿਲਾਂ ਹੀ ਅਲਰਟ ਕਰ ਦਿੱਤਾ, ਤੇ ਨੈਨੋ ਦੇ ਨਾਲ ਜਿਹੜਾ ਅਲ ਨੈਨੋ ਜਿਹੜਾ ਉਹਦੇ ਨਾਲ ਵੱਧਦਾ ਖਤਰਾ ਫਰਵਰੀ ਤੱਕ ਜਿਹੜਾ ਦਰਸਾਇਆ ਜਾ ਰਿਹਾ, ਕਿਉਂਕਿ ਮਾਹੌਲ ਗਰਮੀ ਜਿਹੜੀ ਹੈ, ਚਾਹੇ ਉਹ ਸਿਆਸਤ ਹੈ ਤੇ ਚਾਹੇ ਸਾਡੀ ਵਿਰਾਸਤ ਹੈ ਤੇ ਕੁਦਰਤ ਦੇ ਵਿੱਚ ਜੋ ਕੁਝ ਵਾਪਰ ਰਿਹਾ, ਉਹ ਸਾਰਾ ਕੁਝ ਕਿਤੇ ਨਾ ਕਿਤੇ ਸਾਨੂੰ ਹਾਨੀਆਂ ਪਹੁੰਚਾ ਰਿਹਾ, ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਸਹੇੜੀਆਂ ਨੇ। ਤੇ ਲੋ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਨਾਲ, ਤੇ ਅਲ ਨੀਨੋ ਦੀ ਗੱਲ ਕਰਦੇ ਹਾਂ ਸ਼ੁਰੂਆਤ। ਅਲ ਨੀਨੋ ਜਿਹੜਾ ਹੈ ਕਾਰਨ 2027 ਤੱਕ ਵਧੇਗੀ ਗਰਮੀ, ਭਾਰਤ ਦੇ ਵਿੱਚ ਸੋਕੇ ਦਾ ਖਤਰਾ ਜਿਹੜਾ ਮੰਡਰਾ ਰਿਹਾ, WMO ਨੇ ਜਿਹੜੀ ਇਹ ਚੇਤਾਵਨੀ ਦਿੱਤੀ ਹੈ। ਭੂ ਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ਦੇ ਉੱਤੇ ਬਣੇ ਅਲ ਨੀਨੋ ਦੇ ਜਿਹੜੇ ਨੇ ਹਾਲਾਤਾਂ ਦੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਰ ਜ਼ਿਆਦਾ ਤਾਕਤਵਰ ਹੋਣ ਅਤੇ ਫਰਵਰੀ 2027 ਤੱਕ ਬਰਕਰਾਰ ਰਹਿਣ ਦੀ ਜਿਹੜੀ ਪੂਰੀ ਸੰਭਾਵਨਾ ਦਰਸਾਈ ਹੈ। ਇਹ ਗੱਲ ਵਿਸ਼ਵ ਮੌਸਮ ਵਿਗਿਆਨ ਸੰਗਠਨ WMO ਨੇ ਜਿਹੜੀ ਕਹੀ ਹੈ। ਸੰਗਠਨ ਨੇ ਕਿਹਾ ਹੈ ਕਿ ਇਸਦਾ ਮੀਂਹ ਅਤੇ ਤਾਪਮਾਨ ਦੇ ਪੈਟਰਨ ਦੇ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ ਤੇ ਇਸ ਦੇ ਨਾਲ ਹੜ੍ਹ, ਸੋਕਾ ਤੇ ਭਿਆਨਕ ਗਰਮੀ ਦੇ ਖਤਰੇ ਵੱਧ ਸਕਦੇ ਹੈ। ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਜਾਰੀ ਇੱਕ ਬਿਆਨ ਦੇ ਵਿੱਚ WMO ਦੇ ਸਕੱਤਰ ਜਨਰਲ ਸੇਲੇਸ ਸਾਉਲੋ ਨੇ ਕਿਹਾ ਕਿ ਸਪੇਨੀ ਭਾਸ਼ਾ ਦੇ ਵਿੱਚ ਅਲ ਨੀਨੋ ਦਾ ਮਤਲਬ ਬੱਚਾ ਹੁੰਦਾ ਹੈ, ਪਰ ਇਸ ਦੇ ਵਿੱਚ ਦੁਨੀਆਂ ਭਰ ਦੇ ਭਾਈਚਾਰਿਆਂ ਤੇ ਅਰਥਚਾਰਿਆਂ ਨੂੰ ਭਾਰੀ ਝਟਕਾ ਦੇਣ ਦੀ ਸਮਰੱਥਾ ਹੈ। ਅਸੀਂ ਪਹਿਲਾਂ ਹੀ ਜਿਹੜਾ ਸੋਕਿਆਂ ਤੇ ਹੜ੍ਹਾਂ ਦੇ ਕਾਰਨ ਤਬਾਹੀ ਦੇ ਉੱਤੇ ਉਥਲ ਪੁਥਲ ਦੇਖ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਜਿਵੇਂ ਜਿਵੇਂ ਅਲਨੀਨੋ ਹੋਰ ਤਾਕਤਵਰ ਹੋਵੇਗਾ ਇਨ੍ਹਾਂ ਪ੍ਰਭਾਵਾਂ ਦੇ ਵਿੱਚ ਦੀ ਵੀ ਜਿਹੜਾ ਵਾਧਾ ਹੋਵੇਗਾ। WMO ਦੇ ਇਹ ਅੰਦਾਜ਼ੇ ਭਾਰਤੀ ਮੌਸਮ ਵਿਭਾਗ ਵੱਲੋਂ ਜਿਹੜੇ ਨੇ IMD ਦੇ ਵੱਲੋਂ ਵੀ ਸਤੰਬਰ ਦੇ ਲਈ ਜਾਰੀ ਉਸ ਭਵਿੱਖਬਾਣੀ ਤੋਂ ਕੁਝ ਦਿਨ ਬਾਅਦ ਆਏ ਨੇ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਲਨੀਨੋ ਦੇ ਹਾਲਾਤ ਅਗਲੇ ਸਾਲ ਫਰਵਰੀ ਤੱਕ ਜਾਰੀ ਰਹਿ ਸਕਦੇ ਨੇ। ਦੂਸਰੇ ਪਾਸੇ ED ਦੇ ਵੱਲੋਂ DGP ਪੰਜਾਬ ਨੂੰ ਪੱਤਰ ਭੇਜਣ ਦਾ ਮਾਮਲਾ, ਪਟੀਸ਼ਨ ਕਰਤਾ ਨੇ ਹਾਈਕੋਰਟ ਤੋਂ ਜਿਹੜੀ ਹੈ ਸੁਰੱਖਿਆ ਦੀ ਮੰਗ ਕਰ ਲਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਪੰਜਾਬ ਦੇ DGP ਨੂੰ ਭੇਜੇ ਗਏ ਪੱਤਰ ਸੰਬੰਧੀ ਦਾਇਰ ਜਨਹਿਤ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪਟੀਸ਼ਨ ਕਰਤਾ ਨਿਖਲ ਸਰਾਫ ਨੇ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਸਰਕਾਰ ਤੇ ਰੰਜਿਸ਼ ਤਹਿਤ ਉਸਨੂੰ ਪਰੇਸ਼ਾਨ ਕਰਨ ਦੇ ਦੋਸ਼ ਲਾ ਦਿੱਤੇ ਹੈ। ਉਸਨੇ ਹਾਈਕੋਰਟ ਨੂੰ ਦੱਸਿਆ ਕਿ 27 ਅਗਸਤ ਨੂੰ ਉਸਦੀ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ CBI ਤੇ ED ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਸਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ। ਉਸਨੇ ਆਪਣੇ ਲਈ ਸੁਰੱਖਿਆ ਦੀ ਮੰਗ ਕਰ ਲਈ ਹੈ ਤੇ ਹਾਈਕੋਰਟ ਸਾਹਮਣੇ ਰੱਖੀ ਹੈ। ਉਸਨੇ ਅਦਾਲਤ ਨੂੰ ਦੱਸਿਆ ਕਿ ਮੋਹਾਲੀ ਦੇ ਮਾਜਰੀ ਬਲਾਕ ਦੇ ਵਿਚ ਉਸਦਾ ਫਾਰਮ ਹਾਊਸ ਹੈ। ਪਿਛਲੀ ਸੁਣਵਾਈ ਤੋਂ ਬਾਅਦ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਵੱਲੋਂ ਫਾਰਮ ਹਾਊਸ ਸੰਬੰਧੀ ਉਸਨੂੰ ਲਗਾਤਾਰ ਨੋਟਿਸ ਭੇਜੇ ਜਾ ਰਹੇ ਹੈ। ਇਹ ਇਨ੍ਹਾਂ ਨੋਟਿਸਾਂ ਦੇ ਜ਼ਰੀਏ ਹੀ ਫਾਰਮ ਹਾਊਸ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਦੀ ਗੱਲ ਕਹੀ ਗਈ ਹੈ। ਪਟੀਸ਼ਨ ਕਰਤਾ ਦੇ ਮੁਤਾਬਕ ਉਸਨੂੰ ਇਹ ਵੀ ਜਿਹੜਾ ਨਹੀਂ ਦੋਸਤੋ ਇੱਕ ਕਾਲ ਆ ਰਹੀ ਹੈ, ਜ਼ਰੂਰ ਮੈਂ ਸੁਣਦਾ ਜੀ, ਮੈਂ ਖਬਰ ਲੈ ਲਵਾਂ ਪਹਿਲਾਂ। ਪਟੀਸ਼ਨ ਕਰਤਾ ਦੇ ਮੁਤਾਬਕ ਉਸਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਹ ਨੋਟਿਸ ਕਿਸਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਜਾਰੀ ਕੀਤੇ ਗਏ ਨੇ। CBI ਦੇ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਮਾਮਲੇ ਦੇ ਵਿੱਚ ਉਸਦਾ ਜਵਾਬ ਦਾਇਰ ਕੀਤਾ ਜਾ ਰਿਹਾ ਤੇ ਇਸ ਦੇ ਬਾਅਦ ਹਾਈਕੋਰਟ ਨੇ ਕਿਹਾ ਕਿ ਇਸ ਪਟੀਸ਼ਨ ਦੇ ਉੱਤੇ ਹੁਣ 8 ਸਤੰਬਰ ਨੂੰ ਸੁਣਵਾਈ ਹੋਏਗੀ। ਉਸੇ ਦਿਨ ਸਾਰੀਆਂ ਸਬੰਧਤ ਧਿਰਾਂ ਦੀਆਂ ਦਲੀਲਾਂ ਸੁਣੀਆਂ ਜਾਣਗੀਆਂ ਤੇ ਅਦਾਲਤ ਨੇ ਤੁਰੰਤ ਇਸ ਸਬੰਧ ਦੇ ਵਿੱਚ ਕੋਈ ਅੰਤਮ ਹੁਕਮ ਜਾਰੀ ਕਰਨ ਦੀ ਬਜਾਏ ਮਾਮਲੇ ਨੂੰ ਅਗਲੀ ਸੁਣਵਾਈ ਦੇ ਲਈ ਮੁਲਤਵੀ ਕਰ ਦਿੱਤਾ ਹੈ। ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਹੁਣ ਆਪਣੀ ਪੈਰਵੀ ਦੇ ਲਈ ਸੀਨੀਅਰ ਵਕੀਲ ਵਿਕਰਮ ਚੌਧਰੀ ਦੀਆਂ ਸੇਵਾਵਾਂ ਦੇ ਲਈ ਸੇਵਾਵਾਂ ਲਈਆਂ ਨੇ ਤੇ ਆਈ ਅਤੇ ED ਨੂੰ ਨੋਟਿਸ ਜਾਰੀ ਕਰ ਦਿੱਤੇ ਨੇ। ਪਟੀਸ਼ਨ ਦਾ ਜਿਹੜਾ ਕਹਿਣਾ ਹੈ ਕਿ ED ਦੇ ਪੱਤਰ ਦੇ ਵਿੱਚ ਕਈ ਗੰਭੀਰ ਦੋਸ਼ ਲਗਾਏ ਨੇ ਤੇ ਇਨ੍ਹਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੇ ਵੀ ਜਿਹੜਾ ਸਵਾਲ ਉਠਾਏ ਗਏ ਨੇ। ਇਸ ਦੇ ਲਈ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਸਾਰੇ ਸਬੰਧਤ ਮਾਮਲੇ CBI ਨੂੰ ਜਿਹੜਾ ਸੌਂਪੇ ਜਾਣੇ ਚਾਹੀਦੇ ਨੇ ਤਾਂ ਜੋ ਜਾਂਚ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੇ ਪ੍ਰਭਾਵ ਤੋਂ ਜਿਹੜਾ ਪੂਰੀ ਤਰ੍ਹਾਂ ਦੂਰ ਰਹਿ ਕੇ ਜਿਹੜੀ ਕੀਤੀ ਜਾ ਸਕੇ। ਪਟੀਸ਼ਨਰ ਜਿਹੜਾ ਪੂਰੇ ਮਾਮਲੇ ਦੇ ਪੈਸਿਆਂ ਦੇ ਪ੍ਰਵਾਹ ਦੀ ਜਿਹੜੀ ਆ ਜਾਂਚ ਕਰਨ ਤੇ ਪੈਸੇ ਲੈਣ ਦੇਣ ਦੀ ਪੂਰੀ ਲੜੀ ਦੀ ਜਾਂਚ ਦੀ ਜਿਹੜੀ ਉਹ ਮੰਗ ਕਰ ਰਿਹਾ, ਨਾਲ ਹੀ ਜਾਂਚ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਪਰਮਿੰਦਰ ਜੀ 10 ਮਿੰਟ ਹੋਲਡ ਰੱਖਣਾ ਜੀ, ਮੈਂ ਖ਼ਬਰਾਂ ਨੂੰ ਕਰ ਲਵਾਂ ਫਿਰ ਮੈਂ ਤੁਹਾਡੀ ਗੱਲ ਸੁਣਦਾ ਜੀ। ਦੂਸਰੇ ਪਾਸੇ ਪੰਜਾਬ SIR ਦੀ ਗੱਲ ਕਰੀਏ ਤੇ MP ਧਰਮਵੀਰ ਗਾਂਧੀ ਉਨ੍ਹਾਂ ਦੇ ਪਰਿਵਾਰਕ ਜਿਹੜੇ ਮੈਂਬਰ ਹੈ ਉਨ੍ਹਾਂ ਦੇ ਨਾਂ ਵੋਟਰ ਸੂਚੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਚੋਣ ਕਮਿਸ਼ਨ ਨੇ ਗੱਲ ਕਹੀ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਵਿੱਚ ਚੋਣ ਕਮਿਸ਼ਨ ਇਸ ਗੱਲ ਦੀ ਜ਼ਿਆਦਾ ਸੁਰੱਖਿਆ ਦੇ ਵਿੱਚ ਰਿਹਾ ਹੈ, ਸੁਰਖੀਆਂ ਦੇ ਵਿੱਚ ਰਿਹਾ ਹੈ ਕਿ ਕਿਸ ਦੀ ਵੋਟ ਕੱਟੀ ਗਈ ਹੈ ਤੇ ਨਾ ਕਿ ਕਿਸ ਦੀ ਵੋਟ ਜੋੜੀ ਗਈ ਹੈ। ਇਸੇ ਸੰਬੰਧ ਦੇ ਵਿੱਚ ਇੱਕ ਮਾਮਲੇ 'ਚ ਅੱਜ ਫਿਰ ਚੋਣ ਕਮਿਸ਼ਨ ਨੇ ਕੁਝ ਰਿਪੋਰਟਾਂ ਸੰਬੰਧੀ ਜਵਾਬ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ SIR ਸੂਚੀਆਂ ਦੇ ਵਿੱਚੋਂ ਕਾਂਗਰਸ ਦੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਗਾਇਬ ਨੇ। ਚੋਣ ਕਮਿਸ਼ਨ ਨੇ ਹੁਣ ਇੱਥੇ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ 13 ਅਗਸਤ 2026 ਨੂੰ ਪ੍ਰਕਾਸ਼ਿਤ ਰਾਜ ਦੀ ਖਰੜਾ ਜਿਹੜੀ ਹੈ ਵੋਟਰ ਸੂਚੀ ਡਰਾਫਟ ਇਲੈਕਟ੍ਰੋਲ ਰੋਲ ਦੇ ਵਿੱਚੋਂ ਗਾਇਬ ਨੇ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਤਨੀ ਜਗਦੰਬਾ ਕੌਸ਼ਲ, ਧੀ ਰੋਹਣੀ ਪਰਾਸ਼ਰ ਨੂੰ ਚਾਹਤ ਸਹੂਜਾ ਤੇ ਪੁੱਤਰ ਨਵੇਦੂ 13 ਅਗਸਤ 2026 ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਦੇ ਪੂਰੀ ਤਰ੍ਹਾਂ ਹਿੱਸਾ ਹਨ ਤੇ ਵਿਧਾਨ ਸਭਾ ਹਲਕਾ AC ਨੰਬਰ 115 ਪਟਿਆਲਾ ਭਾਗ ਨੰਬਰ ਜਿਹੜਾ ਹੈਗਾ 98 ਦੇ ਵਿੱਚ ਲੜੀ ਨੰਬਰ ਜਿਹੜਾ 44 ਤੇ 48 ਦੇ ਉੱਤੇ ਵੋਟਰ ਵਜੋਂ ਰਜਿਸਟਰਡ ਹਨ। ਦੂਸਰੇ ਪਾਸੇ ਰਵਨੀਤ ਬਿੱਟੂ ਵੱਲੋਂ ਨੌਜਵਾਨ ਦੀ ਨਸ਼ੇ ਵਾਲੀ ਵੀਡੀਓ ਪਾਉਣ ਦੇ ਉੱਤੇ ਵਿਵਾਦ ਛਿੜ ਗਿਆ ਤੇ ਪੁਲਿਸ ਨੇ ਇਹਦੇ ਵਿੱਚ ਕਿਹਾ ਕਿ ਇਹ ਫਰਜ਼ੀ ਹੈ। ਭਾਜਪਾ ਦੇ ਸਾਬਕਾ ਮੰਤਰੀ ਤੇ ਆਗੂ ਰਵਨੀਤ ਸਿੰਘ ਬਿੱਟੂ ਆਪਣੇ ਵੱਖ ਵੱਖ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਤੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਚ ਹੋਣ ਦੀ ਵੀਡੀਓ ਪਾ ਕੇ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆਏ। ਪੁਲਿਸ ਦਾ ਦਾਅਵਾ ਹੈ ਕਿ ਬਿੱਟੂ ਵਰਗੇ ਸਿਆਸੀ ਆਗੂਆਂ ਵੱਲੋਂ ਨਕਲੀ ਵੀਡੀਓਜ਼ ਪੋਸਟ ਕਰਨਾ ਜ਼ਰੂਰੀ ਸੀ ਕਿਉਂਕਿ ਇਹ ਰਾਜ ਦੀ ਗਲਤ ਤਸਵੀਰ ਪੇਸ਼ ਕਰਦੇ ਨੇ ਤੇ ਜਿੱਥੇ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਬਿੱਟੂ ਵੱਲੋਂ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਅਜਿਹੀ ਪ੍ਰਸਿੱਧੀ ਕਿਉਂ ਕੀਤੀ ਜਾ ਰਹੀ ਹੈ ਤੇ ਭਾਜਪਾ ਹਲਕਿਆਂ ਦੇ ਆਗੂਆਂ ਦਾ ਕਹਿਣਾ ਕਿ ਜਦੋਂ ਤੋਂ ਬਿੱਟੂ ਨੇ ਕੇਂਦਰੀ ਰਾਜ ਰੇਲਵੇ ਮੰਤਰੀ ਵਜੋਂ ਅਸਤੀਫਾ ਦਿੱਤਾ ਹੈ ਉਹ ਪੰਜਾਬ ਦੇ ਵਿੱਚ ਭਾਜਪਾ ਦੇ ਦਾਇਰੇ ਜਾਂ ਸਰਗਰਮੀਆਂ ਦੇ ਵਿੱਚ ਬਹੁਤੇ ਨਜ਼ਰ ਨਹੀਂ ਆ ਰਹੇ ਨੇ। ਪਿਛਲੇ 48 ਘੰਟਿਆਂ ਤੋਂ ਬਿੱਟੂ ਦੇ ਸੋਸ਼ਲ ਅਕਾਊਂਟਸ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੁਗਰੀ ਇਲਾਕੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਨਸ਼ੇ ਦੇ ਪ੍ਰਭਾਵ ਹੇਠ ਸਟੋਨਡ ਨਸ਼ੇ ਦੇ ਵਿੱਚ ਧੁੱਤ ਜਿਹੜਾ ਸਥਿਤੀ ਦੇ ਵਿੱਚ ਦਿਖਾਇਆ ਗਿਆ। ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਮੰਤਰੀ ਨੇ ਨੌਜਵਾਨ ਦੀ ਪੋਸਟ ਕੀਤੀ ਵੀਡੀਓ ਦੇ ਨਾਲ ਭਗਵੰਤ ਮਾਨ ਉਜਾੜ ਦਾ ਪੰਜਾਬ ਰੰਗਲਾ ਪੰਜਾਬ ਐਕਸਪੋਜ਼ਡ ਸੇਵ ਪੰਜਾਬ ਯੂਥ ਲਿਖਿਆ ਤੇ ਇਸ ਪੋਸਟ ਨੂੰ ਸਮਾਜ ਦੇ ਹਰ ਵਰਗ ਦੇ ਵੱਲੋਂ ਲਾਈਕ ਅਤੇ ਕਮੈਂਟ ਜਿਹੜੇ ਨੇ ਮਿਲ ਰਹੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਸਰਕਾਰ ਦਾ ਵੱਡਾ ਫੈਸਲਾ ਆ ਗਿਆ, ਇੱਕ ਪਾਸੇ ਧਰਨੇ ਤੇ ਦੂਸਰੇ ਪਾਸੇ ਤਰੱਕੀਆਂ। 85,000 ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 42% ਤੋਂ ਵਧਾ ਕੇ ਸਰਕਾਰ ਕਹਿੰਦੀ ਹੈ 60% ਕਰਨ ਦੀ ਤਿਆਰੀ ਹੈ, ਪਰ ਜਿਹੜਾ ਦਾ ਪਹਿਲਾਂ ਪਿਆ ਉਹ ਹਲੇ ਪਤਾ ਨਹੀਂ ਦੇਖਦੇ ਕੀ ਕਰਦੇ ਆ। ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੀ ਜਿਹੜੀ ਹੈ ਸੁਣਵਾਈ ਦੇ ਲਈ ਗਠਿਤ ਕੈਬਨਿਟ ਸਬ ਕਮੇਟੀ ਨੇ 85,000 ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮੌਜੂਦਾ 42% ਤੋਂ ਵਧਾ ਕੇ 60% ਕਰਨ ਦੀ ਸਿਫਾਰਿਸ਼ ਕੀਤੀ ਹੈ। ਪੰਜਾਬ ਦੇ ਵਿੱਚ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਇਨ੍ਹਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਉੱਤੇ ਵਾਧੇ ਦੀ ਤਿਆਰੀ ਨੂੰ ਅੰਤਮ ਛੋਹ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਸੂਬਾ ਸਰਕਾਰ ਦੇ ਦਰਮਿਆਨ ਬਣੇ ਟਕਰਾਅ ਦੇ ਦਰਮਿਆਨ ਪੰਜਾਬ ਸਰਕਾਰ ਨੇ ਇਹ ਪੈਂਤੜਾ ਲੈ ਲਿਆ। ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਇੱਥੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ ਤੇ ਕੈਬਨਿਟ ਸਬ ਕਮੇਟੀ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਡਾਕਟਰ ਬਲਜੀਤ ਕੌਰ ਸ਼ਾਮਲ ਨੇ। ਇਨ੍ਹਾਂ ਉਪਰੋਕਤ ਮੁਲਾਜ਼ਮਾਂ ਦੀ ਭਰਤੀ ਕੇਂਦਰੀ ਤਨਖਾਹ ਸਕੇਲਾਂ ਦੇ ਆਧਾਰ ਦੇ ਉੱਤੇ ਕੀਤੀ ਗਈ ਜੋ ਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਸ਼ ਕੀਤੇ ਗਏ ਜੁਲਾਈ 2020 ਤੋਂ ਪਹਿਲਾਂ ਸੂਬਾਈ ਤਨਖਾਹ ਢਾਂਚੇ ਦੇ ਤਹਿਤ ਭਰਤੀ ਹੋਏ ਮੁਲਾਜ਼ਮਾਂ ਤੇ ਲਾਗੂ ਸਕੇਲਾਂ ਦੇ ਨਾਲੋਂ ਘੱਟ ਨੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਜਿੱਥੇ ਆਪ ਸਰਕਾਰ ਵੱਲੋਂ ਭਰਤੀ ਕੀਤੇ ਗਏ 71,000 ਮੁਲਾਜ਼ਮਾਂ ਤੋਂ ਇਲਾਵਾ ਪਿਛਲੀ ਕਾਂਗਰਸੀ ਸਰਕਾਰ ਦੇ ਦੌਰਾਨ ਭਰਤੀ ਹੋਏ 14,000 ਮੁਲਾਜ਼ਮਾਂ ਨੂੰ ਵੀ ਇਸ ਦਾ ਲਾਭ ਮਿਲੇਗਾ ਤੇ ਕੈਬਨਿਟ ਸਬ ਕਮੇਟੀ ਵੱਲੋਂ ਇਹ ਸਿਫਾਰਸ਼ ਅੰਤਮ ਪ੍ਰਵਾਨਗੀ ਦੇ ਲਈ ਮੁੱਖ ਮੰਤਰੀ ਦੇ ਕੋਲ ਜਾਏਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਇਨ੍ਹਾਂ ਸਿਫਾਰਿਸ਼ਾਂ ਨੂੰ ਅਮਲ ਦੇ ਵਿੱਚ ਕਹਿੰਦੇ ਲਿਆਉਣ ਦੇ ਲਈ ਰਾਹ ਪੱਧਰਾ ਹੋ ਜਾਵੇਗਾ। ਦੂਸਰੇ ਪਾਸੇ ਸਿੱਖ ਨੌਜਵਾਨ ਤੇ ਤਸ਼ੱਦਦ ਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਵੇ ਜਥੇਦਾਰ ਗੜਗੱਜ ਤੇ SGPC ਦੇ ਆਪਣੇ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਬਿਆਨ ਲੱਗੇ ਆ। ਸੰਗਰੂਰ ਜ਼ਿਲ੍ਹੇ ਦੇ ਸ਼ੇਰੋ ਪਿੰਡ ਦਾ ਮਾਮਲਾ ਜਿਹੜਾ ਭਖਦਾ ਨਜ਼ਰ ਆ ਰਿਹਾ। ਸਿੱਖ ਨੌਜਵਾਨ ਮੋਹਨਜੀਤ ਸਿੰਘ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਤੇ ਮੁੱਖ ਮੰਤਰੀ ਦੇ ਦੌਰੇ ਮੌਕੇ ਵਿਰੋਧ ਕਰਨ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਸਰਕਾਰੀ ਸ਼ਹਿਰ ਦੇ ਉੱਤੇ ਉਸਦੇ ਨਾਲ ਕੀਤੀ ਗਈ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਦਾ ਸਖ਼ਤ ਨੋਟਿਸ ਲਿਆ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਘਟਨਾ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਦੇ ਲਈ ਆਖ ਦਿੱਤਾ ਹੈ। ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਮਾਨ ਸਾਹਿਬ ਸਟੇਜ ਦੇ ਉੱਤੇ ਜਿਹੜਾ ਗੱਲਾਂ ਬਾਤਾਂ ਕਰ ਰਹੇ ਨੇ ਮਾਈਕ ਦੇ ਜ਼ਰੀਏ ਤੇ ਪਿਛਲੇ ਪਾਸੇ ਕੋਠੇ ਦੇ ਉੱਤੇ ਚੜਿਆ ਇੱਕ ਨੌਜਵਾਨ ਕਾਲਾ ਕੱਪੜਾ ਜਿਹੜਾ ਉਹ ਦਿਖਾ ਰਿਹਾ ਤੇ ਉਹ ਪੁਲਿਸ ਨੇ ਲਾਇਆ ਤੇ ਉਹਦੀ ਕੁੱਟਮਾਰ ਜਿਹੜੀ ਹੋਈ ਹੈ ਹੋਰ ਸਾਰੀਆਂ ਚੀਜ਼ਾਂ ਉਹ ਜਿਹੜਾ ਹੁਣ ਮੁੱਦਾ ਬਣ ਚੁੱਕਿਆ। ਮੀਡੀਆ ਦੇ ਨਾਲ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ੇਰੋਂ ਪਿੰਡ ਦੇ ਸਿੱਖ ਨੌਜਵਾਨ ਮੋਹਨਜੀਤ ਸਿੰਘ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਨੂੰ ਆਪਣੇ ਗੁਆਂਢੀ ਦੀ ਛੱਤ ਤੋਂ ਸ਼ਾਂਤਮਈ ਰਹਿੰਦਿਆਂ ਕਾਲਾ ਝੰਡਾ ਜਿਹੜਾ ਦਿਖਾਇਆ ਜੋ ਕਿ ਉਸਦਾ ਜਮਹੂਰੀ ਹੱਕ ਹੈ ਤੇ ਉਨ੍ਹਾਂ ਕਿਹਾ ਕਿ ਕਾਲਾ ਝੰਡਾ ਦਿਖਾਉਣਾ ਕੋਈ ਅਪਰਾਧ ਨਹੀਂ ਪਰ ਸਥਾਨਕ DSP ਨੇ ਜਿਹੜਾ ਸੀ ਸਿੱਖ ਨੌਜਵਾਨ ਨੂੰ ਝੰਡਾ ਉਸਦੇ ਗਲ ਦੇ ਵਿੱਚ ਪਾ ਕੇ ਧੂਇਆ ਤੇ ਬਾਅਦ ਦੇ ਵਿੱਚ ਉਸਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਤਸ਼ੱਦਦ ਵੀ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਦੇ ਨਾਲ ਵੀ ਗੱਲ ਕੀਤੀ ਹੈ ਤੇ ਸਿੱਖ ਨੌਜਵਾਨ ਉੱਤੇ ਤਸ਼ੱਦਦ ਕਰਨ ਤੇ ਉਸਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ DSP ਤੇ ਥਾਣਾ ਮੁਖੀ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਦੱਸਣ ਦੇ ਮੁਤਾਬਕ ਪੁਲਿਸ ਨੇ ਤਾਰਾਂ ਵਾਲਾ ਬੁਰਸ਼ ਜਿਹੜਾ ਸੀ ਉਸਦੇ ਲੱਕ ਦੇ ਵਿੱਚ ਮਾਰ ਕੇ ਉੱਤੇ ਲੂਣ ਪਾਇਆ ਤੇ ਉਸਦੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਗਈਆਂ। ਦਾੜੇ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਉਸਦਾ ਕਛਿਹਰਾ ਉਤਾਰ ਕੇ ਪਾੜਿਆ ਗਿਆ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਮੁਲਜ਼ਮ ਜਿਹੜੇ ਅਧਿਕਾਰੀਆਂ ਨੂੰ ਬਰਖਾਸਤ ਕਰਕੇ ਉਹਨਾਂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੇ ਜਬਰ ਜ਼ੁਲਮ ਦਾ ਕਰਨ ਦਾ ਜਿਹੜਾ ਪਰਚਾ ਨਾ ਦਰਜ ਕੀਤਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੀੜਤ ਸਿੱਖ ਨੌਜਵਾਨ ਦੇ ਨਾਲ ਖੜਾ ਹੈ ਤੇ ਇਸ ਮਾਮਲੇ ਦੇ ਵਿੱਚ ਅਗਾਂਹ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਕਿਹਾ ਕਿ ਉਹ ਜਲਦੀ ਹੀ ਨੌਜਵਾਨ ਨੂੰ ਮਿਲਣ ਦੇ ਲਈ ਵੀ ਜਾਣਗੇ। ਆਖਰ ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਤੋਂ ਪੀੜਤ ਨੇ ਤਾਂ ਉਨ੍ਹਾਂ ਨੂੰ ਮਦਦ ਅਤੇ ਸਹਿਯੋਗ ਦੀ ਜ਼ਰੂਰਤ ਹੈ, ਨਾ ਕਿ ਉਨ੍ਹਾਂ ਨੂੰ ਸਮਾਜ ਦੇ ਵਿੱਚ ਵੱਖ ਕਰ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਸਰਕਾਰ ਦੀ ਨੱਕ ਥੱਲੇ ਵਿਕ ਰਿਹਾ ਤੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ੇ ਛੱਡ ਅਤੇ ਪਤਿਤਪੁਣਾ ਛੱਡ ਕੇ ਘਰ ਵਾਪਸੀ ਕਰਨ ਤੇ ਕੇਸ ਰੱਖਣ ਤੇ ਗੁਰੂ ਦੀ ਸਿੱਖੀ ਦੇ ਨਾਲ ਜੁੜਨ। ਇੱਕ ਖਬਰ ਹੋਰ ਲੈ ਕੇ ਫਿਰ ਸੁਣਦੇ ਹਾਂ ਗੱਲਬਾਤ ਪਰਮਿੰਦਰ ਸਿੰਘ ਜੀ ਦੀ। ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਜਿਹੜਾ ਬਿਕਰਮ ਮਜੀਠੀਆ ਤੇ ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਨੋਟਿਸ ਦੇ ਵਿੱਚ ਦੋਵਾਂ ਆਗੂਆਂ ਨੂੰ 24 ਘੰਟੇ ਦੇ ਅੰਦਰ ਅੰਦਰ ਮਾਫ਼ੀ ਮੰਗਣ ਦੇ ਲਈ ਕਿਹਾ ਗਿਆ। ਨੋਟਿਸ ਦੇ ਵਿੱਚ ਬਕਾਇਦਾ ਆਖਿਆ ਗਿਆ ਕਿ ਜੇਕਰ ਦੋਵੇਂ ਆਗੂ ਮਾਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰ ਸਵਾਲ ਇਹ ਵੀ ਖੜਾ ਹੁੰਦਾ ਭਾਈ, ਹੁਣ ਕੇਂਦਰ ਨੇ ਵੀ ਤਾਂ ਕੱਲ ਦਿੱਲੀ ਦੇ ਵਿੱਚ ਬੀਤੇ ਕੱਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਨੇ ਵੀ ਸਾਰਾ ਕੁਝ ਦਿਖਾਇਆ ਹੈ, ਉਹਨਾਂ ਨੂੰ ਨੋਟਿਸ ਭੇਜਿਆ ਕਿ ਨਹੀਂ ਭੇਜਿਆ ਉਹ ਵੀ ਦੇਖਣਾ ਪਵੇਗਾ। ਇੱਥੇ ਇਹ ਖਾਸ ਤੌਰ ਗੱਲਬਾਤ ਹੋਏਗੀ ਕਿ ਡਾਕਟਰ ਗੁਰਪ੍ਰੀਤ ਕੌਰ ਇਸ ਤੋਂ ਪਹਿਲਾਂ ਸਾਬਕਾ ਜਸਟਿਸ ਰਣਜੀਤ ਸਿੰਘ ਉਨ੍ਹਾਂ ਨੂੰ ਵੀ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦੇ ਚੁੱਕੇ ਹੈ ਤੇ ਇਹ ਮਾਮਲਾ ਵੀ ਜਸਟਿਸ ਰਣਜੀਤ ਸਿੰਘ ਦੇ ਵੱਲੋਂ ਲਗਾਏ ਦੋਸ਼ਾਂ ਨੂੰ ਜੁੜਿਆ ਹੋਇਆ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਡਾਕਟਰ ਗੁਰਪ੍ਰੀਤ ਕੌਰ ਨੇ ਕਥਿਤ ਤੌਰ ਦੇ ਉੱਤੇ ਬਲਾਤਕਾਰ ਦੇ ਇੱਕ ਮਾਮਲੇ ਨੂੰ ਦਬਾਉਣ ਦੇ ਲਈ 5 ਕਰੋੜ ਰੁਪਏ ਦੀ ਮੰਗ ਕੀਤੀ, ਜਿਸ ਦੇ ਵਿੱਚ ਗੁਰੀ ਚਾਲ ਨੂੰ ਮੁੱਖ ਦੋਸ਼ੀ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ ਤੇ ਇੱਕ ਵਪਾਰੀ ਵਿਰੁੱਧ ਕੇਸ ਖਾਰਜ ਕਰਨ ਬਦਲੇ ਪੈਸੇ ਮੰਗੇ ਗਏ। ਇਸ ਮਗਰੋਂ ਬਿਕਰਮ ਮਜੀਠੀਆ ਨੇ ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਉੱਪਰ ਜਿਹੜੀ ਸੀ ਇੱਕ ਕਥਿਤ ਆਡੀਓ ਵੀਡੀਓ ਕਲਿੱਪ ਪੋਸਟ ਕੀਤਾ। ਮਜੀਠੀਆ ਨੇ ਦਾਅਵਾ ਕੀਤਾ ਕਿ ਵੀਡੀਓ ਦੇ ਵਿੱਚ ਦੋਸ਼ੀ ਦੇ ਨਾਲ ਜੁੜੇ ਕਥਿਤ ਵਿਚੋਲਿਆਂ ਤੇ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਰਿਸ਼ਤੇਦਾਰ ਵਿਚਕਾਰ ਵਿੱਤੀ ਲੈਣ ਦੇਣ ਸੰਬੰਧੀ ਗੱਲਬਾਤ ਸੀ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਕਾਨੂੰਨੀ ਨੋਟਿਸ ਭੇਜੇ ਜਾਣ ਦੀ ਪੁਸ਼ਟੀ ਕਰ ਚੁੱਕੇ ਨੇ ਤੇ ਉਨ੍ਹਾਂ ਨੇ ਸਾਫ਼ ਆਖ ਦਿੱਤਾ ਹੈ ਕਿ ਉਹ ਇਸ ਨੋਟਿਸ ਦਾ ਜਵਾਬ ਨਾ ਦੇ ਕੇ ਅਤੇ ਅਦਾਲਤ ਦੇ ਵਿੱਚ ਇਸ ਦਾ ਜਿਹੜਾ ਜਵਾਬ ਜ਼ਰੂਰ ਦੇਣਗੇ। ਤੇ ਲੋ ਦੋਸਤੋ, ਆਪਣੇ ਨਾਲ ਜੁੜੇ ਨੇ ਪਰਮਿੰਦਰ ਜੀ ਤੇ ਉਨ੍ਹਾਂ ਦੀ ਗੱਲ ਸੁਣਦੇ ਆ, ਫਿਰ ਸੈਣੀ ਸਾਹਿਬ ਵੀ ਨਾਲ ਜੁੜਦੇ ਆ। ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ, ਜੀ ਆਨੂ ਜੀ, ਮਾਫ਼ੀ ਚਾਹੁੰਦਾ 10 ਮਿੰਟ ਤੁਹਾਨੂੰ ਹੋਲਡ ਰੱਖਿਆ ਜੀ।
1: ਮੈਨੇ ਭਾਰ ਸਾਹਿਬ ਕੋਈ ਗੱਲ ਜੀ, ਕੋਈ ਗੱਲ ਨੀ ਜੀ। ਸਤਿ ਸ੍ਰੀ ਅਕਾਲ ਦੇ ਸਾਰੇ ਸਤਿਕਾਰ ਸੋਚਣਾ। ਸਤਿ ਸ੍ਰੀ ਅਕਾਲ ਜੀ। ਗਵਰਨਮੈਂਟ ਪੰਜਾਬ ਗਵਰਨਮੈਂਟ ਦੀ ਗੱਲ ਕਰਦੇ ਜੀ, ਅਸੀਂ ਚਲੋ ਅੱਜ ਜਿੱਦਾਂ ਸ਼ਹਿਰ ਨੂੰ ਗਿਆ, ਸਾਡੇ ਤਾਏ ਦਾ ਲੜਕਾ ਉਹਦਾ ਫਰੈਂਡ ਸੀ, ਉਹ ਜਿੱਦਾਂ ਆਪਣੇ ASI ਆ ਜੀ।
0: ਜੀ ਅੱਛਾ ਜੀ।
1: ਪੁਲਿਸ ਉਹ ਮਤਲਬ ਉੱਥੇ ਗਏ ਸ਼ਹਿਰ, ਉਹਨਾਂ ਖੜ ਗਿਆ ਜਦੋਂ ਮਤਲਬ ਉੱਥੇ ਲੰਘਣ ਲੱਗੇ ਉਹਨੇ, ਉਹ ਆ ਜਾਓ। ਮੈਂ ਕਿਹਾ ਨਹੀਂ ਪੁਲਿਸ ਦੀ ਭਾਜੀ ਵੀ ਨਹੀਂ, ਉਹ ਮੈਂ ਗੱਲਾਂ ਕਰਨ ਲੱਗ ਪਿਆ ਜਿੱਦਾਂ ਮਤਲਬ ਮੁਲਾਜ਼ਮ ਵਰਗ ਦਾ ਇੰਨਾ ਦੁਖੀ ਹੈ ਨਾ, ਕੋਈ ਗੱਲ ਛੱਡ ਦਿਓ ਜੀ।
0: ਜੀ ਜੀ ਜੀ ਜੀ ਕੀ ਬਾਤ ਹੈ।
1: ਉਹ ਕਹਿੰਦੇ ਮਤਲਬ ਉਹ ਨੀ ਮਤਲਬ ਉਹਨਾਂ ਦਾ ਗੱਲ, ਉਹ ਕਹਿੰਦੇ ਜਿਹੋ ਜਿਹੇ ਹਾਲਾਤ ਆ ਜਿੱਦਾਂ ਹੁਣ ਮਤਲਬ ਸੂਬਾ ਜਿੰਨਾ ਕਰਜਾਈ ਕਰ ਰਿਹਾ, ਉਹ ਕਹਿੰਦਾ ਭਲਕ ਨੂੰ ਸਾਡੀਆਂ ਤਨਖਾਹਾਂ ਕਹਿੰਦਾ ਅੱਧੀਆਂ ਰਹਿ ਜਾਣੀਆਂ, ਜਿੱਦਾਂ ਮਤਲਬ ਉਹ ਜਿਹੜੀ ਕਹਿੰਦਾ ਹੁਣ ਮਤਲਬ ਬਈ ਰੈਡ ਲਾਈਨ ਆ, ਮਤਲਬ ਸਮਝ ਲਓ ਕਹਿੰਦਾ ਕ੍ਰੋਸ ਕਰਨ ਵਾਲੇ ਜਿੰਨਾ ਕਹਿੰਦਾ ਕਰਜ਼ਾ ਲੈ ਲੈ ਕੇ ਇਹ।
0: ਬਿਲਕੁਲ ਆ ਜੀ ਬਿਲਕੁਲ, ਇਹੀ ਤਾਂ ਲੋਕ ਸਮਝਦੇ ਨੇ ਜੀ ਗੱਲ ਨੂੰ। ਬਿਲਕੁਲ
1: ਜੀ ਹਾਂਜੀ, ਮਤਲਬ ਉਹ ਮਤਲਬ ਮੁਲਾਜ਼ਮ ਹੈ ਜੀ ਉਹਨੀ ਮਤਲਬ, ਉਹ ਕਹਿੰਦਾ ਦੂਜੀ ਗੱਲ ਇਹ ਆ ਕਹਿੰਦਾ ਸਾਨੂੰ ਤਾਂ ਇਹ ਨੀ ਸਮਝ ਆਉਂਦੀ ਗੌਰਮੈਂਟ ਕਹਿੰਦਾ ਮਤਲਬ ਰਨ ਕੌਣ ਕਰ ਰਿਹਾ
0: ਜੀ,
1: ਨਹੀਂ ਤਾਂ ਅੱਗੇ ਕਹਿੰਦਾ ਜਿਹੜੀ ਸਰਕਾਰ ਹੁੰਦੀ ਨਾ ਕਹਿੰਦਾ ਮਤਲਬ ਨਾ ਰਹੋ ਮੁਲਾਜ਼ਮਾਂ ਨਾਲ ਕਹਿੰਦਾ ਕਦੀ ਵਿਗਾੜਦੀ ਹੁੰਦੀ ਨਾ ਆਪਣੇ ਕਹਿੰਦਾ ਕਿਸਾਨਾਂ ਨਾਲ ਕਹਿੰਦਾ ਕਦੀ
0: ਬਿਊਰੋਕਰੇਸੀ ਦੇ ਨਾਲ ਨਹੀਂ ਵਿਗਾੜਦੀ। ਬਿਲਕੁਲ
1: ਹਨਾ, ਇਹ ਕਹਿੰਦਾ ਹਰੇਕ ਨੇ ਕਹਿੰਦਾ ਪੰਗਾ ਲਈ ਜਾਂਦੇ ਮਤਲਬ ਕਹਿੰਦਾ ਪਤਾ ਨੀ ਕਹਿੰਦਾ ਕੀ ਕਿਹੜੇ ਹਿਸਾਬ ਨਾਲ ਕਹਿੰਦਾ ਬਈ ਇਹਨਾਂ ਦੀ ਪੋਲਿਸੀ ਕੀ ਹੈ ਕਹਿੰਦਾ ਸਮਝ ਨੀ ਆ ਰਹੀ।
0: ਜੀ ਜੀ ਜੀ ਬਿਲਕੁਲ ਹੈ ਜੀ,
1: ਉਹ ਮਤਲਬ ਉਹ ਨੀ ਆਈ ਗੱਲ। ਮੈਂ ਕਿਹਾ ਚਲੋ ਉਹ ਕਹਿੰਦਾ ਜੇ ਹਿਸਾਬ ਨਾਲ ਕਹਿੰਦਾ ਇਹਨਾਂ ਦੇ ਹਾਲਾਤ ਆ, ਮਤਲਬ ਉਹ ਨੀ ਖੋਲ ਗਿਆ, ਉਹ ਕਹਿੰਦਾ ਮਤਲਬ ਇਹੀ ਆ ਕਹਿੰਦਾ ਗਾਹਾਂ ਜਿਹੜਾ ਬਚਣਾ ਉਹ ਕਹਿੰਦਾ। ਦੂਜੀ ਗੱਲ ਕਹਿੰਦਾ ਉਹਨੇ ਮਤਲਬ ਉਹ ਨੀ ਹਾਂ ਆਈ, ਉਹ ਕਹਿੰਦਾ ਜਿੱਦਾਂ ਹੁਣ ਜੇ ਮਤਲਬ ਜੋ ਕਹਿੰਦਾ ਜਿਨੀ ਕਹਿੰਦਾ ਜਿਹੜਾ ਇਹ ਨੀ ਟ੍ਰੈਂਡ ਸੈੱਟ ਕਰਦਾ ਹਨਾ, ਜਿੰਨਾ ਕਹਿੰਦਾ ਇਹ ਕੁੱਟ ਰਹੇ ਆ
0: ਜੀ,
1: ਕਹਿੰਦਾ ਕਦੀ ਅਸੀਂ ਕਹਿੰਦਾ ਕਦੀ ਸੋਚਿਆ ਹੀ ਨੀ ਸੀ ਬਈ ਮਤਲਬ ਸਰਕਾਰ ਕਹਿੰਦਾ ਸਾਡੇ ਮੁਲਾਜ਼ਮਾਂ ਦੇ ਨਾਲ ਇਹਦਾ ਕਰਕੇ ਇੱਦਾਂ ਕਹਿੰਦਾ ਪਬਲਿਕ ਧੱਕੇ ਸ਼ਾਹੀ ਜੇ ਹੁਣ ਕਹਿੰਦਾ ਜੋ ਕੁਛ ਇਹ ਨੀ ਕਹਿੰਦਾ ਕਰਦਾ ਜਿਹੜੇ ਹੁਣ ਕਹਿੰਦਾ ਗਾਹਾਂ ਆਉਣਗੇ ਇਹਨੂੰ ਕਹਿੰਦਾ ਉਹ ਜ਼ਿਆਦਾ ਹੀ ਕਹਿੰਦਾ ਕੰਮ ਕੰਡਾ ਮਤਲਬ ਚੂੜੀ ਟਿਕਟ ਕਰਨਗੇ ਕਹਿੰਦਾ ਮਤਲਬ ਇਹੀ ਹੋਣਾ ਫਿਰ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਜਿੰਨਾ ਜਿੰਨਾ ਕਹਿੰਦਾ ਜਿੰਨਾ ਇਹ ਤਸ਼ੱਦਦ ਕਰਦੇ ਆ ਕਹਿੰਦਾ ਉਹ ਤੋਂ ਫਿਰ ਗਾਹਾਂ ਉਹ ਕਹਿੰਦਾ ਜ਼ਿਆਦਾ ਹੀ ਕਰਨਗੇ
0: ਜੀ ਬਿਲਕੁਲ ਹੈ ਜੀ
1: ਸਾਰੇ ਪਾਸੇ ਜਾਣੀ ਕਹਿੰਦਾ ਭਾਜੀ ਇਹ ਸਾਰੇ ਪਾਸੇ ਹੱਦਾਂ ਕਹਿੰਦਾ ਪਾਰ ਕਰ ਰਹੇ ਆ
0: ਜੀ ਬਿਲਕੁਲ ਹੈ ਜੀ ਦੇਖੋ ਇੱਕ ਪਾਸੇ ਤਾਂ ਮਤਲਬ ਕਿ ਮੁਲਾਜ਼ਮ ਜਿਹੜੇ ਨੇ ਧਰਨੇ ਤੇ ਨੇ ਕਿਸਾਨ ਧਰਨੇ ਦੇ ਉੱਤੇ ਨੇ ਤੇ ਹੋਰ ਸਾਰੇ ਵਰਗ ਦੇਖ ਲਓ ਜਿੱਥੇ ਵੀ ਦੇਖ ਲਓ ਜਦੋਂ ਆਏ ਸੀ ਉਦੋਂ ਵੀ ਇਹ ਕਹਿੰਦੇ ਸੀ ਨਾ ਧਰਨਾ ਤੇ ਨਾ ਪਰਨਾ ਤੇ ਹੁਣ ਦੇਖ ਲਓ ਮੈਨੂੰ ਲੱਗਦਾ ਕਿ ਹਾਲਾਤ ਕੀ ਬਣੇ ਹੋਏ ਨੇ ਜੀ ਆਖਰ ਦੇ ਵਿੱਚ
1: ਭਾਜੀ ਅੱਜ ਇਸ ਟਾਈਮ ਝੋਨੇ ਨੂੰ ਸਾਨੂੰ ਸਾਰਿਆਂ ਨੂੰ ਪਾਣੀ ਦੀ ਹੋਣੀ ਜ਼ਿਆਦਾ ਲੋੜ ਹੈ
0: ਜੀ ਆਪਣੇ ਦੁਆਬੇ ਚ ਕਿੱਦਾਂ ਕਿਦਵੇਂ ਦੇਖਦੇ ਹੋ ਪਾਣੀ ਨਹਿਰਾਂ ਨੂੰ ਜਾਂ ਕਹਿੰਦੇ ਟੇਲਾਂ ਤੱਕ ਪਹੁੰਚ ਗਿਆ ਪਰ ਚਲੋ ਆਪਣੇ ਤਾਂ ਦੁਆਬੇ ਦੇ ਵਿੱਚ ਪਹਿਲਾਂ ਤੋਂ ਨਹਿਰੀ ਸਿਸਟਮ ਹੈਗਾ ਹੈ
1: ਭਾਜੀ ਟੇਲਾਂ ਦੇ ਕੀ ਪਹੁੰਚਣਾ ਟੇਲਾਂ ਦੇ ਜਿਹੜਾ ਨਹਿਰਾਂ ਦਾ ਪਾਣੀ ਸੀ ਜਿਹੜੇ ਮੋਗੇ ਅੱਗੇ ਬੜੇ ਹੁੰਦੇ ਉਹ ਮੋਗੇ ਨੀ ਛੋਟੇ ਕਰ ਦਿੱਤੇ ਜੀ
0: ਅੱਛਾ ਜੀ ਮਤਲਬ ਕਿ ਉਹਨੂੰ ਕੰਟਰੋਲ ਕੀਤਾ ਵਾਧੂ ਪਾਣੀ
1: ਜਿਹੜਾ ਟੇਲਾਂ ਦੇ ਪਾਣੀ ਭਾਜੀ ਜਿੱਥੇ ਜਿੱਥੇ ਕਦੇ ਅੱਗੇ ਅੱਗੇ ਆਹ ਟੈਂਕੀ ਦਾ ਮੋਗਾ ਉੱਥੇ 5 ਇੰਚ ਦਾ ਪੇਪ ਲਾਤਾ ਜੀ
0: ਅੱਛਾ ਜੀ ਕਿਆ ਬਾਤ ਹੈ ਜੀ
1: ਉਹ ਪਾਣੀ ਆਵੇ ਉਹ ਮਤਲਬ ਪਾਣੀ ਘੱਟ ਜਾਣਾ ਆਵੇ ਮੋਰੇ ਪਾਣੀ ਜਾਣਾ ਜੀ
0: ਆਹ ਪਿੱਛੇ ਪਾਣੀ ਵਧੂਗਾ ਤਾਂ ਹੀ ਆਊਗਾ ਜੀ
1: ਹਾਂ ਨਾ ਭਾਜੀ ਪਾਣੀ ਤਾਂ ਓਨਾ ਹੀ ਹੈ ਜੀ
0: ਅੱਛਾ ਜੀ
1: ਪਾਣੀ ਓਨਾ ਦੂਜੀ ਗੱਲ ਇਹ ਭਾਜੀ ਇਸ ਟਾਈਮ ਝੋਨਾ ਨਿਸਰ ਰਿਹਾ ਜੀ
0: ਜੀ ਜੀ
1: ਝੋਨੇ ਨੂੰ ਸਭ ਨੂੰ ਜਿਆਦਾ ਪਾਣੀ ਲੁਕਿਆ ਹੁਣ ਪਰਸੋਂ ਕੱਲ ਜੀ ਕੱਲ ਕੱਲ ਜੀ ਕੱਲ ਵੀ ਇੱਥੇ ਫਗਵਾੜੇ ਗਏ ਸਾਡੇ ਕਿਸਾਨ ਯੂਨੀਅਨ ਵਾਲਿਆਂ ਅਸੀਂ ਵੀ ਮੰਗ ਪੱਤਰ ਦਿੱਤਾ
0: ਜੀ
1: ਅਜੀ ਇਸ ਟਾਈਮ 3 ਘੰਟੇ ਵਿਚ ਲਾਈਟ ਆ ਰਹੀ ਆ ਜੀ
0: ਅੱਛਾ ਜੀ ਜੀ
1: ਚਾਰ ਚਾਰ ਦਿਨ ਹੋ ਗਏ ਜਿੱਥੇ ਮੰਨ ਲਾ 1.5 ਕਿੱਲੇ ਦਾ ਪਲਾਟ ਆ ਚਾਰ ਚਾਰ ਦਿਨ ਹੋ ਗਏ ਉਹਦੇ ਵਿਚ ਪਾਣੀ ਪੈਂਦਾ ਤਾਂ ਬੰਨੇ ਨੀ ਲੱਗਣ 3 ਘੰਟੇ ਦਾ ਕੀ ਪਾਣੀ ਬੰਨੇ ਲੱਗਣਾ ਜਿੰਨਾ ਕੁ ਪਾਣੀ ਜਿੰਨਾ ਕੁ ਮੋਟਰ ਚੱਲਦੀ ਉਹ ਪਾਣੀ ਪੀ ਜਾਂਦਾ ਜੀ
0: ਜੀ ਜੀ ਜੀ ਬਿਲਕੁਲ ਬਿਲਕੁਲ
1: ਮੈਸੇਜ ਜਿਹੜੇ ਬਿਜਲੀ ਬੋਰਡ ਦਾ ਮੈਸੇਜ ਆਈ ਜਾਂਦਾ ਜੀ ਉਹੀ ਮੰਨ ਲਾ 8 ਵਜੇ ਲਾਈਟ ਚੱਲਣੀ ਆ ਜੀ ਪਾਵਰ ਚੱਲਣੀ ਆ 8 ਵਜੇ ਬੰਦ ਹੋਣੀ ਆ ਜੀ
0: ਅੱਛਾ ਜੀ
1: ਤਾਂ ਉਦਣ ਗਏ ਐਕਸੀਅਨ ਨਾਲ ਗੱਲ ਹੋਈ ਤਾਂ ਐਕਸੀਅਨ ਕਹਿੰਦਾ ਵੀ ਸਾਡੇ ਪਲਾਂਟ ਆ ਜਿਹੜੇ ਪਿੱਛੇ ਪਲਾਂਟ ਉਹ ਯੂਨਿਟ ਖਰਾਬ ਹੋਏ ਆ ਜਿੰਨਾ ਚਿਰ ਉਹ ਨੀ ਠੀਕ ਹੁੰਦੇ ਉਨਾ ਚਿਰ ਲਾਈਟ ਨੀ ਆਉਣੀ
0: ਹਾਂ ਬਿਲਕੁਲ ਜੀ ਉਹ 15 ਦਿਨਾਂ ਤੋਂ ਬੰਦ ਪਏ ਸੀ ਪਿੱਛੇ ਖਬਰ ਕੀਤੀ ਸੀ ਵੀਕ ਦੇ ਵਿੱਚ
1: ਹਾਂਜੀ ਭਾਜੀ ਉਹ ਹੁਣ ਉਹਨਾਂ ਨੂੰ ਇਹੀ ਯੂਨੀਅਨ ਵਾਲਿਆਂ ਨੇ ਇਹੀ ਕਿਹਾ ਵੀ ਜੇ ਤੁਸੀਂ ਲੈਟ ਠੀਕ ਕਰਨੀ ਤਾਂ ਕਰ ਮਤਲਬ ਕਰਦੇ ਠੀਕ ਨਹੀਂ ਤਾਂ ਅਸੀਂ ਜਿਹੜਾ ਹਾਈਵੇ ਆ ਇਹ ਆਪਣੇ ਦਿੱਲੀ ਵਾਲਾ ਜੀ ਨੈਸ਼ਨਲ ਹਾਈਵੇ
0: ਅੰਮ੍ਰਿਤਸਰ ਦਿੱਲੀ
1: ਹਾਂਜੀ ਉਹ ਭਾਜੀ ਜਾਮ ਕਰਨ ਦਾ ਕਿਹਾ ਹੁਣ ਦੇਖੋ ਕਿੱਦਾਂ ਕਰਦੇ ਕੱਲ ਉਹਨਾਂ ਨਾਲ ਗੱਲਬਾਤ ਹੋਈ ਸੀ ਹੁਣ ਰੌਲਾ ਪੈ ਰਿਹਾ ਮਤਲਬ ਭਾਜੀ ਹੁਣ ਮੰਨ ਜੇ ਆਹੀ ਜਦੋਂ ਜੇ ਦਾ ਹੋਣਾ ਅੱਜ ਮੀਂਹ ਦੱਸਦੇ ਸਵੇਰ ਨੂੰ ਜੀ
0: ਹਾਂਜੀ
1: ਅੱਜ ਚਲੋ ਪਿਆ ਥੋੜਾ ਜਿਹਾ ਹਲਕਾ ਜਿਹਾ ਮੀਂਹ ਸਵੇਰੇ ਪਿਆ ਜੇ ਦਾ ਹੁਣ ਸਵੇਰ ਨੂੰ ਮੀਂਹ ਪੈ ਗਿਆ ਜੀ
0: ਜੀ
1: ਭਰਮਾ ਮੀਂਹ ਪੈ ਗਿਆ ਚਲੋ ਮੀਂਹ ਜੇ ਭਰਮਾ ਪੈਂਦਾ ਏਦਾਂ ਜਿਹੜਾ ਝੋਨਾ ਨਿਸਰਦਾ ਉਹਦਾ ਨੁਕਸਾਨ ਹੋਣਾ
0: ਜੀ
1: ਇਹ ਵੀ ਚਲੋ ਜੇ ਉਹਦਾ ਨੁਕਸਾਨ ਹੁੰਦਾ ਉਹਦਾ ਨੁਕਸਾਨ ਏਦਾਂ ਜੀ ਜੇ 15-20% 25% ਉਹਦਾ ਨੁਕਸਾਨ ਕਿਉਂ ਹਜੇ ਨਿਸਰਦਾ ਥੋੜਾ ਥੋੜਾ ਜਿਹੜਾ ਕੋਈ ਕਿਹੜੇ ਮਾੜਾ ਮਾੜਾ ਕਹਿੰਦੇ 2 ਖੇਤ ਕਹਿੰਦੇ 4 ਖੇਤ ਜੀ
0: ਜੀ ਜੀ ਬਿਲਕੁਲ ਬਿਲਕੁਲ ਜੀ
1: ਜ਼ਿਮੀਦਾਰ ਸਾਰੇ ਅਸੀਂ ਤਾਂ ਇਹੀ ਕਹਿੰਦੇ ਜੇ ਉਹ ਥੋੜਾ ਨੁਕਸਾਨ ਕਰਾ ਕੇ ਜੇ ਮੀਂਹ ਪੈ ਜਾਵੇ ਮੰਨ ਲਾ ਸਾਡਾ 10 ਦਿਨ ਨਿਕਲ ਜਾਣ ਦਾ ਬਚਾ ਹੁੰਦਾ ਜੇ ਭਾਜੀ ਨਹੀਂ ਨਿਕਲਦੇ ਤਾਂ ਤੁਸੀਂ ਮੰਨ ਕੇ ਚਲੋ ਕੋਈ ਮਾਲਾ ਜਿਹੜਾ ਜਿਹੜੀ ਝੋਨਾ ਹੈ ਝੋਨੇ ਦਾ ਅਸੀਂ ਮਤਲਬ ਹੁਣ ਜੇ ਨਹੀਂ ਮੀਂਹ ਪੈਂਦਾ ਤਾਂ ਮੰਨ ਜੇ ਸਾਹਿਬ ਨਹੀਂ ਹਿਲਾ ਦਾ ਝੋਨਾ ਅੱਧ ਰਹਿ ਜਾਣਾ ਜੀ
0: ਜੀ ਬਿਲਕੁਲ ਬਿਲਕੁਲ ਫਸਲ ਤੇ ਫਰਕ
1: ਭਾਜੀ ਜੇ 30-32 ਕੁਇੰਟਲ ਨਿਕਲਦਾ ਇਕੱਲੇ ਦਾ ਮਤਲਬ ਮੰਨ ਗਏ ਵੀ ਜੀ ਮੰਨਦੇ 30-32 ਮੰਨ 30 ਕੁਇੰਟਲ ਮੰਨਦੇ ਆ ਤਾਂ ਉਹੀ ਤੁਸੀਂ ਮੰਨ ਕੇ ਰੱਖੋ ਅੱਧ ਰਹਿ ਜਾਣਾ 15-16 ਕੁਇੰਟਲ ਘੱਟ ਤੋਂ ਘੱਟ ਨਹੀਂ ਜ਼ਿਮੀਦਾਰ ਨੂੰ 30-35 ਹਜ਼ਾਰ ਸਾਡੀ ਗੱਲ ਅਸੀਂ ਗੱਲ ਅਸੀਂ ਹੁਣ 50-55 ਖੇਤਾਂ ਦੀ ਖੇਤੀ ਸਾਡੀ ਹੁਣ ਦੇ ਰਹੇ ਤਾਂ ਉਹ ਮੰਨ ਲਾ ਹੁਣ ਪੈਸਾ ਅਮਾਉਂਟ ਬਹੁਤ ਬੜੀ ਬਣ ਰਹੀ ਆ ਜੀ
0: ਜੀ ਬਿਲਕੁਲ ਬਿਲਕੁਲ ਜੀ ਥੈਂਕ ਯੂ
1: 30-35 ਹਜ਼ਾਰ ਦੇ ਹਿਸਾਬ ਨਾਲ ਮਤਲਬ ਜੇ ਮਤਲਬ ਵਜਣਾ ਰੱਖੀ ਆ ਵਿਚੋ ਜੀ ਮਤਲਬ ਪੱਲਿਓਂ ਪੈਸੇ ਪਾਉਣੇ ਬਣੇ
0: ਪੈਣੇ ਆ ਜੀ ਪੈਣੇ ਬਿਲਕੁਲ
1: ਇਸ ਕਰਕੇ ਪਰੇਸ਼ਾਨੀ ਮਤਲਬ ਬਹੁਤ ਪਰੇਸ਼ਾਨੀ ਆ ਜੀ
0: ਜੀ ਜੀ ਜੀ ਜੀ
1: ਹੁਣ ਜਨਰੇਟਰ ਵੀ ਜਨਰੇਟਰ ਵੀ ਹੁਣ ਬੰਦਾ ਜਨਰੇਟਰ ਗਿਆ ਜਨਰੇਟਰ ਭਾਜੀ ਇੱਕ ਤਾਂ ਤੇਲ ਬਹੁਤ ਮਹਿੰਗਾ ਹੋਇਆ ਜੀ ਇੱਕ ਬੰਦਾ ਹੁਣ ਜੇ ਕਿਤੇ ਇੱਕ ਥਾਂ ਹੋਵੇ ਤਾਂ ਵੀ ਆ ਜੀ ਬੰਦਾ ਇੱਕ ਥਾਂ ਜਨਰੇਟਰ ਚਲਾ ਲਓ ਹੁਣ ਮਤਲਬ ਕਿੱਥੇ ਕਿੱਥੇ ਜਨਰੇਟਰ ਚਲਾ 10 ਮੋਟਰਾਂ 10 ਮੋਟਰਾਂ ਕਿੱਥੇ ਕਿੱਥੇ ਚਲਾ ਲਵਾਂਗੇ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਇਸ ਕਰਕੇ ਬਹੁਤ ਹੁਣ ਮਤਲਬ ਬਹੁਤ ਹੁਣ ਤਾਂ ਮਾਰਾ ਪਰਮਾਤਮਾ ਦੇ ਡੋਰਾ ਆ ਵੀ ਜੇ ਚਲੋ ਜੇ ਮੀਂਹ ਸਵੇਰ ਨੂੰ ਪੈ ਜਾਵੇ ਫੇਰ ਤਾਂ ਬਚਦੇ ਆ, ਨਹੀਂ ਮੀਂਹ ਪੈਂਦਾ ਤਾਂ ਮੰਨ ਲਓ ਫੇਰ ਮਰੇ ਹੋਈ ਆ ਜੀ।
0: ਜੀ ਬਿਲਕੁਲ ਜੀ ਬਿਲਕੁਲ ਪਰਮਿੰਦਰ,
1: ਇਸ ਕਰਕੇ ਚਲੋ ਸਰਕਾਰ ਦੇ ਤਾਂ ਭਾਜੀ ਸਰਕਾਰ ਤੋਂ ਤਾਂ ਕੋਈ ਆਸ ਨੀ ਜੀ।
0: ਜੀ ਜੀ ਜੀ
1: ਇਹ ਤਾਂ ਨਖਰਦ ਸਰਕਾਰ ਇੰਨੀ ਨਿਕਲੀ ਮਤਲਬ ਗੱਲ ਛੱਡ ਦੋ
0: ਜੀ ਜੀ,
1: ਮਾੜੀ ਸਰਕਾਰ ਆ ਮਤਲਬ ਗੱਲ ਕਹਿਣ ਦੀ ਗੱਲ ਨੀ ਜੀ, ਸਰਵ ਇਸ਼ਤਿਹਾਰਾਂ ਦੇ ਵਿੱਚ ਆ ਮਤਲਬ ਇਸ਼ਤਿਹਾਰ ਦੇਈ ਜਾਂਦੇ ਜੀ ਬਸ।
0: ਜੀ ਬਿਲਕੁਲ ਹੈ ਜੀ,
1: ਗੱਲ ਖਤਮ
0: ਜੀ। ਥੈਂਕ ਯੂ ਪਰਮਿੰਦਰ ਜੁੜੇ ਤੁਸੀਂ
1: ਗੱਲ ਕਰਕੇ ਭਾਜੀ, ਧੰਨਵਾਦ ਜੀ, ਧੰਨਵਾਦ ਬਹੁਤ ਭਾਜੀ ਟਾਈਮ ਦੇਣ ਲਈ ਬਹੁਤ ਭਾਜੀ ਧੰਨਵਾਦ
0: ਜੀ। ਦੋਸਤੋ ਪਰਮਿੰਦਰ ਜੀ ਫਗਵਾੜੇ ਤੋਂ ਗੱਲਬਾਤ ਕਰਕੇ ਗਏ ਨੇ ਤੇ ਅਗਲੀ ਗੱਲਬਾਤ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਕਾਲਾ ਕੱਪੜਾ ਬੈਨ ਤੇ ਜੈ ਝਾੜੂ ਦੀ ਕਹਿਣ, ਮੁਲਾਜ਼ਮਾਂ ਦੇ ਵਿੱਚ ਪਾਇਆ ਵਹਿਮ ਤੇ ਦੋ ਸਬੂਤ ਕੁਝ ਕਹਿਣ, ਟਰੰਪ ਏਜੰਡਾ ਫੇਲ ਹੋਇਆ ਤੇ ਕੈਨੇਡਾ ਚੈਰਿਟੀ ਦਾ ਖੇਲ ਹੋਇਆ, ਦੇਖਦਿਆਂ ਕੀ ਕੁਝ ਬਣਦਾ ਹੈ। ਤੇ ਔਜਲਾ ਸਾਹਿਬ ਲਿਖਦੇ ਨੇ ਆਪਣੇ ਮੁਲਾਜ਼ਮ ਦੁਖੀ ਨੇ, ਲੋਕਾਂ ਨੂੰ ਕਿਉਂ ਕੁੱਟਦੇ ਆ, ਇਹਨਾਂ ਦੇ ਪਟਾ ਕਿਉਂ ਨਹੀਂ ਫੇਰਦੇ। ਤੇ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਕਿਹਾ ਸੀ ਕਿ ਪੁਲਿਸ ਨੂੰ ਕੰਟਰੋਲ ਕਰੋ, ਇਹ ਸਾਡੀਆਂ ਦਾੜੀਆਂ ਨੂੰ ਹੱਥ ਪਾ ਰਹੇ ਨੇ ਤੇ ਬਾਅਦ ਦੇ ਵਿੱਚ ਬਹੁਤ ਮੁਸ਼ਕਲ ਹੋਵੇਗਾ। ਮੇਨ ਅਫਸਰ ਚਾਹੁੰਦੇ ਨੇ ਕਿ ਇਹ ਸਰਕਾਰ ਆਵੇ ਪਰ ਬਾਕੀ ਸਾਰਾ ਤਬਕਾ ਦੁਖੀ ਹੈ। ਚਲੋ ਜੱਟਾਂ ਨੇ ਕਹਿੰਦੇ ਕਿਹੜਾ ਲਾਗ ਬੁੱਕ ਲੱਗੀ ਹੋਈ ਹੈ, ਲਾਈ ਹੁੰਦੀ ਹੈ, ਤੇ ਆਸ ਆਉਣ ਵਾਲੀ ਤੇ ਵੀ ਨਾ ਰੱਖੋ ਭਾਈ ਪਰਮਿੰਦਰ ਵੀਰ ਜੀ, ਜਿਹੜਾ ਅਗਲੀ ਆਵੇਗੀ ਮਤਲਬ ਕਿ ਹਕੂਮਤ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਨੂੰ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਹੈ ਭਾਰੀ ਸਾਹਿਬ
0: ਜੀ।
2: ਬੇਨਤੀ ਇਹ ਹੈਗੀ ਆ ਕਿ ਭਾਰੀ ਸਾਹਿਬ ਜਦੋਂ ਤੁਸੀਂ ਆਫ ਦਾ ਲਾਈਨ ਮੈਨੂੰ ਜਿਹੜੀ ਹੈਗੀ ਹੈ ਨਾ ਖਬਰ, ਇਹ ਮੁਲਾਜ਼ਮਾਂ ਵਾਲੀ ਦੱਸੀ ਸੀ ਕਿ ਇਹ ਖਬਰ ਜਿਹੜੀ ਆ ਕਰਨੀ ਆ, ਮੈਂ ਇਸ ਖਬਰ ਦੇ ਉੱਤੇ ਜਦੋਂ ਰਿਸਰਚ ਕੀਤੀ ਸਰ, ਤੁਸੀਂ ਇਹ ਖਬਰ ਦੇਖੋ ਕੀ ਆ
0: ਜੀ
2: ਕਿ 2020 ਤੋਂ ਮਤਲਬ ਜਿਹੜੇ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਨੂੰ ਸਰਕਾਰ 48% ਤੋਂ ਮਤਲਬ DA ਵਧਾ ਕੇ 60% ਦੇਣ ਜਾ ਰਹੀ ਆ,
0: ਕੈਪਟਨ ਦੇ ਸਮੇਂ ਦੇ ਜਿਹੜੇ ਨੇ ਜੀ।
2: ਕਹੋ ਕੈਪਟਨ ਦੇ ਵੀ ਆ ਲਓ ਤੁਸੀਂ ਕਹਿ ਲਓ ਨਾ, ਉਹ ਵੀ ਤਾਂ ਤੁਸੀਂ ਦੱਸੀ ਆ ਨਾ ਗਿਣਤੀ ਵੀ ਉਹਨਾਂ ਦੇ ਤਾਂ 14,000 ਆ ਹਾਂਜੀ, ਬਾਕੀ ਇਹਨਾਂ ਨੇ 71,000 ਆਪਣਾ ਦੱਸ ਦਿੱਤਾ
0: ਜੀ।
2: ਠੀਕ ਹੈ ਜੀ, ਹੁਣ ਭਾਰਤ ਸਾਹਿਬ ਲਓ ਜੀ 2020 ਦੇ ਵਿੱਚ ਜਿਹੜਾ ਤਾਂ 2020 ਤੋਂ ਲੈ ਕੇ ਤੇ 2022 ਤੱਕ ਜਿਹੜਾ ਹੈਗਾ ਆ ਭਰਤੀ ਹੋਏ 14,000 ਮੁਲਾਜ਼ਮ ਹੈ ਜੀ
0: ਜੀ।
2: ਪਹਿਲੇ 3 ਸਾਲ ਪ੍ਰੋਬੇਸ਼ਨ ਦੇ ਹੁੰਦੇ ਆ, ਉਦੋਂ ਇਹ ਦਿੰਦੇ ਆ ਸਿਰਫ ਬੇਸਿਕ ਪੇ ਜਾਂ ਮਤਲਬ ਉਹ ਦਿੰਦੇ 10,000 ਜਾਂ 15,000 ਰੁਪਏ
0: ਜਿਹੜੀ ਉਹਨਾਂ ਨੂੰ
2: ਦੇਣੀ ਹੁੰਦੀ ਆ ਮਿਨੀਮਮ ਪ੍ਰੋਬੇਸ਼ਨ ਪੀਰੀਅਡ ਚ ਦਿੰਦੇ ਨੀ ਇਹ 3 ਸਾਲ ਜਿਹੜਾ ਹੈਗਾ ਆ, ਉਹ ਬੱਚਾ ਜਿਹੜਾ ਆ ਨੌਕਰੀ ਕਰਦਾ 10,000
0: ਰੁਪਏ।
2: ਠੀਕ ਹੈ ਜੀ, ਮਤਲਬ ਇਹ ਕਿ ਜਿਹੜਾ 2020 ਚ ਭਰਤੀ ਹੋਇਆ ਉਹਦਾ ਜਿਹੜਾ ਹੈਗਾ ਆ ਭਾਈ ਤਨਖਾ ਪੂਰੀ ਤਨਖਾਹ ਤੇ DA ਉਹ ਲੱਗਣਾ ਹੈਗਾ 23 ਚ ਜਾ ਕੇ, 23 ਦੇ ਵਿੱਚ ਤਨਖਾਹ ਮਿਲਣੀ ਆ ਤੇ ਪਹਿਲੀ DA ਦੀ ਕਿਸ਼ਤ ਜਾਣੀ ਆ 24 ਚ
0: ਜੀ।
2: ਹਾਂਜੀ, ਇਸੇ ਤਰੀਕੇ ਨਾਲ ਜਿਹੜੇ ਇਹਨਾਂ ਦੇ 2022 ਦੇ ਵਿੱਚ ਭਰਤੀ ਹੋਏ ਆ
0: ਜੀ,
2: ਉਹ 3 ਸਾਲ ਜਿਹੜਾ ਹੈਗਾ ਜਾਂ ਪ੍ਰੋਬੇਸ਼ਨ ਪੀਰੀਅਡ ਕੱਢ ਕੇ
0: ਜੀ
2: 25 ਚ ਤਾਂ ਉਹ ਤਨਖਾਹ ਲੈਣ ਲੱਗਾ ਜੀ,
0: ਤੇ
2: DA ਦੀ ਤਾਂ ਉਹਦੀ ਪਹਿਲੀ ਕਿਸ਼ਤ ਬਣਨੀ ਆ ਜੀ ਅਜੇ,
0: ਬਿਲਕੁਲ ਬਣਨੀ
2: ਹੈ ਜੀ। ਮਤਲਬ ਇਹ ਹੈਗਾ ਕਿ ਮੁਲਾਜ਼ਮ ਨੂੰ ਕਿੰਨਾ ਪੈਸੇ ਮਿਲਣੇ ਹੈਗੇ ਜੀ, ਇਹਨਾਂ ਦੇ 500-500 ਰੁਪਇਆ ਵਧਣਾ ਜੀ
0: ਜੀ।
2: ਤੁਸੀਂ ਦੇਖੋ ਖਬਰ ਨੂੰ ਫੈਲਾਇਆ ਕਿਸ ਤਰੀਕੇ ਨਾਲ ਗਿਆ
0: ਜੀ।
2: ਦੂਜਾ, ਇਹ ਬੱਚੇ ਉਹ ਹੋਣਗੇ ਜਿਹੜੇ 85,000 ਆ, ਜਿਹੜਾ ਯੰਗ ਮੁਲਾਜ਼ਮ ਹੋਣਗੇ ਉਹਨਾਂ ਦੇ ਵਿੱਚ ਐਨਰਜੈਟਿਕ ਹੋਣਗੇ, ਜਿਹੜੇ ਕਿ ਧਰਨਿਆਂ ਦੇ ਵਿੱਚ ਪਾਰਟੀਸਪੇਟ ਐਕਟਿਵਲੀ ਕਰਦੇ ਹੋਣਗੇ ਹਾਂਜੀ। ਇਹ ਦੇਖੋ ਇਹਨਾਂ ਦਾ ਕਿੰਨਾ ਸ਼ਰੂਰ ਦਿਮਾਗ ਆ, ਤੁਸੀਂ ਕਿੱਦਾਂ ਮਤਲਬ ਮੁਲਾਜ਼ਮਾਂ ਦੇ ਵਿੱਚ ਡਿਵਾਈਡ ਐਂਡ ਰੂਲ ਕਰਨਾ ਆ ਤੇ ਕਿਸ ਤਰੀਕੇ ਨਾਲ ਕਰਨਾ ਆ ਹਾਂਜੀ। ਭਾਈ ਤੁਸੀਂ ਅਮਾਉਂਟ ਨੀ ਦੱਸਿਆ ਵੀ ਅਸੀਂ ਇਹਦੇ ਵਾਸਤੇ ਇੰਨਾ ਅਮਾਉਂਟ ਜਿਹੜਾ ਹੈਗਾ 21,000 ਕਰੋੜ ਮੁਲਾਜ਼ਮਾਂ ਦਾ ਜਿਹੜਾ ਆ ਬਣਦਾ ਆ, ਤੁਸੀਂ ਜਿਹੜਾ ਆ ਇਹਨਾਂ ਦੇ ਕਿੰਨਾ ਕਿੰਨਾ ਫਰਕ ਪੈਣਾ ਹੈਗਾ ਜੀ,
0: ਕਿਸੇ ਨੂੰ
2: 500 ਰੁਪਇਆ ਕਿਸੇ ਨੂੰ 300 ਰੁਪਇਆ
0: ਸਵਾਲ ਤਾਂ ਇੱਥੇ ਇਹ ਵੀ ਬਣਦਾ। ਚਲੋ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਭਾਈ ਤੁਹਾਡੀਆਂ ਪੰਜਾਬ ਸਰਕਾਰ ਜਿਹੜੀ ਪੰਜਾਬ ਹੈ ਜਿਹੜਾ ਉਹ ਤਾਂ ਪਹਿਲਾਂ ਹੀ ਬਾਕੀ ਸੂਬਿਆਂ ਦੇ ਨਾਲੋਂ ਵੱਧ ਤਨਖਾਹਾਂ ਦੇ ਰਿਹਾ, ਤੁਹਾਨੂੰ DA ਦੀ ਕੀ ਜ਼ਰੂਰਤ ਹੈ। ਦੂਸਰੇ ਪਾਸੇ ਇਹ ਉਹੀ 42% ਜਿਹੜਾ DA ਹੈ ਉਹ ਅਜੇ ਮੁਲਾਜ਼ਮ ਧਰਨਾ ਲਾਈ ਬੈਠੇ ਬੈਠੇ ਆ ਤੇ ਉਹਨਾਂ ਦਾ ਡੀਏ ਜਿਹੜਾ ਉਹ 60% ਕਰੀ ਜਾਂਦੇ ਆ। ਤੀਸਰੀ ਗੱਲ ਇਹਦੇ ਨਾਲ ਮੈਂ ਜੋੜਦਾ ਕਿ ਆਉਣ ਵਾਲੇ ਸਮੇਂ ਚ ਚਾਹੇ ਆਪ ਸਰਕਾਰ ਆਵੇ ਤੇ ਚਾਹੇ ਅਕਾਲੀ ਆਉਣ ਚਾਹੇ ਬੀਜੇਪੀ ਜਿਹੜਾ ਮਰਜ਼ੀ ਆਵੇ ਚਾਹੇ ਕਾਂਗਰਸ ਆਵੇ, ਹੁਣ ਉਹ ਜਿਹੜੇ 3 ਸਾਲਾਂ ਦੇ ਇਹਨਾਂ ਦੇ ਭਰਤੀ ਕੀਤੇ ਆ ਜਾਂ ਉਹ ਪਹਿਲੇ ਵੀ ਜਿਹੜੇ ਨਾਲ ਜੋੜ ਕੇ 85,000 ਜਾਂ 1,50,000 ਜਿਹੜਾ ਵਿਅਕਤੀ ਹੋਏਗਾ ਮੁਲਾਜ਼ਮ, ਉਹਨਾਂ ਦਾ ਜਿਹੜਾ 42-60% ਕਰ ਦਿੱਤਾ ਤੇ ਕਰਜ਼ੇ ਵੱਲ ਨੂੰ ਹੋਰ ਮੂੰਹ ਵਧਾ ਦਿੱਤਾ ਇਹਨਾਂ ਨੇ ਉਹ ਸਰਕਾਰ ਕੋਈ ਵੀ ਆਵੇ।
2: ਭਾਰੇ ਸਾਹਿਬ ਦੇਖੋ ਤਾਂ ਸਹੀ, ਇਹਦੀ ਤਹਿ ਤੱਕ ਤਾਂ ਜਾਓ ਖਬਰ ਨੂੰ। 70,000 ਜਿਹੜਾ ਹੈਗਾ ਇਹਨਾਂ ਨੇ ਜਿਹੜਾ ਪਹਿਲੇ 22 ਚ ਭਰਤੀ ਕਰ ਲਿਆ ਹੋਊਗਾ
0: ਜੀ,
2: ਹਾਂਜੀ, ਉਹ ਸਾਰਾ ਜਿਹੜਾ ਹੈਗਾ 23-24 ਦੇ ਵਿੱਚ ਵੀ ਭਰਤੀ ਹੋਏ ਹੋਣੇ। ਉਹਨਾਂ ਦਾ ਟੀਏ ਬਣਦਾ ਹੀ ਵਿਚਾਰਿਆਂ ਦਾ,
0: ਬਿਲਕੁਲ ਬਿਲਕੁਲ
2: ਹਾਂਜੀ। ਉਹਨਾਂ ਦਾ ਤਾਂ ਟੀਏ ਅਗਲਾ 27 ਦੇ ਵਿੱਚ ਸ਼ੁਰੂ ਹੋਣਾ
0: ਹੋਣਾ ਹੈ ਜੀ,
2: ਜਾਂ ਕਿਸੇ ਦਾ 28 ਚ ਸ਼ੁਰੂ ਹੋਣਾ
0: ਜੀ।
2: ਤੋ ਇਸ ਕਰਕੇ ਦੇਖੋ ਕਿੰਨੇ ਮਤਲਬ ਜਿਹੜੇ ਹੈਗੇ ਸ਼ਰੂਡ ਹੈਗੇ, ਗਿਣਤੀ ਬਣਾ ਲਈ ਉਹਦੀ 85,000 ਬਣਦਾ ਹੈਗਾ ਆ, ਤਾਂ ਡੀਏ ਉਹਨਾਂ ਦਾ ਬਣਨਾ ਹੀ ਨੀ ਹੈਗਾ ਜੀ। ਉਹ ਜਿਹੜੇ ਪਹਿਲੇ ਹੁਣੇ ਉਹਨਾਂ ਨੂੰ 500-500 ਰੁਪਇਆ ਬਣਨਾ ਹੈਗਾ ਆ, ਜਿਹੜੇ 14,000 ਦੱਸਦੇ ਆ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ ਆ ਹੋ ਜਾਊਗਾ ਜੀ। ਬਾਕੀ ਉਹਨਾਂ ਦਾ ਵੀ ਜਿਹੜਾ ਆ, ਜੇ 500 ਰੁਪਇਆ ਤਾਂ ਸਰ ਕਿਸ਼ਤ ਲੱਗਦੀ ਆ ਪੂਰੀ, ਤੇ ਜੇ ਜਿਹੜਾ ਹੈਗਾ ਆ 44% ਦੇ ਹਿਸਾਬ ਨਾਲ ਤੇ ਇਹਨਾਂ ਨੇ 18% ਹੀ ਹੋਰ ਇਨਕਰੀਜ਼ ਕਰਨਾ ਆ,
0: ਬਿਲਕੁਲ
2: ਉਹੀ 100-150 ਰੁਪਇਆ ਉਹਨਾਂ ਦਾ ਹੋਰ ਵਧਾ ਕੇ ਦੇ ਦੇਣਗੇ ਜੀ ਉਹਨਾਂ ਨੂੰ ਅਗਲੀ ਵਾਰ।
0: ਨਾਲੇ ਉਸ ਸਮੇਂ ਦੇ ਵਿੱਚ ਤਾਂ ਚਲੋ 5-7 ਸਾਲਾਂ ਚ ਮਹਿੰਗਾਈ ਵੀ ਤਾਂ ਵਧਣੀ ਆ, ਉਹ 18% ਦੇ ਨਾਲ ਕਿੰਨਾ ਕੁ ਫਰਕ ਪੈ ਜਾਊਗਾ।
2: ਬਿਲਕੁਲ ਜੀ, ਵੈਰੀ ਮਿਸਲੀਡਿੰਗ ਸਟੇਟਮੈਂਟ। ਉਹ ਦੇਖੋ ਕਿੰਨੇ ਸ਼ਰੂਡ ਹੈਗੇ ਆ, ਬਾਕੀ ਮੁਲਾਜ਼ਮ ਵੀ ਇਹਦੇ ਉੱਤੇ ਕਲੀਅਰ ਕਰਨਗੇ ਸਾਰੇ, ਉਹ ਵੀ ਸਿਆਣੇ ਆ ਜਿਹੜੇ ਲੋਕਾਂ ਦਾ ਜਿਹੜਾ ਹੈਗਾ ਆ ਕੈਲਕੂਲੇਸ਼ਨਾਂ ਕਰਕੇ ਸਰਕਾਰ ਚਲਾਉਂਦੇ ਆ, ਤੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਚੀਜ਼ ਕਰ ਰਹੇ ਹੈਗੇ ਜੀ।
0: ਬਿਲਕੁਲ ਆ ਜੀ।
2: ਹੁਣ ਆ ਜਾਈਏ ਸਰ ਜਿਹੜਾ ਹੈਗਾ ਆ ਦੂਜੀ ਖਬਰ ਦੇ ਉੱਤੇ,
0: ਕਿ
2: ਜਿਹੜਾ ਕਾਲਾ ਕੱਪੜਾ ਦਿਖਾ ਲਿਆ ਜੀ ਸ਼ੇਰਾਂ ਵਾਲਾ, ਉਹ ਸਰ ਮੋਹਨਜੀਤ ਸਿੰਘ ਦਾ ਵਿਚਾਰੇ ਦਾ ਕਰ ਦਿੱਤਾ ਬੁਰਾ ਹਾਲ ਇਹਨਾਂ ਨੇ
0: ਜੀ।
2: ਸਰ ਦੱਸਦੇ ਹੈਗੇ ਆ ਕਿ ਬੜਾ ਸ਼ੌਕਿੰਗ ਆ ਔਰ ਬੜੀ ਸ਼ਰਮਨਾਕ ਆ, ਕਹਿੰਦੇ ਉਹਨੂੰ ਕੁੱਟ ਕੇ ਕੁੱਟ ਮਾਰ ਕਰਕੇ ਉਹਨੂੰ ਅਲਫ ਦੰਗਾ ਕਰਕੇ ਉਹਦੀ ਵੀਡੀਓ ਬਣਾਈ ਤੇ ਲਾਈਵ ਟੈਲੀਕਾਸਟ ਕਰਕੇ ਕਿਸੇ ਨੇਤਾ ਨੂੰ ਦਿਖਾਈ
0: ਜੀ ਜੀ।
2: ਉਹ ਤਾਂ ਲੈਜ ਕਰਦੇ ਆ ਕਿ ਅਮਨ ਅਰੋੜਾ ਨੂੰ ਦਿਖਾਈ ਆ।
0: ਅੱਛਾ,
2: ਹਾਂਜੀ, ਤੇ ਅਮਨ ਅਰੋੜਾ ਨੂੰ ਦਿਖਾਈ ਹੈਗੀ ਆ, ਤੇ ਫੇਰ ਜਿਹੜਾ ਆ ਮੁੜ ਕੇ ਉਹਨੂੰ ਸਵੇਰੇ ਜਿਹੜਾ ਆ ਕੁਛ ਖਾਣ ਨੂੰ ਦਿੱਤਾ ਗਿਆ ਤੇ ਨਾਲ ਦੇਤਾ, ਤੇ ਉਹਨੂੰ ਕਹਿ ਤਾ ਉਹਦਾ ਕਰਾਇਆ ਟੈਸਟ
0: ਜੀ,
2: ਹਾਂਜੀ, ਡੋਪ ਟੈਸਟ ਕਰਾ ਕੇ ਉਹਦਾ ਰਿਜ਼ਲਟ ਪੋਜ਼ਿਟਿਵ ਲੈ ਲਿਆ
0: ਜੀ। ਉਸ ਤੋਂ ਬਾਅਦ
2: ਕਿਉਂਕਿ ਉਦੋਂ ਹਾਂਜੀ ਡੋਪ ਟੈਸਟ ਉੱਤੇ ਫੇਰ ਉਹਨੂੰ ਕਿਹਾ, ਫੇਰ ਦੁਬਾਰਾ ਜਿਹੜੀ ਹੈਗੀ ਆ ਵੀਡੀਓ ਕਾਲ ਤੇ ਉਹਦੀ ਗੱਲ ਕਰਾਈ ਵੀ ਦੇਖ ਤੇਰਾ ਡੋਪ ਟੈਸਟ ਪੋਜ਼ਿਟਿਵ ਆ ਗਿਆ, ਤੇਰੇ ਤੇ ਨਸ਼ੇ ਦਾ ਪਰਚਾ ਦੇ ਕੇ ਤੇ ਤੈਨੂੰ ਅੰਦਰ ਕਰ ਦਿੱਤਾ, ਤੈਨੂੰ ਕਿਸੇ ਨੇ ਨੀ ਬਰੀ ਕਰਨਾ ਹਾਂਜੀ, ਤੇ 10 ਸਾਲ ਲਈ ਅੰਦਰ ਜਾਏਗਾ। ਤੇ ਸਿੱਧਾ ਦੱਸ ਦੇ ਵੀ ਮਤਲਬ ਜਿਹੜਾ ਹੈਗਾ ਜਾਂ ਤਾਂ ਜਿਹੜਾ ਆ ਇਸ ਚੀਜ਼ ਦੇ ਉੱਤੇ ਮੰਨ ਲਾ ਜਿਹੜਾ ਇਹ ਕਿਸੇ ਨੂੰ ਜਾ ਕੇ ਬਾਹਰ ਗੱਲ ਨੀ ਕਰਨੀ ਤੇ ਨਾ ਇਸ ਕੁੱਟਮਾਰ ਦਾ ਜ਼ਿਕਰ ਕਰਨਾ ਆ
0: ਹਾਂਜੀ।
2: ਤੇ ਕਮਾਲ ਦੀ ਗੱਲ ਹੈਗੀ ਆ ਜੀ ਵੀ ਇੰਨਾ ਜ਼ਿਆਦਾ ਤਸ਼ੱਦਦ
0: ਜੀ,
2: ਔਰ ਫਿਰ ਸਰ ਉਹ ਬੰਦਾ ਝੂਠ ਨੀ ਬੋਲ ਸਕਦਾ। ਕਿਉਂ ਨੀ ਝੂਠ ਬੋਲ ਸਕਦਾ ਮੈਂ ਇਹ ਵੀ ਦੱਸ ਦਿੰਦਾ
0: ਜੀ,
2: ਕਿਉਂਕਿ ਉਸ ਬੰਦੇ ਦਾ ਜਦੋਂ ਮਚਲਕਾ ਭਰ ਦਿੱਤਾ ਗਿਆ 57 ਕੀਤੀ ਸੀ ਇਹਨਾਂ ਨੇ
0: ਜੀ,
2: ਤੇ ਉਹਨੂੰ ਇਹਨਾਂ ਨੇ ਉੱਥੇ ਵੀ ਇੱਥੇ ਲੋਕ ਬਹੁਤ ਹੈਗੇ ਅਸੀਂ ਇਹਨੂੰ ਆਪੇ ਹੀ ਉਹਦੇ ਘਰ ਛੱਡ ਆਵਾਂਗੇ ਜੀ, ਤੇ ਗੱਡੀ ਚ ਬਿਠਾ ਕੇ ਲੈ ਗਏ
0: ਜੀ।
2: ਉਹ ਲੋਕਾਂ ਨੇ ਤੇ ਉਹਦੇ ਵਕੀਲ ਸਾਹਿਬ ਨੇ ਪਿੱਛਾ ਕੀਤਾ ਤੇ ਉਹਨਾਂ ਨੇ ਦੇਖਿਆ ਵੀ ਇੱਕ ਮੋਟਰ ਤੇ ਲਗਾਇਆ ਸੀ, ਉਹਨਾਂ ਨੇ ਮੋਟਰ ਦੇ ਉੱਤੇ ਜਿਹੜਾ ਆ ਗੱਡੀ ਲਾ ਕੇ ਮਗਰ ਤੇ ਉੱਥੇ ਪਹੁੰਚ ਗਏ
0: ਜੀ।
2: DSP ਜਦੋਂ ਦੇਖਿਆ ਤੇ ਉਹ ਵਕੀਲ ਨੇ ਦੇਖਿਆ ਵੀ ਭਾਈ ਮੈਂ DSP ਨੂੰ ਪੁੱਛਦਾ ਆ ਵੀ DSP ਸਾਹਿਬ ਤੁਹਾਡਾ ਇਹ ਕੀ ਕੰਮ ਹੋਇਆ
0: ਜੀ,
2: ਹਾਂਜੀ, ਵੀ ਜਦ ਬੰਦੇ ਦਾ ਮਚਲਕਾ ਭਰਤਾ ਤੇ ਤੁਸੀਂ ਮੁੜ ਕੇ ਉਹਨੂੰ ਮੋਟਰ ਤੇ ਕਾਹਤੋਂ ਲੈ ਆਏ ਹੈਗੇ ਆ ਜੀ
0: ਜੀ।
2: ਉਹਨੇ ਗੱਡੀ ਇਸ ਤਰੀਕੇ ਨਾਲ ਦੜਾਈ ਕਿ ਉਹ ਬੰਦੇ ਦਾ ਹੱਥ ਬੋਨਟ ਤੇ ਪੈ ਗਿਆ ਤੇ ਉਹ ਕਹਿੰਦਾ 1/2 ਕਿਲੋਮੀਟਰ ਮੈਨੂੰ ਘੜੀਸ ਤੇ ਲੈ ਕੇ ਆਏ
0: ਜੀ।
2: ਉਹਦਾ ਇੱਕ ਵੀਡੀਓ ਵੀ ਆਈ ਆ ਜੀ ਉਹਦੀ, ਜਦੋਂ ਗੱਡੀ ਭਜਾ ਕੇ ਜਾਂਦੇ ਹੈਗੇ ਆ ਤੇ ਉਹ ਵਕੀਲ ਅੱਗੇ ਖੜਾ ਹੈਗਾ ਆ, ਤੇ ਫਿਰ ਦੂਜੀ ਗੱਡੀ ਦੇ ਵਿੱਚ DSP ਆਪ ਡਰਾਈਵ ਕਰਕੇ ਤੇ ਇੰਨੀ ਕੁ ਤੇਜ਼ ਗਿਆ ਕਿ ਉਹਨੂੰ ਉਡਾ ਦੇਣ ਲੱਗੇ ਸੀ ਜੀ, ਉਹਦੇ ਸੱਟਾਂ ਲੱਗੀਆਂ ਆ
0: ਜੀ।
2: ਤੇ ਉਹ ਵਕੀਲ ਸਾਹਿਬ ਵੀ ਜਿਹੜੇ ਹੈਗੇ ਆ ਮਨਦੀਪ ਅਨਮੋਲ ਉਹਨਾਂ ਦਾ ਨਾਂ ਆ ਜੀ, ਮਨਦੀਪ ਸਿੰਘ ਅਨਮੋਲ, ਉਹ ਵੀ ਹੋਸਪਿਟਲ ਦੇ ਵਿੱਚ ਭਰਤੀ ਹੈਗੇ ਆ ਜੀ।
0: ਅੱਛਾ ਜੀ ਜੀ,
2: ਹਾਂਜੀ, ਔਰ ਮੈਨੂੰ ਲੱਗਦਾ ਹੈਗਾ ਕਿ ਕੱਲ ਨੂੰ ਬਾਰ ਕੌਂਸਲ ਕੋ ਵੀ ਜਿਹੜਾ ਹੈਗਾ ਮੈਟਰ ਜਾਊਗਾ ਵੀ ਆਹ ਕਿਹੜਾ ਕੰਮ ਚੱਲ ਪਿਆ ਵੀ ਵਕੀਲ ਨੇ ਜਿਹੜਾ ਹੈਗਾ ਜੀ ਆਪਣੀ ਕਲਾਇੰਟ ਦੀ ਪੈਰਵਾਈ ਕਰਨ ਗਿਆ ਤੇ ਉਹਨੂੰ ਵੀ ਠੋਕ ਦੇਣ ਲੱਗੇ ਸੀ ਉਹ DSP
0: ਜੀ। ਨਹੀਂ ਉਹ ਪੁਲਿਸ ਰਾਜ ਹੀ ਮਤਲਬ ਕਿ ਸੂਬੇ ਦੇ ਵਿੱਚ ਬਣਾ ਦਿੱਤਾ ਜੀ ਇਹਨਾਂ ਨੇ ਸਾਰਾ ਕੁਝ ਕਰ ਦਿੱਤਾ ਬਿਲਕੁਲ
2: ਸਰ ਦੇਖੋ ਇੱਕ ਹੁੰਦੀ ਚੀਜ਼ ਇਹਦੇ ਵਿੱਚ ਸਰ ਘੱਟ ਕੋਈ ਨੀ ਕਰਦਾ ਹੈਗਾ ਪਰ ਇਹ ਹੈਗਾ ਆ ਕਿ ਸਾਨੂੰ ਪਿਛਲਾ ਜਿਹੜਾ ਭੁੱਲ ਜਾਂਦਾ ਤੁਸੀਂ ਦੇਖੋ ਕੈਪਟਨ ਦੇ ਰਾਜ ਦੇ ਵਿੱਚ ਕਰੋਨਾ ਆ ਗਿਆ ਸੀ ਕਰੋਨਾ ਦੇ ਵਿੱਚ ਪੁਲਿਸ ਨੂੰ ਤਾਂ ਸਰ ਥੋੜਾ ਜਿਹਾ ਤਕੇਲ ਪਾ ਕੇ ਰੱਖਣੀ ਚਾਹੀਦੀ ਆ ਜੀ ਉਦੋਂ ਲੋਕਾਂ ਨੂੰ ਅੰਦਰ ਡੱਕਣ ਦੇ ਨਾਂ ਦੇ ਉੱਤੇ ਤੁਸੀਂ ਤਸ਼ੱਦਦ ਹੁੰਦਾ ਦੇਖਿਆ ਸੀ ਨਾ ਵੀ ਜੋ ਕੋਈ ਬਾਹਰ ਨਿਕਲ ਗਿਆ ਸੀ ਇੱਕ NRI ਪਿਓ ਪੁੱਤ ਸੀਗੇ ਕਿੱਦਾਂ ਕੁੱਟੇ ਸੀ ਪੁਲਿਸ ਨੇ ਹਾਂਜੀ ਤੇ ਇੱਥੇ ਤੱਕ ਵੀ NRI ਬੀਬੀਆਂ ਨੇ ਲਾਹਨਤਾਂ ਪਾਈਆਂ ਸੀ ਵੀ ਤੁਹਾਨੂੰ ਸ਼ਰਮ ਹੀ ਹੈ ਨੀ ਵੀ ਇੱਕ ਤੁਸੀਂ ਜਿਹੜਾ ਆ ਓਲਡ ਏਜ ਬੰਦੇ ਨੂੰ ਇੰਨਾ ਕੁੱਟਿਆ ਹੈਗਾ ਜੀ ਤੇ ਉਹ ਪੁਲਿਸ ਵਾਲੇ ਬੜੇ ਖੁਸ਼ ਸੀਗੇ ਉਦੋਂ ਕਹਿੰਦੇ ਹੱਥ ਹੱਥ ਸਿੱਧੇ ਕਰਨ ਨੂੰ ਬੜੇ ਚਿਰ ਬਾਅਦ ਮਿਲੇ ਆ ਹਾਂਜੀ ਉਹ ਇੱਕ ਮੂੰਹ ਪਾਉਣ ਵਾਲੀ ਗੱਲ ਹੁੰਦੀ ਹੈਗੀ ਆ ਜੀ ਉਹ ਤੋਂ ਬਾਅਦ ਹੁਣ ਜਿਹੜਾ ਸਮਾਂ ਹੈਗਾ ਆ ਇੱਦਾਂ ਵੀ ਇਹ ਝੂਠੇ ਪਰਚੇ
0: ਜੀ
2: ਤੇ ਆ ਜਿਹੜਾ ਹੈਗਾ ਆ ਤਸ਼ੱਦਦ ਇੱਕ ਆ ਜਿਹੜਾ ਆ ਚਾਰ ਪੰਜ ਕੇਸ ਆ ਚੁੱਕੇ ਆ ਜਿਹਦੇ ਵਿੱਚ ਬੰਦਿਆਂ ਨੇ ਸੇਮ ਦੋਸ਼ ਲਾਏ ਭਾਨੇ ਸਿੱਧੂ ਨੇ ਵੀ ਇਹ ਗੱਲ ਕਹੀ ਸੀ ਵੀ ਮੇਰੀ ਨੰਗੇ ਕਰਕੇ ਵੀਡੀਓ ਬਣਾਈ ਇਹ ਕੌਣ ਹੈਗਾ ਸ਼ਖਸ ਜਿਹੜਾ ਇੱਥੇ ਨੰਗੇ ਕਰਕੇ ਵੀਡੀਓ ਦੇਖਣ ਦਾ ਬੜਾ ਸ਼ੌਕੀਨ ਆ ਹਾਂਜੀ ਇਹ ਸਰਕਾਰ ਦੇ ਵਿੱਚ ਹੋ ਕੀ ਰਿਹਾ ਆ ਸੱਚੀ ਇਹ ਡੈਮੋਕ੍ਰੇਸੀ ਆ ਸਰ
0: ਜੀ
2: ਸਰ ਹੁਣ ਤਾਂ ਤੁਸੀਂ ਜਿਹੜੀ ਹੈਗੀ ਸੱਚੀ ਗੱਲ ਕਿਸੇ ਨੂੰ ਕਹਿ ਹੀ ਨੀ ਸਕਦੇ ਜਿਹੜੇ ਅੰਦਰ ਵੜ ਕੇ ਉਹ ਜਿਹੜੀ ਸਿਸੋਦੀਆ ਨੇ ਜਿਹੜੀ ਗੱਲ ਕਹੀ ਸੀ ਵੀ ਸਾਮ ਦਾਮ ਡੰਡ ਭੇਦ ਹੈਂਜੀ ਕੁੱਟ ਮਾਰ ਹੈਂਜੀ ਉਹ ਸਾਰਾ ਕੁਛ ਹੀ ਲੜਾਈ ਝਗੜਾ
0: ਉਹ ਸਾਰੀਆਂ
2: ਉੱਥੇ ਗਲੀਆਂ ਤੇ ਚੱਲ ਰਹੇ ਆ ਜੀ ਇਹ
0: ਜੀ
2: ਪਤਾ ਨੀ ਇਹ ਕਿੱਦਾਂ ਵੋਟਾਂ ਦੀ ਆਸ ਲਾ ਕੇ ਬੈਠੇ ਹੈਗੇ ਹਰਕ ਨਾਲ ਇਸ ਤਰੀਕੇ ਨਾਲ ਜੇ ਬਿਹੇਵ ਕਰਨਗੇ ਜੀ ਉਹ ਦੇਖੋ ਇਹਨਾਂ ਦੇ ਜਿਹੜੀ ਉਹ ਗੈਦਰਿੰਗ ਕਰਦੇ ਆ ਕਿ ਹੈਲੀਕਾਪਟਰ ਤੇ ਆਉਂਦੇ ਹੈਗੇ ਆ ਫੇਰ ਉੱਥੇ ਮੰਜਾ ਜਿਹਾ ਢਹਾ ਲੈਂਦੇ ਇਹੋ ਜਿਹੀ ਜਗ੍ਹਾ ਦੇ ਉੱਤੇ ਤੇ ਜਿੱਥੋਂ ਚਾਰ ਕੋਠਿਆਂ ਤੇ ਵੀ ਬੰਦੇ ਉਹ ਕਹਿੰਦੇ ਜਿਹੜੇ ਬੰਦੇ ਵੀ ਹੁੰਦੇ ਆ ਇਹਨਾਂ ਦੇ ਪੱਕੇ ਬੰਦੇ ਹੈਗੇ ਆ ਉਹੀ ਬੰਦੇ ਜਿਹੜੇ ਪਹੁੰਚ ਜਾਂਦੇ ਫੇਰ ਉੱਥੇ ਆਮ ਆਦਮੀ ਪਾਰਟੀ ਦੇ
0: ਨਾਲੇ ਕੁਰਸੀ ਦੀ ਲੜਾਈ ਤਾਂ ਨਹੀਂ ਸਭ ਛੱਡੀ ਦੇ ਨਾ ਮੰਜੇ ਦੀ ਲੜਾਈ ਸ਼ੁਰੂ ਕਰ ਲੈਣ ਦਾ ਚੱਕ ਕੇ ਉੱਥੇ ਵੀ ਆਫਿਸ ਦੇ ਵਿੱਚ ਵੀ ਆਪਣੇ ਮੰਜੇ ਮੁੰਜੇ ਹੀ ਵਿਛਾ ਲੈਣ ਚੱਕ ਕੇ ਆਰਾਮ ਨਾਲ
2: ਪਰ ਐਸਾ ਮੈਂ ਤਾਂ ਔਜਲਾ ਸਾਹਿਬ ਨੂੰ ਕਈ ਵਾਰੀ ਕਿਹਾ ਉਹ ਮੈਨੂੰ ਕਹਿੰਦੇ ਯਾਰ ਜਦੋਂ ਦੇਖੋ ਤੂੰ ਇਹ ਗੱਲ ਕਹਿੰਦਾ ਆ ਮੈਂ ਕਿਹਾ ਵੀਰ ਜੀ ਜਿੱਤਣੇ ਕੁਰਸੀ ਤੋਂ ਉਤਰੇ ਸਿੱਧੇ ਪੰਜੇ ਤੇ ਚੱਲ ਜਾਣੇ ਪੱਕੇ ਜੀ ਕਹਿੰਦੇ ਯਾਰ ਜਦੋਂ ਦੇਖੋ ਤੂੰ ਇਹੀ ਗੱਲ ਕਹਿੰਦਾ ਮੈਂ ਕਿਹਾ ਵੀਰ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਹੈਗਾ ਇਹ ਕੁਰਸੀ ਤੋਂ ਬਿਨਾ ਨਹੀਂ ਰਹਿ ਸਕਦੇ ਇਹ ਕੁਰਸੀ ਤੋਂ ਉਤਰੇ ਨੀ ਤੇ ਇਹ ਸਿੱਧੇ ਮੰਜੇ ਤੇ ਗਏ ਨੇ
0: ਜੀ
2: ਸੋ ਇਸ ਕਰਕੇ ਜਿਹੜਾ ਆ
0: ਪਰ ਸੈਣੀ ਸਾਹਿਬ ਜਿੱਦਾਂ ਤੁਸੀਂ ਦੱਸਦੇ ਹੋ ਜੋ ਤਸ਼ੱਦਦ ਪੁਲਿਸ ਕਰਦੀ ਆ ਚਲੋ ਅੱਜ ਦੇ ਮੁੰਡੇ ਜਿਹੜੇ ਨਵੇਂ ਵੀ ਭਰਤੀ ਹੋਏ ਆ ਉਹ ਵੀ ਪੜ੍ਹੇ ਲਿਖੇ ਆ ਸੋਚ ਵਿਚਾਰ ਕੇ ਸਾਰਾ ਕੁਝ ਕਰਦੇ ਚਲੋ ਟ੍ਰੇਨਿੰਗ ਤਾਂ ਹੁੰਦੀ ਆ ਕਿਤੇ ਨਾ ਕਿਤੇ ਅਫਸਰਾਂ ਦੇ ਥੱਲੇ ਦਬਕੇ ਚ ਵੀ ਰਹਿਣਾ ਪੈਂਦਾ ਪਰ ਕੀ ਮਤਲਬ ਕਿ ਮਨ ਦੇ ਵਿੱਚ ਕੋਈ ਇਨਸਾਨੀਅਤ ਨਹੀਂ ਆਉਂਦੀ ਜਾਂ ਲੱਗਦਾ ਨੀ ਕਿ ਯਾਰ ਅਸੀਂ ਤਸ਼ੱਦਦ ਕਰ ਰਹੇ ਹਾਂ ਕੱਲ ਨੂੰ ਆਪਣੇ ਆਪ ਨੂੰ ਕਿੱਦਾਂ ਅਸੀਂ ਦਿਖਾਵਾਂਗੇ ਆਪਣੇ ਸ਼ੀਸ਼ੇ ਦੇ ਮੂਹਰੇ ਜਦੋਂ ਖੜਾਂਗੇ ਆਪਣੇ ਆਪ ਨੂੰ ਕਿੱਦਾਂ ਦੇਖਾਂਗੇ ਕੱਲ ਨੂੰ ਸਾਡੇ ਧੀਆਂ ਪੁੱਤਾਂ ਨੇ ਵੀ ਨੌਕਰੀਆਂ ਮੰਗਣੀਆਂ ਨੇ ਜਾਂ ਜਿਹੜੀ ਚੀਜ਼ ਸੱਚੀ ਆ ਜਾਂ ਗਲਤ ਆ ਕਿ ਇੰਨਾ ਹੀ ਸਰਕਾਰਾਂ ਦਾ ਐਡਾ ਵੱਡਾ ਕੀ ਦਬਦਬਾ ਆ ਜਿਹੜਾ ਮਤਲਬ ਕਿ ਮਹਿਕਮੇ ਵੀ ਜਿਹੜੇ ਨੇ ਉਹ ਇੰਨੇ ਪ੍ਰੈਸ਼ਰ ਦੇ ਥੱਲੇ ਨੇ ਨਾਲੇ ਆ ਸਮਾਂ ਤਾਂ ਹੁਣ 2-4 ਮਹੀਨੇ ਰਹਿ ਗਿਆ ਇਸ ਸਮੇਂ ਦੇ ਵਿੱਚ ਤਾਂ ਜਿਹੜੀ ਬਿਊਰੋਕਰੈਸੀ ਆ ਜਾਂ ਜਿੰਨੀਆਂ ਵੀ ਏਜੰਸੀਆਂ ਹੁੰਦੀਆਂ ਨੇ ਜਾਂ ਸਾਰਾ ਕੁਝ ਉਹ ਤਕਰੀਬਨ ਫ੍ਰੀ ਸਟਾਈਲ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ
2: ਲੋਕ ਏਦਾਂ ਤਸ਼ੱਦਦ ਕਰਦੇ ਆ ਨਾ ਉਹਨਾਂ ਦੀ ਅੰਦਰੋਂ ਇਨਸਾਨੀਅਤ ਮਰੀ ਹੀ ਹੁੰਦੀ ਆ
0: ਜੀ
2: ਤੁਸੀਂ ਯਕੀਨ ਕਰਿਓ ਕਿ ਮੈਂ ਬਹੁਤ ਘੱਟ ਬੰਦੇ ਏਦਾਂ ਦੇ ਹੋਣਗੇ ਜਿਹੜੇ ਘਰੋਂ ਫੇਰ ਸੈਟਿਸਫਾਈ ਦੇਖਦਾ
0: ਜੀ
2: ਮੈਂ ਜਦੋਂ ਯੰਗ ਸੀ ਨਾ ਜੀ ਤੇ ਸਾਡੇ ਨਾ ਮੈਂ ਇੱਥੇ ਇੱਕ ASI ਸੀਗਾ ਜੀ
0: ਜੀ
2: ਅਟੈਂਡੇ ਏਰੀਏ ਦੇ ਵਿੱਚ
0: ਹਾਂਜੀ
2: ਉਹ ਵੀ ਸੈਣੀ ਸੀਗਾ ਜੀ ਤੇ ਫੇਰ ਮੈਂ ਸੈਣੀਆਂ ਦੇ ਮੁੰਡਿਆਂ ਦੇ ਵਿੱਚੋਂ ਜਦੋਂ ਵਕੀਲ ਬਣ ਕੇ ਗਿਆ ਥੋੜੇ ਬਹੁਤੇ ਸਿਰ ਕੱਢ ਹੈਗੇ ਸੀ ਗੱਲ ਕਰ ਹੈਗੇ ਸੀ ਜੀ
0: ਜੀ
2: ਉਹ ਨਾ ਪਤਾ ਮੇਰੇ ਨਾਲ ਉਹਦਾ ਇਸੇ ਕਰਕੇ ਮੇਰੇ ਨਾਲ ਸੋਫਟ ਕਾਰਨਰ ਕਿਹਾ ਹੈਗਾ ਸੀਗਾ ਜਦੋਂ ਉਹਨੇ ਕਚਹਿਰੀ ਆਉਣਾ ਮੇਰੇ ਕੋਲ ਆ ਜਾਣਾ ਜੀ ਬੱਲੇ ਸੈਣੀ ਸਾਹਿਬ ਹੈ ਜੀ ਉਹ ਕਰਕੇ ਉਹਨੇ ਸੈਣੀ ਸਾਹਿਬ ਕਿਤੇ ਗਏ ਹੁਸ਼ਿਆਰਪੁਰ ਨੂੰ ਆਏ ਉਹ ਮਿਲ ਕੇ ਆਇਓ ਜੀ ਜਿੱਦਾਂ ਕਰਕੇ ਉਹਦਾ ਹੁਸ਼ਿਆਰਪੁਰ ਰਸਤੇ ਦੇ ਵਿੱਚ ਘਰ ਸੀਗਾ ਜੀ ਰੋਡ ਦੇ ਉੱਤੇ
0: ਜੀ
2: ਪਰ ਸਾਹਿਬ ਇੱਕ ਵਾਰੀ ਜਿਹੜਾ ਆ ਵੀ ਮੈਂ ਹੁਸ਼ਿਆਰਪੁਰ ਤੋਂ ਆਉਂਦਾ ਤੇ ਮੇਰਾ ਮਨ ਬਣਿਆ ਮੈਂ ਕਿਹਾ ਚਲੋ ਥਾਣੇਦਾਰ ਸਾਹਿਬ ਨੂੰ ਮਿਲਦੇ ਆ ਹਾਂਜੀ ਥਾਣੇਦਾਰ ਸਾਹਿਬ ਤਾਂ ਇੱਥੇ ਕੀ ਘਰ ਆ ਮੈਂ ਕਿਹਾ ਪਤਾ ਕਰਦੇ ਆ ਮੈਂ ਥਾਣੇਦਾਰ ਸਾਹਿਬ ਦਾ ਘਰ ਮੈਂ ਉਦਾਂ ਹੀ ਫੋਨ ਕੀਤਾ, ਮੈਂ ਕਿੱਥੇ ਆ? ਕਹਿੰਦਾ ਮੈਂ ਤਾਂ ਪਿੰਡ ਆਇਆ। ਮੈਂ ਕਿਹਾ ਮੈਂ ਤੁਹਾਡੇ ਪਿੰਡ ਦੇ ਕੋਲ ਦੀ ਟੰਗਦਾ ਪਿਆ, ਘਰ ਦੇ ਅੱਗੇ ਦੀ, ਆ ਜਾਓ ਆ ਜਾਓ ਆ ਜਾਓ
0: ਜੀ।
2: ਹਾਂਜੀ, ਉਹ ਮੈਂ ਦੇਖਿਆ ਸਾਹਮਣੇ ਹੀ ਖੜਾ ਸੀ, ਉਹ ਮੈਂ ਚਲਾ ਗਿਆ। ਭਾਰੀ ਸਾਹਿਬ ਉਹਦੇ ਦੋ ਲੜਕੇ ਸੀਗੇ
0: ਜੀ।
2: ਹਾਂਜੀ, ਇੱਕ ਲੜਕਾ ਤਾਂ ਸਾਨੂੰ ਘਰ ਮਿਲਿਆ ਨੀ, ਤੇ ਜਿਹੜਾ ਦੂਜਾ ਲੜਕਾ ਸੀ ਉਹ ਉਹਨੇ ਦਰਖਤ ਦੇ ਨਾਲ ਬੰਨਿਆ ਆਇਆ ਸੀ ਸੰਗਲ ਪਾ ਕੇ
0: ਜੀ।
2: ਹਾਂਜੀ, ਮੈਂਟਲੀ ਰਿਟਾਇਰਡ
0: ਜੀ।
2: ਸੋ ਮੈਂ ਹੈਰਾਨ ਰਹਿ ਗਿਆ ਕਿ ਮਤਲਬ ਯੰਗ ਬੱਚਾ ਜਿਹਦਾ ਇੱਦਾਂ ਕਰਕੇ, ਉਹ ਬੜਾ ਕਰਪਟ ਬੰਦਾ ਸੀਗਾ, ਤੇ ਮੈਂ ਮਤਲਬ ਇਹ ਦੇਖਦਾ ਸੀਗਾ ਵੀ ਇਹ ਬੜਾ ਸਖਤ ਮੰਨਿਆ ਜਾਂਦਾ ਥਾਣੇਦਾਰ ਜੀ, ਉੱਥੇ ਕੁੱਟਮਾਰ ਕਰਦੇ ਜੇ, ਟੋਰਚਰ ਕਰਦੇ।
0: ਜਾਂ
2: ਮੈਂ ਮੇਰੇ ਨਾਲ ਖਾ ਕੇ ਰੀਲ ਘੁੰਮ ਗਈ ਸਰ
0: ਜੀ।
2: ਤੇ ਮੈਂ ਮਤਲਬ ਜਿਹੜਾ ਇਹ ਆ ਵੀ ਭਾਈ ਇਹ ਬੰਦੇ ਜਿਹੜੇ ਆ, ਜਿਹੜੇ ਇਨਸਾਨ ਨੂੰ ਇਨਸਾਨ ਨਾ ਸਮਝਣ
0: ਜੀ।
2: ਹਾਂਜੀ, ਬਾਕੀ ਜਿਹੜਾ ਹੈਗਾ ਆ ਇਸ ਚੀਜ਼ ਦਾ ਪਤਾ ਨੀ, ਰੱਬ ਜਾਣਦਾ ਆ ਕਿ ਦੇਖੋ ਜਦੋਂ ਆਪਾਂ ਕਿਸੇ ਦੇ ਦੁੱਖ ਦੇ ਵਿੱਚ ਮਤਲਬ ਦੁਖੀ ਨਹੀਂ ਹੁੰਦੇ, ਸੁੱਖ ਦੇ ਵਿੱਚ ਸੁਖੀ ਨਹੀਂ ਹੁੰਦੇ
0: ਜੀ,
2: ਤੇ ਉਹ ਫਿਰ ਆਪਾਂ ਇਨਸਾਨ ਕਹਾਉਣ ਦੇ ਵੀ ਤਾਂ ਕਾਬਲ ਨਹੀਂ ਨਾ
0: ਜੀ।
2: ਤੁਸੀਂ ਏਦਾਂ ਦੇ ਕਈ ਇੰਸੀਡੈਂਟ ਦੇਖੋ, ਆਪਣਾ ਪਟਿਆਲੇ ਦੇ ਵਿੱਚ ਜਦੋਂ ਕਰਨਲ ਪਾਠ ਦੀ ਮਿਸਿਜ ਨੇ, ਥੋੜੇ ਦਿਨ ਪਹਿਲਾਂ ਦੀ ਗੱਲ ਆ, ਉਹ ਜਿਹੜੇ ਹਾਂਜੀ ਜਿਹੜੇ ਥਾਣੇਦਾਰ ਨੇ ਉਹਦੇ ਲੜਕੇ ਨੂੰ ਮਤਲਬ ਜਿਹੜਾ ਤਸ਼ੱਦਦ ਕੀਤਾ ਹੋਣਾ ਜੀ, ਉਹਦਾ ਲੜਕਾ ਆਪਣਾ ਉਹਦਾ ਯੰਗ ਲੜਕਾ ਜਿਹੜਾ ਆ ਥਾਣੇਦਾਰ ਦਾ, ਉਹਦੀ ਡੈਥ ਹੋ ਗਈ।
0: ਬਿਲਕੁਲ,
2: ਕਰਨਲ ਪਾਠ ਦੀ ਵਾਈਫ ਨੇ ਜਿਹੜੀ ਪੋਸਟ ਪਾਈ ਉਹਦੇ ਵਿੱਚ, ਉਹਨੇ ਕਿਹਾ ਵੀ ਮੈਨੂੰ ਬਹੁਤ ਦੁੱਖ ਆ ਉਸ ਬੱਚੇ ਦਾ, ਵੀ ਬੱਚਾ ਬੜਾ ਚੰਗਾ ਸੀਗਾ ਇੱਦਾਂ ਕਰਕੇ
0: ਜੀ।
2: ਪਰ ਕਹਿੰਦੀ ਵੀ ਮਤਲਬ ਇਸ ਦਰਿੰਦੇ ਨੇ ਮੈਨੂੰ ਕਿਹਾ ਸੀ ਜੇ ਤੇਰਾ ਪੁੱਤ ਮਾਰ ਜਾਊਗਾ ਫੇਕ ਹੀ ਹੋ ਜਾਊਗਾ। ਹਾਂਜੀ
0: ਜੀ,
2: ਤੇ ਕਹਿੰਦੀ ਮੇਰਾ ਉਦੋਂ ਅੰਦਰ ਕਹਿੰਦੀ ਚੀਰਿਆ ਗਿਆ ਸੀ ਜਦੋਂ ਮੈਨੂੰ ਕਿਹਾ ਕਿ ਜੇ ਫੇਕ ਹੀ ਹੋ ਜਾਂਦਾ ਜੇ ਤੇਰਾ ਪੁੱਤ ਮਰ ਜਾਂਦਾ ਤੇ
0: ਜੀ।
2: ਮਤਲਬ ਇੱਥੇ ਰੈਸੀਪ੍ਰੋਕਲ ਆ ਸਰ, ਸਭ ਕੁਛ ਜਿਹੜਾ ਹੈਗਾ ਆ, ਜੇ ਤੁਸੀਂ ਨਾ ਇਹ ਅੱਖ ਰੱਖਦੇ ਆ ਦੇਖਣ ਵਾਲੀ, ਤੇ ਹਰ ਇੱਕ ਕਰਮ ਦਾ ਕਰਮ ਫਲ ਆਉਣਾ ਹੀ ਆਉਣਾ
0: ਆ ਜੀ। ਬਿਲਕੁਲ ਆਉਣਾ, ਬਿਲਕੁਲ
2: ਹੈ। ਇਹ ਪਤਾ ਨੀ ਪੁਲਿਸ ਵਾਲੇ ਜਿਹੜੇ ਹੈਗੇ ਆ ਇੱਦਾਂ ਮਤਲਬ ਕਿਸੇ ਬੰਦੇ ਨੂੰ ਟੋਰਚਰ ਕਰਕੇ ਸਿਰਫ ਤਰੱਕੀਆਂ ਦੀ ਆਸ ਦੇ ਵਿੱਚ ਜਾਂ ਆਪਣੇ ਕੁੱਟ ਪੁੱਕ ਦੇ ਵਿੱਚ ਆਉਣ ਵਾਸਤੇ ਮਾਸਟਰ ਦੇ, ਤੇ ਉਹ ਇਹੋ ਜਿਹੇ ਕੰਮ ਕਰਦੇ ਹੈਗੇ ਆ
0: ਜੀ।
2: ਪਿੱਛੇ ਜੇ ਸਾਨੂੰ ਇੱਕ ਰਿਸਰਚ ਆਈ ਸੀ ਸਰ ਇਸ ਚੀਜ਼ ਦੇ ਉੱਤੇ ਵੀ ਜਿਹੜੇ ਨਵੇਂ ਮੁੰਡੇ ਭਰਤੀ ਹੋ ਰਹੇ ਆ ਉਹ ਗਲਤ ਕੰਮ ਨਹੀਂ ਕਰਦੇ।
0: ਬਿਲਕੁਲ,
2: ਉਹ ਕਹਿੰਦੇ ਆਪਾਂ ਕੀ ਲੈਣਾ ਦੇਣਾ ਹੈਗਾ ਆ, ਬਾਅਦ ਦੇ ਵਿੱਚ ਜਿਹੜੇ ਆ ਕੋਰਟ ਕਚਹਿਰੀਆਂ ਜਦੋਂ ਭੁਗਤਣੀਆਂ ਪੈਂਦੀਆਂ ਉਹ ਕੱਲਿਆਂ ਨੂੰ, ਕਿਉਂਕਿ ਉਹ ਅੱਤਵਾਦ ਦੇ ਟਾਈਮ ਦੇ ਵਿੱਚ ਜਿਹੜੇ ਬੰਦੇ ਸੀਗੇ ਜੀ,
0: ਬਿਲਕੁਲ
2: ਉਹਨਾਂ ਨੂੰ ਬਾਅਦ ਦੇ ਵਿੱਚ ਪਨਿਸ਼ਮੈਂਟ ਵੀ ਮਿਲੀਆਂ ਸਾਰੀਆਂ, 25-25 ਸਾਲ ਬਾਅਦ ਜੇਲਾਂ ਚ ਜਾਣਾ ਪਿਆ ਬੁਢਾਪੇ ਚ ਜਾ ਕੇ। ਸੋ ਪਰ ਇਹ ਜਿਹੜਾ ਹੈਗਾ ਨਾ ਜਿਹੜੀ ਇੰਸਟੈਂਟ ਸ਼ਹਿ ਆ, ਤੁਸੀਂ ਬਲੂ ਵਾਈਟ ਬੋਇਜ਼ ਜਿਹੜੇ ਪੁਲਿਸ ਦੇ ਹੈਗੇ ਆ ਸਰਕਾਰ ਦੇ
0: ਜੀ,
2: ਉਹ ਫਿਰ ਸਰਕਾਰ ਨੂੰ ਜਿਹੜਾ ਆ ਮਿਸਗਾਈਡ ਵੀ ਉਹੀ ਕਰਦੇ ਆ, ਤੇ ਸਰਕਾਰ ਦੇ ਹੱਥ ਟੋਕੇ ਵੀ ਉਹੀ ਹੁੰਦੇ ਹੈਗੇ ਆ
0: ਜੀ,
2: ਤੇ ਉਹਨਾਂ ਦੇ ਰਾਹੀਂ ਹੀ ਸਰਕਾਰ ਜਿਹੜੀ ਆ ਉਹ ਦਮਨ ਕਰਦੀ ਆ ਜੀ, ਜੋ ਵੀ ਕਰਦੀ।
0: ਬਿਲਕੁਲ,
2: ਸੱਤਾ ਦਾ ਨਸ਼ਾ ਜਿਹੜਾ ਆ ਬਹੁਤ ਹੁੰਦਾ ਆ, ਤੇ ਜਿਹੜਾ ਸੱਤਾ ਧਾਰੀ ਪਿੱਛੇ ਬੈਕ ਤੇ ਖੜਾ ਹੁੰਦਾ ਨਾ ਜੀ, ਤੇ ਮੁਲਾਜ਼ਮ ਨੂੰ ਬੜਾ ਨਸ਼ਾ ਹੁੰਦਾ
0: ਜੀ,
2: ਆਪਣੀ ਬੈਗ ਤੇ ਹੈਗਾ ਜੀ,
0: ਸਾਨੂੰ ਕਿਹੜਾ ਕੋਈ ਪੁੱਛਣ,
2: ਇਹ ਮਨਮਾਨੀਆਂ ਕਰਦੇ ਆ ਜੀ।
0: ਬਿਲਕੁਲ ਆ ਜੀ, ਬਿਲਕੁਲ ਆ। ਪਰ ਇਹ ਵੀ ਸਵਾਲ ਸੈਣੀ ਸਾਹਿਬ ਕਿਹੜਾ ਹੁੰਦਾ ਕਿ ਇੱਕ ਪਾਸੇ ਤਾਂ ਨਸ਼ਾ ਮੁਕਤ ਪੰਜਾਬ ਕਹੀ ਜਾਂਦੇ ਆ, ਦੂਸਰੇ ਪਾਸੇ ਡੋਪ ਟੈਸਟ ਕਰਾ ਕੇ ਤਾਂ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਉੱਤੇ ਠੱਪਾ ਲਾਈ ਜਾਂਦੇ ਕਿ ਇਹ ਤਾਂ ਨਸ਼ੇੜੀ ਆ ਜੀ। ਫਿਰ ਕੀ ਹੋ ਗਿਆ ਜੀ ਨਸ਼ਾ ਮੁਕਤ ਜੇ ਇਹ ਚੀਜ਼ਾਂ ਚੱਲਦੀਆਂ ਨੇ?
2: ਪਰ ਇਹ ਸਭ ਉਹ ਤਾਂ ਇਹ ਹੈਗਾ ਆ ਵੀ ਜੁੜਤ ਕਿੱਦਾਂ ਪਈ ਪਈ
0: ਜੀ
2: ਸਰ, ਇਹ ਜਿਹੜੇ ਹੁੰਦੇ ਇਹ ਨਾ ਇਲੈਕਸ਼ਨ ਤੋਂ ਪਹਿਲਾਂ ਇੱਕ ਮਾਹੌਲ ਕ੍ਰੀਏਟ ਕਰ ਦੇਣਾ ਚਾਹੁੰਦੇ ਇੱਦਾਂ ਦਾ ਦਹਿਸ਼ਤ ਵਾਲਾ
0: ਜੀ,
2: ਤਾਂ ਕਿ ਜਦੋਂ ਇਲੈਕਸ਼ਨ ਸ਼ੁਰੂ ਹੋ ਜਾਏ ਤੇ ਜੇ ਅਸੀਂ ਪਿੰਡਾਂ ਚ ਜਾਈਏ ਤੇ ਜਿੱਦਾਂ ਦੀ ਸਾਨੂੰ ਥ੍ਰੈਟਸ ਆਉਂਦੀਆਂ ਨਾ ਕਿ ਹਾਂ ਜੀ ਪਿੰਡਾਂ ਦੇ ਲੋਕਾਂ ਨੇ ਗਲ ਪੈਣਾ
0: ਜੀ,
2: ਤੇ ਉਹ ਪਹਿਲਾਂ ਹੀ ਅਸੀਂ ਦਹਿਸ਼ਤ ਵਾਲਾ ਪ੍ਰਭਾਵ ਆਪਣਾ ਬਣਾ ਲਈਏ, ਅੰਦਰੂਨੀ ਗੱਲ ਆ ਆ ਜੀ
0: ਜੀ। ਬਿਲਕੁਲ ਬਿਲਕੁਲ,
2: ਇਸੇ ਕਰਕੇ ਇਹ ਇੰਨਾ ਜ਼ਿਆਦਾ ਤਸ਼ੱਦਦ ਕਰਦੀ ਆ, ਤਾਂ ਕਿ ਸਾਡਾ ਦਹਿਸ਼ਤ ਵਾਲਾ ਮਾਹੌਲ ਪਹਿਲਾਂ ਹੀ ਬਣਿਆ ਹੋਵੇ, ਕਿਉਂਕਿ ਆਮ ਇਨਸਾਨ ਹੀ ਬੋਲਦਾ ਨਾ ਜੀ, ਆਮ ਇਨਸਾਨ ਸਾਡੇ ਅੱਗੇ ਕੁਛ ਕੀ ਨਾ ਸਕੇ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਤੁਸੀਂ ਦੇਖੋ ਭਾਰੀ ਸਾਹਿਬ, ਸੱਚੀ ਗੱਲ ਇਹ ਹੈਗੀ ਆ ਕਿ ਜੇ ਇਹ ਕੁਛ ਹੀ ਲੋਕਤੰਤਰ ਦੇ ਵਿੱਚ ਚੱਲਦਾ ਰਿਹਾ ਤੇ ਲੋਕਾਂ ਦਾ ਵਿਸ਼ਵਾਸ ਇਸ ਲੋਕਤੰਤਰ ਤੋਂ ਬਿਲਕੁਲ ਉੱਠ ਜਾਣਾ ਆ, ਜਿੱਦਾਂ ਜੈਨ ਜੀ ਉੱਠ ਰਿਹਾ ਆ, ਜਿੱਦਾਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਸਿਰ ਕੱਢ ਕੇ ਖੜੀਆਂ ਬੇਰੁਜ਼ਗਾਰੀ ਦੀਆਂ, ਹਾਂਜੀ ਨਸ਼ੇ ਦੀਆਂ ਲੁੱਟ ਮਾਰ ਦੀਆਂ ਲਾ ਐਂਡ ਆਰਡਰ ਦੀਆਂ ਇਹ ਸਰਕਾਰਾਂ ਕੋਲੋਂ ਸਥਿਤੀ ਜਿਹੜੀ ਆ ਕੰਟਰੋਲ ਚ ਨਹੀਂ ਹੋਣੀ। ਲੋਕਾਂ ਨੇ ਓਦਾਂ ਹੀ ਲੀਡਰਾਂ ਦੇ ਘਰ ਫੂਕਣੇ ਆ ਤੇ ਓਦਾਂ ਹੀ ਲੀਡਰ ਫੂਕ ਦੇਣੇ ਹੈਗੇ ਆ। ਇਹ ਜਿਹੜੇ ਬਚਣਗੇ ਦੌੜ ਕੇ ਜਿੱਥੇ ਬਚਾ ਬਚ ਜਾਣਗੇ ਪੋਲੀਟੀਕਲ ਸੈਟਅਪ ਤੋਂ ਲੋਕਾਂ ਦਾ ਬਹੁਤ ਇੰਨਾ ਭੰਗ ਹੋ ਜਾਣਾ ਜੀ ਇੱਕ ਦਿਨ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
2: ਇਹ ਚੰਗੀ ਗੱਲ ਹੈ, ਇੱਜ਼ਤ ਆਪਣੀ ਆਪਣੇ ਹੱਥ ਚ ਹੁੰਦੀ ਆ। ਕਿਸਾਨ ਅੰਦੋਲਨ ਤੇ ਕੀ ਹੋਇਆ ਸੀ ਜੀ, ਉੱਥੇ ਅਗਲਿਆਂ ਨੇ ਜਿਹੜਾ ਹੈਗਾ ਆ ਵੀ ਪੋਲੀਟੀਕਲ ਲੀਡਰਾਂ ਨੂੰ ਪਿੱਛੇ ਪਾਤਾ ਵੀ ਸਟੇਜ ਤੇ ਕੋਈ ਆਉਣਾ ਹੀ ਨਹੀਂ ਚਾਹੀਦਾ। ਉਹਦਾ ਖਮਿਆਜਾ ਕੀ ਭੁਗਤਣਾ ਪਿਆ ਜੀ, ਉਹਦਾ ਖਮਿਆਜਾ ਇਹ ਭੁਗਤਣਾ ਪਿਆ ਵੀ ਪੋਲੀਟੀਕਲ ਲੀਡਰ ਜਿਹੜੇ ਆ ਨੋਨ ਰਿਸਪੋਂਸੀਬਲ ਹੋ ਗਏ। ਤੁਸੀਂ ਦੇਖੋ ਨਾ ਪੰਜਾਬ ਚ ਆਪੋਜੀਸ਼ਨ ਕਿਸੇ ਗੱਲ ਤੇ ਬੋਲਦੀ ਹੈ ਜੀ?
0: ਨਾ ਜੀ,
2: ਬਿਲਕੁਲ ਨੀ ਬੋਲਦੀ। ਉਹ ਆਪਣਾ ਹੀ ਲੱਗੇ ਹੈਗੇ ਖਰੇ, ਉਹਨਾਂ ਨੂੰ ਇਹ ਵੀ ਤੁਸੀਂ ਇਹ ਤਾਂ ਕੰਮ ਗੰਦਾ ਕਰ ਦਿਓ ਤਾਂ ਕਿ ਜਿਹੜਾ ਹੈਗਾ ਆ ਲੋਕੀ ਸਾਨੂੰ ਵੋਟਾਂ ਪਾ ਦੇਣ ਜੀ।
0: ਜੀ ਬਿਲਕੁਲ ਹੈ। ਤੇ ਸੈਣੀ ਸਾਹਿਬ, ਡਾਕਟਰ
2: ਕਾਂਗਰਸ ਪਾਰਟੀ ਦਾ ਕੋਈ ਬਿਆਨ ਆਇਆ ਹੋਵੇ ਕਦੀ ਵੀ?
0: ਹਾਂਜੀ, ਨਾ ਨਾ ਨਾ ਜੀ, ਉਹ ਅਗਲੇ ਕਹਿੰਦੇ ਤੁਸੀਂ ਫਿਰ ਚੱਲੋ ਆਪਣੇ ਹਿਸਾਬ ਨਾਲ ਚੱਲੋ, ਅਸੀਂ ਆਪਣੇ ਨਾਲ ਚੱਲਾਂਗੇ। ਬਿਲਕੁਲ ਹੈ। ਤੇ ਸੈਣੀ ਸਾਹਿਬ, ਡਾਕਟਰ ਗੁਰਪ੍ਰੀਤ ਕੌਰ ਹੁਣਾਂ ਦਾ ਮਾਮਲਾ ਮਾਨ ਜਿਹੜੇ ਨੇ ਬਿਕਰਮ ਮਜੀਠੀਆ ਤੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਜਿਹੜੇ ਨੋਟਿਸ ਭੇਜੇ ਆ, ਪਰ ਦਿੱਲੀ ਵਾਲਿਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ, ਉਹਨਾਂ ਨੂੰ ਕੋਈ ਨੋਟਿਸ ਨਹੀਂ ਗਿਆ ਜੀ, ਕੀ ਕਾਰਨ ਕੀ ਆ ਜੀ?
2: ਠੀਕ ਗੱਲ ਹੈਗੀ ਜੀ, 3600 ਹਾਂਜੀ, 3600
0: ਜੀ,
2: ਜਾਣੀਆਂ ਚਾਲ ਸਾਹਿਬ ਨੇ ਦੱਸਿਆ ਸੀ
0: ਜੇ
2: ਉਹਦਾ 36 ਦੇ ਲਵੇ ਤੇ ਉਹ ਵੀ 100 ਹੀ ਬਰਾਬਰ ਆ।
0: ਹਾਂਜੀ,
2: ਐਨੀਵੇ ਗੱਲ ਤਾਂ ਇਹ ਹੈਗੀ ਆ ਨਾ ਜੀ, ਪੰਜਾਬ ਦੇ ਲੀਡਰਸ ਨੂੰ ਟਾਰਗੇਟ ਕਰਨਾ ਉਹ ਉਹਨਾਂ ਦੀ ਮਜਬੂਰੀ ਆ ਜੀ, ਕਿਉਂਕਿ ਇਹਨਾਂ ਲੀਡਰਾਂ ਨੇ ਹੀ ਪੰਜਾਬ ਦੇ ਵਿੱਚ ਮਾਹੌਲ ਬਣਾਉਣਾ ਆ, ਇਹਨਾਂ ਨੇ ਹੀ ਲੋਕਾਂ ਦਾ ਜਿਹੜਾ ਹੈਗਾ ਆ ਲੋਕਾਂ ਨੂੰ ਅਵੇਅਰ ਕਰਨਾ ਆ। ਦਿੱਲੀ ਵਾਲਿਆਂ ਦੀ ਨੀ ਉਹਨਾਂ ਨੂੰ ਪਰਵਾਹ
0: ਜੀ,
2: ਹਾਂਜੀ, ਨਾ ਦਿੱਲੀ ਵਾਲਿਆਂ ਨੂੰ, ਪੰਜਾਬ ਵਾਲੇ ਬਹੁਤਾ ਸੁਣਦੇ ਹੀ ਆ ਜੀ।
0: ਜੀ,
2: ਪੰਜਾਬ ਦੇ ਵਿੱਚ ਜਿਹੜੇ ਬੰਦੇ ਅਫੈਕਟ ਕਰਦੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਆ, ਮਜੀਠੀਆ ਸਾਹਿਬ ਅਫੈਕਟ ਕਰਦੇ ਉਹਨਾਂ ਦੀ ਆਵਾਜ਼ ਅਫੈਕਟ ਕਰਦੀ ਆ, ਖਹਿਰਾ ਸਾਹਿਬ ਅਫੈਕਟ ਕਰਦੇ ਉਹਨਾਂ ਦੀ ਆਵਾਜ਼ ਅਫੈਕਟ ਕਰਦੀ ਆ, ਬਾਕੀ ਹੋਰ ਬੋਲਦਾ ਵੀ ਕੋਈ ਨੀ ਤੇ ਬਾਕੀ ਹੋਰ ਕਿਸੇ ਦੀ ਸੁਣਦਾ ਵੀ ਕੋਈ
0: ਨਹੀਂ। ਬਿਲਕੁਲ,
2: ਹਾਂਜੀ, ਤੁਸੀਂ ਦੇਖੋ ਨਾ ਮਜੀਠੀਆ ਸਾਹਿਬ ਜਿਹੜੇ ਹੈਗੇ ਆ ਉਹਨਾਂ ਕੋਲ ਨਾ ਇੱਕ ਚੀਜ਼ ਹੈਗੀ ਆ, ਇੱਕ ਨੈਕ ਆਫ ਕਨਵਿੰਸਿੰਗ ਉਹਨੂੰ ਕਹਿੰਦੇ ਆ ਜੀ ਇੰਗਲਿਸ਼ ਚ, ਆਰਟ ਆਫ ਕਨਵਿੰਸਿੰਗ ਕਹਿ ਲਓ ਜੀ, ਜਿੱਦਾਂ ਮਤਲਬ ਵੀ ਕਿਸੇ ਬੰਦੇ ਦੀ ਨੂੰ ਕਨਵਿੰਸ ਕਰਨ ਦੀ ਕਲਾ ਉਹ ਉਹਨਾਂ ਕੋਲ ਹੈਗੀ ਆ ਜੀ।
0: ਬਿਲਕੁਲ,
2: ਉਹ ਗੱਲ ਜੇ ਕਰਦੇ ਬਿਲਕੁਲ ਤਰਕ ਨਾ ਕਰਦੇ ਹੈਗੇ ਆ, ਗੱਲ ਉਹੀ ਹੁੰਦੀ ਹੈਗੀ ਜੇ ਕੋਈ ਤਰਕ ਦੇ ਨਾਲ ਜਿਹੜਾ ਆ ਵੀ ਉਹਨੂੰ ਸਮਝਾ ਸਕਦਾ ਹੋਵੇ, ਉਹਦਾ ਟੈਲੈਂਟ ਜਿਹੜਾ ਆ ਉਹ ਵੱਖਰਾ ਹੀ ਹੁੰਦਾ ਆ।
0: ਬਿਲਕੁਲ,
2: ਉਹ ਆਪਣੀ ਛਾਪ ਛੱਡਦਾ ਇਸ ਕਰਕੇ ਉਹਨਾਂ ਦੋਨਾਂ ਨੂੰ ਨੋਟਿਸ ਦਿੱਤੇ। ਨੋਟਿਸ ਦੇ ਵਿੱਚ ਕੀ ਹੁੰਦਾ ਜੀ, ਨੋਟਿਸ ਇਹਨੂੰ ਮਰਜ਼ੀ ਦੇ ਦਿਓ, ਅਗਲਾ ਜਾਂਦਾ ਨੋਟਿਸ ਪਾੜ ਕੇ ਸਿੱਟ ਦਿੰਦਾ, ਚੱਕ ਬਈ ਕੇਸ ਘਰ ਅਸੀਂ ਵੀ ਉੱਥੇ ਦੇਖਦੇ ਹਾਂ।
0: ਬਿਲਕੁਲ,
2: ਉਹ ਤਾਂ ਅੱਜ ਜਿਹੜਾ ਹੈਗਾ ਆ ਤੇ ਆਪਣੇ ਮਜੀਠੀਆ ਸਾਹਿਬ ਦਾ ਅੱਜ ਫੇਰ ਦੋ ਸਬੂਤ ਚੱਕ ਕੇ ਲੈ ਆਏ ਜੀ।
0: ਅੱਛਾ ਜੀ,
2: ਦੋ ਸਬੂਤ ਉਹ ਕਿਹਦੇ ਕਿਹੜੇ ਹੈਗੇ ਸੀਗੇ ਜੀ? ਇੱਕ ਉਹਨਾਂ ਨੇ ਲਿਆਂਦੀ ਹੈਗੀ ਹੈ ਜੀ ਰਿਕਾਰਡਿੰਗ
0: ਜੀ,
2: ਜਿਹਦੇ ਵਿੱਚ ਸਿਮਰਨਜੀਤ ਸਿੰਘ ਜਿਹੜਾ ਹੈਗਾ ਘੁੰਮਣ ਆਪਣਾ
0: ਹੁੰਦਲ
2: ਹੈ ਜੀ, ਉਹ ਗੱਲ ਕਰ ਰਿਹਾ ਹੈਗਾ ਆ ਜੀ ਵੀ ਆ ESI ਨੂੰ ਫੋਨ ਕਰਦੇ ਉਹ ਜੀ, ਹਾਂਜੀ, ਤੇ ਓਹਨੂੰ ਕਹਿੰਦੇ ਵੀ ਭਾਈ ਅੱਜ ਤਰੀਕ ਦੇ ਉੱਤੇ ਜਾ ਕੇ ਤੇ ਕੰਮ ਖਤਮ ਕਰਕੇ ਆਉਣਾ ਸਾਰਾ
0: ਜੀ।
2: ਉਹ ਸਾਰੀ ਗੱਲ ਉਹ ਮੈਨੇਜ ਜਿਹੜੀ ਹੋਈ ਉਹ ਸਾਰੀ ਉਥੋਂ ਪਤਾ ਲੱਗਦਾ ਕਿ ਉਹ ਗੱਲ ਜਿਹੜੀ ਆ ਇੱਥੇ ਤੱਕ ਮੈਡਮ ਤੱਕ ਸੀਮਤ ਨਹੀਂ ਰਹੀ ਵੀ ਮੁੱਖ ਮੰਤਰੀ ਸਾਹਿਬ ਦਾ ਵੀ ਵਿੱਚ ਰੋਲ ਹੈਗਾ ਸੀ
0: ਜੀ,
2: ਕਿਉਂਕਿ ਇੱਕ ਪੁਲਿਸ ਵਾਲਾ ਜਿਹੜਾ ਆ ਉਹ 164 ਦੇ ਬਿਆਨਾਂ ਦੇ ਬਾਵਜੂਦ ਵੀ 164 ਦੇ ਬਿਆਨ ਸਰ ਉਹ ਹੁੰਦੇ ਆ ਜੀ ਜਿਹੜੇ ਤੁਰੰਤ ਜਦੋਂ FIR ਲਿਖੀ ਜਾਂਦੀ ਆ ਤੁਰੰਤ ਕਰਾਏ ਜਾਂਦੇ ਆ ਤਾਂ ਕਿ ਇਹਦੇ ਵਿੱਚ ਕੋਈ ਕਲਰਡ ਵਰਸ਼ਨ ਨਾ ਆਵੇ
0: ਜੀ,
2: ਹੈ ਜੀ, ਆਫਟਰ ਥੋਟ ਵਰਸ਼ਨ ਨਾ ਹੋਵੇ
0: ਜੀ।
2: ਉਹ ਜੋ ਕਿਉਂਕਿ ਤੱਤੇ ਤੱਤੇ ਘਾਹ ਜਿਹੜਾ ਹੈਗਾ ਆ ਜੇ ਪੰਜਾਬੀ ਚ ਕਹੀਏ ਤੇ ਤੱਤੇ ਤੱਤੇ ਘਾਹ ਅਗਲਾ ਬੰਦਾ ਜੋ ਸੱਚ ਹੋਇਆ ਆ ਹੁੰਦਾ ਉਹ ਬਿਆਨ ਕਰਕੇ ਜਾਂਦਾ ਜੀ।
0: ਬਿਲਕੁਲ ਆ ਜੀ,
2: ਜਦੋਂ ਉਹਨੂੰ ਸੋਚਣ ਦਾ ਮੌਕਾ ਮਿਲ ਜਾਂਦਾ ਹੈਗਾ ਆ ਉਸ ਵੇਲੇ ਉਹ ਕਿਸੇ ਦੀ ਫਾਲਸ ਇੰਪਲੀਕੇਸ਼ਨ ਵੀ ਨਾਲ ਕਰਵਾ ਸਕਦਾ ਆ ਵੀ ਫਲਾਨੇ ਨੇ ਵੀ ਮਾੜਾ ਕੀਤਾ ਜਾਂ ਫਲਾਨੇ ਨੇ ਵੀ ਮਾੜਾ ਕੀਤਾ ਸੀ ਇਹਨੂੰ ਵੀ ਨਾਲ ਹੀ ਸਬਕ ਦੇ ਦਿਆਂ,
0: ਹਾਂਜੀ,
2: ਉਹ ਚੀਜ਼ਾਂ ਹੁੰਦੀਆਂ ਆਫਟਰ ਥੋਟ ਜਿਹੜੇ ਤੁਰਤ ਜਿਹੜਾ ਹੁੰਦਾ ਫਿਰ ਉਹ ਮੈਜਿਸਟ੍ਰੇਟ ਪ੍ਰਾਈਵੇਸੀ ਦੇ ਵਿੱਚ ਬਿਆਨ ਲਿਖਦੇ ਆ ਜੀ ਉਹ
0: ਜੀ
2: ਪੁਲਿਸ ਵਾਲਿਆਂ ਨੂੰ ਪਿੱਛੇ ਕਰ ਦਿੰਦੇ ਹੈਗੇ, ਬਾਹਰ ਕੱਢ ਦਿੰਦੇ ਆ ਜੀ ਉਹਨਾਂ ਨੂੰ, ਕਹਿੰਦੇ ਹੈਗੇ ਹੋਰ ਬੱਚੇ ਨੂੰ ਜਿਹੜਾ ਯਾਰ ਸਮਝਾ ਕੇ ਉਸ ਲੇਡੀ ਨੂੰ ਵੀ ਭਾਈ ਤੇਰੇ ਤੇ ਕੋਈ ਦਬਾਅ ਨੀ ਗਾ, ਉਹਦੇ ਬਾਰੇ ਕਨਵਿੰਸ ਹੁੰਦੇ ਬਕਾਇਦਾ ਤੌਰ ਤੇ। ਔਰ ਉਹ ਬਿਆਨ ਜਿਹੜਾ ਆ ਨਾ ਜੀ ਕਿਸੇ ਕਲਰਕ ਤੋਂ ਵੀ ਨੀ ਲਿਖਾਇਆ ਜਾਂਦਾ, ਜੱਜ ਆਪਣੇ ਹੱਥ ਨਾਲ ਰਿਕਾਰਡ ਕਰਦਾ ਜੀ ਲਿਖਦੇ ਆ
0: ਬਕਾਇਦਾ ਦੇ ਵਿੱਚ, ਪੁੱਛਦੇ ਵੀ ਆ ਫਿਰ ਕਲੀਅਰ ਵੀ ਕਰਦੇ ਆ ਕਿ ਸੱਚੀ ਜੋ ਤੂੰ ਕਿਹਾ ਹੈ ਜਾਂ ਮੈਂ ਜੋ ਲਿਖਿਆ ਉਹ ਉਸੇ ਮੁਤਾਬਕ ਹੀ ਹੈ, ਫਿਰ ਵੀ ਪੁੱਛ ਰਿਹਾ
2: ਜੀ। ਨਹੀਂ ਸਰ ਉਹਦੀ ਉਹਦੀ ਲੈਂਗੁਏਜ ਦੇ ਵਿੱਚ
0: ਜੀ
2: ਕੁਐਸਚਨ ਫਾਰਮ ਦੇ ਵਿੱਚ ਵੀ ਜੱਜ ਨੇ ਕੀ ਕੁਐਸਚਨਿੰਗ ਕੀਤੀ ਤੇ ਆਨਸਰ ਤੇ ਫਾਰਮ ਦੇ ਵਿੱਚ ਲਿਖਿਆ ਜਾਂਦਾ ਬਕਾਇਦਾ ਤੌਰ ਤੇ।
0: ਬਿਲਕੁਲ ਹੈ,
2: ਜਦੋਂ 164 ਦੇ ਬਿਆਨ ਹੋ ਜਾਵੇ ਨਾ ਉਸ ਕੇਸ ਦੇ ਵਿੱਚ ਚਲਾਨ ਪੇਸ਼ ਕਰਨਾ ਮੈਂਡੇਟਰੀ ਆ, ਜ਼ਰੂਰੀ ਆ।
0: ਬਿਲਕੁਲ,
2: ਉਹਦੇ ਵਿੱਚ ਕੈਂਸਲੇਸ਼ਨ ਕਿੱਦਾਂ ਆ ਗਈ ਬਈ
0: ਜੀ,
2: ਸਿਰਫ ਇਸ ਆਧਾਰ ਤੇ ਜੀ ਵੀ ਹਾਂ ਜੀ ਉਹਦੇ ਵਿੱਚ ਬੰਦੇ ਡਿਸਚਾਰਜ ਕਿੱਦਾਂ ਹੋ ਗਏ
0: ਜੀ,
2: ਵੀ ਕੰਪਲੇਨਟ ਆਈ ਨੀ ਜੀ, ਕੰਪਲੇਨਟ ਨੇ ਕਿਥੋਂ ਨਹੀਂ ਉਹਦੀ ਤਾਂ ਲੋੜ ਹੀ ਨਹੀਂ ਹੈਗੀ
0: ਜੀ। ਅਗਲੀ ਦਾ ਬਿਆਨ ਲਿਖਾ ਦਿੱਤੇ, ਗੱਲ ਨੇ ਬੜੀ ਕੇਸ ਤਾਂ ਸ਼ੁਰੂ ਕਰੋ
2: ਸਰ, ਇਹ ਗੱਲ ਬਹੁਤ ਦੂਰ ਤੱਕ ਜਾਣੀ ਹੈਗੀ ਆ ਜੇ ਦੀ ਇਨਕੁਆਇਰੀ ਹੋ ਗਈ ਤੇ ਇਹ ਜਿਹੜੀ ਜਿਸ ਕੋਰਟ ਨੇ ਜਿਹੜੀ ਹੈਗੀ ਆ ਡਿਸਚਾਰਜ ਅਸੈਪਟ ਕੀਤਾ ਜਾਓ, ਕਿਉਂਕਿ ਡਿਸਚਾਰਜ ਆਰਡਰ ਜਿਹੜਾ ਨਾਲ ਉਹ ਦੂਜਾ ਸਬੂਤ ਮਜੀਠੀਆ ਸਾਹਿਬ ਨੇ ਉਹ ਡਿਸਚਾਰਜ ਵਾਲਾ ਆਰਡਰ ਹੀ ਪੜ੍ਹ ਕੇ ਦੱਸਿਆ
0: ਜੀ ਜੀ ਜੀ,
2: ਤੇ ਜੋ ਜੋ ਉੱਥੇ ਗੱਲ ਤੈਅ ਹੋਈ ਸੀ ਉਹ ਕਚਹਿਰੀ ਦੇ ਵਿੱਚ ਉਹ ਤਰੀਕੇ ਨਾਲ ਪੁਲਿਸ ਨੇ ਐਕਟ ਕੀਤਾ।
0: ਬਿਲਕੁਲ ਹੈ, ਸਭ ਫੜੇ
2: ਜਾਣਗੇ। ਇਸ ਕਰਕੇ ਉਹ ਗੱਲ ਜਿਹੜੀ ਬਾਹਰ ਹੋਈ ਆ ਹੁੰਦਲ ਨਾਲ ਤੇ ਉਹ ਜਿਹੜਾ ਗਰੇਵਾਲ ਆ ਉਹ ਗੱਲ ਬੋਲਦਾ ਪਿਆ ਆ, ਜੋ ਉਹ ਕਹਿ ਰਿਹਾ ਹੈਗਾ ਆ ਉਹੀ ਪੁਲਿਸ ਜਿਹੜੀ ਆ ਅੰਦਰ ਕੋਰਟ ਦੇ ਵਿੱਚ ਕਰ ਰਹੀ ਆ। ਇਹ ਬੜੀ ਵੱਡੀ ਜਿਹੜੀ ਆ ਲਿੰਕ ਜੁੜ ਰਿਹਾ ਜੀ ਇਸ ਚੀਜ਼ ਤੇ, ਇਹਦੀ ਸੁਭਾਵ ਜਿਹੜਾ ਹੈਗਾ ਆ ਕੋਈ ਨਾ ਕੋਈ CBI ਪ੍ਰੂਫ ਤਾਂ ਹੋਣੀ ਜਰੂਰੀ ਆ ਜੀ, ਤਾਂ ਹੀ ਇਸ ਤਹਿ ਤੱਕ ਜਾਇਆ ਜਾ ਸਕਦਾ ਜੀ।
0: ਬਿਲਕੁਲ ਹੈ ਜੀ,
2: ਬਾਕੀ 8 ਤਰੀਕ ਪਈ ਆ ਜੀ
0: ਜੀ,
2: ਤੇ
0: ਸੈਣੀ ਸਾਹਿਬ 8 ਦੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗਾ 8 ਦੀ ਵੀ ਤੇ ਭਵਿੱਖਬਾਣੀ ਕਰਾਵਾਂਗੇ ਤੁਹਾਡੇ ਕੋਲੋਂ, ਤੇ ਉਹ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਸ਼ਾਇਦ ਕੁਝ ਕਹਿਣਾ ਚਾਹਣਗੇ ਇਸ ਮਸਲੇ ਦੇ ਉੱਤੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ,
3: ਮੈਂ ਤਾਂ ਰਾਜਨ ਜੀ ਦੇ ਵਿਚਾਰ ਸੁਣਵਾਏ, ਬੜੀ ਵਧੀਆ ਗੱਲਬਾਤ ਕਰ ਰਹੇ, ਸੋਰੀ ਇੰਟਰਪਟ ਕਰਿਆ।
0: ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ
3: ਮੈਂ ਜਿਹੜਾ ਕੁਛ ਆਹ ਪਿਆ ਨਾ ਪੰਜਾਬ ਦੇ ਪੱਲੇ
0: ਜੀ,
3: ਇਹ 2000 ਕੈਪਟਨ ਵਾਲੀ ਜਿਹੜੀ ਸਰਕਾਰ ਸੀ 5 ਸਾਲ, ਇਹ ਉਹਦੀ ਦੇਣ ਆ ਜੀ ਅਸਰ।
0: ਬਿਲਕੁਲ 220 ਦੀ ਆ ਜੀ,
3: 220 ਦੇ ਲਾ ਲਓ 70% ਤੇ 30% 2012 ਤੋਂ 17 ਵਾਲੀ
0: ਜਿਹੜੀ
3: ਪਾਰਟੀ
0: ਜੀ,
3: ਕਿਉਂਕਿ ਕੈਪਟਨ ਸਾਹਿਬ ਤਾਂ ਨਿਕਲੇ ਨੀ ਆਪਦਾ, ਉਹਨਾਂ ਨੇ ਤਾਂ ਆਏ ਸੀ ਵੀ ਆਖਰੀ ਮੌਕਾ।
0: ਬਿਲਕੁਲ, ਮਹਿਲ ਸੀ
3: ਲਗਾਮਾਂ ਉਹਨਾਂ ਨੇ ਖੁੱਲੀਆਂ ਛੱਡਤੀਆਂ
0: ਜੀ,
3: ਤੇ ਕਿਸੇ ਦੀ ਸੁਣੀ ਨੀ
0: ਜੀ,
3: ਤੇ ਲੋਕ ਦੁਖੀ ਸੀ। ਨਹੀਂ ਇੰਨਾ ਬਹੁ ਮਤ ਆਉਣਾ ਆਮ ਜੀ ਗੱਲ ਨੀ ਹੈਗੀ ਜੇ ਤੁਸੀਂ।
0: ਬਿਲਕੁਲ, ਸਿਸਟਮਾਂ ਬੈਠੇ
3: ਫਰਸਟ੍ਰੇਸ਼ਨ ਸੀ ਲੋਕਾਂ ਦੀ, ਹਾਂ ਉਹ ਤਾਂ ਨਿਕਲੇ ਨੀ ਉੱਥੋਂ ਬਾਹਰ, ਉਹ ਤਾਂ ਆਪਦੇ ਉਹ ਤਾਂ ਤੁਸੀਂ ਦੇਖੋ ਵੀ ਕਿ ਇੱਕ ਪਾਰਟੀ ਪ੍ਰਧਾਨ ਜਾਖੜ ਨੂੰ ਉਹਨੂੰ ਵੀ ਕਹਿਤਾ ਵੀ ਫੋਨ ਬਾਹਰ ਰੱਖ ਕੇ ਜਾ, ਤੂੰ ਇਸ ਤਰ੍ਹਾਂ ਦਾ ਤਰੀਕਾ ਦੇ ਤੁਸੀਂ ਇਹ ਸੋਚੋ ਕਿ ਇੱਕ MLA ਜਾਂ ਮੰਤਰੀ ਉਹਨਾਂ ਨੂੰ ਕਿੱਥੇ ਮਿਲ ਲੈਂਦਾ ਹੋਊਗਾ ਛੇਤੀ
0: ਜੀ। ਬਿਲਕੁਲ,
3: ਤੇ ਉਹ ਚੀਜ਼ ਦੇ ਸਤਾਏ ਹੋਏ ਲੋਕਾਂ ਨੇ ਆਹ ਲਿਆਂਦੇ, ਤੇ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਚਲੋ ਕਹਾਵ ਦਾ ਵੀ ਦਿੜਵੇ ਦਾ ਨੀ ਸੀ ਪਤਾ
0: ਜੀ,
3: ਹੈ ਤੇ ਇੱਕ ਬਾੜ ਤੇ ਚੰਡੀਗੜ੍ਹ ਚੱਕ ਕੇ
0: ਜੀ,
3: ਤੇ ਉਹਦਾ ਨਤੀਜਾ ਕੱਢ ਰਹੇ ਨੇ। ਤੇ ਪੁਲਿਸ ਆ ਜਿਹੜੀ ਪੁਲਿਸ ਦੇਖੋ ਜਿੰਨੇ ਵੀ ਅਫਸਰ ਸ਼ਾਹੀ ਹੈ ਜਿਹੜੀ ਮੇਨ ਹੈ ਜ਼ਿਲ੍ਹਿਆਂ ਵਾਲੀ, ਉਹ ਤਾਂ ਚਾਹੁੰਦੀ ਹੈ ਇਹੀ ਆਉਣ ਕਿਉਂਕਿ ਉਹਨਾਂ ਦੀਆਂ ਚੱਲਦੀਆਂ ਨੇ।
0: ਬਿਲਕੁਲ ਹੈ ਜੀ,
3: ਪਰ ਜਿਹੜਾ ਲੋਵਰ ਜੋ ਵੀ ਕਿਸੇ ਵੀ ਮਹਿਕਮੇ ਚ ਲੋਵਰ ਨੇ ਉਹ ਦੁਖੀ ਬਹੁਤ ਨੇ ਇਹਨਾਂ ਤੋਂ
0: ਜੀ। ਬਿਲਕੁ�ਲ ਹੈ ਜੀ,
3: ਕਿਉਂਕਿ ਹੁਣ ਤੋਏ ਤਾਂ ਪੁਲਿਸ ਦੀ ਹੋਣੀ ਹੈ ਨਾ, ਇਹਨਾਂ ਦਾ ਕੀ ਗਿਆ?
0: ਜਿਵੇਂ
3: ਅੱਗੇ ਇੱਕ ਦਿਨ ਅੱਗੇ ਵੀ ਰਾਜਨੀਤਿਕ ਗੱਲ ਕਰਕੇ ਗਏ ਸੀ ਬਹੁਤ ਵਧੀਆ, ਕਿ ਜਵਾਬ ਦੇ ਫਸ ਇਹ ਜਾਂਦੇ ਨੇ ਆ ਬਠਿੰਡੇ ਜਿਹੜਾ
0: ਹੋਇਆ
3: ਮਜੀ ਆਪਣੇ ਮਨਪ੍ਰੀਤ ਨੇ ਪਲਾਟ ਕੱਟੇ ਸੀ
0: ਹਾਂਜੀ,
3: ਉਹਦੇ ਵਿੱਚ ਵੀ ਤਾਂ ਉੱਥੇ ਵਾਲੇ ਕਮਿਸ਼ਨਰ ਆ ਕੇ ਰਗੜੇ ਗਏ।
0: ਬਿਲਕੁਲ,
3: ਕਿਉਂਕਿ ਸਹਿਣ ਤਾਂ ਉਹਨਾਂ ਦੇ ਹੋਣੇ ਨੇ ਨਾ। ਇਹ ਵੀ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਾਨੂੰ ਇਹ ਕਿੰਨਾ ਚਿਰ ਵਰਤ ਲੈਣਗੇ ਅਕਸਰ ਨੂੰ, ਕਿਸ ਦਾ ਉਹ
0: ਕਿਸੇ ਦਿਨ ਤਾਂ ਜਾਊਗੇ ਕਿਸੇ ਦਿਨ ਤਾਂ ਕੋਈ ਬਦਲੂਗਾ ਹੀ। ਬਿਲਕੁਲ ਹੈ ਜੀ,
3: ਮੁੜ ਕੇ ਕੇਸ ਧੱਕੇ ਉਹੀ ਖਾਂਦੇ ਨੇ ਨਾ, ਬਦਨਾਮੀ ਕਿਹਨਾਂ ਦੇ ਪੱਲੇ ਪੈਂਦੀ ਹੈ?
0: ਬਿਲਕੁਲ,
3: ਇਹ ਇਹ ਇਹ ਉਹ ਬਦਨਾਮੀ ਜੋ ਡੀਮੋਰਲਾਈਜ਼ ਹੁੰਦੇ ਨੇ, ਇਹ ਬਦਨਾਮੀ ਜੋ ਉੱਭਰਦੇ ਨੇ ਲੀਡਰ
0: ਉੱਭਰਦੇ ਨੇ ਜੀ।
3: ਮਤਲਬ ਇੱਕ ਨੇ ਬਹੁਤ ਵਧੀਆ ਸਕਿੱਟ ਬਣਾਈ ਆ ਵੀ ਇਹਦੇ ਹਾਲਾਤ ਕੀ ਦਿਖਾਏ ਨੇ, ਕੋਈ ਬੰਦਾ ਜੰਗਲ ਪਾਣੀ ਗਿਆ ਉਹ ਹੱਥ ਧੋਣ ਲੱਗਦਾ, ਘਰ ਰਹਿਣ ਦੋ ਜੀ ਮੈਂ ਧੋਣਾ ਹੱਥ
0: ਜੀ,
3: ਤੇ ਉਹ ਹੱਥ ਧੋਣਾ ਉਹਦੇ, ਉਹ ਕਹਿੰਦਾ ਜੀ ਰਾਤੀ ਸਾਹ ਖਾਦੇ ਬੜਾ ਸਵਾਦ ਹੈ
0: ਜੀ,
3: ਹੈ ਉਹ ਕਹਿੰਦਾ ਬਸ ਕਹਿੰਦਾ ਬੜੀ ਸੇਵਾ ਕਰਦਾ, ਕਹਿੰਦਾ ਮੈਂ ਮੂਹਰੇ ਇਲੈਕਸ਼ਨ ਚ ਖੜਨਾ ਵੀ, ਜਾਣੀ ਇਹ ਤਾਂ ਇਹੋ ਜਿਹੇ ਲੋਕ ਨੇ।
0: ਲੋਕ ਨੇ ਜੀ, ਬਿਲਕੁਲ ਹੈ ਜੀ,
3: ਕੀ ਉਹਨੇ ਇੱਕ ਝੰਡਾ ਦਿਖਾਇਆ ਕਿ ਆਪ ਕਿੱਦੀ ਕਿ ਉਹਨੇ ਮਤਲਬ ਉਹ ਕਰਤੀ, ਤਾਂ ਕਹਿੰਦੇ ਤੁਸੀਂ ਇਹ ਚੀਜ਼ ਨੂੰ ਲਾਓ, ਉਹਨੂੰ ਸੱਦੋ ਭਾਈ ਦੱਸ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਕੋਲ ਸਾਡੇ ਕੋਲ।
0: ਬਿਲਕੁਲ ਹੈ ਜੀ,
3: ਜੇ ਹਮ ਕਹਿੰਦੇ ਨੂੰ ਕੋਲ ਬਣਾ ਲੈ ਕੇ ਥੋੜੀ ਭੱਲ ਬਣਦੀ
0: ਜੀ, ਨਾਲੇ ਦੇਖੋ ਹਰ ਕਿਸੇ ਨੂੰ ਔਜਲਾ ਸਾਹਿਬ ਜੇ ਵੱਡੇ ਪੱਧਰ ਚ ਇਹਨਾਂ ਦੇ ਹੱਕ ਦੇ ਵਿਚ ਨੇ ਲੋਕ ਤਾਂ ਉਹਨਾਂ ਨੂੰ ਵੀ ਤਾਂ ਐਪਰੀਸ਼ੀਏਟ ਕਰਦੇ ਹੀ ਹੈ ਤੇ ਜਿਹੜਾ ਵਿਦਰੋਹ ਕਰਦੇ ਆ ਤਾਂ ਉਹਨਾਂ ਦਾ ਉਹ ਰਾਈਟ ਵੀ ਹੈਗਾ ਆ ਪਰ ਉਹ ਜੋ ਨਹੀਂ ਉਹਨਾਂ ਨੂੰ ਚੀਜ਼ ਪਸੰਦ ਜਾਂ ਕਿਸੇ ਚੀਜ਼ ਦਾ ਵਿਰੋਧ ਕਰਨ ਅਗਲੇ ਉਹਨਾਂ ਦਾ ਹੱਕ ਹੈ ਜੀ ਡੈਮੋਕ੍ਰੇਸੀ ਦਿੰਦੀ ਹੈ ਕਰ ਸਕਦੇ ਆ
3: ਬਿਲਕੁਲ ਕਰ ਸਕਦੇ ਜੀ ਮੈਂ ਉਹੀ ਤਾਂ ਗੱਲ ਕਰਦਾ ਸਭ ਕਦੇ ਉਹਨਾਂ ਨੂੰ ਕੋਲ ਬਿਠਾ ਲੈਣਗੇ
0: ਬਿਲਕੁਲ ਹੈ ਜੀ ਬਿਲਕੁਲ ਹੈ ਸਮਾ ਕੇ ਉਹਨੂੰ ਸੱਦੋ ਤੁਸੀਂ ਉੱਥੇ ਸਟੇਜ ਦੇ ਉੱਤੇ ਬੁਲਾ ਲਓ ਜਾਂ ਸਟੇਜ ਦੇ ਉੱਤੇ ਗੱਲ ਕਰ ਲਓ ਉਹਨੂੰ ਬੁਲਾ ਕੇ ਭਈ ਹਾਂ ਭਾਈ ਕੀ ਪ੍ਰੋਬਲਮ ਆ ਕਿੱਦਾਂ ਤੇਰਾ ਮਸਲਾ ਹੱਲ ਕਰ ਸਕਦੇ ਆ ਬਿਲਕੁਲ ਹੈ ਜੀ ਜੀ ਸੈਣੀ ਸਾਹਿਬ ਹਾਂਜੀ ਔਜਲਾ
2: ਸਾਹਿਬ ਪੋਲੀਟੀਕਲ ਸੈਟਅਪ ਦਾ ਤਾਂ ਨਾਸ ਜਿਹੜਾ ਆ ਨਾ ਇੰਨਾ ਪਾਕਿਸਤਾਨ ਚ ਵੀ ਨੀ ਹੋਇਆ ਹੋਊ
0: ਬਿਲਕੁਲ
2: ਜਿੰਨਾ ਸਾਡੇ ਇੱਥੇ ਹੋ ਗਿਆ ਹੈ ਜੀ ਤੁਸੀਂ ਡੈਮੋਕ੍ਰੇਸੀ ਲਫ਼ਜ਼ ਜਿਹੜਾ ਬੋਲਿਆ ਨਾ ਜੀ ਤੇ ਮੈਨੂੰ ਜਿਹੜਾ ਹੈਗਾ ਆ ਵੀ ਮਤਲਬ ਕੰਪਨੀ ਛਿੜੀ ਗਿਆ ਇਹ ਡੈਮੋਕ੍ਰੇਸੀ ਹੁੰਦੀ ਆ
0: ਨਾਮ ਦੀ ਆ ਜੀ ਨਾਮ ਦੀ
2: ਹਰ ਜੋ ਅੰਗਰੇਜ਼ ਦੀਆਂ ਕਹਾਣੀਆਂ ਅਸੀਂ ਕਿਤਾਬਾਂ ਚ ਪੜ੍ਹੀਆਂ ਸੀਗੀਆਂ ਉਹ ਅੰਗਰੇਜ਼ ਦਾ ਸ਼ਾਸਨ ਜਿਹੜਾ ਆ ਅਸੀਂ ਦੇਖਦੇ ਸੀ ਉਹ ਤੋਂ ਤਾਂ ਉਹ ਤੋਂ ਵੀ ਮਾੜਾ ਸ਼ਾਸਨ ਆ ਜੀ ਇੱਥੇ ਕੱਲ੍ਹ ਨਾ

0: ਸਾਹਿਬ ਜਿੱਦਾਂ ਅਸੀਂ ਜਿਹੜਾ ਹੈਗਾ ਨਾ ਬੜੇ ਪ੍ਰਾਊਡ ਦੇ ਨਾਲ ਆਪਣੀ ਜਿਹੜੀ ਹੈਗੀ ਆ ਵੀ ਜ਼ਮੀਨ ਦੱਸਦੇ ਆ ਨਾ ਵੀ ਸਾਡੀ ਕਿੰਨੀ ਜ਼ਮੀਨ ਆ ਜਾਂ ਹਾਂਜੀ ਕੇਰਲਾ ਦੇ ਵਿੱਚ ਹਰ ਕੋਈ ਆਪਣੇ ਪ੍ਰਾਊਡ ਨਾਲ ਆਪਣੀ ਲਾਇਬ੍ਰੇਰੀ ਦੱਸਦਾ ਆ
1: ਬਿਲਕੁਲ ਆ ਜੀ
0: ਹਰ ਘਰ ਦੇ ਵਿੱਚ ਲਾਇਬ੍ਰੇਰੀ ਹੋਊਗੀ
1: ਜੀ
0: ਜਿਹਦੀ ਜਿੱਡੀ ਵੱਡੀ ਲਾਇਬ੍ਰੇਰੀ ਵੱਡੀ ਹੋਏਗੀ ਓਡਾ ਵੱਡਾ ਉਹਦਾ ਰੁਤਬਾ ਹੋਏਗਾ
1: ਹੋਏਗਾ ਜੀ
0: ਹੈ ਜੀ ਸੋ ਇਸ ਕਰਕੇ ਇਹਦੇ ਵਿੱਚ ਕੋਈ ਸ਼ੱਕ ਨੀ ਕਿ ਉਹਨਾਂ ਲੋਕਾਂ ਨੇ ਜਿਹੜਾ ਆ ਕਿਤਾਬ ਨੂੰ ਜਿਹੜਾ ਆ ਅਪਣਾਇਆ ਅਸੀਂ ਜਿਹੜਾ ਹੈਗਾ ਟ੍ਰਿਫਲ ਦੇ ਵਿੱਚ ਹੀ ਫਸ ਗਏ ਅਸੀਂ ਸੱਚੀ ਗੱਲ ਆ ਸਾਡੀ ਏਡੀ ਜਰਖੇਜ਼ ਧਰਤੀ ਹੈਗੀ ਸੀ ਜੀ ਸਾਨੂੰ ਰੋਟੀ ਸੌਖੀ ਸੀ ਜੀ ਇਹ ਉਹ ਧਰਤੀ ਆ ਭਾਰੇ ਸਾਹਿਬ ਮੈਂ ਸੱਚੀ ਗੱਲ ਕਰਾਂ ਵੀ ਮੈਂ ਜਿਹੜੇ ਹੈਗਾ ਆ ਜਿਹੜੇ ਧਾਰਮਿਕ ਗ੍ਰੰਥ ਪੜ੍ਹੋ ਨਾ ਤੁਸੀਂ ਤੇ ਇਹ ਉਹ ਧਰਤੀ ਆ ਜਿੱਥੇ ਜਿਹੜਾ ਹੈਗਾ ਆ ਤਪ ਕਰਨ ਵਾਲੇ ਵੀ ਇੱਥੇ ਸਾਡਾ ਅਗਲਾ ਜਨਮ ਹੋਵੇ ਤੇ ਪੰਜਾਬ ਦੀ ਧਰਤੀ ਤੇ ਹੋਵੇ
1: ਬਿਲਕੁਲ
0: ਹਾਂਜੀ ਉਸ ਉਹ ਇਹ ਲੋਚਦੇ ਸੀ ਜੀ ਤੇ ਜਿਹੜਾ ਪੰਜਾਬ ਚ ਪੈਦਾ ਹੋਇਆ ਆ ਹੁੰਦਾ ਸੀ ਉਹਨੂੰ ਸਪੈਸ਼ਲੀ ਬਲੈਸਡ ਮੰਨਿਆ ਜਾਂਦਾ ਸੀ
1: ਬਿਲਕੁਲ
0: ਹਾਂਜੀ ਅੱਜ ਆਹ ਹਾਲ ਬਣਾਤਾ ਇਹਨਾਂ ਨੇ ਪੰਜਾਬ ਦਾ ਇਥੋਂ ਇੱਥੇ ਤੇ ਜਾਏ ਜਿਹੜੇ ਹੈਗੇ ਦੌੜਦੇ ਫਿਰਦੇ ਆ ਕਹਿੰਦੇ ਕਿਹੜੀ ਘੜੀ ਜਹਾਜ਼ ਚੜੀਏ ਨਿਕਲ ਜਾਈਏ ਇਥੋਂ ਬਚ ਜਾਵਾਂਗੇ ਜੀ ਇਹ ਕੀਤਾ ਕਿ ਨਾ ਜੀ ਇਸ ਇੱਥੇ ਦੀ ਪੋਲੀਟਿਕਸ ਨੇ ਇੱਥੇ ਦੀਆਂ ਪੋਲੀਟੀਕਲ ਪਾਰਟੀਆਂ ਨੇ
1: ਬਿਲਕੁਲ ਹੈ ਜੀ ਜੀ ਜੀ ਔਜਲਾ ਸਾਹਿਬ
0: ਜੀ ਸਰ
2: ਬਿਲਕੁਲ ਜੀ ਰਾਜਨ ਜੀ ਅਸੀਂ ਛੋਟੀਆਂ ਛੋਟੀਆਂ ਗਰੀਡੀ ਪਿੱਛੇ ਆਪਦੇ ਆਪ ਨੂੰ ਆਪਦਾ ਘਰ ਭਰਦੇ ਭਰਦਿਆਂ ਨੇ ਘਾਣ ਕਰਤਾ ਆਲੇ ਦੁਆਲੇ ਮੈਂ ਤਾਂ ਇਹ ਗੱਲ ਕਹਿੰਦਾ
1: ਬਿਲਕੁਲ
2: ਪਰ ਜਦੋਂ ਹੁਣ ਤੁਸੀਂ ਜਦ ਤੁਸੀਂ ਆਪਦੇ ਘਰ ਦੇ ਆਲੇ ਦੁਆਲੇ ਦਾ ਘਾਣ ਕਰੇਗੇ ਉਹ ਅਕਸ ਨੂੰ ਘਰੋਂ ਤਾਂ ਨਿਕਲਣਾ ਹੀ ਪੈਣਾ ਇੱਕ ਦਿਨ
1: ਤੁਹਾਨੂੰ ਪੈਣਾ ਜੀ
2: ਫਿਰ ਉਸ ਚਿੱਕੜ ਚ ਪੈਰ ਰੱਖੇਗੇ ਨਾ ਤੁਸੀਂ
1: ਬਿਲਕੁਲ
2: ਉਹ ਚਿੱਕੜ ਚ ਤੁਹਾਨੂੰ ਵੀ ਲੰਘਣਾ ਹੀ ਪੈਣਾ ਨਾ
1: ਜੀ
2: ਮੈਂ ਤਾਂ ਤੁਹਾਨੂੰ ਮੈਂ ਤਾਂ ਅੱਗੇ ਵੀ ਇੱਕ ਦੋ ਵਾਰੀ ਆਪਣੇ ਚੈਨਲ ਤੇ ਕਿਹਾ ਕਿ ਆਹ ਕੈਨੇਡਾ ਚ ਦੇਖ ਲਓ ਤੁਸੀਂ
1: ਜੀ
2: ਕਿ ਉਹ ਜਿਹੜੇ 17 ਚੁਣੇ ਹੋਏ ਨੇ ਪੰਜਾਬੀ
1: ਜੀ
2: ਕਿਉਂ ਨੀ ਉਹ ਜਾ ਕੇ ਆਟਵਾ ਦੇ ਵਿੱਚ ਉਹਨਾਂ ਨੂੰ ਦੱਸਦੇ ਵੀ ਤੁਸੀਂ ਕਾਨੂੰਨ ਬਦਲੋ ਜੀ ਜਦੋਂ ਅਸੀਂ ਆਏ ਸੀ ਉਦੋਂ ਅਸੀਂ ਨੀ ਸੀ ਆਏ ਜਦੋਂ ਤੁਸੀਂ ਕਾਨੂੰਨ ਬਣਾਏ ਸੀ
1: ਇੱਥੇ ਰਹਿੰਦੇ
2: ਹੁਣ ਆ ਕੇ ਮੈਂ ਇਸ ਗੱਲ ਕਿ ਨਹੀਂ ਕਹਿੰਦਾ ਕਿ ਉਹਨਾਂ ਨੂੰ ਫੜਾਉਣ
1: ਬਿਲਕੁਲ
2: ਕਿਉਂਕਿ ਇੱਥੇ ਜਿਹੜਾ ਸਿਸਟਮ ਹੈ ਇੱਥੇ ਤਾਂ ਦੂਰ ਨੀ ਪੜਾਉਣੇ ਬੱਚੇ
1: ਜੀ
2: ਇੱਥੇ ਤਾਂ ਤੁਸੀਂ ਬਾਹਰ ਪੜਾ ਦੇਗੇ ਉਹ ਪਹਾੜਾਂ ਚ
1: ਜੀ
2: ਇੱਥੇ ਤਾਂ ਬੱਚੇ ਜਿੱਥੇ ਤੁਹਾਡੀ ਰੈਜੀਡੈਂਸੀ ਹੈ ਜਿਹੜਾ ਤੁਹਾਨੂੰ ਸਕੂਲ ਲੱਗਦਾ ਤੁਹਾਡਾ ਬੱਚਾ ਉੱਥੇ ਹੀ ਜਾਊਗਾ
1: ਉੱਥੇ ਜਾਊਗਾ ਜੀ
2: ਇੱਥੇ ਲਾ ਇਹ
1: ਬਿਲਕੁਲ ਹੈ ਜੀ
2: ਰਾਜਨ ਜੀ ਸਾਡੇ ਇੱਥੇ ਲਾ ਹੈ
1: ਜੀ
0: ਬਿਲਕੁਲ
2: ਜੇ ਮੈਂ ਆਪਦੇ ਬੱਚੇ ਨੂੰ ਨਾਲ ਦੇ ਪਿੰਡ ਚ ਵਾਲੇ ਸਕੂਲ ਚ ਪਾਉਣਾ ਹੋਊ ਤਾਂ ਮੈਨੂੰ ਉਸ ਸਕੂਲ ਚੋਂ ਕੋਈ ਲਿਖਾਉਣਾ ਪਊਗਾ ਵੀ ਭਾਈ ਇਸ ਵਜ੍ਹਾ ਕਾਰਨ ਜਾਂ ਇਸ ਕਾਰਨ ਕਰਕੇ ਅਸੀਂ ਇਸ ਆਪਦੇ ਬੱਚੇ ਨੂੰ ਇਸ ਸਕੂਲ ਚ ਪਾ ਨਹੀਂ ਸਕਦੇ ਤਾਂ ਤੁਸੀਂ ਦੂਜੇ ਸਕੂਲ ਚ ਲਾ ਸਕਦੇ ਨਾਲ ਦੇ ਪਿੰਡ ਵਾਲੇ
1: ਬਿਲਕੁਲ ਹੈ ਜੀ
2: ਅਦਰਵਾਈਜ਼ ਤੁਸੀਂ ਰੈਜੀਡੈਂਸੀ ਤੋਂ ਬਾਹਰ ਕਿਤੇ
1: ਨਹੀਂ ਕਰਾ
2: ਬਹੁਤ ਆਏ ਨੇ ਕਈ ਸਕੂਲਾਂ ਦੀ ਗ੍ਰੇਡ ਇਹੋ ਤਰੀਕੇ ਨਾਲ ਨੇ ਜੇ ਪੜਾਉਣਾ ਪੈਂਦਾ ਤੁਹਾਨੂੰ ਐਡਰੈਸ ਚੇਂਜ ਕਿਸੇ ਹੋਰ ਦਾ ਦੇ ਕੇ ਜਵਾਕ ਲਾਉਣੇ ਪੈਂਦੇ ਨੇ ਕਦੇ ਜਿੱਥੇ ਵਧੀਆ ਵੱਡੇ ਮਤਲਬ ਸ਼ਹਿਰ ਨੇ ਜਿਹੜੇ ਉੱਥੇ ਚਲੋ ਕਰ ਲੈਂਦੇ ਨੇ ਪਰ ਮੇਰਾ ਜਿਹੜਾ ਸਵਾਲ ਆ ਕਿ ਉਹ ਮੈਂ ਇਹਨਾਂ ਨੂੰ ਇਹ ਐਮਪੀਆਂ ਨੂੰ ਕਦੇ ਮੈਂ ਗਿਆ ਨਾ ਕੈਨੇਡਾ ਮੈਂ ਜ਼ਰੂਰ ਆ ਪਿੱਛੇ ਮੁੰਡੇ ਨੇ ਪਾਈ ਅਮਰਤ ਕਹਿੰਦੇ ਕਿਸੇ ਨੇ ਇਲੈਕਸ਼ਨ ਲਾਣੀ ਆ ਮੈਨੂੰ ਜਾਣਦਾ ਮੈਂ ਉਹਨੂੰ ਕਾਲ ਕਰੂੰਗੀ ਉਹਨੂੰ ਘੱਟੋ ਘੱਟ ਕਹਿ ਤਾਂ ਸਹੀ ਤੂੰ ਵੀ ਭਾਈ ਤੁਹਾਡੇ ਬੱਚੇ ਵੀ ਤਾਂ ਫਿਰ ਇੱਥੋਂ ਹੀ ਪੜ੍ਹ ਕੇ ਗਰੋ ਹੋ ਕੇ ਜਾਣੇ ਜਿਹੜੀ ਉੱਥੇ ਡਰੱਗ ਵੇਚ ਰਹੀ ਹੈ ਸਕੂਲਾਂ ਚ
1: ਬਿਲਕੁਲ
2: ਤੁਸੀਂ ਵੀ ਤਾਂ ਉਹ ਤੁਹਾਡੇ ਬੱਚੇ ਉਸ ਚੀਜ਼ ਦਾ ਪਾਰਟ ਹੋਣਗੇ ਨਾ
1: ਜੀ
2: ਉਹ ਵੀ ਇਹੀ ਕੁਛ ਕਰਨ ਲੱਗ ਗਏ ਜੀ ਆ ਬਾਰਬੀਕਿਊ ਪਾਰਟੀਆਂ ਸ਼ੁਰੂ ਹੋ ਗਈਆਂ ਕੈਨੇਡਾ ਦੀ ਇਲੈਕਸ਼ਨ ਹੋ ਗਈ ਬਾਰਬੀਕਿਊ ਪਾਰਟੀ ਅੱਗੇ ਕਦੇ ਸੁਣਿਆ ਹੀ ਨਹੀਂ ਸੀ
1: ਜੀ
2: ਕੱਲੀ ਪਾਣੀ ਬਣਾਉਂਦੇ ਨੇ ਇੱਥੇ ਮਤਲਬ ਪਾਣੀ ਦੇ ਕੇਸ ਰੱਖੇ ਹੁੰਦੇ ਨੇ ਸਾਈਡ ਤੇ ਪਾਣੀ ਚੱਕੋ ਬਹਿ ਜਾਓ ਉਹਨਾਂ ਦੇ ਗੱਲਬਾਤ ਕਰੋ ਉਹਨਾਂ ਨਾਲ ਸਾਡੇ ਤਾਂ ਬਾਰਬੀਕਿਊ ਚੱਲਦਾ
1: ਜਿਹਨੇ
2: ਲੀਡਰ ਬਣਨਾ ਤੇ ਉਹੀ ਦਾਰੂ ਚੱਲਦੀ ਹੈ ਜੀ ਉੱਥੇ ਸਾਰਾ ਕੁਝ ਹੁੰਦਾ ਉੱਥੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਤੇ ਅਸੀਂ ਕੀ ਸਿੱਖਿਆ ਫਿਰ
1: ਜੀ
2: ਤੇ ਜੇ ਇਹੀ ਕੁਝ ਕਰਨਾ ਸੀ ਅਸੀਂ ਜਿਹੜੀ ਚੀਜ਼ ਦੀ ਦਿਹਾਈ ਦਿੰਨੇ ਆ ਚਾਹੇ ਉਹ ਮੈਂ ਆ ਚਾਹੇ ਕੋਈ ਕੈਨੇਡਾ ਦਾ ਵਾਸੀ ਹੈ ਕਿਸੇ ਦਾ ਵੀ ਅਸੀਂ ਤਾਂ ਛੱਡਿਆ ਉਹ ਦੇਸ਼ ਫਿਰ ਇੱਥੇ ਵੀ ਤਾਂ ਤੁਸੀਂ ਉਹੀ ਕੰਡੇ ਬੀਜ ਰਹੇ ਹੋ
1: ਬਿਲਕੁਲ ਹੈ ਜੀ ਉਹ ਗੋਰਿਆਂ ਨੇ ਤਾਂ ਉਹਨਾਂ ਦੀ ਕਮਜ਼ੋਰੀ ਫੜੀ ਆ ਤਾਂ ਕਰਕੇ ਉਹਨਾਂ ਨੂੰ ਚਲੋ ਇਹਨਾਂ ਨੂੰ ਪਤਾ ਹੈ ਆਪਣੇ ਲੋਕਾਂ ਦਾ ਕਿੱਦਾਂ ਦੇ ਇਹਨਾਂ ਦੀ ਫਿਤਰਤ ਹੈ ਕਿੱਦਾਂ ਦਾ ਰਹਿਣਾ ਸਹਿਣਾ ਉਹਨਾਂ ਨੂੰ ਚਲੋ ਈਜ਼ੀਲੀ ਮਤਲਬ ਕਿ ਆਪਣੇ ਵੱਲ ਨੂੰ ਵੋਟ ਖਿੱਚ ਸਕਦੇ ਆ ਪਰ ਉਹ ਜੋ ਉਹ ਵਾਪਰਨਾ ਅੱਗੇ ਜਾ ਕੇ ਉਹ ਤਾਂ ਫਿਰ ਸਾਨੂੰ ਹੀ ਜਿਹੜੇ ਲੋਕਾਂ ਨੂੰ ਉੱਥੇ ਤਸ਼ੱਦਦ
2: ਹੋ ਜਾਵੇ ਮਤਲਬ ਤੁਸੀਂ ਜਿਹੜਾ ਕੋਈ ਕਰ ਰਹੇ ਹੋ ਜੋ ਹੋ ਰਿਹਾ ਜੋ ਸਿਸਟਮ ਚ ਹੋ ਰਿਹਾ ਕਿਸ ਤਰ੍ਹਾਂ ਇਹ ਉਸ ਸਿਸਟਮ ਦਾ ਨਜਾਇਜ਼ ਫਾਇਦਾ ਲਾ ਕੇ ਇਨਸ਼ੋਰੈਂਸ ਤੋਂ ਪੈਸੇ ਲੈਂਦੇ ਨੇ ਹੋਰ ਕੁਛ ਵੀ ਕੁਛ ਕਰਦੇ ਨੇ ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ 2-2 ਲੱਖ ਦੀ ਕਾਰ ਲੈ ਕੇ ਆਉਂਦੇ ਨੇ ਜਦੋਂ ਲਾਇਸੈਂਸ ਮਿਲਦਾ ਕਿਉਂ ਨੀ ਵਾਈ ਦੇ ਆਰ ਨਾਟ ਕੁਐਸਚਨਿੰਗ ਟੂ ਹਿਮ
1: ਬਿਲਕੁਲ
2: ਰਾਈਟ ਕੀ ਇੱਕ ਛੋਟੇ ਬੱਚੇ ਨੂੰ ਸਪੀਡਿੰਗ ਕਾਰਾਂ ਲੈ ਕੇ ਆਉਂਦਾ ਸਕੂਲ ਦੇ ਦੂਜੇ ਬੱਚਿਆਂ ਤੇ ਅਸਰ ਕਰਦੀਆਂ ਨੇ ਉਹ
1: ਜੀ ਬਿਲਕੁਲ
2: ਪ੍ਰਭਾਵ ਛੱਡਦੀਆਂ ਕਿਉਂ ਨੀ ਉਹ ਜਾ ਕੇ ਆਵਾਜ਼ਾਂ ਉਠਾਉਂਦੇ ਵੀ ਇਹਨਾਂ ਦੀਆਂ ਪ੍ਰੋਪਰਟੀ ਚ ਚੈੱਕ ਕਰੋ ਜਾਂ ਕੁਛ ਕਿਉਂਕਿ ਉਹਨਾਂ ਨੂੰ ਹੁਣ ਗੱਲ ਉਹ ਹੋ ਗਈ ਕਿ ਉਹਨਾਂ ਨੂੰ ਫੰਡਿੰਗ ਕਰਨ ਲੱਗ ਗਏ
1: ਬਿਲਕੁਲ ਹੈ ਜੀ ਬਿਲਕੁਲ
2: ਉਹਨਾਂ ਦੀ ਇਲੈਕਸ਼ਨ ਤੇ ਫੰਡਿੰਗ ਕਰਦੇ ਨੇ ਉਹ
1: ਫੰਡਿੰਗ ਕਰਦੇ ਨੇ
2: ਆਬਾਸੀ ਨੂੰ ਬੰਦੇ ਨੇ ਸਿੱਧਾ ਸਵਾਲ ਕਰਿਆ ਕਹਿੰਦਾ ਰਾਤ ਸਾਡੇ ਗੁਆਂਢ ਦੇ ਵਿੱਚ ਉਹਨੇ MMP ਖੜਨਾ ਆ ਬਾਰਬੀਕਿਊ ਚੱਲਦੇ ਮੈਨੂੰ ਫੋਟੋ ਭੇਜੋ ਕਹਿੰਦਾ ਤੈਨੂੰ ਮੈਂ ਮੇਰੇ ਨਾਲ ਆ ਜੀ ਕੱਲ ਨੂੰ ਪਰਸ ਨੂੰ ਫਲਾਨੀ ਜਗ੍ਹਾ ਬਾਕੀ ਮੰਨਿਆ ਨੀ ਕਿਉਂਕਿ ਬਾਅਦ ਰੇਡੀਓ ਨੂੰ ਵੀ ਫੰਡਿੰਗ ਹੁੰਦੀ ਹੈ
1: ਨਹੀਂ ਉਹ ਵੀ ਵਿੱਚੋਂ ਹੀ ਆ ਨਾ ਸਾਰਾ ਕੁਝ ਕਰਦੇ ਆ
2: ਬਸ

0: ਨਹੀਂ ਫਿਰ ਅਸੀਂ ਕਿਉਂ ਇੱਥੇ ਬੈਠੇ ਜਿੰਨੇ ਵੀ ਰੇਡੀਓ ਵਾਲੇ ਨੇ ਕਿਉਂ ਭੌਂਕਦੇ ਨੇ ਕੁੱਤੇ ਵਾਂਗੂ ਵੀ ਪੰਜਾਬ ਮਾੜਾ?
1: ਬਿਲਕੁਲ
0: ਇੱਥੇ ਸਾਰੇ ਬੰਦੇ ਖਬਰਾਂ ਇੰਡੀਆ ਦੀਆਂ ਕਰਨਗੇ, ਪੰਜਾਬ ਦੀਆਂ
1: ਕਰਨਗੇ,
0: ਕਰਨਗੇ। ਇੱਥੇ ਦੇਖ ਲਓ ਤੁਸੀਂ,
1: ਉਹ ਰੇਡੀਓ ਹੀ ਉਹਨਾਂ ਦੇ ਉਸ ਹਿਸਾਬ ਦੇ
0: ਕੋਈ ਰੇਡੀਓ
1: ਚੱਲਦੇ
0: ਚੱਕ ਲਓ, ਮੈਂ ਤਾਂ ਸੁਣਦਾ ਨੀ, ਖੈਰ ਮੈਂ ਨੀ ਸੁਣਦਾ ਕਦੇ ਰੇਡੀਓ। ਇੱਕ ਮੈਂ ਮਾੰਡਾ ਦੋ ਦਿਨ ਹਰਿੰਦਰ ਨੇ ਲਾਇਆ ਸੀ ਮੈਨੂੰ ਸੁਣਨ ਨੂੰ, ਮੈਂ ਉਹਦੀ ਵੀ ਗੱਲ ਸੁਣ ਕੇ, ਕੋਈ ਬੰਦਾ ਗੱਲ ਕਰਨ ਲੱਗਿਆ ਕਹਿੰਦਾ ਇਹ ਤਾਂ ਪਹਿਲਾਂ ਘਰ ਹਟੇ ਜੀ, ਕੋਈ ਨੀ ਭਾਈ ਤੇਰਾ ਉਹਦਾ ਫੋਨ ਨਹੀਂ ਲੱਗਿਆ ਹੋਣਾ ਉਦੋਂ, ਇੱਕ ਸੈਕਿੰਡ ਦੀ ਕਿਸੇ ਦੀ ਗੱਲ ਸੁਣ ਲਾ। ਮੈਂ ਕਿਹਾ ਚਲੇ ਜਦ ਜਿਹੜਾ ਤੁਸੀਂ ਆਪਦੇ ਕਾਲਰ ਦੀ ਰਿਸਪੈਕਟ ਨਹੀਂ ਕਰ, ਹਾਂ ਜੀ
1: ਤੁਹਾਨੂੰ
0: ਕੋਈ ਬੰਦਾ ਚੰਗਾ ਬੋਲਦਾ ਉਹ ਫਿਰ ਤੁਸੀਂ ਕਹੋ ਉਹਨੂੰ ਬਾਜ਼ ਕੱਟੋ ਉਹਦਾ ਫੋਨ, ਉਹ ਗੱਲੇ ਕਰਨ ਆਇਆ। ਜਦੋਂ ਮੰਨ ਲਓ ਤੁਹਾਡੀ ਸਟਾਰਟਿੰਗ ਵਾਲੀ ਗੱਲ ਹੋਊ, ਮੈਂ ਅੱਜ ਹੁਣ ਕਰ ਸਕਦਾ ਪਰਮਿੰਦਰ ਬਾਰਨ ਵੀਰ ਕੋਈ ਗੱਲ ਕਰਕੇ ਕਿਹਾ ਉਹਦੀ ਗੱਲ ਦਾ ਜਵਾਬ ਜਦੋਂ ਮੇਰੀ ਕਾਲ ਲੱਗੂ ਮੈਂ ਤਾਂ ਉਦੋਂ ਹੀ ਦਊਂਗਾ,
1: ਉਦੋਂ ਹੀ ਦਊਂਗਾ ਜੀ, ਬਿਲਕੁਲ।
0: ਮਤਲਬ ਤੁਸੀਂ ਗੱਲਾਂ ਪੰਜਾਬ ਦੀਆਂ ਬੈਠੇ ਕਰਦੇ ਹੋ ਤਾਂ ਇੱਥੇ ਨੂੰ ਸੁਧਾਰ ਲਓ
1: ਜੀ, ਬਿਲਕੁਲ।
0: ਇਹ ਤਾਂ ਉਹੀ ਹੈ ਜੀ, ਮਤਲਬ ਜਿਹੇ ਜੀ ਜੋਗੇ ਰਲੇ ਸੀ ਉਹੀ ਭੋਡੇ ਰਲੇ ਆ ਜੀ, ਉਹੀ ਕੁਛ ਹੈ ਜੀ,
1: ਬਿਲਕੁਲ ਹੈ ਜੀ।
0: ਸਭ ਆਪਦੀਆਂ ਹੱਟੀਆਂ ਪਾਲਣ ਲੱਗੇ ਹੋਏ ਨੇ, ਆਪਦਾ ਢਮ ਢਮਾ ਚਲਾਉਣ ਲੱਗੇ ਹੋਏ ਨੇ ਜੀ,
1: ਬਿਲਕੁਲ
0: ਚਲਾਈ ਜਾਂਦੇ ਨੇ। ਉਹਦੇ ਵਿੱਚੋਂ ਨਿਕਲਣਾ ਕੀ ਹੈ, ਇਹ ਆਉਣ ਵਾਲੀ ਪੀੜ੍ਹੀ ਤੋਂ ਲੱਗੇ ਜਾਂਦਾ, ਆਉਣ ਵਾਲੀ ਪੀੜ੍ਹੀ ਗੈਂਗਵਾਰ ਚ ਪਈ ਹੋਈ ਹੈ, ਪੀੜ੍ਹੀ ਕਨੇਡਾ ਚੱਲ ਗਈ। ਜਿੰਮੀ ਹੋਣੀ ਤੁਹਾਡੇ ਇਲਾਕੇ ਦਾ ਸੀ, ਕੀ ਸੀ ਉਹ ਮੁੰਡੇ ਦਾ ਨਾਮ, ਮੈਂ ਭੁੱਲ ਗਿਆ, ਜਿਹੜਾ ਪਹਿਲਾ ਕਤਲ ਹੋਇਆ ਸੀ ਗੈਂਗਵਾਰ ਚ, ਗੋਤ ਤੁਹਾਡੇ ਦੁਆਬੇ ਏਰੀਆ ਚ ਗੋਤ ਆ, ਮੈਂ ਭੁੱਲ ਗਿਆ
1: ਜੀ
0: ਕੀ ਸੀ ਉਹ, ਕੰਗ ਨੀ ਸੀ, ਢੰਡੇ ਢੰਡੇ ਕੋਈ ਇਹੋ ਜਿਹਾ ਗੋਤ ਸੀ ਉਹ, ਨਹੀਂ ਹੋਰ ਸੀ ਜਿੰਮੀ, ਕੀ ਸੀ ਉਹ ਮੁੰਡਾ ਮਾਰਿਆ ਜਿਹੜਾ ਪਹਿਲਾਂ ਗਿਆ ਸੀ ਮੁੰਡਾ, ਉਹ ਢੰਡੇ ਦਾ ਮੰਟੂ ਦਾ ਪਿੰਡ ਹੈ ਮੈਨੂੰ ਪਤਾ, ਪਰ ਉਹ ਨੀ ਹੈ, ਉਹ ਹੋਰ ਆ ਜੀ, ਉਹਦਾ ਗੋਤ ਹੋਰ ਸੀਗਾ
1: ਜੀ,
0: ਉਹ ਮੁੰਡਾ ਮਰਿਆ ਸੀ,
1: ਬਿਲਕੁਲ ਆ ਜੀ,
0: ਉਹ ਪਹਿਲਾ ਮੁੰਡਾ ਸੀ
1: ਜੀ,
0: ਸਕੂਲ ਪੜ੍ਹਦਾ ਗੈਂਗਵਾਰ ਚ, ਤੇ ਅੱਜ ਕਿੱਥੇ ਪਹੁੰਚੀ ਉਹ ਗੱਲ, ਉਦੋਂ ਸੰਭਾਲੀ ਹੁੰਦੀ ਕਾਹਨੂੰ ਇਦਾਂ ਤੁਰਦੀ ਜੀ,
1: ਤੁਰਦੀ ਜੀ। ਸਾਡੇ ਵਾਲੇ ਤਾਂ ਦੇਖੋ ਅੱਜ ਦੀ ਵੀ ਖਬਰ ਹੈ, ਪੰਜਾਬ ਪੰਜਾਬੀ ਮੂਲ ਦਾ ਬੰਦਾ ਹੈ, ਉੱਥੇ ਪਲਿਆ ਸਾਰਾ ਕੁਝ ਹੈ, ਪੁਲਿਸ ਦੇ ਵਿੱਚ ਚੰਗੀ ਨੌਕਰੀ ਕਰਦਾ ਸੀ, ਆਪਣਾ ਕੈਲ ਦੋਸਾਂਝ ਹੈ ਜੀ, 2.5 ਸਾਲ ਦੀ ਉਹਦੀ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਹੈ, ਉਹ ਚੈਰਿਟੀ ਦਾ ਵੀ ਮੈਂਬਰ ਸੀਗਾ, ਕੁਝ ਚੈਰਿਟੀ ਵਗੈਰਾ ਵੀ ਕਰਦੇ ਸੀ, ਤੇ ਉੱਥੇ ਆਪਣਾ ਵੈਂਕੂਵਰ ਦੇ ਵਿੱਚ ਜਿਹੜਾ VPD ਵਿਭਾਗ ਹੈ ਪੁਲਿਸ, ਉਹਦੇ ਵਿੱਚ ਸੀਗੀ ਜੋਬ ਸੀਗੀ, ਬੜਾ ਹੱਟਾ ਕੱਟਾ ਨੌਜਵਾਨ ਹੈ, ਪਰ ਕਾਰੇ ਦੇਖ ਲਓ ਕਿੱਦਾਂ ਦੇ ਨੇ ਇਹਨਾਂ ਦੇ,
0: ਬਿਲਕੁਲ ਜੀ, ਬਹੁਤ ਮਸ਼ਹੂਰ ਗੋਤ ਆ ਉਹ, ਜਿਹੜਾ ਪਹਿਲਾ ਮੁੰਡਾ ਮਰਿਆ ਸੀ ਉਹ ਜਿੰਮੀ,
2: ਵਿਕੀ ਕਾਊਂਟਰ ਦੀ ਗੱਲ ਕਰ ਰਹੇ ਸੀ?
1: ਨਹੀਂ
0: ਨਹੀਂ ਨਹੀਂ ਨਹੀਂ ਨਹੀਂ ਉਹ ਤਾਂ ਬਹੁਤ ਪੁਰਾਣੀ ਗੱਲ ਆ ਰਾਜਨ ਜੀ, ਮੈਂ ਉਦੋਂ ਨਵਾਂ ਨਵੀਂ ਆਇਆ ਸੀ ਇੱਥੇ
1: ਜੀ,
0: ਉਹਦਾ ਬਾਅਦ ਚ ਭਾਈ ਵੀ ਮਾਰਤਾ ਉਹਨਾਂ ਨੇ, ਦੂਆ ਮਾਰਤਾ, ਉਹ ਅਜੇ ਸਕੂਲ ਕਾਲਜ ਚ ਲੜਾਈ ਹੋਈ ਸੀਗੀ, ਉਹਦਾ ਕਾਫੀ ਨਾਂ ਚੱਲਦਾ ਸੀ, ਦੁਆਬੇ ਦਾ ਮਸ਼ਹੂਰ ਗੋਤ ਆ ਜੀ, ਮੈਂ ਹੁਣ ਮੇਰੇ ਦਿਮਾਗ ਚ ਨਹੀਂ ਚੜ ਰਿਹਾ,
1: ਬੈਂਸ ਹੈਗਾ ਜੀ ਜ਼ਿਆਦਾ ਜ਼ਿਆਦਾਤਰ,
0: ਪੜਚੋਲ ਕਰੀ ਵੀ ਕਿਉਂ ਸਕੂਲਾਂ ਚ ਗੈਂਗਵਾਰ ਹੋ ਰਹੀ ਹੈ, ਕਿਹੜੀ ਗੱਲ ਪਿੱਛੇ ਹੋ ਰਹੀ, ਕਾਹਦੇ ਪਿੱਛੇ ਹੁੰਦੀ, ਟਰੱਕ ਪਿੱਛੇ ਹੁੰਦੀ ਹੈ, ਹੋਰ ਕਾਹਦੇ ਪਿੱਛੇ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਟਾਈਟਲ ਤਾਂ ਬਣਾਇਆ ਸੀ ਰਾਸ਼ੀਫਲ ਵਾਲਾ, ਆਪਾਂ ਸੋਮਵਾਰ ਨੂੰ ਚਾੜਾਂਗੇ ਉਹ ਵੀ ਟਾਈਟਲ ਜੀ, ਕਿਉਂਕਿ ਹਾਂਜੀ ਕਿਉਂਕਿ ਸਾਡਾ ਹੁਣ ਸੈਟਰਡੇ ਸੰਡੇ ਤਾਂ ਸਾਡੀ ਬ੍ਰੇਕ ਹੋਣੀ ਆ
1: ਜੀ,
2: ਤੇ ਪਰ ਉਹ ਸਰ ਉਹਦੇ ਵਿੱਚ 8 ਤਰੀਕ ਨੂੰ ਦੇਖੋ TBI ਵਾਲੇ ਤਾਂ ਜਵਾਬ ਕਹਿੰਦੇ ਆ ਕੇ ਤੇ ਭਾਈ ਅਸੀਂ ਜਾਂਚ ਕਰਨ ਨੂੰ ਜੇ ਹਾਈ ਕੋਰਟ ਸਾਨੂੰ ਹੁਕਮ ਕਰੇਗੀ ਤੇ ਅਸੀਂ ਜਾਂਚ ਕਰ ਦਿਆਂਗੇ ਜੀ, ਤੇ ਇਹਨਾਂ ਨੇ ਤਾਂ ਟਾਈਮ ਟਪਾਉਣਾ ਹੀ ਹੈਗਾ ਜੀ ਜਿੱਦਾਂ ਮਰਜ਼ੀ ਆ
1: ਜੀ।
2: ਬਾਕੀ ਭਾਰਤ ਸਾਹਿਬ ਇੱਕ ਚੀਜ਼ ਮੈਂ ਸੋਚ ਰਿਹਾ ਸੀ ਜਦੋਂ ਤੁਸੀਂ ਔਜਲਾ ਸਾਹਿਬ ਨਾਲ ਗੱਲ ਕਰ ਰਹੇ ਸੀ ਨਾ, ਜਾਂ ਔਜਲਾ ਸਾਹਿਬ ਦੱਸ ਰਹੇ ਸੀ ਕੈਨੇਡਾ ਦੀ ਜਾਂ
1: ਹਾਂਜੀ,
2: ਨੈਗੇਟਿਵਿਟੀ ਜਿਹੜੀ ਆ ਨਾ ਸਰ, ਨੈਗੇਟਿਵਿਟੀ ਦੀ ਸਪੀਡ ਜਿਹੜੀ ਆ ਪੋਜ਼ਿਟਿਵਿਟੀ ਨਾਲੋਂ ਬਹੁਤ ਜ਼ਿਆਦਾ ਹਾਈ
1: ਹੋ ਗਈ ਆ ਜੀ, ਬਿਲਕੁਲ ਹੈ ਜੀ,
2: ਹਾਂਜੀ। ਤੁਸੀਂ ਆ ਦੇਖੋ ਨਾ ਜਿੰਨੀਆਂ ਮਤਲਬ ਜਿਹੜੇ ਇਹ ਆਪਣੇ ਕੈਨੇਡਾ ਦੇ ਵਿੱਚ ਜਾ ਕੇ ਤੇ ਪੋਲੀਟੀਕਲ ਲੀਡਰ ਬਣੇ
1: ਬਣੇ ਆ ਜੀ,
2: ਉਹਨਾਂ ਨੇ ਮੁੜ ਕੇ ਜਿਹੜਾ ਹੈਗਾ ਆ ਵਹਿਵਤਾਂ ਵੀ ਇੱਥੇ ਵਾਲੀਆਂ ਚੱਕ ਕੇ ਨਾਲ ਲੈ ਗਏ
1: ਜੀ।
2: ਉੱਥੇ ਪਹਿਲਾਂ ਵੋਟਾਂ ਵਾਸਤੇ ਲੋਕਾਂ ਨੂੰ ਬਰਾਈਬ ਨਹੀਂ ਸੀ ਕੀਤਾ ਜਾਂਦਾ, ਹੁਣ ਲੋਕਾਂ ਨੂੰ ਵੋਟਾਂ ਵਾਸਤੇ ਬਰਾਈਬ ਕਰਨਾ ਵੀ ਸ਼ੁਰੂ ਕਰ ਦਿੱਤਾ ਜੀ
1: ਜੀ,
2: ਹਾਂਜੀ। ਉਹ ਜੋ ਇੱਥੇ ਹੈਗਾ ਸੀਗਾ ਚੱਲਦਾ ਉੱਥੇ ਵੀ ਬਸ ਚੱਲ ਪਿਆ ਜੀ, ਉੱਥੇ ਕਾਸਟਿਜ਼ਮ ਵੀ ਸਾਰਾ ਕੁਛ, ਉਹ ਸਾਰਾ ਕੁਛ ਮੈਟਰ ਕਰਨ ਲੱਗ ਪਿਆ ਨਾ ਉੱਥੇ, ਉੱਥੇ ਵੀ ਲੋਕੀ ਜਿਹੜੇ ਆ ਉਹ ਸਹਿ ਗੱਲਾਂ ਸੋਚਣ ਲੱਗ ਪਏ ਵੀ ਹਾਂ ਜੀ ਬੰਦੇ ਨੂੰ ਨੀ ਦੇਖਦੇ, ਉਹਦੀ ਕੁਆਲਿਟੀਜ਼ ਨੂੰ ਨੀ ਦੇਖਦੇ, ਬੰਦਾ ਕੌਣ ਆ ਇਹ ਦੇਖਦੇ ਆ। ਹਾਂਜੀ
1: ਸਾਈਨੀ ਸਾਹਿਬ, ਦੋ ਤਿੰਨ ਸਾਲ ਪਹਿਲਾਂ ਨਾ ਇੱਕ ਮੈਂ ਕੀਤੀ ਸੀ ਰਿਪੋਰਟ, ਉਹ ਤਾਂ ਉਹਨਾਂ ਦਾ ਉੱਥੇ ਜ਼ੋਰ ਲੱਗਿਆ ਹੋਇਆ ਕਿ ਜਿਹੜਾ ਉੱਥੇ ਫਾਰਮ ਆ ਉਹਦੇ ਵਿੱਚ ਜਾਤ ਪਾਈ ਉਹ ਐਡ ਕਰੋ ਜਾਤ ਦੇ ਬਾਰੇ।
2: ਹਾਂ ਬਿਲਕੁਲ ਕਰਾ ਲੈਣੀ ਚਾਹੀਦੀ ਹੈ ਜੀ ਉੱਥੇ ਅਗਲਿਆਂ ਦੇ
1: ਜੀ।
2: ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤੁਸੀਂ ਜਿਹੜਾ ਹੈਗਾ ਆ ਭਾਈ ਲਵਾਣਿਆਂ ਦਾ ਗੁਰਦੁਆਰਾ ਤੇ ਰਾਮਗੜੀਆਂ ਦਾ ਗੁਰਦੁਆਰਾ ਤੇ ਜੱਟਾਂ ਦਾ ਗੁਰਦੁਆਰਾ ਤੇ ਸਿੰਘ ਸਭਾ ਗੁਰਦੁਆਰਾ ਸਾਰੇ ਇੱਥੇ ਹੀ ਬਣਾਏ ਜਾ ਕੇ ਤੁਸੀਂ
1: ਬਿਲਕੁਲ
2: ਮੀਨਿੰਗ ਦੇਅਰ ਬਾਈ ਕਿ ਜੋ ਨੈਗੇਟਿਵਿਟੀ ਸੀ ਉਹ ਨਾਲ ਲੈ ਕੇ ਗਏ ਹੈਗੇ ਆ ਤੇ ਉਹ ਨੈਗੇਟਿਵਿਟੀ ਜ਼ਿਆਦਾ ਫੈਲੀ ਆ ਫਿਰ
1: ਜੀ।
2: ਇਹ ਲੋਕ ਤਾਂ ਸੋਚਣਗੇ ਵੀ ਇਹ ਕਿੱਥੋਂ ਆਏ ਸੀਗੇ ਇੱਥੇ ਜਿਹੜਾ ਹੈਗਾ ਆ ਕੈਨੇਡਾ ਦਾ ਪੰਜਾਬ ਬਣਾ ਦੇਣਾ ਇਹਨਾਂ ਨੇ ਬਿਲਕੁਲ
1: ਜੀ। ਮੈਂ ਸੈਣੀ ਸਾਹਿਬ ਧਰਮਾਂ ਦੇ ਵਿਰੁੱਧ ਨਹੀਂ ਗਾ ਮੈਂ, ਪਰ ਕਈ ਵਾਰੀ ਸੋਚਦਾ ਹੁੰਦਾ, ਮੈਨੂੰ 20-22 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਉਸ ਤੋਂ ਪਹਿਲਾਂ ਵੀ ਮੇਰੇ ਖਿਆਲ ਨਾਲ ਅਸੀਂ ਤੀਜੀ ਕੁ ਜਨਰੇਸ਼ਨ ਹੋਣੀ ਆ ਇੱਥੇ ਜਿਹੜੇ ਆਏ ਆ। ਤਾਂ ਉਸ ਤੋਂ ਪਹਿਲਾਂ ਤਕਰੀਬਨ 2000 ਬੰਦਾ ਸੀਗਾ ਤਕਰੀਬਨ ਆਪਣੇ ਪੂਰੇ ਆਲ ਇੰਡੀਆ ਦੇ ਵਿੱਚੋਂ ਦੇਖਿਆ ਜਾਵੇ ਤਾਂ ਬੰਗਲਾਦੇਸ਼ੀ ਵੀ ਸੀਗੇ ਜਾਂ ਜ਼ਿਆਦਾਤਰ ਜਿਹੜੇ ਇੰਜੀਨੀਅਰ ਜਾਂ ਨੋਕੀਆ ਇੱਥੇ ਕੰਪਨੀ ਹੁੰਦੀ ਸੀ ਤਾਂ ਉਹਦੇ ਵਿੱਚ ਸੋਫਟਵੇਅਰ ਇੰਜੀਨੀਅਰ ਜਾਂ ਉਹਨਾਂ ਚੀਜ਼ਾਂ ਦੇ ਵਿੱਚ ਆਈ ਟੀ ਸੈਕਟਰ ਦੇ ਵਿੱਚ ਇੱਦਾਂ ਆਉਂਦੇ ਹੁੰਦੇ ਸੀ ਜਦੋਂ ਨੋਕੀਆ ਚੱਲਦੀ ਸੀ ਤਾਂ ਫੋਨ ਬਣਦੇ ਸੀ ਸੋਫਟਵੇਅਰ ਦਾ ਕੰਮ ਕਰਦੇ ਸੀ। ਤਾਂ 2005 ਦੇ ਵਿੱਚ ਮਤਲਬ ਕਿ ਜਦੋਂ ਮੈਂ ਇੱਥੇ ਆਇਆ ਤੇ ਉਹ ਕੰਪਨੀ ਬੈਨ ਹੋ ਗਈ ਸਾਰਾ ਕੁਝ ਆਪਣਾ ਕਹਿ ਲਓ ਕਿ ਸੋਫਟਵੇਅਰ ਦਾ ਸਾਰਾ ਸਿਸਟਮ ਇੰਡੀਆ ਨੂੰ ਵੀ ਮੂਵ ਹੋ ਗਿਆ ਤੇ ਬਹੁਤ ਸਾਰੇ ਲੋਕ ਇੱਥੋਂ ਵਾਪਸ ਚਲ ਗਏ, ਕੁਝਾਂ ਨੇ ਰੈਸਟੋਰੈਂਟ ਵਗੈਰਾ ਬਣਾ ਲਿਆ। ਤੇ ਜਦੋਂ ਉਸ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਇੱਥੇ ਨਾ ਕੋਈ ਮਸਜਿਦ, ਇੱਕ ਵਾਰੀ ਜ਼ਰੂਰ ਸੁਣਿਆ ਜਦੋਂ ਮੈਂ ਨਵਾਂ ਆਇਆ ਸੀ ਕੋਈ, ਜਿੱਦਾਂ ਔਜਲਾ ਸਾਹਿਬ ਨੇ ਲਿਖਿਆ ਮੈਨੂੰ ਉਹ ਗੱਲ ਤੋਂ ਚੇਤੇ ਆਇਆ, ਇੱਕ ਨੇ ਨਾ ਕੋਸ਼ਿਸ਼ ਕੀਤੀ ਸੀ ਆਪਣੇ ਅਪਾਰਟਮੈਂਟ ਦੇ ਵਿੱਚ ਉੱਥੇ ਹੈਲਸਿੰਕੀ ਨਾ ਪੂਛਾਂ ਜਿਹੀਆਂ ਦੇਣੀਆਂ ਸ਼ੁਰੂ ਕਰਤੀਆਂ ਸੀ। ਉਹਨਾਂ ਨੇ ਕਮਿਊਨਿਟੀ ਦੇ ਜਿੰਨੇ ਕੁ ਵੀ ਸੀਗੇ 500-700 ਹੋਣਗੇ, ਉਹਨਾਂ ਨੇ ਉੱਥੋਂ ਉਹਦੀਆਂ ਪੁੱਛਾਂ ਚ ਕਾ ਦਿੱਤੀਆਂ ਸੀ, ਮਤਲਬ ਕਿ ਭਜਾ ਭਜੂ ਦਿੱਤਾ ਮੁੜ ਕੇ। ਤੇ ਉਸ ਤੋਂ ਬਾਅਦ ਮੈਂ ਅੱਜ ਤੱਕ ਨੀ ਸੁਣਿਆ ਵੀ ਮਤਲਬ ਕਿ ਮੈਨੂੰ ਇੰਨਾ ਵੀ ਨੀ ਪਤਾ ਕਿ ਫਿਨਲੈਂਡ ਦੇ ਵਿੱਚ ਕੋਈ ਗੁਰੂ ਘਰ ਵੀ ਹੈਗਾ ਆ ਜਾਂ ਕਿੱਦਾਂ ਆ। ਚਰਚਾਂ ਜ਼ਰੂਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਮਸਜਿਦਾਂ ਵੀ ਕਹਿ ਸਕਦੇ ਹਾਂ ਕਿ ਜਿੱਦਾਂ ਲੋਕਲ ਅਪਾਰਟਮੈਂਟ ਦੇ ਵਿੱਚ ਕਿਸੇ ਨੇ ਬਣਾਈਆਂ ਨੇ, ਉਹਨਾਂ ਨੂੰ ਵੀ ਵੈਸੇ ਇੱਥੇ ਕੰਟਰੋਲ ਕਰਦੇ ਆ ਕਿ ਗਲਤ ਉਹਨਾਂ ਨੂੰ ਚੀਜ਼ਾਂ ਦੇ ਵਿੱਚ ਨਾ ਵਰਤਿਆ ਜਾਵੇ। ਪਰ ਮੈਂ ਕਈ ਵਾਰੀ ਸੋਚਦਾ ਨਾ ਤਾਂ ਮੈਂ ਕਦੇ ਉਦੋਂ ਦਾ ਗੁਰੂ ਘਰ ਗਿਆ, ਨਾ ਮੈਂ ਆਪਣੇ ਕੰਮ ਦੇ ਨਾਲ ਕੰਮ ਰੱਖੀਦਾ ਆ, ਜੋ ਸਾਡੀਆਂ ਫਰਜ਼ ਨੇ ਆਪਣੇ ਪਰਿਵਾਰ ਦੇ ਪ੍ਰਤੀ ਉਹ ਨਿਭਾਉਣ ਦੀ ਕੋਸ਼ਿਸ਼ ਕਰੀਦੀ ਆ ਜਿੰਨਾ ਕੁਝ ਵੀ ਪੂਰਾ ਉਤਰ ਸਕੀਏ, ਤੇ ਹੋਰ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਜਾਂ ਹੋਰ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਦੀ ਹੈ ਕਿ ਪਰ ਮੈਂ ਕਿੱਦਾਂ ਇੱਥੇ ਸਰਵਾਈਵ ਕਰ ਰਿਹਾ। ਮਤਲਬ ਕਿ ਉਹ ਮੈਂ ਕਈ ਵਾਰੀ ਸੋਚਦਾ ਹੈ ਕਿ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਬਗੈਰ ਵੀ ਤਾਂ ਸਰ ਸਕਦਾ ਕਿ ਸਿਰਫ ਤੇ ਅਸੀਂ ਇੱਕ ਢੁਕਵਾਂਜ ਕਹਿ ਲਈਏ ਜਾਂ ਪੈਸਾ ਇਕੱਠਾ ਕਰਨ ਨੂੰ ਕਹਿ ਲਈਏ ਜਾਂ ਫਿਰ ਇੱਕ ਦੂਸਰੇ ਨੂੰ ਧੋਖਾ ਦੇਣ ਦੀ ਗੱਲ ਕਹਿ ਲਈਏ, ਇਹ ਚੱਲ ਕੀ ਰਿਹਾ? ਕਈ ਵਾਰੀ ਮੈਨੂੰ ਮਨ ਦੇ ਵਿੱਚ ਇਹ ਸਵਾਲ ਆਉਂਦੇ ਆ ਜੀ।
2: ਪਰ ਗੱਲ ਇੱਦਾਂ ਹੈਗੀ ਆ, ਧਾਰਮਿਕ ਕੀ ਹੁੰਦਾ, ਧਾਰਮਿਕਤਾ ਕੀ ਹੁੰਦੀ ਆ, ਸਾਨੂੰ ਜਿਹੜੇ ਪ੍ਰੀਚਰ ਸੀ ਇਹਨਾਂ ਨੇ ਅਸਲ ਮਤਲਬ ਹੀ ਨਹੀਂ ਸਮਝਾਇਆ ਜੀ ਇਹਦਾ
1: ਜੀ।
2: ਤੁਸੀਂ ਮੈਂ ਜੋਹਲ ਭੈਣ ਜੀ ਜੇ ਸੁਣਦੇ ਹੁਣ ਤੇ ਇੱਕ ਕਿਤਾਬ ਆ ਲਾਲਾ ਹਰਦਿਆਲ ਦੀ ਹਿੰਟਸ ਫਾਰ ਸੈਲਫ ਕਲਚਰ,
1: ਬਿਲਕੁਲ ਹੈ ਜੀ ਹਾਂਜੀ।
2: ਉਹਦੇ ਵਿੱਚ ਨਾ ਜੀ ਇੱਕ ਚੈਪਟਰ ਆ ਕੰਪੈਰੇਟਿਵ ਰਿਲੀਜਨ
1: ਜੀ,
2: ਹਾਂਜੀ ਕਾਇੰਡਲੀ ਉਹ ਤੁਸੀਂ ਪੜ੍ਹੋ। ਉਹ ਕਹਿੰਦਾ ਵੀ ਮਤਲਬ ਜਦੋਂ ਤੁਸੀਂ ਸੰਸਾਰ ਦੇ ਵਿੱਚ ਵਿਚਰਦੇ ਹੈਗੇ ਆ ਨਾ, ਜਿੱਦਾਂ ਤੁਸੀਂ ਕਿਸੇ ਇੱਕ ਰਿਲੀਜਨ ਦੇ ਉੱਤੇ ਸਟਿੱਕ ਨਾ ਹੋਵੋ
1: ਜੀ।
2: ਜੇ ਤੁਸੀਂ ਸਿਆਣੇ ਬਣਨਾ ਨਾ ਤੇ ਕਿਸੇ ਇੱਕ ਰਿਲੀਜਨ ਦੇ ਉੱਤੇ ਜਿਹੜਾ ਹੈਗਾ ਕਿ ਹਰ ਇੱਕ ਰਿਲੀਜਨ ਦੇ ਵਿੱਚ ਵਰਚੂਸ ਵੀ ਆ ਵਾਈਸਿਸ ਵੀ ਆ,
1: ਦਾਇਰਾ ਵੱਡਾ ਕਰਨਾ,
2: ਅੱਛਾਈਆਂ ਵੀ ਆ ਬੁਰਾਈਆਂ ਵੀ ਆ। ਅੱਛਾਈਆਂ ਜਿੱਦਾਂ ਸ਼ਹਿਦ ਦੀ ਮੱਖੀ ਫੁੱਲ ਦੇ ਵਿੱਚੋਂ ਜਿਹੜਾ ਹੈਗਾ ਆ ਤੇ ਰਸ ਚੂਸ ਕੇ ਤੇ ਨਿਕਲ ਜਾਂਦੀ ਆ ਨਾ, ਉੱਥੇ ਲੱਤਾਂ ਨੀ ਫਸਾ ਲੈਂਦੀ,
1: ਬਿਲਕੁਲ
2: ਹਾਂਜੀ। ਤੁਸੀਂ ਬਸ ਫੁੱਲ ਦੇ ਵਿੱਚੋਂ ਜਿਹੜਾ ਹੈਗਾ ਰਸ ਚੁਗੀ ਚੱਲੋ, ਜਿੱਥੇ ਵੀ ਜਿਹੜੀ ਜਿਹੜੇ ਫੁੱਲ ਤੋਂ ਚੁਗਣਾ ਹੈ ਚੁਗ ਲਓ, ਚੰਗੀਆਂ ਚੀਜ਼ਾਂ ਜਿੱਥੋਂ ਮਿਲਦੀਆਂ ਉੱਥੋਂ ਲੈ ਲਓ
1: ਹਾਂਜੀ।
2: ਤੁਹਾਡਾ ਤੁਹਾਡਾ ਤੁਹਾਡੇ ਤੇ ਜੇ ਕੋਈ ਰਿਲੀਜਨ ਦਾ ਠੱਪਾ ਲੱਗਾ ਵੀ ਤੁਸੀਂ ਕੀ ਆ ਸਿੱਖ ਆ, ਅਗਲਾ ਬੰਦਾ ਕਹੇ ਯਾਰ ਨਹੀਂ ਸਿੱਖ ਨਹੀਂ ਹੋ ਸਕਦਾ। ਜੇ ਕਹੋ ਹਿੰਦੂ ਆ ਤੇ ਅਗਲਾ ਬੰਦਾ ਗੂੜ ਕੇ ਆ ਕੇ ਜਾ ਕੇ ਕਵੇ ਯਾਰ ਕੁਛ ਕਾਰ ਤਾਂ ਹਿੰਦੂ ਵਾਲੀ ਆ ਪਰ ਹਿੰਦੂ ਵੀ ਨਹੀਂ ਗਾ, ਮੁਸਲਮਾਨ ਆ ਨਹੀਂ ਯਾਰ, ਪਰ ਕਈ ਵਾਰੀ ਕੁਰਾਨ ਦੀ ਵੀ ਗੱਲ ਕਰਦਾ ਆ ਪਰ ਹੈ ਨੀ ਇਹ ਮੁਸਲਮਾਨ, ਠੀਕ ਨੀ। ਮਤਲਬ ਇਹ ਕਿ ਤੁਹਾਡਾ ਇੱਕ ਰਿਲੀਜਨ ਜਿਹੜਾ ਹੈਗਾ ਇੱਕ ਯੂਨੀਕ ਰਿਲੀਜਨ ਹੋਵੇ,
1: ਮਤਲਬ ਕਿ ਅਗਲੇ ਨੂੰ ਕਨਫਿਊਜ਼ਡ ਕਰ ਦੋ ਭਈ ਆਪ ਨਾ ਕਨਫਿਊਜ਼ ਹੋਵੋ ਉਸ ਚੀਜ਼ ਦੇ ਵਿੱਚ ਜੀ, ਬਿਲਕੁਲ ਹੈ।
2: ਬਿਲਕੁਲ ਸਰ ਬਿਲਕੁਲ। ਦੂਜੀ ਗੱਲ ਇਹ ਹੈਗੀ ਆ ਕਿ ਰਿਲੀਜਨ ਹੁੰਦਾ ਹੈ ਕੀ ਆ, ਅਸਲ ਰਿਲੀਜਨ ਦੀ ਡੈਫੀਨੇਸ਼ਨ ਕੀ ਆ, ਜੋ ਮੈਂ ਆਪਣੇ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਅੱਜ ਤੱਕ ਮਹਿਸੂਸ ਕੀਤਾ, ਰਿਲੀਜਨ ਨਥਿੰਗ, ਉਹ ਤੁਸੀਂ ਆਪਣੀ ਅੰਦਰਲੀ ਡਿਵੈਲਪਮੈਂਟ ਆ, ਤੁਹਾਡੀ ਜਿਹੜੀ ਹੈਗੀ ਆ ਵੀ ਸਾਹ ਤੋਂ ਸਾਹ ਤੱਕ ਦੀ ਯਾਤਰਾ ਜਿਹੜੀ ਆ
1: ਜੀ,
2: ਹਾਂਜੀ, ਯਾਨੀ ਕਿ ਜਦੋਂ ਬੰਦਾ ਪਹਿਲਾ ਸਾਹ ਲੈਂਦਾ ਹੈਗਾ ਆ ਤੇ ਆਖਰੀ ਸਾਹ ਲੈਂਦਾ ਹੈਗਾ, ਉਹਦੇ ਅੰਦਰ ਜਿਹੜਾ ਜੋ ਕੁਛ ਚੱਲਦਾ ਆ ਉਹ ਰਿਲੀਜਨ ਆ ਜੀ।
1: ਜੀ
2: ਉਹ ਉਸ ਸਾਹ ਤੋਂ ਸਾਹ ਤੱਕ ਦੀ ਯਾਤਰਾ ਜਿਹੜੀ ਆ ਉਹਦੇ ਵਿੱਚ ਤੁਸੀਂ ਇੱਕ ਸਿੰਗਲ ਸਾਹ ਨੂੰ ਵੀ ਲੈ ਲਓ ਤੇ ਉਹਦੇ ਵਿੱਚ ਵੀ ਆਉਂਦਾ ਆ ਗੁਰੂ ਗ੍ਰੰਥ ਸਾਹਿਬ ਚ ਆਪਾਂ ਕਹਿੰਦੇ ਸਾਸੋਂ ਕੀ ਮਾਲਾ ਸੇ ਜਪਾ ਮੈਂ ਤੇਰਾ ਨਾਮ, ਹਾਂਜੀ ਉਹ ਆਉਂਦੀ ਜੀ ਗੱਲ ਆਉਂਦੀ ਹੈਗੀ ਆ,
1: ਸਵਾਸਾਂ ਦੀ ਮਾਲਾ
2: ਨਾ ਸਿਮਰਾਂ ਮੈਂ ਤੇਰਾ ਨਾਮ,
1: ਹਾਂਜੀ
2: ਹਾਂ ਉਹ ਉਹ ਜਿਹੜਾ ਹੈਗਾ ਉਹਦੇ ਵਿੱਚ ਤਾਂ ਇਹ ਆ ਵੀ ਉਹ ਕਹਿੰਦਾ ਆਸ਼ਿਕ ਪੜ੍ਹਨ ਨਮਾਜ਼ ਇਸ਼ਕ ਦੀ ਜਿਸ ਵਿੱਚ ਹਲਫ ਨਾ ਕੋਈ, ਜੀਵ ਨਾ ਹਿੱਲੇ ਹੋਂਠ ਨਾ ਫੜਕਣ ਅਸਲ ਨਮਾਜ਼ੀ ਸੋਈ। ਤੁਹਾਡੇ ਅੰਦਰ ਕੀ ਚੱਲਦਾ ਪਿਆ ਕਿਸੇ ਬੰਦੇ ਨੂੰ ਪਤਾ ਹੀ ਨਾ ਹੋਵੇ ਜੀ, ਨਾ ਤੁਸੀਂ ਮੂੰਹੋਂ ਬੋਲ ਕੇ ਦੱਸੋ ਜੀ ਇਸ ਚੀਜ਼ ਦਾ, ਤਾਂ ਪਤਾ ਹੀ ਨੀ ਹੋਣਾ ਚਾਹੀਦਾ ਬੰਦੇ ਦਾ।
1: ਬਿਲਕੁਲ
2: ਲਾਲਾ ਹਰਦਿਆਲ ਤਾਂ ਇਹ ਲਿਖਦਾ ਕਿ ਆਈ ਨੈਵਰ ਪ੍ਰੇ ਬਟ ਡੇਲੀ ਮੈਡੀਟੇਟ, ਵੀ ਮੈਂ ਮਤਲਬ ਜਿਹੜਾ ਹੈਗਾ ਕਦੀ ਅਰਦਾਸਾਂ ਨਹੀਂ ਕਰਦਾ ਹੈਗਾ ਪਰ ਮੈਂ ਮੈਡੀਟੇਸ਼ਨ ਰੋਜ਼ ਕਰਦਾ ਜੀ।
1: ਬਿਲਕੁਲ,
2: ਸੋ ਇਸ ਕਰਕੇ ਰਿਲੀਜਨ ਦੀ ਨਾ ਡੈਫੀਨੇਸ਼ਨ ਜਿਹੜੀ ਆ ਉਹ ਗਲਤ ਮਤਲਬ ਜਿਹੜੀ ਆ ਪ੍ਰਚਾਰ ਕੀਤੀ ਗਈ, ਉਹਦਾ ਤਾਂ ਕੁਆਲੀ ਦੇ ਬੋਲ ਵੀ ਹੈਗੇ ਆ
1: ਇਹਦੇ ਵਿੱਚ। ਸੈਣੀ ਸਾਹਿਬ ਕਿਤੇ ਨਾ ਕਿਤੇ ਸਾਡੀ ਐਜੂਕੇਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ, ਜਿਵੇਂ ਕਈ ਵਾਰੀ ਮੈਂ ਇਹਦੇ ਵਿੱਚ, ਚਲੋ ਆ ਤੁਹਾਡੀ ਗੱਲ ਤੋਂ ਮੈਨੂੰ ਫਿਰ ਗੱਲ ਚੇਤੇ ਆਈ ਹੈ, ਮੇਰਾ ਵੱਡਾ ਬੇਟਾ ਉਦੋਂ 11 ਸਾਲ ਦਾ ਸੀ ਹੈ ਨਾ ਜੀ, ਤੇ ਉਹਨੇ ਇਹ ਗੱਲ ਮੈਨੂੰ ਕਹੀ ਜਦੋਂ ਮੈਂ ਉਹਨੂੰ ਕਿਹਾ ਵੀ ਅਸੀਂ ਵੱਖਰੇ ਵੱਖਰੇ ਰਿਲੀਜ਼ਨ ਦੇ ਆ, ਤੇਰੀ ਮਦਰ ਕ੍ਰਿਸਚਨ ਆ, ਚਲੋ ਉਹ ਵੀ ਨੀ ਓਨਾ ਕੁ ਮੰਨਦੀ ਜਿੰਨਾ ਕੁ ਮੈਂ ਮੰਨਦਾ, ਓਨਾ ਕੁ ਉਹੀ ਮੰਨਦੀ ਹੈ, ਤੇ ਕਦੇ ਅਸੀਂ ਇੰਟਰਫੇਅਰ ਨਹੀਂ ਕੀਤਾ ਇੱਕ ਦੂਸਰੇ ਦੇ ਧਰਮ ਦੇ ਵਿੱਚ, ਨਾ ਹੀ ਘਰ ਦੇ ਵਿੱਚ ਕਦੇ ਧਰਮ ਦੀ ਗੱਲ ਚੱਲੀ ਆ ਜਾਂ ਚਲਾਈ ਦੀ ਹੈ ਭਈ ਕਿਹਨੂੰ ਬਿਲੋਂਗ ਕਰਦੇ ਆ ਕਿੱਦਾਂ, ਬੱਚੇ ਆਪਣਾ ਸਟੱਡੀ ਕਰਦੇ ਆ ਸਾਰਾ ਕੁਝ ਹੈ। ਤੇ ਉਦੋਂ 11 ਸਾਲ ਦਾ ਸੀਗਾ ਉਹ ਜਦੋਂ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਤੂੰ ਕਿਹੜਾ ਰਿਲੀਜਨ ਜਿਹੜਾ ਅਪਣਾਉਣਾ ਚਾਹੂੰਗਾ ਜਦੋਂ ਤੂੰ ਮਤਲਬ ਕਿ ਆਪਣਾ ਡਿਸਾਈਡ ਕਰਨਾ 17 ਸਾਲ ਦਾ 18 ਸਾਲ ਦਾ ਆਪਣੀ ਜ਼ਿੰਮੇਵਾਰੀ ਦੇ ਉੱਤੇ ਕਰੂੰਗਾ, ਬਹੁਤ ਸਾਰੇ ਰਿਲੀਜ਼ਨ ਨੇ। ਤਾਂ ਉਹ ਸੋਚ ਕੇ ਕਹਿੰਦਾ ਕਿ ਮੈਂ ਦੇਖਾਂਗਾ ਕਿ ਮੇਰਾ ਧਰਮ ਹੀ ਬਣਨਾ ਜ਼ਰੂਰੀ ਹੈ ਕਿ ਇੱਕ ਇਨਸਾਨੀਅਤ ਦੇ ਨਾਤੇ ਇੱਕ ਇਨਸਾਨ ਹੋਣਾ ਪਹਿਲਾਂ ਜ਼ਰੂਰੀ ਹੈ। ਉਹ 11 ਸਾਲ ਦਾ ਬੱਚਾ ਕਹਿ ਰਿਹਾ ਜੀ, ਉਹ ਸਟੱਡੀ ਦਾ ਕਿਤੇ ਨਾ ਕਿਤੇ ਦਾ ਪ੍ਰਭਾਵ ਹੈਗਾ ਨਾ ਕਿ ਆਪਣੇ ਹੁਣ ਛੋਟੇ ਹੁੰਦੇ ਆ ਪਰਿਵਾਰਾਂ ਦੇ ਵਿੱਚੋਂ ਹੀ ਮੱਥੇ ਟਕਾਉਣੇ ਸ਼ੁਰੂ, ਜਾਂ ਕਦੇ ਕਿਤੇ ਲੈ ਗਏ ਉਹਨੂੰ, ਕਦੇ ਕਿਤੇ ਲੈ ਗਏ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਦਾ ਪ੍ਰਭਾਵ ਛੱਡਦੀਆਂ ਸਾਡੀ ਡਿਵੈਲਪਮੈਂਟ ਦੇ ਵਿੱਚ ਬੱਚੇ ਦੀ ਜਿਹੜੀ ਹੁੰਦੀ ਹੈ।
2: ਦੇਖੋ ਤੁਸੀਂ ਗੱਲ ਤਾਂ ਬਹੁਤ ਸਿਆਣੀ ਕੀਤੀ ਹੈਗੀ ਆ, ਪਰ ਇੱਥੇ ਆਦਮਪੁਰ ਵਾਲੇ ਸੋਚਦੇ ਹੋਣੇ ਆ ਭਾਰਤ ਦੀ ਕੋਈ ਸੁਪਨਾ ਲਾਉਣੀ ਰਹਿ ਗਈ।
1: ਧਰਮ ਤੋਂ ਬਾਕੀ ਨਹੀਂ ਸੈਣੀ ਸਾਹਿਬ, ਮੈਂ ਜਰੂਰ ਰਿਸਪੈਕਟ ਕਰਦਾ, ਹਰ ਧਰਮ ਦੀ ਰਿਸਪੈਕਟ ਕਰਦਾ, ਮੈਂ ਮੰਨਦਾ ਆ, ਪਰ ਉਹ ਵਹਿਮਾਂ ਭਰਮਾਂ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਉਹਨੂੰ ਨੀ ਮੈਂ ਮਤਲਬ ਕਿ ਕਹਿ ਸਕਦਾ ਭਾਈ ਉਹਦੇ ਵਿੱਚ ਮੇਰਾ ਵਿਸ਼ਵਾਸ ਹੈ।
2: ਭਾਰੇ ਸਾਹਿਬ ਮੈਂ ਜਿਹੜੀ ਗੱਲ ਤੁਸੀਂ ਬੇਟੇ ਨੇ ਕਹੀ ਨਾ ਉਹਦੇ ਵਿੱਚ ਜਿਹੜਾ ਆ ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਨਾ
1: ਜੀ,
2: ਇਹੀ ਤਾਂ ਮੈਂ ਕਹਿੰਦਾ ਵੀ ਸਾਨੂੰ ਸਮਝਾਇਆ ਹੀ ਨਹੀਂ ਗਿਆ ਸਹੀ ਤਰੀਕੇ ਨਾਲ ਰਿਲੀਜਨ
1: ਰਿਲੀਜਨ ਕੀ ਆ ਜੀ।
2: ਮੈਂ ਮਤਲਬ ਜਿਹੜਾ ਹੈਗਾ ਆ, ਚਲੋ ਮੈਂ ਨਹੀਂ ਬੋਲਣਾ ਚਾਹੁੰਦਾ ਸੀਗਾ, ਸਾਨੂੰ ਪੂਛ ਲਾਉਣੀ ਪੈਂਦੀ ਹੈਗੀ ਵੀ ਅਸੀਂ ਸਿੱਖ ਹੁੰਦੇ ਹਾਂ ਜੀ, ਅਸੀਂ ਹਿੰਦੂ ਹੁੰਦੇ ਹਾਂ ਜੀ, ਅਸੀਂ ਏਦਾਂ ਕਰਕੇ, ਉਹ ਸਾਨੂੰ ਮਤਲਬ ਸ਼ੁਰੂ ਤੋਂ ਜਿਹੜਾ ਜੋ ਕੀਤਾ ਜਾਂਦਾ ਹੈਗਾ ਜੀ ਫੀਲਡ।
1: ਬਿਲਕੁਲ,
2: ਬਾਕੀ ਤਾਂ ਜਿਹੜਾ ਹੈਗਾ ਆ ਅਸਲੀਅਤ ਵਿੱਚ ਤਾਂ ਤੁਸੀਂ ਦੇਖੋ ਉਹ ਕਹਿੰਦੇ ਨਹੀਂ ਵੀ ਐਵੇਂ ਤੋੜੇ ਤੂੰ ਮਸੀਤ ਦੀਆਂ ਫੂੜੀਆਂ, ਰੱਬ ਵਿੱਚ ਨੀ ਮਸੀਤ ਗੱਲਾਂ ਗੂੜੀਆਂ, ਤੁਸੀਂ ਉਹਨੂੰ ਮਸੀਤ ਕਹਿ ਲਓ, ਉਹਨੂੰ ਗੁਰਦੁਆਰਾ ਕਹਿ ਲਓ, ਉਹਨੂੰ ਮੰਦਰ ਕਹਿ ਲਓ
1: ਜੀ,
2: ਹਾਂਜੀ ਉਹ ਕਹਿੰਦਾ ਇਹ ਤਾਂ ਪੱਕੀਆਂ ਇੱਟਾਂ ਦਾ ਇੱਕ ਕੋਠਾ
1: ਜੀ,
2: ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਡ ਸਿੱਟ ਲੋਟਾ
1: ਲੋਟਾ,
2: ਹਾਂਜੀ
1: ਕਿਆ ਬਾਤ ਹੈ ਜੀ।
2: ਉਹ ਅਖੀਰ ਦੇ ਵਿੱਚ ਕੀ ਕਹਿੰਦਾ ਆ, ਕੋਠਾ ਰੱਬ ਦਾ ਤੇ ਤੇਰਾ ਹੀ ਵਜੂਦ ਏ, ਉਹ ਰਫੀਕ ਤੇਰੇ ਅੰਦਰ ਹੀ ਮੌਜੂਦ ਏ, ਕੰਧ ਵਹਿਮ ਦੀ ਝੂਟਾ ਦੇ ਮਾਰ ਸੋਟਾ, ਐਵੇਂ ਨੀ ਤੇਰੇ ਤੈਨੂੰ ਰੱਬ ਲੱਭਣਾ, ਦਸਵੀਂ ਫੂਕ ਦੇ ਤੇ ਭੰਨ ਸੁੱਟ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ। ਸੋ ਇਸ ਕਰਕੇ ਇਹ ਕੋਠਾ ਰੱਬ ਦਾ ਜਿਹੜਾ ਹੈਗਾ ਬੰਦੇ ਦਾ ਆਪਣਾ ਸਰੀਰ ਹੀ ਹੁੰਦਾ ਆ, ਇਹਨੂੰ ਬੜਾ ਮੋਟਾ ਸਾਫ਼ ਸੁਆਰ ਲਓ, ਇਹਨੂੰ ਕਿਤੇ ਨਹਾ ਨੂ ਲਿਆ ਕਰੇ ਬੰਦਾ, ਇਹੀ ਬਹੁਤ ਹੈਗਾ ਆ ਜੀ, ਮਾਲਚ ਮੁਲਚ ਕਰ ਲਿਆ ਕਰੇ ਕਿਤੇ, ਸਿਰ ਨੂੰ ਤੇਲ ਤੂਲ ਲਾ ਲਿਆ ਕਰੇ। ਮੈਂ ਤਾਂ ਟਵਾਣਾ ਸਾਹਿਬ ਤੇ ਵੀ ਕਿਹਾ ਸੀ ਪਹਿਲਾਂ ਮਾਵਾਂ ਅੱਧਾ ਅੱਧਾ ਲੀਟਰ ਤੇਲ ਸਿਰ ਦੇ ਵਿੱਚ ਰਚਾ ਦਿੰਦੀਆਂ ਸੀਗੀਆਂ, ਹੁਣ ਮੈਂ ਤਾਂ ਨਹੀਂ ਦੇਖਿਆ ਕਿਸੇ ਮਾਂ ਨੂੰ ਜਿਹੜਾ ਹੈਗਾ ਆ ਬਿਠਾ ਕੇ ਬੱਚੇ ਦਾ ਸਿਰ ਘਸਦਿਆਂ ਜੀ,
1: ਹਾਂਜੀ
2: ਤੇ ਸੋ ਹੁਣ ਓਦਾਂ ਦੇ ਹੋ ਗਏ ਜੀ, ਜਿਦਾਂ ਦੇ ਹੈਗੇ ਆ ਜੀ।
1: ਜੋਲ ਭੈਣ ਜੀ ਦਾ ਤੁਸੀਂ ਜ਼ਿਕਰ ਕੀਤਾ ਸੀ, ਉਹਨਾਂ ਨੇ ਲਿਖਿਆ ਹਾਂ ਮੈਂ ਪੜ੍ਹੀ ਨਹੀਂ ਜੀ ਇਹ ਕਿਤਾਬ, ਉਹ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਜ਼ਰੂਰ ਉਹਨਾਂ ਦਾ
2: ਮੈਸੇਜ।
1: ਹਾਂਜੀ
2: ਹਾਂਜੀ ਹਾਂਜੀ ਹਾਂਜੀ ਕਾਇੰਡਲੀ ਭੈਣ ਜੀ ਜਰੂਰ ਜਿਹੜਾ ਹੈਗਾ ਆ, ਇਹ ਮੇਰੀ ਮਤਲਬ ਬੇਨਤੀ ਆ ਕਿ ਕਿਤਾਬ ਜਰੂਰ ਦੇਖਿਓ ਤੁਸੀਂ
1: ਜਰੂਰ ਜੀ।
2: ਹਾਂਜੀ ਕਿਉਂਕਿ ਇਹਦੇ ਵਿੱਚ ਸਾਰੇ ਸਬਜੈਕਟ ਦਾ ਹੈਗਾ ਜੀ, ਵੀ ਇਹ ਨਾ ਮੈਂ ਤਾਂ ਕਹਿੰਦਾ ਵੀ ਹਰ ਇੱਕ ਬੱਚੇ ਨੂੰ ਪੜ੍ਹਾਉਣੀ ਚਾਹੀਦੀ ਹੈਗੀ ਇਹ ਕਿਤਾਬ। ਉਹਦੇ ਵਿੱਚ ਪਰ ਸਭ ਕਿਤਾਬ ਚ ਕੱਲੇ ਕੱਲੀ ਵੀ ਅਸੀਂ ਜਿਹੜਾ ਹੈਗਾ ਵੀ ਮੈਥ ਕਿਉਂ ਪੜ੍ਹਦੇ ਆ, ਹਾਂਜੀ ਉਹ ਕਹਿੰਦਾ ਮੈਥੇਮੈਟਿਕਸ ਜਿਹੜਾ ਹੈਗਾ ਆ ਇਹ ਇੱਕ ਐਕਸਰਸਾਈਜ਼ ਆ ਜਿਹੜੀ ਕਿ ਤੁਹਾਨੂੰ ਕੁਇਕਨੈਸ ਆਫ ਮਾਇੰਡ ਜਿਹੜੀ ਆ ਉਹ ਪ੍ਰੋਵਾਈਡ ਕਰਦੀ ਆ।
1: ਬਿਲਕੁਲ
2: ਹਾਂਜੀ ਅਸੀਂ ਲੈਂਗੁਏਜ ਕਿਉਂ ਪੜ੍ਹਦੇ ਆ ਉਹਨੇ ਕੱਲੇ ਕੱਲੇ ਸਬਜੈਕਟ ਦੀ ਬਾਰੇ ਜਿਹੜਾ ਹੈਗਾ ਦੱਸਿਆ ਆ ਜੀ। ਮੈਂ ਕਹਿੰਦਾ ਏਦਾਂ ਦੀ ਕਿਤਾਬ ਹੋ ਹੀ ਨੀ ਸਕਦੀ ਜੀ। ਮੈਂ ਮਤਲਬ ਜੇ ਮੈਨੂੰ ਕੋਈ ਬੰਦਾ ਨਾ ਕਿਸੇ ਕੰਪੈਰੀਜ਼ਨ ਕਰਨਾ ਹੋਵੇ ਤੇ ਜਾਂ ਹਾਉ ਟੂ ਵਿਨ ਦਾ ਫਰੈਂਡਸ ਐਂਡ ਇਨਫਲੂਐਂਸ ਪੀਪਲ ਬਾਈ ਡੇਲ ਕਾਰਨੇਗੀ, ਉਹ ਕਿਤਾਬ ਵੀ ਨਾ ਬੰਦੇ ਨੂੰ 6 ਮਹੀਨੇ ਬਾਅਦ ਸਾਲ ਬਾਅਦ ਇੱਕ ਵਾਰੀ ਪੜ੍ਹ ਕੇ ਤੇ ਉਹਨੂੰ ਫਿਰ ਪ੍ਰੈਕਟੀਕਲੀ ਮਤਲਬ ਉਹਨੂੰ ਲਾਗੂ ਕਰਨਾ ਚਾਹੀਦਾ ਜ਼ਿੰਦਗੀ ਚ
1: ਜੀ।
2: ਭਾਰੇ ਸਾਹਿਬ ਤੁਸੀਂ ਗੱਲ ਕਰੋ ਜੀ, ਆ ਜਾਓ ਹੁਣ।
1: ਸੈਣੀ ਸਾਹਿਬ ਇੱਕ ਮਾਮਲਾ ਕਾਫੀ ਚਿਰ ਤੋਂ ਹੀ ਵੈਸੇ ਤਾਂ ਲਟਕ ਰਿਹਾ, ਪਰ ਜੱਜਾਂ ਦੀ ਜਿਹੜੀ ਆ ਰਿਟਾਇਰਮੈਂਟ ਉਮਰ ਜਿਹੜੀ ਹੈ 60 ਤੋਂ ਵਧਾ ਕੇ 62 ਸਾਲ ਕਰ ਦਿੱਤੀ ਹੈ। ਕੁਝ ਕੁ ਸੂਬੇ ਜਿਹੜੇ 5-7 ਨੇ ਉਹਨਾਂ ਨੇ ਇਹਦੇ ਵਿੱਚ ਆਗਿਆ ਦੇ ਦਿੱਤੀ ਹੈ, ਸਹਿਮਤ ਹੋਏ ਨੇ, ਪਰ ਬਹੁਤ ਸਾਰੇ ਐਸੇ ਜਿਹੜੇ ਸੂਬੇ ਅਜੇ ਹੈ ਉਹਨਾਂ ਨੂੰ ਸੋਚ ਵਿਚਾਰ ਕਰਨ ਦੀ ਦੁਬਾਰਾ ਵੀ ਅਪੀਲ ਕੀਤੀ ਜਾ ਰਹੀ ਹੈ, ਉਹਦੇ ਵਿੱਚ ਪੰਜਾਬ ਵੀ ਜਾਂ ਹਰਿਆਣਾ ਜਾਂ ਹੋਰ ਸਾਰੇ ਹੈਗੇ ਨੇ ਜਿਹੜੇ ਉਹਨਾਂ ਨੇ ਇਜਾਜ਼ਤ ਦਿੱਤੀ ਹੈ। ਉਹਦੇ ਵਿੱਚ ਛੱਤੀਸਗੜ੍ਹ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਸਿੱਕਮ ਤੇ ਤਾਮਿਲਨਾਡੂ ਤੇ ਪੱਛਮੀ ਬੰਗਾਲ ਸ਼ਾਮਲ ਹੈ, ਤੇ ਲੰਮੀ ਲਿਸਟ ਜਿਹੜੀ ਹੈ ਉਹ ਅਜੇ ਇਹਦੇ ਵਿੱਚ ਸਹਿਮਤ ਨਹੀਂ ਹੈ ਤੇ ਵਿਚਾਰ ਕਰ ਰਹੇ ਨੇ, ਤੇ ਉਹਨਾਂ ਨੂੰ ਕਿਹਾ ਗਿਆ ਕਿ ਭਾਈ 2 ਹਫ਼ਤੇ ਤੁਸੀਂ ਸੋਚੋ ਵਿਚਾਰੋ ਤੇ ਆਪਣਾ ਜਿਹੜਾ ਆਪਣਾ ਇਹਨਾਂ ਚੀਜ਼ਾਂ ਦੀ ਪਾਲਣਾ ਕਰੋ ਤੇ ਦੇਖਦੇ ਹਾਂ ਕੀ ਅੱਗੇ ਜਾ ਕੇ ਬਣਦਾ। ਪਰ ਇਹਦੇ ਵਿੱਚ ਇਹ ਵੀ ਸਵਾਲ ਹੈ ਕਿ ਜਿਹੜੇ ਨਵੀਂ ਨੌਜਵਾਨ ਪੀੜ੍ਹੀ ਹੈ ਰੋਜ਼ਗਾਰ ਦੇਣ ਦੀ ਗੱਲ ਆਉਂਦੀ ਹੈ ਜਾਂ ਉਹਨਾਂ ਦੇ ਵਿੱਚ ਜੱਜ ਜਾਂ ਇਹ ਵੀ ਬਹੁਤ ਸਾਰੀਆਂ ਪੋਸਟਾਂ ਖਾਲੀ ਜਾਂ ਭਰਨੀਆਂ ਹੁੰਦੀਆਂ ਨੇ, ਤਾਂ ਉਹ ਕਿਤੇ ਨਾ ਕਿਤੇ ਫਿਰ ਇਹਨਾਂ ਚੀਜ਼ਾਂ ਤੋਂ ਵਾਂਝੇ ਜਾਂ 2-3 ਸਾਲ 5-7 ਜਿਹੜਾ ਸਾਲ ਹੈ ਰਿਟਾਇਰ ਹੋਣ ਤੋਂ ਪਹਿਲਾਂ ਵੀ ਜਿਹੜੀਆਂ ਉਹ ਸੀਟਾਂ ਵੈਕੈਂਸੀਆਂ ਖਾਲੀ ਹੁੰਦੀਆਂ ਨੇ, ਤਾਂ ਉਹ ਸਮਾਂ ਫਿਰ ਉਹ ਹੋਰ ਲੱਗੇਗਾ ਇਹਨਾਂ ਚੀਜ਼ਾਂ ਦੇ ਵਿੱਚ। ਕੀ ਕਾਰਨ ਕੀ ਹੈ ਕਿ ਬੈਨੀਫਿਟ ਲੈਣਾ ਚਾਹੁੰਦੇ ਨੇ ਜਾਂ ਕਿੱਦਾਂ ਹੈ ਜੀ?
2: ਨਹੀਂ ਭਾਰੇ ਸਾਹਿਬ ਪਤਾ ਕੀ ਹੁੰਦਾ ਜੀ, ਇਹ ਇੱਕ ਏਦਾਂ ਦਾ ਮਤਲਬ ਪੇਸ਼ਾ ਹੈਗਾ ਆ ਜਿਹਦੇ ਵਿੱਚ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਓਦਾਂ ਓਦਾਂ ਮੈਚੋਰਟੀ ਆਉਂਦੀ ਹੈਗੀ
1: ਐਕਸਪੀਰੀਅੰਸ ਵਧੀ
2: ਜਾਂਦਾ ਤੇ ਹਾਂਜੀ ਉਹਦੇ ਵਿੱਚ ਜਿਹੜਾ ਹੈਗਾ ਵੀ ਇਫ ਦੀ ਪਰਸਨ ਇਜ ਫਿਜ਼ੀਕਲੀ ਫਿਟ ਤੇ ਉਹ 62 ਸਾਲ ਜਾਂ 65 ਸਾਲ ਜਿਹੜਾ ਹੈਗਾ ਆ ਉਹ ਮੈਟਰ ਨਹੀਂ ਕਰਦਾ, ਉਹ ਸਗੋਂ ਉਹ ਉਹਦੇ ਵਿੱਚ ਜ਼ਿਆਦਾ ਬੈਨੀਫਿਟਡ ਆ। ਸਰਵਿਸ ਤੋਂ ਰਿਟਾਇਰਮੈਂਟ ਕਿਉਂ ਮਤਲਬ ਜਿਹੜਾ ਹੈਗਾ ਆ ਦਿੰਦੇ ਹੈਗੇ ਆ ਜੀ, ਉਹ ਕਹਿੰਦੇ ਹੈਗੇ ਕਿ ਬੰਦਾ ਓਨਾ ਜ਼ਿਆਦਾ ਐਫੀਸ਼ੀਐਂਟ ਨਹੀਂ ਰਿਹਾ ਤਾਂ ਕਰਕੇ ਜਿਹੜਾ ਹੈਗਾ ਰਿਟਾਇਰਮੈਂਟ ਦਿੱਤੀ ਜਾਂਦੀ ਆ 58 ਸਾਲ ਤੇ ਜਾਇਦਾ ਕਰਕੇ। ਬਾਕੀ ਇੱਥੇ 62 ਸਾਲ ਤਾਂ ਕਰਕੇ ਕਿ ਉਸ ਬੰਦੇ ਦੇ ਐਕਸਪੀਰੀਅੰਸ ਦਾ ਫਾਇਦਾ ਲਿਆ ਜਾ ਸਕੇ ਜੀ। ਇੱਥੇ ਜਸਟਿਸ ਆਪਣੇ ਸੂਰਿਆ ਕਾਂਤ ਹੋਣਾ ਨੇ ਨਾ ਜੀ ਇੱਕ ਦਿਨ ਇੱਕ ਸਟੇਟਮੈਂਟ ਵੀ ਦਿੱਤੀ ਸੀ ਕਿ ਜੱਜਿਸ ਆਰ ਨੋਟ ਪਬਲਿਕ ਸਰਵੈਂਟ, ਉਹਨਾਂ ਨੇ ਕਿਹਾ ਦੇ ਅਟੇਨਡ ਏ ਡਿਸਟਿੰਕਟ ਪੋਜੀਸ਼ਨ ਇਨ ਦਾ ਸੋਸਾਇਟੀ, ਹਾਂਜੀ ਤੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਗੱਲ ਕੀਤੀ ਸੀ ਵੀ ਜਿਹੜਾ ਤੁਸੀਂ ਆ ਕਹਿੰਦੇ ਹੈਗੇ ਨਾ ਵੀ ਹਾਂ ਜੀ ਵੀ ਉਹ ਬੱਚਿਆਂ ਉਧਰ ਦੂਜੇ ਯੰਗ ਯੰਗਸਟਰ ਦਾ ਜਿਹੜਾ ਆ ਉਹ ਰੁਜ਼ਗਾਰ ਮਰੂਗਾ
1: ਜੀ,
2: ਜੱਜਾਂ ਦੀ ਤਾਂ ਪਹਿਲਾਂ ਹੀ ਘਾਟ ਹੈਗੀ ਹੈ ਜੀ ਸਾਡੇ ਸਿਸਟਮ ਦੇ ਵਿੱਚ, ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਜੀ, ਉਹ ਤਾਂ ਨਵੇਂ ਭਰਤੀ ਜਿਹੜੇ ਕਰਦੇ ਹੈਗੇ ਨਾ ਜੀ ਉਹਨਾਂ ਨੂੰ ਉੱਥੇ ਤੱਕ ਜਿਹੜਾ ਹੈਗਾ ਆ ਪਹੁੰਚਣ ਵਾਸਤੇ ਫਿਰ 20-30 ਸਾਲ ਲੱਗਦੇ ਹੈਗੇ ਜੀ ਉੱਥੇ ਤੱਕ ਉਹਨਾਂ ਦੀ ਅਬਿਲਿਟੀ ਪਹੁੰਚਣ ਲਈ, ਕਿਉਂਕਿ ਇਹਦੇ ਦੌਰਾਨ ਜਿਹੜਾ ਹੈਗਾ ਨਾ ਇਹ ਕੋਈ ਫਿਜ਼ੀਕਲ ਵਰਕ ਨਹੀਂ ਹੈ, ਇਹ ਮੈਂਟਲ ਵਰਕ ਹੈਗਾ ਆ ਤੇ ਮੈਂਟਲ ਵਰਕ ਦੇ ਉੱਤੇ ਜਦ ਤੱਕ ਬੰਦਾ ਮੈਂਟਲੀ ਸਾਊਂਡ ਹੈਗਾ ਆ ਤੇ ਉਹਦੇ ਐਕਸਪੀਰੀਅੰਸ ਦਾ ਫਾਇਦਾ ਲਿਆ ਜਾ ਸਕਦਾ ਹੈਗਾ। ਸਾਡੇ 70-70 ਸਾਲ ਦੇ 75-75 ਸਾਲ ਦੇ ਤੁਸੀਂ ਦੇਖੋ ਰੈਦਰ ਦੈਨ 80-85 ਸਾਲ ਦੇ ਵਕੀਲ ਵੀ ਜਿਹੜੇ ਆ ਉਹ ਆਉਂਦੇ ਹੈਗੇ ਆ ਤੇ ਉਹਨਾਂ ਦੀ ਸੀਨੀਓਰਿਟੀ ਕਰਕੇ ਜਿਹੜਾ ਹੈਗਾ ਦੇ ਆਰ ਹਾਈਲੀ ਪੇਡ, ਹਾਂਜੀ ਤੇ ਉਹ ਆਪਣੇ ਆਪ ਦੇਖੋ ਤੁਸੀਂ ਕਪਲ ਸਿਬਲ ਹੋਣੀ ਉਹਨਾਂ ਦੀ ਉਮਰਾਂ ਦੇਖੋ ਤਾਂ
1: ਜੀ
2: ਹੈ ਵੀ ਉਹ ਵੀ ਤੇ ਇਸ ਤੇ ਪ੍ਰੋਫੈਸ਼ਨ ਚ ਹੈਗੇ ਨਾ ਜੀ,
1: ਹੈਗੇ ਨੇ ਜੀ,
2: ਸੋ ਇਸ ਕਰਕੇ ਹੈਗਾ ਇਹ ਪੇਸ਼ੇ ਦਾ ਕੁਆਲਿਟੀ ਆਫ ਪ੍ਰੋਫੈਸ਼ਨ ਜਿਹੜੀ ਹੈ ਨਾ ਉਹਦੇ ਕਰਕੇ ਆ ਜੀ, ਪਰ ਅਜੇ ਇਹ ਤੇ ਇੱਕ ਜਿਹੜੀ ਹੈਗੀ ਆਮ ਸਹਿਮਤੀ ਬਣੀ ਨੀ ਗੀ, ਤੇ ਇਟ ਇਜ਼ ਟੂ ਅਰਲੀ ਟੂ ਸੇ ਸਮਥਿੰਗ ਅਬਾਊਟ ਦਿਸ। ਇੱਥੇ ਆਪਾਂ ਜਿਹੜਾ ਹੈਗਾ ਇੱਥੇ ਇੱਥੇ ਤਾਂ ਆਪਾਂ ਇਸ ਖਬਰ ਨੂੰ ਤਾਂ ਇੱਥੇ ਵਿਰਾਮ ਦਿੰਦੇ ਹਾਂ ਜੀ, ਅਜੇ ਤੱਕ ਜਦ ਫਾਈਨਲ ਖਬਰ ਉਹਨਾਂ ਦਾ ਬਣੀ ਨੀ ਗੀ ਸਹਿਮਤੀ, ਤੇ ਫੇਰ ਉਹ ਤੇ ਗੱਲ ਕਰਨੀ ਫਜ਼ੂਲ ਹੈ ਜੀ।
1: ਜੀ ਬਿਲਕੁਲ, ਥੈਂਕ ਯੂ ਸੈਣੀ ਸਾਹਿਬ, ਬਹੁਤ
2: ਥੈਂਕ ਯੂ
1: ਭਰਾ ਸਾਹਿਬ
2: ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਜੀ, ਗ੍ਰੇਟਫੁਲ ਸਰ
1: ਜੀ। ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਕੁਝ ਖਬਰਾਂ ਹੋਰ ਨੇ ਦੋ ਚਾਰ ਤੇ ਉਹਨਾਂ ਦੀ ਸਮਾਪਤੀ ਕਰਕੇ ਫਿਰ ਆਪਾਂ ਕਿਤਾਬ ਦੀ ਗੱਲ ਕਰਨੀ ਆ ਦੋਸਤੋ, ਕਿਤਾਬ ਪੰਜਾਬ ਤੇ ਉਹਦੇ ਵੱਲ ਨੂੰ ਵੱਧਦੇ ਆ। ਮਾਫੀ ਚਾਹੁੰਦਾ ਮੈਂ ਹੁਣ 5-7 ਮਿੰਟ ਜਿਹੜੀ ਕਾਲ ਨਹੀਂ ਲਵਾਂਗਾ ਜੀ, ਤੇ ਗੱਲਾਂ ਬਾਤਾਂ ਫਿਰ ਆਪਾਂ ਕਿਤਾਬ ਦੇ ਵਿੱਚੋਂ ਵੀ ਕਰਨੀਆਂ ਨੇ, ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਤੇ ਆਪਣਾ ਇਸ ਵਕਤ ਤਕਰੀਬਨ ਅੱਧੇ ਘੰਟੇ ਦਾ ਆਪਣਾ ਇੱਕ ਪ੍ਰੋਗਰਾਮ 45 ਮਿੰਟ ਅਜੇ ਬਾਕੀ ਹੈ, 2.5 ਘੰਟੇ ਲਾਵਾਂਗੇ। ਤੇ ਦੋਸਤੋ ਜਾਂਦੇ ਜਾਂਦੇ ਕੁਝ ਜਿਹੜੀਆਂ ਖਬਰਾਂ ਬੁਲੇਟਿਨ ਦੇ ਵਿੱਚੋਂ ਤੁਹਾਡੇ ਨਾਲ ਸਾਂਝੀਆਂ ਕਰਦਾ ਆ, ਇੰਟਰਨੈਸ਼ਨਲ ਖਬਰਾਂ ਨੇ ਉਹਦੇ ਵਿੱਚ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਤੇ ਉਹਦੀ ਗੱਲ ਪਾਉਣ ਜਾ ਰਿਹਾ ਮੈਂ, ਤੇ ਫਿਰ ਤੁਹਾਡੀਆਂ ਲਾਈਨਾਂ ਵੀ ਖੋਲ ਦਾਂਗੇ ਵਿੱਚ 2-4 ਮਿੰਟ ਸੰਖੇਪ ਦੇ ਵਿੱਚ। ਸਾਰੇ ਦੋਸਤ ਜਿਹੜੇ ਗੱਲਬਾਤ ਕਰਨੀ ਚਾਹੁੰਗੇ ਤਾਂ ਕਰ ਸਕਦੇ ਨੇ, ਤੇ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਤੇ ਜੱਜਾਂ ਤੋਂ ਬਾਅਦ ਗੱਲ ਆਉਂਦੀ ਹੈ ਇੰਟਰਨੈਸ਼ਨਲ ਖਬਰਾਂ ਦੀ, ਜਿਹਦੇ ਵਿੱਚ ਪੰਜਾਬੀ ਮੂਲ ਦਾ ਪੁਲਿਸ ਅਧਿਕਾਰੀ ਹੈ ਤੇ ਚੈਰਿਟੀ ਮੁਖੀ ਹੈ ਕੈਲ ਦੋਸਾਂਝ, ਧੋਖਾਧੜੀ ਦੇ ਦੋਸ਼ ਹੇਠ ਜਿਹੜਾ ਗ੍ਰਿਫ਼ਤਾਰ ਕੀਤਾ, ਲੰਮੀ ਜਾਂਚ ਤੋਂ ਬਾਅਦ ਜਿਹੜਾ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡਾ ਦੇ ਵੈਂਕੂਵਰ ਪੁਲਿਸ ਵਿਭਾਗ ਹੈ VPD ਦੇ ਇੱਕ ਜਾਣੇ ਪਛਾਣੇ ਪੰਜਾਬੀ ਮੂਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ, ਉਨ੍ਹਾਂ ਦੀ ਜਿਹੜੀ ਆਪਣੀ ਹੀ ਫੋਰਸ ਦੇ ਵੱਲੋਂ ਕੀਤੀ ਗਈ ਲੰਬੀ ਗੁਪਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਉਸਦੇ ਉੱਤੇ ਵੱਡੀ ਰਾਸ਼ੀ ਅਤੇ ਘਪਲੇ, ਚੋਰੀ ਅਤੇ ਭਰੋਸੇ ਦੀ ਉਲੰਘਣਾ ਦੇ ਜਿਹੜੇ ਗੰਭੀਰ ਇਲਜ਼ਾਮ ਲੱਗੇ ਹੈ। ਅਸਲ ਦੇ ਵਿੱਚ ਕੁਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਵੈਂਕੂਵਰ ਪੁਲਿਸ ਵਿਭਾਗ ਦੇ ਇੱਕ ਤਜਰਬੇਕਾਰ ਅਧਿਕਾਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਸਥਿਤ ਇੱਕ ਪ੍ਰਸਿੱਧ ਚੈਰਿਟੀ ਸੰਸਥਾ ਕਿਡਜ਼ ਪਲੇ ਯੂਥ ਫਾਊਂਡੇਸ਼ਨ ਦੇ CEO ਵੀ ਨੇ। ਵੇਰਵਿਆਂ ਦੇ ਅਨੁਸਾਰ ਕੈਲ ਨੂੰ ਸਮਾਜ ਦੇ ਵਿੱਚ ਉਹਨਾਂ ਨੂੰ ਇੱਕ ਸਤਿਕਾਰਤ ਅਤੇ ਪਤਵੰਤੇ ਨਾਗਰਿਕ ਦੇ ਵਜੋਂ ਦੇਖਿਆ ਜਾਂਦਾ ਸੀ। ਕਾਫੀ ਲੰਬਾ, ਬੋਡੀ ਬੁਡੀ ਚੰਗੀ ਬਣਾਈ ਹੈ, ਟੈਟੂ ਟੂਟੂ ਸਾਰੇ ਨੇ, ਨੌਜਵਾਨ ਮੁੰਡਾ ਹੈ। ਦੋਸਾਂਝ ਨੇ ਵੈਂਕੂਵਰ ਪੁਲਿਸ ਵਿਭਾਗ ਦੇ ਵਿੱਚ ਜਿਹੜਾ VPD ਦੇ ਵਿੱਚ ਕਰੀਬ 2.5 ਦਹਾਕੇ ਤੱਕ ਸੇਵਾ ਨਿਭਾਈ ਹੈ, ਤੇ ਸਰੀ ਨਾਓ ਲੀਡਰ ਦੀ ਰਿਪੋਰਟ ਦੇ ਮੁਤਾਬਕ ਕੈਲ ਨੇ ਵਿੱਤੀ ਅਪਰਾਧ ਯੂਨਿਟ ਦੇ ਵਿੱਚ ਸੀਨੀਅਰ ਡਿਟੈਕਟਿਵ ਦੇ ਵਜੋਂ ਸੇਵਾਵਾਂ ਵੀ ਨਿਭਾਈਆਂ। ਉਨ੍ਹਾਂ ਵੈਂਕੂਵਰ ਦੇ ਜਿਹੜਾ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਕਈ ਸਾਲਾਂ ਦੀ ਜਿਹੜੀ ਗਸ਼ਤ ਡਿਊਟੀ ਤੋਂ ਬਾਅਦ 2015 ਦੇ ਵਿੱਚ ਕਿਡਜ਼ ਪਲੇ ਦੀ ਜਿਹੜੀ ਹੈ ਸਥਾਪਨਾ ਕਰ ਲਈ, ਜਿਸ ਦਾ ਮੁੱਖ ਉਦੇਸ਼ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਅਤੇ ਸਲਾਹ ਮਸ਼ਵਰੇ ਰਾਹੀਂ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ, ਗੈਂਗਾਂ ਅਤੇ ਹਿੰਸਾ ਤੋਂ ਜਿਹੜਾ ਦੂਰ ਰੱਖਣਾ ਸੀ। ਉਹ ਮੂਲ ਰੂਪ ਦੇ ਵਿੱਚ ਪੰਜਾਬ ਦੇ ਫਗਵਾੜਾ ਨੇੜਲੇ ਇੱਕ ਪਿੰਡ ਦੇ ਨਾਲ ਸੰਬੰਧਿਤ ਹੈ, ਤੇ ਸਰੀ ਦੇ 139 ਸਟਰੀਟ ਅਤੇ 59 ਐਵਨਿਊ ਸਥਿਤ ਇਲਾਕੇ ਦਾ ਵਸਨੀਕ ਹੈ, ਜਿੱਥੋਂ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ। ਕੈਲ ਦੋਸਾਂਝ ਜਿਹੜਾ ਨੌਜਵਾਨਾਂ ਦੇ ਲਈ ਬਣਾਈ ਚੈਰਿਟੀ ਸੰਸਥਾ ਕਿਡਜ਼ ਪਲੇ ਯੂਥ ਫਾਊਂਡੇਸ਼ਨ ਸਾਲ 2015 ਦੇ ਵਿੱਚ ਸ਼ੁਰੂ ਹੋਈ, ਤੇ ਕੈਲ ਦੋਸਾਂਝ ਨੇ ਕਿਡਜ਼ ਪਲੇ ਯੂਥ ਫਾਊਂਡੇਸ਼ਨ ਦੀ ਜਿਹੜੀ ਸਥਾਪਨਾ ਕੀਤੀ, ਤੇ ਇਸ ਚੈਰਿਟੀ ਸੰਸਥਾ ਦਾ ਮੁੱਖ ਮਕਸਦ ਜਿਹੜਾ ਸੀ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਤੇ ਸਲਾਹ ਮਸ਼ਵਰੇ, ਕਾਉਂਸਲਿੰਗ ਦੇ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ, ਗੈਂਗ, ਹਿੰਸਾ ਅਤੇ ਅਪਰਾਧਿਕ ਰਾਹਾਂ ਦੇ ਉੱਤੇ ਜਾਣ ਤੋਂ ਬਚਾਉਣਾ ਸੀ। ਇਸ ਸੰਸਥਾ ਦੇ ਮੁਖੀ ਦੇ ਵਜੋਂ ਕੰਮ ਕਰਦੇ ਉਨ੍ਹਾਂ ਨੇ ਸਮਾਜ ਦੇ ਵਿੱਚ ਵੱਡੀ ਪ੍ਰਸਿੱਧੀ ਅਤੇ ਲੋਕਾਂ ਦਾ ਥਾਂ ਜਿਹੜਾ ਵਿਸ਼ਵਾਸ ਵੀ ਹਾਸਲ ਕੀਤਾ, ਜੋ ਬਾਅਦ ਦੇ ਵਿੱਚ ਵਾਪਰਦਾ ਹੈ ਕਾਹਦੇ ਲਈ ਇਹ ਸਾਰਾ ਕੁਝ ਘਟਨਾ ਵਾਪਰੀ ਹੈ, ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ, ਕਰੋੜਾਂ ਡਾਲਰ ਦਾ ਕਥਿਤ ਘਬਲਾ ਕਿੱਦਾਂ ਹੋਇਆ। ਜੋ ਸਰੋਤ ਦੱਸਦੇ ਨੇ ਉਨ੍ਹਾਂ ਦੇ ਮੁਤਾਬਕ ਕੈਲ ਦੋਸਾਂਝ ਨੇ ਆਪਣੀ ਪੁਲਿਸ ਨੌਕਰੀ ਅਤੇ ਸਮਾਜਿਕ ਰੁਤਬੇ ਦੀ ਆੜ ਦੇ ਵਿੱਚ ਸੈਂਕੜੇ ਨਿਵੇਸ਼ਕਾਂ ਨੂੰ ਜਿਹੜਾ ਰੀਅਲ ਅਸਟੇਟ ਦੇ ਵਿੱਚ ਵੱਧ ਕਮਾਈ ਦਾ ਲਾਲਚ ਦਿੱਤਾ, ਤੇ ਉਨ੍ਹਾਂ ਦੇ ਕੋਲੋਂ ਲਗਭਗ 2.5 ਕਰੋੜ ਡਾਲਰ ਇਕੱਠੇ ਕੀਤੇ। ਉਨ੍ਹਾਂ ਨੇ ਕੁਝ ਜਾਇਦਾਦਾਂ ਨਗਦ ਰਕਮ ਦੇ ਕੇ ਖਰੀਦੀਆਂ ਤੇ ਨਿਵੇਸ਼ਕਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਮਹਿੰਗੇ ਭਾਅ ਵੇਚ ਕੇ ਮੁਨਾਫਾ ਜਿਹੜਾ ਵੰਡਿਆ ਜਾਵੇਗਾ, ਪਰ ਬਾਅਦ ਦੇ ਵਿੱਚ ਉਨ੍ਹਾਂ ਹੀ ਜਾਇਦਾਦਾਂ ਨੂੰ ਬੈਂਕ ਦੇ ਕੋਲ ਗਹਿਣੇ ਜਿਹੜਾ ਸੀ ਮੌਰਗੇਜ ਰੱਖ ਕੇ ਆਪਣੇ ਨਾਮ ਦੇ ਉੱਤੇ ਲਗਭਗ 2 ਕਰੋੜ ਡਾਲਰ ਦੀਆਂ ਹੋਰ ਜਾਇਦਾਦਾਂ ਖਰੀਦ ਲਈਆਂ ਗਈਆਂ। ਇਸ ਦੇ ਦੌਰਾਨ ਰੀਅਲ ਅਸਟੇਟ ਬਾਜ਼ਾਰ ਦੇ ਵਿੱਚ ਮੰਦੀ ਆਉਣ ਦੇ ਕਾਰਨ ਬੈਂਕਾਂ ਨੇ ਗਹਿਣੇ ਰੱਖੀਆਂ ਜਾਇਦਾਦਾਂ ਨੂੰ ਜ਼ਬਤ ਜਾਣ ਕੀ ਕੁਰਕ ਕਰ ਲਿਆ, ਜਿਸ ਦੇ ਕਾਰਨ ਨਿਵੇਸ਼ਕਾਂ ਦੇ ਪੈਸੇ ਡੁੱਬਣ ਲੱਗ ਪਏ ਤੇ ਦੋਸਾਂਝ ਰਕਮ ਵਾਪਸ ਕਰਨ ਦੇ ਵਿੱਚ ਜਿਹੜਾ ਅਸਮਰਥ ਹੋ ਗਿਆ। ਬੀਸੀ ਪ੍ਰੋਸੀਕਿਊਸ਼ਨ ਸਰਵਿਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ 50 ਸਾਲਾਂ ਕੈਲ ਦੋਸਾਂਝ ਨੂੰ ਜਿਹੜਾ ਕੁੱਲ 9 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। 5000 ਤੋਂ ਵੱਧ ਦੀ ਧੋਖਾਧੜੀ ਦੇ 4 ਮਾਮਲੇ ਨੇ ਤੇ 5000 ਤੋਂ ਵੱਧ ਦੀ ਚੋਰੀ ਦੇ 4 ਮਾਮਲੇ ਐ। ਇੱਕ ਸਰਕਾਰੀ ਜਨਤਕ ਅਧਿਕਾਰੀ ਦੇ ਵਜੋਂ ਭਰੋਸੇ ਦੀ ਉਲੰਘਣਾ ਦੇ ਉੱਤੇ ਦਾ ਇੱਕ ਮਾਮਲਾ ਜਿਹੜਾ ਬ੍ਰੀਚ ਆਫ ਟਰੱਸਟ ਦਾ ਇੱਕ ਮਾਮਲਾ ਹੈ। ਇਹ ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਦੇ ਦਰਮਿਆਨ ਵੈਂਕੂਵਰ ਦੇ ਵਿੱਚ ਜਿਹੜਾ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਦੇ ਵਿੱਚ ਕੀਤੇ ਗਏ ਦੱਸੇ ਜਾਂਦੇ ਹੈ। ਇਸ ਮਾਮਲੇ ਦੇ ਵਿੱਚ ਦੋਸਾਂਝ ਦੇ ਨਾਲ ਉਨ੍ਹਾਂ ਦੇ 51 ਸਾਲਾ ਸਹਿ ਦੋਸ਼ੀ ਜਿਹੜਾ ਸਰਬਜੀਤ ਸਿੰਘ ਗਿੱਲ ਨੂੰ ਵੀ ਗ੍ਰਿਫ਼ਤਾਰ ਕੀਤਾ ਜਿਸ ਤੇ ਧੋਖਾਧੜੀ ਤੇ ਚੋਰੀ ਦੇ 6 ਦੋਸ਼ ਲਗਾਏ ਗਏ ਨੇ। ਵੈਂਕੂਵਰ ਪੁਲਿਸ ਵਿਭਾਗ ਦੇ ਵੱਲੋਂ 2.5 ਸਾਲ ਦੀ ਲੰਬੀ ਗੁਪਤ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਤੇ ਪੁਲਿਸ ਨੇ ਦੋਸਾਂਝ ਦੀ ਰਿਹਾਇਸ਼ ਅਤੇ ਚੈਰਿਟੀ ਦਫ਼ਤਰ ਦੀ ਤਲਾਸ਼ੀ ਦੇ ਦੌਰਾਨ ਕਈ ਅਹਿਮ ਦਸਤਾਵੇਜ਼ ਬਕਸਿਆਂ ਦੇ ਵਿੱਚ ਵੀ ਭਰ ਕੇ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲਏ ਨੇ। ਹਾਂਜੀ, ਆਪਣੇ ਔਜਲਾ ਸਾਹਿਬ ਨੂੰ ਨਾਂ ਚੇਤੇ ਆ ਗਿਆ ਜੀ, ਜਿਹਦੀ ਉਹ ਗੱਲ ਕਰਦੇ ਸੀ, ਜਿਹੜਾ ਪੰਜਾਬ ਦੇ ਵਿੱਚ ਸੀਗਾ ਮੁੰਡਾ ਗੈਂਗਵਾਰ ਦੇ ਵਿੱਚ ਜਿਹੜਾ ਪਹਿਲਾਂ ਮਰਿਆ ਸੀ, ਉਹਨਾਂ ਜ਼ਿਕਰ ਕੀਤਾ ਸੀ। ਉਹਨਾਂ ਨੂੰ ਯਾਦ ਆ ਗਿਆ ਇਸ ਗੋਤ ਤੋਂ ਬਾਅਦ ਹੀ ਇਸ ਮੁੰਡੇ ਦਾ ਨਾਂ ਲਿਆ ਕੈਲ ਦੋਸਾਂਝ ਦਾ, ਤੇ ਉਹ ਕਹਿੰਦੇ ਜਿੰਮੀ ਦੋਸਾਂਝ ਸੀ ਜੀ ਉਸ ਮੁੰਡੇ ਦਾ ਨਾਂ। ਸ਼ੁਕਰੀਆ ਔਜਲਾ ਸਾਹਿਬ। ਤੇ ਭਾਰਤ ਦੀ ਗੱਲ ਕਰੀਏ, ਆਪਣੇ ਨਾਲ ਮੁਹੰਮਦ ਜੀ ਜੁੜਿਆ, ਇੱਕ ਮਿੰਟ ਹੋਲਡ ਕਰਨਾ ਜੀ, ਮੈਂ ਖ਼ਬਰ ਨੂੰ ਕਰ ਲਵਾਂ ਕੰਪਲੀਟ। ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਜਿਹੜਾ FBI ਮੋਸਟ ਵਾਂਟਡ ਸੂਚੀ ਦੇ ਵਿੱਚ ਸ਼ਾਮਲ ਕੀਤਾ ਭਾਰਤ ਦੇ ਵਿੱਚ ਹੋਣ ਦਾ ਉਹਦਾ ਸ਼ੱਕ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਅਮਰੀਕੀ ਸਰਕਾਰ ਦੇ ਨਾਲ ਧੋਖਾਧੜੀ ਕਰਕੇ, ਆਹ ਬਾਤ ਹੈ ਜੀ, ਲੋਕ ਦੇਖੋ ਕਿੱਥੇ ਦੇ ਕਿੱਥੇ ਹੈ, ਸਰਕਾਰਾਂ ਨੂੰ ਲੁੱਟੀ ਜਾਂਦੇ ਇੱਥੇ ਆ ਕੇ ਵੀ। ਸਰਕਾਰ ਦੇ ਨਾਲ ਧੋਖਾਧੜੀ ਕਰਨ ਵਾਲੀ ਇੱਕ ਲਾਭ ਯੋਜਨਾ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਹੋਣ ਦੇ ਕਾਰਨ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨੂੰ ਆਪਣੇ ਸਭ ਤੋਂ ਵੱਧ ਲੋੜੀਂਦੀਆਂ ਮੋਸਟ ਵਾਂਟਡ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਲਿਆ। ਸਰਕਾਰ ਦੇ ਦੁਆਰਾ ਮਨਜੀਤ ਸਿੰਘ ਬੇਦੀ ਦੇ ਵਜੋਂ ਪਛਾਣੇ ਗਏ ਦੋਸ਼ੀ ਦੀ ਗ੍ਰਿਫ਼ਤਾਰੀ ਤੇ ਸਜ਼ਾ ਤੱਕ ਪਹੁੰਚਾਉਣ ਵਾਲੀ ਸੂਚਨਾ ਦੇ ਲਈ $1.5 ਲੱਖ ਤੱਕ ਦੇ ਇਨਾਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। FBI ਦਾ ਕਹਿਣਾ ਕਿ ਬੇਦੀ, ਜੋ ਕਿ ਕਰਿਆਨੇ ਦੀ ਇੱਕ ਦੁਕਾਨ ਚਲਾਉਂਦਾ ਸੀ, ਅਮਰੀਕਾ ਤੋਂ ਕੈਨੇਡਾ ਭੱਜ ਗਿਆ ਤੇ ਮੰਨਿਆ ਇਹ ਵੀ ਜਾ ਰਿਹਾ ਕਿ ਉਹ ਭਾਰਤ ਦੇ ਵਿੱਚ ਲੁਕਿਆ ਹੋਇਆ। FBI ਦੇ ਅਨੁਸਾਰ ਕੁਦਰਤੀ ਤੌਰ ਦੇ ਉੱਤੇ ਅਮਰੀਕੀ ਨਾਗਰਿਕ ਬਣਿਆ ਬੇਦੀ ਇਸ ਸਮੇਂ ਭਾਰਤ ਦੇ ਵਿੱਚ ਰਹਿ ਰਿਹਾ ਤੇ ਉਸਨੂੰ ਮਾਰਚ 2024 ਤੇ ਜੂਨ 2025 ਦੇ ਵਿਚਕਾਰ ਘੱਟੋ ਘੱਟ $6 ਲੱਖ ਦੀ ਅਮਰੀਕੀ ਸਰਕਾਰ ਦੇ ਨਾਲ ਧੋਖਾਧੜੀ ਜਿਹੜਾ ਕਰਨ ਵਾਲੀ ਲਾਭ ਯੋਜਨਾ ਦੇ ਵਿੱਚ ਉਸਦੀ ਕਥਿਤ ਭੂਮਿਕਾ ਦੀ ਜਿਹੜੀ ਹੈ ਲਈ ਲੋੜੀਂਦਾ ਹੈ। ਟਾਕੋਮਾ ਵਾਸ਼ਿੰਗਟਨ ਦੇ ਵਿੱਚ ਏਸ਼ੀਅਨ ਗਰੋਸਰੀ ਸਟੋਰ ਨਾਮਕ ਕਰਿਆਨੇ ਦੀ ਇੱਕ ਛੋਟੀ ਦੁਕਾਨ ਚਲਾਉਂਦੇ ਹੋਏ ਬੇਦੀ ਤੇ ਸਪਲੀਮੈਂਟਰੀ ਨਿਊਟ੍ਰੀਸ਼ਨ ਐਂਡ ਅਸਿਸਟੈਂਸ ਪ੍ਰੋਗਰਾਮ ਜਿਹੜਾ ਸਨੈਪ SNAP ਦੇ ਭਾਗੀਦਾਰਾਂ ਦੇ ਜਿਹੜਾ EBT ਕਾਰਡਾਂ ਨੂੰ ਜਿਹੜਾ ਸਵਾਈਪ ਕਰਨ ਅਤੇ ਭੋਜਨ ਦੀ ਬਜਾਏ ਉਨ੍ਹਾਂ ਨੂੰ ਨਗਦ ਪੈਸੇ ਦੇਣ ਅਤੇ ਅੱਧੀ ਕਮਾਈ ਆਪਣੇ ਕੋਲ ਰੱਖਣ ਦਾ ਇਹਦੇ ਉੱਤੇ ਦੋਸ਼ ਹੈ। ਫੇਕ ਫੂਡ ਲੇਬਲ ਜਿਹੜੇ ਲੱਗ ਰਹੇ ਨੇ ਭਾਰਤ ਦੇ ਵਿੱਚ, ਨਕਲੀ ਲੇਬਲਾਂ ਦਾ ਜਿਹੜਾ ਪਰਦਾਫਾਸ਼ ਹੋਣ ਮਗਰੋਂ ਕੈਨੇਡਾ ਤੱਕ ਪਹੁੰਚਣ ਵਾਲੇ ਖਾਦ ਪਦਾਰਥਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਮਿਲਾਵਟ ਕਹਿੰਦੇ ਅਸੀਂ ਉੱਥੇ ਨਹੀਂ ਰਹਿਣ ਦੇਣੀ, ਇੱਥੇ ਤੱਕ ਵੀ ਪਹੁੰਚਾਵਾਂਗੇ। ਭਾਰਤ ਦੇ ਵਿੱਚ ਇੱਕ ਗੈਰ ਕਾਨੂੰਨੀ ਫੈਕਟਰੀ ਦੇ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਕਲੀ ਪੌਸ਼ਟਿਕਤਾ ਨਿਊਟ੍ਰੀਸ਼ਨ ਜਾਣਕਾਰੀ ਅਤੇ ਐਕਸਪਾਇਰੀ ਤਰੀਕਾਂ ਜਿਹੜੀਆਂ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਜਿਹੜੀ ਆ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ ਤੇ CFIA ਇਸ ਗੱਲ ਦੀ ਜਿਹੜੀ ਗੰਭੀਰਤਾ ਦੇ ਨਾਲ ਸਮੀਖਿਆ ਕਰ ਰਹੀ ਹੈ ਕਿ ਇਸ ਨੈਟਵਰਕ ਕਾਰਨ ਕੈਨੇਡਾ ਦੇ ਵਿੱਚ ਆਉਣ ਵਾਲੇ ਖਾਦ ਪਦਾਰਥਾਂ ਨੂੰ ਕੋਈ ਖਤਰਾ ਹੈ ਜਾਂ ਨਹੀਂ। ਹਾਲਾਂਕਿ ਏਜੰਸੀ ਨੇ ਸਪਸ਼ਟ ਕੀਤਾ ਕਿ ਫਿਲਹਾਲ ਅਜਿਹਾ ਕੋਈ ਵੀ ਸ਼ੱਕੀ ਉਤਪਾਦ ਕੈਨੇਡਾ ਦੇ ਬਾਜ਼ਾਰ ਦੇ ਵਿੱਚ ਦਾਖਲ ਹੋਣ ਦੀ ਕੋਈ ਸੂਚਨਾ ਨਹੀਂ। ਭਾਰਤੀ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਮੁੰਬਈ ਦੇ ਇੱਕ ਗੋਦਾਮ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਲਗਭਗ $80,000 ਅਮਰੀਕਨ ਡਾਲਰ ਦੀ ਕੀਮਤ ਦੇ ਉਤਪਾਦ, ਕੈਮੀਕਲ ਤੇ ਪ੍ਰਿੰਟਿੰਗ ਮਸ਼ੀਨਾਂ ਜ਼ਬਤ ਕੀਤੀਆਂ ਨੇ। ਇਸ ਗੋਦਾਮ ਦੇ ਵਿੱਚ ਜਿਹੜਾ ਸੀ ਪੈਪਸੀਕੋ, ਨੈਸਟੈਲ, ਕੋਕਾ ਕੋਲਾ ਅਤੇ ਯੂਨੀ ਲੇਵਰ ਵਰਗੀਆਂ ਨਾਮੀ ਕੰਪਨੀਆਂ ਦੇ ਪੁਰਾਣੇ ਤੇ ਐਕਸਪਾਇਰ ਦੇ ਜਿਹੜੇ ਪ੍ਰੋਡਕਟ ਹੋ ਜਾਂਦੇ ਹੈ, ਨੇੜੇ ਪਹੁੰਚ ਚੁੱਕੇ ਉਤਪਾਦਾਂ ਦੀਆਂ ਤਰੀਕਾਂ ਬਦਲ ਕੇ ਉਨ੍ਹਾਂ ਨੂੰ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਕਰਨ ਯੋਗ ਬਣਾਇਆ ਜਾ ਰਿਹਾ ਸੀ। ਜਾਂਚ ਦੇ ਅਧਿਕਾਰੀਆਂ ਦੇ ਮੁਤਾਬਕ ਇਨ੍ਹਾਂ ਮੁੱਖ ਕੰਪਨੀਆਂ ਦਾ ਕੋਈ ਕਸੂਰ ਨਹੀਂ ਹੈ, ਬਲਕਿ ਨਿਸ਼ਾਨਾ ਕੁਝ ਗੈਰ ਕਾਨੂੰਨੀ ਐਕਸਪੋਰਟਰਾਂ ਦੇ ਉੱਤੇ, ਨਿਰਯਾਤਕਾਂ ਦੇ ਉੱਤੇ ਹੈ ਤੇ ਕੈਨੇਡੀਅਨ ਲਿੰਕ ਦੀ ਆਸ਼ੰਕਾ ਇਸ ਛਾਪੇਮਾਰੀ ਦੇ ਦੌਰਾਨ ਰਾਈਟਰਸ ਦੇ ਜਿਹੜਾ ਫੋਟੋਗ੍ਰਾਫਰ ਦੇ ਵੱਲੋਂ ਗੋਦਾਮ ਦੇ ਅੰਦਰ ਪੈਪਸੀਕੋ ਦੇ ਜਿਹੜਾ ਕੁਰਕੁਰੇ ਬ੍ਰਾਂਡ ਦਾ ਜਿਹੜਾ ਇੱਕ ਪੈਕਟ ਦੇਖਿਆ ਗਿਆ ਜਿਸ ਦੇ ਉੱਤੇ ਅੰਗਰੇਜ਼ੀ ਅਤੇ ਫ੍ਰੈਂਚ ਦੋਵਾਂ ਭਾਸ਼ਾਵਾਂ ਦੇ ਵਿੱਚ ਨਕਲੀ ਨਿਊਟ੍ਰੀਸ਼ਨ ਲੇਬਲ ਲੱਗਿਆ ਹੋਇਆ ਸੀ। ਇਹ ਹਾਲਾਤ ਨੇ ਜੀ ਸਾਡੇ ਲੋਕਾਂ ਦੇ, ਦੇਖ ਲਓ ਕਿੱਦਾਂ ਖਿਲਵਾੜ ਕਰਦੇ ਆ ਜ਼ਿੰਦਗੀ ਨਾਲ। ਆਖਰੀ ਖਬਰ ਹੈ ਕੀਨੀਆ ਦੇ ਵਿੱਚ ਟਾਟਾ ਕੈਮੀਕਲਜ਼ ਨੂੰ ਵੱਡਾ ਝਟਕਾ ਲੱਗਿਆ, ਕਾਰੋਬਾਰ ਸਮੇਟਣ ਦੇ ਜਾਰੀ ਹੋਏ ਨੇ ਹੁਕਮ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਵੱਲੋਂ ਟਾਟਾ ਕੈਮੀਕਲਜ਼ ਨੂੰ ਲੇਕ ਮਗਾਡੀ ਸਥਿਤ ਆਪਣੇ ਪੁਰਾਣੇ ਸੋਡਾ ਐਸ਼ ਪਲਾਂਟ ਤੋਂ ਜਿਹੜਾ ਕਾਰਬਨ ਕਾਰੋਬਾਰ ਸਮੇਟਣ ਦੇ ਨਿਰਦੇਸ਼ਾਂ ਵਿਚਾਲੇ ਕੰਪਨੀ ਨੇ ਕਿਹਾ ਕਿ ਉਸਦੀ ਸਹਾਇਕ ਕੰਪਨੀ ਟਾਟਾ ਕੈਮੀਕਲਜ਼ ਮਗਾਡੀ ਲਿਮਿਟਡ ਜਿਹੜੀ ਹੈ TCML ਸਾਰੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਪੂਰੀ ਤਰ੍ਹਾਂ ਜਿਹੜਾ ਪਾਲਣਾ ਕਰ ਰਹੀ ਹੈ ਤੇ ਟਾਟਾ ਕੈਮੀਕਲਜ਼ ਨੇ ਕਿਹਾ ਕਿ ਉਹ ਕੀਨੀਆ ਸਰਕਾਰ ਦੇ ਅਧਿਕਾਰ ਦਾ ਸਤਿਕਾਰ ਕਰਦੀ ਹੈ ਤੇ ਪੈਂਡਿੰਗ ਮੁੱਦਿਆਂ ਨੂੰ ਕਾਨੂੰਨੀ ਤੇ ਰੈਗੂਲੇਟਰੀ ਮਾਧਿਅਮਾਂ ਦੇ ਰਾਹੀਂ ਸੁਲਝਾਉਣ ਦੇ ਲਈ ਗੱਲਬਾਤ ਜਾਰੀ ਰੱਖੇਗੀ। ਕੰਪਨੀ ਨੇ ਕਰਮਚਾਰੀਆਂ ਨੂੰ ਜਿਹੜਾ ਹੈ ਅਤੇ ਮਗਾਡੀ ਭਾਈਚਾਰੇ ਦੇ ਹਿੱਤਾਂ ਨੂੰ ਆਪਣੀ ਪਹਿਲ ਦੱਸਿਆ ਤੇ ਰੂਟੋ ਨੇ ਦੋਸ਼ ਲਾਇਆ ਕਿ ਟਾਟਾ ਦੇ ਕੋਲ ਲੰਮੇ ਸਮੇਂ ਤੋਂ ਮਾਈਨਿੰਗ ਅਧਿਕਾਰ ਹੋਣ ਦੇ ਬਾਵਜੂਦ ਖੇਤਰ ਦੇ ਵਿੱਚ ਲੋੜੀਂਦਾ ਨਿਵੇਸ਼ ਨਹੀਂ ਹੋਇਆ ਤੇ ਸਰਕਾਰ ਨੇ ਟਾਟਾ ਦੀ ਜਗ੍ਹਾ ਦੋ ਨਵੀਆਂ ਕੰਪਨੀਆਂ ਲਿਆਉਣ ਦੀ ਗੱਲ ਕਹੀ ਹੈ ਤੇ ਉਥੇ ਹੀ ਮਾਈਨਿੰਗ ਮੰਤਰਾਲਾ ਨੇ ਬਕਾਇਆ ਫੀਸ ਅਤੇ ਹੋਰ ਰੈਗੂਲੇਟਰੀ ਕਮੀਆਂ ਦਾ ਹਵਾਲਾ ਦਿੱਤਾ ਤੇ ਟਾਟਾ ਕੈਮੀਕਲਜ਼ ਨੇ 2005 ਦੇ ਵਿੱਚ ਇਸ ਕਾਰੋਬਾਰ ਦਾ ਜਿਹੜਾ ਸੀ ਅਕਵਾਇਰ ਕੀਤਾ ਸੀ ਇਸ ਨੂੰ। ਲੋ ਦੋਸਤੋ, ਇਹ ਸੀ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲੋ ਫਿਰ ਆਖਰ ਦੇ ਵਿੱਚ ਗੱਲਬਾਤ ਸੁਣਦੇ ਹਾਂ ਤੇ ਅਮਰੀਕੀ ਅਦਾਲਤ ਤੋਂ ਝਟਕਾ ਲੱਗਿਆ ਟਰੰਪ ਨੂੰ। ਆਖਰੀ ਖਬਰ ਹੈ ਅਮਰੀਕੀ ਫੈਡਰਲ ਜਿਹੜਾ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਆਪਣੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਸੀਮਤ ਕਰਨ ਦੀ ਹਾਲੀਆ ਕੋਸ਼ਿਸ਼ਾਂ ਦੇ ਉੱਤੇ ਰੋਕ ਲਾ ਦਿੱਤੀ ਹੈ। ਉਸ ਕਾਰਜਕਾਰੀ ਜਿਹੜਾ ਹੁਕਮ ਦੇ ਖਿਲਾਫ਼ ਸ਼ੁਰੂਆਤੀ ਰੋਕ ਦਾ ਆਦੇਸ਼ ਦਿੱਤਾ ਗਿਆ ਜਿਸ ਦੇ ਬਾਰੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਹ ਬਰਥ ਟੂਰਿਜ਼ਮ ਨੂੰ ਨਿਸ਼ਾਨਾ ਬਣਾਏਗਾ ਤੇ ਮੈਰੀਲੈਂਡ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਡੇਬਰਾ ਐਲ ਬੋਰਡਮੈਨ ਨੇ ਬੁੱਧਵਾਰ ਨੂੰ ਬੀਤੇ ਦੇ ਵਿੱਚ ਪਰਸੋਂ ਇਹ ਰੋਕ ਉਦੋਂ ਤੱਕ ਲਈ ਲਾ ਦਿੱਤੀ ਹੈ ਜਦੋਂ ਤੱਕ ਪ੍ਰਵਾਸੀ ਪਰਿਵਾਰਾਂ ਤੇ ਵਕਾਲਤ ਕਰਨ ਵਾਲੇ ਸਮੂਹਾਂ ਦੇ ਵੱਲੋਂ ਦਾਇਰ ਕਲਾਸ ਐਕਸ਼ਨ ਮੁਕੱਦਮੇ ਦਾ ਹੱਲ ਨਹੀਂ ਹੋ ਜਾਂਦਾ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਨਿਯੁਕਤ ਜੱਜ ਬੋਰਡਮੈਨ ਨੇ ਬੁੱਧਵਾਰ ਦੇ ਫੈਸਲੇ ਦੇ ਵਿੱਚ ਕਿਹਾ ਕਿ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਤੇ ਸਪਸ਼ਟ ਕਿਹਾ ਕਿ ਪ੍ਰਮਾਣਿਤ ਕਲਾਸ ਦੇ ਵਿੱਚ ਸ਼ਾਮਲ ਬੱਚੇ ਜਨਮ ਤੋਂ ਹੀ ਨਾਗਰਿਕ ਜਿਹੜੇ ਨੇ ਹੁੰਦੇ ਨੇ, ਉਹਦੇ ਵਿੱਚ ਬਦਲਿਆ ਨਹੀਂ ਜਾਵੇਗਾ ਕੁਛ ਵੀ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿਉਂਦੇ ਵਾਸਤੇ ਰਹੋ
1: ਜੀਆਂ ਨੂੰ ਜੀ।
3: ਮਾਨ ਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਸ਼੍ਰੀ ਫਰਮਾਨ ਜਿਹੜੇ ਰੇਡੀਓ ਦੁਆਬਾ ਤੇ ਸਾਰਿਆਂ ਨੂੰ ਜਿਹੜਾ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ
1: ਸਤਿ ਸ੍ਰੀ ਅਕਾਲ ਜੀ।
3: ਬਹੁਤ ਜੀ, ਆਵਾਜ਼ ਬਰਾਬਰ ਆ ਰਹੀ?
1: ਹਾਂਜੀ ਹਾਂਜੀ, ਬਹੁਤ ਵਧੀਆ ਆ ਰਹੀ ਹੈ ਜੀ, ਬਹੁਤ ਵਧੀਆ
3: ਜੀ ਜੀ। ਅੱਛਾ, ਗੱਲਾਂ ਬਾਤਾਂ ਚੱਲ ਰਹੀਆਂ ਸੀ, ਆਪਣੇ ਸਿਕੰਦਰ ਸਾਹਿਬ ਵੀ ਆਏ ਤੇ ਆਪਣੇ ਰਾਜਨ ਸੈਣੀ ਸਾਹਿਬ ਵੀ ਆਏ, ਗੱਲਾਂ ਬਾਤਾਂ ਹੋਈਆਂ। ਬਿਲਕੁਲ ਜਿਹੜਾ ਹੈਗਾ ਹੈ ਹਕੀਕਤ ਹੈ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਹੈਗੇ ਆ ਖਿਆਲ ਬੜੇ ਰੋਸ਼ਨ ਹੁੰਦੇ ਆ, ਵਜਨਦਾਰ ਹੁੰਦੇ ਆ ਤੇ ਗੱਲ ਤਾਂ ਉਹੀ ਆ। ਗੱਲ ਹੁਣ ਇਹ ਹੈਗਾ ਵੀ ਦੇਖੋ, ਕੁਛ ਧਾਰਮਿਕ ਗੱਲਾਂ ਵੀ ਲੈ ਕੇ ਚੱਲੀਆਂ ਗੱਲਾਂ ਚੱਲੀਆਂ ਹੈਗੀਆਂ, ਕੁਛ ਰਾਜਨੀਤੀ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਈਆਂ। ਗੱਲ ਰਹਿ ਆ, ਹੁਣੇ ਹੁਣੇ ਤੁਸੀਂ ਖਬਰ ਪੜ੍ਹ ਰਹੇ ਸੀ ਵੀ ਸਰਕਾਰ ਨੂੰ ਵੀ ਚੂਨਾ ਲਾ ਗਿਆ ਕੋਈ, ਜਿਹੜਾ ਹੈਗਾ ਦੱਸੋ ਜਿਹੜਾ ਹੈਗਾ, ਦੇਖ ਲੋ ਗਾਂ ਤੋਂ ਗਾਂ ਸੁਣਿਆ।
1: ਬਿਲਕੁਲ ਆ ਜੀ, ਅਮਰੀਕਾ ਵਾਲੇ ਨੀ ਛੱਡੇ ਇਹ ਤਾਂ ਫੇਰ
3: ਜਿਹੜੀ ਜਿਹੜੇ ਹੱਥਾਂ ਚ ਪਾਵਰ ਜਿਹੜਾ ਸਾਰਿਆਂ ਦੇ ਦੂਣੇ ਕਰਦੇ ਉਹਨਾਂ ਨੂੰ ਵੀ ਚੂਨਾ ਲਾ ਜਾਵੇ,
1: ਜਿਹੜਾ ਸਾਰੀ ਦੁਨੀਆਂ ਨੂੰ ਮੋਹਰੇ ਲਾਈ ਜਾਂਦਾ ਜੀ ਉਹ ਪੰਜਾਬੀ ਲੁੱਟ ਕੇ ਲਾਏ ਦੇਖ ਲੋ
3: ਦੇਖ ਲੋ ਗਾਂ ਤੋਂ ਗਾਂ ਦੁਨੀਆ ਬੈਠੀ ਹੈਗੀ ਆ। ਦੇਖੋ ਜੀ, ਇਹ ਦਿਮਾਗ ਹੈਗਾ ਜਿਹੜਾ ਹੈਗਾ, ਕਈ ਜਿਹੜੇ ਪਾਸੇ ਨੂੰ ਇਹ ਚੱਲ ਪੈਂਦਾ ਆ ਉਹ ਫਿਰ ਉਹਨੂੰ ਨਵੇਂ ਨਵੇਂ ਰਸਤੇ ਲੱਭਦੇ ਆ, ਫਿਰ ਉਹ ਜਿਹੜਾ ਹੈਗਾ ਗਾਂ ਤੋਂ ਗਾਂ ਤੋਂ।
1: ਬਿਲਕੁਲ ਹੈ ਜੀ,
3: ਪਰ ਇੱਕ ਚੀਜ਼ ਹੈਗੀ ਆ ਵੀਰ ਭੁਪਿੰਦਰ ਜੀ, ਜਿਹੜਾ ਗਲਤ ਕੰਮ ਆ ਨਾ ਅਖੀਰ ਹੈਗਾ ਗਲਤ ਆ, ਉਹਦਾ ਰਿਜ਼ਲਟ ਵੀ ਫਿਰ ਗਲਤ ਹੀ ਨਿਕਲਦਾ ਹੁੰਦਾ ਆ, ਜਿਸ ਕਰਕੇ ਜਿਹੜਾ ਹੈਗਾ ਹਾਂ ਹਮੇਸ਼ਾ ਜਿਹੜਾ ਹੈਗਾ ਪੋਜ਼ਿਟਿਵ ਹੋ ਕੇ ਚੱਲਣਾ ਚਾਹੀਦਾ ਹੈਗਾ। ਹਾਂ, ਕਿਤੇ ਜੀ ਨੁਕਸਾਨ ਨਾ ਕਰੋ, ਕਿਸੇ ਦੀ ਇਨਸਾਨੀਅਤ ਦਾ ਘਾਣ ਨਾ ਕਰੋ।
1: ਬਿਲਕੁਲ,
3: ਤੇ ਜਿਹੜਾ ਹੈਗਾ ਸਾਰਿਆਂ ਦੇ ਹੱਕ ਹਕੂਕ ਜਿਹੜੇ ਹੈਗੇ ਆ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ
1: ਜੀ।
3: ਤੇ ਜ਼ੁਲਮ ਜਿਹੜਾ ਹੈਗਾ, ਜ਼ੁਲਮ ਤਾਂ ਦੇਖੋ ਜੀ, ਜ਼ੁਲਮ ਤਾਂ ਸ਼ੁਰੂ ਤੋਂ ਹੀ ਹੁੰਦੇ ਆ, ਜਾਂ ਬਾਬੇ ਜਦੋਂ ਬਾਬਰ ਸੀ ਤਾਂ ਬਾਬਾ ਸੀ ਤਾਂ ਬਾਬਾ ਉਸ ਵੇਲੇ ਨੀ ਜ਼ੁਲਮ ਹੋਇਆ।
1: ਬਿਲਕੁਲ,
3: ਜ਼ੁਲਮ ਹੋਇਆ ਜਿਹੜਾ ਹੈਗਾ, ਜ਼ੁਲਮ ਦੀ ਜਿਹੜੀ ਇੰਤਹਾ ਜਿਹੜੀ ਆ ਹੋਗੀ ਉਸ ਵੇਲੇ ਜਿਹੜਾ ਹੈਗਾ, ਤੇ ਇਹ ਜਿਹੜਾ ਸ਼ੁਰੂ ਤੋਂ ਤੁਰਿਆ ਹੀ ਆਉਂਦਾ ਹੈਗਾ। ਪਰ ਗੱਲ ਇਹ ਹੈਗੀ ਆ ਵੀ ਮਾੜਾ ਆ ਕੰਮ ਜਿਹੜਾ ਹੈਗਾ, ਕਿਸੇ ਦੇ ਉੱਤੇ ਜ਼ੁਲਮ ਕਰਨਾ ਜਿਹੜਾ ਚੰਗਾ ਨੀ ਹੁੰਦਾ। ਬਾਕੀ ਹੁਣ ਗੱਲਾਂ ਬਾਤਾਂ ਚੱਲੀਆਂ ਪਈਆਂ ਸੀ, ਜਿਹੜਾ ਆਪਣਾ ਰਜਨ ਸੈਣੀ ਸਾਹਿਬ ਵੀ ਕਹਿ ਰਹੇ ਸੀ ਅਕਸਰ ਵਿੱਚ ਸਾਨੂੰ ਐਜੂਕੇਸ਼ਨ ਇਸ ਚੀਜ਼ ਦੀ ਮਿਲ ਹੀ ਨਾ ਸਕੀ ਜਿਹੜਾ।
1: ਬਿਲਕੁਲ
3: ਗੱਲ ਸਹੀ ਗੱਲ ਹੈਗੀ ਆ। ਜਿਹੜੇ ਦੇਖੋ ਕਹਿੰਦੇ ਸੀ ਨਾ ਧਰਮ ਦੇ ਜਿਹੜੇ ਠੇਕੇਦਾਰ, ਉਹਨਾਂ ਨੇ ਹੀ ਧਰਮ ਨੂੰ ਅੱਗ ਲਾ ਦਿੱਤੀ, ਉਹਨਾਂ ਨੇ ਕੀ ਕਰਤਾ ਉਹਨਾਂ ਨੇ ਹੀ ਧਰਮ ਨੂੰ ਅੱਗ ਲਾਤੀ। ਅੱਗ ਹੋਰ ਨੀ ਸੀ ਕਿਸੇ ਨੇ ਲਾਈ, ਇਹਨਾਂ ਨੇ ਲਾਤੀ। ਕਿਉਂਕਿ ਜਦੋਂ ਗੱਲਾਂ ਇਸ ਤਰ੍ਹਾਂ ਦੀਆਂ ਕਰੀ ਜਾਣੀਆਂ, ਜਦੋਂ ਇਸ ਤਰ੍ਹਾਂ ਦੇ ਕਰ ਕਰਕੇ ਇੱਧਰ ਵੀ ਜਿਹੜਾ ਸਾਡੇ ਇਹੋ ਜੀ ਜਿਹੜਾ ਹੈਗਾ ਵੀ ਲਓ ਜੀ ਇਹ ਬੜੇ ਅਲੂਮ ਸਿੱਖਣੇ ਪੈਂਦੇ ਆ ਜੀ, ਇਹ ਜਿਹੜਾ ਹੈਗਾ ਬੜਾ ਬਹੁਤ ਜਿਹੜਾ ਡਿਫੀਕਲਟ ਹੈਗਾ, ਬੜੇ ਅਲੂਮ ਸਿੱਖਣੇ ਪੈ, ਕਿਹੜੇ ਅਲੂਮ ਸਿੱਖਣੇ ਪੈਂਦੇ, ਕੁਛ ਵੀ ਨੀ ਸਾਦਾ। ਕਹਿੰਦੇ ਦੀਨ ਆਸਾਨ ਹੈ, ਅੱਲਾ ਰਹਿਮਾਨ ਹੈ, ਦੀਨ ਤਾਂ ਆਸਾਨ ਹੀ ਬੜਾ ਹੈਗਾ, ਕੋਈ ਚੱਕਰ ਨੀ ਗਾ। ਲੇਕਿਨ ਇਹਨਾਂ ਨੇ ਜਿਹੜੇ ਹੈਗੇ ਸੀ ਧਰਮ ਦੇ ਠੇਕੇਦਾਰ, ਇਹਨਾਂ ਨੇ ਜਿਹੜਾ ਧਰਮ ਨੂੰ ਅੱਗ ਲਾ ਦਿੱਤੀ ਤੇ ਇੰਨਾ ਕੰਪਲੈਕਸ ਕਰ ਦਿੱਤਾ ਜਿਹੜਾ ਹੈਗਾ, ਹਰ ਕੋਈ ਡਰਦਾ, ਕਹਿੰਦੇ ਯਾਰ ਵਾਕਈ ਪੇਚੀਦਾ ਹੈਗਾ, ਕੰਪਲੈਕਸ ਹੈਗਾ, ਦਈਏ ਸਾਡੇ ਵਸ ਦੀ ਗੱਲ, ਚਲੋ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ।
1: ਨਾਲੇ ਮੁਹੰਮਦ ਜੀ ਜੇ ਰੱਬ ਨੂੰ ਮਿਲਣਾ ਜਾਂ ਰੱਬ ਨੂੰ ਪਾਉਣਾ ਜੋ ਵੀ ਹੈਗਾ, ਜਿਸ ਹਰ ਤਰ੍ਹਾਂ ਦਾ ਵਿਅਕਤੀ ਦਾ ਆਪਣਾ ਸੋਚ ਹੈ, ਪੇ ਉਹਦੇ ਵਿੱਚ ਵਿਚੋਲਾ ਪਾਉਣ ਦੀ ਜ਼ਰੂਰਤ ਹੈ, ਤੁਸੀਂ ਸਿੱਧਾ ਮਿਲੋ ਜੇ ਮਿਲਣਾ ਤਾਂ ਜੀ।
3: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈਗੀ ਆ। ਹੁਣ ਇਹ ਜਿਹੜਾ ਹੈਗਾ ਕਹਿ ਦਿੰਦੇ ਹੁਣ ਕਿਤਾਬਾਂ ਦੇ ਵਿੱਚ ਜਿਹੜਾ ਹੈਗਾ ਨਾ ਇਹ ਉਹ ਹੁਣ ਕਹਿੰਦਾ ਗੁਰੂ ਗੋਬਿੰਦ ਦੋ ਕੜੇ ਕਾਕੋ ਲਾਗੋ ਪਾਉ ਬਲਿਹਾਰੀ ਗੁਰਾ ਆਪਣੋ ਜਿਨ ਗੋਬਿੰਦ ਦੀ ਉਮਰ, ਬਈ ਆਪਣੇ ਗੁਰੂ ਤੋਂ ਮੈਂ ਬਲਿਹਾਰ ਜਾਣਾ ਜਿਹੜਾ ਹੈਗਾ ਜਿਹਨੇ ਉਹਦੇ ਦਰਸ਼ਨ ਕਰਾ
1: ਦਿੱਤੇ। ਹੁਣ
3: ਦੂਸਰੇ ਪਾਸੇ ਉੱਧਰ ਵੀ ਕਹੀ ਜਾਂਦੇ ਵੀ ਗੁਰੂ ਕਾਮਲ ਹੋਣਾ ਚਾਹੀਦਾ, ਚਲੋ ਬਈ ਜਿਹਦੇ ਕੋਲੋਂ ਕੁਛ ਮਿਲਦਾ ਹੈਗਾ ਉਹ ਜਿਹੜਾ ਹੈਗਾ ਰਾਹ ਦੇ ਸਿਰਾ ਪਾ
1: ਦਰਸ਼ਨ। ਮੁਹੰਮਦ ਜੀ ਆਪੇ ਹੀ ਹੋ ਜਾਂਦੇ ਆ, ਤੁਸੀਂ ਕੰਮ ਦੇ ਨਾਲ ਕੰਮ ਰੱਖੋ, ਕਿਸੇ ਨਾਲ ਠੱਗੀ ਠੋਰੀ ਨਾ ਕਰੋ, ਜਿਹਦਾ ਜਿੰਨਾ ਹੱਕ ਬਣਦਾ ਉਹ ਦਿਓ, ਧੋਖਾ ਧੜੀ ਨਾ ਕਰੋ, ਝੂਠ ਨਾ ਬੋਲੋ, ਆਪਣੇ ਫਰਜ਼ ਜਿਹੜੇ ਨੇ ਉਹ ਪਛਾਣੋ, ਜ਼ਿੰਮੇਵਾਰੀਆਂ ਜਿਹੜੀਆਂ ਪਰਿਵਾਰਕ ਨੇ ਉਹਨਾਂ ਨੂੰ ਸਾਂਭੋ, ਤੇ ਹੋਰ ਸਾਰੀਆਂ ਚੀਜ਼ਾਂ ਨੇ ਉਹ ਰੱਬ ਆਪੇ ਹੀ ਦਿਖਣ ਲੱਗ ਜਾਂਦਾ ਜੀ।
3: ਮਿਲ ਜਾਂਦਾ ਜੀ ਜਿਹੜਾ ਹੈਗਾ। ਹੁਣ ਫਾਰ ਐਗਜ਼ਾਮਪਲ ਲੈ ਲਈਏ
1: ਜੀ,
3: ਮੁਹੰਮਦ ਸਾਹਿਬ ਹੋਇਆ ਪੂਰੇ ਇਸਲਾਮ ਦੇ ਜਿਹੜਾ ਹੈਗਾ ਉਹ ਫਾਊਂਡਰ ਹੈਗਾ
1: ਜੀ, ਬਿਲਕੁਲ
3: ਇਸਲਾਮ ਜਿਹੜਾ ਜਿੱਥੋਂ ਸ਼ੁਰੂ ਹੁੰਦਾ
1: ਜੀ
3: ਉਹ ਉੱਥੋਂ ਹੀ ਸ਼ੁਰੂ ਹੋਇਆ।
1: ਅੱਛਾ
3: ਹੁਣ ਜੇ ਕਹੀਏ ਪੀ ਉਹ ਕਿਹੜੀ ਯੂਨੀਵਰਸਿਟੀ ਚ ਪੜ੍ਹਿਆ, ਕੋਈ ਦੁਨੀਆਂ ਦੀ ਇਹੋ ਜਿਹੀ ਕਿਤਾਬ ਹੈਗੀ ਆ ਇਸ ਵੇਲੇ ਮੌਜੂਦ ਇਸ ਪਲੈਨਟ ਅਰਥ ਦੇ ਉੱਤੇ ਵੀ ਜਿਹੜਾ ਦੱਸ ਦੇਵੇ ਆਣ ਕੇ ਬੁਲਾ ਵੀ ਉਹਨਾਂ ਨੇ ਫਲਾਨੀ ਜਗ੍ਹਾ ਤੋਂ ਐਜੂਕੇਸ਼ਨ ਲਈ, ਕੋਈ ਵੀ ਨੀ
1: ਹੋਰਾਂ ਨੂੰ
3: ਜਿਵੇਂ ਤੁਸੀਂ ਦੱਸ ਰਹੇ ਡਾਇਰੈਕਟ ਮਿਲਿਆ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਉੱਪਰ ਵਾਲਾ ਚਾਹੁੰਦਾ ਹੈਗਾ ਤੇ ਉਹਦੇ ਉੱਤੇ ਉਹ ਰਹਿਮਤ ਹੋ ਜਾਂਦੀ ਆ, ਫਿਰ ਉਹਨੂੰ ਉਹ ਸਮਝਾ ਦਿੰਦਾ ਹੈਗਾ ਤਾਂ ਫਿਰ ਉਹਦੇ ਉੱਤੇ ਜਿਹੜਾ ਹੈਗਾ ਉਹ ਚੱਲਣ ਲੱਗ ਪੈਂਦਾ ਹੈਗਾ।
1: ਬਿਲਕੁਲ
3: ਅੱਖਾਂ ਦੇਖਣ ਲੱਗ ਪੈਂਦੀਆਂ, ਕੰਨ ਸੁਣਨ ਲੱਗ ਪੈਂਦੇ, ਕਦਮ ਚੱਲਣ ਲੱਗ
1: ਪੈਂਦੇ,
3: ਹੱਥ ਕਰਨ ਲੱਗ
1: ਪੈਂਦੇ, ਬਿਲਕੁਲ
3: ਹਨਾ। ਤੇ ਇਹ ਜਿਹੜਾ ਹੈਗਾ ਉਹਨੂੰ ਰੋਸ਼ਨੀ ਜਿਹੜੀ ਹੈਗੀ ਆ ਉਹ ਤੋਂ ਮਿਲ ਜਾਂਦੀ ਹੈਗੀ ਆ, ਅੱਗੇ ਉਸ ਤੋਂ ਨਾ ਚਾਲੂ ਕਰ ਦਿੰਦਾ
1: ਜੀ।
3: ਤੇ ਅਮਲ ਜਿਹੜਾ ਕਹਿੰਦੇ ਨਾ ਸਿਤਾਰੋ ਸੀ ਆ ਗਈ ਜਹਾਂ ਔਰ ਵੀ ਹੈ ਇਸ਼ਕ ਕੇ ਇਮਤਿਹਾਂ ਵੀ ਔਰ ਵੀ ਹੈ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ, ਤੇਰੇ ਆ ਗਿਆ ਆਸਮਾਂ ਔਰ ਵੀ ਹੈ,
1: ਔਰ ਵੀ
3: ਹੈ, ਔਰ ਵੀ ਅੱਗੇ ਜਿਹੜਾ ਹੈਗਾ ਰਸਤਾ ਹੈਗਾ, ਇਹ ਨੀ ਹੁੰਦਾ ਵੀ
1: ਜਰਨੀ, ਬਿਲਕੁਲ
3: ਹਾਂ ਜਰਨੀ ਫਿਨਿਸ਼ ਹੋ ਗਈ ਆ, ਜਰਨੀ ਜਿਹੜੀ ਹੈਗੀ ਆ ਲਿਮਿਟਿਡ ਜਰਨੀ ਆ, ਪਰ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਦੇਖਣਾ ਹੈਗਾ ਜਿਹੜਾ ਮੈਕਸੀਮਮ ਜਿਹੜਾ ਕਵਰੇਜ ਕੀਤੀ ਜਾਵੇ ਜਿਹੜਾ ਹੈਗਾ।
1: ਬਿਲਕੁਲ
3: ਬਾਕੀ ਕੋਈ ਤਾਕਤ ਹੈਗੀ ਆ, ਹੁਣ ਆਪਾਂ ਇਹ ਨੀ ਆਪਾਂ
1: ਬਿਲਕੁਲ
3: ਕਹਿ ਸਕਦੇ ਲੈ ਵੀ ਕੋਈ ਕੋਈ ਕੋਈ ਤਾਂ ਹੈ ਨਿਜ਼ਾਮੀ ਹਸਤੀ ਚਲਾ ਰਿਹਾ ਹੈ, ਖੁਦਾ ਹੈ,
1: ਬਿਲਕੁਲ
3: ਹੈ ਆ ਤਾਕਤ ਹੈਗੀ ਆ, ਚਾਹੇ ਉਹਨੂੰ ਅਕਾਲ ਪੁਰਖ ਕਹਿ ਲਵੋ, ਚਾਹੇ ਖੁਦਾ ਕਹਿ ਲਵੋ, ਚਾਹੇ ਅੱਲਾ ਕਹਿ ਲਵੋ
1: ਜੀ, ਚਾਹੇ ਮੈਗਨੈਟਿਕ ਇੱਕ ਸਰਕਲ ਕਹਿ ਲਵੋ, ਜੋ ਵੀ ਕਹਿਣਾ ਕਹਿ ਸਕਦੇ ਆ ਜੀ।
3: ਹਾਂਜੀ ਹਾਂਜੀ, ਤੇ ਇਹ ਚੀਜ਼ਾਂ ਹੈਗੀਆਂ ਕਿਉਂਕਿ ਜੇ ਆਪਾਂ ਕਹੀਏ ਨਾ ਆਟੋਮੈਟਿਕ ਹੀ ਸਾਰਾ ਕੁਛ ਹੁੰਦਾ ਪਿਆ, ਆਟੋਮੈਟਿਕ ਕੁਛ ਨੀ ਹੁੰਦਾ ਪਿਆ, ਕੋਈ ਤਾਕਤ ਹੈਗੀ ਜਿਹੜੀ ਚਲਾਰੀ, ਹੁਣ ਦਿਨ ਰਾਤ ਦਾ ਆ ਜਾਣਾ ਜਿਹੜਾ ਹੈਗਾ, ਆਪੇ ਦਿਨ ਆਇਆ ਤਾਂ ਵੀ ਦਿਨ ਵੀ ਅਖੀਰ ਕਿੰਨੀ ਦੇਰ ਤੱਕ ਹਨਾ,
1: ਬਿਲਕੁਲ
3: ਜੇ ਰਾਤ ਆ ਗਈ ਤੇ ਰਾਤ ਵੀ ਅਖੀਰ ਕਿੰਨੀ ਦੇਰ ਤੱਕ,
1: ਬਿਲਕੁਲ
3: ਹੁਣ ਦਿਨ ਚੜ੍ਹਨਾ ਹੈਗਾ ਖਤਮ ਹੁੰਦਾ ਨਾ, ਬਾਉਂਡਰੀਆਂ ਹੈਗੀਆਂ, ਹਰ ਕੋਈ ਜਿਹੜਾ ਹੈਗਾ ਸੂਰਜ ਦੀ ਕੀ ਮਜਾਲ ਹੈਗਾ ਉਹ ਜਿਹੜਾ ਹੈਗਾ ਕਹਿਣ ਦਾ ਮਤਲਬ ਰਾਤ ਦੇ ਦਾਇਰੇ ਦੇ ਵਿੱਚ ਦਾਖਲ ਹੋ ਜਾਂਦੀ,
1: ਸਭ ਦੀ ਹੈਂਕੜ, ਸਭ ਦੀ ਹੈਂਕੜ ਤੋੜੀ ਹੋਈ ਹੈ ਜੀ ਕੁਦਰਤ ਨੇ,
3: ਸਭ ਦੀ ਹੈਂਕੜ ਤੋੜੀ ਹੈ ਜਿਹੜਾ ਹੈਗਾ ਚੰਦਰਮਾ ਆ, ਚੰਦਰਮਾ ਆਪਣੀ ਜਿਹੜਾ ਹੈਗਾ ਬਾਉਂਡਰੀ ਦੇ ਵਿੱਚ ਉਹ ਹੈਗਾ, ਉਹਦੇ ਉਹ ਆਪਣੇ ਕੰਮ ਕਰੀ ਜਾਂਦਾ ਪਿਆ,
1: ਬਿਲਕੁਲ
3: ਸੂਰਜ ਜਿਹੜਾ ਉਹ ਸੂਰਜ ਆਪਣੀ ਬਾਉਂਡਰੀ ਦੇ ਵਿੱਚ ਕੰਮ ਕਰੀ ਜਾਂਦਾ, ਦਿਨ ਰਾਤ ਦਾ ਬਣਾ ਦੇਣਾ ਜਿਹੜਾ ਹੈਗਾ ਇਹਦੇ ਪਿੱਛੇ ਵੀ ਹਿਕਮਤ ਸੀ,
1: ਬਿਲਕੁਲ
3: ਇਨਸਾਨ ਹੈ ਥੱਕ ਜਾਂਦਾ ਹੈ ਨਾ,
1: ਇਨਸਾਨ ਤਾਂ ਕੁਝ ਵੀ ਨਹੀਂ ਇਹਨਾਂ ਚੀਜ਼ਾਂ ਦੇ ਮੋਹਰੇ, ਇੱਕ ਪੈਨ ਦੀ ਨਿਬ ਦੀ ਪੈਨ ਆਪਾਂ ਡੋਟ ਪਾ ਲਈਏ ਉਹ ਵੀ ਮਤਲਬ ਕਿ ਉਹ ਤੋਂ ਵੀ ਬਰੀਕ ਕਹਿ ਸਕਦੇ ਆ, ਇਨਸਾਨ ਦੀ ਹੋਂਦ ਕਿੰਨੀ ਕੈਦ ਹੈ ਉਸ ਹਿਸਾਬ ਦੇ ਨਾਲ ਤਾਂ,
3: ਐਡੇ ਐਡੇ ਪਲੈਨਟ ਨੇ ਹਰ ਚੀਜ਼ ਨਾਕਸ ਹੈ
1: ਜੀ, ਬਿਲਕੁਲ
3: ਜੀ, ਇਨਸਾਨ ਦੀ ਹਰ ਚੀਜ਼ ਨਾਕਸ, ਨਾਕਸ ਕਿੰਨੇ ਲਿਮਿਟਡ ਹੈ ਨਾ, ਇਹਦੀ ਸੋਚ ਨਾਕਸ, ਇਹਦੀ ਅਕਲ ਨਾਕਸ, ਇਹਦਾ ਵਿਜ਼ਡਮ ਜਿਹੜੀ ਹੈਗੀ ਕਹਿੰਦੇ ਆ ਆਮ ਇਨਸਾਨ ਦੇ ਕੋਲ ਕਿੰਨੇ ਦੇਵ ਕਦਮ ਹੈ, ਬਹੁਤ
1: ਵਿਜ਼ਡਮ ਵਾਲਾ
3: ਨਹੀਂ, ਉਹ ਵੀ ਨਾਕਸ ਹੈਗਾ ਕਿਉਂਕਿ ਇੰਨਾ ਜੇ ਕਹੀਏ ਨਾ ਵੀ ਉਹ ਜਿਹੜਾ ਹੈਗਾ ਵਸੀ ਹੈਗਾ, ਵਸੀ ਨਹੀਂ ਜਿਹੜਾ ਹੈਗਾ ਲਿਮਿਟਡ ਹੈਗਾ, ਨਾਕਸ ਹੈਗੀ ਆ,
1: ਬਿਲਕੁਲ
3: ਨਾਕਸ ਆ
1: ਜੀ,
3: ਤੇ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਜੋ ਵੀ ਚੀਜ਼ਾਂ ਹਰ ਨਾਕਸ ਹੈਗੀ ਆ, ਜੇ ਪੂਰੀ ਫੁੱਲ ਹੈ ਨੀ ਗਾ, ਅਗਰ ਪਰਫੈਕਸ਼ਨ ਹੈਗੀ ਆ ਉਹ ਸਿਰਫ ਉਹੀ ਜਿਹਨੂੰ ਤੁਸੀਂ ਅਕਾਲ ਪੁਰਖ ਕਹਿ ਲਵੋ,
1: ਬਿਲਕੁਲ ਨਾਮ ਅਸੀਂ ਦਿੱਤੇ ਹੋਏ ਨੇ ਆਪ, ਇਨਸਾਨ ਨੇ
3: ਦਿੱਤੇ, ਇਨਸਾਨ ਪਰਫੈਕਟ,
1: ਬਿਲਕੁਲ ਹੈ ਜੀ,
3: ਹਾਂਜੀ ਇਨਸਾਨ ਪਰਫੈਕਟ ਨਹੀਂ ਗਾ, ਤੇ ਬਾਕੀ ਇਹ ਚੀਜ਼ਾਂ ਹੈਗੀਆਂ ਬਹੁਤ ਵਧੀਆ ਲੱਗਦਾ ਹੈਗਾ
1: ਜੀ।
3: हाँ जी जी ते कहते ना वही असल में ऊंची उड़ान रखते हैं जो दिल में हौसला और सीने में जान रखते हैं।
1: क्या बात
3: मुर्दा
1: है?
3: दिल क्या खा के जिया करते हैं, मुर्दा दिल का कदा जीना, जमीन दे उते जिंदा लाश तुरी फिर दी है की फायदा होया।
1: बिलकुल
3: आए भी तो कुछ कीता भी ना,
1: एवं
3: ही चलेगा
1: बिलकुल,
3: फिर की फायदा होगा। उधर आप बाबे ने भी बाबे नानक ने हुई कभी नाम जपो वंड चको
1: किरत किरत करो
3: है किरत भी करनी है, ए भी ना तुसी चौंकड़ी मार के बैठे हो कोई नहीं उपर वाला देगा
1: जी,
3: इस तरह नहीं क्या हुंदा,
1: बिलकुल
3: मेहनत करनी पैंदी। हुण इधर कई कह रहे लो जी जन्नत जन्नत मिलती भाई, जरा दुनिया के बिच कुछ नहीं मिलता भाई, करने तो बगैर तानू जन्नत किवें मिल जूगी,
1: बिल्कुल
3: कुछ करना पैना,
1: बिल्कुल
3: जन्नत लैनी है तो भाई मेहनत करनी
1: पैनी
3: है। रब रब नही एवे नहीं चीटिंग ओ कर लो गे कहो कोई हानि जी उन्हें दे ही देनी
1: है, वो
3: भी मेहनत जरा करता ओनु रब भी ओनू ही देता,
1: बिलकुल।
3: आदम हिम्मत मद्दे खुदा
1: जी,
3: आदमी हिम्मत करता तो खुदा भी ओदी मदद
1: करता है जी, बिल्कुल।
3: गॉड हेल्प दोज हु हेल्प हिमसेल्फ
1: हिमसेल्फ जी, बिल्कुल
3: ई चीज। हां जेडे मतलब अपने हिम्मतां करदे आ ओ जेडे हैगे मंजिला ते फिर पहुंच जांदे हैगे।
1: चलो
3: जी मैं हुण देता तड़ी
1: आउण दियो आउण दियो आउण दियो, मैं फिर किताब दी सांझ पौंदा नहीं हुंदी, आउण दियो
3: जी जी जी, मैं जल्दी जल्दी करागा
1: जरूर जी।

0: ਵਾਹ ਜੀ
1: ਸੋ ਮਚ,
0: ਵਾਹ ਜੀ, ਥੈਂਕ ਯੂ ਮੁਹੰਮਦ ਜੀ, ਬਹੁਤ ਬਹੁਤ ਸ਼ੁਕਰੀਆ
1: ਸ਼ੁਕਰੀਆ
0: ਫਰਾਈਡੇ ਵਾਲੇ ਦਿਨ ਨੂੰ ਰੰਗ ਭਾਗ ਲਾਉਣ ਨੂੰ ਜੀ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
1: ਸ਼ੁਕਰੀਆ
0: ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਮੁਹੰਮਦ ਜੀ ਜੁੜੇ ਸੀ ਦੁਬਈ ਤੋਂ। ਦੋਸਤੋ ਤੁਹਾਡੇ ਸੁਨੇਹੇ ਵੀ ਬਹੁਤ ਆ ਰਹੇ ਨੇ ਜੀ, ਤੇ ਉਹਨਾਂ ਦਾ ਵੀ ਆਖਰ ਦੇ ਵਿੱਚ ਜ਼ਰੂਰ ਸਾਰ ਲਵਾਂਗੇ। ਤੇ ਜਾਂਦੇ ਜਾਂਦੇ ਆਖਰ ਦੇ ਵਿੱਚ ਜਿੰਨਾ ਵੀ ਸਮਾਂ ਬਾਕੀ ਹੈ, 15 ਆਪਣੇ ਸੋਰੀ ਤਕਰੀਬਨ ਤਕਰੀਬਨ ਲਾਉਂਦੇ ਹਾਂ ਆਪਾਂ, 25-30 ਮਿੰਟ ਲਾਉਂਦੇ ਹਾਂ ਹੋਰ, ਤੇ ਨਾਵਲ ਦਾ ਮੈਂ ਵਾਅਦਾ ਕੀਤਾ ਸੀ ਤੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦੋਸਤੋ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰੇ ਦੋਸਤ ਅੱਜ ਸਾਥ ਨਿਭਾ ਰਹੇ ਨੇ ਜੀ, ਤੁਹਾਡਾ ਦਿੱਤੀ ਹੋਈ ਹੌਸਲਾ ਅਫਜ਼ਾਈ ਅੱਜ ਚੰਗਾ ਲੱਗ ਰਿਹਾ, ਹਰ ਵੇਲੇ ਹੀ ਚੰਗਾ ਲੱਗਦਾ ਪ੍ਰੋਗਰਾਮ ਕਰਦੇ ਹੋਏ। ਤੇ ਲੋ ਫਿਰ ਆਪਾਂ ਬਾਤ ਪਹੁੰਚਾ ਰਹੇ ਹਾਂ ਅੱਜ ਦਾ ਜਿਹੜਾ ਆਖਰੀ ਪੜਾਅ ਸਾਡਾ ਹੁੰਦਾ ਹੈ ਕਿਤਾਬਾਂ ਦੇ ਅੰਕ ਸੰਗ ਦੇ ਵਿੱਚ, ਤੇ ਆਖਰੀ ਪੜਾਅ ਦੇ ਵਿੱਚ ਦੋਸਤੋ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿਤਾਬ ਪੰਜਾਬ ਦੇ ਵਿੱਚੋਂ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਜਿਹੜਾ ਲੜੀਵਾਰ ਭਾਗ ਤੁਹਾਡੇ ਨਾਲ 12ਵਾਂ, ਅੱਗੇ ਕੀ ਕੁਝ ਵਾਪਰਦਾ ਹੈ, ਆਪਾਂ ਜਿੱਥੇ ਸਮਾਪਤੀ ਕੀਤੀ ਸੀ ਥੋੜਾ ਜਿਹਾ ਉਹ ਤੁਹਾਡੇ ਨਾਲ ਜ਼ਰੂਰ ਸਾਂਝ ਕਰਾਂਗਾ ਪਾਵਾਂਗਾ, ਤੇ ਗੱਲ ਉੱਥੋਂ ਹੀ ਆਪਾਂ ਅੱਗੇ ਵਧਾਵਾਂਗੇ। ਜਿਵੇਂ ਕਿ ਯਹੂਦੀ ਡਾਕਟਰ ਯੋਸਫ ਵੋਲਫ ਯਾਤਰਾ ਦੇ ਦੌਰਾਨ ਮਹਾਰਾਜੇ ਨੂੰ ਜਿਹੜਾ ਸੀ ਮਿਲਦਾ ਹੈ ਆਪਣੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ, ਤੇ ਧਰਮ ਦੇ ਬਾਰੇ ਰਣਜੀਤ ਸਿੰਘ ਦੀ ਜਿਹੜੀ ਹੈ ਉਧਾਰਤਾ ਤੇ ਜਬਰਨ ਧਰਮ ਜਿਹੜਾ ਸੀ ਪਰਿਵਰਤਨ ਦੀ ਮੂਰਖਤਾ ਵਿਰੁੱਧ ਉਸਦੇ ਖਿਆਲਾਂ ਤੋਂ ਮੈਂ ਪ੍ਰਭਾਵਿਤ ਹੋਇਆ ਉਹ ਦੱਸਦਾ ਹੈ। ਅਨੇਕ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਵੀ ਮਹਾਰਾਜਾ ਕਿਹਾ ਕਰਦਾ ਸੀ ਕਿ ਤਲਵਾਰ ਦੀ ਧਾਰ ਧਰਮ ਦੇ ਸੱਚ ਦਾ ਹਮੇਸ਼ਾ ਪ੍ਰਗਟਾਵਾ ਨਹੀਂ ਹੁੰਦੀ, ਤੇ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿ 20ਵੀਂ ਸਦੀ ਦੇ ਪੰਜਾਬੀ ਜਿਹੜੇ ਮੁਸਲਮਾਨ ਸਰਦਾਰਾਂ ਦੇ ਵਡੇਰੇ ਮਹਾਰਾਜੇ ਦੇ ਬਰਾਬਰ ਦੇ ਵਿੱਚ ਅਫਸਰ ਹੁੰਦੇ ਸਨ, ਤੇ ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦਿਸ ਜਾਂਦੀ ਹੈ। ਫਜ਼ਲ ਹੁਸੈਨ ਅਤੇ ਖਿਜਰ ਹਯਾਤ ਟਵਾਣਾ ਇਨ੍ਹਾਂ ਦੇ ਵਿੱਚੋਂ ਹੀ ਇੱਕ ਸਨ। ਤੇ ਅੱਗੇ ਇੱਥੇ ਆਪਣੇ ਸਮਾਪਤੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਚੈਪਟਰ 11ਵੇਂ ਦੇ ਵਿੱਚ, ਤੇ ਲੜੀਵਾਰ ਭਾਗ 12ਵਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਦੋਸਤੋ। ਅੱਜ ਇਹ ਚੈਪਟਰ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਉਹਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਦੋਸਤੋ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਇਹਦਾ ਅਨੁਵਾਦ ਕੀਤਾ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 12ਵਾਂ।

ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪੰਜਾਬ ਦੇ ਅੰਦਰ ਕੋਈ ਵੱਡੀ ਮੁਸਲਿਮ ਧਾਰਮਿਕ ਬਗਾਵਤ ਨਹੀਂ ਹੋਈ। ਸਿੰਧ ਦੇ ਪੱਛਮ ਦੇ ਵੱਲ ਪਖਤੂਨਾ ਨੇ ਛੁੱਟ ਪੁੱਟ ਜਨੂਨੀ ਬਗਾਵਤਾਂ ਕੀਤੀਆਂ, ਛੋਟੀਆਂ ਮੋਟੀਆਂ ਜਾਣੀ ਕਿ ਕੁਝ ਬਗਾਵਤਾਂ ਕੀਤੀਆਂ। 1824 ਦੇ ਵਿੱਚ ਅਕਾਲੀ ਫੂਲਾ ਸਿੰਘ ਨਿਹੰਗ ਚੀਫ ਅਤੇ ਬੱਲਬਧਰ ਗੋਰਖਿਆਂ ਦਾ ਜਿਹੜਾ ਸੀ ਚੀਫ ਮਹਾਰਾਜੇ ਦੇ ਵੱਲੋਂ ਪੇਸ਼ਾਵਰ ਦਾ ਕਬਜ਼ਾ ਛਡਾਉਣ ਭੇਜੇ, ਜਿੱਥੇ ਪਖਤੂਨਾ ਨੇ ਕਬਜ਼ਾ ਕਰ ਲਿਆ। ਲੜਦੇ ਹੋਏ ਦੋਵੇਂ ਜਰਨੈਲ ਮਾਰੇ ਗਏ, ਪਰ 4000 ਪਖਤੂਨ ਵੀ ਮਾਰੇ ਜਾਂਦੇ ਹੈ ਤੇ ਕਿਲੇ ਤੇ ਪੰਜਾਬ ਦੀ ਸੈਨਾ ਦਾ ਕਬਜ਼ਾ ਮੁੜ ਹੋ ਜਾਂਦਾ ਹੈ, ਜਿੱਥੇ ਦੀਵਾਨ ਚੰਦ ਜੋ ਕਿ ਉਹਦੀ ਮੌਤ ਹੁੰਦੀ ਹੈ 1825 ਦੇ ਵਿੱਚ, ਤੇ ਹਰੀ ਸਿੰਘ ਨਲੂਆ ਤੇ ਦੋ ਫਰਾਂਸੀਸੀ ਜਰਨੈਲਾਂ ਅਲੈਰਡ ਤੇ ਵੈਤੂਰਾ ਨੇ ਪ੍ਰਬੰਧ ਜਿਹੜਾ ਉਹਦਾ ਸੰਭਾਲਿਆ। ਇਸ ਲੜਾਈ ਤੋਂ 2 ਸਾਲਾਂ ਦੇ ਬਾਅਦ ਪੰਜਾਬ ਦੇ ਵਿੱਚ ਇੱਕ ਖਤਰਨਾਕ ਬਗਾਵਤ ਦੀ ਹਨੇਰੀ ਝੁੱਲ ਪਈ। ਬਾਗੀ ਨਾ ਪਖਤੂਨ ਸੀ ਨਾ ਪੰਜਾਬੀ, ਇੱਕ ਹਿੰਦੁਸਤਾਨੀ ਸੀ ਸੈਯਦ ਅਹਿਮਦ। ਲਖਨਊ ਨੇੜੇ ਰਾਏ ਬਰੇਲੀ ਦੇ ਵਿੱਚ ਜੰਮਿਆ ਪਲਿਆ, ਦਿੱਲੀ ਦੇ ਮੁਸਲਮਾਨ ਸ਼ਰਈ ਵਿਦਵਾਨ ਸ਼ਾਹ ਵਲੀ ਉੱਲਾ ਜੋ ਕਿ 1703 ਤੋਂ 62 ਤੱਕ ਦਾ ਜਿਹੜਾ ਉਹਦਾ ਸਫ਼ਰ ਹੈ ਉਹਦਾ ਮੁਰੀਦ। ਸੈਯਦ ਅਹਿਮਦ ਨੂੰ ਲੱਗਿਆ ਕਿ ਦਿੱਲੀ ਤੇ ਲਾਹੌਰ ਦੇ ਵਿੱਚੋਂ ਮੁਸਲਮਾਨ ਹਕੂਮਤ ਦਾ ਖਾਤਮਾ ਹੋਣਾ ਤਾਂ ਪਰਲੋ ਆਉਣ ਵਰਗੀ ਸਥਿਤੀ ਹੈ, ਇਹ ਨਹੀਂ ਬਰਦਾਸ਼ਤ ਹੋ ਸਕਦੀ। ਅੰਗਰੇਜ਼ਾਂ ਤੇ ਸਿੱਖਾਂ ਦੇ ਦੋਵਾਂ ਦਾ ਦੁਸ਼ਮਣ ਸੀ, ਪਰ ਦੋਵਾਂ ਦੇ ਵਿੱਚੋਂ ਸਿੱਖਾਂ ਦਾ ਬਹੁਤਾ। ਉੱਤਰ ਪ੍ਰਦੇਸ਼ ਦੇ ਵਿੱਚੋਂ ਉਸਨੇ ਜਹਾਦੀਆਂ ਦੀ ਭਰਤੀ ਜਿਹੜੀ ਸੀ ਵੱਡੀ ਪੱਧਰ ਦੇ ਉੱਤੇ ਕੀਤੀ। ਦਿਲਚਸਪ ਗੱਲ ਇਹ ਵੀ ਸੀ ਕਿ ਐਡੇ ਵੱਡੇ ਕਾਰਵਾਂ ਨੂੰ ਅੰਗਰੇਜ਼ਾਂ ਨੇ ਜਿਹੜਾ ਸੀ ਬਰਾਸਤਾ ਸਿੰਧ ਪੇਸ਼ਾਵਰ ਜਾਣ ਤੋਂ ਰੋਕਿਆ ਕਿਉਂ ਨਾ। 1825 ਦੇ ਵਿੱਚ ਉੱਤਰੀ ਹਿੰਦੁਸਤਾਨ ਦੇ ਵਿੱਚ ਜੋ ਪੈਂਫਲਿਟ ਵੰਡੇ ਸਨ, ਇਸ਼ਤਿਹਾਰ ਵੰਡੇ ਗਏ, ਉਹਨਾਂ ਦੇ ਵਿੱਚੋਂ ਇੱਕ ਤੇ ਲਿਖਿਆ ਸੀ ਦੇਰ ਪਹਿਲਾਂ ਸਿੱਖ ਕੌਮ ਨੇ ਲਾਹੌਰ ਸਰ ਕਰ ਲਿਆ, ਉਹਨਾਂ ਦੀਆਂ ਜਾਤੀਆਂ ਸਭ ਹੱਦਾਂ ਪਾਰ ਕਰ ਗਈਆਂ ਨੇ, ਬਿਨਾਂ ਕਿਸੇ ਉਕਸਾਹਟ ਦੇ ਉਹਨਾਂ ਨੇ ਹਜ਼ਾਰਾਂ ਮੁਸਲਮਾਨ ਮਾਰਤੇ ਤੇ ਮਸੀਤਾਂ ਦੇ ਵਿੱਚੋਂ ਜਿਹੜਾ ਸੀ ਅਜ਼ਾਨ ਦੇਣੀ ਬੰਦ ਕਰਵਾ ਦਿੱਤੀ ਤੇ ਗਊ ਹੱਤਿਆ ਉੱਪਰ ਜਿਹੜਾ ਸੀ ਪੂਰਨ ਪਾਬੰਦੀ ਹੈ। ਭਾਰਤੀ ਸ਼ਹਿਰਾਂ ਦੇ ਵਿੱਚੋਂ ਜਹਾਦੀ ਹਥਿਆਰ ਅਤੇ ਪੈਸੇ ਇਕੱਠੇ ਕਰਕੇ 1826 ਦੇ ਵਿੱਚ ਜਹਾਦ ਦਾ ਐਲਾਨ ਕਰਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਦੇ ਵਿੱਚ ਆਣ ਪੁੱਜਾ। ਕੁਝ ਸਮੇਂ ਦੇ ਲਈ ਯੂਸਫ ਜਈ ਖਟਕ ਅਤੇ ਹੋਰ ਕਬਾਇਲੀਆਂ ਦੇ ਉੱਤੇ ਜਹਾਦੀਆਂ ਦਾ ਅਸਰ ਹੋਇਆ। ਮਹਾਰਾਜੇ ਦੇ ਵੱਲੋਂ ਥਾਪੇ ਪਖਤੂਨ ਹਾਕਮ ਨੇ ਪੇਸ਼ਾਵਰ ਖਾਲੀ ਕਰ ਦਿੱਤਾ ਤੇ ਐਲਾਰਡ ਜਿਹੜਾ ਸੀ ਤੇ ਵਤੂਰਾ ਫਿਰ ਫੌਜਾਂ ਲੈ ਕੇ ਆਗ ਉੱਥੇ ਗਏ ਤੇ ਪੇਸ਼ਾਵਰ ਦਾ ਇੱਕ ਹਿੱਸਾ ਉਹਨਾਂ ਨੇ ਮੱਲ ਲਿਆ। ਸਮੇਂ ਸਮੇਂ ਮਹਾਰਾਜਾ ਕਬਾਇਲੀਆਂ ਨੂੰ ਜਿਹੜਾ ਪਾੜੀ ਰੱਖਣ ਦੇ ਲਈ ਪੈਸਾ ਤੇ ਉਹਨਾਂ ਵਿਚਲੀ ਜੱਦੀ ਦੁਸ਼ਮਣੀ ਨੂੰ ਜਿਹੜਾ ਹਥਿਆਰ ਬਣਾਉਂਦਾ ਰਿਹਾ, ਕਦੀ ਵੱਡੀ ਸੈਨਾ ਦੇ ਨਾਲ ਦਬਾਉਂਦਾ ਤੇ 1830 ਦੀਆਂ ਗਰਮੀਆਂ ਚ ਕੁਵਰ ਸ਼ੇਰ ਸਿੰਘ, ਹਰੀ ਸਿੰਘ ਨਲੂਆ ਤੇ ਐਲਾਰਡ ਦੀ ਜਿਹੜੀ ਕਮਾਨ ਦੇ ਵਿੱਚ ਵੱਡੇ ਲਸ਼ਕਰ ਨੇ ਬਾਗੀਆਂ ਦੇ ਵਿਰੁੱਧ ਜੰਗ ਜਿੱਤ ਲਈ। ਲੁਧਿਆਣੇ ਦੇ ਵਿੱਚ ਪੰਜਾਬ ਦੇਸ਼ ਦੇ ਇੰਚਾਰਜ, ਜਾਣੀ ਕਿ ਪਿਛਲੇ ਆਪਾਂ ਚੈਪਟਰ ਚ ਪੜਿਆ ਸੀ ਕਿ ਲੁਧਿਆਣਾ ਉਹਨਾਂ ਨੇ ਪਹਿਲਾਂ ਉੱਥੇ ਆ ਕੇ ਰਾਜ ਕੀਤਾ। ਕੰਪਨੀ ਦੇ ਅਫਸਰ ਨੇ ਦਿੱਲੀ ਰੈਜੀਡੈਂਟ ਨੂੰ ਰਿਪੋਰਟ ਭੇਜ ਦਿੱਤੀ ਜਿਸ ਦੇ ਵਿੱਚ ਇਸ ਬਗਾਵਤ ਨੂੰ ਕੁਚਲਣ ਦਾ ਵਿਸਤਾਰ ਦਰਜ ਹੈ। ਲਿਖਿਆ ਕਿ ਹਰੀ ਸਿੰਘ ਨਲੂਏ ਤੋਂ ਮੂਲਵਾਦੀ ਸੈਯਦ ਅਹਿਮਦ ਹਾਰ ਗਿਆ, ਪਰ ਬਾਗੀਆਂ ਨੇ ਹੁਣ ਦੂਜਾ ਰਾਹ ਅਪਣਾ ਲਿਆ। ਆਮੋ ਸਾਹਮਣੇ ਲੜਨ ਦਾ ਤਰੀਕਾ ਛੱਡ ਕੇ ਲੁਕ ਛੁਪ ਕੇ ਜਿਹੜਾ ਸੀ ਉਹ ਘਾਤ ਲਾ ਕੇ ਹਮਲੇ ਕਰਨ ਲੱਗ ਪਏ। ਕੁਝ ਝੜਪਾਂ ਦੇ ਵਿੱਚ ਭਾਰੀ ਨੁਕਸਾਨ ਕਰਕੇ ਜਿੱਤ ਵੀ ਹਾਸਲ ਕੀਤੀ ਤੇ ਜਿੱਤ ਵੀ ਜਾਂਦੇ। ਇਸ ਲੜਾਈ ਦਾ ਖਾਤਮਾ ਉਦੋਂ ਹੋਇਆ ਜਦੋਂ ਪਖਤੂਨਾ ਨੇ ਹਿੰਦੁਸਤਾਨੀਆਂ ਜਹਾਦੀਆਂ ਨੂੰ ਨਾ ਪਸੰਦ ਕਰਨਾ ਸ਼ੁਰੂ ਕਰਤਾ। ਉਸ ਉੱਤੇ ਦੋਸ਼ ਲੱਗੇ ਕਿ ਉਹ ਹਿੰਦੁਸਤਾਨੀ ਜਹਾਦੀਆਂ ਨੂੰ ਇੱਕ ਇੱਕ ਕਰਕੇ ਪਖਤੂਨ ਕੁੜੀਆਂ ਵੰਡ ਰਿਹਾ ਸੀ। ਪੇਸ਼ਾਵਰ ਦੇ ਲੋਕ ਭੜਕ ਉੱਠੇ ਤੇ ਬੇਸ਼ੱਕ ਇਹ ਵੀ ਕਿਹਾ ਗਿਆ ਕਿ ਦੋਸ਼ ਝੂਠੇ ਨੇ। ਪਖਤੂਨ ਇਤਿਹਾਸ ਦੇ ਵਿਦਿਆਰਥੀ ਔਲਫ ਕਾਰੋ ਨੇ ਇਹ ਭੇਤ ਜਿਹੜਾ ਖੋਲਿਆ ਜੋ ਬਾਅਦ ਦੇ ਵਿੱਚ ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਵਿੱਚ ਅੰਗਰੇਜ਼ਾਂ ਨੇ ਗਵਰਨਰ ਲਾਇਆ ਸੀ। ਬੁਰੇ ਭਾਗ ਉਸਦੇ ਜਹਾਦੀ ਸਾਥੀ ਸਾਥ ਛੱਡਣ ਲੱਗ ਪਏ, ਕਈ ਥਾਵਾਂ ਦੇ ਉੱਤੇ ਕਤਲ ਹੋਏ। ਸੈਯਦ ਅਹਿਮਦ ਅੰਗਰੇਜ਼ ਫੌਜਾਂ ਤੇ ਬੇਰਹਿਮ ਪਖਤੂਨਾਂ ਦੇ
ਫੰਦੇ ਦੇ ਵਿਚਕਾਰ ਫਸ ਗਿਆ। ਤਿਰਸਕਾਰੇ ਹੋਏ ਸੱਯਦ ਉੱਪਰ ਮਈ 1831 ਦੇ ਵਿਚ ਅਚਨਚੇਤੀ ਕੁਵਰ ਸ਼ੇਰ ਸਿੰਘ ਦੀ ਸੈਨਿਕ ਟੁਕੜੀ ਜਿਹੜੀ ਸੀ ਉਹਨਾਂ ਨੇ ਬਾਲਾਕੋਟ ਦੇ ਵਿਚ ਹੱਲਾ ਕਰਕੇ ਦਿਨ ਕੱਟੀ ਕਰਦੇ ਹੋਏ ਇਸ ਬਾਗੀ ਨੂੰ ਮਾਰ ਮੁਕਾਇਆ। ਕਾਬਲ ਦੀ ਸ਼ਹਿਰ ਉੱਤੇ ਜਿਹੜਾ ਸੀਗਾ ਗਾਹੇ ਬਗਾਹੇ ਪੇਸ਼ਾਵਰ ਦੇ ਵਿਚ ਬਗਾਵਤਾਂ ਉੱਠਦੀਆਂ ਰਹੀਆਂ। ਦਿਲਚਸਪ ਵਾਕਿਆ ਇਹ ਸੀ ਕਿ ਸੱਯਦ ਦੇ ਸੱਦੇ ਦੇ ਕਾਰਨ ਪੰਜਾਬ ਦੇ ਕਿਸੇ ਮੁਸਲਮਾਨ ਚੀਫ਼ ਨੇ ਸਰਕਾਰ ਖਾਲਸਾ ਦਾ ਸਾਥ ਨਹੀਂ ਸੀ ਛੱਡਿਆ, ਕਿਉਂ ਪੰਜਾਬ ਦੇ ਵਿਚ ਪੱਤਾ ਤੱਕ ਨਾ ਹਿੱਲ ਸਕਿਆ। 1815 ਦੇ ਵਿਚ ਨੈਪੋਲੀਅਨ ਅੰਗਰੇਜ਼ਾਂ ਤੋਂ ਹਾਰ ਗਿਆ ਤਾਂ ਹਿੰਦੁਸਤਾਨ ਜਾ ਪੰਜਾਬ ਦੇ ਵਿਚ ਫਰਾਂਸੀਸੀਆਂ ਦਾ ਆਧਾਰ ਖਤਮ ਹੋ ਗਿਆ, ਪਰ ਇਸਦਾ ਇੱਕ ਹੋਰ ਅਸਰ ਹੋਇਆ। ਫਰਾਂਸੀਸੀ ਸੈਨਾਪਤੀ ਬਾਹਰਲੇ ਦੇਸ਼ਾਂ ਦੇ ਵੱਲ ਰੁੱਖ ਕਰਨ ਲੱਗ ਪਏ, ਪੰਜਾਬ ਦੇ ਵਿਚ ਆਏ ਤੇ 1822 ਦੇ ਵਿਚ ਐਲਰਡ ਤੇ ਵੈਤੂਰਾ ਸਰਕਾਰ ਖਾਲਸਾ ਦੇ ਵਿਚ ਆ ਗਏ। ਪੰਜਾਬ ਦੀ ਫੌਜ ਦੇ ਵਿਚ ਰੈਗੂਲਰ ਭਰਤੀ ਹੋਣ ਵਾਲੇ ਇਹ ਪਹਿਲੇ ਯੂਰੋਪੀਅਨ ਜਰਨੈਲ ਸਨ। ਥੋੜੇ ਸਾਲਾਂ ਦੇ ਵਿਚ ਗੋਰਿਆਂ ਦੀ ਜਾਣੀ ਕਿ ਯੂਰੇਸ਼ੀਅਨਸ ਜਿਹੜੇ ਸਨ ਜੰਗਬਾਜ਼ਾਂ ਦੀ ਗਿਣਤੀ 50 ਟੱਪ ਗਈ, 50 ਤੋਂ ਉੱਪਰ ਹੋ ਗਈ। ਇਨ੍ਹਾਂ ਦੇ ਵਿਚ ਕਲਾਗ ਅਗਸਤ ਕੁਰਟ ਫਰਾਂਸ ਤੋਂ ਅਤੇ ਪਾਓਲੋ ਅਵਿਤਾਬਿਲ ਇਟਲੀ ਤੋਂ ਆਇਆ। ਸਾਲ 1929 ਦੇ ਵਿਚ ਮਹਾਰਾਜੇ ਨੇ ਆਸਟਰੋ ਹੰਗੇਰੀਅਨ ਹੋਮਿਓਪੈਥ ਡਾਕਟਰ ਆਪਣੇ ਵਾਸਤੇ ਭਰਤੀ ਕਰ ਲਿਆ। 2 ਸਾਲ ਦੇ ਬਾਅਦ ਫਰਾਂਸੀਸੀ ਭੂ ਵਿਗਿਆਨੀ ਤੇ ਬਨਸਪਤੀ ਵਿਗਿਆਨੀ ਵਿਕਟਰ ਜੈਕਮੋਟ ਨਾਲ ਮਹਾਰਾਜਾ ਹਿਮਾਲਾ ਦੀ ਸੈਰ ਵਾਸਤੇ ਨਿਕਲ ਪਿਆ। ਨਾਲ ਲੱਗਦੀ ਹੱਦ ਦੇ ਉੱਤੇ ਅੰਗਰੇਜ਼ਾਂ ਦੀ ਹਾਜ਼ਰੀ ਬਾਰੇ ਜਿਹੜਾ ਮਹਾਰਾਜਾ ਚੌਕਸ ਸੀਗਾ, ਇਸ ਕਰਕੇ ਖੁਸ਼ ਹੋਇਆ ਕਿ ਉਹਨਾਂ ਦੇ ਵਿਰੁੱਧ ਲੜ ਚੁੱਕੇ ਦੁਸ਼ਮਣ ਹੁਣ ਪੰਜਾਬ ਦੀਆਂ ਫੌਜਾਂ ਨੂੰ ਯੂਰੋਪੀਅਨ ਤੌਰ ਤਰੀਕੇ ਦੇ ਨਾਲ ਟ੍ਰੇਡ ਕਰਨਗੇ, ਜਾਣੀ ਕਿ ਉਹਨਾਂ ਨੂੰ ਸਿਖਲਾਈ ਦੇਣਗੇ, ਟ੍ਰੇਨਡ ਕਰਨਗੇ। ਕਈ ਜਰਨੈਲਾਂ ਅਤੇ ਵਜ਼ੀਰਾਂ ਨੇ ਕਿਹਾ ਕਿ ਇੰਨੀ ਵਧੀਕ ਤਨਖਾਹ ਦੇ ਕੇ ਯੂਰੋਪੀਅਨਾਂ ਨੂੰ ਨੌਕਰੀ ਦੇ ਉੱਤੇ ਰੱਖਣਾ ਠੀਕ ਫੈਸਲਾ ਨਹੀਂ, ਪਰ ਮਹਾਰਾਜੇ ਤੇ ਇਸ ਸਲਾਹ ਨੇ ਜਿਹੜਾ ਸੀ ਅਸਰ ਨਾ ਕੀਤਾ। ਪਰ ਇਹਦਾ ਇੱਕ ਹੋਰ ਐਂਗਲ ਮੈਂ ਦੇਖਦਾ ਹਾਂ ਕਿ ਭਾਈ ਸਾਡੇ ਲੋਕ ਭਰੋਸੇਯੋਗ ਕਿੰਨੇ ਕੁ ਸੀ, ਤੇ ਫਿਰ ਬਾਹਰੋਂ ਬੰਦੇ ਲਿਆ ਕੇ ਜ਼ਰੂਰ ਇਸ ਕਰਕੇ ਵੀ ਰੱਖਣੇ ਪਏ ਹੋਣਗੇ ਕਿਤੇ ਨਾ ਕਿਤੇ। ਹਾਂ, ਇਹਨਾਂ ਉੱਪਰ ਕੁਝ ਬੰਦਿਸ਼ਾਂ ਜ਼ਰੂਰ ਲਾਈਆਂ ਗਈਆਂ, ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਹਜਾਮਤ ਨਹੀਂ ਕਰਨੀ ਤੇ ਗਊ ਮਾਸ ਨਹੀਂ ਖਾਣਾ। ਇਹ ਵੀ ਕਿਹਾ ਗਿਆ ਕਿ ਚੰਗਾ ਹੋਵੇ ਇੱਥੇ ਪੰਜਾਬ ਦੀਆਂ ਕੁੜੀਆਂ ਦੇ ਨਾਲ ਵਿਆਹ ਕਰਾ ਲਓ, ਮਹਾਰਾਜੇ ਦੀ ਆਗਿਆ ਬਗੈਰ ਪੰਜਾਬ ਤੋਂ ਬਾਹਰ ਨਹੀਂ ਜਾਣਾ, ਕੋਰਟ ਦੇ ਵਿੱਚ ਵਿਚਾਰ ਵਟਾਂਦਰੇ ਦੇ ਲਈ ਨਹੀਂ ਆਉਣਾ ਤੇ ਆਪਸ ਦੇ ਵਿੱਚ ਮੇਲ ਜੋਲ ਘੱਟ ਰੱਖਣਾ ਹੈ। ਸ਼ੁਕਰਾਨਾ ਹੈ ਫਰਾਂਸੀਸੀਆਂ ਤੇ ਇਟਾਲੀਅਨਾਂ ਦਾ, ਮਹਾਰਾਜੇ ਦੇ ਜਰਨੈਲ ਤੇ ਫੌਜ ਵਰਦੀ ਪਹਿਨਣ ਦੇ ਲਈ ਰਜ਼ਾਮੰਦ ਹੋ ਗਏ। ਐਲਾਰਡ ਤੇ ਵੈਤੂਰੇ ਦੀ ਜਿਹੜੀ ਸੈਨਾ ਦਾ ਨਾਮ ਫੌਜ ਏ ਖਾਸ ਰੱਖਿਆ ਗਿਆ ਜੋ ਨਿਰੰਤਰ ਦੌਰਿਆਂ ਦੇ ਉੱਤੇ ਰਹਿੰਦੀ, ਇਸਦਾ ਹੈੱਡਕੁਆਰਟਰ ਲਾਹੌਰ ਰੱਖਿਆ। ਵਿਆਹ ਵਾਸਤੇ ਕੁਰਟ ਨੂੰ ਕਸ਼ਮੀਰੀ ਕੁੜੀ ਫੈਜ਼ਲੀ ਅਜ਼ਾਮੂਜ਼ ਲੱਭ ਗਈ ਤੇ ਕੁਰਟ ਅਤੇ ਅਵਿਤ ਬਿੱਲ ਨੂੰ 2 ਵੱਖ ਵੱਖ ਬ੍ਰਿਗੇਡ ਦਿੱਤੇ ਗਏ। ਇਹਨਾਂ ਦਾ ਹੈੱਡਕੁਆਰਟਰ ਵੀ ਲਾਹੌਰ ਹੋਵੇਗਾ। 1830 ਦੇ ਵਿੱਚ ਅਵਿਤਾ ਬਿੱਲ ਦਾ ਬ੍ਰਿਗੇਡ ਪੇਸ਼ਾਵਰ ਜਾ ਕੇ ਤੈਨਾਤ ਹੋ ਗਿਆ। ਫੌਜ ਏ ਖਾਸ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਬਾਰਡਰ ਉੱਪਰ ਤੈਨਾਤ ਕੀਤੀ ਗਈ। ਬ੍ਰਿਟਿਸ਼ ਕੈਂਪ ਦੇ ਲਾਹੌਰ ਏਜੰਟ ਦੀ ਜਿਹੜੀ ਸੀ ਸੁਰੱਖਿਆ ਟੁਕੜੀ ਸਤਲੁਜ ਪਾਰ ਸੀ।

ਪੰਜਾਬੀਆਂ ਨੂੰ ਪਰੇ ਤੱਕ ਦਿੱਤਾ ਹੋਵੇ। ਇਲਾਹੀ ਬਖਸ਼ ਤੋਪਖਾਨੇ ਦਾ ਜਰਨੈਲ ਸੀ ਤੇ ਹਰੀ ਸਿੰਘ ਨਲੂਆ ਚੀਫ ਕਮਾਂਡਰ। 33 ਸਾਲ ਦਾ ਕੁੰਵਰ ਖੜਕ ਸਿੰਘ 1830 ਦੇ ਵਿਚ ਹੋਣਹਾਰ ਜਰਨੈਲ ਸੀ, ਪਰ ਹਕੂਮਤ ਦੀ ਕੇਂਦਰੀ ਸ਼ਕਤੀ ਤੇ ਫੌਜਾਂ ਦਾ ਸੁਪਰੀਮ ਕਮਾਂਡਰ ਮਹਾਰਾਜਾ ਖੁਦ ਸੀ। 1830 ਦੇ ਵਿਚ 50 ਸਾਲ ਦਾ ਸੀ ਤੇ ਛਾਤੀ ਦੇ ਵਿਚ ਦਰਦ ਰਹਿਣ ਲੱਗ ਪਿਆ, ਕਮਜ਼ੋਰ ਹੁੰਦਾ ਗਿਆ, ਉਦਾਸ ਰਹਿਣ ਲੱਗ ਪਿਆ। ਉਸ ਨੂੰ ਲੱਗਿਆ ਬੁੱਢਾ ਹੋ ਗਿਆ ਹਾਂ। 4 ਸਾਲ ਪਹਿਲਾਂ ਵੀ ਇਹ ਦਰਦ ਹੋਇਆ ਸੀ ਉਹਦੇ ਤਾਂ। ਫਕੀਰ ਇਮਾਮੂਦੀਨ ਨੂੰ ਲੁਧਿਆਣੇ ਭੇਜਿਆ ਕਿ ਅੰਗਰੇਜ਼ ਡਾਕਟਰ ਲਿਆਓ ਉੱਥੇ ਜਾ ਕੇ। ਗਵਰਨਰ ਜਨਰਲ ਨੇ ਡਾਕਟਰ ਮੁਰੇ ਇਲਾਜ ਵਾਸਤੇ ਲਾਹੌਰ ਭੇਜਿਆ ਤੇ ਉਸਦੀ ਦਵਾਈ ਰੰਗ ਜਿਹੜੀ ਲਿਆਈ। ਦੂਜਾ ਡਾਕਟਰ ਸਕਾਟਲੈਂਡ ਦਾ ਅਲੈਗਜ਼ੈਂਡਰ ਬਰਨਸ ਸੀ, ਯਾਤਰੀ, ਕੂਟਨੀਤ, ਭਾਸ਼ਾ ਵਿਗਿਆਨੀ ਤੇ ਜਾਸੂਸ। ਇਹ ਡਾਕਟਰ ਵੀ ਸੀ ਤੇ ਇਹੋ ਕੰਮ ਵੀ ਕਰਦਾ ਸੀ। ਇਹ ਡਾਕਟਰ ਅੰਗਰੇਜ਼ੀ ਕਵੀ ਰਾਬਰਟ ਬਰਨਸ ਦਾ ਜਿਹੜਾ ਰਿਸ਼ਤੇਦਾਰ ਸੀ। ਕਾਬੁਲ ਦੇ ਵਿਚ 1841 ਚ ਇਸਦਾ ਕਤਲ ਹੋ ਗਿਆ। ਬਾਗ ਦੇ ਵਿਚ, ਕਦੀ ਦਰਬਾਰ ਦੇ ਵਿਚ, ਕਦੀ ਸ਼ਿਕਾਰ ਕਰਦਿਆਂ, ਕਦੀ ਵਿਸਕੀ ਦੇ ਦੌਰ ਦੇ ਦੌਰਾਨ ਉਹ ਮਹਾਰਾਜੇ ਦੇ ਨਾਲ ਗੁਫ਼ਤਗੂ ਕਰਦਾ ਰਹਿੰਦਾ ਸੀ। ਉਸਦੇ ਉੱਪਰ ਮਹਾਰਾਜੇ ਦਾ ਪ੍ਰਭਾਵ ਉਸਦੀ ਲਿਖਤ ਦੱਸਦੀ ਹੈ। ਕੁਦਰਤ ਇਸ ਆਦਮੀ ਦੇ ਉੱਪਰ ਰਹਿਮਤਾਂ ਦੀ ਜਿਹੜੀ ਸੀ ਬਾਰਿਸ਼ ਕਰ ਰਹੀ ਹੈ। ਇਸਦੇ ਮਨ ਅਤੇ ਸਰੀਰ ਦਾ ਆਪਸ ਦੇ ਵਿਚ ਭਾਰੀ ਵਿਰੋਧ ਹੈ। ਇੱਕ ਅੱਖ ਹੈ, ਚਿਹਰਾ ਚੇਚਕ ਨੇ ਝੰਬ ਰੱਖਿਆ, ਕੱਦ 5'3" ਤੋਂ ਵਧੀਕ ਨਹੀਂ। ਉਸਦੇ ਵਿਚ ਭੋਰਾ ਦਿਖਾਵਾ ਨਹੀਂ, ਸ਼ੇਖੀ ਨਹੀਂ, ਹੰਕਾਰ ਨਹੀਂ, ਪਰ ਉਸਦਾ ਦਰਬਾਰ ਦੇ ਵਿਚ ਰੋਹ ਦਾਬ ਦੇਖਿਆ ਬਣਦਾ ਹੈ। ਭਾਰਤ ਦੇ ਇਸ ਦੇਸੀ ਰਾਜੇ ਦਾ ਦਰਬਾਰ ਘੱਟ ਲੱਗਦਾ ਤੇ ਬਾਜ਼ਾਰ ਜ਼ਿਆਦਾ। ਤਾਂ ਵੀ ਮਜ਼ਾਲ ਹੈ ਕਿ ਬਿਨਾਂ ਆਗਿਆ ਲਏ ਕੋਈ ਬੋਲਦਾ ਹੋਵੇ ਉਹਦੇ ਮੁਹਰੇ। ਏਸ਼ੀਆ ਦੇ ਬਥੇਰੇ ਰਾਜਿਆਂ ਨੂੰ ਮਿਲ ਚੁੱਕਿਆ। ਇਸ ਨੂੰ ਮਿਲਣ ਪਿੱਛੋਂ ਜੋ ਦਿਲ ਦੇ ਅਸਰ ਹੁੰਦਾ ਨਾ ਛੱਡਦਾ, ਉਹ ਹੋਰ ਕਿਸੇ ਨੇ ਅਜਿਹਾ ਪ੍ਰਭਾਵ ਨਹੀਂ ਪਾਇਆ। ਬਗੈਰ ਵਿਦਿਆ ਦੇ, ਬਗੈਰ ਸਲਾਹਕਾਰਾਂ ਦੇ, ਜਿਵੇਂ ਇਹ ਅਦਭੁਤ ਤਾਕਤ ਤੇ ਆਤਮ ਵਿਸ਼ਵਾਸ ਦੇ ਨਾਲ ਸਰਕਾਰ ਦੇ ਫੈਸਲੇ ਲੈਂਦਾ ਹੈ, ਉਸ ਤੋਂ ਦਿਸ ਜਾਂਦਾ ਹੈ ਕਿ ਕਿਸੇ ਹੋਰ ਪੂਰਬੀ ਰਾਜੇ ਦੇ ਕੋਲ ਇਸ ਤਰ੍ਹਾਂ ਦਾ ਕ੍ਰਿਸ਼ਮਾ ਨਹੀਂ। ਰਣਜੀਤ ਸਿੰਘ ਦੀਆਂ ਘੋੜੀਆਂ ਦੇ ਵਿਚ ਰੁਚੀ ਕਿਹੜਾ ਕਿਸੇ ਤੋਂ ਛੁਪੀ ਹੋਈ ਸੀ? ਜੁਲਾਈ 1831 ਦੇ ਵਿਚ ਇੰਗਲੈਂਡ ਦੇ ਬਾਦਸ਼ਾਹ ਦੇ ਪਾਸੋਂ 5 ਵੱਡੇ ਕੱਦ ਦੇ ਭਾਰੀ ਵਜ਼ਨ ਦੇ ਘੋੜੇ ਸੌਗਾਤ ਦੇ ਵਜੋਂ ਜਿਹੜਾ ਲੈ ਕੇ ਬੰਸ ਲਾਹੌਰ ਆ ਗਿਆ। ਗਵਰਨਰ ਜਨਰਲ ਵਿਲੀਅਮ ਬੈਟਿਕ ਨੇ ਜਿਹੜਾ ਵੱਡੇ ਆਕਾਰੀ ਵਧੀਆ ਰੱਥ ਬਣਵਾਏ ਫਿਰ, ਕਿਉਂਕਿ ਸੜਕਾਂ ਨਹੀਂ ਸਨ ਉਸ ਸਮਿਆਂ 'ਚ। ਇਸ ਦੇ ਲਈ ਮੈਦਾਨਾਂ ਦੇ ਵਿਚ ਦੀ ਨਹੀਂ, ਰੱਥ ਸਮੁੰਦਰ ਦੇ ਰਾਹੀਂ ਆਇਆ। ਇਸ ਸੌਗਾਤ ਦੇ ਕਾਰਨ ਬੰਸ ਦਾ ਜਿਹੜਾ ਅਰਬ ਸਾਗਰ ਤੋਂ ਸਿੱਧਾ ਸਿੰਧ ਰਣਜੀਤ ਸਿੰਘ ਦੀ ਸਰਹੱਦ ਦੇ ਉੱਤੇ ਸਿੰਧ ਤੋਂ ਲਾਹੌਰ ਦਾ ਟੂਰ ਬਣ ਗਿਆ। ਉਹ ਇਸ ਯਾਤਰਾ ਦੇ ਦੌਰਾਨ ਵੱਖ ਵੱਖ ਥਾਵਾਂ ਦੀ ਧਰਤੀ, ਲੋਕ, ਪਸ਼ੂ ਪੰਛੀ ਆਦੀਆਂ ਨੂੰ ਜਿਹੜਾ ਸਾਰਾ ਬਿਰਤਾਂਤ ਦੇਖਦਾ ਲਿਖਦਾ ਆਇਆ। 26 ਸਾਲ ਦੇ ਬੰਸ ਨੂੰ ਖੁਸ਼ ਆਮਦੀਦ ਕਹਿਣ ਦੇ ਲਈ ਲਾਹੌਰ ਤੋਂ 4 ਮੀਲ ਬਾਹਰ ਫਕੀਰ ਅਜੀਜ਼ੂਦੀਨ, ਜੰਮੂ ਤੋਂ ਰਾਜਾ ਗੁਲਾਬ ਸਿੰਘ ਗਏ ਉੱਥੇ ਉਹਦਾ ਸਵਾਗਤ ਕਰਨ। ਕਈ ਦਿਨ ਸੌਗਾਤਾਂ ਇਧਰੋਂ ਉਧਰ, ਉਧਰੋਂ ਇਧਰ ਵਟਦੀਆਂ ਰਹੀਆਂ, ਵਿਚਾਰ ਵਟਾਂਦਰੇ ਹੁੰਦੇ ਰਹੇ। ਸਿੰਧ ਦੇ ਵਿਚ ਮਹਾਰਾਜੇ ਦੀ ਆਪਣੀ ਦਿਲਚਸਪੀ ਸੀ, ਪਰ ਇਹ ਜਾਣ ਕੇ ਨਿਰਾਸ਼ ਹੋ ਗਿਆ ਕਿ ਸਿੰਧ ਦੇ ਅਮੀਰਾਂ ਨੇ ਅੰਗਰੇਜ਼ਾਂ ਨੂੰ ਦਰਿਆ ਦੇ ਰਾਹੀਂ ਵਪਾਰ ਕਰਨ ਦੀ ਆਗਿਆ ਦੇ ਦਿੱਤੀ ਹੈ। ਬੰਸ ਸਿੰਧ ਰਸਤੇ ਦੇ ਇਸੇ ਦੇ ਲਈ ਆਇਆ ਸੀ, ਹੈ ਤਾਂ ਕਿ ਗੱਲ ਸਾਫ ਹੋ ਜਾਵੇ ਕਿ ਸਿੰਧ ਅੰਗਰੇਜ਼ਾਂ ਦਾ ਹੈ। ਪਰ ਸੌਗਾਤਾਂ ਮੋੜ ਦੇਣ ਦੇ ਨਾਲ ਵੀ ਬੇਸਵਾਦੀ ਵਧੇਗੀ। ਘੋੜੇ ਹੈਨ ਵੀ ਗਜਬ ਦੇ, ਬਹੁਤ ਕੀਮਤੀ ਨੇ। ਅੰਗਰੇਜ਼ ਡਿਪਲੋਮੈਟ ਦਾ ਨਾ ਕੇਵਲ ਸ਼ਾਨਦਾਰ ਸਵਾਗਤ ਕੀਤਾ ਗਿਆ, ਉਸਨੂੰ ਦਾਵਤਾਂ ਵੀ ਦਿੱਤੀਆਂ ਗਈਆਂ। ਉਸਦੀ ਹਾਜ਼ਰੀ ਦੇ ਵਿਚ ਬਾਦਸ਼ਾਹ ਲੰਦਨ ਦੇ ਸਤਿਕਾਰ ਦੇ ਵਿਚ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਸਿੰਧ ਸਰਕਾਰ ਖਾਲਸਾ ਕਿਵੇਂ ਹਾਸਲ ਕਰੇ? ਇਸ ਮਸਲੇ ਦੇ ਉੱਤੇ ਬੰਸ ਜਿਹੜਾ ਸੀ ਉਹਦੇ ਨਾਲ ਵਿਚਾਰਾਂ ਹੁੰਦੀਆਂ। ਮਹਾਰਾਜੇ ਨੇ ਆਪਣੀ ਕੌਮ ਦੀ ਬਹਾਦਰੀ ਦੀਆਂ ਸਿਫਤਾਂ ਜਿਹੜੀਆਂ ਕੀਤੀਆਂ ਕਿ ਇੱਕ ਸਿਪਾਹੀ 8 ਦਿਨ ਦਾ ਪੀਣ ਖਾਣ ਦਾ ਜਿਹੜਾ ਸਮਾਨ ਆਪਣੀ ਪਿੱਠ ਦੇ ਉੱਤੇ ਚੁੱਕਦਾ, ਪਾਣੀ ਦੀ ਘਾਟ ਦਿਸੇ ਖੂਹ ਪੁੱਟ ਲੈਂਦੇ ਨੇ, ਸੁਰੱਖਿਆ ਦੀ ਘਾਟ ਹੈ ਕਿਲ੍ਹਾ ਖੜਾ ਕਰ ਦੇਣਗੇ। ਲਾਹੌਰ ਬੰਸ ਨੇ ਪਹਿਲੀ ਰਾਤ ਐਲਾਡ ਦੀ ਹਵੇਲੀ ਦੇ ਵਿਚ ਗੁਜ਼ਾਰੀ। ਸ਼ਹਿਰ ਦੇ ਫਰਾਂਸੀਸੀਆਂ ਨੇ ਉਸਨੂੰ ਦੱਸਿਆ ਕਿ ਕੁਸਤੁਨ ਤੁਨੀਆਂ ਤੋਂ ਲੈ ਕੇ ਭਾਰਤ ਤੱਕ ਮਹਾਰਾਜੇ ਬਰਾਬਰ ਕੋਈ ਨਹੀਂ ਹੈ, ਕਿ ਉਸਦੀ ਸ਼ਖਸੀਅਤ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਸੋਰੀ, ਕਹਿੰਦਾ ਕਿ ਉਹਦੇ ਬਰਾਬਰ ਦਾ ਕੋਈ ਇੱਥੇ ਹੈ ਨਹੀਂ ਮਹਾਰਾਜੇ ਦਾ।
ਕਿ ਉਸਦੀ ਸ਼ਖਸੀਅਤ ਦੇ ਵਿੱਚ ਇਨਸਾਨੀਅਤ ਦੀ ਲੋਹ ਹੈ।

ਜਦੋਂ ਦੀ ਸੱਤਾ ਸੰਭਾਲੀ ਹੈ ਇੱਕ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਉਹਨੇ। ਚਤੁਰਾਈ ਅਤੇ ਉਧਾਰਤਾ ਉਸਦੀ ਕੂਟਨੀਤੀ ਦੇ ਵੱਡੇ ਹਥਿਆਰ ਨੇ। ਅੰਗਰੇਜ਼ ਦੀ ਚਤੁਰਾਈ ਵੱਡੀ ਸਾਬਤ ਹੋਈ। ਬੰਸ ਨੇ ਜਿਹੜਾ ਸੀ ਬੈਟਿਕ ਨੂੰ ਜੋ ਸੂਚਨਾਵਾਂ ਦਿੱਤੀਆਂ ਉਹ ਸਨ, ਕਹਿੰਦਾ ਹੈ ਕਿ ਮਹਾਰਾਜਾ ਘੋੜਿਆਂ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਉਤੇਜਿਤ ਹੋ ਗਿਆ। ਉਸਦੀ ਨਿਗਾਹ ਸਿੰਧ ਦੇ ਉੱਪਰ ਹੈ, ਘੋੜਿਆਂ ਤੇ ਨਹੀਂ। ਜਿਵੇਂ ਸਤਲੁਜ ਪਾਰ ਦੇ ਮਲਵਈ ਸਤਲੁਜ ਪਾਰ ਦੇ ਮਲਵਈ ਰਾਜੇ ਅੰਗਰੇਜ਼ਾਂ ਦੀ ਸੁਰੱਖਿਆ ਦੇ ਵਿੱਚ ਆ ਗਏ ਸਨ, ਉਵੇਂ ਹੀ ਸਿੰਧ ਪਾਰ ਦੇ ਚੀਫ ਅੰਗਰੇਜ਼ੀ ਸ਼ਰਨ ਮੰਗ ਰਹੇ ਨੇ। ਉਹ ਮਹਾਰਾਜੇ ਦੀ ਤਾਕਤ ਉਸਦੀਆਂ ਫੌਜਾਂ ਤੋਂ ਡਰੇ ਹੋਏ ਹੈ। ਇਨ੍ਹਾਂ ਸੂਚਨਾਵਾਂ ਦੇ ਆਧਾਰ ਦੇ ਉੱਤੇ ਹੀ ਅੰਗਰੇਜ਼ਾਂ ਨੇ ਮਹਾਰਾਜੇ ਦੇ ਨਾਲ ਮੇਲਜੋਲ ਸਵਾਗਤਾਂ ਦਾ ਆਦਾਨ ਪ੍ਰਦਾਨ ਕੀਤਾ, ਸਲਾਮੀਆਂ ਸਤਿਕਾਰ ਢੁਕਵੇਂ ਕਰ ਦਿੱਤੇ। 26 ਅਕਤੂਬਰ 1831 ਨੂੰ ਵਿਲੀਅਮ ਬੈਟਿਕ ਨੂੰ ਰੋਪੜ ਮਹਾਰਾਜੇ ਨੇ ਮਿਲਣਾ ਹੈ, ਜਿਸ ਸੜਕ ਦੇ ਉੱਤੇ ਮਹਾਰਾਜੇ ਨੇ ਹਾਥੀ ਤੇ ਸਵਾਰ ਹੋ ਕੇ ਆਪਣੇ 1000 ਘੋੜ ਸਵਾਰਾਂ ਦੇ ਨਾਲ ਆਉਣਾ ਸੀ। ਉਸ ਸੜਕ ਦੇ ਦੋਵੇਂ ਪਾਸੇ ਅੰਗਰੇਜ਼ ਸੈਨਿਕ ਸਾਵਧਾਨ ਖਲੋਤੇ ਸਨ। ਪਹਾੜੀ ਉੱਪਰ ਮਹਾਰਾਜੇ ਦੇ ਕਿਆਮ ਵਾਸਤੇ ਸ਼ਾਨਦਾਰ ਸ਼ਾਮਿਆਨਾ ਲਾਇਆ ਗਿਆ ਤੇ ਤੰਬੂ ਨਜ਼ਦੀਕ ਹਿੰਦੂ ਮੰਦਰ ਦਾ ਆਰਜੀ ਬੁਰਜ ਉਸਾਰਿਆ ਹੋਇਆ ਸੀ। ਆਲੇ ਦੁਆਲੇ ਪੱਧਰੇ ਖੇਤ ਜਿਨ੍ਹਾਂ ਦੇ ਵਿੱਚ ਹਲਾਈਆਂ ਜਾਣੀ ਕਿ ਹਲ ਵਾਕ ਜਿਹੜੇ ਸਨ ਉਹਨਾਂ ਦੇ ਨਾਲ ਧਰਤੀ ਦੇ ਉੱਤੇ ਘੋੜੇ ਪੰਛੀ ਚਿਤਰੇ ਹੋਏ। ਸਤਲੁਜ ਦੇ ਆਪਣੇ ਵਾਲੇ ਪਾਸੇ ਮਹਾਰਾਜੇ ਦੇ ਆਪਣੇ ਰੰਗ। ਅਗਲੇ ਦਿਨ ਸ਼ਰਾਬ, ਕੁੜੀਆਂ ਦੇ ਨਾਚ, ਹੀਰੇ, ਰੇਸ਼ਮ, ਖੁਣੇ ਹੋਏ ਜੜਾਊ ਸਿੰਘਾਸਨ, ਅਜੀਜੂਦੀਨ ਦੀ ਮਿੱਠੀ ਜਵਾਨ, ਸਭ ਕੁਝ ਬੇਮਿਸਾਲ, ਸਭ ਕੁਝ ਠੀਕ, ਪ੍ਰੇਮ ਪਿਆਰ ਮਾਨ ਸਤਿਕਾਰ ਕਾਇਮ ਰਹੇਗਾ। ਪਰ ਬੈਟਿਕ ਨੇ ਮਹਾਰਾਜੇ ਨੂੰ ਸਾਫ਼ ਦੱਸ ਦਿੱਤਾ ਕਿ ਸਿੰਧ ਪਾਰ ਦੇ ਇਲਾਕੇ ਦੇ ਨਾਲ ਸਰਕਾਰ ਖਾਲਸਾ ਦਾ ਕੋਈ ਸਰੋਕਾਰ ਨਹੀਂ ਹੈ। ਮਹਾਰਾਜਾ ਦਰਿਆਓ ਪਾਰ ਥਾਂ ਦੀ ਝਾਕ ਨਾ ਰੱਖੇ, ਕਿਤੇ ਵਹਿਮ ਦੇ ਵਿੱਚ ਨਾ ਰਵੇ। ਇੱਕ ਸਾਲ ਦੇ ਬਾਅਦ ਦਸੰਬਰ 1832 ਦਾ ਸਮਾਂ, ਉਹਦੇ ਵਿੱਚ ਕੈਪਟਨ ਵੇਡ ਲੁਧਿਆਣੇ ਤੋਂ ਲਾਹੌਰ ਆ ਗਿਆ। ਹੈਦਰਾਬਾਦ, ਖੈਰਪੁਰ ਤੇ ਮੀਰਪੁਰ ਦੇ ਅਮੀਰਾਂ ਨੇ ਅੰਗਰੇਜ਼ਾਂ ਦੇ ਨਾਲ ਸਿੰਧ ਪਾਰ ਦੀ ਸੁਰੱਖਿਆ ਸੰਧੀ ਕਰ ਲਈ। ਉਸ ਉੱਪਰ ਮਹਾਰਾਜੇ ਦੀ ਮੋਹਰ ਲਾਉਣੀ ਸੀ ਬਾਕੀ ਬਸ। ਮਹਾਰਾਜੇ ਨੇ ਮੋਹਰ ਲਾਤੀ। ਕੁਝ ਨਾਰਾਜ਼ ਸਿੱਖਾਂ ਨੇ ਕਿਹਾ ਕਿ ਇਸ ਸੰਧੀ ਦੇ ਮਾੜੇ ਨਤੀਜੇ ਨਿਕਲਣਗੇ ਜੀ, ਪਛਤਾਵਾ ਹੋਵੇਗਾ। ਮਹਾਰਾਜੇ ਦੇ ਉੱਪਰ ਕਾਤਲਾਨਾ ਹਮਲਾ ਹੋਇਆ, ਪਰ ਹਮਲਾਵਰ ਫੜਿਆ ਵੀ ਗਿਆ। ਕੋਸ਼ਿਸ਼ ਨਾਕਾਮ ਰਹਿ ਗਈ। ਜਿੰਨੇ ਬੰਦੇ ਮਹਾਰਾਜੇ ਨੂੰ ਮਿਲੇ ਹਰੇਕ ਨੇ ਦੱਸਿਆ ਕਿ ਮਹਾਰਾਜੇ ਦੇ ਵਿੱਚ ਜਾਣਨ ਦੀ ਉਤਸੁਕਤਾ ਅਤਿ ਪ੍ਰਬਲ ਹੈ। ਬੰਸ ਲਿਖਦਾ ਹੈ ਕਿ ਰੋਪੜ ਕਿਆਮ ਦੇ ਦੌਰਾਨ ਮਹਾਰਾਜੇ ਨੇ ਹਥਿਆਰਾਂ ਦੇ ਬਾਰੇ ਸੈਂਕੜੇ ਸਵਾਲ ਪੁੱਛੇ। ਬਨਸਪਤ ਵਿਗਿਆਨੀ ਜਿਹੜਾ ਸੀ, ਬਨਸਪਤੀ ਵਿਗਿਆਨੀ ਜੈਕ ਮੋਟ ਨੂੰ ਖੋਜ ਵਾਸਤੇ ਮਹਾਰਾਜਾ ਤੋਂ ਜਿਹੜਾ ਸੀ ਸਹਾਇਤਾ ਮਿਲੀ ਸੀ, ਤੇ ਲਿਖਦਾ ਹੈ ਉਹ ਅੱਗੇ, ਭਾਰਤ ਦੇ ਵਿੱਚ ਉਸ ਵਰਗਾ ਉਤਸੁਕ ਜਗਿਆਸੂ ਮੈਂ ਨਹੀਂ ਕੋਈ ਹੋਰ ਦੇਖਿਆ। ਉਸਦੀ ਕੌਮ ਬੇਪਰਵਾਹ ਹੈ, ਜਿਸ ਦੇ ਵਿੱਚ ਰਣਜੀਤ ਸਿੰਘ ਦੀ ਉਤੇਜਨਾ ਦੇ ਨਾਲ ਸਮਤੋਲ ਬਣਦਾ ਹੈ। ਭਾਰਤ, ਬਰਤਾਨੀਆ, ਸੰਸਾਰ, ਪਰਲੋਕ, ਨਰਕ, ਸਵਰਗ, ਰੂਹ, ਰੱਬ, ਸ਼ੈਤਾਨ, ਫਰਿਸ਼ਤਿਆਂ ਦੇ ਬਾਰੇ ਉਸਨੇ ਮੈਥੋਂ ਲੱਖਾਂ ਸਵਾਲ ਪੁੱਛੇ ਹੈ। ਅੱਗੇ ਵਧਣ ਦੀ ਲਗਨ, ਹਥਿਆਰਾਂ ਦੀ ਮੁਹਾਰਤ, ਘੋੜਿਆਂ ਦਾ ਸ਼ੌਂਕ ਉਸਨੂੰ ਸਫਲਤਾ ਦਿੰਦੇ ਗਏ। ਆਖਰ ਰਾਜਭਾਗ ਨਸੀਬ ਹੋ ਗਿਆ। ਉਸਦੀ ਫੌਜ ਦੀ ਗਿਣਤੀ ਲੋੜ ਤੋਂ ਵਧੇਕ ਸੀ। ਦਿਖਾਵਾ ਵੀ ਤਾਂ ਸੀ ਕਿ ਮੈਂ ਤਾਕਤਵਾਰ ਹਾਂ। ਇਸ ਦੇ ਪਾਸੇ ਬੁਰੀ ਨਜ਼ਰ ਦੇ ਨਾਲ ਵੇਖਣ ਦਾ ਯਤਨ ਜਿਹੜਾ ਨਾ ਕਰਿਓ ਕਿਤੇ, ਭੁੱਲ ਕੇ ਵੀ। ਜਿਸ ਇਲਾਕੇ ਦੇ ਵਿੱਚ ਲੰਮਾ ਸਮਾਂ ਹਲਚਲ ਰਹੀ, ਅਸਥਿਰਤਾ ਅਸ਼ਾਂਤੀ ਰਹੀ, ਉੱਥੇ ਕੋਈ ਵੱਡੀ ਬਗਾਵਤ ਨਾ ਹੋਈ, ਕੋਈ ਸ਼ਰੀਕ ਪੈਦਾ ਨਾ ਹੋ ਸਕਿਆ। ਰਣਜੀਤ ਸਿੰਘ ਦੀ ਦੇਸੀ ਸਾਦਗੀ ਦੇ ਬਾਵਜੂਦ ਸਭ ਧਰਮਾਂ ਦੇ ਪੰਜਾਬੀਆਂ ਤੇ ਸਭ ਰਾਸ਼ਟਰਾਂ ਦੇ ਯੂਰਪੀਅਨਾਂ ਨੇ ਉਸਨੂੰ ਮਹਾਰਾਜਾ ਮੰਨ ਲਿਆ। ਬੇਪਰਵਾਹ ਵਿੱਚ ਜਗਿਆਸੂ, ਹੰਕਾਰਿਆਂ ਦੇ ਵਿੱਚ ਉਦਮੀ, ਇਲਾਕਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਦੀ ਥਾਂ ਮਾਮਲੇ ਦੀ ਉਗਰਾਹੀ ਤੇ ਗੁਣਵਾਨ ਬੰਦਾ ਜਿੱਥੋਂ ਮਰਜ਼ੀ ਆ ਜਾਵੇ ਉਸਨੂੰ ਵਧੀਆ ਰੋਜ਼ਗਾਰ ਦੇਣਾ, ਅਜਿਹੀਆਂ ਸਿਫਤਾਂ ਸਨ ਉਸਦੇ ਵਿੱਚ ਜੋ ਹੋਰਾਂ ਦੇ ਵਿੱਚ ਨਹੀਂ। ਹਾਰੇ ਹੋਏ ਜਾਂ ਗ੍ਰਿਫਤਾਰ ਕੀਤੇ ਦੁਸ਼ਮਣ ਨੂੰ ਉਸਨੇ ਕਦੇ ਨਹੀਂ ਮਾਰਿਆ। ਇਨ੍ਹਾਂ ਗੁਣਾਂ ਦੇ ਨਾਲ ਲੈਸ ਮਹਾਰਾਜਾ ਆਪਣੀ 4 ਦਹਾਕੇ ਦੀ ਉਮਰ ਦੇ ਨਾਲੋਂ ਕਿਤੇ ਵੱਡਾ ਕੱਦਵਾਰ ਸੀ। ਸਿਵਲ ਜਾਂ ਮਿਲਟਰੀ ਦਾ ਕੋਈ ਅਫਸਰ ਜਿਹੜਾ ਦਿੱਤੀ ਗਈ ਜ਼ਿੰਮੇਵਾਰੀ ਨਾ ਨਿਭਾਵੇ ਜਾਂ ਕਿਸੇ ਵਜ੍ਹਾ ਦੇ ਸਦਕਾ ਮਹਾਰਾਜੇ ਦੇ ਗੁੱਸੇ ਦਾ ਸ਼ਿਕਾਰ ਹੋ ਜਾਏ, ਉਸਨੂੰ ਜੁਰਮਾਨਾ, ਸਖ਼ਤ ਜੁਰਮਾਨਾ ਕਰਦਾ।
ਜਾਂ ਸਭ ਦੇ ਸਾਹਮਣੇ ਭਰੇ ਦਰਬਾਰ ਦੇ ਵਿੱਚ ਪਿੱਠ ਦੇ ਉੱਤੇ ਕਿਰਪਾਨ ਦਾ ਮਿਆਨ ਮਾਰਦਾ, ਦੋਸ਼ੀ ਅਫਸਰ ਦਾ ਰੁਤਬਾ ਤੇ ਤਨਖਾਹ ਬਰਕਰਾਰ ਰੱਖਦਾ। ਕਮਜ਼ੋਰੀਆਂ ਵੀ ਸੀ ਉਹਦੇ ਵਿੱਚ ਕੁਝ। ਕਦੀ ਕਦਾਈ ਆਪਣੇ ਹੀਰੇ ਮੋਤੀਆਂ ਗਹਿਣਿਆਂ ਦੀ ਨੁਮਾਇਸ਼ ਲਾਉਂਦਾ, ਕੋਹੇਨੂਰ ਖਾਸ ਕਰਕੇ ਨੱਚਦੀਆਂ ਕੁੜੀਆਂ ਦੇ ਉੱਪਰ ਸੋਨੇ ਚਾਂਦੀ ਦੀ ਜਿਹੜੀ ਸੋਟ ਕਰਦਾ, ਜਾਣੀ ਕਿ ਉਹਨਾਂ ਦੇ ਉੱਤੋਂ ਦੀ ਸੁੱਟਦਾ। ਉਸ ਉੱਪਰ ਧਨ ਜੋੜਨ ਦਾ ਦੋਸ਼ ਲੱਗਿਆ। ਮਾਮਲਾ ਉਗਰਾਹੁਣ ਦੀ ਭੁੱਖ ਤ੍ਰਿਪਤ ਹੋਣ ਦੀ ਥਾਂ ਵੱਧ ਜਾਂਦੀ। ਕਦੀ ਕਦੀ ਵਿੱਤ ਤੋਂ ਵਧੀਕ ਸ਼ਰਾਬ ਪੀ ਲੈਂਦਾ। ਰਾਣੀਆਂ ਕਈ ਚਾਹੀਦੀਆਂ ਸਨ, ਇੱਕ ਦੋ ਨਹੀਂ, ਉਸਦੀਆਂ 22 ਰਾਣੀਆਂ ਸੀ। ਖੁਸ਼ਵੰਤ ਸਿੰਘ ਕੰਵਰ ਦਲੀਪ ਸਿੰਘ ਦੇ ਹਵਾਲੇ ਦੇ ਨਾਲ ਹੋਰ ਵੀ ਵੱਧ ਦੱਸਦਾ ਹੈ। ਕੁਵਰ 1899 ਦੇ ਵਿੱਚ ਇੱਕ ਫਰਾਂਸੀਸੀ ਰਸਾਲੇ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਆਖਦਾ ਹੈ, ਮੈਂ ਆਪਣੇ ਪਿਤਾ ਦੀਆਂ 46 ਰਾਣੀਆਂ ਦੇ ਵਿੱਚੋਂ ਇੱਕ ਦਾ ਬੇਟਾ। ਉਹ 22 ਲਿਖਦੇ ਨੇ ਤੇ ਇਹ 46 ਦੱਸਦਾ ਹੈ। ਕਿਹਾ ਜਾਂਦਾ ਕਿ ਦਲੀਪ ਸਿੰਘ ਦੀ ਮਾਂ ਰਾਣੀ ਜਿੰਦਾ ਜਿਹੜੀ ਸੀ, ਬਹੁਤ ਸੋਹਣੀ, ਸਭ ਤੋਂ ਛੋਟੀ ਤੇ ਆਖਰੀ ਰਾਣੀ ਸੀ। ਇਸ ਦੇ ਨਾਲ ਵਿਆਹ 1835 ਦੇ ਵਿੱਚ ਹੁੰਦਾ ਹੈ। 2 ਸਾਲ ਪਹਿਲਾਂ ਗੁਲਾਬਹਾਰ ਧੂਮ ਧੜੱਕੇ ਦੇ ਨਾਲ ਵਿਆਹੀ ਸੀ। ਲਤੀਫ ਦੇ ਅਨੁਸਾਰ ਉਹ ਅੰਮ੍ਰਿਤਸਰ ਦੀ ਹੂਰ ਪਰੀ ਸੀ। ਉਕਤ ਕਮਜ਼ੋਰੀਆਂ ਆਮ ਜਿਹੀਆਂ ਨੇ, ਪਰ ਨੇਕੀਆਂ ਖਾਸ ਨੇ। ਲੋਕ ਆਖਦੇ ਸਨ, ਇਸ ਧਰਤੀ ਦੇ ਉੱਤੇ ਉਸ ਵਰਗਾ ਕੋਈ ਰਾਜਾ ਨਹੀਂ ਹੋਇਆ। ਯੂਰਪੀਅਨ ਅਫਸਰ ਅਤੇ ਯਾਤਰੀ ਇਸ ਦੇ ਵਿੱਚ ਇਸ ਗੱਲੋਂ ਹੈਰਾਨ ਹੁੰਦੇ ਕਿ ਸਿੱਖ ਉਸਨੂੰ ਜਦੋਂ ਮਰਜ਼ੀ ਮਿਲ ਲੈਣ, ਕੋਈ ਰੋਕ ਟੋਕ ਨਹੀਂ। ਆਗਰੇ ਤੇ ਦਿੱਲੀ ਦਰਬਾਰਾਂ ਵਾਂਗ ਰਸਮਾਂ, ਰੀਤਾਂ, ਜਲਸੇ, ਜਲੂਸ, ਅਦਬ ਅਦਾਬ ਆਦਿਕ ਨਹੀਂ ਸਨ। ਹੈਗੀ ਸੀ ਇਹ ਬਾਦਸ਼ਾਹਤ, ਪਰ ਲੱਗਦਾ ਸੀ ਜਿਵੇਂ ਗਣਤੰਤਰ ਜਿਹੜਾ ਹੋਵੇ। ਗੱਲ ਕਰਨੀ ਹੈ ਸਿੱਧੀ ਤਰ੍ਹਾਂ ਕਰੋ, ਇੱਕ ਪੁਰਖੀ ਤੇ ਜੰਗਬਾਜ਼ ਹਕੂਮਤ ਸੀ, ਪਰ ਐਂਟੀਕੇਟਾਂ ਤੇ ਫਜ਼ੂਲ ਰਸਮਾਂ ਤੋਂ ਮੁਕਤ। ਐਟੀਕੇਟਾਂ ਤੋਂ ਤੇ ਫਜ਼ੂਲ ਰਸਮਾਂ ਤੋਂ ਪਰੇ। ਅੰਗਰੇਜ਼ ਯਾਤਰੂ ਫਾਰਸਟਰ 1783 ਦੇ ਵਿੱਚ ਆਉਂਦਾ ਹੈ। ਮਹਾਰਾਜੇ ਤੋਂ ਪਹਿਲਾਂ ਜਿਸ ਤਿੱਕੜੀ ਨੇ ਲਾਹੌਰ ਤੇ ਰਾਜ ਕੀਤਾ ਉਸਦੇ ਬਾਰੇ ਲਿਖਦਾ ਹੈ, ਹਰਮਨ ਪਿਆਰੀ ਤਾਕਤ ਦੀ ਲਹਿਰ ਵਗ ਰਹੀ ਹੈ, ਜਿੱਥੇ ਬਰਾਬਰੀ ਦੀ ਭਾਈਚਾਰੇ ਦੀ ਮਹਿਕ ਹੈ। ਸਰਕਾਰ ਦਾ ਫਰੇਮ ਮੁਗਲਾਂ ਵਰਗਾ ਸੀ ਤੇ ਇਲਾਕੇ ਦੇ ਮੁਖੀ ਨੂੰ ਨਾਜ਼ਿਮ ਜਾਂ ਸੂਬੇਦਾਰ ਕਿਹਾ ਜਾਂਦਾ ਸੀ। ਉਸਦੇ ਅਧੀਨ ਕਾਰਦਾਰ ਹੁੰਦਾ ਜੋ ਮਾਮਲਾ ਉਗਰਾਉਂਦਾ ਤੇ ਅਮਨ ਕਾਨੂੰਨ ਕਾਇਮ ਰੱਖਦਾ। ਹਰ ਪਰਗਣੇ ਦੇ ਵਿੱਚ ਇੱਕ ਕਾਨੂਗੋ ਹੁੰਦਾ ਜੋ ਮਾਲ ਰਿਕਾਰਡ ਸੰਭਾਲਦਾ। ਪਿੰਡ ਦੇ ਮੁਖੀ ਨੂੰ ਮੁਕੱਦਮ ਕਿਹਾ ਜਾਂਦਾ ਹੈ। ਮੁਕੱਦਮ ਪਿੰਡ ਦਾ ਜਿਹੜਾ ਮੁਖੀ ਸੀ, ਸਰਪੰਚ ਨਹੀਂ, ਉਸ ਸਮੇਂ ਦੇ ਵਿੱਚ ਮੁਕੱਦਮ ਕਿਹਾ ਜਾਂਦਾ ਸੀ। ਪਿੰਡ ਦੇ ਵਿੱਚ ਇੱਕ ਪਟਵਾਰੀ ਹੁੰਦਾ, ਇੱਕ ਮੁਨਸ਼ੀ, ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਮੁਖੀ ਨੂੰ ਚੌਧਰੀ ਕਿਹਾ ਜਾਂਦਾ। ਰਣਜੀਤ ਸਿੰਘ ਦੇ ਵੇਲੇ ਬਹੁਤੇ ਨਾਜ਼ਮ ਤੇ ਕਾਰਦਾਰ ਸਿੱਖ ਸਨ। ਕੋਤਵਾਲ ਸ਼ਹਿਰ ਦੀ ਰਾਖੀ ਲਈ ਹੁੰਦਾ। ਲਾਹੌਰ ਦਾ ਕੋਤਵਾਲ ਕਈ ਸਾਲ ਮੁਸਲਮਾਨ ਲੱਗਾ ਰਿਹਾ। ਨਾਜ਼ਿਮ, ਕਾਰਦਾਰ, ਕੋਤਵਾਲ ਨੂੰ ਮਹਾਰਾਜਾ ਖੁਦ ਨਿਯੁਕਤ ਕਰਦਾ ਸੀ। ਅਦਾਲਤਾਂ ਕਾਇਮ ਕੀਤੀਆਂ, ਪਰ ਸੁਪਰੀਮ ਜੱਜ ਖੁਦ ਹੁੰਦਾ। ਇਵੇਂ ਹੀ ਮਹਾਰਾਜਾ ਤਿੱਖਣ ਬੁੱਧ ਦੇ ਨਾਲ ਫੌਜ ਨੂੰ ਕੰਟਰੋਲ ਕਰਦਾ ਤੇ ਸ਼ੁਰੂ ਦੇ ਵਿੱਚ ਤਾਂ ਕੋਈ ਮੰਤਰੀ ਜਾਂ ਪ੍ਰਧਾਨ ਮੰਤਰੀ ਵੀ ਨਹੀਂ ਸੀ। ਦੇਰ ਬਾਅਦ ਧਿਆਨ ਸਿੰਘ ਪ੍ਰਧਾਨ ਮੰਤਰੀ ਲੱਗਿਆ। ਤਨਖਾਹ ਦੇ ਵਜੋਂ ਮੁਲਾਜ਼ਮਾਂ ਨੂੰ ਨਗਦੀ ਘੱਟ ਮਿਲਦੀ, ਜਗੀਰ ਲਾਈ ਜਾਂਦੀ, ਜਾਣੀ ਕਿ ਜ਼ਮੀਨ ਦਾ ਇੱਕ ਟੋਟਾ ਦਿੱਤਾ ਜਾਂਦਾ। ਇਸਦੀ ਆਮਦਨ ਚਾਹੇ ਪਰਿਵਾਰ ਖੇਤੀ ਕਰਕੇ ਕਮਾਵੇ ਤੇ ਚਾਹੇ ਇਸਦਾ ਮਾਮਲਾ ਜਿਹੜਾ ਉਗਰਾ ਲਵੇ। ਕੁੱਲ ਮਾਮਲੇ ਦਾ 40% ਅਫਸਰਾਂ, ਹਾਰੇ ਹੋਏ ਸਰਦਾਰਾਂ, ਮੁਲਾਜ਼ਮਾਂ, ਫੌਜੀਆਂ ਤੇ ਹਿੰਦੂ ਸਿੱਖ ਮੁਸਲਮਾਨ ਧਰਮ ਸਥਾਨਾਂ ਦੇ ਉੱਤੇ ਲੱਗਦਾ ਸੀ। ਦਹਾਕਿਆਂ ਦੀ ਅਫਰਾ ਤਫਰੀ ਬਾਅਦ ਪੰਜਾਬ ਦੇ ਵਿੱਚ ਖੇਤੀ, ਵਪਾਰ ਅਤੇ ਉਦਯੋਗ ਪ੍ਰਫੁੱਲਤ ਹੋਇਆ। ਕਤਾਈ ਬੁਣਾਈ, ਸ਼ਿਲਪਕਾਰੀ ਤੇ ਇਮਾਰਤ ਸਾਜੀ, ਸਿਲਾਈ ਕਢਾਈ ਵਧੀ ਫੁੱਲੀ, ਕਿਉਂਕਿ ਡਕੈਤੀਆਂ ਖਤਮ ਹੋ ਗਈਆਂ, ਰਸਤੇ ਸੁਰੱਖਿਅਤ ਹੋ ਗਏ, ਬੈਂਕ ਖੁੱਲ੍ਹ ਗਏ। ਲਾਹੌਰ ਅਤੇ ਮੁਲਤਾਨ ਦੇ ਨਾਲੋਂ ਅੰਮ੍ਰਿਤਸਰ ਦੇ ਵਿੱਚ ਵਪਾਰ ਵਧੀਕ ਸੀ। ਬਟਾਲੇ, ਜਲੰਧਰ, ਹੁਸ਼ਿਆਰਪੁਰ, ਸਿਆਲਕੋਟ, ਗੁਜਰਾਤ ਤੇ ਵਜ਼ੀਰਾਬਾਦ ਦੇ ਵਿੱਚ ਖੁਸ਼ਹਾਲੀ ਆ ਗਈ। ਕਸ਼ਮੀਰੀ ਕਾਰੀਗਰ ਅੰਮ੍ਰਿਤਸਰ, ਲਾਹੌਰ ਅਤੇ ਹੋਰ ਸ਼ਹਿਰਾਂ ਦੇ ਵਿੱਚ ਵਸ ਗਏ ਤੇ ਕਸ਼ਮੀਰੀ ਸ਼ਾਲ ਬਣਨ ਲੱਗ ਗਏ। ਕਲਕੱਤੇ ਦੇ ਜਿਹੜੇ ਮਾਰਵਾੜੀ ਹਿੰਦੁਸਤਾਨ ਭਰ ਦੇ ਵਿੱਚ ਵਪਾਰ ਕਰਦੇ ਤੇ ਸਿੰਧ ਦੇ ਸ਼ਿਕਾਰਪੁਰੀਏ ਇਰਾਕ ਅਤੇ ਕੇਂਦਰੀ ਏਸ਼ੀਆ ਤੱਕ ਵਪਾਰ ਕਰਨ ਲੱਗ ਪਏ। ਹੁਣ ਅੰਮ੍ਰਿਤਸਰ ਅਤੇ ਲਾਹੌਰ ਵੀ ਸਮਾਨ ਵੇਚਣ ਖਰੀਦਣ ਲੱਗ ਪਏ ਤੇ
ਮਾਰਵਾੜੀਆਂ ਦੀ ਸਹਾਇਤਾ ਕਰਦਿਆਂ ਲਾਹੌਰ ਦੇ ਵਿੱਚ ਮਹਾਰਾਜੇ ਨੇ ਵੱਡਾ ਤਬੇਲਾ ਬਣਵਾਇਆ ਜਿੱਥੇ ਵਪਾਰ ਦਾ ਸਮਾਨ ਢੋਣ ਵਾਲੇ ਊਠ ਖੋਤੇ ਰੁਕਦੇ ਤੇ ਇਸ ਦੇ ਨਾਲ 15 ਦੁਕਾਨਾਂ ਬਣਾਈਆਂ ਗਈਆਂ। ਲੋਫੇਨ ਅਨੁਸਾਰ ਰਣਜੀਤ ਸਿੰਘ ਉਹ ਮਹਾਨ ਮਹਾਰਾਜਾ ਹੈ ਜਿਸਨੇ ਬਾਕੀ ਸੰਸਾਰ ਦੇ ਮੁਕਾਬਲੇ ਆਪਣੇ ਰਾਜ ਨੂੰ ਵਧੇਰੇ ਆਧੁਨਿਕ ਬਣਾਇਆ। ਬਾਕੀ ਹਿੰਦੁਸਤਾਨ ਦੇ ਨਾਲੋਂ ਉਹ ਅੱਗੇ ਸੀ। 5 ਦਹਾਕਿਆਂ ਤੱਕ ਕਾਇਮ ਰਹੀ ਉਸਦੀ ਹਕੂਮਤ ਇੱਕ ਪੁਰਖੀ ਸ਼ੋਅ ਸੀ। ਮਹਾਰਾਜੇ ਤੋਂ ਬਾਅਦ ਸਟੇਟ ਦਾ ਕੀ ਹੋਵੇਗਾ ਲੋਕਾਂ ਨੂੰ ਪਤਾ ਨਹੀਂ ਸੀ। ਉਸਨੇ ਅਜਿਹਾ ਕੋਈ ਸਲਾਹਕਾਰ ਮੰਤਰੀ ਮੰਡਲ ਨਹੀਂ ਵਿਉਂਤਿਆ ਜਿਹੜਾ ਮਹਾਰਾਜੇ ਦੇ ਪਿੱਛੋਂ ਉਸਦੇ ਵਾਰਸ ਕਮਜ਼ੋਰ ਇਰਾਦੇ ਵਾਲੇ ਕੁਵਰ ਖੜਕ ਸਿੰਘ ਦੀ ਅਗਵਾਈ ਕਰ ਸਕੇ। ਲੋਕਾਂ ਨੂੰ ਲੱਗਦਾ ਸੀ ਕਿ ਪਰ ਮਹਾਰਾਜਾ ਜਾਣਦਾ ਸੀ ਉਸਦੇ ਦਰਬਾਰ ਦੇ ਵਿੱਚ ਸਾਜ਼ਿਸ਼ਾਂ ਪਲ ਰਹੀਆਂ। ਸਾਰੀ ਦੁਨੀਆਂ ਦੇ ਹਾਲਾਤ ਜਾਣਨ ਦੇ ਜਗਿਆਸੂ ਨੇ ਇਹ ਜਾਣਨਾ ਨਹੀਂ ਚਾਹਿਆ ਕਿ ਇਸ ਹਕੂਮਤ ਦਾ ਭਵਿੱਖ ਕੀ ਹੋਏਗਾ ਅੱਗੇ ਮੇਰੇ ਤੋਂ ਬਾਅਦ। ਯੂਰਪੀਅਨ ਫੌਜਾਂ ਤੇ ਹਥਿਆਰਾਂ ਦੇ ਬਾਰੇ ਜਾਣਦਾ ਸੀ। ਜਦੋਂ ਉਹ ਨਾ ਰਿਹਾ ਤਾਕਤ ਹਾਸਲ ਕਰਨ ਦੇ ਲਈ ਉਸਦੇ ਪਿੱਛੋਂ ਉਸਦੇ ਵਾਰਸ ਇੱਕ ਦੂਜੇ ਦੇ ਗਲ ਵੱਢਣਗੇ ਤੇ ਹੋਇਆ ਵੀ। ਇਸਦੇ ਇਲਾਜ ਦੇ ਲਈ ਨਹੀਂ ਸੋਚਿਆ। ਜਿੰਨੇ ਹਥਿਆਰਾਂ ਦੇ ਨਾਲ ਉਸਨੇ ਹਕੂਮਤ ਕਾਇਮ ਕੀਤੀ ਉਸਦੇ ਵਾਰਸਾਂ ਨੂੰ ਉਸਦੇ ਨਾਲੋਂ ਵਧੇਰੇ ਹਥਿਆਰ ਚਾਹੀਦੇ ਹੋਣਗੇ। ਜਿਸ ਫੌਜ ਦੀ 1821 ਦੇ ਵਿੱਚ ਨਫਰੀ 50,000 ਸੀ 1830 ਦੇ ਵਿੱਚ 80,000 ਹੋ ਗਈ। ਤੇਵਿਆਂ ਦੇ ਅੰਤਲੇ ਦਹਾਕੇ ਦੇ ਵਿੱਚ ਸਟੇਟ ਪੂਰੀ ਹਥਿਆਰਬੰਦ ਤਾਕਤਵਰ ਫੌਜ ਦੇ ਨਾਲ ਲੈਸ ਸੀ। ਫੌਜੀਆਂ ਦੀ ਤਨਖਾਹ ਯੂਰਪੀਅਨ ਤੇ ਪੰਜਾਬੀ ਜਰਨੈਲਾਂ ਦੀ ਤਨਖਾਹ ਉੱਪਰ ਸਟੇਟ ਦਾ ਧਨ ਲੱਗ ਰਿਹਾ। ਪਰ ਇੱਥੇ ਕੰਜੂਸੀ ਦਾ ਕੰਮ ਦਾ ਕੀ ਕੰਮ। ਪੰਜਾਬ ਹਥਿਆਰ ਦੇ ਨਾਲ ਫੈਸਲੇ ਕਰਨ ਦਾ ਜਿਹੜਾ ਸੀ ਆਦਿ ਹੋ ਗਿਆ। 1700 ਦੇ ਅਸਵੀਆਂ ਦੇ ਵਿੱਚ ਜਦੋਂ ਰਣਜੀਤ ਸਿੰਘ ਦੇ ਪਿਤਾ ਤੇ ਹੋਰ ਸਰਦਾਰ ਰਿਆਸਤਾਂ ਬਣਾ ਰਹੇ ਸਨ ਉਦੋਂ ਅਮਰੀਕਾ ਤੇ ਫਰਾਂਸ ਦੇ ਵਿੱਚ ਵੱਡੇ ਇਨਕਲਾਬ ਆ ਚੁੱਕੇ ਸੀ ਜਿਨ੍ਹਾਂ ਦੇ ਬਾਅਦ ਦੇ ਵਿੱਚ ਇਹਨਾਂ ਦੇਸ਼ਾਂ ਦੇ ਸੰਵਿਧਾਨ ਘੜੇ ਗਏ। ਇੱਕ ਫਰਾਂਸੀਸੀ ਨੇ ਮਹਾਰਾਜੇ ਦੇ ਕੋਲ ਜਾ ਫਕੀਰ ਅਜੀਜ਼ੂਦੀਨ ਦੇ ਕੋਲ ਇਸ ਦੇ ਬਾਰੇ ਗੱਲ ਵੀ ਕੀਤੀ। ਰਣਜੀਤ ਸਿੰਘ ਜਾਂ ਉਸਦੇ ਸਹਿਯੋਗੀਆਂ ਨੇ ਲੋਕਤੰਤਰੀ ਸੰਵਿਧਾਨ ਦੇ ਬਾਰੇ ਨਹੀਂ ਸੋਚਿਆ ਪਰ ਇੱਕ ਸਲਾਹਕਾਰ ਕੌਂਸਲ ਦਾ ਗਠਨ ਤਾਂ ਹੋ ਹੀ ਸਕਦਾ ਸੀ ਜਿਹੜੀ ਸਰਕਾਰ ਚਲਾਉਣ ਦੇ ਲਈ ਮਦਦਗਾਰ ਹੁੰਦੀ। ਜੇ ਮਹਾਰਾਜਾ ਇਸ ਤਰ੍ਹਾਂ ਦੀ ਕੋਈ ਕੌਂਸਲ ਦਾ ਗਠਨ ਕਰ ਲੈਂਦਾ ਜਿਸ ਦੇ ਵਿੱਚ ਵਫ਼ਾਦਾਰ ਮੈਂਬਰ ਹੋਣ ਦੇ ਉੱਤੇ ਫੌਜੀ ਦਖਲਅੰਦਾਜ਼ੀ ਦੀ ਸੰਭਾਵਨਾ ਉਕਾ ਨਾ ਹੋਵੇ ਤਾਂ ਉੱਤਰਾਧਿਕਾਰੀਆਂ ਵਾਸਤੇ ਰਾਜ ਕਰਨਾ ਆਸਾਨ ਹੁੰਦਾ। 18ਵੀਂ ਸਦੀ ਦਾ ਪਿਛਲਾ ਅੱਧ ਪੰਜਾਬ ਦਾ ਜਿਸਮ ਜ਼ਖਮਾਂ ਦੇ ਦਾਗਾਂ ਦੇ ਨਾਲ ਭਰਿਆ ਪਿਆ ਸੀ ਤੇ ਮਹਾਰਾਜੇ ਵੇਲੇ ਕਈ ਪੱਖੋਂ ਇਹ ਹਾਲਤ ਉਸੇ ਤਰ੍ਹਾਂ ਰਹੀ। ਲਾਹੌਰ 1809 ਦੇ ਵਿੱਚ ਇੱਕ ਅੰਗਰੇਜ਼ ਯਾਤਰੀ ਲਿਖਦਾ ਉਹਦੇ ਬਾਰੇ, ਕਹਿੰਦਾ ਹੈ ਕਿ ਲਾਹੌਰ ਦੇ ਖੰਡਰ ਬਰਬਾਦ ਹੋਈ ਸ਼ਾਮ ਦੇ ਹੌਕੇ ਨੇ। ਪੰਜਾਬ ਸਾਲ ਪਹਿਲਾਂ ਅਸਮਾਨ ਛੂੰਦੇ ਗੁਬੰਦ ਰੂਹ ਤੇ ਗਤੀਸ਼ੀਲ ਪ੍ਰਜਾ ਵਾਸਤੇ ਮਾਣ ਦੇ ਨਿਸ਼ਾਨ ਸਨ, ਹੁਣ ਮਿੱਟੀ ਦੇ ਵਿੱਚ ਮਿਲ ਗਏ। ਇਨ੍ਹਾਂ ਖੰਡਰਾਂ ਦੇ ਵਿੱਚੋਂ ਦੀ ਲੰਘਿਆ ਤਾਂ ਮੈਨੂੰ ਇੱਕ ਵੀ ਬੰਦਾ ਨਜ਼ਰ ਨਾ ਆਇਆ। ਵਿਆਪਕ ਖਾਮੋਸ਼ੀ, ਉਦਾਸੀ ਤੇ ਉਜਾੜਾ ਸੀ। ਇਸ ਲਿਖਤ ਤੋਂ 20 ਸਾਲ ਦੇ ਬਾਅਦ ਬਰਨਜ਼ ਜੂਨ 1831 ਦੇ ਵਿੱਚ ਲਿਖਦਾ ਹੈ, ਅਸੀਂ ਲਾਹੌਰ ਦੇ ਖੰਡਰਾਂ ਦੇ ਵਿੱਚੋਂ ਲੰਘੇ। ਮਸੀਤਾਂ ਮਕਬਰੇ ਘਰਾਂ ਦੇ ਨਾਲੋਂ ਵਧੇਰੇ ਮਜ਼ਬੂਤ ਹੋਣ ਕਰਕੇ ਖੇਤਾਂ ਵਿਚਕਾਰ ਮੌਜੂਦ ਸਨ। ਮੁਸਾਫਰਾਂ ਵਾਸਤੇ ਰੁਕਣ ਦੇ ਲਈ ਸਰਾਵਾਂ ਬਣ ਗਏ। ਮਕਾਨ ਉੱਚੇ ਨੇ, ਗਲੀਆਂ ਤੰਗ ਤੇ ਗੰਦੀਆਂ। ਸੀਵਰ ਦਾ ਪਾਣੀ ਗਲੀ ਦੇ ਵਿਚਕਾਰ ਦੀ ਲੰਘਦਾ ਬਦਬੂ ਛੱਡਦਾ ਹੈ। ਲਾਹੌਰ ਦੇ ਬਾਜ਼ਾਰ ਅੰਮ੍ਰਿਤਸਰ ਦੇ ਬਾਜ਼ਾਰਾਂ ਜਿੰਨੇ ਧਣੀ ਨਹੀਂ। 1838 ਦੇ ਵਿੱਚ ਅੰਗਰੇਜ਼ ਯਾਤਰੀ ਚਾਰਲਸ ਮੇਸਨ ਨੇ ਲਿਖਿਆ, ਪਿਛਲੇ ਸਮੇਂ ਦੇ ਵਿੱਚ ਲਾਹੌਰ ਦੀ ਸ਼ਾਨ ਦੇ ਬਾਰੇ ਲਿਖਿਆ ਪੜਿਆ ਸੀ, ਭੂਤਕਾਲ ਦੇ ਵਿੱਚ ਹੋਵੇਗਾ ਸੋਹਣਾ, ਹੁਣ ਤਾਂ ਥੇ ਦਿਸਦੇ ਨੇ। ਸ਼ਹਿਰ ਬਹੁਤ ਵੱਡਾ ਹੈ, ਕੁਝ ਸ਼ਾਨਦਾਰ ਇਮਾਰਤਾਂ ਦਿਸ ਵੀ ਜਾਂਦੀਆਂ ਨੇ ਜਿਨ੍ਹਾਂ ਦੀਆਂ ਦੀਵਾਰਾਂ ਖਿਲਰੀਆਂ ਪਈਆਂ। ਖੰਡਰਾਂ ਦੇ ਵਿੱਚ ਵੀ ਦਿਸ ਰਿਹਾ ਅਦਭੁਤ ਇਮਾਰਤਾਂ ਸਨ। ਸਾਹਿਤਕਾਰੀ ਅਤੇ ਚਿੱਤਰਕਾਰੀ ਦੇ ਵਿੱਚ ਕੁਝ ਨਵੇਂ ਪ੍ਰਯੋਗ ਹੋਏ। ਅਹਿਮਦ ਯਾਰ, ਜੋ ਕਿ 1768-1842 ਦਾ ਉਹਦਾ ਸਮਾਂ ਹੈ, ਸਾਵਣ ਯਾਰ ਅਤੇ ਜਫਰ ਬੇਗ ਨੇ ਮਹਾਰਾਜੇ ਦੇ ਬਾਰੇ ਕਿੱਸੇ ਲਿਖੇ। ਕਾਦਰ ਯਾਰ 1802-1892 ਦਾ ਸਫ਼ਰ ਉਹਨੇ ਨਵੇਂ ਅੰਦਾਜ਼ ਲਿਖੇ। ਨਵੇਂ ਛੰਦਾਂ ਦੇ ਵਿੱਚ ਸੋਹਣੀ ਮਹੀਵਾਲ, ਪੂਰਨ ਭਗਤ ਤੇ ਰਾਜਾ ਰਸਾਲੂ ਦੀਆਂ ਪੁਰਾਣੀਆਂ ਪੰਜਾਬੀ ਲੋਕ ਕਥਾਵਾਂ ਦੁਹਰਾਈਆਂ। ਭਲਾ ਹੋਵੇ ਮਹਾਰਾਜਾ ਦੇ ਫਰਾਂਸੀਸੀ ਅਹਿਲਕਾਰਾਂ ਦਾ। ਚਿੱਤਰਕਾਰ ਇਮਾਮ ਬਖਸ਼ ਦੀਆਂ 1827-1850 ਤੱਕ ਦੀਆਂ ਬਣੀਆਂ ਤਸਵੀਰਾਂ ਉਸਦੀ ਵਰਕਸ਼ਾਪ ਦੇ ਵਿੱਚੋਂ ਪੈਰੇ ਸੱਪੜ ਗਈਆਂ, ਜਿੱਥੇ ਉਹਨਾਂ ਦੀ ਸ਼ਲਾਘਾ ਹੋਈ।
ਇਸੇ ਸਮੇਂ ਯੂਕਲਿਡ ਅਰਬੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਹੋਇਆ ਤੇ ਮਹਾਰਾਜੇ ਦਾ ਇੱਕ ਮੁਨਸ਼ੀ ਅਲੀ ਅਹਿਮਦ ਸੀ ਜੋ ਗਣਿਤ ਸ਼ਾਸਤਰ ਤੇ ਤਾਰਾ ਵਿਗਿਆਨ ਤੋਂ ਜਾਣੂ ਸੀ। ਉਸਨੂੰ ਨੌਰਥ ਵੈਸਟ ਫਰੰਟੀਅਰ ਪ੍ਰੈਵਿਸ ਤੋਂ ਜਿਹੜਾ ਲਾਹੌਰ ਇਸ ਦੇ ਲਈ ਲਿਆਂਦਾ ਗਿਆ ਤਾਂ ਕਿ ਬੱਚਿਆਂ ਨੂੰ ਵਿਦਿਆ ਦਿੱਤੀ ਜਾਵੇ। ਲਹਿਣਾ ਸਿੰਘ ਮਜੀਠੀਆ ਜਿਹੜਾ ਬਾਅਦ ਦੇ ਵਿੱਚ ਇੰਜੀਨੀਅਰ ਅਤੇ ਗਣਿਤ ਸ਼ਾਸਤਰੀ ਬਣਿਆ ਇਸ ਤੋਂ ਪੜਿਆ। ਮਹਾਰਾਜੇ ਦਾ ਪੋਤਾ ਖੜਕ ਸਿੰਘ ਦਾ ਬੇਟਾ ਕੁਵਰ ਨੌਨਿਹਾਲ ਉਸਦੇ ਕੋਲ ਪੜਦਾ ਸੀਗਾ। ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਰਿਆਸਤ ਜਿੱਤਦੇ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਸਤਲੁਜ ਤੇ ਰੋਕੀ ਰੱਖਿਆ। ਕਦੀ ਕਦਾਈ ਕਾਬਲ ਦਾ ਖਿਆਲ ਉਸਦੇ ਦਿਮਾਗ ਦੇ ਵਿੱਚ ਘੁੰਮਦਾ। ਬੀਤੇ ਵਿੱਚ ਲਾਹੌਰ ਨੇ ਕਾਬਲ ਨੂੰ ਤਾਕਤਵਰ ਜਿਹੜਾ ਮੰਨਦਿਆਂ ਮਾਮਲਾ ਤਾਰਿਆ। ਹੁਣ ਕਾਬਲ ਤੇ ਕੰਧਾਰ ਲਾਹੌਰ ਨੂੰ ਮਾਮਲਾ ਕਿਉਂ ਨਾ ਦੇਣ। ਸ਼ਾਹ ਸੂਜ਼ਾ ਲੁਧਿਆਣੇ ਬੈਠੇ ਅੰਗਰੇਜ਼ ਏਜੰਟ ਸੂਜ਼ਾ ਦੇ ਕਾਬਲ ਦੇ ਵਿੱਚ ਬੈਠੇ ਸ਼ਰੀਕ ਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ। ਲੁਧਿਆਣੇ ਸੂਜ਼ਾ ਨੂੰ ਸ਼ਰਨ ਦੇ ਕੇ ਅੰਗਰੇਜ਼ਾਂ ਨੇ ਉਸਨੂੰ ਆਪਣੇ ਵੱਲ ਪ੍ਰਭਾਵਿਤ ਕਰ ਲਿਆ। ਰਣਜੀਤ ਸਿੰਘ ਨੇ ਵੀ ਜਿਹੜਾ ਸੀ ਉਸ ਅੱਗੇ ਪੇਸ਼ਕਸ਼ ਰੱਖੀ, ਜੇ ਸੂਜ਼ਾ ਪੇਸ਼ਾਵਰ ਵਿਚਲੀ ਗੜਬੜ ਰੋਕੇ, ਸਿੰਧ ਸਾਗਰ ਦੁਆਬ ਉੱਪਰ ਉਸਦੀ ਮਾਲਕੀ ਮੰਨੇ, ਅਫਗਾਨਿਸਤਾਨ ਦੇ ਵਿੱਚ ਗਊ ਹੱਤਿਆ ਬੰਦ ਕਰੇ, ਘੋੜੇ ਤੇ ਸੁੱਕੇ ਮੇਵੇ ਭੇਜੇ, ਤਾਂ ਰਣਜੀਤ ਸਿੰਘ ਤਾਜ ਤਖ਼ਤ ਦੀਵਾਨ ਦੇ ਲਈ ਮਦਦ ਕਰ ਸਕਦਾ। ਸੂਜ਼ਾ ਨੇ ਇਹ ਪੇਸ਼ਕਸ਼ ਮਨਜ਼ੂਰ ਨਾ ਕੀਤੀ। ਅੰਗਰੇਜ਼ਾਂ ਦੀ ਸਲਾਹ ਦੇ ਨਾਲ ਉਸਨੇ ਖੁਦ ਗੱਦੀ ਹਾਸਲ ਕਰਨ ਦੇ ਬਾਰੇ ਸੋਚ ਲਿਆ। ਉਸਨੂੰ ਲੱਗਿਆ ਕਿ ਪਖਤੂਨਵਾਦੀ ਦੇ ਪਠਾਨ ਉਸਦੇ ਝੰਡੇ ਪਿੱਛੇ ਲੱਗ ਤੁਰਨਗੇ। ਸ਼ਾਹ ਸੂਜ਼ਾ ਨੇ ਆਪਣੀ ਟੁਕੜੀ ਲੰਘਵਾਉਣ ਦੇ ਲਈ ਅੱਗੇ ਲੰਘਾਉਣ ਲਈ ਮਹਾਰਾਜੇ ਤੋਂ ਰਸਤਾ ਮੰਗ ਲਿਆ। ਲਾਂਘਾ ਮਿਲ ਗਿਆ। 1834 ਦੇ ਵਿੱਚ ਉਸਨੇ ਕੰਧਾਰ ਲੜਾਈ ਲੜੀ। ਦੋਸਤ ਮੁਹੰਮਦ ਦੀਆਂ ਫੌਜਾਂ ਨੇ ਆਰਾਮ ਦੇ ਨਾਲ ਉਸਨੂੰ ਜਿਹੜਾ ਖਦੇੜ ਸੁੱਟਿਆ। ਵਾਪਸ ਲੁਧਿਆਣੇ ਪਰਤ ਆਇਆ। ਮਹਾਰਾਜੇ ਨੇ ਹਰੀ ਸਿੰਘ ਨਲਵੇ ਨੂੰ ਪੇਸ਼ਾਵਰ ਦਾ ਪ੍ਰਬੰਧ ਕਰਨ ਦੇ ਲਈ ਕਿਹਾ ਤਾਂ ਕਿ ਕਾਬਲ ਦੇ ਨੇੜੇ ਤੇੜੇ ਸਰਕਾਰ ਖਾਲਸਾ ਦੀਆਂ ਫੌਜਾਂ ਹਾਜ਼ਰ ਰਹਿਣ। 1834 ਸਾਰਾ ਸਾਲ ਪਖਤੂਨ ਕਬਾਇਲੀਆਂ ਦੇ ਨਾਲ ਥਾਂ ਥਾਂ ਝੜਪਾਂ ਹੁੰਦੀਆਂ ਰਹੀਆਂ। ਹਮਲਾ ਪਛਾੜਨ ਤੋਂ ਬਾਅਦ ਨਲੂਆ ਪੂਰਾ ਪਿੰਡ ਉਜਾੜ ਦਿੰਦਾ ਤੇ ਉੱਥੇ ਕਿਲਾ ਉਸਾਰ ਦਿੰਦਾ। ਨਲੂਆ ਇਸ ਖਿੱਤੇ ਦੇ ਵਿੱਚ ਹਊਆ ਬਣ ਗਿਆ। ਬੱਚਿਆਂ ਨੂੰ ਡਰਾਉਣ ਵਾਸਤੇ ਮਾਮਾ ਆਖਦੀਆਂ ਹਰੀਆ ਰਾਗਲੇ, ਹਰੀਆ ਰਾਗਲੇ, ਭਾਵ ਹਰੀ ਸਿੰਘ ਨਲੂਆ ਆ ਗਿਆ। ਸੂਖਮ ਤਾਕਤ ਦਾ ਇਸਤੇਮਾਲ ਵੀ ਕੀਤਾ। ਫਕੀਰ ਅਜੀਜ਼ੂਦੀਨ ਤੇ ਅਮਰੀਕਨ ਅਹਿਲਕਾਰ ਜੋਸ਼ੀਆ ਹਰਲਨ ਦੋਸਤ ਮੁਹੰਮਦ ਦੇ ਕੋਲ ਮਹਾਰਾਜੇ ਦੇ ਦੂਤ ਭੇਜੇ। ਹਰਲਨ ਦੋਸਤ ਮੁਹੰਮਦ ਦੇ ਦਰਬਾਰ ਦੇ ਵਿੱਚ ਕੰਮ ਕਰਦਾ ਰਿਹਾ। ਹਰਲਨ ਨੇ ਵਾਪਸ ਆ ਕੇ ਦਾਅਵਾ ਕੀਤਾ ਕਿ ਦੋਸਤ ਮੁਹੰਮਦ ਵਿਰੁੱਧ ਉਹ ਉਸਦੇ ਭਰਾਵਾਂ ਨੂੰ ਭੜਕਾਉਣ ਦੇ ਵਿੱਚ ਕਾਮਯਾਬ ਹੋਇਆ। 1834 ਦੇ ਵਿੱਚ ਪੇਸ਼ਾਵਰ ਨੂੰ ਰਸਮੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸ਼ਾਮਲ ਕਰਕੇ ਹਰੀ ਸਿੰਘ ਨਲੂਏ ਨੂੰ ਇਸ ਦਾ ਜਿਹੜਾ ਸੂਬੇਦਾਰ ਥਾਪ ਦਿੱਤਾ ਗਿਆ। ਕੁਝ ਸਮਾਂ ਦੋਸਤ ਮੁਹੰਮਦ ਸ਼ਾਂਤ ਰਿਹਾ ਤੇ 3 ਸਾਲ ਦੇ ਬਾਅਦ ਨਲੂਆ ਬਿਮਾਰ ਹੋਣ ਕਰਕੇ ਕਿਲੇ ਦੇ ਵਿੱਚ ਸੀ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਪੋਤੇ ਨੌਨਿਹਾਲ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲਾਹੌਰ ਗਲਤਾਨ ਸੀ, ਜਾਣੀ ਕਿ ਉੱਥੇ ਬੀਜ਼ੀ ਸੀ। ਦੋਸਤ ਮੁਹੰਮਦ ਨੇ ਵੱਡਾ ਹਮਲਾ ਕਰਨ ਦਾ ਫੈਸਲਾ ਲੈ ਲਿਆ। ਨਲੂਆ ਬਿਸਤਰੇ ਤੋਂ ਉੱਠਿਆ ਤੇ ਫੌਜ ਦੀ ਕਮਾਨ ਸੰਭਾਲ ਲਈ। ਖੈਬਰ ਦਰੇ ਦੇ ਉੱਤੇ ਹੋਇਆ ਇਹ ਖੂਨੀ ਯੁੱਧ 6,000 ਪੰਜਾਬੀਆਂ ਤੇ 11,000 ਅਫਗਾਨਾਂ ਦੀਆਂ ਜਾਨਾਂ ਲੈ ਗਿਆ। ਮ੍ਰਿਤਕਾਂ ਦੇ ਵਿੱਚ ਦੋਸਤ ਮੁਹੰਮਦ ਦਾ ਬੇਟਾ ਤੇ ਹਰੀ ਸਿੰਘ ਨਲੂਆ ਵੀ ਵਿੱਚੇ ਹੀ ਸਨ। ਇੱਕ ਅੰਗਰੇਜ਼ ਨੇ ਇਹ ਲੜਾਈ ਦੇਖੀ ਤੇ ਉਹਦੇ ਬਾਰੇ ਲਿਖਿਆ, ਨਲੂਏ ਦੇ 4 ਫੱਟ ਲੱਗੇ, 2 ਨੇਜ਼ੇ ਦੇ, 1 ਤੀਰ ਦਾ ਤੇ ਤੀਰ ਖਿੱਚ ਕੇ ਉਸਨੇ ਆਪ ਬਾਹਰ ਕੱਢਿਆ, 1 ਬੰਦੂਕ ਦੀ ਗੋਲੀ ਦਾ। ਉਹਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਇਹ ਖਬਰ ਗੁਪਤ ਰਵੇ, ਕਿਸੇ ਨੂੰ ਪਤਾ ਨਾ ਲੱਗੇ ਕਿ ਮੇਰੇ ਉੱਤੇ ਹਮਲਾ ਹੋ ਗਿਆ, ਮੈਂ ਘਾਇਲ ਹੋ ਗਿਆ। ਅਫਗਾਨ ਆਪਣੀਆਂ ਛੁਪਣ ਗਾਹਾਂ ਦੇ ਵੱਲ ਮੁੜ ਗਏ ਤੇ ਪੇਸ਼ਾਵਰ ਸਰਕਾਰ ਖਾਲਸਾ ਦੇ ਕੋਲ ਰਿਹਾ। ਦੇਸ਼ ਦੀ ਹੱਦ ਖੈਬਰ ਦਰਾ ਮਹਾਰਾਜੇ ਨੂੰ ਨਲਵੇ ਦੀ ਮੌਤ ਦਾ ਸਦਮਾ ਪੁੱਜਾ ਤਾਂ ਵੀ ਉਸਦੀ ਜਾਇਦਾਦ ਸਰਕਾਰ ਦੇ ਵਿੱਚ ਮਿਲਾ ਲਈ। ਉਸਦੀ ਥਾਂ ਫਰਾਂਸੀਸੀ ਜਰਨੈਲ ਐਲਾਰਡ ਨੂੰ ਪੇਸ਼ਾਵਰ ਦਾ ਜਿਹੜਾ ਸੀ ਫੌਜੀ ਸੂਬੇਦਾਰ ਥਾਪਿਆ। ਐਲਾਰਡ 3 ਸਾਲ ਫਰਾਂਸ ਦੇ ਵਿੱਚ ਰਹਿ ਕੇ ਫਰਾਂਸ ਦੇ ਦੂਤ ਦੇ ਵਜੋਂ 1837 ਦੇ ਵਿੱਚ ਵਾਪਸ ਲਾਹੌਰ ਆ ਗਿਆ। ਦੋਸਤ ਦੀ ਅਗਲੀ ਕਾਰਵਾਈ ਰੂਸ ਦੀ ਮਦਦ ਲੈਣੀ ਸੀਗੀ। ਰੂਸ ਦੇ ਵਿੱਚੋਂ ਰਾਜਦੂਤ ਦੇ ਖਰਚੇ ਦੇ ਲਈ ਕੁਝ ਨਜ਼ਰਾਨੇ ਵਜੋਂ ਰਕਮ ਆਈ। ਗੱਲਬਾਤ ਹੋਈ ਤਾਂ ਜ਼ਾਰ ਨੇ ਜਿਹੜਾ ਸੀ ਉਸ ਸਮੇਂ ਜ਼ਾਰ ਸੀਗਾ ਉੱਥੇ ਰੂਸ ਦੇ ਵਿੱਚ, ਜ਼ਾਰ ਨੇ ਕਹਿ ਦਿੱਤਾ ਕਿ ਠੀਕ ਹੈ, ਪੇਸ਼ਾਵਰ ਦੇ ਉੱਤੇ ਅਫਗਾਨਾਂ ਦਾ ਹੱਕ ਹੈ ਤੇ ਅੰਗਰੇਜ਼ ਇਨ੍ਹਾਂ ਹਰਕਤਾਂ ਤੋਂ ਘਬਰਾ ਗਏ। ਫਿਰ ਸੋਚਿਆ, ਦੋਸਤ ਦੇ ਨਾਲ ਇਹ ਕਹਿ ਕੇ
ਸੁਲਾਹ ਕਰ ਲੈਂਦੇ ਹਾਂ ਕਿ ਅੰਗਰੇਜ਼ ਵੀ ਪੇਸ਼ਾਵਰ ਉੱਪਰ ਦੋਸਤ ਦਾ ਹੱਕ ਮੰਨਦੇ ਨੇ। ਪਰ ਇਉਂ ਹੀ ਕਰਨ ਦੇ ਨਾਲ ਰਣਜੀਤ ਸਿੰਘ ਭੜਕ ਉੱਠੇਗਾ। ਤੀਜਾ ਰਸਤਾ ਹੈ ਰਣਜੀਤ ਸਿੰਘ ਅਤੇ ਅੰਗਰੇਜ਼ ਸੂਜ਼ਾ ਦੀ ਮਦਦ ਕਰਨ। ਇਹ ਤਰੀਕਾ ਠੀਕ ਲੱਗਾ। ਮਹਾਰਾਜੇ ਨੂੰ ਵੀ ਇਹ ਰਸਤਾ ਸਹੀ ਲੱਗਿਆ ਤੇ ਯੋਜਨਾ ਬਣ ਗਈ ਕਿ ਸਿੰਧ ਦੇ ਵਿੱਚ ਅੰਗਰੇਜ਼ਾਂ, ਸਿੱਖਾਂ ਤੇ ਅਫਗਾਨਾਂ ਦੀਆਂ ਬਟਾਲੀਆਂ ਨਾ ਖੜੀਆਂ ਕੀਤੀਆਂ ਜਾਣ। ਲੁਧਿਆਣੇ ਬੈਠੇ ਪਨਾਹਗੀਰ ਸੂਜ਼ਾ ਦੀ ਅਫਗਾਨ ਟੁਕੜੀ ਤਾਂ ਨਿੱਕੀ ਜਿਹੀ ਹੋਣੀ ਸੀ। ਫੌਜ ਸੂਜ਼ਾ ਨੂੰ ਕਾਬਲ ਦੀ ਗੱਦੀ ਦੇ ਉੱਤੇ ਬਿਠਾਏ ਤੇ ਸਿੱਖਾਂ ਅੰਗਰੇਜ਼ਾਂ ਦੇ ਸੰਬੰਧ ਅਫਗਾਨਿਸਤਾਨ ਦੇ ਨਾਲ ਦੋਸਤਾਨਾ ਰਹਿਣ। ਅੰਗਰੇਜ਼ਾਂ ਨੇ ਸਪਸ਼ਟ ਕਰਤਾ ਕਿ ਉਨ੍ਹਾਂ ਦੀਆਂ ਫੌਜਾਂ ਪੰਜਾਬ ਦੇ ਵਿੱਚੋਂ ਦੀ ਨਹੀਂ ਲੰਘਣਗੀਆਂ, ਸਿੰਧ ਦੇ ਰਾਹੀਂ ਕਾਬਲ ਦੇ ਵੱਲ ਕੂਚ ਕਰਨਗੀਆਂ। ਮਹਾਰਾਜੇ ਨੂੰ ਇਸ ਫੈਸਲੇ ਦੇ ਨਾਲ ਕੋਈ ਖੁਸ਼ੀ ਨਾ ਹੋਈ ਤੇ ਉਹ ਸੂਜ਼ਾ ਨੂੰ ਅੱਗੇ ਲਾ ਕੇ ਕਾਬਲ ਤੇ ਖੁਦ ਚੜਾਈ ਕਰਨ ਦਾ ਇੱਛੁਕ ਸੀਗਾ। ਇਹ ਅੰਗਰੇਜ਼ ਟੰਗ ਅੜਾਉਣ ਦੇ ਲਈ ਜਿਹੜਾ ਸੀ, ਜਾਣੀ ਕਿ ਲੱਤ ਅੜਾਉਣ ਦੇ ਲਈ ਜਿਹੜਾ ਖਾਮ ਖਾ ਹੀ ਆ ਗਏ ਨੇ। ਪਰ ਮਹਾਰਾਜਾ ਬਿਮਾਰ ਵੀ ਸੀ, ਬੁੱਢਾ ਵੀ ਹੋ ਗਿਆ ਸੀ। ਉਸਦੀ ਇਕੱਲੀ ਫੌਜ ਕਾਬਲ ਤੱਕ ਮਾਰ ਕਰਨ ਜੋਗੀ ਨਹੀਂ ਸੀ। ਅੰਗਰੇਜ਼ਾਂ ਦੀ ਗੱਲ ਟਾਲੀ ਵੀ ਨਹੀਂ ਸੀ ਜਾ ਸਕਦੀ। ਪਹਿਲਾਂ ਜਦੋਂ ਅੰਗਰੇਜ਼ਾਂ ਨੇ ਉਸਨੂੰ ਸਿੰਧ ਪਾਰ ਕਰਨੋਂ ਰੋਕਤਾ ਤੇ ਮਹਾਰਾਜੇ ਦੇ ਬਾਜ ਗੁੱਸੇ ਦੇ ਵਿੱਚ ਆ ਗਏ ਸਨ ਤੇ ਸਲਾਹ ਦਿੱਤੀ ਕਿ ਸਿੰਧ ਪਾਰ ਹਮਲਾ ਕਰਕੇ ਅੰਗਰੇਜ਼ਾਂ ਨੂੰ ਦੱਸ ਦਿੰਦੇ ਹਾਂ ਅਸੀਂ ਕੌਣ ਹੁੰਦੇ ਹਾਂ। ਇਨਕਾਰ ਕਰਦਿਆਂ ਮਹਾਰਾਜੇ ਨੇ ਕਿਹਾ, ਦਿਸਦਾ ਨਹੀਂ ਮਰਾਠਿਆਂ ਦੀ 2 ਲੱਖ ਫੌਜ ਦੇ ਨਾਲ ਕੀ ਹੋਇਆ ਸੀ। 1817 ਦੇ ਵਿੱਚ ਪੂਨੇ ਮਰਾਠਿਆਂ ਅੰਗਰੇਜ਼ਾਂ ਦਾ ਯੁੱਧ ਹੋਇਆ ਸੀ। ਮਰਾਠੇ ਹਾਰ ਗਏ ਤੇ ਉਹਨਾਂ ਦੀ ਸਟੇਟ ਲੋਪ ਹੋ ਗਈ ਸੀ। ਮਹਾਰਾਜੇ ਨੂੰ ਪੂਰਾ ਅਹਿਸਾਸ ਸੀ ਕਿ ਇੱਕ ਦਿਨ ਅੰਗਰੇਜ਼ ਪੰਜਾਬ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਣਗੇ ਤੇ ਬਾਅਦ ਦੇ ਵਿੱਚ ਅੰਗਰੇਜ਼ ਇਤਿਹਾਸਕਾਰਾਂ ਨੇ ਮੰਨਿਆ ਕਿ ਉਹਨਾਂ ਦੀ ਕੈਰੀ ਅੱਖ ਪੰਜਾਬ ਦੇ ਵੱਲ ਹੈ ਸੀ। ਕਈ ਸਾਲ ਪਹਿਲਾਂ ਮਹਾਰਾਜੇ ਨੂੰ ਭਾਰਤ ਦਾ ਨਕਸ਼ਾ ਦਿਖਾਇਆ ਗਿਆ ਜਿਸ ਦੇ ਵਿੱਚ ਅੰਗਰੇਜ਼ਾਂ ਅਧੀਨ ਪੂਰਬੀ ਭਾਰਤ, ਮੁੰਬਈ, ਬੰਗਾਲ ਤੇ ਯੂਪੀ ਲਾਲ ਪੇਟ ਦੇ ਨਾਲ ਪੇਂਟ ਦੇ ਨਾਲ ਜਿਹੜਾ ਰੰਗੇ ਇਲਾਕੇ ਸਨ ਵੀ ਉਹ ਕਬਜ਼ੇ ਚ ਲੈਣੇ ਆ। ਦੇ ਕੇ ਰਣਜੀਤ ਸਿੰਘ ਨੇ ਕਿਹਾ ਸੀ, ਸਭ ਲਾਲ ਹੋ ਜਾਏਗਾ, ਸਭ ਲਾਲ ਹੋ ਜਾਏਗਾ। ਉਸਦਾ ਖਿਆਲ ਸੀ ਯੁੱਧ ਲੜਨ ਦੇ ਲਈ ਉਕਸਾਉਣ ਦੀ ਥਾਂ ਉਹਨਾਂ ਦੇ ਨਾਲ ਦੋਸਤੀ ਰੱਖਣੀ ਫਾਇਦੇਮੰਦ ਹੈ। ਜਿੱਥੋਂ ਤੱਕ ਅਫਗਾਨਾਂ ਦਾ ਸੰਬੰਧ ਹੈ ਉਹ ਆਪੋ ਵਿੱਚ ਖਹਿ ਰਹੇ ਨੇ ਤੇ ਅੰਦਰੂਨੀ ਫੁੱਟ ਸਦਕਾ ਉਸ ਪਾਸੇ ਰਾਜ ਵਿਸਤਾਰ ਦੀ ਸੰਭਾਵਨਾ ਵਧੀਕ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪੰਜਾਬ ਮਾਊਂਟਬੈਟਨ ਤੋਂ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ, ਰਚਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਦੋਸਤੋ 12ਵਾਂ ਤੁਹਾਡੇ ਨਾਲ ਅੱਜ ਸਾਂਝਾ ਕੀਤਾ ਹੈ ਤੇ ਇਸ ਦੇ ਨਾਲ ਹੀ ਇਸ ਦੀ ਆਪਾਂ ਸਮਾਪਤੀ ਕਰਦੇ ਹਾਂ ਜੀ ਇੱਥੇ ਹੀ। ਅਗਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਤੋਂ ਇੱਥੋਂ ਹੀ ਚੈਪਟਰ ਨੂੰ ਅੱਗੇ ਸਾਂਝਾ ਕਰਾਂਗੇ ਤੇ ਅੱਗੇ ਕੀ ਕੁਝ ਵਾਪਰਦਾ ਹੈ ਮਹਾਰਾਣੀ ਇੰਗਲੈਂਡ ਤੇ ਵਿਕਟੋਰੀਆ ਨਾਮ ਦੀ ਮਹਾਰਾਣੀ ਇੰਗਲੈਂਡ ਦੀ ਤੇ ਜਰਨੈਲਾਂ ਦੇ ਵਿੱਚ ਕੀ ਕੁਝ ਵਾਪਰਦਾ ਹੈ, 1837 ਦਾ ਸਮਾਂ ਕਿਹੋ ਜਿਹਾ ਅੱਗੇ ਸ਼ੁਰੂ ਹੁੰਦਾ ਹੈ। ਜੀ ਦੋਸਤੋ, ਉਮੀਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਅੱਜ ਦੀਆਂ ਪ੍ਰੋਗਰਾਮ ਦੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ, ਕਿਤੇ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਾਂਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸੁਨੇਹੇ ਭੇਜਣ ਦੇ ਲਈ, ਨਾਲ ਜੁੜਨ ਦੇ ਲਈ, ਸਾਂਝਾ ਕਰਨ ਦੇ ਲਈ ਤੇ ਐਡੇ ਵੱਡੇ ਪੱਧਰ ਦੇ ਉੱਤੇ ਤੁਸੀਂ ਨਾਲ ਜੁੜਿਓ, ਬਹੁਤ ਬਹੁਤ ਸ਼ੁਕਰੀਆ ਤੇ ਸਹਿਯੋਗ ਦੇ ਲਈ ਸਭ ਦੋਸਤਾਂ ਦਾ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਬਲਵੀਰ ਸਿੰਘ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਮੁਹੰਮਦ ਜੀ, ਰਾਜਨ ਸੈਣੀ ਜੀ ਤੇ ਇਸੇ ਤਰ੍ਹਾਂ ਹੀ ਆਪਣੇ ਹਰਵਿੰਦਰ ਜੋਲ ਭੈਣ ਜੀ, ਸੁਰਜੀਤ ਭਾਰਤ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ, ਦਵਿੰਦਰ ਭਾਰਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਹੈ ਤੇ ਇਸੇ ਤਰ੍ਹਾਂ ਜੱਸੀ ਬਾਈ ਜੀ ਲਿਖਦੇ ਆ, ਕਿਆ ਬਾਤਾਂ ਜਨਾਬ ਰਾਜਨ ਜੀ, ਸਹੀ ਕਿਹਾ, ਸਦਾ ਸਹੀ ਰਿਪੋਰਟ ਜੀ ਤੁਹਾਡੀ। ਔਜਲਾ ਸਾਹਿਬ ਜੀ, ਸਹੀ ਕਿਹਾ ਜੀ, ਤੁਸੀਂ ਵੀ ਕਹਿੰਦੇ ਜੀ, ਜੱਸੀ ਜੀ ਬਾਈ ਜੀ ਕਹਿੰਦੇ ਆ, ਮਨਦੀਪ ਜੱਸੀ ਜੀ ਤੇ ਚਰਨਜੀਤ ਕੌਰ ਜੀ, ਮਾਤਾ ਜੀ ਪਸੰਦ ਕਰਦੇ, ਕਹਿੰਦੇ ਬਹੁਤ ਵਧੀਆ ਚਰਚਾ ਹੋਈ ਹੈ ਤੇ ਮਨਦੀਪ ਜੀ ਕਹਿੰਦੇ ਆ, ਮੈਂ ਜਦ ਦੁਨੀਆਂ ਤੋਂ ਜਾਵਾਂ ਕਦੇ ਫੇਰ ਦੁਬਾਰਾ ਆਵਾਂ, ਮੇਰਾ ਦੇਸ਼ ਹੋਵੇ ਪੰਜਾਬ। ਰਾਜਨ ਸਰ ਜੀ, ਔਜਲਾ ਸਾਹਿਬ ਜੀ, ਭਾਰਤ ਸਾਹਿਬ ਜੀ, ਬਿਲਕੁਲ ਬਹੁਤ ਪਿਆਰਾ ਗੀਤ ਹੈ ਜੀ ਇਹ ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲ ਅੱਗੇ ਕਰਦੇ ਹਾਂ, ਜਿਹੜਾ ਗੀਤ ਵੀ ਤੁਹਾਨੂੰ ਮੈਂ ਸੁਣਾ ਕੇ ਜਾਵਾਂਗਾ ਜਿਹੜਾ ਜੱਸੀ ਬਾਈ ਜੀ ਨੇ ਭੇਜਿਆ ਵੀ ਹੈ ਤੇ ਪੰਜਾਬ ਦੀ ਗੱਲ ਵੀ ਹੋਈ ਹੈ, ਮੇਰਾ ਦੇਸ਼ ਹੋਵੇ ਪੰਜਾਬ ਜੀ ਤੇ ਉਹ ਤੁਹਾਨੂੰ ਆਖਰ ਦੇ ਵਿੱਚ ਗੀਤ ਛੱਡ ਕੇ ਜਾਵਾਂਗਾ ਮੈਂ ਦੋਸਤੋ।
ਤੇ ਇਸੇ ਤਰ੍ਹਾਂ ਹਰਵਿੰਦਰ ਜੋਲ ਭੈਣ ਜੀ ਨੇ ਯੂ ਐਸ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਨਾਲ ਦੀ ਨਾਲ ਲਿਖਦੇ ਨੇ ਇੱਕ ਮਿੰਟ ਜੀ ਮੈਂ ਇੱਧਰੋਂ ਕੰਮ ਨਿਬੇੜ ਲਵਾਂ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੀ ਗੱਲਬਾਤ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ ਤੇ ਅਗਲਾ ਸੁਨੇਹਾ ਹੈ ਦੋਸਤੋ ਆਪਣੇ ਭੇਜਿਆ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਤਦ ਹੀ ਕਹਿੰਦੇ ਕਹਿ ਜਾਂਦਾ ਇਨਸਾਨੀਅਤ ਦਾ ਧਰਮ ਕਹਿੰਦੇ ਸਭ ਤੋਂ ਵੱਡਾ ਹੈ ਕਿਹਾ ਜਾਂਦਾ ਹੈ ਤੇ ਇਸੇ ਤਰ੍ਹਾਂ ਆਪਣੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਆਪੇ ਬੋਲੇ ਤੇ ਆਪ ਬੁਲਾਵੇ ਤੇ ਆਪ ਕਰੇ ਹੂ ਆਪਣੇ ਮਨਦੀਪ ਜੱਸੀ ਜੀ ਲਿਖਦੇ ਆ ਬਾਈ ਜੀ ਬੜੀ ਸੋਹਣੀ ਚਰਚਾ ਕਹਿੰਦੇ ਜੀ ਅੱਜ ਹੋਈ ਹੈ ਗੁੱਡ ਨਾਈਟ ਫਿਰ ਵੀ ਭਾਰਤ ਸਾਹਿਬ ਜੀ ਤੇ ਸਾਰੇ ਹੀ ਸਤਿਕਾਰਤ ਵਿਦਵਾਨ ਵੀਰਾਂ ਭੈਣਾਂ ਦਾ ਜੀ ਧੰਨਵਾਦ ਕਹਿੰਦੇ ਆ ਤੇ ਇਸੇ ਤਰ੍ਹਾਂ ਹੀ ਹੁਣ ਜਿਹੜੀ ਖੁਸ਼ਕੀ ਦਿਮਾਗ ਨੂੰ ਚੜੀ ਹੋਈ ਹੈ ਕਹਿੰਦੇ ਉਹ ਖੁਸ਼ਕੀ ਕੋਈ ਤੇਲ ਨਹੀਂ ਚੱਕ ਸਕਦਾ ਔਜਲਾ ਸਾਹਿਬ ਲਿਖਦੇ ਆ ਤੇ ਰਾਜਨ ਜੀ ਕਹਿੰਦੇ ਆ ਔਜਲਾ ਸਾਹਿਬ ਕਹਿੰਦੇ ਬਹੁਤ ਸੋਹਣੀ ਚਰਚਾ ਹੋਈ ਹੈ ਅੱਜ ਇਸੇ ਤਰ੍ਹਾਂ ਐਪਰੀਸ਼ੀਏਟ ਕਰਨ ਲਈ ਸ਼ੁਕਰੀਆ ਜੀ ਸਭ ਦੋਸਤਾਂ ਦਾ ਤੇ ਸ਼ੁਕਰੀਆ ਵੀਰ ਜੀ ਕਹਿੰਦੇ ਆ ਆਪਣੇ ਸੈਣੀ ਸਾਹਿਬ ਵੀ ਤੇ ਔਜਲਾ ਸਾਹਿਬ ਕਹਿੰਦੇ ਉਸਦਾ ਨਾਂ ਜਿਮੀ ਦੋਸਾਂ ਸੀਗਾ ਜਿਹਦੀ ਉਹ ਗੱਲ ਕਰ ਰਹੇ ਸੀ ਤੇ ਮੁਹੰਮਦ ਜੀ ਗੁਰੀਮਾਨ ਜੀ ਬਾਈ ਜੀ ਜੁੜੇ ਹੋਏ ਸਤਿ ਸ਼੍ਰੀ ਅਕਾਲ ਜੀ ਤੇ ਆਖਰੀ ਸੁਨੇਹਾ ਆਪਣਾ ਔਜਲਾ ਸਾਹਿਬ ਦਾ ਜੋ ਮੈਨੂੰ ਦਿਖ ਰਿਹਾ ਕਹਿੰਦੇ ਫੌਜਾਂ ਜਿੱਤ ਕੇ ਹਾਰੀਆਂ ਕਿਉਂਕਿ ਤਾਕਤ ਦਾ ਨਸ਼ਾ ਹਮੇਸ਼ਾ ਭਾਰੂ ਹੁੰਦਾ ਹੈ ਅੰਤ ਇਸ ਰਾਜ ਦੀ ਮਿਸਾਲ ਹੈ ਜੀ ਬਣ ਗਿਆ ਬਿਲਕੁਲ ਦਰੁਸਤ ਫਰਮਾਇਆ ਜੀ ਬਿਲਕੁਲ ਦਰੁਸਤ ਫਰਮਾਇਆ ਤੇ ਲੋ ਦੋਸਤੋ ਇਸ ਦੇ ਨਾਲ ਹੀ ਅੱਜ ਆਗਿਆ ਲਵਾਂਗੇ ਤੇ ਸੋਮਵਾਰ ਨੂੰ ਮਿਲਾਂਗੇ ਤੁਹਾਡੇ ਨਾਲ ਫਿਰ ਤੋਂ ਰਾਬਤਾ ਬਣੇਗਾ ਦੁਬਾਰਾ ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ ਸੋਮਵਾਰ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਜਿਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਗੀਤ ਲੱਭਣ ਦੀ ਕੋਸ਼ਿਸ਼ ਨਾਲ ਕਰ ਰਿਹਾ ਸੀ ਤੇ ਮੈਨੂੰ ਗੀਤ ਲੱਭ ਨਹੀਂ ਰਿਹਾ ਤੇ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਮੇਰਾ ਮਨ ਕਰਦਾ ਆਪ ਨੂੰ ਵੀ ਸੁਣਨ ਨੂੰ ਤੇ ਉਹ ਤੁਹਾਡੇ ਨਾਲ ਜ਼ਰੂਰ ਮੈਂ ਸਾਂਝ ਪਾਉਣ ਜਾ ਰਿਹਾ ਜੀ ਲਓ ਜੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਜਿਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈਵ ਏ ਨਾਈਸ ਵੀਕਐਂਡ ਜੀ ਤੇ ਸੋਮਵਾਰ ਨੂੰ ਮਿਲਦੇ ਹਾਂ ਤੇ ਕੱਲ੍ਹ ਨੂੰ ਮਹਿਫਲ ਮਿੱਤਰਾਂ ਦੀ ਸਮਝੀ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਸਾਰਿਆਂ ਨੂੰ ਇਸ ਦੇ ਨਾਲ ਹੀ 8 ਵਜੇ ਸੁਣਨਾ ਤੇ ਸੁਣਾਉਣਾ ਦੋਸਤਾਂ ਮਿੱਤਰਾਂ ਨੂੰ ਇਸੇ ਤਰ੍ਹਾਂ ਪਿਆਰ ਮੁਹੱਬਤ ਬਣਿਆ ਰਹੇ ਤੇ ਮਿਲਦੇ ਹਾਂ ਸੋਮਵਾਰ ਨੂੰ ਹੱਸਦੇ ਵੱਜਦੇ ਰਹੋ ਤੇ ਇੰਜੋਏ ਵੀਕਐਂਡ ਜੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਹੈ ਜੀ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ 'ਤੇ ਬੇਸ 'ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ
1: ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਹਾਂਜੀ ਜੀ ਜੀ।
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕਿੱਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ
1: ਨੇ,
0: ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: 10th ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,

0: ਕਨਫਿਊਜ਼ਨ ਹੈ ਇਹਦੇ ਵਿੱਚ। ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
1: ਨਹੀਂ ਲੈ ਸਕਿਆ।
0: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
1: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
0: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
1: ਹਾਂਜੀ ਹਾਂਜੀ ਬਿਲਕੁਲ ਜੀ,
0: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
1: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
0: ਜੀ। ਬਿਲਕੁਲ,
1: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ 'ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
0: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
1: ਹਾਂਜੀ,
0: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
1: ਜੀ।
0: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
1: ਡੋਰ ਭੋਰ ਹੋ ਜਾਂਦੇ।
0: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
1: ਅਭਿਆਸ ਜ਼ਰੂਰੀ ਹੈ। ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ। ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
0: ਹਾਂਜੀ ਹਾਂਜੀ,
1: ਉਹ ਵੀ ਪੜ੍ਹਾਈ ਕਰਕੇ।
0: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
1: ਹਾਂਜੀ,
0: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
1: ਜੀ,
0: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
1: ਉਹਨੂੰ ਹੋਣੀ ਚਾਹੀਦੀ ਹੈ
0: ਇੰਟਿਊਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
1: ਜੀ,
0: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
1: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
0: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
1: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
0: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
1: ਪਤਾ ਨਹੀਂ,
0: ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
1: ਬਣ ਜਾਏਗਾ ਕੁਛ ਨਾ ਕੁਛ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਕੀ ਲੱਗੂ,
0: ਕਿਉਂਕਿ
1: ਮੇਰਾ ਮੁੰਡਾ। ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕੌਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕੌਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
0: ਬਿਲਕੁਲ ਜੀ ਬਿਲਕੁਲ,
1: ਸਕੂਲਾਂ ਦੇ ਵਿੱਚ ਕੀ ਕੌਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
0: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕੌਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਗਾਈਡੈਂਸ ਕੌਂਸਲਿੰਗ ਦੇ ਇੰਚਾਰਜ ਹਨ।
1: ਬਹੁਤ ਵਧੀਆ ਗੱਲ ਹੈ।
0: ਔਰ ਸਾਡੇ ਇਸ ਗਾਈਡੈਂਸ ਕੌਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
1: ਸ਼੍ਰੁਤੀ
0: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
1: ਜੀ ਜੀ ਜੀ ਜੀ।
0: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
0: ਹਾਂਜੀ ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
1: ਹਾਂਜੀ ਹਾਂਜੀ,
0: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ ਆਉਣ ਨੂੰ।

0: ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ ਵੈਸੇ, ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਹੋਵੇਗਾ, ਵਿਕਾਸ ਹੋਵੇਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ।
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
1: ਹੈ। ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ ਇੱਕ ਆ ਗਿਆ
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ
1: ਫਿਜਿਕਸ ਕੈਮਿਸਟਰੀ ਤੇ ਮੈਥ
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼
0: ਜਿਹੜੇ ਜਨਰਲ ਸਬਜੈਕਟ ਆ ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਏਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ
0: ਬਹੁਤ ਵਿਕਾਸ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹ ਉਹਨਾਂ ਦੀ ਮਤਲਬ ਸਲਾਨਾ ਪੈਕੇਜ 20-20 25-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਹੈ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ
1: ਨਹੀਂ ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ
1: ਹਾਂਜੀ ਹਾਂਜੀ
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: 35-40 ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁਡ ਬੀ ਡਿਸੀਜਨ ਮੇਕਿੰਗ ਮੇਰੇ ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੰਨਾ ਕਿਤੇ ਕਮੀ ਰਹੇਗੀ, ਕਮੀ ਰਹਿੰਦੀ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾਰੇ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਚਲੀਏ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀ ਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ।
0: ਹਾਂਜੀ ਹਾਂਜੀ,
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਔਰ ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ
1: ਕੁਝ ਸੁੱਟ ਕੇ ਆ ਜੇ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ, ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ
1: ਹਾਂ ਜੀ ਬਿਲਕੁਲ ਜੀ ਬਿਲਕੁਲ
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਹੈ ਨਾਲ
1: ਹਾਂਜੀ ਹਾਂਜੀ
0: ਮੈਥ ਕੀ ਰੋਲ ਪਲੇ ਕਰਦਾ ਜੀ
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ ਪਹਿਲਾਂ ਸਾਨੂੰ ਮੈਥ ਦੇ ਦੋ ਚਾਰ ਪੰਜ ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ
0: ਠੀਕ ਹੈ ਜੀ
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ
1: ਬਿਲਕੁਲ
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ
1: ਹਾਂਜੀ ਹਾਂਜੀ
0: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਹਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਤੇ
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਂਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ
0: ਤਾਂ ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ। ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ।
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ
1: ਬਿਲਕੁਲ
0: ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਇੰਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ ਸਾਰੀ ਉਮਰ, ਤੁਸੀਂ ਐਸ਼ ਕਰੋਗੇ।
0: ਇਹ
1: ਜੇ
0: ਤਾਂ
1: ਹੁਣ
0: ਹੈ,
1: ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਵੀ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
0: ਬਿਲਕੁਲ ਸਹੀ
1: ਫਿਰ
0: ਗੱਲ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ
1: ਦੋ
0: ਗੱਲ
1: ਹੋ
0: ਨਹੀਂ।
1: ਰਹੇ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ
0: ਤੋਂ
1: ਆ ਗਿਆ।
0: ਚੱਲੇ
1: ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
1: ਬਿਲਕੁਲ
0: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ, ਕਿਸੇ ਨੇ ਥੋਪਿਆ ਨਹੀਂ।
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ
1: ਪੇਰੈਂਟਸ
0: ਹੈ।
1: ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ
0: ਠੀਕ ਹੈ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜ੍ਹਾ ਮੈਥ ਇੰਡਸਟਰੀ ਦੇ ਨੋਨ ਮੈਡੀਕਲ ਵੈਸੀ ਆਪਸ਼ਨਲ ਰੱਖ ਲਈ
0: ਔਰ
1: ਉਦੋਂ।
0: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ
1: ਪੇਪਰ ਦੇ ਚੁੱਕੇ ਸੀ NDA ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂਜੀ
1: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਪਤਾ
1: ਵੇਲੇ ਮਤਲਬ
0: ਜੀ,
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
0: ਸਹੀ
1: ਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਾ
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ।
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ
0: ਹਾਂਜੀ
1: ਮੈਡੀਕਲ ਦੇ
0: ਬਿਲਕੁਲ
1: ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
0: ਜੀ
1: 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ
1: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੋ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ ਉਹਨਾਂ ਨੂੰ ਦੇਖ ਕੇ, ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ,
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, DC ਤੋਂ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
0: ਹਾਂ ਦੈਟਸ
1: ਡੀਸੀ ਆਪੇ ਬਣ
0: ਗ੍ਰੇਟ।
1: ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂ
1: ਜਿਹੜੇ ਵੀ
0: ਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ
0: ਬਿਲਕੁਲ
1: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ ਐਕਟਿੰਗ
0: ਬਿਲਕੁਲ
1: ਲਾਈਨ 'ਚ
0: ਹੈ
1: ਚਲੇ
0: ਜੀ।
1: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
0: ਵਾਕਈ।
1: ਪਤਾ ਲੱਗ
0: ਹਾਂਜੀ
1: ਗਿਆ
0: ਹਾਂਜੀ
1: ਸੀਗਾ।
0: ਬਿਲਕੁਲ ਜੀ,
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ। ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ,
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
0: ਬਿਲਕੁਲ,
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ।
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਉਸ
1: ਦੇ।
0: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ
0: ਹਮਾਰੀ,
1: ਨਹੀਂ ਹਮਾਰੀ,
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ।
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ।
1: ਬਿਲਕੁਲ।
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
0: ਆਹਾ
1: ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣ ਹੀ ਨਹੀਂ ਹੈ।
0: ਕਿਆ ਬਤਾ, ਕਿਆ ਬਤਾ, ਵਾਹ ਜੀ
1: ਵਾਹ। ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
0: ਜੀ
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ ਜੀ।
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਨੂੰ ਕੁਛ ਹੋਰ ਦੇਖਣਾ, ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ। ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੁਮ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰਸ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਹੁਣ ਤਾਂ
0: ਹਾਂਜੀ
1: ਦਿੱਲੀ
0: ਹਾਂਜੀ,
1: ਇੱਕ ਹੱਬ
0: ਉਹ
1: ਬਣ
0: ਤੇ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
0: ਨਿਕਾਲਦਾ। ਹਾਂ
1: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6 7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ,
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3 4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ 'ਚ
0: ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾਓ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ
0: ਜ਼ਰੂਰੀ
1: ਜਿਵੇਂ ਤੁਹਾਡੇ
0: ਹੈ,
1: ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤਾਂ ਤੁਸੀਂ ਪਲਾਨ ਵੀ ਤੇ ਆ ਜਾਓ। ਤਾਂ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਹਨ।
1: ਐਂਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਬਟ
0: ਬਿਲਕੁਲ,
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ, ਉੱਥੇ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ।
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ,
1: ਬਿਲਕੁਲ।
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ
0: ਅੱਛਾ
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਆ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਬਾਅਦ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ ਹਾਂਜੀ
1: ਤੁਸੀਂ ਕਿਤੇ
0: ਹਾਂਜੀ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ।
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ। ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਹੈ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹਾਂ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ
1: ਪਹੁੰਚਾਇਆ
0: ਸਾਰਾ ਹੋਇਆ
1: ਅਤੇ ਮੈਂ ਆਪਣੀ ਇੱਕ
0: ਜੀ।
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ, ਹੁਣ
0: ਚੇਂਜਸ ਆ ਰਹੇ
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ IAS ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਉਡ ਹੈ ਜੇ ਸਿਲਵਰ ਲਾਈਨਿੰਗ ਆਪਾਂ ਕਹੀਏ, ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਇਹਨੇ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ
0: ਉਹ ਇੱਕ ਹਾਂ ਬਿਲਕੁਲ ਬਿਲਕੁਲ
1: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ
0: ਜੀ
1: ਕੀ ਹੋਇਆ, ਭਾਵੇਂ
0: ਬਿਲਕੁਲ
1: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ
0: ਹਾਂਜੀ
1: ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ
0: ਠੀਕ
1: ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ।
0: ਕਿਆ
1: ਤੇ ਇਸ
0: ਬਾਤ
1: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ
0: ਤੋ
1: ਸ਼ਮੀ ਜੀ, ਥੈਂਕ ਯੂ।
0: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ।

ਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ। ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ, ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋਂ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿਣਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ ਵਨ ਟੂ ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ ਬੀ ਏ ਕਰੋ, ਸਾਡੇ ਲੋਕ ਕਹਿੰਦੇ ਸਿੰਪਲ ਬੀ ਏ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਈ ਏਐਸ ਜਿੰਨੇ ਵੀ ਜਾਂ ਪੀ ਸੀ ਐਸ ਸਿਵਲ ਸਰਵਿਸ ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤੀ ਹਿਊਮਨਿਟੀਜ਼ ਦੇ ਵਿੱਚ ਆਰਟਸ ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ ਬੀ ਏ ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ ਬੀ ਏ ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ ਬੀ ਏ ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, ਬਾਰਵੀਂ ਜਮਾਤ ਕਰਕੇ, ਏ ਟੀ ਟੀ ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨੀ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈ ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਹ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿਣਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟਾ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹੈ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਕਾਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ ਚ ਆ ਕੇ ਸਾਨੂੰ ਅਧਿਆਪਨ ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ। ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਅਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ। ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ। ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ। ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ।
1: ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਯੋਗਦਾਨ ਰਹਿੰਦਾ ਏ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚ ਆਉਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ವಾಪಾ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰ ਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
1: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੋਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ। ਪਾਲੇ ਜੱਫੀਆਂ ਰਜ ਰਜ ਦਾਦੀਆਂ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਧਰ ਦੇ ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਕਰਨਾ ਨਾ ਕਬੂਲ ਕਰਮ, ਸੂਬੇ ਦੀ ਪਰਵਾਹ ਨਾ ਕਰਨਾ ਕਿਸੇ ਵੀ ਗੱਲ ਦੀ। ਤੁਹਾਨੂੰ ਭਰਮਾਉਣ ਲਈ ਸੂਬਾ ਲਾਲਚ ਦੇ ਕੇ

ਦੇ ਧਰਮ ਵਿੱਚ ਰਹਿਣਾ, ਸਦਾ ਪਿਤਾ ਦੇ ਧਰਮ ਵਿੱਚ ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਗੀ ਦਾ ਦੀਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸਹਿਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਓ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ, ਕਾਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਉਹ ਨੀਹਾਂ ਵਿੱਚ ਚਿਣ ਦੇਣਾ

0: ਇਨ ਤੇਰੇ ਸ਼ੂਰ ਵੀਰ ਲਾਲਾ ਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਨਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ
2: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ ਨਾਲ ਉਫਨਾਈ ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ ਅੱਗੇ ਧਿਆਨ ਦਿਓ ਅੱਠ ਨੌ ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ ਹੁਣ ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ

0: ਸਾਹ ਕਿਵੇਂ ਫਿਰ ਆਇਆ ਹੋਵੇਗਾ? ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ? ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ? ਮੌਤ ਫਿਰ ਹੋਵੇਗੀ ਕਿਵੇਂ ਆਈ? ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ, ਸੁਣੋ ਕਹਾਣੀ। ਜ਼ਾਬਰਾਂ ਅੱਗੇ ਮਾਰ ਕੇ ਤਰਲੇ, ਥਾਂ ਜੋ ਮੰਗੀ ਸੰਸਕਾਰ ਲਈ। ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ।
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
2: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ, ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ, ਇਹ ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ, ਇਹ ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
3: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ।

0: ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨਵਾਰ ਗਏ, ਧਰਮੀ ਯੋਧੇ ਜਾਨਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਵਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ, ਮੱਕਾਰੀ ਦਾ ਕਰਜ਼ ਹੋਵੇ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ। ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਰਿਸ਼ਤਿਆਂ ਦੇ ਰੀਥਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਿਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ। ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ। ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਉਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਨ ਹੋਵੇ। ਜੋ ਨਿਉਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ। ਜੋ ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ, ਦੂਰ ਜਿਸ ਤੋਂ ਖੁਦਗਰਜੀ ਹੋਵੇ। ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਯੁਗ ਵਾਪਿਸ ਲਿਆਵੇ। ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ
1: ਜੀ ਦੇ ਪਿਆਰੇ ਸਰੋਤਿਓ ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਅਤੇ ਜੇ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ
3: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਗੌਰ ਫਰਮਾਣਾ ਜੀ ਰਾਤ ਪੋਹ ਦੀ ਸੀ ਹੱਡਾਂ ਨੂੰ ਠਾਰ ਦੀ ਆਨੰਦਪੁਰੀ ਵਿਛੋੜਾ ਨਾ ਸਹਾਰ ਦੀ ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ ਝੂਠੀਆਂ ਸਹੁੰਆਂ ਖਾਂ ਭਰਮਾ ਲਿਆ ਬਚਿੱਤਰ ਸਿੰਘ ਹਾਥੀ ਨੂੰ ਝੰਬਦਾ ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ ਫਿਰ ਸਿਰ ਮੱਥੇ 'ਤੇ ਸੀ ਪਾ ਲਿਆ ਉਹ ਚੰਦਰੀ ਕਾਲੀ ਬੋਲੀ ਰਾਤ ਸੀ ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ ਆ ਕੇ ਆਨੰਦਪੁਰੀ ਨੂੰ ਅਲਵਿਦਾ ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ ਮਾਤਾ ਗੁਜਰੀ ਦੇ ਸੰਘ ਪਰਿਵਾਰ ਸੀ ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ ਮਗਰ ਫੌਜਾਂ ਨੇ ਭੀਰਾਂ ਕੱਤੀਆਂ ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ ਜਿਉਂ ਨਾਲ ਦੁਸ਼ਮਣਾਂ ਰਲ ਗਿਆ ਠਾਠਾਂ ਮਾਰ ਗੁਰਾਂ ਦੇ ਗਲ ਪਿਆ ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ ਫਿਰ ਸਿੰਘਾਂ ਦਾ ਖੂਨ ਵੀ ਖੋਲਿਆ ਇੰਝ ਗਹਿਗਾ 'ਚ ਜੰਗ ਛਿੜ ਪਈ ਲੋਥਾਂ ਦੀ ਗਿਣਤੀ ਨਾ ਹੁੰਦੀ ਪਈ ਸਰਸੇ 'ਚ ਸੰਗ ਸਾਰਾ ਠਿੱਲ ਪਿਆ ਪਰਿਵਾਰ ਵਿਛੋੜੇ ਦਾ ਸੱਲ ਪਿਆ ਜ਼ੋਰਾ ਵਰ ਫਤਿਹ ਸਿੰਘ ਬੱਖ ਹੋਏ ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ ਅਜੀਤ ਜਿਆਰ 'ਤੇ ਜਿਸਮੇਸ਼ ਪਿਤਾ ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ ਇੰਝ ਪਰਿਵਾਰ ਵਿਛੋੜਾ ਪੈ ਗਿਆ ਖਾਲਸਾ ਅਣਗਾਹੇ ਰਾਹ ਪੈ ਗਿਆ ਅਜੀਤ ਜਿਆਰ 'ਤੇ ਦਸ਼ਮੇਸ਼ ਪਿਤਾ ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ ਇੰਝ ਪਰਿਵਾਰ ਵਿਛੋੜਾ ਪੈ ਗਿਆ ਖਾਲਸਾ ਅਣਗਾਹੇ ਰਾਹ ਪੈ ਗਿਆ ਖਾਲਸਾ ਅਣਗਾਹੇ ਰਾਹ ਪੈ ਗਿਆ ਥੈਂਕ ਯੂ ਜੀ ਧੰਨਵਾਦ ਜੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਬਲਵੀਰ ਕੌਰ ਸੀਵੀਆ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ ਝੂਠਾ ਫਤਵਾ

0: जी हादा नारा मारदा, हादा नारा मारदा नवाब शेर खान जी, हादा नारा मारदा। हाथ जोड़ खड़ा अर्ज गुजारदा, नैनी अत्थर उते मनो ताहा मारदा। मजबूर है सिपाही सरकार दा, कहंदा एहो जही सजा दसे ना कुरान जी, हादा नारा मारदा। हादा नारा मारदा नवाब शेर खान जी, हादा नारा मारदा। सूबा सरहंद दे आगे खड़ गया, सुचे मुसलमान नू गुस्सा चढ़ गया। सच कहन उत सूरमा सी अड़ गया, कहंदा शर शर झूठा थोड़ा फुरमान जी, हादा नारा मारदा। हादा नारा मारदा नवाब शेर खान जी, हादा नारा मारदा। कहंदा बच्चियां तो होया की कसूर है, सजा मौत वाली जिंदे क्यों हजूर है। मैनू थोड़ी नौकरी ना मंजूर है, फिट लान ता दियोगा तुसा नू जहान जी, हादा नारा मारदा। हादा नारा मारदा नवाब शेर खान जी, हादा नारा मारदा। थोड़ा वैर है गोविंद सिंह नाल जी, ओदे नाल लड़ो बाण के मिशाल जी। मारो ओनू पावे करके हलाल जी, इना निर्दोषियां दी का तो लेंदे जान जी, हादा नारा मारदा। हादा नारा मारदा नवाब शेर खान जी, हादा नारा मारदा। कहंदा थोड़ी नौकरी नू मारी लत है, मेरे विच इस्लामिक सत है। बलवीर कौर लिख दिता सच है, रामगढ़ सीवियां भी है कदरदान जी, हादा नारा मारदा। हादा नारा मारदा नवाब शेर खान जी, हादा नारा मारदा। वाहिगुरु जी का खालसा, वाहिगुरु जी की फतेह।
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਹੇ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ ਨੂੰ।
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁਣਨੀ ਦਿੱਲੀਏ ਕਿ ਸਿਆਣੀ ਬਿੱਲੀਏ, ਸੁਣਨੀ ਦਿੱਲੀਏ ਕਿ ਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ। ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਰੱਖੀ ਚੇਤੇ, ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ। ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ ਕਦੇ ਦੀਵੇ ਬਾਲਣ ਲਈ, ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੋਂਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਸ਼ਹੀਦ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮਿਆਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਰਹੇ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਤੁਹਾਨੂੰ ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਹੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ ਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ ਦੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ ਦੋ ਘੁੱਟਾਂ ਪਿਆ ਕੇ ਰੱਖ ਲੈ ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਦ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸ਼ਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਵਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਪ੍ਰੀਤ, ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ, ਪ੍ਰੀਤ ਜੀ ਸਵਾਗਤ ਹੈ।
7: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਾਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਕਬਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ। ਬੇਕਦਰੀ ਹੋਏ ਚੰਮ ਮੇਰੇ ਦੀ, ਜਿੰਦ ਮੇਰੀ ਹੁਣ ਤਾਂ ਘਬਰਾਈ। ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੋ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ। ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ, ਐਸੀ ਜ਼ਹਿਰ ਦੀ ਰੋਟੀ ਖਵਾਈ। ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਿਆਲੂ ਹੈ ਕਰੁਣਾ ਨਿਧਾਨ ਹੈ ਬਖਸ਼ਣਹਾਰਾ ਹੈ, ਵੋ ਦਿਆਲੂ ਹੈ ਕਰੁਣਾ ਨਿਧਾਨ ਬਖਸ਼ਣਹਾਰਾ ਹੈ, ਛੋੜ ਕਰ ਦੰਭ ਔਰ ਘਮੰਡ ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ ਬੇਜ਼ੁਬਾਂ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰ ਗਿਆ ਜੋ ਵਕਤ ਨਾ ਫਿਰ ਵੋ ਲੌਟ ਕਰ ਆਏ। उठाकर हाथ अपने सजदे में झुकाकर सर अपना, उठाकर हाथ अपने सजदे में झुकाकर सर अपना, दुआ करो अब के बरस खुशियों भरा हर एक पल आए, दुआ करो अब के बरस खुशियों भरा हर एक पल आए। धन्यवाद।
1: मैं शर्मा जी तो बाद एक मैं होर कुछ साखी करने का, एक साडे शायर ने फिरोजपुर तो कमल दास जी, वो भी अपनी एक रचना लेके हाजिर हो रहे ने। कमल दास फिरोजपुर जी, थोड़ा दुआबा रेडियो दे हफ्तावारी कवि दरबार दे विच निघा स्वागत है जी। आया
9: जिंदगी

0: लगती सही, कहा दास को मत घबराना, हंसते गाते दिन बिताना। कहा दास को मत घबराना, हंसते गाते दिन बिताना, जिंदगी ये कहेगा तू गाना, हंसते गाते दिन बिताना।
1: ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਆਇਆ ਸੀ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
2: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
2: ਤਾਂ ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ
1: ਨਾਲ,
2: ਹਾਂਜੀ
1: ਉਹ
2: ਹਾਂਜੀ
1: ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ।
1: ਅੱਛਾ
2: ਬਸ
1: ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
2: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨ ਲਈ
2: ਹਾਂਜੀ
1: ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ
2: ਸਕਿੱਲ,
1: ਵਧੀਆ ਲਿਖਾਰੀ ਹੋਣਾ ਚਾਹੀਦਾ।
2: ਜੀ
1: ਤੇ
2: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ,
1: ਦੌਰ
2: ਸੋਸ਼ਲ।
1: ਹੈਗਾ ਸੋਸ਼ਲ ਮੀਡੀਆ
2: ਹਾਂਜੀ
1: ਦਾ, ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ।
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ, ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ,
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
2: ਜਿੰਨੇ
1: ਜੀ
2: ਵੀ, ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ, ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ, ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ
1: ਠੀਕ
2: ਉਹ
1: ਹੈ
2: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ
1: ਅੱਛਾ ਜੀ
2: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
1: ਹਾਂ,
2: ਇਸ ਦੇ ਵਿੱਚ
1: ਜਦੋਂ
2: ਵੀ
1: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
2: ਬਿਲਕੁਲ
1: ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ, ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
2: ਹਾਂਜੀ
1: ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
2: ਹਾਂਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
1: ਹਾਂਜੀ
2: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
1: ਹਾਂਜੀ
2: ਵਿੱਚ ਵੀ
1: ਹਾਂਜੀ
2: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
2: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਆ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ,
2: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ, ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ,
2: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आते हैं, तो उस दे नाल उसनों उसकी इनकम का सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीयां इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल
1: हाँ जी, इहदे बारे वी जे तुसीं थोड़ी विस्तार च गल करो तां वधिया होवेगा।
2: इस दे विच ये है।

0: ਇਹ ਵੀ ਦੱਸਣ ਦੀ ਗੱਲ ਹੈ ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਜਾਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗੇ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ
0: ਵੇਸਟ
1: ਹਾਂਜੀ
0: ਕਰਦੇ ਨੇ।
1: ਬਿਲਕੁਲ ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ
0: ਹਾਂਜੀ
1: ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਬਿਲਕੁਲ
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੂਰੀਆਂ
0: ਹਾਂਜੀ
1: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ,
0: ਬਿਲਕੁਲ ਜੀ
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ ਹਾਂਜੀ
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਆਪਣੇ
0: ਜੀ
1: ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ ਜੀ।
0: ਬਿਲਕੁਲ ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੇ

0: ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਫਿਰ ਤੋਂ ਇੱਕ ਵਾਰ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ ਫਿਰ ਤੋਂ ਇੱਕ ਵਾਰ ਜ਼ਿੰਦਗੀਨਾਮਾ ਹਾਲੇ ਦੁਨੀਆ ਪ੍ਰੋਗਰਾਮ ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਵੀ ਅੱਜ ਕਰਾਂਗੇ ਦੇਸ਼ ਦੀਆਂ ਖ਼ਬਰਾਂ ਦੇ ਉੱਤੇ ਵੀ ਝਾਤ ਮਾਰਾਂਗੇ ਤੇ ਨਾਲ ਨਾਲ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ ਤੇ ਡੌਗੀ ਸਾਡਾ ਅੱਜ ਡਿਸਟਰਬ ਕਰ ਰਿਹਾ ਜੀ ਉਹ ਝੱਲਣਾ ਪੈਣਾ ਤੁਹਾਨੂੰ ਵੀ ਤੇ ਮੈਨੂੰ ਵੀ ਕਿਉਂਕਿ ਬਾਹਰ ਪੈ ਰਿਹਾ ਮੀਂਹ ਤੇ ਇਸ ਕਰਕੇ ਉਹ ਰੋਲਾ ਰੱਪਾ ਜਿਹੜਾ ਪਾ ਰਿਹਾ ਬਾਕੀ ਕੋਸ਼ਿਸ਼ ਬਰਕਰਾਰ ਕਰਾਂਗੇ ਜੀ ਤੇ ਉਹਨੂੰ ਚੁੱਪ ਕਰਵਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤੇ ਲਓ ਦੋਸਤੋ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:05 ਦਾ ਸਮਾਂ ਤੇ ਭਾਰਤ ਦੇ ਵਿੱਚ ਰਾਤ ਦੇ 9:35 ਹੋ ਗਿਆ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਦਾ ਸਮਾਂ ਹੈ ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਜਿਹੜਾ ਸਵੇਰ ਦਾ ਲੱਸੀ ਦਾ ਗਲਾਸ ਤੇ ਜਿਹੜੇ ਪਰੌਂਠੇ ਤਿਆਰ ਨੇ ਤੇ ਲੈ ਕੇ ਨਾਲ ਬੰਨ ਕੇ ਤੇ ਕੰਮਾਂ ਕਾਰਾਂ ਦੇ ਉੱਤੇ ਜਾ ਰਹੇ ਨੇ 9:00 ਤੇ ਘੜੀਆਂ ਦੇ ਉੱਤੇ ਸਵੇਰ ਦੇ 5 ਦਾ ਉੱਥੇ ਸਮਾਂ ਹੈ ਇਸੇ ਤਰ੍ਹਾਂ ਯੂਰਪ ਦੇ ਵਿੱਚ ਦਿਨ ਜਿਹੜਾ ਸਮਾਪਤ ਹੋ ਚੁੱਕਿਆ ਤੇ ਸ਼ਾਮ ਦਾ ਆਨੰਦ ਮਾਣ ਰਹੇ ਨੇ ਲੋਕ ਤੇ 6:00 ਘੜੀਆਂ ਦੇ ਉੱਤੇ ਇਸ ਵਕਤ 6 ਦਾ ਸਮਾਂ ਹੈ ਤੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:06 ਨੇ ਤੇ ਲਓ ਫਿਰ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ ਸਮਰਜੀਤ ਸਿੰਘ ਸ਼ੰਮੀ ਜੀ ਨੂੰ ਤੇ ਦੁਆਬਾ ਰੇਡੀਓ ਦੇ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਜੀਰਾ ਰਜਿੰਦਰ ਜੀਰਾ ਜੀ ਦੇ ਵੱਲੋਂ ਪਿਆਰ ਭਰੀ ਨਮਸਕਾਰ ਜੀ ਕਹਿੰਦੇ ਆ ਤੇ ਅੱਗੇ ਕਹਿੰਦੇ ਆ ਵੈਲਕਮ ਟੂ ਦੁਆਬਾ ਰੇਡੀਓ ਤੇ ਬਹੁਤ ਵਧੀਆ ਤੇ ਸੋਹਣੀ ਕਹਿੰਦੇ ਆਵਾਜ਼ ਆ ਰਹੀ ਹੈ ਜੀ ਸ਼ੁਕਰੀਆ ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਤਿਆਰ ਨੇ ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕਰਨ ਦੇ ਲਈ ਕੱਲ ਦਾ ਸਮਾਂ ਸੀ ਕੱਲ ਕੁਝ ਵਿਅਸਤ ਹੋ ਗਏ ਤੇ ਅੱਜ ਉਹਨਾਂ ਦੇ ਨਾਲ ਉਸੇ ਮੁੱਦੇ ਦੇ ਉੱਤੇ ਆਪਾਂ ਅੱਗੇ ਗੱਲ ਵਧਾਵਾਂਗੇ ਦਾਨ ਪੁੰਨ ਦੇ ਉੱਤੇ ਗੱਲ ਚਲਾਵਾਂਗੇ ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਆਜ਼ਾਦੀ ਕਦੇ ਦਾਨ ਦੇ ਵਿੱਚ ਨਹੀਂ ਮਿਲਦੀ ਇਹ ਜਿਹੜੀ ਹੈ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਲੋਕ ਸੰਘਰਸ਼ ਸਦਕਾ ਹੀ ਤਾਕਤ ਦੇ ਨਾਲ ਹਾਸਲ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ ਅੱਜ 3 ਸਪਤੰਬਰ ਤੇ 1907 ਦਾ ਜਦੋਂ ਜ਼ਿਕਰ ਕਰਦੇ ਹਾਂ ਵੈਸੇ ਅੱਜ ਤਵਾਰੀਖ ਹੈ 3 ਸਤੰਬਰ 2026 ਤੇ ਤੁਹਾਨੂੰ ਲੈ ਚੱਲਦੇ ਹਾਂ 100 ਸਾਲ ਪਿੱਛੇ ਨੂੰ 1907 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਗ੍ਰਿਫ਼ਤਾਰ ਕੀਤੇ ਗਏ ਤੇ 1915 ਨੂੰ ਅੰਬਾਲਾ ਜੇਲ੍ਹ ਦੇ ਵਿੱਚ ਗਦਰ ਲਹਿਰ ਦੇ 12 ਸੂਰਬੀਰਾਂ ਨੂੰ ਜਿਹੜਾ ਫਾਂਸੀ ਦੇ ਉੱਤੇ ਚਾੜਿਆ ਗਿਆ 1945 ਦੇ ਵਿੱਚ ਦੂਜਾ ਵਿਸ਼ਵ ਯੁੱਧ ਖਤਮ ਹੋਇਆ ਤੇ ਇਸੇ ਤਰ੍ਹਾਂ ਹੀ ਜਿਹੜਾ ਮੈਲੋਨੀ ਨੇ ਇਤਿਹਾਸ ਰਚ ਦਿੱਤਾ ਇਟਲੀ ਦੀ ਜਿਹੜੀ ਹੈ PM ਹੈ ਉਹਨੇ ਕਿ ਭਾਈ ਇੰਨਾ ਲੰਮਾ ਸਫ਼ਰ ਜਿਹੜਾ ਹੈ ਸਿਆਸਤ ਦੇ ਵਿੱਚ ਤੈਅ ਕਰਨ ਦਾ ਕਿਉਂਕਿ ਸਰਕਾਰ ਜਲਦੀ ਹੀ ਡਿੱਗ ਜਾਂਦੀ ਆ ਉੱਥੇ ਤੇ ਉਹਨੇ ਲਗਾਤਾਰਤਾ ਦੇ ਵਿੱਚ ਆਪਣਾ ਜਿਹੜਾ ਦਬਦਬਾ ਜਿਹੜਾ ਕਾਇਮ ਰੱਖਿਆ ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਸਭ ਤੋਂ ਲੰਬੀ ਸਰਕਾਰ ਜਿਹੜੀ ਉਹਦੀ ਚੱਲ ਰਹੀ ਹੈ 1971 ਦੇ ਵਿੱਚ ਕਤਰ ਬਰਤਾਨੀਆ ਤੋਂ ਆਜ਼ਾਦ ਹੋ ਗਿਆ ਤੇ 1988 ਦੇ ਵਿੱਚ ਇਰਾਨ ਤੇ ਇਰਾਕ ਦੇ ਵਿੱਚ ਰਸਾਇਣਿਕ ਹਥਿਆਰਾਂ ਦੇ ਉੱਤੇ ਹਮਲੇ ਹੋਏ ਤੇ 50,000 ਜਿਹੜੀਆਂ ਉੱਥੇ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਮੌਤਾਂ ਦਰਜ ਕੀਤੀਆਂ ਗਈਆਂ ਤੇ ਗੱਲ ਕਰਦਿਆਂ ਥੋੜੀ ਜਿਹੀ ED ਦੇ ਬਾਰੇ ਦੋਸਤੋ ਅੱਜ ਕੱਲ ਇਹ ਨਾਮ ਜਿਹੜਾ ਅਕਸਰ ਖ਼ਬਰਾਂ ਦੇ ਵਿੱਚ ਆਪਾਂ ਸੁਣਦੇ ਹਾਂ ਇਹਦੇ ਬਾਰੇ ਜਾਣਦੇ ਅਸਲ ਇਹ ਸ਼ੈ ਕੀ ਹੈ ED ਡਾਇਰੈਕਟੋਰੇਟ ਆਫ ਇਨਫੋਰਸਮੈਂਟ ਜਾਂ ਡਾਇਰੈਕਟੋਰੇਟ ਜਨਰਲ ਆਫ ਇਕਨੋਮਿਕ ਇਨਫੋਰਸਮੈਂਟ ਹੈ ED ਜਿਹੜੀ ਹੈ ਮਾਲ ਵਿਭਾਗ ਅਤੇ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੀ ਇੱਕ ਵਿਸ਼ੇਸ਼ ਵਿੱਤੀ ਜਾਂਚ ਏਜੰਸੀ ਹੈ ਜਿਸ ਦਾ ਮੁੱਖ ਦਫ਼ਤਰ ਜਿਹੜਾ ਨਵੀਂ ਦਿੱਲੀ 'ਚ ਹੈ ED ਦੇ 5 ਮੁੱਖ ਦਫ਼ਤਰ ਨੇ ਉਹ ਜੋ ਕਿ ਮੁੰਬਈ ਚੰਡੀਗੜ੍ਹ ਚੇਨਈ ਕੋਲਕਾਤਾ ਅਤੇ ਦਿੱਲੀ ਦੇ ਵਿੱਚ ਨੇ ED ਦੇ ਅਹਿਮਦਾਬਾਦ ਪਟਨਾ ਚੰਡੀਗੜ੍ਹ ਚੇਨਈ ਕੋਚੀ ਜਲੰਧਰ ਪਣਜੀ ਗੁਹਾਟੀ ਹੈਦਰਾਬਾਦ ਜੈਪੁਰ ਦਿੱਲੀ ਕੋਲਕਾਤਾ ਮੁੰਬਈ ਲਖਨਊ ਤੇ ਸ੍ਰੀਨਗਰ ਬੈਂਗਲੁਰੂ ਵਿੱਚ ਜਿਹੜੇ ਨੇ 16 ਖੇਤਰੀ ਦਫ਼ਤਰ ਹੈ ਖੇਤਰੀ ਦਫ਼ਤਰ ਦੇ ਮੁਖੀ ਨੂੰ ਸੰਯੁਕਤ ਡਾਇਰੈਕਟਰ ਕਿਹਾ ਜਾਂਦਾ ਤੇ ਭੁਵਨੇਸ਼ਵਰ ਮਦੁਰਾਈ ਨਾਗਪੁਰ ਪ੍ਰਯਾਗਰਾਜ ਕੋਜ਼ੀਕੋਡ ਰਾਏਪੁਰ ਦੇਹਰਾਦੂਨ ਇੰਦੌਰ ਰਾਂਚੀ ਸੂਰਤ ਅਤੇ ਸ਼ਿਮਲਾ ਵਿੱਚ ਵੀ ਸਥਿਤ 11 ਉਪ ਖੇਤਰੀ ਦਫ਼ਤਰ ਹੈ ਇਹਨਾਂ ਦੇ ਮੁੱਖ ਅਫਸਰ ਨੂੰ ਡਿਪਟੀ ਡਾਇਰੈਕਟਰ ਕਿਹਾ ਜਾਂਦਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਇੱਕ ਆਰਥਿਕ ਖੁਫੀਆ ਏਜੰਸੀ ਤੇ ਇੱਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ ਜੋ ਭਾਰਤ ਦੇ ਵਿੱਚ ਆਰਥਿਕ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਤੇ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ 2002 ਜਿਹੜਾ ਪਮਲਾ PMLA ਉਹਨੂੰ ਜਿਹੜਾ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਜਿਹੜਾ 1999 ਫੇਮਾ ਜੇਕਰ ਕੋਈ ਵਿਅਕਤੀ ਮਨੀ ਲਾਂਡਰਿੰਗ ਐਕਟ 2002 PMLA ਦੇ ਵਿੱਚ ਜਿਹੜਾ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ 1999 ਫੇਮਾ ਦੀ ਉਲੰਘਣਾ ਕਰਦਾ ਹੈ ਤਾਂ ED ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਸਦੇ ਵਿਰੁੱਧ ਜਿਹੜੀ ਜਾਂਚ ਕਰਨ ਤੇ ਉਸਨੂੰ ਗ੍ਰਿਫ਼ਤਾਰ ਕਰਨ ਦਾ ਜਿਹੜਾ ਅਧਿਕਾਰ ਦੇ ਦਿੱਤਾ ਜਾਂਦਾ ਹੈ। ED ਜਿਹੜੀ ਹੈ ਉਹਦਾ ਇਤਿਹਾਸ ਜਿਹੜਾ ਪਿਛੋਕੜ ਹੈ। ED ਜਿਹੜੀ ਹੈ ਸੰਸਥਾ ਦੀ ਸਥਾਪਨਾ 1 ਮਈ 1956 ਨੂੰ ਭਾਰਤ ਦੇ ਵਿੱਚ ਨਵੀਂ ਦਿੱਲੀ ਚ ਹੁੰਦੀ ਹੈ ਜਦੋਂ ਵਿਦੇਸ਼ੀ ਮੁਦਰਾ ਰੈਗੂਲੇਸ਼ਨ ਐਕਟ ਦੇ ਤਹਿਤ ਐਕਸਚੇਂਜ ਕੰਟਰੋਲ ਕਾਨੂੰਨਾਂ ਦੀ ਉਲੰਘਣਾ ਨੂੰ ਰੋਕਣ ਲਈ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਨਿਯੰਤਰਣ ਅਧੀਨ ਜਿਹੜਾ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਗਠਨ ਕੀਤਾ ਗਿਆ। 1957 ਦੇ ਵਿੱਚ ਇਸਦਾ ਨਾਮ ਬਦਲ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਕਰ ਦਿੱਤਾ ਗਿਆ ਤੇ ਮਦਰਾਸ ਦੇ ਵਿੱਚ ਇੱਕ ਹੋਰ ਸ਼ਾਖਾ ਖੋਲ੍ਹੀ ਗਈ ਇੰਡੀਅਨ ਪੁਲਿਸ ਸਰਵਿਸ ਇੰਡੀਅਨ ਕਾਰਪੋਰੇਟ ਲਾਅ ਸਰਵਿਸ ਜੁਆਇੰਟ ਅਫਸਰ ਇੰਡੀਅਨ ਰੈਵਨਿਊ ਸਰਵਿਸ ਤੇ ਇੰਡੀਅਨ ਐਡਮਿਨਿਸਟਰੇਟ ਐਂਡ ਐਡਮਿਨਿਸਟਰੇਟਿਵ ਸਰਵਿਸ ਅਫਸਰ ED ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਕੰਮ ਕਰਦੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦਾ ਉਦੇਸ਼ ਜਿਹੜਾ ਹੈ ਭਾਰਤ ਸਰਕਾਰ ਦੇ ਦੋ ਪ੍ਰਮੁੱਖ ਕਾਨੂੰਨਾਂ ਨੂੰ ਲਾਗੂ ਕਰਨਾ ਜਿਵੇਂ ਕਿ ਫੇਮਾ 1999 ਤੇ PMLA 2002 ਇਹ ED ਦਾ ਮੁੱਖ ਉਦੇਸ਼ ਹੈ ਤੇ ED ਦੇ ਕੀ ਅਧਿਕਾਰ ਨੇ ਇਹਦੇ ਵਿੱਚ ED ਇਨਫੋਰਸਮੈਂਟ ਡਾਇਰੈਕਟੋਰੇਟ ਵਿੱਤੀ ਤੌਰ ਦੇ ਉੱਤੇ ਦੇਸ਼ ਦੇ ਵਿੱਚ ਹੋ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਉੱਤੇ ਕਾਰਵਾਈ ਕਰ ਸਕਦਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਫੇਮਾ 1973 ਦੇ ਵਿੱਚ ਤੇ ਫੇਮਾ 1999 ਦੇ ਤਹਿਤ ਭਾਰਤ ਸਰਕਾਰ ਦੀਆਂ ਹਰ ਕਿਸਮ ਦੀਆਂ ਵਿੱਤੀ ਜਾਂਚਾਂ ਕਰਨ ਦੀ ਜਿਹੜੀ ਸ਼ਕਤੀ ਜਿਹੜੀ ਪ੍ਰਾਪਤ ਹੈ ਉਹਨੂੰ ਕਿਤੇ ਉਹ ਜ਼ਰੂਰਤ ਨਹੀਂ ਆਗਿਆ ਲੈਣ ਦੀ। ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵਿਦੇਸ਼ ਦੇ ਵਿੱਚ ਕਿਸੇ ਵੀ ਜਾਇਦਾਦ ਦੇ ਉੱਤੇ ਕਾਰਵਾਈ ਕਰਕੇ ਰੋਕਣ ਦਾ ਅਧਿਕਾਰ ਦਿੱਤਾ ਗਿਆ। ED ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਵਿੱਚ ਪਾਏ ਗਏ ਲੋਕਾਂ ਦੇ ਖਿਲਾਫ਼ ਗ੍ਰਿਫ਼ਤਾਰੀਆਂ ਦੀ ਸ਼ਕਤੀ ਵੀ ਨੇ ਤੇ ਇਸ ਤੋਂ ਇਲਾਵਾ ਸਰਕਾਰ ਨੇ ED ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵਿਦੇਸ਼ੀ ਮੁਦਰਾ ਐਕਟ ਦੇ ਤਹਿਤ ਉਲੰਘਣਾਵਾਂ ਦੇ ਨਾਲ ਨਜਿੱਠਣ ਦੇ ਲਈ ਵੀ ਪੂਰੀ ਜਿਹੜੀ ਆਜ਼ਾਦੀ ਦਿੱਤੀ ਹੋਈ ਹੈ। ਅੱਜ ਕੱਲ੍ਹ ਕੇਂਦਰ ਸਰਕਾਰ ਦੇ ਵੱਲੋਂ ED ਦੀ ਵਰਤੋਂ ਵਿਰੋਧੀਆਂ ਨੂੰ ਦਬਾਉਣ ਦੇ ਲਈ ਵੀ ਕਹਿੰਦੇ ਕੀਤੀ ਜਾਂਦੀ ਹੈ ਤੇ ਇਹ ਸਾਰਾ ਸਿਲਸਿਲਾ ਜਿਹੜਾ ਚੱਲਦਾ ਹੈ ਜਿਹੜੀਆਂ ਵੱਖਰੀਆਂ ਵੱਖਰੀਆਂ ਦੇਸ਼ ਦੇ ਵਿੱਚ ਏਜੰਸੀਆਂ ਨੇ ਤੇ ਸਿਆਸਤ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਕੀਤੀ ਜਾਂਦੀ ਹੈ ਜਦੋਂ ਕੁਝ ਵਾਪਰਦਾ ਹੈ। ਤੇ ਲੋ ਫਿਰ ਅੱਜ ਦੇ ਮੁੱਦੇ ਵੱਲ ਨੂੰ ਚੱਲਦੇ ਹਾਂ ਤੇ ਇਹ ਸੀ ਅੱਜ ਦਾ ਵਿਚਾਰ ਤੇ ਇਸੇ ਤਰ੍ਹਾਂ ਹੀ ਦੋਸਤ ਜੁੜ ਰਹੇ ਨੇ ਲਾਲੀ ਟੋੜਾ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਪਟਿਆਲੇ ਤੋਂ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ ਭੇਜਦੇ ਨੇ ਤੇ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਸ਼ਮੀ ਜੀ ਤੇ ਸਾਰੇ ਦੋਸਤਾਂ ਨੂੰ ਮੁਹੰਮਦ ਜੀ ਦੁਬਈ ਤੋਂ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਨੇ ਦਾਨ ਕੋਈ ਵੀ ਕਿਸੇ ਨੂੰ ਕਰ ਦੇਵੇ ਅਗਲੇ ਜਵਾਬ ਨਹੀਂ ਦਿੰਦੇ ਤੇ ਪੁੰਨ ਕਰੇ ਦਾ ਕਹਿੰਦੇ ਫਾਇਦਾ ਹਜੇ ਤੱਕ ਮਿਲਿਆ ਤੇ ਦੇਖਿਆ ਹੀ ਨਹੀਂ ਹੈ। ਕਿਆ ਬਾਤ ਹੈ ਜੀ। ਤੇ ਦੋਸਤੋ ਗੱਲ ਕਰਦੇ ਹਾਂ ਅੱਜ ਦਾ ਜਿਹੜਾ ਮੁੱਦਾ ਹੈ ਇਹ ਦਾਨ ਪੁੰਨ ਜਿਹੜਾ ਹੈ ਅਸਲ ਦੇ ਵਿੱਚ ਵੱਖਰੇ ਵੱਖਰੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ। ਦਾਨ ਪੁੰਨ ਸਿਰਫ ਪੈਸੇ ਦਾ ਹੀ ਨਹੀਂ, ਉਹ ਚਾਹੇ ਸਾਡੀ ਬੋਡੀ ਦਾਨ ਹੈ, ਸਾਡੇ ਅੱਖਾਂ ਦਾਨ ਨੇ, ਸਾਡੇ ਬਹੁਤ ਸਾਰੇ ਅੰਗ ਨੇ ਜਿਹੜੇ ਉਹਨਾਂ ਦੀ ਜ਼ਰੂਰਤ ਕਿਸੇ ਨੂੰ ਵੀ ਹੈ। ਸਵਾਹ ਹੋਣਾ ਉਹ ਤੋਂ ਬਚਾਓ, ਜਿਵੇਂ ਕੱਲ੍ਹ ਦੇ ਵਿਚਾਰ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ। ਜਿੱਦਾਂ ਕਿ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਸ਼ਮੀ ਜੀ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਇਹਦੇ ਵਿੱਚ ਆਪਣਾ ਹੰਗੂਰਾ ਭਰ ਸਕਦੇ ਹੋ। ਤੁਸੀਂ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਹੈ ਇਹਨਾਂ ਚੀਜ਼ਾਂ ਦੇ ਵਿੱਚ ਤੇ ਦਾਨ ਪੁੰਨ ਜਿਹੜਾ ਕਿਉਂ ਮਹੱਤਵਪੂਰਨ ਹੈ, ਸਮਾਜਿਕ ਵਿਸ਼ੇ ਦੇ ਉੱਤੇ ਚਰਚਾ ਚੱਲੇਗੀ। ਦਾਨ ਦੇਣ ਦੀ ਸਾਡੀ ਪਰੰਪਰਾ, ਲੋੜਵੰਦਾਂ ਦੀ ਮਦਦ, ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਤੇ ਦਾਨ ਦੇ ਪਿੱਛੇ ਦੀ ਸੋਚ, ਕੀ ਦਾਨ ਸਿਰਫ ਇੱਕ ਰਸਮ ਹੈ ਜਾਂ ਇਸ ਦੇ ਪਿੱਛੇ ਮਨੁੱਖਤਾ ਤੇ ਸਮਾਜਿਕ ਬਦਲਾਅ ਦੀ ਜਿਹੜੀ ਵੱਡੀ ਭੂਮਿਕਾ ਹੈ। ਇਸ ਚਰਚਾ ਦੇ ਵੱਲ ਨੂੰ ਅੱਗੇ ਵੱਧਦੇ ਹਾਂ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਉਂਦੇ ਹਾਂ। ਮੈਂ ਕੋਸ਼ਿਸ਼ ਕਰਾਂਗਾ ਆਪਣਾ ਮਾਈਕ ਥੋੜਾ ਜਿਹਾ ਬੰਦ ਰੱਖਣ ਦੀ ਕਿਉਂਕਿ ਸਾਡਾ ਡੋਗੀ ਜਿਹੜਾ ਕਾਫੀ ਉਹ ਨਰਵਸ ਹੋਇਆ ਹੋਇਆ ਕਿਉਂਕਿ ਬਾਹਰ ਪੈ ਰਿਹਾ, ਮੀਂਹ ਗੜੇਬਾਜ਼ੀ ਹੋ ਰਹੀ ਹੈ ਤੇ ਇਸ ਕਰਕੇ ਉਹ ਰੋਲਾ ਰੱਪਾ ਪੈਂਦਾ ਹੈ ਤੇ ਉਹ ਫਿਰ ਪਰੇਸ਼ਾਨ ਹੋ ਜਾਂਦਾ ਹੈ ਤੇ ਡੋਗ ਵੀ ਭਾਈ ਇੱਥੇ ਦੇ ਸੈਂਸਿਟਿਵ ਨੇ ਹਰ ਵੇਲੇ ਚੇਤਾਵਨੀ ਦਿੰਦੇ ਆ ਕਿ ਬਾਹਰ ਕੁਝ ਨਾ ਕੁਝ ਵਾਪਰ ਰਿਹਾ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਦੇਣ ਲਈ, ਨਾਲ ਜੁੜਨ ਦੇ ਲਈ। ਜੀਆਂ ਨੂੰ ਜੀ
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ,
1: ਬਹੁਤ ਬਹੁਤ ਸਵਾਗਤ, ਧੰਨਵਾਦ ਜੀ।
0: ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਸ਼ਮੀ ਜੀ, ਸਿਹਤ ਕਿਵੇਂ?
1: ਬਹੁਤ ਵਧੀਆ ਭਾਰਤ ਸਾਹਿਬ। ਪਹਿਲਾਂ ਤਾਂ ਮੈਂ ਖਿਮਾ ਚਾਹੂੰਗਾ ਕਿ ਕੱਲ ਜਿਹੜਾ ਨਿਰਧਾਰਿਤ ਸ਼ਡਿਊਲ ਉਹਦੇ ਵਿੱਚ ਥੋੜਾ ਜਿਹਾ ਫੇਰ ਬਦਲ ਕਰਨਾ ਪਿਆ, ਤੇ ਉਹਦੇ ਲਈ ਮੈਂ ਖਿਮਾ ਚਾਹੁੰਦਾ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦਾ ਸਮਾਂ ਬਣ ਜਾਂਦਾ ਤੇ ਉਹ ਕਰਨਾ ਹੀ ਪੈਂਦਾ
0: ਜੀ।
1: ਤੋ ਪਰ ਇਹ ਵੀ ਸ਼ੁਕਰ ਹੈ ਕੁਦਰਤ ਦਾ ਕਿ ਅੱਜ, ਚਲੋ ਕੱਲ ਨੀ ਤੇ ਅੱਜ ਆਪਣੀ ਗੱਲਬਾਤ ਹੋ ਰਹੀ ਹੈ
0: ਜੀ,
1: ਪਰ ਜੇ ਸਮੇਂ ਸਿਰ ਹੋ ਜਾਏ ਉਹਦਾ ਆਪਣਾ ਮਜ਼ਾ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਉਹਦੇ ਲਈ ਮੈਂ ਖਿਮਾ ਚਾਹੁੰਦਾ ਸਾਰੇ ਦੋਸਤਾਂ ਤੋਂ। ਬਿਲਕੁਲ ਜੀ, ਅਨਸਰਟਨਿਟੀ ਜਿਹੜੀ ਬਹੁਤ ਖਤਰਨਾਕ ਹੈ ਜੀ, ਉਹ ਹੋਣੀ ਨੀ ਚਾਹੀਦੀ
0: ਜੀ। ਤੇ ਸ਼ਮੀ ਜੀ, ਅੱਜ ਗੱਲਬਾਤ ਕਰਾਂਗੇ ਦਾਨ ਪੁੰਨ ਦੀ। ਪਿਛਲੇ ਦਿਨਾਂ ਦੇ ਵਿੱਚ ਚਰਨਜੀਤ ਭੁੱਲਰ ਹੁਣਾਂ ਜੀ ਦੀਆਂ ਜਾਂ ਹੋਰ ਸਾਰੀਆਂ ਰਿਪੋਰਟਾਂ ਲੱਗੀਆਂ, ਖਾਸ ਕਰਕੇ ਜਦੋਂ ਆਪਾਂ ਵਿਦਿਆ ਦੇ ਖੇਤਰ ਦੀ ਗੱਲ ਕਰਦੇ ਹਾਂ ਜਾਂ ਹੋਰ ਸਾਰੇ ਐਂਗਲਾਂ ਨੂੰ ਵਿਚਾਰਨ ਦੀ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ। ਇਹ ਮਨ ਦੇ ਵਿੱਚ ਕਿਉਂ ਆਇਆ ਦਾਨ ਪੁੰਨ ਦਾ ਅਸਲ ਜਿਹੜਾ ਮੁੱਦਾ ਕਾਹਦੇ ਲਈ ਰੱਖਣਾ ਪਿਆ, ਉਹ ਚਾਹੇ ਸਾਡੀ ਬਾਡੀ ਹੈ ਤੇ ਚਾਹੇ ਬਾਅਦ ਦੇ ਵਿੱਚ ਉਹ ਸਵਾਹ ਵੀ ਹੋ ਜਾਂਦੀ ਹੈ, ਕੋਈ ਉਹਨੂੰ ਦੱਬ ਦਿੰਦਾ ਹੈ, ਕੋਈ ਉਹਨੂੰ ਫੂਕ ਦਿੰਦਾ ਹੈ ਤੇ ਕੋਈ ਕੁਝ ਕਰ ਦਿੰਦਾ ਹੈ, ਹਰ ਕਿਸੇ ਧਰਮ ਦੀ ਜਾਂ ਹਰ ਕਿਸੇ ਵਿਰਸੇ ਵਿਰਾਸਤ ਦੀ ਜਿਹੜੀ ਆਪਣੀ ਪਰੰਪਰਾ ਦੇ ਅਨੁਸਾਰ ਉਹ ਜਿਹੜੀਆਂ ਨੇ ਆਖਰੀ ਜਿਹੜੀਆਂ ਨੇ ਰਸਮਾਂ ਕੀਤੀਆਂ ਜਾਂਦੀਆਂ, ਨਿਭਾਈਆਂ ਜਾਂਦੀਆਂ। ਪਰ ਲੋਕਾਂ ਦੇ ਵਿੱਚ ਜਿਹੜੀ ਹੈ ਤਬਦੀਲੀ ਆ ਰਹੀ ਹੈ ਸੋਚ ਦੇ ਵਿੱਚ, ਜਾਂ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ ਜਿਹੜਾ ਚੰਗਾ ਕੰਮ ਕਰ ਰਹੀਆਂ ਨੇ, ਆਪਣਾ ਨਿੱਜ ਨਹੀਂ ਵਿੱਚ ਉਹ ਰੱਖਦੀਆਂ ਪਾਲਦੀਆਂ, ਤੇ ਉਹ ਜਿਹੜੇ ਅਸਲ ਦੇ ਵਿੱਚ ਲੋੜਵੰਦ ਲੋਕ ਨੇ, ਉਹ ਚਾਹੇ ਵਿਦਿਆਰਥੀ ਹੋਣ ਵੱਡੇ ਪੱਧਰ ਦੇ ਉੱਤੇ, ਚਾਹੇ ਕਿਸੇ ਨੂੰ ਕਿਸੇ ਅੰਗ ਦੀ ਜ਼ਰੂਰਤ ਹੈ, ਜਿਵੇਂ ਕਿ ਚੰਡੀਗੜ੍ਹ PGI ਦੀ ਗੱਲ ਕਰ ਲਈਏ, ਬਹੁਤ ਵੱਡਾ ਉਹ ਆਪਣਾ ਸੰਸਥਾ ਕਹਿ ਸਕਦੇ ਹਾਂ ਆਪਣੇ ਆਪ ਦੇ ਵਿੱਚ, ਉਹਦਾ ਵੱਡਾ ਅਹੁਦਾ ਹੈ ਜੀ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ, ਹਿਮਾਚਲ ਤੋਂ ਲੈ ਕੇ ਹਰਿਆਣੇ ਤੋਂ ਲੈ ਕੇ ਲੋਕ, ਮਤਲਬ ਕਿ ਪੰਜਾਬ ਦੇ ਉਹਦੇ ਨਾਲ ਵੱਡੇ ਪੱਧਰ ਦੇ ਉੱਤੇ ਜੁੜੇ ਹੋਏ, ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੇ ਬਹੁਤ ਸਾਰੀਆਂ ਖੋਜਾਂ ਵੀ ਉੱਥੇ ਹੋਈਆਂ। ਤੇ ਕਿਵੇਂ ਦੇਖਦੇ ਹੋ, ਬਾਕੀ ਹੋਰ ਅੱਗੇ ਜਾ ਕੇ ਵੱਖਰੇ ਵੱਖਰੇ ਦਾਨ ਪੁੰਨ ਦੀ ਗੱਲ ਵੀ ਕਰਾਂਗੇ, ਤੇ ਅਸਲ ਸ਼ੁਰੂਆਤ ਜਿਹੜੀ ਹੈ ਵਿਦਿਆਰਥੀਆਂ ਦੇ ਕਰਦੇ ਹਾਂ, ਤੇ ਕਿਵੇਂ ਸੋਚਦੇ ਹੋ ਇਹ ਸਾਰਾ ਸਿਲਸਿਲਾ ਜੀ?
1: ਬਿਲਕੁਲ ਭਾਰਤ ਸਾਹਿਬ, ਇਹ ਜਿਹੜੇ ਸਰੋਕਾਰਾਂ ਦੀ ਤੁਸੀਂ ਗੱਲ ਕੀਤੀ ਹੈ, ਜ਼ਿਕਰ ਕੀਤਾ ਹੈ, ਵਾਕਈ ਧਿਆਨ ਮੰਗਦੇ ਆ। ਜਦੋਂ ਅਸੀਂ ਦਾਨ ਅਤੇ ਪੁੰਨ ਦੋ ਸ਼ਬਦਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੋਵਾਂ ਸ਼ਬਦਾਂ ਦਾ, ਕਿਉਂਕਿ ਦੋ ਸ਼ਬਦ ਨੇ ਇਸ ਕਰਕੇ ਦਾਇਰਾ ਤੇ ਖੇਤਰ ਵੱਖਰਾ ਵੱਖਰਾ ਜਿਹੜਾ ਹੋ ਸਕਦਾ ਹੈ, ਹਾਲਾਂਕਿ ਭਾਵਨਾ ਇੱਕੋ ਜਿਹੀ ਹੋਏਗੀ। ਦਾਨ ਜਿਹੜਾ ਹੁੰਦਾ ਹੈ ਉਹਨੂੰ ਆਪਾਂ ਚੈਰਿਟੀ ਜਾਂ ਗਿਵਿੰਗ ਦੇ ਵਿੱਚ ਰੱਖਦੇ ਹਾਂ ਕਿ ਬਈ ਆਪਾਂ ਕਿਸੇ ਨੂੰ ਕੋਈ ਗਿਫਟ ਕਰਤਾ, ਕੋਈ ਮਟੀਰੀਅਲ ਆਈਟਮ ਕੋਈ ਕਿਸੇ ਨੂੰ ਜਿਹੜੀ ਆ ਦਾਨ ਕੀਤੀ ਹੈ, ਪੈਸਾ ਦੇਤਾ, ਭੋਜਨ ਦੇਤਾ, ਰਿਸੋਰਸਿਸ ਦੇਤੇ
0: ਜੀ,
1: ਤੇ ਇਹਦਾ ਜਿਹੜਾ ਮੇਨ ਪਰਪਜ ਵੀ ਇਹੀ ਹੁੰਦਾ ਕਿ ਕੋਈ ਬੰਦਾ ਲੋੜਵੰਦ ਆ
0: ਜੀ,
1: ਉਹਨੂੰ ਆਪਾਂ ਜਿਵੇਂ ਕਿਤੇ ਭੁੱਖਮਰੀ ਹੋਈ ਪਈ ਆ, ਉੱਥੇ ਭੋਜਨ ਦੀ ਜਿਹੜੀ ਆ ਉਹ ਬੰਦੇ ਲੰਗਰ ਲਾ ਦਿੰਦੇ ਕਿ ਠੀਕ ਆ ਜੀ, ਇੱਥੇ ਅੰਨ ਦਾਨ ਕੀਤਾ ਗਿਆ
0: ਜੀ।
1: ਕਿਤੇ ਪੈਸੇ ਦੀ ਜ਼ਰੂਰਤ ਹੈ, ਕਿਸੇ ਦਾ ਘਰ ਢਹਿ ਗਿਆ, ਜਿਵੇਂ ਹੁਣ ਆਪਦਾ ਆਈ ਹੈ, ਕੁਦਰਤੀ ਵਿਪਤਾ ਪਈ ਹੈ ਤੇ ਉਹਦੇ ਵਿੱਚ ਨੇਪਾਲ ਦੇ ਵਿੱਚ, ਜਾਂ ਜਿੰਨੇ ਉਹ ਨੇਪਾਲ ਜਿਹੜਾ ਉਹ ਵੀ ਇਸ ਵੇਲੇ ਚਰਚਾ ਦੇ ਵਿੱਚ ਹੈ, ਕਰੰਟ ਸਾਡੇ ਫੋਕਸ ਚ
0: ਜੀ।
1: ਤੇ ਇਸੇ ਤਰ੍ਹਾਂ ਜਿਹੜੇ ਵਾਰ ਜ਼ੋਨ ਨੇ ਧਰਤੀ ਤੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ, ਬਹੁਤ ਜ਼ਿਆਦਾ ਜਿੱਥੇ ਇਹੋ ਜਿਹਾ ਅਨਸਰਟਨਿਟੀ ਦਾ ਮਾਹੌਲ ਆ, ਉੱਥੇ ਵੀ ਸਹਾਇਤਾ ਪਹੁੰਚਦੀ ਆ, ਤੇ ਉੱਥੇ ਜਿਹੜੇ ਦਾਨੀ ਸੱਜਣ ਨੇ ਉਹ ਜਿਹਦੇ ਕੋਲ ਜੋ ਹੈ, ਜਿਹਦੇ ਕੋਲ ਕੱਪੜਾ ਲੱਤਾ, ਜਿਹਦੇ ਕੋਲ ਪੈਸਾ ਧੇਲਾ, ਜਿਵੇਂ ਵੀ ਮਦਦ ਹੋ ਸਕਦੀ ਆ ਉਹ ਕਰਦੇ ਆ
0: ਜੀ।
1: ਤੋ ਇਹ ਤਾਂ ਜਿਹੜੀ ਦਾਨ ਜਾਂ ਚੈਰਿਟੀ ਜਾਂ ਗਿਵਿੰਗ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਪੁੰਨ ਹੈ ਉਹ ਥੋੜਾ ਜਿਹਾ ਉਹਨੂੰ ਵੱਖਰੀ ਤਰ੍ਹਾਂ ਦੀ ਧਾਰਨਾ ਮੰਨ ਕੇ ਚੱਲਦੇ ਹਾਂ। ਦਾਨ ਦੇ ਨਾਲ ਜੁੜੀ ਹੋਈ ਚੀਜ਼ ਨੀ ਹੈ, ਉਸੇ ਸਿੱਕੇ ਦਾ ਦੂਜਾ ਪਹਿਲੂ ਕਹਿ ਲੋ
0: ਜੀ,
1: ਇਹ ਇੱਕ ਤਰ੍ਹਾਂ ਦਾ ਕਹਿ ਲੋ ਵੀ ਰੂਹਾਨੀ ਜਾਂ ਸਤਸੰਗ ਵਾਲਾ ਕਹਿ ਲੋ ਉਹ ਕੰਮ ਹੋ ਜਾਂਦਾ। ਜੇ ਅਸੀਂ ਕੋਈ ਚੰਗਾ ਕੰਮ ਕੀਤਾ, ਕਰਮ ਕੀਤਾ ਕੋਈ ਚੰਗਾ, ਜਿਹੜਾ ਆਪਾਂ ਕੋਈ ਕਿਸੇ ਦੇ ਆਪਣੇ ਆਪ ਦਾ ਨੀ ਸੋਚਿਆ, ਅਸੀਂ ਦੂਜੇ ਦਾ ਬੰਦੇ ਦਾ ਸੋਚਿਆ, ਭਲਾ ਸੋਚਿਆ, ਜਾਣੀ ਕਿ ਉਹ ਜਿਵੇਂ ਕਹਿੰਦੇ ਕਰ ਭਲਾ ਹੋ ਭਲਾ, ਉਹ ਭਲਾ ਕਰਨ ਵਾਲਾ ਕੰਮ, ਯਾਨੀ ਇਹ ਚ ਜ਼ਰੂਰੀ ਨੀ ਕਿ ਪੈਸੇ ਨਾਲ ਭਲਾ ਕੀਤਾ ਗਿਆ ਹੋਵੇ
0: ਜੀ,
1: ਜ਼ਰੂਰੀ ਨੀ ਕਿ ਕਿਸੇ ਨੂੰ ਜ਼ਮੀਨ ਦਾਨ ਕਰਤੀ ਜਾਂ ਕਿਸੇ ਨੂੰ ਕੱਪੜੇ ਦਾਨ ਕਰਤੇ ਕੁਛ ਕਰਤਾ, ਉਹਦੀ ਵੈਸੇ ਵੀ ਕਿਸੇ ਦੀ ਮੁਸੀਬਤ ਦੇ ਵਿੱਚ ਬਾਂਹ ਫੜ ਲਈ, ਉਹਨੂੰ ਆਪਾਂ ਡੁੱਬਦੇ ਨੂੰ ਬਾਹਰ ਕੱਢ ਲਿਆ ਜਾਂ ਉਹਨੂੰ ਸਹਾਰਾ ਦੇਤਾ, ਉਸ ਤਰ੍ਹਾਂ ਦਾ ਉਹ ਜਿਹੜਾ ਪੁੰਨ ਵਾਲਾ ਕੰਮ ਹੋ ਜਾਂਦਾ, ਜਿਹੜਾ ਵਰਚੂ ਜਿਹਨੂੰ ਕਹਿੰਦੇ ਨਾ ਆਪਾਂ ਅੰਗਰੇਜ਼ੀ ਚ, ਜਾਂ ਜਿਹਨੂੰ ਆਪਾਂ ਕੋਈ ਚੰਗੇ ਗੁਣ ਕਹਿੰਦੇ ਆ, ਉਹ ਆ
0: ਜੀ।
1: ਦੋਨਾਂ ਦੀ ਨੇਚਰ ਥੋੜਾ ਜਿਹਾ ਫਰਕ ਹੋ ਸਕਦਾ, ਜਿਵੇਂ ਆਪਾਂ ਸੱਚ ਬੋਲ ਲਿਆ ਵੀ ਕੋਈ ਪੁੰਨ ਵਾਲਾ ਕੰਮ ਹੀ ਹੈ ਕਿ ਕੋਈ ਬੰਦਾ ਫਸੀ ਜਾਂਦਾ ਸੀ, ਉੱਥੇ ਗਵਾਹੀ ਸੱਚ ਦੀ ਦੇਤੀ
0: ਜੀ
1: ਉਹਦੇ ਹੱਕ ਚ, ਇਹ ਅਸੀਂ ਪੁੰਨ ਕੀਤਾ ਉਸ ਬੰਦੇ ਦੇ ਹੱਕ ਦੇ ਵਿੱਚ, ਗਵਾਹੀ ਦਿੱਤੀ ਹੈ ਜਿਹੜਾ ਸੱਚਾ ਸੀ, ਡਿਜ਼ਰਵ ਕਰਦਾ ਸੀ,
0: ਜੀ
1: ਅਦਰਵਾਈਜ਼ ਉਹ ਮਾਰਿਆ ਜਾਂਦਾ
0: ਜੀ
1: ਉਸ ਵੇਲੇ। ਨੋਨ ਮਟੀਰੀਅਲ ਚੀਜ਼ਾਂ ਜਿਹੜੀਆਂ ਉਹ ਪੁੰਨ ਦੇ ਵਿੱਚ ਆ ਜਾਂਦੀਆਂ, ਇਹ ਚ ਮਟੀਰੀਅਲ ਦੀ ਗੱਲ ਨਹੀਂ ਹੁੰਦੀ
0: ਜੀ
1: ਇਹਦੇ ਵਿੱਚ, ਤੇ ਇਹ ਆ ਕਿ ਤੁਸੀਂ ਕਿਵੇਂ ਭਾਵਨਾਤਮਕ ਤੌਰ ਦੇ ਉੱਤੇ ਜਿਹੜੀ ਆ ਬਿਨਾਂ ਕਿਸੇ ਪੈਸੇ ਧੇਲੇ ਤੋਂ
0: ਜੀ
1: ਉਹ ਕਿਸੇ ਦੀ ਮਦਦ ਕਰ ਦਿੱਤੀ ਆ, ਔਰ ਉਹ ਬੰਦਾ ਕਈ ਵਾਰ ਤਾਂ ਸਾਹਮਣੇ ਵੀ ਨਹੀਂ ਆਉਂਦਾ ਬੰਦਾ ਉਹ ਜਿਹਨੇ ਮਦਦ ਕੀਤੀ ਹੁੰਦੀ ਆ, ਵੀ ਠੀਕ ਆ ਬਾਈ ਉਹ ਜਿਹੜਾ ਬਚ ਆ
0: ਜੀ
1: ਜਿਹਨੂੰ ਆਪਾਂ ਬਚਾਉਂਦੇ ਆ ਜਾਂ ਕੀ ਕਰਦੇ ਆ, ਜਾਂ ਉਹਨੂੰ ਆਪਾਂ ਸੰਕਟ ਚੋਂ ਕੱਢ ਲੈਂਦੇ ਕਿਸੇ ਭਾਈ ਬੰਦ ਨੂੰ,
0: ਬਿਲਕੁਲ
1: ਉਹ ਪੁੰਨ ਵਾਲਾ ਕੰਮ ਹੈ ਕਿ ਇਹ ਪੁੰਨ ਵਾਲਾ ਕੰਮ ਹੈ ਵੀ ਆਪਾਂ ਕਿਸੇ ਦੀ ਜਿਹੜੀ ਹੈਲਪ ਕਰ ਦਿੱਤੀ ਆ ਤੇ ਉਹਨੂੰ ਇਨਸਾਨੀ ਫਰਜ਼ ਸਮਝ ਕੇ ਆਪਾਂ ਉਹ ਕੀਤਾ।
0: ਜੀ
1: ਜਿਹੜਾ ਦਾਨ ਹੈ ਉਹ ਤੇ ਕੁਦਰਤੀ ਗੱਲ ਹੈ ਕਿ ਦਾਨ ਦੇ ਵਿੱਚ ਤੇ ਕੁਛ ਦੇਣਾ ਹੀ ਪੈਣਾ,
0: ਜੀ
1: ਉਹ ਜਿਵੇਂ ਕੁਛ ਕੱਪੜਾ ਲੱਤਾ ਪੈਸਾ ਧੇਲਾ ਕੁਛ ਨਾ ਕੁਛ ਤੇ ਹੋਣਾ ਹੀ ਹੈ। ਹੁਣ ਕਈ ਜਿਹੜੇ ਪੁਰਾਣੇ ਦੂਰ ਅੰਦੇਸ਼ ਲੋਕ ਸੀਗੇ ਉਹਨਾਂ ਨੇ, ਹੁਣ ਜਿੱਥੇ ਮੈਂ ਪਹਿਲਾਂ ਜਿਹੜੇ ਸਕੂਲ ਚ ਕੰਮ ਕਰਦਾ ਰਿਹਾ
0: ਜੀ
1: ਉਸ ਸਕੂਲ ਦੀ ਜਿਹੜੀ ਜ਼ਮੀਨ ਆ ਕਿਸੇ ਪੁਰਾਣੇ ਮਹਾਂਪੁਰਸ਼ ਨੇ ਜਿਹੜੀ ਆ ਦਾਨ ਕੀਤੀ, 8-10 ਕਿੱਲੇ ਦਾਨ ਕੀਤੀ। ਉਸ ਵੇਲੇ ਉਹਨੇ ਸੋਚਿਆ ਕਿ ਇਸ ਇਲਾਕੇ ਦੇ ਬੱਚੇ ਜਿਹੜੇ ਆ ਪੜ੍ਹਨਗੇ, ਇੱਥੇ ਇੱਕ ਸਕੂਲ ਬਣਨਾ ਚਾਹੀਦਾ
0: ਜੀ,
1: ਤੋ ਸਕੂਲ ਬਣਿਆ, ਅੱਜ ਵੀ ਚੱਲ ਰਿਹਾ, ਹਜ਼ਾਰਾਂ ਲੱਖਾਂ ਬੱਚੇ ਉੱਥੋਂ ਪੜ੍ਹ ਕੇ ਚਲੇ ਗਏ ਹਨ।
0: ਜੀ
1: ਤੋ ਇਹ ਆਪਣੀ ਤਰ੍ਹਾਂ ਇਹ ਇਹਨੂੰ ਦਾਨ ਦੀ ਕੈਟਾਗਰੀ ਚ ਵੀ ਰੱਖਾਂਗੇ ਤੇ ਪੁੰਨ ਦੀ ਕੈਟਾਗਰੀ ਚ ਵੀ ਰੱਖ ਸਕਦੇ, ਦੋਨੋਂ ਇਕੱਠੇ ਕਹਿ ਸਕਦੇ ਆ ਕਿਉਂਕਿ
0: ਜਿੱਦਾਂ
1: ਦੂਰ ਅੰਦੇਸ਼ੀ ਵੀ ਆ।
0: ਇਹ
1: ਜੀ
0: ਤੁਹਾਡੀ
1: ਜੀ
0: ਗੱਲ ਤੋਂ ਚੇਤੇ ਆਇਆ, ਜਿੱਦਾਂ ਇੱਕ ਵਾਰੀ ਆਪਾਂ ਪਿਛਲੇ ਸਮਿਆਂ ਦੇ ਵਿੱਚ ਗੱਲ ਕੀਤੀ ਸੀ ਗਦਰੀ ਬਾਬਿਆਂ ਦੀ, ਤੇ ਉਸ ਸਮੇਂ ਸਾਡੇ ਉੱਥੇ ਆਦਮਪੁਰ ਤੇ ਖੁਰਦਪੁਰ ਨਹਿਰ ਦੇ ਉੱਤੇ ਉਹਨਾਂ ਦੀ ਜ਼ਮੀਨ ਸੀ, ਭਾਈ ਲਛਮਣ ਸਿੰਘ ਹੋਣੀ ਤੇ ਆਪਣੇ ਬਲਵੰਤ ਸਿੰਘ ਹੋਣੀ, ਜੋ ਕਿ ਪਹਿਲੇ ਗਦਰੀ ਹੋਏ ਨੇ ਜਾਂ ਗਦਰੀ ਬਾਬਿਆਂ ਦੇ ਵਿੱਚ ਕਤਾਰ ਦੇ ਵਿੱਚ ਆਉਂਦੇ ਆ, ਜਿਨ੍ਹਾਂ ਨੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਉੱਥੇ ਗੁਰੂ ਘਰਾਂ ਦੀ ਉਸਾਰੀ ਵੀ ਕੀਤੀ ਤੇ ਆਪ ਅੰਮ੍ਰਿਤ ਛਕ ਕੇ ਤੇ ਫਿਰ ਉਹਨਾਂ ਦੀਆਂ ਸੇਵਾਵਾਂ ਵੀ ਨਿਭਾਈਆਂ, ਤੇ ਉਹਨਾਂ ਦੇ ਉਹ ਬਲ ਵੀ ਜੀ ਦੱਸਦੇ ਹੁੰਦੇ ਦੱਸ ਕੇ ਗਏ ਸੀ ਉਦੋਂ ਪਿਛਲੀ ਵਾਰੀ ਜਦੋਂ ਗੱਲ ਹੋਈ ਉਹਨਾਂ ਨਾਲ। ਤੇ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਉੱਥੇ ਨਾ ਇੱਕ ਗਰਲਸ ਸਕੂਲ ਹੈਗਾ, ਐਨ ਨਹਿਰ ਦੇ ਉੱਤੇ ਹੀ ਆ ਜੀ, ਆਪਣੇ ਹੁਸ਼ਿਆਰਪੁਰ ਤੇ ਜਲੰਧਰ ਜਿਹੜਾ ਆਪਣਾ ਰੋਡ ਜਾਂਦਾ ਜੀ ਉਹਦੇ ਉੱਤੇ ਹੀ ਆਇਆ ਨਾ ਕੁੜੀਆਂ ਦਾ ਸਕੂਲ। ਤੇ ਉਹ ਜ਼ਮੀਨ ਬੜੀ ਕਹਿ ਸਕਦੇ ਹਾਂ ਕਿ ਜੇ ਵੇਚਣੀ ਹੋਵੇ ਤਾਂ ਅਰਬਾਂ ਖਰਬਾਂ ਦੀ ਹੋਏਗੀ, ਉਹਨਾਂ ਸਮਿਆਂ ਦੇ ਵਿੱਚ ਜਦੋਂ ਕੁੜੀਆਂ ਨੂੰ ਵਰਜਿਆ ਜਾਂਦਾ ਸੀਗਾ ਕਿ ਇਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਇਹਨਾਂ ਕਿਹੜਾ DC ਲੱਗਣਾ ਜਾਂ ਇਹਨਾਂ ਤੋਂ ਘਰ ਦੇ ਕੰਮ ਕਰਾਓ, ਤੇ ਉਹਨਾਂ ਸਮਿਆਂ ਦੇ ਵਿੱਚ ਉਹ ਬਜ਼ੁਰਗਾਂ ਦੀ ਦੇਖੋ ਕਿੱਡੀ ਵੱਡੀ ਸੋਚ ਸੀ। ਤੇ ਉਹ ਜ਼ਮੀਨ ਜਿਹੜੀ ਸੀ ਉੱਥੇ ਅੰਗਰੇਜ਼ਾਂ ਦੇ ਸਮਿਆਂ ਦੇ ਵਿੱਚ ਉਹਨਾਂ ਨੇ ਦਾਨ ਕੀਤੀ ਸੀ, ਤਾਂ ਉਸ ਸਮੇਂ ਦੇ ਵਿੱਚ ਉਹ ਲੈ ਕੇ ਅੱਜ ਉੱਥੇ ਸਰਕਾਰੀ ਸਕੂਲ ਬਣਿਆ ਹੋਇਆ ਗਰਲਸ ਸਪੈਸ਼ਲ ਗਰਲਸ ਦੇ ਲਈ ਆ ਜੀ ਉਹ। ਤੇ ਉਹ ਅੱਜ ਵੀ ਉੱਥੇ ਦੇਖੋ ਕਿੰਨੀਆਂ ਲੱਖਾਂ ਹੀ ਕੁੜੀਆਂ ਉੱਥੋਂ ਮਤਲਬ ਕਿ ਆਪਣੀ ਜ਼ਿੰਦਗੀ ਸਵਾਰ ਕੇ ਬਣਾ ਕੇ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਕੇ ਸਮਾਜ ਦੇ ਵਿੱਚ ਵਿਚਰ ਰਹੀਆਂ ਹੋਣਗੀਆਂ ਜੀ।
1: ਇਹਨੂੰ ਆਪਾਂ ਐ ਕਹਿ ਸਕਦੇ ਨਾ ਵੱਡਾ ਕੰਮ ਹੈ। ਦੇਖੋ ਇਹੀ ਇੱਕ ਉਦਾਹਰਨ ਲਾ ਲਓ ਵੀ ਉਹਨਾਂ ਵਿਅਕਤੀਆਂ ਨੇ ਜਿਹਨਾਂ ਨੇ ਇੰਨੀ ਦੂਰ ਅੰਦੇਸ਼ੀ ਸੋਚ ਰੱਖੀ, ਉਹਨਾਂ ਨੇ ਦਾਨ ਕਰਕੇ ਇੱਕ ਪੁੰਨ ਦਾ ਕੰਮ ਕੀਤਾ।
0: ਬਿਲਕੁਲ ਹੈ ਜੀ,
1: ਤੇ ਉਹ ਆਪਾਂ ਕਹਿ ਸਕਦੇ ਦਾਨ ਵੀ ਕਰਤਾ ਤੇ ਪੁੰਨ ਵੀ ਕਰਤਾ, ਇਹ ਦੋਵੇਂ ਇੱਥੇ ਢੁਕਦੇ ਆ, ਦੋਨੋਂ ਸ਼ਬਦ ਜਿਹੜੇ ਆ ਇਹ ਦੋਨੋਂ ਹੀ ਬੜੇ ਮਹੱਤਵਪੂਰਨ ਹੈ ਭਾਈ ਸਾਹਿਬ। ਜਦੋਂ ਕਹਿੰਦੇ ਆਪਾਂ ਜਿੰਨੇ ਵੀ ਸਾਡੇ ਰੂਹਾਨੀ ਲੀਡਰ ਨੇ, ਧਾਰਮਿਕ ਲੀਡਰ ਨੇ, ਜਿਹੜੇ ਸਮਾਜ ਸੁਧਾਰਕ ਨੇ, ਉਹ ਜਦੋਂ ਵੀ ਕੋਈ ਗੱਲ ਕਰਨਗੇ ਉਹ ਇਸ ਨੂੰ ਮੁੱਖ ਰੱਖਦੇ ਆ ਕਿ ਭਾਈ ਮਨੁੱਖ ਹੋਣ ਦਾ ਜਿਹੜਾ ਸਬੂਤ ਆਪਾਂ ਜਦੋਂ ਦੇਣਾ ਹੋਵੇ ਤਾਂ ਇਹੀ ਹੈ ਕਿ ਦੂਜੇ ਜਿਹੜੇ ਮਨੁੱਖ ਨੇ, ਮਨੁੱਖਾਂ ਦੀ ਗੱਲ ਆਪਾਂ ਕਰੀਏ, ਉਹਨਾਂ ਦੇ ਅਪਲਿਫਟਮੈਂਟ ਦੀ ਗੱਲ ਕਰੀਏ, ਉਹਨਾਂ ਦੀ ਜਿਹੜੀ ਡਿਵੈਲਪਮੈਂਟ ਆ ਉਹਦੀ ਗੱਲ ਕਰੀਏ ਕਿ ਕਿਵੇਂ ਆਪਾਂ ਆਪਣੇ ਇੱਕ ਬੰਦੇ ਨੇ ਜੇ ਤਰੱਕੀ ਕਰ ਲਈ ਆ ਤਾਂ ਉਹ ਦੂਜਿਆਂ ਦੀ ਕਿਵੇਂ ਹੈਲਪ ਕਰ ਸਕਦਾ ਕਿ ਉਹ ਵੀ ਇਸ ਰਾਹ ਤੇ ਆ ਜਾਣ,
0: ਬਿਲਕੁਲ,
1: ਤੇ ਉਹਨਾਂ ਨੂੰ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਆ ਜ਼ਿੰਦਗੀ ਬਣ ਜਾਏ, ਵਧੀਆ ਬਣ ਜਾਏ।
0: ਪਰ ਇਹਦੇ ਵਿੱਚ ਇੱਕ ਦੂਜਾ ਪੱਖ ਸ਼ਮੀ ਜੀ ਦੇਖਦੇ ਆ ਤਾਂ ਉਹ ਜਿਹੜਾ ਬੜਾ ਹੈਰਾਨ ਪਰੇਸ਼ਾਨ ਵੀ ਕਰਦਾ, ਜਿਹੜੇ ਅਸਲ ਦੇ ਵਿੱਚ ਕੁਝ ਕਰਨਾ ਵੀ ਚਾਹੁੰਦੇ ਆ ਆਪਣੇ ਸਮਾਜ ਦੇ ਲਈ, ਆਪਣੇ ਲੋਕਾਂ ਦੇ ਲਈ, ਆਪਣੇ ਪਿੰਡਾਂ ਦੇ ਲਈ ਜਾਂ ਸ਼ਹਿਰਾਂ ਦੇ ਲਈ, ਕਿਤੇ ਵੀ ਦੇਖ ਲਓ ਦੁਨੀਆਂ ਦੇ ਕਿਸੇ ਵੀ ਕੋਣੇ 'ਚ ਬੈਠੇ ਹੋਣ, ਪਰ ਜਿਹੜਾ ਇੱਕ ਬਹੁਤ ਵੱਡਾ ਘਾਤ ਲਾ ਰਹੇ ਆ ਨਾ ਜੋ ਲੋਕ ਇਸ ਚੀਜ਼ ਨੂੰ ਬੈਨੀਫਿਟ ਆਪਣਾ ਲੈਣ ਦੇ ਲਈ ਜਾਂ ਵੱਡੀਆਂ ਵੱਡੀਆਂ ਇਮਾਰਤਾਂ ਜਾਂ ਹੋਰ ਸਾਰੀਆਂ ਚੀਜ਼ਾਂ ਖੜੀਆਂ ਕਰੀ ਜਾ ਰਹੇ ਆ, ਉਹ ਕਿਤੇ ਨਾ ਕਿਤੇ ਨਿਰਾਸ਼ਾ ਦਾ ਕਾਰਨ ਬਣ ਰਿਹਾ ਜੀ। ਉਹ ਬੈਨੀਫਿਟ ਲੈ ਰਹੇ ਨੇ ਜੀ, ਇੱਕ ਉਹ ਭਗਤ ਪੂਰਨ ਸਿੰਘ ਹੋਣੀ ਸੀਗੇ ਜਾਂ ਉਹਨਾਂ ਨੇ ਸਾਰੀ ਜ਼ਿੰਦਗੀ ਝੋਲੇ ਦੇ ਨਾਲ ਹੀ ਕੱਟ ਦਿੱਤੀ, ਤੇ ਉਹ ਉਹਨਾਂ ਦਾ ਦੇਣ ਕਿੱਦਾਂ ਦੇ ਸਕਦੇ ਆ, ਪਰ ਇਹਨਾਂ ਨੇ ਇਹ ਚੀਜ਼ ਨੂੰ ਵੀ ਕਲੰਕ ਲਾ ਕੇ ਰੱਖ ਦਿੱਤਾ ਹੈ ਜੀ।
1: ਦੇਖੋ ਇਹ ਦਾਨ ਪੁੰਨ ਵਾਲਾ ਇੱਕ ਕਹਿ ਲਓ ਜਿਵੇਂ ਹੁਣੇ ਆਪਾਂ ਗੱਲ ਕੀਤੀ ਇੱਕ ਤਰ੍ਹਾਂ ਦਾ ਇੱਕ ਮਾਡਲ ਹੈ, ਇਹ ਸੋਸ਼ਲ ਸੈਟਅਪ ਹੈ, ਇੱਕ ਮਾਡਲ ਹੈ।
0: ਜੀ
1: ਜਦੋਂ ਇਹਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਕੁਝ ਠੱਗ ਕਿਸਮ ਦੇ ਲੋਕ ਨੇ ਜਿਹੜੇ ਇਸ ਸਿਸਟਮ ਨੂੰ ਆਪਣੇ ਮੁਫਾਦ ਵਾਸਤੇ ਵਰਤਦੇ ਆ
0: ਜੀ
1: ਤੇ ਇਹਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਦੇ ਆ ਤੇ ਫਿਰ ਆਪਣੇ ਫਾਇਦੇ ਦਾ ਕੰਮ ਕਰਦੇ ਆ ਕਿ ਖੁਦ ਆਪਣੇ ਉੱਤੇ ਲਾਗੂ ਕਰਨੇ ਸਾਰਾ ਕੁਝ, ਜੋ ਦਾਨ
0: ਬਿਲਕੁਲ
1: ਆਇਆ ਘਰੇ ਆ ਗਿਆ, ਕਹਿੰਦੇ ਬਾਕੀ
0: ਜੀ
1: ਬਾਹਰ ਜਾਣੇ ਨੀ,
0: ਜੀ
1: ਖੁਦ ਤਰੱਕੀ ਕਰਦੇ ਆ, ਲੋਕਾਂ ਦੀ ਨਹੀਂ ਹੁੰਦੀ।
0: ਜੀ
1: ਤੋ ਇਹ ਅਸਲ ਚ ਇਹ ਮਸਲਾ ਮੈਨੇਜਮੈਂਟ ਦਾ। ਹੁਣ ਜਿਹੜਾ ਬੰਦਾ ਦਾਨ ਕਰ ਰਿਹਾ ਹੈ ਇਹ
0: ਜੀ
1: ਉਹਨੂੰ ਵੀ ਪਤਾ ਹੋਣਾ ਚਾਹੀਦਾ ਹੈ ਵੀ ਉਹ ਕਿੱਥੇ ਦਾਨ ਕਰ ਰਿਹਾ ਤੇ ਕਿਉਂ ਕਰ ਰਿਹਾ ਤੇ ਆਖਿਰਕਾਰ ਉਹਦਾ ਉਹਨੇ ਕੀ ਉਹਨੇ ਉਹ ਸੰਸਥਾ ਦਾ ਰਿਵਿਊ ਕੀਤਾ
0: ਜੀ
1: ਜਾਂ ਉਸ ਬੰਦੇ ਬਾਰੇ ਕੋਈ ਛਾਣਬੀਣ ਕੀਤੀ ਹੈ ਕਿ ਇਹ ਬੰਦਾ ਸੱਚੀ ਮੁੱਚੀ ਜੈਨੂਨ ਹੈ, ਜੋ ਭਗਤ ਪੂਰਨ ਸਿੰਘ ਹੋਰਾਂ ਦਾ ਨਾਂ ਸੂਰਜ ਵਾਂਗ ਚਮਕਦਾ ਹੈ,
0: ਜੀ
1: ਕੋਈ ਉਹਨਾਂ ਵੱਲ ਐ ਉਂਗਲੀ ਕਰਕੇ ਨਹੀਂ ਕਹਿ ਸਕਦਾ ਵੀ ਐ ਕਰਤਾ ਜੀ ਉਹਨਾਂ ਨੇ, ਬਸ ਉਹਨਾਂ
0: ਜੀ
1: ਨੂੰ ਬੇਦਾਗ ਸ਼ਖਸੀਅਤ ਹੈ।
0: ਬਿਲਕੁਲ ਹੈ ਜੀ
1: ਉੱਥੇ ਬੰਦਾ ਜਦੋਂ ਉਹਨਾਂ ਦੀ ਹੈਲਪ ਕਰ ਰਿਹਾ ਕਿਸ ਤਰੀਕੇ ਨਾਲ ਕਰ ਰਿਹਾ, ਉਹਨਾਂ ਚ ਯੋਗਦਾਨ ਪਾ ਰਿਹਾ, ਆਪਣਾ ਵੀ ਚਲੋ ਠੀਕ ਹੈ ਜੀ
0: ਜੀ
1: ਮੈਂ ਵੀ ਨਾਲ ਆ, ਮੇਰੇ ਵੱਲੋਂ ਤਾਂ ਇੰਨਾ ਹੀ ਹੈ ਕਿ ਮੈਂ ਆਹ ਕੁਛ ਨਹੀਂ ਕਰ ਸਕਦਾ ਪਰ ਆਹ ਕਰ ਸਕਦਾ।
0: ਬਿਲਕੁਲ ਹੈ
1: ਹਰ
0: ਜੀ
1: ਬੰਦਾ ਸਭ ਕੁਛ ਨਹੀਂ ਕਰ ਸਕਦਾ ਪਰ ਉਹ ਕੁਛ ਨਾ ਕੁਛ ਤਾਂ ਕਰ ਹੀ ਸਕਦਾ,
0: ਜੀ
1: ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਲਹਿਰ ਦਾ ਹਿੱਸਾ ਬਣ ਸਕਦਾ ਜੋ
0: ਜੀ
1: ਇੱਕ ਚੰਗੀ ਸੋਚ ਨਾਲ ਚੱਲਦੀ ਹੈ, ਪਰ ਜਿਹੜੇ
0: ਜੀ
1: ਬੈਡ ਐਲੀਮੈਂਟ ਹੈ ਉਹ ਹਰ ਫੀਲਡ ਚ ਹੈ,
0: ਬਿਲਕੁਲ ਹੈ ਜੀ
1: ਉਹਨਾਂ ਦੀ ਪਹਿਚਾਣ ਉਹਨਾਂ ਨੂੰ ਵੀਡ ਆਊਟ ਕਰਨ ਦਾ ਜਿਹੜਾ ਜਿੰਮਾ ਹੈ ਉਹ ਤਾਂ ਉਸ ਬੰਦੇ ਕੋਲ ਹੈ ਜਿਹੜਾ ਕੈਸ਼ ਤਿਆਰ ਕਰਕੇ ਬੈਠਾ ਹੋਇਆ, ਕੈਸ਼ ਐਂਡ
0: ਜੀ
1: ਕਾਇੰਡ ਚ ਬੈਠਾ ਹੈ ਕਿ ਮੈਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚੰਗਾ ਕੌਜ਼ ਆ ਜਿਹਦਾ ਉਹਨੇ ਨਾਰਾ ਮਾਰਿਆ ਹੋਇਆ ਕਿ ਮੈਂ ਫਲਾਣੇ ਦੀ ਮਦਦ ਕਰਨੀ ਹੈ ਜੀ, ਮੈਂ ਵਿੱਚ ਮੀਡੀਏਟਰ ਹਾਂ
0: ਜੀ,
1: ਮੇਰੇ ਮਾਧਿਅਮ ਰਾਹੀਂ ਤੁਸੀਂ ਕਰ ਸਕਦੇ ਹੋ, ਉਹ ਬੰਦਾ
0: ਬਿਲਕੁਲ
1: ਹੁਣ ਇੱਕ ਚਲੋ ਵਿੱਚ ਵਿਚੋਲਾ ਬਣ ਗਿਆ।
0: ਜੀ
1: ਹੁਣ ਉਹਦੀ ਜਾਂਚ ਤਾਂ ਹੋਣੀ ਚਾਹੀਦੀ ਹੈ ਕਿ ਭਾਈ ਤੂੰ ਇਹ ਬੰਦਾ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ, ਪਹੁੰਚਿਆ ਕਿ ਨਹੀਂ ਪਹੁੰਚਿਆ,
0: ਜੀ
1: ਅਸੀਂ ਖੂਚ ਥੋੜਾ ਸੁੱਟਣਾ ਗਿਆ, ਚਲੋ ਜੀ ਮੈਂ ਦੇ ਤੇ ਇੰਨੇ ਪੈਸੇ ਤਾਂ ਮੇਰਾ ਕੰਮ ਮੁੱਕਿਆ ਤੇ ਮੈਂ ਹੁਣ ਦਾਨੀ ਬਣ ਗਿਆ।
0: ਜੀ
1: ਦਾਨੀ ਜਿਹੜਾ ਹੈ ਉਹ ਬੰਦਾ ਅੱਗੇ ਉਹਦੀ ਰਿਵਿਊ ਕਰਨ ਦਾ ਵੀ ਉਹਦੇ ਚ ਕੁਛ ਸੋਚ ਹੈ ਨਾ, ਤੁਸੀਂ
0: ਜੀ
1: ਬਿਨਾਂ ਸੋਚੇ ਸਮਝੇ ਸਿੱਟੀ ਜਾਓ ਇੱਧਰ ਉੱਧਰ ਕਿ ਆਹ ਛੱਡਤਾ ਉਹ ਛੱਡਤਾ ਕਰਤਾ ਉਹ ਵੀ ਕਰਤਾ ਉਹ ਵੀ ਕਰ ਮੈਂ ਉਹ ਵੀ ਕਰ
0: ਜੀ
1: ਲਿਆ, ਉਹ ਕੋਈ ਇਹ ਦੌੜ ਨਹੀਂ ਹੈ।
0: ਜੀ
1: ਉਹ ਤੁਸੀਂ ਬਿਲਕੁਲ ਸਹੀ ਲਿਖਿਆ ਹੋਇਆ ਜਿਹੜਾ ਥੰਬਨੇਲ ਵਿੱਚ ਵੀ ਲਿਖਿਆ ਹੋਇਆ, ਬਾਈ ਲਾਈਨ ਜਿਹੜੀ ਲਿਖੀ ਹੋਈ ਹੈ
0: ਜੀ,
1: ਆਪਣੀ, ਉਹ ਇਹ ਵੀ ਆ ਕਿ ਜਿਹੜੇ ਦਾਨ ਪੁੰਨ ਹੈ ਇਹ ਮਾਨਵਤਾ ਦੀ ਸੇਵਾ ਹੈ, ਸਮਾਜ ਸੇਵਾ ਹੈ ਜਾਂ ਦਿਖਾਵਾ ਹੈ,
0: ਜੀ
1: ਜਿਹੜਾ ਬੰਦਾ ਦਿਖਾਵੇਬਾਜ਼ੀ ਕਰ ਰਿਹਾ ਹੈ ਉਹ ਤਾਂ ਇਸ ਕੈਟਾਗਰੀ ਚੋਂ ਵੈਸੇ ਹੀ ਬਾਹਰ ਹੈ,
0: ਬਿਲਕੁਲ ਹੈ।
1: ਭਾਵੇਂ ਉਹਨੇ ਆਪਣੇ ਝੰਡਾ ਚੁੱਕਿਆ ਹੈ ਕਿ ਮੈਂ ਸਮਾਜ ਸੇਵੀ ਹਾਂ, ਮੈਂ ਉਹ ਹਾਂ, ਮੈਂ ਵਾਹ ਹਾਂ, ਪਰ ਉਹ ਅਸਲ ਵਿੱਚ ਤਾਂ ਉਸ ਲਾਈਨ ਦਾ ਹਿੱਸਾ ਹੀ ਨਹੀਂ ਹੈ।
0: ਜੀ ਬਿਲਕੁਲ ਹੈ।
1: ਜਿਹੜਾ ਇੱਕ ਬੰਦਾ ਜਾਗਰੂਕ ਹੈ, ਜਿਹੜਾ ਚੇਤਨ ਮਨ ਹੈ, ਉਹ ਤਾਂ ਉਹਦਾ ਉਹਨੂੰ ਅਨੈਲਿਸਿਸ ਕਰੂਗਾ, ਉਹ ਅੰਨੇ ਵਾਹ ਇਹੋ ਜਿਹੀ ਚੀਜ਼ ਨੂੰ ਫੋਲੋ ਨਹੀਂ ਕਰੇਗਾ, ਭੀੜ ਦਾ ਹਿੱਸਾ ਨਹੀਂ ਬਣੇਗਾ ਕਿ ਆ ਚੱਕ ਲਓ ਵੀ ਉਹਨੇ ਉਧਰ ਭੇਜਿਆ ਮੈਂ ਵੀ ਉਧਰ ਭੇਜਾਂਗਾ, ਮੈਂ ਵੀ ਚੱਕ ਦੂ ਘੜੇ ਤੋਂ ਕੌਲਾ।
0: ਬਿਲਕੁਲ ਹੈ ਜੀ। ਨਾਲੇ ਸਾਡੇ ਸਮਾਜ ਦੇ ਵਿੱਚ ਦੇਖੋ ਬਹੁਤ ਸਾਰੀਆਂ ਐਸੀਆਂ ਧਾਰਨਾ ਮਿਲ ਜਾਂਦੀਆਂ ਨੇ, ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਵਿਚੋਲਾ ਤਾਂ ਹੁੰਦਾ ਹੀ ਕਹਿੰਦੇ ਓਲਾ
1: ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ ਓਲਾ ਹੀ ਹੈ ਜੀ
0: ਜੀ ਤੇ ਦੂਸਰੇ ਪਾਸੇ ਆਪਾਂ ਦੇਖਦੇ ਆ ਜਦੋਂ ਸਮਾਜ ਦੀ ਗੱਲ ਕਰਦੇ ਆ ਜਾਂ ਸਮਾਜ ਦੇ ਪ੍ਰਤੀ ਸਾਡੇ ਹਰ ਕਿਸੇ ਜਿਹੜਾ ਵੀ ਇਸ ਦੁਨੀਆਂ ਤੇ ਆਇਆ ਮੈਨੂੰ ਲੱਗਦਾ ਕਿ ਉਹਦੇ ਵੀ ਕੁਝ ਨਾ ਕੁਝ ਸਾਡੇ ਸਮਾਜ ਦੇ ਪ੍ਰਤੀ ਜਾਂ ਸਾਡੇ ਆਲੇ ਦੁਆਲੇ ਜੋ ਕੁਝ ਵੀ ਵਾਪਰਿਆ ਉਹਦੇ ਆਪਣੇ ਫਰਜ਼ ਬਣਦੇ ਉਹਨਾਂ ਚੀਜ਼ਾਂ ਨੂੰ ਅੱਗੇ ਜਾਗਰੂਕਤਾ ਵਧਾਉਣ ਦੇ ਲਈ ਸੁਚੇਤ ਕਰਨ ਦੇ ਲਈ ਬਹੁਤ ਸਾਰੇ ਲੋਕ ਨੇ, ਕੁਝ ਜਵਾਨ ਆ, ਕੁਝ ਬੱਚੇ ਨੇ ਤੇ ਕੁਝ ਉਹਦੇ ਵਿੱਚ ਬਜ਼ੁਰਗ ਹੋ ਕੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਇੰਜੋਏ ਕਰਕੇ ਵੀ ਇਸ ਦੁਨੀਆਂ ਤੋਂ ਤੁਰਦੇ ਆ, ਪਰ ਕੁਝ ਲੋਕ ਐਸੇ ਸ਼ਮੀ ਜੀ ਹੁੰਦੇ ਆ ਕਿ ਦੁਨੀਆਂ ਦੇ ਲਈ ਇੱਕ ਮਿਸਾਲ ਬਣ ਜਾਂਦੇ ਆ, ਉਹਨਾਂ ਦੀਆਂ ਉਦਾਹਰਣਾਂ ਦੇਣ ਦਾ ਇੱਕ ਸਾਡੇ ਵਰਗਿਆਂ ਨੂੰ ਜ਼ਰੂਰ ਮੌਕਾ ਮਿਲ ਜਾਂਦਾ ਹੈ। ਜਿਵੇਂ ਕਿ ਪਟਿਆਲੇ ਦੀ ਇੱਕ ਡਾਕਟਰ ਸੀ, ਕੱਲ ਮੈਂ ਅੱਜ ਦੇ ਵਿਚਾਰ ਦੇ ਵਿੱਚ ਪੜ੍ਹਿਆ, ਬੜਾ ਉਹ ਕੀਮਤੀ ਕਹਿ ਸਕਦੇ ਹਾਂ ਕਿ ਅੱਜ ਦਾ ਵਿਚਾਰ ਸੀ, ਤੇ ਉਹਦੇ ਵਿੱਚ ਜਸਲੀਨ ਕੌਰ ਦੀ ਡਾਕਟਰ ਸੀਗੀ ਉਹ ਆਪ ਵੀ ਪਟਿਆਲੇ ਤੋਂ, ਤੇ ਜਸਲੀਨ ਕੌਰ ਦੀ ਮੌਤ ਹੋ ਜਾਂਦੀ ਹੈ ਜੀ, ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਉਹਦੀ ਬੋਡੀ ਜਿਹੜੀ ਸੀ 37 ਵਿਅਕਤੀਆਂ ਨੂੰ ਇੱਕ ਬੋਡੀ ਦੇ ਵਿੱਚ ਉਹ ਅੰਗ ਲਾ ਕੇ 37 ਲੋਕਾਂ ਦੇ ਜਾਂ ਪਰਿਵਾਰਾਂ ਦੀ ਜ਼ਿੰਦਗੀ ਬਣਾ ਕੇ ਰੱਖ ਦਿੱਤੀ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਇੱਕ ਨੰਨੀ ਮੁੰਨੀ ਕਹਿ ਲਓ ਕਿ 39 ਸਾਲਾਂ ਦੀ ਬੱਚੀ ਸੀ ਬਾਲੜੀ, ਤੇ ਇਬਾਦਤ ਜਿਹਦਾ ਨਾਂ ਸੀ ਇਬਾਦਤ, ਤੇ ਉਹ ਅੰਗ ਦਾਨ ਕਰਕੇ ਉਹਦੇ ਤਕਰੀਬਨ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਉਹਨੇ ਵੀ ਨਵੀਂ ਜ਼ਿੰਦਗੀ ਦਿੱਤੀ। ਤੇ ਇੱਕ ਅਫਰੀਕਾ ਮੂਲ ਦੀ ਸ਼ਾਇਦ ਲੜਕੀ ਸੀ, ਪਿਛਲੇ ਦਿਨਾਂ ਦੇ ਵਿੱਚ BBC ਦੇ ਵਿੱਚ ਵੀ ਉਹਦੀ ਲੱਗੀ ਸੀਗੀ ਤੇ ਸਾਰੀ ਰਿਪੋਰਟ ਲੱਗੀ ਸੀ, ਉਹਨੇ ਵੀ ਲੋਕਾਂ ਨੂੰ ਦੁਨੀਆਦਾਰੀ ਨੂੰ ਪਰੇਸ਼ਾਨ ਤੇ ਹੈਰਾਨ ਕਰਕੇ ਰੱਖ ਦਿੱਤਾ ਸੀ ਕਿ ਬਹੁਤ ਸਾਰੇ ਲੋਕ ਏਦਾਂ ਕਰਦੇ ਕਿ ਚਲੋ ਸਾਡੇ ਜਿਹੜਾ ਜੋ ਜੀ ਸੀਗਾ ਉਹ ਤਾਂ ਚਲਿਆ ਗਿਆ, ਹੋ ਸਕਦਾ ਕਿ ਆਉਣ ਜਿਹੜੇ ਹੋਰ ਜਿਹੜੇ ਨੇ ਇੱਥੇ ਹੈਗੇ ਆ, ਜਿੱਦਾਂ ਕਿ ਅੱਖਾਂ ਦਾ ਹੀ ਐਗਜ਼ਾਮਪਲ ਲਾ ਲਈਏ, ਜੇ ਪੂਰੇ ਆਪਣੇ ਦੇਖਿਆ ਜਾਵੇ ਤਾਂ ਤਕਰੀਬਨ 52 ਲੱਖ ਪੂਰੇ ਸੰਸਾਰ ਦੇ ਵਿੱਚ ਐਸੇ ਲੋਕ ਹੈ, 52,02,00,000 ਲੋਕ ਨੇ ਅੰਨੇਪਣ ਦਾ ਸ਼ਿਕਾਰ ਨੇ। ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਕੱਲੇ ਹੀ 2,70,000 ਲੋਕ ਐਸੇ ਨੇ ਜਿਹੜੇ ਅੱਖਾਂ ਤੋਂ ਦੇਖ ਨਹੀਂ ਸਕਦੇ ਜਾਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਜਿਹੜਾ ਘੁਲ ਰਹੇ ਨੇ, ਤੇ ਉਹਨਾਂ ਚੀਜ਼ਾਂ ਨੂੰ ਜਦੋਂ ਧਿਆਨ ਦਿੰਦੇ ਆ ਤਾਂ ਮਿੱਟੀ ਵੀ ਤਾਂ ਹੋਣਾ ਹੀ ਹੈ, ਜੇ ਕਿਸੇ ਦੇ ਕੰਮ ਆ ਜਾਈਏ ਤਾਂ ਉਹਦੇ ਨੂੰ ਚੰਗਾ ਨਹੀਂ। ਪਰ ਲੋਕਾਂ ਦਾ ਕੁਝ ਇਹ ਵੀ, ਸ਼ਮੀ ਜੀ, ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਾਡੀਆਂ ਅੱਖਾਂ ਅਸੀਂ ਦਾਨ ਦੇ ਦਾਂਗੇ ਤੇ ਅਗਲੇ ਜਨਮ ਦੇ ਵਿੱਚ ਅਸੀਂ ਅੱਖਾਂ ਤੋਂ ਬਗੈਰ ਜੰਮਾਂਗੇ। ਤੇ ਹੁਣ ਜੇ ਮੈਂ ਇੱਥੇ ਜੇ ਬੋਡੀ ਦਾਨ ਕੀਤੀ ਹੋਈ ਤਾਂ ਮੇਰਾ ਤਾਂ ਫਿਰ ਮੈਂ ਆਪਣੀ ਹੋਂਦ ਦੇ ਉੱਤੇ ਕੁਹਾੜਾ ਮਾਰ ਲਿਆ, ਮੈਂ ਤਾਂ ਜੰਮਣਾ ਹੀ ਨਹੀਂ ਅਗਲੀ ਵਾਰੀ ਜੀ।
1: ਮੈਂ ਜਦੋਂ ਪਹਿਲੀ ਵਾਰੀ ਅੱਖਾਂ ਦਾਨ ਕਰਨ ਵਾਲਾ PGI ਦਾ ਫਾਰਮ ਭਰਿਆ ਨਾ ਘਰੇ ਆਇਆ, ਇੱਕ ਵਾਰ ਤਾਂ ਹੁੰਬ ਜਿਹਾ ਆਇਆ ਵੀ ਲੱਕ ਮਾਲ ਯਾਰ ਅੱਖਾਂ ਹੀ ਦੇ ਆਏ ਪਤਾ ਨੀ
0: ਜੀ
1: ਉਹ ਬਾਹਰ, ਹਾਲਾਂਕਿ ਪਤਾ ਹੈ ਕਿ ਉਹ ਜਾਣ ਤੋਂ ਬਾਅਦ ਹੀ ਚੁੱਕਣੀਆਂ ਉਹਨਾਂ ਨੇ, ਪਹਿਲਾਂ ਨੀ ਚੁੱਕਣੀਆਂ, ਹੁਣ ਇਹ ਨੀ ਕਿਤੇ ਗੰਡਾਸੇ ਲੈ ਕੇ ਮਗਰ ਪਏ
0: ਜੀ।
1: ਪਰ ਇਹ ਵੱਡੀ ਗੱਲ ਆ, ਇਹ ਦਾਨ ਦੀ ਕੈਟਾਗਰੀ ਚ ਆਉਂਦਾ ਕਿ ਆਪਾਂ ਕੁਛ ਫਿਜੀਕਲੀ ਕੁਛ ਕੰਟਰੀਬਿਊਟ ਕਰ ਰਹੇ ਹਾਂ, ਸਰੀਰ ਹੈ। ਹੁਣ ਜੇ ਤੁਸੀਂ ਇਹਨੂੰ ਵੀ ਦੇਖੋ ਕਿ ਬੰਦੇ ਨੇ ਆਪਣੀ ਬੋਡੀ ਉਹ ਦਾਨ ਕਰਤੀ, ਜਿੰਨੇ ਵੀ ਸਾਡੇ ਜੇ ਆਪਾਂ ਰਿਲੀਜੀਅਸ ਫੈਕਟਰ ਨੂੰ ਦੇਖਦੇ ਹਾਂ, ਉਸ ਪਹਿਲੂ ਨੂੰ ਵੀ ਲੈ ਲਈਏ ਜੇ, ਉਹ ਵੀ ਕਹਿੰਦੇ ਆ ਵੀ ਭਾਈ ਸਾਡਾ ਜਿਹੜਾ ਰੌਲਾ ਹੈ ਉਹ ਹੈਗਾ ਕਿ ਜਿਹੜਾ ਬਾਰ ਬਾਰ ਜਿਹੜੇ ਆਪਾਂ ਜਨਮ ਲੈਂਦੇ ਆ ਪਲਾਨਾ ਕਰਦੇ ਆ ਉਹਨੂੰ ਖਤਮ ਕਰਨਾ ਜੀ, ਜੇ ਅਸੀਂ ਸਿਰ ਮਹਾਰਾਜ ਦੇ ਚਰਨਾਂ ਚ ਉੱਥੇ ਉਹ ਕਰਨਾ, ਚਲੋ ਨਿਵਾਸ ਕਰਨਾ, ਵੀ ਉਹ ਜਨਮ ਜਨਮ ਦਾ ਜਿਹੜਾ ਗੇੜ ਹੈ ਨਾ ਗਤੀ ਗੇੜ ਇਹ ਖਤਮ ਕਰਨਾ, ਮੈਨੂੰ ਆ ਜਿਹੜਾ ਜੂਨੀ ਵਾਲੇ ਚੱਕਰ ਚੋਂ ਕੱਢੋ
0: ਜੀ।
1: ਤੇ ਫਿਰ ਉਹ ਜੇ ਸਰੀਰ ਹੀ ਬੰਦੇ ਨੇ ਦਾਨ ਕਰਤਾ ਵੀ ਜੂਨੀ ਕਿਹੜੀ ਰਹਿ ਗਈ, ਉਹ ਤਾਂ ਓਕੇ ਹੋ ਗਿਆ ਕੰਮ, ਪੈਸੇ ਵੀ ਓਕੇ ਓਕੇ ਹੋ ਗਿਆ ਉਹਨੇ ਜਮਾ ਹੀ ਠੀਕ ਆ
0: ਜੀ।
1: ਨਹੀਂ ਉਹ ਚਲੋ ਵੱਖਰੀ ਆਪਾਂ ਕਹਿ ਲੋ ਵੀ
0: ਪਹਿਲੂ ਆ ਵੱਖਰਾ ਵੱਖਰਾ ਬਿਲਕੁਲ,
1: ਪਰ ਇਹ ਸੱਚ ਹੈ ਜੇ ਤੁਸੀਂ ਇੱਕ ਡਾਟਾ ਕੱਢੋ, ਜਿਵੇਂ ਤੁਸੀਂ ਬਾਕੀ ਦੁਨੀਆਂ ਦਾ ਇੱਕ ਡਾਟਾ ਸ਼ੇਅਰ ਕੀਤਾ ਨਾ ਹੁਣੇ
0: ਜੀ,
1: ਮੈਨੂੰ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰੇ ਕਿਤੇ ਮੈਂ ਪੜਿਆ ਸੀ ਕਿ ਸ਼੍ਰੀਲੰਕਾ ਦੇ ਵਿੱਚ
0: ਜੀ
1: ਇਹ ਪੱਕਾ ਹੈ ਵੀ ਉਹ ਬੰਦੇ ਆਪਣੀਆਂ ਅੱਖਾਂ ਦਾ ਦਾਨ ਕਰਦੇ ਹੀ ਕਰਦੇ ਆ, ਇਸ ਕਰਕੇ ਉੱਥੇ ਕੋਈ ਬੰਦਾ ਬਲਾਇੰਡ ਨਹੀਂ ਹੈਗਾ।
0: ਕਿਆ ਬਾਤ ਹੈ ਜੀ, ਸਲੋਟ ਹੈ ਜੀ ਉਹਨਾਂ ਲੋਕਾਂ, ਬਿਲਕੁਲ ਹੈ ਜੀ।
1: ਇਹ ਤਾਂ ਭਾਵਨਾ ਕਿਉਂਕਿ ਕਿਸੇ ਨੇ ਲਹਿਰ ਚਲਾਈ ਹੋਊਗੀ, ਕਿਸੇ ਨੇ ਇਹਦੀ ਮੁੱਢ ਬੰਨਿਆ ਹੋਊਗਾ ਵੀ ਚਲੋ ਯਾਰ ਇਹ, ਕਿਉਂਕਿ ਵੈਸੇ ਵੀ ਤਾਂ ਪਾਥੀਆਂ ਲਾ ਕੇ ਫੂਕਣਾ ਹੀ ਬੰਦਾ,
0: ਬਿਲਕੁਲ
1: ਉਹ ਕਰਨਾ ਚਾਹੀਦਾ
0: ਬਿਲਕੁਲ।
1: ਤੇ ਜੇ ਉਹ ਲੈਬਸ ਦੇ ਵਿੱਚ ਜਾਂ ਜਿਵੇਂ ਹੁਣ ਤੁਸੀਂ ਕਿੰਨੀ ਵੱਡੀ ਗੱਲ ਕਰ ਰਹੇ
0: ਹੋ, ਕਿਡਨੀ ਚਾਹੀਦੀ ਹੈ ਕਿਸੇ ਨੂੰ,
1: ਹਾਂ ਰਿਸਰਚ ਲਈ ਚਾਹੀਦਾ, ਕਰੂਸ਼ੀਅਲ ਕਿਸੇ ਦੀ ਅਗਰ ਜ਼ਿੰਦਗੀ ਕਿਸੇ ਦੀ ਬਣ ਸਕਦੀ ਆ
0: ਜੀ,
1: ਤੇ ਉਹ ਵੱਡੀ ਗੱਲ ਆ
0: ਬਿਲਕੁਲ।
1: ਹੁਣ ਇੱਥੇ ਉਹੀ ਗੱਲ ਆ ਜਾਂਦੀ ਹੈ ਜੇ ਮਜ਼ਾਕ ਚ ਆਪਾਂ ਦੇਖੀਏ ਇੱਕ ਗੱਡੀ ਸਕਰੈਪ ਸਿੱਟੀ ਆ
0: ਜੀ,
1: ਉਹਦੇ ਤਾਂ ਵੀ ਕੁਝ ਪੁਰਜੇ ਦਾ ਕੰਮ ਆਈ ਜਾਂਦੇ
0: ਆ,
1: ਇਹਨੂੰ ਪਾ ਲਓ ਤਾਂ ਵੀ ਚੱਲੀ ਜਾਣੀ ਜਿਹੜੀ ਊ ਟੁੱਟੀ ਪਈ ਸੀ ਗੱਡੀ
0: ਜੀ,
1: ਤੋ ਇੱਕ ਕੋਈ ਤਾਂ ਠੀਕ ਹੋਵੇ
0: ਜੀ।
1: ਤੋ ਇਹ ਵੱਡੀ ਚੀਜ਼ ਆ, ਇਹ ਇੱਕ ਕਹਿ ਲੋ ਇਹ ਤਾਂ ਮਹਾਂਦਾਨ ਹੀ, ਇਹਨੂੰ ਕਹਿ ਲੋ ਵੀ ਅੱਖਾਂ ਦਾ ਦਾਨ ਹੋ ਗਿਆ, ਸਰੀਰ ਦਾ ਦਾਨ ਹੋ ਗਿਆ, ਇਹ ਬਹੁਤ ਵੱਡਾ। PGI ਨੇ ਪਹਿਲਾਂ ਜਿਹੜੇ ਆ ਬੋਡੀ ਦਾਨ ਵਾਲੇ ਨਾ ਉਹ ਮੁਹਿੰਮ ਚਲਾਈ ਸੀ ਕਾਫੀ ਸਾਲ ਪਹਿਲਾਂ, ਕਾਫੀ ਲੋਕਾਂ ਨੇ ਕੀਤਾ ਵੀ, ਤੇ ਮੇਰੇ ਆਪਣੀ ਨੌਲੇਜ ਵਿੱਚ ਹੈਗੇ ਆ, ਮੈਂ ਤਾਂ ਚਲੋ ਅੱਖਾਂ ਤੱਕ ਹੀ ਰੁਕ ਗਿਆ ਸੀਗਾ, ਪਰ ਉਹ ਇਹ ਵੀ ਮੇਰੇ ਧਿਆਨ ਚ ਹੈ ਕਿ ਇਹ ਵੀ ਜ਼ਰੂਰ ਕਰਨਾ ਚਾਹੀਦਾ
0: ਜੀ।
1: ਪਰ ਉਹਨਾਂ ਦੀ ਸ਼ਾਇਦ ਇਹ ਲਹਿਰ ਦੇ ਵਿੱਚ ਕਾਫੀ ਲੋਕ ਜੁੜੇ ਹੋਣਗੇ, ਕਿਉਂਕਿ ਹੁਣ ਉਹਨਾਂ ਨੇ ਆਪਣਾ ਉਹਨਾਂ ਕੀ ਦਾਇਰਾ ਰੱਖ ਲਿਆ ਜਿਹਦੇ ਵਿੱਚ ਉਹਨਾਂ ਦੀ ਐਂਬੂਲੈਂਸ ਤੁਰੰਤ ਚੁੱਕ ਕੇ ਬੰਦੇ ਨੂੰ ਲੈ ਜਾਏ,
0: ਬਿਲਕੁਲ।
1: ਮਤਲਬ ਇਹ ਨਾ ਹੋਏ ਕਿ ਚੱਕ ਲੋ ਹੋ ਗਈ ਤੇ ਉਧਰ ਜਿਹੜੀ ਟਰਾਂਸਪੋਰਟੇਸ਼ਨ ਦੇ ਵਿੱਚ ਹੀ ਜਿਹੜਾ ਜਾਇਆ ਹੋ ਜਾਏ ਸਾਰਾ, ਕਿਉਂਕਿ ਇਹਦੇ ਕੁਛ ਜਿਹੜੇ ਵੱਖਰੇ ਵੱਖਰੇ ਅੰਗ ਆ ਉਹਨਾਂ ਦੇ ਕੁਛ ਟਾਈਮ ਲਿਮਿਟ ਹੁੰਦੀ ਹੈ ਉਹਦੇ ਵਿੱਚ ਉਹ ਕੰਮ ਕਰਦੇ ਰਹਿੰਦੇ ਆ,
0: ਬਿਲਕੁਲ।
1: ਤੋ ਹੋ ਸਕਦਾ ਕੋਈ ਟੈਕਨੀਕਲ ਹੋਵੇ, ਪਰ ਅੱਜ ਕੱਲ ਉਹਨਾਂ ਨੇ ਬਹੁਤ ਦੂਰ ਦਰੇਡੇ ਵਾਲੇ ਜਿਹੜੇ ਫਾਰਮ ਫੁਰਮ ਬੰਦ ਕੀਤੇ ਅਜੇ ਕੀ ਆ, ਫਿਰ ਵੀ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂ, ਕਿਉਂਕਿ ਬਕਾਇਦਾ ਜਿਵੇਂ ਜ਼ਮੀਨ ਦੀ ਰਜਿਸਟਰੀ ਹੁੰਦੀ ਹੈ ਐਂ ਹੁੰਦੀ ਹੈ,
0: ਬਿਲਕੁਲ ਹੈ ਜੀ। ਕਾਰਡ ਵਗੈਰਾ ਬੰਦਾ ਤੁਹਾਡੀ ਜੇਬ ਚ ਹੋਣਾ ਚਾਹੀਦਾ ਹਰ ਵੇਲੇ, ਬਿਲਕੁਲ। ਸਾਡੇ ਤਾਂ ਇੱਥੇ
1: ਹੋਣਾ ਚਾਹੀਦਾ।
0: ਤੇ ਸ਼ਮੀ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਜੀ
2: ਭਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ,
1: ਸਤਿ ਸ੍ਰੀ ਅਕਾਲ ਜੀ।
2: ਸ਼ਮੀ ਵੀਰ ਜੀ, ਤੁਹਾਡੇ ਪ੍ਰੋਗਰਾਮ ਦਾ ਹੈਡਿੰਗ ਆ ਵੀ ਦਾਨ ਪੁੰਨ
0: ਜੀ
2: ਵਿਖਾਵਾ ਹੈ ਜੀ, ਤੇ ਮਨੁੱਖਤਾ ਜਾਂ ਵਿਖਾਵਾ ਹੈ ਜੀ
0: ਜੀ
2: ਹਾਂ ਜੀ ਹਾਂ
1: ਜੀ ਜੀ ਜੀ
2: ਇਹਦਾ ਹੁਣ ਫੈਸਲਾ ਫੈਸਲਾ ਤੁਸੀਂ ਆਪ ਕਰਿਓ ਜੀ।
0: ਜੀ
2: ਹੋਇਆ ਕੀ ਜੀ, ਕੱਲ ਜਨਾਬ ਦੇਗਾ ਜਵਾਬ ਟਾਈਮ ਤੇ ਵੀ ਮੈਨੂੰ ਕੋਈ ਜਰੂਰੀ ਕੰਮ ਆ ਤੇ ਭਾਰਤ ਸਾਹਿਬ ਨੇ ਮੈਨੂੰ ਮਾਰੀ ਆਵਾਜ਼
0: ਜੀ।
2: ਮੈਂ ਇਹ ਸੋਚ ਕੇ ਵੀ ਚਲੋ ਪੁੱਤ ਕਰ ਲੈਨੇ ਹੈਗੇ ਆ ਜੀ ਤੇ ਇਹ ਦਾਨ ਕਰ ਲਾਂਗੇ ਜੀ।
0: ਸਮਾਧਾਨ ਬਹੁਤ ਵੱਡੀ ਗੱਲ ਜੀ।
2: ਮੈਂ ਪੁੰਨ ਕਰ ਗਿਆ ਜੀ ਤੇ ਦਾਨ ਵਰਗੇ ਮੁਕਰਦੇ ਪਏ ਹੈਗੇ ਆ। ਕੱਲ ਤਾਂ ਮੈਂ ਕਹਿੰਦਾ ਵੀ ਕੁਛ ਤਾਂ ਭਾਰਤ ਸਾਹਿਬ ਦਾਨ ਕਰੋ, ਕੋਈ ਦਾਨ ਕਰ ਦਿਓ, ਕੋਈ ਹੋਰ ਕੁਛ ਦਾਨ ਕਰ ਦਿਓ। ਇਹ ਅਜੇ ਤੱਕ ਦਾਨ ਦਾ ਭੱਲਾ ਨੀ ਫੜਾਉਂਦੇ
0: ਤੇ ਹੁਣ ਮੈਂ ਬਚੋਲਾ ਬਣ ਜਾਂਦਾ ਜੀ ਵਿੱਚ। ਜਿੱਦਾਂ ਆਪਣੇ ਔਜਲਾ ਸਾਹਿਬ ਨੇ ਲਿਖਿਆ ਸ਼ਮੀ ਜੀ ਬਸ 15-20 ਮਿੰਟ ਦਾ ਰਾਸਤਾ ਜੀ ਦਿਓ ਸੱਦਾ ਪੱਤਰ ਇਹਨਾਂ ਨੂੰ ਜੀ।
2: ਮੈਂ ਪੁੱਛਿਆ ਮੈਂ ਕਿਹਾ ਜੀ ਦਾਨ ਤੇ ਪੁੰਨ ਇਕੱਠੇ ਹੁੰਦੇ ਆ ਜਾਂ ਵੱਖਰੇ ਵੱਖਰੇ ਹੁੰਦੇ ਆ, ਵੱਖਰੇ ਵੱਖਰੇ ਹੁੰਦੇ ਆ। ਆਪਾਂ ਇਸੇ ਵਿੱਚ ਗੱਲ ਕਰ ਲਈਏ, ਕਹਿੰਦੇ ਨਹੀਂ ਨਹੀਂ ਉਹ ਸ਼ਮੀ ਜੀ ਕਰਨਗੇ, ਤੁਸੀਂ ਖਬਰਾਂ ਕਰਨੀਆਂ। ਮੈਂ ਚੰਗਾ ਜੀ, ਮੈਂ
0: ਨਾਲ ਆ ਗਿਆ ਖਬਰਾਂ ਦਾ ਦਾਨ।
2: ਮੈਂ ਪੁੰਨ ਕਰ ਗਿਆ ਹੈਗਾ ਜੀ, ਇਹ ਦਾਨ ਕਰਦੇ ਨੀ ਪਏ, ਸਾਡਾ ਤਾਂ ਫੈਸਲਾ ਨੀ ਹੁੰਦਾ ਪਿਆ ਜੀ ਫਿਰ ਦਾ।
0: ਜੀ
2: ਜਦੋਂ ਕੋਈ ਬੰਦਾ ਇਹਦਾ ਫਾਰਮ ਭਰ ਦਿੰਦਾ ਸੀ
0: ਜੀ,
2: ਆਪਣੀ ਬੋਡੀ ਡੋਨੇਟ ਕਰ ਦਿੰਦਾ ਸੀ, ਉਸ ਤੋਂ ਬਾਅਦ ਨਾ ਜੀ ਉਹਨੂੰ ਮੈਡੀਕਲ ਸਹੂਲਤ ਮਿਲਦੀ।
0: ਅੱਛਾ ਜੀ।
2: ਜੇ ਉਹ ਢਿੱਡਾ ਮੱਠਾ ਹੋ ਜਾਂਦਾ ਸੀਗਾ ਤੇ ਉਹ ਚੜਿਆ ਕੋਈ ਕਿਹੜੇ ਹੋਸਪਿਟਲ ਕੀਤਾ ਸੀ ਜਾਂ ਸਰਕਾਰੀ ਹੋਸਪਿਟਲ ਜਾਂ ਜਿੱਥੇ ਮਰਜ਼ੀ। ਮੈਂ ਥਾਪਰ ਦਾ ਵੀ ਦੇਖਿਆ ਸੀ, ਕਿਸੇ ਨੇ ਥਾਪਰ ਦੀ ਥਾਪਰ ਵਾਲੇ ਦੇ ਰਹੇ ਸੀ ਉਹਨੂੰ।
0: ਅੱਛਾ ਜੀ।
2: ਹਾਂਜੀ, ਉਹ ਸਾਰੀਆਂ ਸਹੂਲਤਾਂ ਦਿੰਦੇ ਰਹਿ ਜਾਂਦੇ ਹੈਗੇ, ਸਾਰੀ ਜ਼ਿੰਦਗੀ ਦੀ ਫ੍ਰੀ ਇਲਾਜ ਕਰਾਉਂਦਾ ਰਹਿੰਦਾ ਹੈਗਾ ਆ ਤੇ ਜਿੱਦਣ ਮਰ ਜਾਂਦਾ ਹੈ ਜਾ ਕੇ ਅਗਲੇ ਘਰ ਦੇ ਰੱਖਿਆ ਉਹਦੇ ਤੋਂ ਕੰਟਰੈਕਟ ਦਾ ਜਿਹੜਾ ਹੈਗਾ ਆ ਉਹਦਾ ਤੇ ਉਹ
0: ਪਰਿਵਾਰ ਵਾਲੇ ਰੋਲਾ ਪਾ ਕੇ ਬਹਿ ਜਾਂਦੇ ਆ ਵੀ ਅਸੀਂ ਕਾਹਤੋਂ ਦਈਏ ਇਹਨਾਂ ਦੀ। ਬਿਲਕੁਲ ਹੈ ਜੀ।
2: ਉਹ ਇਸੇ ਕਰਕੇ ਉਹਨਾਂ ਨੇ ਹੁਣ ਲਿਮਿਟਡ ਫਾਰਮ ਕੀਤੇ ਹੈਗੇ ਆ ਤੇ ਇਹ ਤਾਂ ਫ੍ਰੀ ਦੇ ਵਿੱਚ ਹੀ ਮੈਡੀਕਲ ਇੰਸ਼ੋਰੈਂਸ ਕਰਾ ਜਾਂਦੇ ਲੋਕੀ ਤੇ ਡਾਊਟ ਐਨੀ ਪ੍ਰੀਮੀਅਮ
0: ਮਿਸ ਯੂਜ਼ ਕਰਨ ਲੱਗ ਗਏ ਨੇ। ਬਿਲਕੁਲ ਹੈ ਜੀ।
2: ਹਾਂਜੀ ਹਾਂਜੀ, ਉਹ ਤਾਂ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਨੂੰ ਥੋੜਾ ਲਿਮਿਟ ਕੀਤਾ ਤੇ ਨਾਲੇ ਇਹ ਵੀ ਕੀਤਾ ਵੀ ਹਾਂ ਇੱਥੇ ਉੱਥੋਂ ਜਿਹੜੀ ਆ ਬੋਡੀ ਟਾਈਮਲੀ ਲਿਆਂਦੀ ਜਾ ਸਕੇ ਤੇ ਉਹ ਯੂਜ਼ ਕੀਤਾ ਜਾ ਸਕੇ
0: ਜੀ।
2: ਸਾਡੇ ਤਾਂ ਕੋਈ ਸਕੀਮ ਆ ਜਾਏਗੀ, ਇਹ ਦਾਨ ਪੁੰਨ ਦੇ ਵਿੱਚ ਵੀ ਲੋਕੀ ਜਿਹੜਾ ਹੈਗਾ ਆ ਆਪਣੀ ਦਾਨ ਪੁੰਨ ਕਰਾ ਜਾਂਦੇ ਆ ਜਿੱਦਾਂ
1: ਲਾਹਾ ਕੱਟ ਜਾਂਦੇ ਆ
0: ਜੀ।
2: ਸਾਡੇ ਨਾ ਇੱਕ ਸੱਜਣ ਸੀਗੇ ਕਿਸੇ ਪਿੰਡ ਦੇ ਅਹੁਦੇਦਾਰ
0: ਜੀ,
2: ਤੇ ਉਹ ਤਾਂ ਉਹਨਾਂ ਨੇ ਕਿਤੇ ਆਪਣੀ ਬੋਡੀ ਦਾਨ ਕੀਤੀ ਤੇ ਉਹ ਜਿਹੜੇ ਫਾਰਮ ਸੀ ਉਹ 24 ਘੰਟੇ ਕੋਲ ਰੱਖਦੇ ਸੀ
0: ਜੀ।
2: ਹਾਂਜੀ, ਉਹਦੇ ਵਿੱਚ ਵਸੀਅਤ ਕੀਤੀ ਸੀ, ਉਹਦੇ ਵਿੱਚ ਲਿਖਿਆ ਸੀ ਜੇ ਮੇਰਾ ਕੋਈ ਵਾਰਸ ਮੇਰਾ ਜਿਹੜਾ ਹੈਗਾ ਆ ਅੰਤਮ ਸੰਸਕਾਰ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਮੇਰਾ ਕਾਤਲ ਸਮਝਿਆ ਜਾਵੇ
0: ਜੀ।
2: ਉਹਨਾਂ ਨੇ ਨਾ ਉਹ ਕਿਤੇ ਕੋਈ ਗੱਲ ਹੋਣੀ ਏਦਾਂ ਕਰਕੇ ਉਹ ਜੇ ਅੱਛਾ ਉਹ ਜਿਸ ਅਹੁਦੇ ਤੇ ਸੀਗੇ ਉੱਥੇ ਉਹਨਾਂ ਨੇ ਜਿਹੜਾ ਆ ਸਰਕਾਰੀ ਗਰਾਂਟਾਂ ਆਉਂਦੀਆਂ ਸੀ ਉਹਦੇ ਵਿੱਚ ਮੋਟੀ ਕੁੰਡੀ ਲਾਈ ਜਾਣੀ। ਜਦੋਂ BDO ਨੇ ਪੁੱਛਣਾ ਵੀ ਹਾਂ ਵੀ ਸਾਨੂੰ ਕੁਛ ਦਿਓ ਜੀ, ਜਾਂ DDPO ਨੇ ਕਹਿਣਾ ਸਾਨੂੰ ਕੁਛ ਦਿਓ, ਉਹਨੇ ਫਾਰਮ ਕੱਢ ਕੇ ਦਿਖਾਉਣੇ ਸ਼ੁਰੂ ਕਰ ਦੇਣੇ। ਮੈਂ ਤਾਂ ਇੱਦਾਂ ਕਰਕੇ ਦਾਨ ਕੀਤਾ ਜੀ ਇਹਨੂੰ, ਅਗਲੇ ਵੀ ਸੋਚਦੇ ਹੁੰਦੇ ਸੀ
0: ਜੀ।
2: ਉਹ ਬਾਅਦ ਦੇ ਵਿੱਚ ਜਦੋਂ ਡੈਥ ਹੋਈ ਤੇ ਅਗਲਿਆਂ ਨੇ ਘਰਦਿਆਂ ਨੇ ਚੁੱਪ ਕਰਕੇ ਜਿਹੜਾ ਹੈਗਾ ਆਰਾਮ ਨਾਲ ਉਹ ਜਿੱਥੇ ਫੂਕਣਾ ਸੀ ਉੱਥੇ ਫੂਕ ਦਿੱਤਾ ਜੀ। ਉਹ ਕਹਿੰਦੇ ਤਾਂ ਬੋਡੀ ਦਾਨ ਸੀਗੀ, ਕਹਿੰਦੇ ਐ ਨੀ ਦਾਨ ਸੀ, ਉਹ ਕਹਿੰਦੇ ਬਿਲਕੁਲ ਨੀ ਕਿਸੇ ਨੂੰ ਦੇਣਾ ਕੁਛ ਨੀ, ਕਹਿੰਦਾ ਆਰਾਮ ਨਾਲ। ਉਹ ਤਾਂ ਕਹਿੰਦੇ ਇਹਨੂੰ ਕਮਿਸ਼ਨ ਵਜਾਇਆ ਸੀ ਆਪਣਾ
0: ਜੀ।
2: ਸੋ ਇਸ ਕਰਕੇ ਹਰ ਇੱਕ ਚੀਜ਼ ਦਾ ਲੋਕੀ ਫਾਇਦਾ ਲੈ ਲੈਂਦੇ
0: ਨੇ ਜੀ। ਬਿਲਕੁਲ।
2: ਬਟ ਇੱਕ ਮੈਂ ਸਰ ਵੀਡੀਓ ਜਰੂਰ ਦੇਖੀ, ਇੱਕ ਨਾ ਮਦਰ ਜਿਹੜੀ ਹੈਗੀ ਸੀ ਉਹਨੂੰ ਕੋਈ ਬੱਚੀ ਦਿਸੀ, ਲੇਡੀ ਦਿਸੀ, ਜਿਹਦੇ ਅੰਦਰ ਜਿਹੜਾ ਹੈਗਾ ਆ ਉਹਦੇ ਬੇਟੇ ਦਾ ਦਿਲ ਧੜਕਦਾ ਪਿਆ ਸੀ। ਉਹ ਉਹਨੂੰ ਲੱਭ ਲਿਆ, ਉਹਨੇ ਜਦੋਂ ਲੱਭੀ ਉਹਨੂੰ ਦੇਖ ਕੇ ਜਿਹੜੀ ਹੈਗੀ ਨਾ ਜੀ ਇੰਨੀ ਭਾਵੁਕਤਾ ਦੇ ਵਿੱਚ ਪਾਗਲ ਹੋਈ ਸੀ ਨਾ, ਉਹਨੂੰ ਏਦਾਂ ਲੱਗਿਆ ਵੀ ਜਿੱਦਾਂ ਉਹਦਾ ਪੋਤੀ ਮਿਲ ਗਿਆ।
0: ਬਿਲਕੁਲ।
2: ਉਹ ਚੀਜ਼ ਦੇਖ ਕੇ ਤੇ ਮੈਂ ਬਹੁਤ ਇੰਪ੍ਰੈਸ ਹੋਇਆ। ਮੈਂ ਕਿਹਾ ਯਾਰ ਵਾਕਈ ਇਸ ਚੀਜ਼ ਦੀ ਗੱਲ ਹੈਗੀ, ਬੰਦੇ ਦੇ ਜਾਣ ਤੋਂ ਬਾਅਦ ਜਿਹੜਾ ਹੈ ਨਾ ਜੀ ਤੇ ਉਹ ਰਿਸ਼ਤਾ ਜਿੰਦਾ ਰਹਿ ਸਕਦਾ ਹੈਗਾ ਆ। ਉਹ ਹੁਣ ਉਹਨਾਂ ਨੂੰ ਉਸ ਲੜਕੀ ਦੇ ਵਿੱਚ ਆਪਣਾ ਜਿਹੜਾ ਹੈਗਾ ਆ ਪੋਤੀ ਲੱਭਦਾ ਰਹਿਣਾ ਹੈਗਾ ਆ, ਤੇ ਮੇਰੇ ਪੁੱਤ ਦਾ ਦਿਲ ਦੇ ਗਿਆ।
0: ਬਿਲਕੁਲ ਹੈ ਜੀ, ਬਿਲਕੁਲ। ਜਿਵੇਂ ਸੈਣੀ ਸਾਹਿਬ, ਚਲੋ ਤੁਸੀਂ ਵੀ ਬਥੇਰਾ ਕੁਝ ਕਰਦੇ ਹੋ, ਨਾਮ ਨਹੀਂ ਲੈਂਦੇ, ਜਾਂ ਕੁਝ ਚੀਜ਼ਾਂ ਨੇ ਹੈਗੀਆਂ ਕੁਝ ਗੁਪਤ ਹੁੰਦੀਆਂ ਨੇ, ਪਰ ਤੁਸੀਂ ਵੀ ਬਹੁਤ ਸਾਰੇ ਐਸੇ ਬੱਚਿਆਂ ਨੂੰ ਜਿਹੜਾ ਪ੍ਰਾਇਮਰੀ ਸਕੂਲ ਦੇ ਨੇ ਜਾਂ ਕੁਝ ਹੈਗੇ ਨੇ, ਉਹਨਾਂ ਨੂੰ ਮਤਲਬ ਕਿ ਮੋਟੀਵੇਟ ਕਰਦੇ ਹੋ, ਹੋਰ ਸਾਰੀਆਂ ਚੀਜ਼ਾਂ ਕਰਦੇ ਹੋ, ਤੇ ਜਿਵੇਂ ਕਿ ਆਪਣੇ ਪਿੰਡ ਪੱਧਰ ਦੇ ਉੱਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਤੁਸੀਂ ਫੀਲ ਕਰਦੇ ਹੋ ਉਸ ਚੀਜ਼ ਨੂੰ ਲੈ ਕੇ?
2: ਪਰ ਇਸ ਸੀਰੀਅਸ ਨੋਟ ਦੇ ਵਿੱਚ ਤਾਂ ਇਹ ਦੇਖਾਂ ਕਿ ਪਹਿਲਾਂ ਤਾਂ ਬੰਦੇ ਨੂੰ ਇਹ ਸਮਝਣਾ ਚਾਹੀਦਾ ਹੈਗਾ ਆ ਕਿ ਮੈਂ ਕੁਛ ਕਿਸੇ ਲਈ ਕੁਛ ਨਹੀਂ ਕਰਦਾ, ਜੋ ਕੁਛ ਕਰਦਾ ਮੈਂ ਆਪਣੇ ਲਈ ਕਰਦਾ
0: ਜੀ,
2: ਠੀਕ ਹੈ ਜੀ। ਦੂਜੀ ਗੱਲ ਇਹ ਹੈਗੀ ਆ ਕਿ ਜੇ ਆਪਾਂ ਬਾਹਰੀ ਵਿਖਾਵਾ ਕਰ ਦਿੰਦੇ ਹੈਗੇ ਆ ਨਾ ਜੀ, ਉਹਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ, ਉਹਦੇ ਨਾਲ ਹੰਕਾਰ ਜਾਗਦਾ ਹੈਗਾ ਆ, ਉਹ ਚੀਜ਼ ਤੁਹਾਡਾ ਰੁਟੀਨ ਟੁੱਟ ਜਾਂਦਾ ਜੀ।
0: ਬਿਲਕੁਲ,
2: ਜਿਸ ਚੀਜ਼ ਦਾ ਤੁਸੀਂ ਯਾਦ ਕਰ ਦਿੰਦੇ
0: ਜੀ,
2: ਇਹਦਾ ਫਾਇਦਾ ਆਪਣੇ ਲਈ ਕਿੱਦਾਂ ਕਰਨਾ ਹੁੰਦਾ ਆ, ਮੈਂ ਹੀ ਜਾਣਦਾ ਵੀ ਅੱਗੇ ਕੁਛ ਹੁੰਦਾ ਆ ਜਾਂ ਪਿੱਛੇ ਕੁਛ ਹੁੰਦਾ ਜਾਂ ਅਗਲੇ ਜਨਮ ਚ ਕੁਛ ਹੁੰਦਾ ਆ, ਪਰ ਇੱਕ ਟਾਈਮ ਤੇ ਜਿਹੜੀ ਹੈਗੀ ਆ ਨਾ, ਚਲੋ ਤੁਹਾਡੀ ਜਿਹੜੀ ਹੈਗੀ ਨਾ ਇਨਾ ਕੌਨਸ਼ੀਅਸ ਆ, ਉਹ ਬੜੀ ਖੁਸ਼ ਜੀ ਹੁੰਦੀ ਆ, ਸਮਾਈਲ ਦਿੰਦੀ ਹੈਗੀ ਆ ਤੁਹਾਨੂੰ, ਆਪਣੇ ਆਪ ਹੀ ਬਲੈਸਿੰਗ ਦਿੰਦੀ,
0: ਪ੍ਰਾਊਡ ਫੀਲ ਹੁੰਦਾ ਆਪਣੇ ਚ, ਬਿਲਕੁਲ
2: ਪ੍ਰਾਊਡ ਜਿਹਾ ਫੀਲ ਹੁੰਦਾ, ਅੰਦਰੋਂ ਖੁਸ਼ੀ ਹੁੰਦੀ ਆ
0: ਜੀ,
2: ਪੈਰ ਚੱਕ ਕੇ ਤੁਰਦਾ ਬੰਦਾ ਥੋੜਾ ਜਿਹਾ ਵੀ ਹਾਂ ਯਾਰ ਮੈਂ ਕੁਛ ਚੰਗਾ ਕੀਤਾ ਆ। ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤਾਂ ਜਦੋਂ ਆਪਾਂ ਚੰਗੇ ਗੱਲ ਤਾਂ ਹੀ ਆ ਨਾ ਜੀ, ਗੱਲ ਤੇ ਜਦੋਂ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ, ਤੇ ਉਸ ਵੇਲੇ ਏਦਾਂ ਦੇ ਗੁਣਾਂ ਦੇ ਸਾਨੂੰ ਧਾਰਨੀ ਹੋਣਾ ਹੀ ਪੈਣਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਾਂਜੀ, ਕਹਿਣ ਦੀ ਗੱਲ ਇਹ ਸ਼ਬਦ ਦਿਸਦੇ ਹੈਗੇ ਆ ਵੀ ਦਾਨ ਪੁੰਨ, ਦਾਨ ਪੁੰਨ ਦਾ ਮਤਲਬ ਇਹ ਕਿ ਪੁੰਨ ਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਵਿਦਆਊਟ ਐਨੀ ਗੇਨ ਜਿਹੜਾ ਆ ਤੁਸੀਂ ਕਿਸੇ ਦੇ ਵਾਸਤੇ ਕੰਮ ਆ ਗਏ, ਤਾਂ ਤੁਸੀਂ ਕਿਸੇ ਦਾ ਜਿਹੜਾ ਹੈਗਾ ਕੋਈ ਪਰਪਸ ਸੋਲਵ ਕਰ ਦਿੱਤਾ ਜਿਹਦੇ ਨਾਲ ਉਹਦੇ ਅੰਦਰੋਂ ਤੁਹਾਡੇ ਪ੍ਰਤੀ ਜਿਹੜਾ ਰਿਗਾਰਡ ਵੀ ਨਿਕਲੇ ਤੇ ਸੀਸ ਵੀ ਨਿਕਲੇ ਤੇ ਉਹ ਥੈਂਕਫੁਲ ਟੂ ਗੋਡ ਹੋਵੇ।
0: ਬਿਲਕੁਲ ਜੀ, ਬਿਲਕੁਲ ਹੈ ਜੀ,
2: ਤੇ ਮੈਨੂੰ ਤਾਂ ਇਹ ਰੱਬ ਬਣ ਕੇ ਟਕਰਿਆ ਜੀ। ਸੋ ਇਸ ਕਰਕੇ ਜਦੋਂ ਉਸ ਐਕਸਟੈਂਟ ਤੱਕ ਹੁੰਦਾ ਹੈਗਾ ਆ ਜੀ, ਉਹ ਬਾਕੀ ਜਿਹੜੀ ਹੈਗੀ ਆ ਸਾਰੀ ਆਪਣੀ ਇਨਰ ਕੌਨਸ਼ੀਅਸ ਦੀ ਜਿਹੜੀ ਆ ਸੈਟੀਸਫੈਕਸ਼ਨ ਆ ਜੀ।
0: ਜੀ ਬਿਲਕੁਲ
2: ਜੀ, ਭਾਰਤ ਸਾਹਿਬ ਜੀ
0: ਜੀ ਸੈਣੀ
2: ਹਾਂਜੀ ਸਰ
0: ਜੀ, ਸ਼ਮੀ ਜੀ
2: ਠੀਕ ਹੈ ਸਰ,
0: ਥੈਂਕ ਯੂ ਜੀ,
2: ਸ਼ਮੀ ਜੀ ਦਾ ਰਿਸਪੌਂਸ ਲੈ ਲਈਏ ਪਹਿਲਾਂ ਫਿਰ ਚੱਲਦੇ ਹਾਂ।
0: ਹਾਂਜੀ ਸਰ
1: ਜੀ, ਬਿਲਕੁਲ ਸੈਣੀ ਸਾਹਿਬ, ਇਹ ਸਹੀ ਗੱਲ ਹੈ। ਅਸਲ ਚ ਦੇ ਵਿੱਚ ਤਾਂ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਆ ਔਰ ਜ਼ਾਹਰ ਵੀ ਨਹੀਂ ਕਰਨਾ ਚਾਹੁੰਦੇ, ਜਿਹੜੀ ਅੰਦਰੂਨੀ ਇੱਕ ਰੂਹ ਨੂੰ ਤ੍ਰਿਪਤੀ ਮਿਲਦੀ ਆ, ਖੁਸ਼ੀ ਮਿਲਦੀ ਆ, ਸ਼ਾਂਤੀ ਮਿਲਦੀ ਆ, ਉਹ ਅਨਮੋਲ ਆ, ਉਹਦਾ ਕੋਈ ਜਵਾਬ ਨਹੀਂ, ਉਹਦੀ ਕੋਈ ਕੀਮਤ ਨਹੀਂ, ਉਹਦੇ ਕੋਈ ਉਹਦੇ ਲਈ ਕੋਈ ਸ਼ਬਦ ਵੀ ਨਹੀਂ ਹੁੰਦੇ ਵਿਅਕਤੀ ਕੋਲ। ਉਹੀ ਜਿਵੇਂ ਤੁਸੀਂ ਕਿਹਾ ਨਾ ਕਿ ਪੱਬ ਚੱਕ ਕੇ ਚੱਲਦਾ ਬੰਦਾ ਵੀ, ਉਹ ਹਾਲਾਤ ਬਣਦੇ ਆ, ਉਹ ਸਹੀ ਗੱਲ ਆ ਜੀ। ਇਹਦੇ ਜਿਹੜੇ ਦਾਨ ਪੁੰਨ ਦੀ ਜਿਹੜੀ ਸ਼ਕਤੀ ਇੰਨੀ ਜ਼ਬਰਦਸਤ ਹੈ ਕਿ ਨਵੀਂ ਊਰਜਾ ਮਿਲਦੀ ਆ ਬੰਦੇ ਨੂੰ ਇਹਦੇ ਵਿੱਚ।
2: ਮਤਲਬ ਹੋਰ ਵੀ ਹੈਗਾ ਕਿ ਜੋ ਬੰਦਾ ਮੈਂ ਚਾਹੁੰਦਾ ਸੀ ਕਿ ਮੈਂ ਮਤਲਬ ਨਾ ਜਿਹੜਾ ਹੈਗਾ ਮੈਂ ਜੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਤੇ ਵਿਦਿਆ ਦੇ ਵਿੱਚ ਹੀ ਕਰਨ ਦੀ ਕੋਸ਼ਿਸ਼ ਕੀਤੀ ਆ ਬੱਚਿਆਂ ਦੇ, ਬਾਕੀ ਹੋਰ ਮੈਂ ਨੀ ਕਿਤੇ ਦਾਨ ਦੂਨ ਨੀ ਕੀਤੇ, ਨਾ ਮੈਂ ਕਿਸੇ ਧਾਰਮਿਕ ਸਥਾਨਾਂ ਤੇ ਹੈਗਾ ਜੀ। ਬਟ ਉਸ ਚੀਜ਼ ਦਾ ਦੇਖੋ ਵੀ ਮਤਲਬ ਜਿਹੜਾ ਹੈਗਾ ਆ ਉਹ ਫਲ ਜਿਹੜਾ ਮਿਲਦਾ ਦਿਸਦਾ ਵੀ ਤਾਂ ਹੈਗਾ
0: ਨਾ, ਬਿਲਕੁਲ
2: ਕਿ ਬੇਟਾ ਜਿਹੜਾ ਹੈਗਾ ਆ ਜੀ ਸੈਟਲ ਹੋਇਆ ਜਾਂ ਉਸ ਐਜੂਕੇਸ਼ਨ ਦੇ ਸਿਰ ਤੇ ਜਿਹੜਾ ਹੈਗਾ ਜੀ, ਆਪਾਂ ਸੀਸਾਂ ਕਿਸੇ ਨੂੰ ਸਪਰੈਡ ਕਰਨ ਦੀ ਐਜੂਕੇਸ਼ਨ ਸਪਰੈਡ ਕਰਨ ਦੀ ਕੋਸ਼ਿਸ਼ ਕੀਤੀ, ਉਹੀ ਚੀਜ਼ ਜਿਹੜੀ ਹੈਗੀ ਆ ਸਾਡੇ ਲਈ ਅਰਥਕਾਰੀ ਹੋਈ ਆ ਜੀ।
0: ਬਿਲਕੁਲ
2: ਹੁਣ ਅਸੀਂ ਰੋਟੀ ਜਿਹੜੀ ਖਾਂਦੇ ਆ ਨਾ ਜੀ, ਉਹ ਤਾਂ ਇਸ ਵਿਦਿਆ ਦੀ ਖਾਂਦੇ ਆ ਨਾ ਜੀ, ਅਰਥ ਜਿਹੜਾ ਹੈਗਾ ਆ। ਸੋ ਇਸ ਕਰਕੇ ਜਿਹੜਾ ਆ ਜੇ ਜਿੱਦਾਂ ਦਾ ਬੀਜਾਂਗੇ ਜੀ ਓਦਾਂ ਦਾ ਵੱਢਾਂਗੇ ਜੀ, ਇਹ ਤਾਂ ਪਹਿਲਾਂ ਹੀ ਹੈਗਾ ਜੀ।
0: ਨਾਲੇ ਸੈਣੀ ਸਾਹਿਬ, ਬਹੁਤ ਸਾਰੇ ਐਸੇ ਹੋਣਹਾਰ ਬੱਚੇ ਜਿਹੜੇ ਨੇ ਨਾ, ਉਹ ਚਲੋ ਘਰ ਦੀ ਤੰਗੀ ਪਰੇਸ਼ਾਨੀ ਹੋਰ ਸਾਰੀਆਂ ਚੀਜ਼ਾਂ ਕਰਕੇ, ਉਹ ਜਿਵੇਂ ਕਿ ਆ ਚਰਨਜੀਤ ਸਿੰਘ ਭੁੱਲਰ, ਉਹਨਾਂ ਦੀ ਵੀ ਰਿਪੋਰਟ ਲੱਗੀ ਸੀ ਪਰਸੋਂ ਚੌਥ ਲੱਗੀ ਸੀ, ਕਿੱਡੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ, ਪਰ ਉਹ ਫੀਸਾਂ ਦੁੱਖੋਂ ਹੀ ਜਿਹੜਾ ਉਹ ਪਿੱਛੇ ਰਹਿ ਜਾਣਗੇ। ਉਹ ਮਤਲਬ ਕਿ ਕਹਿ ਸਕਦੇ ਚਲੋ ਇੱਕ ਟੀਚਰ, ਉਹ ਸ਼ਮੀ ਜੀ ਨੂੰ ਜ਼ਿਆਦਾ ਪਤਾ ਹੋਣਾ, ਟੀਚਰ ਜਾਂ ਪ੍ਰੋਫੈਸਰ ਇਕੱਠੇ ਹੋ ਕੇ ਆਪਣਾ ਜਿਵੇਂ ਸ਼ਮੀ ਜੀ ਵੀ ਆ ਬਹੁਤ ਸਾਰੇ ਬੱਚਿਆਂ ਦੀ ਸਹਾਇਤਾ ਕਰ ਦਿੰਦੇ ਆ, ਔਜਲਾ ਸਾਹਿਬ ਨੇ ਉਹਨਾਂ ਨੇ ਕੁਝ ਪਰਿਵਾਰ ਅਡੋਪਟ ਕੀਤੇ ਹੋਏ ਆ, ਉਹ ਮਤਲਬ ਕਿ ਬੱਚਿਆਂ ਦੀ ਪੜ੍ਹਾਈ ਕਹਿ ਲਓ, ਉਹ ਸਾਰੀਆਂ ਚੀਜ਼ਾਂ ਇੱਦਾਂ ਕਰਦੇ ਆ ਜੀ, ਅੰਦਰ ਖਾਤੇ ਸਾਰਾ ਕੁਝ ਹੋ ਰਿਹਾ ਜੀ, ਚੰਗੇ ਉਪਰਾਲੇ ਹੋ ਰਹੇ ਨੇ।
2: ਬਾਕੀ ਪਾਤਸ਼ਾਹ ਜਾਂਦਾ ਜਾਂਦਾ ਮੈਂ ਆਪਣੀ ਫਿਤਰਤ ਅਨੁਸਾਰ ਤੁਹਾਨੂੰ ਗੱਲ ਦੱਸਦੇ ਆ ਜੀ। ਉਹ ਕਹਿੰਦਾ ਸੀ ਨਾ ਵੀ ਇੱਕ ਬੰਦਾ ਕਹਿੰਦਾ ਹੈਗਾ ਆ ਜੀ ਕਿ ਮੇਰੇ ਫਾਦਰ ਆਪਣੀ ਲਾਈਫ ਟਾਈਮ ਦੇ ਵਿੱਚ ਜਿਹੜਾ ਆ ਉਹਨਾਂ ਦੇ ਡੈਥ ਦੇ ਸਮੇਂ ਉਹ ਆਪਣਾ ਸਾਰਾ ਕੁਛ ਜਿਹੜਾ ਆ ਅਨਾਥ ਆਸ਼ਰਮ ਦੇ ਨਾਂ ਤੇ ਕਰ ਗਏ
0: ਜੀ। ਹਾਂ ਜੀ।
2: ਉਹ ਕਹਿੰਦਾ ਉਹ ਕਹਿੰਦਾ ਕੀ ਜਾਇਦਾਦ ਸੀ ਤੁਹਾਡੇ ਪਿਤਾ ਜੀ ਦੀ? ਕਹਿੰਦੇ ਚਾਰ ਕੁੜੀਆਂ ਤਿੰਨ ਮੁੰਡੇ। ਹਾਂਜੀ। ਸੋ ਇਸ ਕਰਕੇ ਏਦਾਂ ਦਾ ਦਾਨ ਵੀ ਲੋਕੀ ਕਰ ਜਾਂਦੇ ਹੁੰਦੇ ਆ, ਇਹਨਾਂ ਨੂੰ ਦੱਸਣਾ ਚਾਹੀਦਾ।
0: ਕਿਆ ਬਾਤ ਹੈ ਜੀ,
1: ਕਿੰਨੇ ਭਲਾ ਹੋਇਆ ਮੇਰਾ ਚਰਗਾ ਟੁੱਟਾ ਜਿੰਦੇ ਜਾਪੋ ਜੀ।
0: ਥੈਂਕ ਯੂ ਸਾਈਂ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਸ਼ਮੀ ਜੀ ਤੇ ਮੁਕੰਦਰ ਜੀ ਵੀ ਜੁੜ ਰਹੇ ਸੀ ਨਾਲ, ਸੈਣੀ ਸਾਹਿਬ ਹਾਸਾ ਮਖੌਲ ਵੀ ਨਾਲ ਕਰ ਜਾਂਦੇ ਆ। ਤੇ ਔਜਲਾ ਸਾਹਿਬ ਕਹਿੰਦੇ ਸਾਡੇ ਸਕੀਮ ਤੋਂ ਹੀ ਸਕੀਮ ਲਾ ਜਾਂਦੇ ਆ ਜੀ, ਤੇ ਜਿਵੇਂ ਸੈਣੀ ਸਾਹਿਬ ਗੱਲ ਕਰਕੇ
1: ਹਰ ਚੀਜ਼ ਦੇ ਵਿੱਚੋਂ ਹਰ ਚੀਜ਼ ਕੋਈ ਤੁਸੀਂ ਸਕੀਮ ਕੱਢ ਲਓ ਉਹਦੇ ਚ ਪਹਿਲਾਂ ਐ ਵਿੱਚੋਂ ਲੱਖਣ ਪਹਿਲਾਂ ਲਾ ਲੈਂਦੇ ਆ ਵੀ ਸਾਨੂੰ ਕੀ ਮਿਲੂ ਚੋਂ, ਆਪਾਂ ਕਿਵੇਂ ਫਾਇਦਾ ਲੈ ਸਕਦੇ ਹਾਂ। ਚਲੋ ਆਹ ਸਕੀਮ ਤਾਂ ਹੈਗੀ ਹੈ, ਕੱਢਤੀ ਜੀ, ਚਲੋ
0: ਬਿਲਕੁਲ।
1: ਹੁਣ ਪੀਜੀਆਈ ਵਾਲੀ ਗੱਲ ਹੀ ਕਰਦੇ ਪਏ ਜੀ ਸੈਣੀ ਸਾਹਿਬ, ਉਹ ਦੇਖੋ ਉਹ ਚ ਤਬਦੀਲੀਆਂ ਉਹਨਾਂ ਨੂੰ ਕਰਨੀਆਂ ਪਈਆਂ ਹਾਲਾਤ ਵੇਖ ਕੇ ਕਿ ਜਨਤਾ ਦਾ ਤੇ ਕੋਈ ਹਾਲ ਨੀ। ਉਹਨਾਂ ਨੇ ਇੱਕ ਚੰਗੇ ਭਾਵਨਾ ਨਾਲ ਜਿਹੜੀ ਗੱਲ ਸ਼ੁਰੂ ਕੀਤੀ ਗਈ ਤੇ ਉਹਦਾ ਵੀ ਬਾਜਾ ਵਜਾ ਦੇਣਾ ਮੁੜ ਕੇ,
0: ਬਿਲਕੁਲ।
1: ਤੋ ਉਹ ਇੱਕ ਕਹਿ ਲੋ ਵੀ ਉਹਨਾਂ ਨੂੰ ਵੀ ਫੂਕ ਫੂਕ ਕੇ ਪੈਰ ਰੱਖਣਾ ਪੈਣਾ ਵੀ ਦੇਖੋ ਯਾਰ ਕੋਈ ਇਹੋ ਜਿਹੀ ਗੱਲ ਨਾ ਹੁੰਦੀ। ਪਰ ਉਹੀ ਗੱਲ ਹੈ ਕਿ ਉਹਨਾਂ ਕੋਲ ਬੜੇ ਜ਼ਬਰਦਸਤ ਤਰੀਕੇ ਆ, ਬੜੇ ਆਪਣੇ ਫਿਲਟਰ ਰਹਿ ਗਏ ਲਾਉਣ ਵਾਸਤੇ ਕਿ ਆ ਵੀ ਆਪਾਂ ਚੈੱਕ ਕਰ ਲਈਏ ਕਿ ਬੰਦੇ ਦਾ ਬੈਕਗਰਾਉਂਡ ਕੀ ਹੈ, ਇਹਦਾ ਬਿਹੇਵੀਅਰ ਕੀ ਆ। ਅੱਜ ਕੱਲ ਤਾਂ ਕੁਛ ਵੀ ਪੋਸੀਬਲ ਹੈ, ਲਾਇਆ ਜਾ ਸਕਦਾ। ਤੋ ਇਹ ਕੁੱਲ ਮਿਲਾ ਕੇ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਤੁਸੀਂ ਕੀਤੀ, ਜਿਵੇਂ ਹੁਣ ਸੈਣੀ ਸਾਹਿਬ ਗੱਲ ਕਰਕੇ ਗਏ, ਬੜੀ ਕਮਾਲ ਦੀ ਗੱਲ ਆ ਜਿਵੇਂ ਔਜਲਾ ਸਾਹਿਬ ਤੁਸੀਂ ਜ਼ਿਕਰ ਕੀਤਾ ਵੀ ਇਹ ਨਾ ਇੱਕ ਪਰੰਪਰਾ ਵੀ ਬਣੀ ਹੋਈ ਹੈ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਉਹਦਾ ਇੱਕ ਕਹਿ ਲਓ ਵੀ ਇੱਕ ਹੱਥ ਨਾਲ ਦਾਨ ਕੀਤਾ ਗਿਆ, ਦੂਜੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ, ਜ਼ਾਹਰ ਨਹੀਂ ਕਰਦੇ,
0: ਬਿਲਕੁਲ।
1: ਤੋ ਇਹਦਾ ਇੱਕ ਬਿਲਕੁਲ ਉਲਟਾ ਉਦਾਹਰਨ ਮੈਨੂੰ ਮਿਲਿਆ ਕਿ ਉਹ ਬਾਈ ਮੈਨੂੰ ਆਪਾਂ ਉਹਨਾਂ ਦੀ ਗੱਲਬਾਤ ਰਿਕਾਰਡ ਵੀ ਕੀਤੀ ਸੀ, ਮਿਸਟਰ ਕੇ ਕੇ ਸੂਦ ਹੈਗੇ ਆ ਨੰਗਲ ਡੈਮ ਤੋਂ ਭਾਗੜੇ ਤੋਂ। ਅੱਛਾ, ਉਹ ਵੀ ਇਸ ਤਰ੍ਹਾਂ ਦੇ ਚੈਰਿਟੀ ਕੰਮ ਕਰਦੇ ਨੇ, ਕਾਫੀ ਕਰਦੇ ਨੇ, ਉਹਨਾਂ ਦੀ ਸੰਸਥਾ ਵੀ ਹੈ ਤੇ ਉਹਦੇ ਰਾਹੀਂ ਵੀ ਕਰਦੇ ਰਹਿੰਦੇ ਆ। ਉਹ ਕਹਿੰਦੇ ਕਿ ਦੇਖੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਤੁਸੀਂ ਕੋਈ ਹੈਲਪ ਕੀਤੀ ਗਏ ਦੀ ਤੇ ਉਹਦੀ ਚਰਚਾ ਨਾ ਕਰੋ
0: ਜੀ।
1: ਮੈਂ ਕਿਹਾ ਇਹ ਤਾਂ ਆਪਣੇ ਵੱਲੋਂ ਦੇਖਿਆ ਜਾਵੇ ਤਾਂ ਕਿਹਾ ਜਾਂਦਾ ਵੀ ਇੱਕ ਹੱਥ ਨੇ ਦਾਨ ਕੀਤਾ ਦੂਜੇ ਨੂੰ ਖਬਰ ਨੀ ਹੋਣੀ ਚਾਹੀਦੀ, ਇਹਦਾ ਇੰਨਾ ਮਤਲਬ ਕਹਿ ਲੋ ਵੀ ਸੀਕ੍ਰੇਟ ਜਾਂ ਕਹਿ ਲੋ ਵੀ ਆਪਣੇ ਆਪ ਤੱਕ ਸੀਮਿਤ ਕੋਈ ਐਕਟੀਵਿਟੀ ਹੈ ਇਹ
0: ਜੀ।
1: ਉਹਨਾਂ ਦਾ ਵਿਚਾਰ ਸੀ ਕਿ ਨਹੀਂ ਏਦਾਂ ਦੀ ਗੱਲ ਨੀ, ਉਹ ਠੀਕ ਹੈ ਗੱਲ ਜਿਹੜੀ ਇਹ ਆ ਕਿ ਚਲੋ ਇਹਦੀ ਖਪਖਾਨਾ ਪਾਉਣ ਵਾਲੀ ਗੱਲ ਨੀ
0: ਜੀ,
1: ਪਰ ਜੇ ਮੈਂ ਕਿਸੇ ਇਹੋ ਜਿਹੇ ਰੀਜ਼ਨ ਦੇ ਵਿੱਚ ਇਹੋ ਜਿਹੇ ਮਾਹੌਲ ਦੇ ਵਿੱਚ ਇਹੋ ਜਿਹੇ ਕਾਰਨ ਦੇ ਕਰਕੇ ਕਿਸੇ ਦੀ ਸੰਕਟ ਦੇ ਵਿੱਚ ਮਦਦ ਕੀਤੀ ਆ ਤੇ ਮੈਂ ਉਹਦੀ ਅਗਰ ਖਬਰ ਲਵਾ ਦਿੰਦਾ ਕਿ ਮੈਂ ਆਹ ਫਲਾਣੇ ਬੰਦੇ ਦੀ ਆਹ ਮਦਦ ਕੀਤੀ ਆ, ਹੋ ਸਕਦਾ ਉਹਦੀ ਮਦਦ ਕਰਨ ਲਈ ਹੋਰ 10-20-50-100 ਜਾਂ 1000 ਬੰਦਾ ਹੋਰ ਆ ਜਾਏ
0: ਜੀ,
1: ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਇੱਥੇ ਲੋੜ ਹੈਗੀ ਆ ਮਦਦ ਦੀ, ਸਿੱਧੀ ਇਹਦੀ ਕਰ ਸਕਦੇ ਆਪਾਂ। ਤੋ ਉਹ ਇੱਕ ਪੁਆਇੰਟ ਆਫ ਵਿਊ ਨਾਲ ਦਿਖ ਰਹੇ ਸੀ ਕਿ ਇਹਦਾ ਜੇ ਆਪਾਂ ਚਰਚਾ ਕਰ ਵੀ ਦਈਏ ਤਾਂ ਕੋਈ ਏਡਾ ਰੌਲਾ ਨੀ, ਪਰ ਹਾਂ ਇਹ ਗੱਲ ਪੱਕੀ ਆ ਬਈ ਤੁਸੀਂ ਇੱਥੇ ਸਟੇਜ ਤੇ ਜਾ ਕੇ ਕਹੋ ਵੀ ਹਾਂ ਵੀ ਅੱਜ ਮੈਂ ਇੰਨੇ ਗਰੀਬਾਂ ਨੂੰ ਸਟੇਜ ਤੇ ਬੁਲਾਇਆ ਹੈ ਜਿਹਨੇ ਰਾਸ਼ਨ ਦੇ ਇੰਡੀਆ ਨੂੰ ਤੇ ਜਾਂ ਆ ਇੰਡੀਆ ਵਿਧਵਾਵਾਂ ਨੇ, ਇਹ ਬੜਾ ਇੱਕ ਬੜਾ ਜਲਾਲਤ ਵਾਲਾ ਇੱਕ ਮਾਹੌਲ ਬਣ ਜਾਂਦਾ ਹੈ, ਸਟੇਜ ਤੇ ਬੁਲਾਇਆ ਹੈ ਜਿਹਨੇ ਰਾਸ਼ਨ ਦੇ ਇੰਡੀਆ ਨੂੰ

0: Kitchen Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮਾ ਹਾਲ ਹੈ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸੁਖੀ ਸ਼ਾਂਤ ਦੇ ਵਿੱਚ ਹੋਣਗੇ, ਖੁਸ਼ਹਾਲ ਵੱਸਦੇ ਹੋਣਗੇ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ। ਅਤੇ ਗੱਲਾਂ ਬਾਤਾਂ ਲੈ ਕੇ ਫਿਰ ਤੋਂ 2.25-2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਜਿਸ ਦੇ ਵਿੱਚ ਲਾਈਵ ਪ੍ਰੋਗਰਾਮ 'ਚ ਤੁਹਾਡਾ ਮੇਰਾ ਰਾਬਤਾ ਜਿਹੜਾ ਬਣ ਚੁੱਕਿਆ, ਸੁਮੇਲ ਹੋ ਚੁੱਕਿਆ ਅਤੇ ਅੱਗੇ ਗੱਲਾਂ ਬਾਤਾਂ ਕਰਾਂਗੇ। ਅਤੇ ਨਾਲ ਦੀ ਨਾਲ ਮੁਹੰਮਦ ਜੀ ਦੇ ਵੀ ਸੁਨੇਹੇ ਆ ਰਹੇ ਨੇ, ਸਤਿ ਸ਼੍ਰੀ ਅਕਾਲ ਪ੍ਰੋਗਰਾਮ ਨੂੰ ਸਭ ਦੋਸਤਾਂ ਨੂੰ ਕਹਿੰਦੇ ਨੇ ਜੀ। ਅਤੇ ਇਸੇ ਤਰ੍ਹਾਂ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ, ਅਤੇ ਬਾਕੀ ਕਮੈਂਟਾਂ ਦੇ ਰਾਹੀਂ ਤੁਸੀਂ ਦਰੁਸਤ ਕਰ ਸਕਦੇ ਹੋ। ਅਤੇ ਲਓ ਫਿਰ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਨਾਲ ਨਾਲ ਦੇਸ਼ ਦੀਆਂ ਖਬਰਾਂ ਅਤੇ ਪੰਜਾਬ ਤੋਂ ਲੈ ਕੇ ਅਮਰੀਕਾ ਇਰਾਨ ਦੇ ਹਾਲਾਤ ਉੱਤੇ ਜਿਹੜੀ ਝਾਤ ਪਾਉਣ ਦੀ ਕੋਸ਼ਿਸ਼ ਰਹੇਗੀ। ਇਸੇ ਤਰ੍ਹਾਂ ਹੀ ਨਾਲ ਨਾਲ ਕੁਝ ਜਿਹੜੀਆਂ ਜ਼ਿੰਦਗੀ ਦੀਆਂ ਗੱਲਾਂ, ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਸਾਰਾ ਕੁਝ ਚੱਲੇਗਾ। ਅਤੇ ਅੱਜ ਕੁਝ ਖਾਸ ਦਿਹਾੜਾ ਵੀ ਹੈ, ਉਹਦੇ ਉੱਤੇ ਵੀ ਜਿਹੜੀ ਰੋਸ਼ਨੀ ਪਾਉਣ ਦੀ ਕੋਸ਼ਿਸ਼ ਰਹੇਗੀ, ਨਾਲ ਹੋਰ ਸਾਰਾ ਸਿਲਸਿਲਾ ਚਲਾਵਾਂਗੇ। ਅਤੇ ਅਮੈਰੀਕਾ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਦੀ ਗੱਲ ਤੁਹਾਨੂੰ ਸੁਣਾਵਾਂਗੇ ਨਾਲ ਨਾਲ। ਅਤੇ ਲਓ ਫਿਰ ਬਾਤ ਪਾਉਂਦੇ ਹਾਂ ਸਮਾਂ ਅਤੇ ਸਥਿਤੀ ਦੀ। ਸਭ ਤੋਂ ਪਹਿਲਾਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਅਤੇ ਤਕਰੀਬਨ 8 ਮਿੰਟ ਦਾ ਸਮਾਂ ਹੈ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਭਾਰਤ ਦੇ ਵਿੱਚ ਰਾਤ ਦੇ 9:00 ਅਤੇ 38 ਮਿੰਟ ਹੋ ਗਏ। ਅਤੇ ਇਸੇ ਤਰ੍ਹਾਂ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:08 ਦਾ। ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ ਜਿਹੜੇ ਨੇ 9:08 ਹੈ। ਅਤੇ UK ਦੇ ਵਿੱਚ ਸ਼ਾਮ ਦੇ 5:08। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਅਤੇ ਸਥਿਤੀ ਸ਼ਾਮ ਦੇ 6:08 ਘੜੀਆਂ ਦਰਸਾ ਰਹੀਆਂ ਨੇ। ਅਤੇ ਅੱਜ 9 ਸਤੰਬਰ 2026 ਦਾ ਦਿਹਾੜਾ ਦੋਸਤੋ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਦੇ ਆ। ਪਰ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਫੈਸਲਾ ਕੀਤਾ ਸੀ ਕਿ ਵੀਰਵਾਰ ਵਾਲਾ ਦਿਨ ਜਿਹੜਾ ਉਹਨਾਂ ਦੇ ਨਾਲ ਰੱਖੀਏ, ਚੇਂਜ ਕੀਤਾ ਸੀ, ਤੁਸੀਂ ਉਹਨੂੰ ਸਹਿਲਾਇਆ ਵੀ ਅਤੇ ਸ਼ਲਾਘਾ ਵੀ ਕੀਤੀ, ਨਾਲ ਯੋਗਦਾਨ ਵੀ ਪਾਇਆ। ਇਸ ਕਰਕੇ ਬੁੱਧਵਾਰ ਤੋਂ ਹੁਣ ਆਪਾਂ ਵੀਰਵਾਰ ਦੇ ਵਿੱਚ ਸ਼ਿਫਟ ਕਰ ਚੁੱਕੇ ਹਾਂ। ਅਤੇ ਕੱਲ੍ਹ ਨੂੰ ਉਹਨਾਂ ਦੇ ਨਾਲ ਆਪਾਂ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਗੱਲਬਾਤ ਆਪਾਂ ਕਰਾਂਗੇ। ਵੈਸੇ ਮੁੱਦਾ ਮੈਂ ਵਿਚਾਰਿਆ ਵੀ ਸੀਗਾ, ਮਨ ਦੇ ਵਿੱਚ ਹੈਗਾ ਵੀ ਸੀਗਾ, ਅਤੇ ਕੋਸ਼ਿਸ਼ ਕਰਾਂਗੇ ਜੇ ਉਹਨੂੰ ਹੀ ਆਪਾਂ ਅੱਗੇ ਵਧਾਈਏ ਤਾਂ ਗੱਲ ਜਿਹੜੀ ਅੱਗੇ ਵਧਾਉਣ ਦੀ ਕੋਸ਼ਿਸ਼ ਰਹੇਗੀ ਉਸ ਮੁੱਦੇ ਨੂੰ ਹੀ। ਜੇ ਮੈਂ ਗਲਤ ਨਹੀਂ ਤਾਂ ਚਲੋ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਜੇ ਸਾਂਝਾ ਕਰ ਹੀ ਦਈਏ, ਜੇ ਮੈਨੂੰ ਲੱਭ ਗਿਆ, ਮੈਂ ਲਿਖ ਕੇ ਰੱਖਿਆ ਸੀ ਅਤੇ ਆਖਰ ਦੇ ਵਿੱਚ, ਨਹੀਂ ਤਾਂ ਮੈਂ ਅਨਾਊਂਸ ਕਰ ਦਾਂਗਾ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਦੁਆਬਾ ਰੇਡੀਓ ਸੁਣਨ ਦੇ ਲਈ ਯੂਟਿਊਬ ਐਪ, ਵੈਬਸਾਈਟ ਤੇ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਦੋਸਤੋ। ਆਫੀਸ਼ੀਅਲੀ ਜਿਹੜੇ ਚੈਨਲ ਨੇ ਟੈਲੀਗ੍ਰਾਮ ਦੇ ਵਿੱਚ ਵੀ ਆਡੀਓ ਤੇ ਵੀਡੀਓ ਦੇ ਰੂਪ, ਖਾਸ ਕਰਕੇ ਜਦੋਂ ਤੁਸੀਂ ਦੁਆਬਾ ਰੇਡੀਓ ਦਾ ਐਂਡਰੋਇਡ ਐਪ ਖੋਲਦੇ ਹੋ ਉਹਦੇ ਉੱਤੇ ਤੁਹਾਡੇ ਲਈ ਜਿਹੜਾ ਆਪਸ਼ਨ ਆ ਜਾਂਦੇ ਆ ਯੂਟਿਊਬ ਦੇ ਉੱਤੇ, ਸਿੱਧਾ ਕਲਿੱਕ ਕਰੋ ਤਾਂ ਚਲਿਆ ਜਾਂਦਾ, ਵੈਬਸਾਈਟ ਦੇ ਉੱਤੇ ਚਲਿਆ ਜਾਂਦਾ ਤੇ ਉਹਦੇ ਉੱਤੇ ਵੀ ਤੁਸੀਂ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਦੇਖ ਸਕਦੇ ਹੋ। ਨਾਲ ਨਾਲ ਜਿਹੜਾ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਹੈ ਉਹਦੇ ਵਿੱਚ ਤੁਹਾਡੇ ਲਈ ਪ੍ਰੋਗਰਾਮ ਦੀ ਸਾਂਝ ਜਿਹੜੀ ਪਾ ਦਿੱਤੀ ਜਾਂਦੀ ਹੈ, ਜਿਵੇਂ ਕਿ ਦੁਆਬਾ ਰੇਡੀਓ ਦਾ ਗਰੁੱਪ ਹੈਗਾ ਆ ਆਪਣਾ, ਤੇ ਉਹਦੇ ਜ਼ਰੀਏ ਵੀ ਤੁਹਾਡੇ ਲਈ ਲਿੰਕ ਜਿਹੜੇ ਨੇ ਸਾਂਝੇ ਕਰ ਦਿੱਤੇ ਜਾਂਦੇ ਆ, ਤੇ ਉਹਨਾਂ ਦੇ ਰਾਹੀਂ ਵੀ ਤੁਹਾਨੂੰ ਜਿਹੜਾ ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ, ਨੋਟੀਫਿਕੇਸ਼ਨ ਆ ਜਾਂਦਾ ਅਤੇ ਪ੍ਰੋਗਰਾਮ ਨੂੰ ਕਲਿੱਕ ਕਰਕੇ ਤੁਸੀਂ ਜੁਆਇਨ ਨਾਲ ਦੀ ਨਾਲ ਕਰ ਸਕਦੇ ਹੋ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਜਿਹੜੀ ਨੇ ਅੱਜ ਦੇ ਵਿਚਾਰ ਦੇ ਨਾਲ, ਤੇ ਕੱਲ ਰੱਬ ਦੇ ਸ਼ਰੀਕ ਜਿਹੜੀ ਸੀ ਕਹਾਣੀ ਆਪਾਂ ਪਿਛਲੇ ਦਿਨਾਂ 'ਚ ਕੀਤੀ ਸੀ ਤੇ ਉਹ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਦਿੱਤੀ ਗਈ ਹੈ ਤੇ ਯੂਟਿਊਬ ਦੇ ਉੱਤੇ ਅਵੇਲੇਬਲ ਹੈ, ਉਹਨੂੰ ਦੁਬਾਰਾ ਵੀ ਸੁਣ ਸਕਦੇ ਹੋ। ਚੰਗੀ ਲੱਗਦੀ ਹੈ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀ ਕਰ ਸਕਦੇ ਹੋ। ਤੇ ਲਓ ਦੋਸਤੋ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੀ। ਕਹਿੰਦੇ ਨੇ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ। ਹੋ ਸਕਦਾ ਹੈ ਕਿ ਕੱਲ੍ਹ ਨੂੰ ਆਪਾਂ ਵਿਸ਼ਾ ਵਿਸ਼ਵਾਸਘਾਤ ਹੀ ਰੱਖੀਏ। ਉਹਨਾਂ ਨੂੰ ਸਾਡੇ ਤੋਂ ਬਹੁਤ ਆਸਾਂ ਨੇ ਤੇ ਉਹਨਾਂ ਨੇ ਸਾਡੇ ਉੱਪਰ ਵਿਸ਼ਵਾਸ ਕੀਤਾ ਹੈ। ਉਸ ਵਿਸ਼ਵਾਸ ਦੇ ਨਾਲ ਹੀ ਸਾਨੂੰ ਆਖਰੀ ਦਮ ਤੱਕ ਵਫਾ ਨਿਭਾਉਣੀ ਚਾਹੀਦੀ ਹੈ। ਇਹ ਗੱਲਬਾਤ ਲਿਖਦੇ ਨੇ ਮਾਊ ਜੇ ਤੁੰਗ, ਜਿਨ੍ਹਾਂ ਨੇ ਆਪਣੇ ਚਾਈਨਾ ਤੋਂ, ਉਹਨਾਂ ਦਾ ਕਦੇ ਰਾਜ ਹੁੰਦਾ ਸੀ। ਇਸੇ ਤਰ੍ਹਾਂ ਹੀ ਅੱਜ ਦੇ ਦਿਨ ਦੇ ਉੱਤੇ 9 ਸਤੰਬਰ 1828 ਦੇ ਵਿੱਚ ਰੂਸੀ ਲੇਖਕ ਹੋਏ ਨੇ ਲਿਓ ਟਾਲਸਟਾਏ, ਉਹਨਾਂ ਦਾ ਜਨਮ ਹੁੰਦਾ ਹੈ। ਤੇ 1917 ਦੇ ਵਿੱਚ ਦੇਸ਼ ਭਗਤ ਰੁਲੀਆ ਸਿੰਘ ਸਰਾਭਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਸੀ ਨਿਕੋਬਾਰ ਦੇ ਵਿੱਚ ਸ਼ਹੀਦੀ ਹੁੰਦੀ ਹੈ। 1930 ਦੇ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਜਨਮ ਹੁੰਦਾ ਹੈ ਤੇ 1930 ਦੇ ਵਿੱਚ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦਾ ਜਿਹੜਾ ਦੇਹਾਂਤ ਹੁੰਦਾ ਹੈ, ਜਿਨ੍ਹਾਂ ਨੇ ਬਹੁਤ ਸਾਰੀਆਂ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਨੇ ਆਪਣੀ ਬੁੱਧੀ ਦੇ ਮੁਤਾਬਕ ਜੋ ਵੀ ਉਹਨਾਂ ਨੇ ਤਸਵੀਰਾਂ ਬਣਾਈਆਂ ਨੇ। ਤੇ 1931 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਜੀਵਨ ਘੋਸ਼ਾਲ ਚੰਦਨਗੜ੍ਹ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੁੰਦਾ ਹੈ। 1950 ਦੇ ਵਿੱਚ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼, ਉਹਨਾਂ ਦਾ ਅੱਜ ਜਨਮ ਦਿਨ ਹੈ, ਉਹਨਾਂ ਨੂੰ ਯਾਦ ਕਰਾਂਗੇ। 1963 ਦੇ ਵਿੱਚ ਗਦਰੀ ਬਾਬਾ ਹਰਦਿੱਤ ਸਿੰਘ ਲੰਮੇ ਜੱਟਪੁਰਾ ਦਾ ਜਿਹੜਾ ਦੇਹਾਂਤ ਹੁੰਦਾ ਹੈ। ਤੇ 1965 ਦੇ ਵਿੱਚ ਹੀ ਹਵਾਲਦਾਰ ਅਬਦੁਲ ਹਮੀਦ ਦੀ ਭਾਰਤ ਪਾਕਿਸਤਾਨ ਯੁੱਧ ਦੇ ਵਿੱਚ ਆਸਲ ਉਤਾੜ ਖੇਮਕਰਨ ਵਿਖੇ ਸ਼ਹੀਦੀ ਹੁੰਦੀ ਹੈ। ਤੇ 1976 ਦੇ ਵਿੱਚ ਚੀਨੀ ਆਗੂ ਕਾਮਰੇਡ ਮਾਊ ਜੇ ਤੁੰਗ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। ਇਸ ਤਰ੍ਹਾਂ ਅਵਤਾਰ ਸਿੰਘ ਪਾਸ਼, ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਨਾਲ ਦੀ ਨਾਲ। ਤੇ 9 ਸਤੰਬਰ 1950 ਨੂੰ ਇਨਕਲਾਬੀ ਕਵੀ ਪਾਸ਼ ਦਾ ਜਨਮ ਤਲਵੰਡੀ ਸਲੇਮ ਕਪੂਰਥਲਾ ਦੇ ਵਿੱਚ ਹੁੰਦਾ ਹੈ ਦੁਆਬੇ 'ਚ। ਤੇ ਉਸਦੇ ਪਿਤਾ ਸੋਹਣ ਸਿੰਘ ਫੌਜ ਦੇ ਵਿੱਚ ਨੌਕਰੀ ਕਰਦੇ ਸਨ, ਜਿਨ੍ਹਾਂ ਨੂੰ ਖੁਦ ਕਵਿਤਾ ਲਿਖਣ ਦਾ ਸ਼ੌਂਕ ਸੀ। ਇਸ ਦੇ ਲਈ ਕਿਹਾ ਜਾ ਸਕਦਾ ਹੈ ਕਿ ਕਵਿਤਾ ਲਿਖਣ ਦਾ ਸ਼ੌਂਕ ਉਸਨੂੰ ਵਿਰਸੇ ਦੇ ਵਿੱਚ ਮਿਲਿਆ ਤੇ ਪਾਸ਼ ਕਮਿਊਨਿਸਟ ਪਾਰਟੀ ਦੇ ਆਗੂ ਚੈਨ ਸਿੰਘ ਚੈਨ ਦੇ ਪ੍ਰਭਾਵ ਦੇ ਅਧੀਨ 1967 ਦੇ ਵਿੱਚ ਸਰਵ ਭਾਰਤ ਨੌਜਵਾਨ ਸਭਾ ਦਾ ਮੈਂਬਰ ਬਣ ਜਾਂਦਾ ਹੈ। 1967 ਦੇ ਵਿੱਚ ਜਦੋਂ ਨਕਸਲਵਾੜੀ ਲਹਿਰ ਸ਼ੁਰੂ ਹੋਈ ਤਾਂ ਪਾਸ਼ ਦਾ ਝੁਕਾਅ ਇਸ ਲਹਿਰ ਦੇ ਵੱਲ ਹੋ ਤੁਰਿਆ, ਜਿਸ ਦੇ ਤਹਿਤ ਉਹ ਨਾਗਾ ਰੈਡੀ ਗਰੁੱਪ ਦੇ ਵਿੱਚ ਸ਼ਾਮਲ ਹੋ ਗਿਆ। ਕਿਹਾ ਜਾਂਦਾ ਹੈ ਕਿ 1967 ਦੇ ਵਿੱਚ ਹੀ ਉਹ ਜੇਲ੍ਹ ਚਲਿਆ ਗਿਆ, ਜਿੱਥੇ ਉਸਦੀ ਕਵਿਤਾ ਨੂੰ ਇੱਕ ਨਵਾਂ ਜੋਸ਼ ਜਿਹੜਾ ਮਿਲਿਆ। ਇਸ ਵਿਹਲੇ ਸਮੇਂ ਦੇ ਵਿੱਚ ਉਹ ਕਵਿਤਾ ਲਿਖ ਕੇ ਬਾਹਰ ਭੇਜਦਾ ਰਿਹਾ, ਜੋ ਕਿ ਆਰੰਭ ਅਤੇ ਦਸਤਾਵੇਜ਼ ਦੇ ਵਿੱਚ ਛਪਦੀ ਰਹੀ। 1972 ਦੇ ਵਿੱਚ ਪਾਸ਼ ਸਿਆੜ ਨਾਮ ਅਧੀਨ ਪਰਚਾ ਕੱਢਿਆ ਤੇ 1973 ਦੇ ਵਿੱਚ ਹੀ ਪੰਜਾਬੀ ਸਾਹਿਤ ਤੇ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ। ਤੇ ਸ਼ੁਰੂ ਤੋਂ ਹੀ ਪਾਸ਼ ਨੂੰ ਡਾਇਰੀ ਲਿਖਣ ਦਾ ਸ਼ੌਂਕ ਸੀ, ਜਿਸ ਦੇ ਵਿੱਚ ਉਸਦੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹਾਲਤ ਦੇ ਬਾਰੇ ਵੀ ਪਤਾ ਚੱਲਦਾ ਹੈ। ਉਸਨੂੰ ਇੱਕ ਕਵੀ ਦੇ ਤੌਰ 'ਤੇ ਸਾਰੇ ਜਾਣਦੇ ਹੀ ਨੇ। ਉਸਦੀ ਕਵਿਤਾ ਨੇ ਪੰਜਾਬੀ ਕਾਵ ਨੂੰ ਜਿਹੜਾ ਇੱਕ ਨਵਾਂ ਹੀ ਮੁਹਾਂਦਰਾ ਦਿੱਤਾ, ਜਿਸ ਦੀਆਂ ਖੂਬੀਆਂ ਦੇ ਬਾਰੇ ਸੈਂਕੜੇ ਲੇਖ ਲਿਖੇ ਗਏ ਤੇ ਹੋਰ ਲਿਖੇ ਜਾ ਵੀ ਸਕਦੇ ਹੈ। ਉਸਨੇ ਲੋਕ ਕਥਾ, ਉੜਦੇ ਬਾਜ਼ਾਂ, ਮਗਰ ਤੇ ਸਾਡੇ ਸਮਿਆਂ ਦੇ ਵਿੱਚ ਤੇ ਖਿਲਰੇ ਵਰਗੇ ਕਾਵਿ ਸੰਗ੍ਰਹਿ ਦਿੱਤੇ ਤੇ ਉਸਨੇ ਕਵਿਤਾ ਰਚਨ ਦੇ ਨਾਲ ਨਾਲ ਗਿਆਨ ਵਿਗਿਆਨ ਦੇ ਵੱਖ ਵੱਖ ਖੇਤਰਾਂ ਦਾ ਵੀ ਜਿਹੜਾ ਅਧਿਐਨ ਵੀ ਕੀਤਾ। ਉਹਨੇ ਆਪਣੇ ਦੋਸਤਾਂ ਦੇ ਨਾਲ ਰਲ ਕੇ ਹਰਦਿਆਲ ਸਟੱਡੀ ਸੈਂਟਰ ਬਣਾਇਆ, ਉਸਦੇ ਅਧੀਨ ਕਰਨ ਦੇ ਲਈ ਜਿਹੜਾ ਸੀ ਕਿਤਾਬਾਂ ਇਕੱਠੀਆਂ ਕੀਤੀਆਂ ਅਤੇ ਕਈ ਵਿਸ਼ਿਆਂ ਦੇ ਉੱਤੇ ਵਿਚਾਰ ਗੋਸ਼ਟੀਆਂ ਰਚਾਈਆਂ।

ਨੂੰ ਜਾਂਦੀ ਸੜਕ ਦੇ ਉੱਤੇ ਸ਼ਮਸ਼ੇਰ ਸੰਧੂ ਦੇ ਵੱਲੋਂ ਇੱਕ ਪਾਸ਼ ਇਹ ਵੀ ਛਪਾਈਆਂ ਗਈਆਂ ਤੇ ਪਾਸ਼ ਨੇ ਬ੍ਰਹਿਮੰਡ ਬਾਰੇ ਦੋ ਸਵਾਲ ਉਠਾਏ ਸੀ। ਪਹਿਲਾ, ਬ੍ਰਹਿਮੰਡ ਦਾ ਆਕਾਰ ਤੇ ਸਰੂਪ ਕੀ ਹੈ ਤੇ ਦੂਜਾ, ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ, ਜੋ ਕਿ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਵਿੱਚ ਭਾਰਤੀ ਜੋਤਿਸ਼ ਪ੍ਰਣਾਲੀ ਦੇ ਉੱਤੇ ਰਾਸ਼ੀਆਂ ਕੀ ਨੇ, ਉਹਨਾਂ ਦੇ ਜਿਹੜਾ ਨੁਕਤਿਆਂ ਦੇ ਬਾਰੇ ਦੱਸਿਆ ਤੇ 10ਵੀਂ ਪਾਸ ਗਿਆਨੀ ਪੇਂਡੂ ਮੁੰਡੇ ਨੇ ਜੀਵ ਵਿਕਾਸ ਦੇ ਉੱਤੇ ਵਿਗਿਆਨ ਦੀ ਥਿਊਰੀ ਨੂੰ ਵੀ ਵਿਸਤਾਰ ਦੇ ਨਾਲ ਪੇਸ਼ ਕੀਤਾ। ਪਾਸ਼ ਨੇ ਲਿਖਿਆ ਕਿ ਲੋਕੀ ਧਰਮ ਨੂੰ ਇਸ ਦੇ ਲਈ ਮੰਨਦੇ ਨੇ ਕਿ ਉਹਨਾਂ ਦਾ ਟੱਬਰ ਰਾਜ਼ੀਬਾਜ਼ੀ ਰਹੇ ਤੇ ਆਰਥਿਕ ਹਾਲਤ ਚੰਗੀ ਹੋ ਜਾਵੇ, ਇਸ ਦੇ ਲਈ ਨਹੀਂ ਕਿ ਉਹਨਾਂ ਦੇ ਅੰਦਰ ਬ੍ਰਹਿਮੰਡ ਸ੍ਰਿਸ਼ਟੀ ਅਤੇ ਜ਼ਿੰਦਗੀ ਦੇ ਮੂਲ ਆਧਾਰਾਂ ਤੇ ਕਾਰਨ ਨੂੰ ਜਾਣਨ ਦੀ ਕੋਈ ਦਾਰਸ਼ਨਿਕ ਜਗਿਆਸਾ ਹੈ। ਲੋਕਾਂ ਦੇ ਮਨਾਂ ਦੇ ਵਿੱਚ ਗੁਰੂ ਪੀਰ ਅਤੇ ਰੱਬ ਦਾ ਸੰਕਲਪ ਅਸਲ ਦੇ ਵਿੱਚ ਕਿਸੇ ਯੋਗ ਡਾਕਟਰ ਬੈਂਕ ਜਾਂ ਥਾਣੇ ਵਰਗਾ ਹੀ ਹੈ ਤੇ ਉਸ ਤੋਂ ਉਸੇ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਜਿਹੜੀਆਂ ਕਰਾਉਣਾ ਲੋਚਦੇ ਨੇ, ਜਾਣੀ ਕਿ ਸਾਡਾ ਬੈਂਕ ਹੈ ਰੱਬ ਇੱਕ ਸਾਡੇ ਲਈ। ਉਸਦੀ ਲਿਖਤ ਜੋ ਵੀ ਸਾਨੂੰ ਚਾਹੀਦਾ ਉਹਦੇ ਵਿੱਚੋਂ ਅਸੀਂ ਚੁੱਕਣ ਦੀ ਜਾਂ ਲੈਣ ਦੀ ਜਾਂ ਮੰਗਣ ਦੀ ਕੋਸ਼ਿਸ਼ ਕਰਦੇ ਹਾਂ। ਉਸਦੀਆਂ ਲਿਖਤਾਂ ਅੰਧ ਵਿਸ਼ਵਾਸਾਂ ਤੇ ਅਸੀਂ ਲੋਕ ਤਰਕਸ਼ੀਲ ਸੁਸਾਇਟੀ ਦੇ ਹੋਣ ਦੇ ਵਿੱਚ ਆਉਣ ਤੋਂ ਪਹਿਲਾਂ ਲਿਖੀ ਹੈ। ਤੁਹਾਡੀ ਰਾਸ਼ੀ ਕੀ ਹੈ ਕਹਿੰਦੀ ਹੈ ਤੇ ਲੇਖ ਦੇ ਵਿੱਚ ਰਾਸ਼ੀ ਤੋਂ ਵਿਅਕਤੀ ਦੇ ਭੂਤ ਭਵਿੱਖ ਦੇ ਬਾਰੇ ਦੱਸਣ ਦੇ ਜਿਹੜਾ ਢਕੌਂਜ ਦਾ ਵੀ ਜਿਹੜਾ ਵਿਰੋਧ ਕੀਤਾ ਹੈ। ਫਿਰਕਾ ਪ੍ਰਸਤੀ ਦੀਆਂ ਜੜ੍ਹਾਂ ਲੇਖ ਦੇ ਵਿੱਚ ਫਿਰਕਾ ਪ੍ਰਸਤੀ ਦੇ ਵੱਖ ਵੱਖ ਪੱਖਾਂ, ਆਰਥਿਕ, ਸਮਾਜਿਕ ਤੇ ਮਨੋਵਿਗਿਆਨਕ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ। ਇਸੇ ਤਰ੍ਹਾਂ ਹੀ ਉਹਨਾਂ ਨੇ ਬ੍ਰਹਿਮੰਡ ਦੀ ਉਤਪਤੀ, ਆਕਾਰ ਦੇ ਸਰੂਪ ਦੇ ਬਾਰੇ ਲੇਖ ਦੇ ਵਿੱਚ ਦੋ ਸਵਾਲ, ਇੱਕ ਸਾਡਾ ਸੂਰਜ ਸਾਡੀ ਆਕਾਸ਼ ਗੰਗਾ ਦੇ 1.5 ਲੱਖ ਮਿਲੀਅਨ ਸੂਰਜਾਂ ਦੇ ਵਿੱਚੋਂ ਇੱਕ ਹੈ, ਸਾਡੇ ਤੋਂ 500 ਮਿਲੀਅਨ ਚਾਨਣ ਵਰੇ ਵਿਆਸ ਦੇ ਜਿਹੜਾ ਆਪਣੀ ਲਾਈਟ ਦੀ ਜਿਹੜੀ ਹੈ ਕਹਿੰਦੇ ਹੈ ਚਾਨਣ ਦੀ ਜਿਹੜੀ ਸਪੀਡ ਹੈ, ਵਿਆਸ ਦੇ ਘੇਰੇ ਦੇ ਵਿੱਚ ਕੋਈ 100 ਮਿਲੀਅਨ ਪ੍ਰਕਾਸ਼ ਗੰਗਾਵਾਂ ਲੱਭੀਆਂ ਨੇ। ਇਸ ਘੇਰੇ ਤੋਂ ਅੱਗੇ ਹੋਰ ਵੀ ਅਸੰਖ ਆਕਾਸ਼ ਗੰਗਾਵਾਂ ਨੇ। ਇਹ ਸਭ ਜਿਹੜਾ ਕੁਤਾਖਣਾ ਕਿੱਥੋਂ ਤੱਕ ਹੈ? ਬ੍ਰਹਿਮੰਡ ਦੇ ਵਿੱਚ ਖਿਲਰਿਆ ਫਿਰਦਾ ਇਹ ਜਿਹੜਾ ਜੰਗ ਪਲੰਗਾ ਕਿਵੇਂ ਬਣਿਆ? ਜੇ ਕਿਸੇ ਨੇ ਬਣਾਇਆ ਹੈ ਤਾਂ ਉਹ ਭਾਈ ਸਾਹਿਬ ਕਿੱਥੇ ਹੈ? ਇਹ ਬਣਾਉਣ ਦਾ ਕੀ ਚੱਕਰ ਹੈ? ਪ੍ਰਸਿੱਧ ਰਚਨਾਵਾਂ ਇੱਕ ਜਿਹੜੀ ਸੀ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਜਾਂ ਸਭ ਤੋਂ ਖਤਰਨਾਕ ਨਹੀਂ ਹੁੰਦੀ ਜੋ ਸੁਫੜਿਆਂ ਦਾ ਮਰ ਜਾਣਾ ਜਿੰਨਾ ਖਤਰਨਾਕ ਹੁੰਦਾ ਹੈ, ਤੇ ਦੂਸਰਾ ਸੀ ਰੱਬ ਤੋਂ ਬਿਨਾਂ ਜਿੰਨੇ ਯੋਗਾ ਹਾਂ ਜੋ ਵੀ ਹਾਂ, ਤੀਸਰਾ ਸੀ ਯੁੱਧ ਤੇ ਸ਼ਾਂਤੀ। ਇਸੇ ਤਰ੍ਹਾਂ ਦੋਸਤੋ ਲੋ ਅੱਗੇ ਵੱਧਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਤੇ ਲਾਈਨਾਂ ਤੁਹਾਡੇ ਲਈ ਖੁੱਲ੼ੀਆਂ ਰਹਿਣਗੀਆਂ +358 44 944 19 ਬਟ ਸਟੂਡੀਓ ਦਾ ਨੰਬਰ ਹੈ। ਅੱਜ ਦੇ ਖਾਸ ਮੁੱਦਿਆਂ ਦੇ ਵੱਲ ਨੂੰ ਗੱਲਬਾਤ ਕਰਾਂਗੇ। ਪੰਜਾਬ ਬੰਦ ਦਾ ਰੌਲਾ ਰੱਪਾ ਪੈ ਰਿਹਾ ਅੱਜ ਸਵੇਰ ਤੋਂ ਹੀ। ਬੀਜੇਪੀ ਦਾ ਜਿਹੜਾ ਯਾਤਰਾ ਦਾ ਢੰਗ ਨਵਾਂ ਉਹਨਾਂ ਨੇ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਪੰਜਾਬ ਦੇ ਵਿੱਚ ਜਿਵੇਂ ਵੱਖਰੇ ਵੱਖਰੇ ਚਾਹੇ ਉਹ ਸੂਬੇ ਦੀਆਂ ਖੇਤਰੀ ਪਾਰਟੀਆਂ ਨੇ, ਚਾਹੇ ਆਮ ਆਦਮੀ ਪਾਰਟੀ ਹੈ, ਅਤੇ ਚਾਹੇ ਵਹੀਰ ਹੈ ਅਤੇ ਆਪਣੇ ਵਾਰਿਸ ਪੰਜਾਬ ਵਾਲੇ, ਅਤੇ ਚਾਹੇ ਜਥੇਦਾਰ ਸਾਹਿਬਾਨ ਨੇ, ਚਾਹੇ ਕਾਂਗਰਸ ਵਾਲਿਆਂ ਨੇ ਵੀ ਰੈਲੀਆਂ ਕੱਢੀਆਂ, ਅਤੇ ਹੁਣ ਜਿਹੜੀ ਹੈ ਬੀਜੇਪੀ ਦੀ ਵਾਰੀ ਆ ਗਈ ਹੈ, ਯਾਤਰਾ ਕੱਢੇਗੀ। ਅਤੇ 25 ਸਾਲ ਪੂਰੇ ਹੋਣ ਦੇ ਉੱਤੇ ਜਿਹੜਾ ਮੋਦੀ ਸਾਹਿਬ ਦਾ ਜਿਹੜਾ ਆਪਣਾ ਸਫ਼ਰ ਹੈ ਜ਼ਿੰਦਗੀ ਦਾ ਸਿਆਸਤ ਦੇ ਵਿੱਚ, ਉਹਦੇ ਨਾਂ ਦੇ ਉੱਤੇ ਵੀ ਪੂਰੇ ਆਲ ਇੰਡੀਆ ਦੇ ਵਿੱਚ ਜਿਹੜੀਆਂ ਨੇ ਰੈਲੀਆਂ ਨਿਕਲਣਗੀਆਂ ਅਤੇ ਲੋਕਾਂ ਨੂੰ ਦੱਸਿਆ ਜਾਵੇਗਾ। ਦੂਸਰੇ ਪਾਸੇ ਜਿਹੜਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ 36 ਦਿਨਾਂ ਦੇ ਲਈ ਉਹਨੂੰ ਬੰਦ ਕਰ ਦਿੱਤਾ ਗਿਆ ਅਤੇ ਸੈਂਕੜੇ ਰੇਲ ਯਾਤਰਾਵਾਂ ਪ੍ਰਭਾਵਿਤ ਹੋਈਆਂ ਨੇ। ਇਸੇ ਤਰਜ਼ ਦੇ ਉੱਤੇ ਇੰਗਲੈਂਡ ਦੇ ਵਿੱਚ ਵੀ ਅੱਜ ਜਿਹੜਾ ਏਅਰਪੋਰਟਾਂ ਦੇ ਉੱਤੇ 300 ਤੋਂ ਵੱਧ ਉਡਾਨਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ, ਕੁਝ ਸੋਫਟਵੇਅਰ ਜਾਂ ਕੁਝ ਨੈੱਟਵਰਕ ਦੀਆਂ ਪ੍ਰੋਬਲਮਸ ਕਰਕੇ ਉਹਨਾਂ ਨੂੰ ਉਹ ਡਿਲੇਅ ਕਰਨਾ ਪਿਆ। ਪੰਜਾਬ ਦੇ ਵਿੱਚ ਨਸ਼ਿਆਂ, ਕਿਸਾਨ ਅੰਦੋਲਨ, ਮੁਲਾਜ਼ਮਾਂ ਦੇ ਸੰਘਰਸ਼ ਅਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਤੇਜ਼ ਹੋ ਰਹੀ ਸਿਆਸੀ ਸਰਗਰਮੀ ਤੱਕ ਦਾ ਸਫ਼ਰ ਜਿਹੜਾ ਤੈਅ ਕਰਾਂਗੇ ਅੱਜ ਕਿ ਪੰਜਾਬ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ। ਨਾਲ ਹੀ ਸੀਐਮ ਮਾਨ ਦੀ ਪਤਨੀ ਦੇ ਨਾਲ ਜੁੜੇ ਮਾਨਹਾਨੀ ਮਾਮਲੇ ਦੇ ਵਿੱਚ ਅਦਾਲਤੀ ਹੁਕਮ ਕੀ ਆਏ ਨੇ, ਅਤੇ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ, ਅੰਬੇਦਕਰ ਬੁੱਤ ਦੀ ਬੇਅਦਬੀ ਤੋਂ ਬਾਅਦ ਲੁਧਿਆਣਾ ਦੇ ਵਿੱਚ ਤਣਾਅ, ਪੂਰਾ ਪੰਜਾਬ ਬੰਦ ਕਰਨ ਦੀ ਕੋਸ਼ਿਸ਼ ਅਤੇ ਨਵੇਂ ਸੀਡ ਐਕਟ ਦੀ ਤਿਆਰੀ ਜਿਹੜੀ ਵਿੱਢ ਲਈ ਹੈ ਕੇਂਦਰ ਨੇ। RSS ਮੁਖੀ ਮੋਹਨ ਭਾਗਵਤ ਦੀ ਲੰਡਨ ਗੁਰਦੁਆਰਾ ਫੇਰੀ ਨੂੰ ਲੈ ਕੇ ਦੋ ਚਿੱਤੀ ਦੇ ਵਿੱਚ ਉੱਥੇ ਜੋ ਵੀ ਉਹ ਕਰਨਾ ਚਾਹੁੰਦੇ ਨੇ ਅਗਲੇ ਕਰ ਗਏ ਨੇ, ਭਾਈ ਭਾਈ ਲੜਾ ਗਏ ਨੇ, ਉਹਨਾਂ ਨੂੰ ਲੈ ਕੇ ਵਿਵਾਦ ਜਿਹੜਾ ਹੈ ਉਹ ਚੱਲ ਰਿਹਾ ਦੁਨੀਆਂ ਦੀ ਸਿਆਸਤ ਦੇ ਵਿੱਚ। ਅਮੈਰੀਕਾ, ਇਰਾਨ ਅਤੇ ਇਜ਼ਰਾਈਲ
ਬਰਤਾਨੀਆ ਦੇ ਤਣਾਅ ਜਿਹੜੇ ਨੇ ਹੋਰ ਵੀ ਵੱਧ ਰਹੇ ਨੇ। ਇੱਕ ਪਾਸੇ ਅਮੈਰੀਕਾ

0: ਜਿਹੜਾ ਈਰਾਨ ਦੇ ਨਾਲ ਅੱਡਾ ਲਾ ਕੇ ਬੈਠਾ ਹੈ ਤੇ ਹੁਣ ਬਰਤਾਨੀਆ ਜਿਹੜਾ ਇਜ਼ਰਾਈਲ ਤੋਂ ਖਫਾ ਹੋ ਗਿਆ ਤੇ ਅੰਬੈਸੀਆਂ ਨੂੰ ਆਪਣਾ ਚੁੱਕਣ ਦਾ ਉਹਨਾਂ ਨੇ ਕਹਿ ਦਿੱਤਾ ਵੀ ਲੈ ਜਾਓ ਆਪਣਾ ਚੱਕ ਕੇ ਸਾਰਾ ਕੁਝ। ਇਸੇ ਤਰ੍ਹਾਂ ਹੀ ਲਓ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਪੰਜਾਬ ਬੰਦ ਬੀਜੇਪੀ ਦਾ ਯਾਤਰਾ ਢੰਗ ਤੇ ਬਾਬਾ ਸਾਹਿਬ ਅਸੀਂ ਸ਼ਰਮਿੰਦਾ, ਈਰਾਨ ਬੇਕਾਬੂ ਤੇ ਸ਼ੈਤਾਨ ਦਾ ਜਾਦੂ, ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਇਹਨਾਂ ਦੇ ਵਿੱਚ ਖੁੱਲਦਾ ਹੈ। ਤੇ ਨਾਲ ਆਪਣੇ ਨਾਲ ਜੁੜਨਗੇ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਜੀ ਤੇ 15-20 ਮਿੰਟ ਤੱਕ ਮੈਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਉਂਦਾ ਹੈ ਤੇ ਫਿਰ ਗੱਲਾਂ ਬਾਤਾਂ ਆਪਾਂ ਚਲਾਉਂਦਾ ਹਾਂ। ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਜੋ ਰੇਲਵੇ ਸਟੇਸ਼ਨ ਕਾਹਦੇ ਲਈ ਬੰਦ ਕੀਤਾ ਗਿਆ, 36 ਦਿਨਾਂ ਲਈ ਬੰਦ ਕੀਤਾ, 442 ਟ੍ਰੇਨਾਂ ਰੱਦ ਕੀਤੀਆਂ ਨੇ ਉਹਦੇ ਵਿੱਚ। ਚੰਡੀਗੜ੍ਹ ਸਟੇਸ਼ਨ ਵੀਰਵਾਰ ਤੋਂ ਜਿਹੜਾ ਹੈ 36 ਦਿਨਾਂ ਦੇ ਲਈ ਬੰਦ ਰਹੇਗਾ ਤੇ ਅੱਜ ਤੋਂ, ਜਿਸ ਦੇ ਕਾਰਨ 15 ਅਕਤੂਬਰ ਤੱਕ 442 ਜਿਹੜੀਆਂ ਨੇ ਰੇਲ ਯਾਤਰਾਵਾਂ ਰੱਦ ਰਹਿਣਗੀਆਂ ਤੇ ਸਟੇਸ਼ਨ ਦੀ ਮੁੜ ਵਿਕਾਸ ਯੋਜਨਾ ਦੇ ਤਹਿਤ ਨਵੀਂ ਛੱਤ ਪਾਉਣ ਤੇ ਫੁੱਟ ਓਵਰ ਬ੍ਰਿਜ ਨੂੰ ਹਟਾਉਣ ਦੇ ਲਈ ਉੱਤਰੀ ਰੇਲਵੇ ਦੇ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਲੰਮਾ ਬਲਾਕ ਲਗਾਇਆ ਗਿਆ। ਯਾਤਰੀਆਂ ਦੀ ਸਹੂਲਤ ਦੇ ਲਈ ਸਟੇਸ਼ਨ ਨੂੰ 3 ਪੜਾਵਾਂ ਦੇ ਵਿੱਚ 12 ਦਿਨਾਂ ਦੇ ਵਿੱਚ ਵੰਡਿਆ ਤਾਂ ਜੋ ਬਾਕੀ ਹਿੱਸਾ ਜਿਹੜਾ ਚੱਲਦਾ ਰਹਿ ਸਕੇ। ਇਸ ਦੇ ਦੌਰਾਨ ਦਿੱਲੀ, ਕਾਲਕਾ, ਚੰਡੀਗੜ੍ਹ ਅੰਮ੍ਰਿਤਸਰ ਤੇ ਚੰਡੀਗੜ੍ਹ ਫਿਰੋਜ਼ਪੁਰ ਸਮੇਤ ਕਈ ਰੂਟਾਂ ਦੀਆਂ ਗੱਡੀਆਂ ਪ੍ਰਭਾਵਿਤ ਹੋਣਗੀਆਂ ਤੇ ਕਈ ਟ੍ਰੇਨਾਂ ਨੂੰ ਅੰਬਾਲਾ ਕੈਂਟ ਤੱਕ ਹੀ ਚਲਾਇਆ ਜਾਏਗਾ ਤੇ ਕੁਝ ਦੇ ਪਲੇਟਫਾਰਮ ਬਦਲੇ ਜਾਣਗੇ। ਯਾਤਰੀਆਂ ਦੀ ਸਹੂਲਤ ਦੇ ਲਈ ਜਿਹੜਾ ਸਾਬਰਮਤੀ ਅੰਮ੍ਰਿਤਸਰ ਜਿਹੜੇ ਆ ਸਮੇਤ 8 ਲੰਬੇ ਦੂਰੀ ਦੀਆਂ ਜਿਹੜੀਆਂ ਟ੍ਰੇਨਾਂ ਨੇ ਉਹਦਾ ਮੁਹਾਲੀ ਵਿਖੇ ਅਸਥਾਈ ਤੌਰ ਦੇ ਉੱਤੇ ਸਟਾਪ ਬਣਾਇਆ ਗਿਆ ਦੱਸਿਆ ਜਾਂਦਾ ਹੈ। ਇਹ ਬਲਾਕ ਪਿਥੋਰੀ, ਅਮਾਵਸਿਆ, ਹਰਤਾਲੀਕਾ ਤੀਜ ਤੇ ਗਣੇਸ਼ ਚਤੁਰਥੀ, ਪ੍ਰਿਤ ਪੱਖ ਅਤੇ ਸ਼ਰਦ ਨਵਰਾਤਰੀ ਜਿਹੇ ਮੁੱਖ ਤਿਉਹਾਰਾਂ ਦੇ ਸੀਜ਼ਨ ਦੇ ਦੌਰਾਨ ਆ ਰਿਹਾ ਤੇ ਜਿਸ ਦੇ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਰੇਲਵੇ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਹੀ ਇਸ ਸਮਾਂ ਸੀਮਾ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਤੇ ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ NTES ਦੇ ਉੱਤੇ ਐਪ ਜਾਂ ਹੈਲਪਲਾਈਨ ਨੰਬਰ 139 ਦੇ ਰਾਹੀਂ ਆਪਣੀ ਟ੍ਰੇਨ ਦੀ ਸਥਿਤੀ ਜਿਹੜੀ ਜ਼ਰੂਰ ਜਾਂਚ ਲੈਣ। ਦੂਸਰੇ ਪਾਸੇ ਦੌਰ ਜਿਹੜਾ ਪੰਜਾਬ ਦਾ ਸਿਆਸਤ ਦੇ ਵਿੱਚ ਬਦਲ ਰਿਹਾ, ਧੱਕਾ ਮੁੱਕੀ ਦਾ ਮਾਹੌਲ ਜਿਹੜਾ ਵੱਧ ਰਿਹਾ। ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਲੜੇਗੀ ਹੁਣ ਚੋਣ, ਮਾਸੀ ਦੀ ਦੇਖ ਰੇਖ ਹੇਠ ਤਿਆਰੀਆਂ ਹੋ ਰਹੀਆਂ ਤੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋ ਰਹੀ ਹੈ। ਕੁਝ ਖਤਰਨਾਕ ਗੈਂਗਸਟਰ ਅਸਾਮ ਦੀ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ 'ਚ ਬੰਦ ਨੇ, ਪਰ ਉਹ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਅਜੇ ਵੀ ਘੱਟ ਨਹੀਂ ਹੋ ਸਕਿਆ। ਡੇਰਾ ਬਾਬਾ ਨਾਨਕ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਹੈ। ਪਰਿਵਾਰਕ ਜਿਹੜੇ ਦੱਸਦੇ ਨੇ ਮੈਂਬਰ ਕਿ ਮਿਲੀ ਖਾਸ ਜਾਣਕਾਰੀ ਅਨੁਸਾਰ ਜੱਗੂ ਦੀ ਜਿਹੜੀ ਹੈ ਇੱਕ ਕਰੀਬੀ ਮਹਿਲਾ ਦੋਸਤ ਹੈ ਡੇਰਾ ਬਾਬਾ ਨਾਨਕ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ। ਇਹ ਸਭ ਕੁਝ ਜੱਗੂ ਦੀ ਮਾਸੀ ਅਤੇ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਜਿਹੜੀ ਹੈ ਰਾਜਵਿੰਦਰ ਕੌਰ ਦੀ ਦੇਖ ਰੇਖ ਹੇਠ ਜਿਹੜੀ ਹੋ ਰਿਹਾ। ਕੁਝ ਦਿਨ ਪਹਿਲਾਂ ਹੀ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੇ ਵੀ ਆਪ ਦੇ ਵਿੱਚ ਸ਼ਾਮਲ ਹੋ ਕੇ ਜੀਰਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2019 ਦੇ ਵਿੱਚ ਜੱਗੂ ਦੀ ਪਤਨੀ ਜਿਹੜੀ ਸੀ ਘਰ ਦੇ ਵਿੱਚ ਰਹੱਸਮਈ ਹਾਲਾਤਾਂ ਦੇ ਵਿੱਚ ਮੌਤ ਹੋਣ ਤੋਂ ਬਾਅਦ ਇਹ ਮਹਿਲਾ ਦੋਸਤ ਉਸਦੇ ਕਰੀਬੀ ਆਈ ਹੈ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਇਹ ਵਿਦੇਸ਼ ਦੇ ਵਿੱਚ ਵਸੀ ਇਹ ਜਿਹੜੀ ਹੈ ਮਹਿਲਾ ਹੁਣ ਭਾਰਤ ਅਤੇ ਵਿਦੇਸ਼ ਦੇ ਵਿੱਚ ਜੱਗੂ ਦੀਆਂ ਜ਼ਿਆਦਾਤਰ ਸਰਗਰਮੀਆਂ ਦੇ ਨਾਲ ਨਾਲ ਉਸਦੇ ਵਿੱਤੀ ਕੰਮਾਂ ਨੂੰ ਵੀ ਸੰਭਾਲ ਰਹੀ ਹੈ। ਹਾਲ ਹੀ ਦੇ ਵਿੱਚ ਜਿਹੜਾ ਉਸਨੂੰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਦੇਖਿਆ ਗਿਆ ਤੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਉਸਨੂੰ ਚੋਣ ਲੜਾਉਣ ਦਾ ਫੈਸਲਾ ਜੱਗੂ ਦੀ ਸਹਿਮਤੀ ਦੇ ਨਾਲ ਲਿਆ ਗਿਆ। ਜੱਗੂ ਦੇ ਖਿਲਾਫ਼ ਕਈ ਅਪਰਾਧਕ ਮਾਮਲੇ ਦਰਜ ਨੇ ਤੇ ਪਰ ਅਜੇ ਤੱਕ ਕਿਸੇ ਵੀ ਮਾਮਲੇ ਦੇ ਵਿੱਚ ਉਸਨੂੰ ਸਜ਼ਾ ਨਹੀਂ ਹੋਈ ਹੈ ਕਿਉਂਕਿ ਕੋਈ ਵੀ ਗਵਾਹ ਉਸਦੇ ਖਿਲਾਫ਼ ਗਵਾਹੀ ਦੇਣ ਦੇ ਲਈ ਤਿਆਰ ਨਹੀਂ। ਇੱਥੋਂ ਤੱਕ ਕਿ ਉਸਦਾ ਨਾਂ FBI ਦੀਆਂ ਫਾਈਲਾਂ ਦੇ ਵਿੱਚ ਵੀ ਦਰਜ ਹੈ। ਪਰਿਵਾਰ ਨੇ ਪਹਿਲਾਂ ਜੱਗੂ ਦੀ ਮਾਸੀ ਰਾਜਵਿੰਦਰ ਕੌਰ ਜੋ ਕਿ ਇਲਾਕੇ ਦੇ ਵਿੱਚ ਮਾਸੀ ਦੇ ਵਜੋਂ ਮਸ਼ਹੂਰ ਨੇ ਉਹਨੂੰ ਵੀ ਉਮੀਦਵਾਰ ਦੇ ਵਜੋਂ ਤੈਅ ਕੀਤਾ ਸੀ। ਆਪਣੀ ਸਿਆਸੀ ਇੱਛਾ ਨੂੰ ਅੱਗੇ ਵਧਾਉਂਦਿਆਂ ਰਾਜਵਿੰਦਰ ਕੌਰ ਲਗਾਤਾਰ ਇਲਾਕੇ ਦੇ ਸਮਾਜਿਕ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਰਹੀ ਹੈ ਤੇ ਚੋਣ ਲੜਨ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਹਨਾਂ ਕਿਹਾ, ਹਾਂਜੀ ਅਸੀਂ ਚੋਣ ਲੜਾਂਗੇ ਤੇ ਬਾਕੀ ਅਕਾਲ ਪੁਰਖ ਦੀ ਮਰਜ਼ੀ ਅੱਗੇ ਦੱਸੇਗੀ ਕੀ ਕੁਝ ਜਿਹੜਾ ਵਾਪਰਦਾ ਹੈ। ਪਰਿਵਾਰ ਦੇ ਵੱਲੋਂ ਜਨਵਰੀ ਦੇ ਵਿੱਚ 200 ਲੋੜਵੰਦ ਕੁੜੀਆਂ ਦੇ ਸਮੂਹ ਵਿਆਹ ਕਰਵਾਉਣ ਦੀ ਜਿਹੜੀ ਸੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਉੱਤੇ ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਰਾਜਵਿੰਦਰ ਕੌਰ ਵੱਲੋਂ ਸਮਾਗਮਾਂ ਦੇ ਵਿੱਚ ਮਹਿੰਗੇ ਸ਼ਗਨ ਦਿੱਤੇ ਜਾ ਰਹੇ ਨੇ ਅਤੇ ਪੁਲਿਸ ਨੂੰ ਇਸ ਦੀ ਫੰਡਿੰਗ ਦੀ ਜਾਂਚ ਕਰਨੀ ਚਾਹੀਦੀ ਹੈ। ਦੂਜੇ ਪਾਸੇ ਦੋਸ਼ਾਂ ਦਾ ਜਵਾਬ ਦਿੰਦਿਆਂ ਰਾਜਵਿੰਦਰ ਕੌਰ ਨੇ ਆਖਿਆ ਕਿ ਸਾਡੇ ਕੋਲ ਜਦੋਂ ਪੈਸੇ ਨਹੀਂ ਸੀ ਅਤੇ ਅਸੀਂ ਤਾਂ ਵੀ ਲੋਕਾਂ ਦੀ ਸੇਵਾ ਕਰਦੇ ਹੀ ਸੀ ਅਤੇ ਹੁਣ ਪੈਸੇ ਹੈਗੇ ਆ, ਅਕਾਲ ਪੁਰਖ ਤੋਂ ਇਲਾਵਾ ਸਾਨੂੰ ਕੋਈ ਨਹੀਂ ਰੋਕ ਸਕਦਾ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਫੰਡਿੰਗ ਦੇ ਸਰੋਤਾਂ ਦੇ ਉੱਤੇ ਸਵਾਲ ਉਠਾਉਂਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਵਿਆਪਕ ਜਾਂਚ ਦੀ ਮੰਗ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੂਬੇ ਨੂੰ ਗੈਂਗਸਟਰ ਰਾਜ ਦੇ ਵੱਲ ਧੱਕ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਤਾਕਤਾਂ ਦੇ ਨਾਲ ਮਿਲਿਆ ਹੋਇਆ ਦੱਸਿਆ ਜਾਪਦਾ ਹੈ। ਅਤੇ ਪਿਛਲੇ ਕਈ ਸਾਲਾਂ ਤੋਂ 36 ਦਾ ਅੰਕੜਾ ਜਿਹੜਾ ਇਹਨਾਂ ਦੇ ਵਿੱਚ ਰਿਹਾ। ਜੱਗੂ ਭਗਵਾਨਪੁਰੀਆ ਅਤੇ ਰੰਧਾਵਾ ਸਾਹਿਬ ਜਿਹੜੇ ਨੇ ਸੰਸਦ ਮੈਂਬਰ ਅਤੇ ਇਹ ਮਾਮਲੇ ਜਿਹੜੇ ਉੱਠ ਰਹੇ ਆ। ਅਗਲੀ ਖਬਰ ਦੇ ਵੱਲ ਨੂੰ ਚੱਲੀਏ ਅਤੇ ਪੰਜਾਬ ਦੇ ਵਿੱਚ ਖੁਦਕੁਸ਼ੀ ਮਾਮਲਾ। ਬੋਲੇ ਨੇ ਭਾਈ ਆਪਣੇ ਰਾਹੁਲ ਗਾਂਧੀ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਹੋ ਰਹੇ ਨੇ, ਦੇਖਦੇ ਹਾਂ ਕੀ ਕੁਝ ਬਣਦਾ। ਮੁੱਖ ਮੰਤਰੀ ਨੂੰ ਹਰਪਾਲ ਚੀਮਾ ਤੋਂ ਤੁਰੰਤ ਅਸਤੀਫਾ ਲੈਣਾ ਚਾਹੀਦਾ, ਰਾਹੁਲ ਗਾਂਧੀ ਇਹ ਕਹਿੰਦੇ ਆ। ਰਾਹੁਲ ਗਾਂਧੀ ਨੂੰ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਲਾਸ਼ਾਂ 'ਤੇ ਸਿਆਸਤ ਨਾ ਕਰੋ ਅਤੇ ਇਸੇ ਤਰ੍ਹਾਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵੀ ਕੁਝ ਨਾ ਕੁਝ ਗੁਣਗੁਣਾਉਣ ਲੱਗੇ ਨੇ ਕੁਝ ਮੁੱਦਿਆਂ ਦੇ ਉੱਤੇ, ਪਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਚੁੱਪ ਨੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਆਪ ਸਰਕਾਰ ਅਤੇ ਉਸ ਪਿੰਡ ਵਾਸੀ ਦੀ ਕਥਿਤ ਖੁਦਕੁਸ਼ੀ ਤੇ ਨੂੰ ਲੈ ਕੇ ਜਿਹੜਾ ਤਿੱਖਾ ਹਮਲਾ ਬੋਲਿਆ, ਜਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆਂ ਦੀ ਬੇਰੋਕ ਸਪਲਾਈ ਦੇ ਬਾਰੇ ਸਵਾਲ ਕੀਤਾ। ਆਗੂ ਨੇ ਜਿਹੜਾ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਜਿਹੜਾ ਮੰਤਰੀ ਤੋਂ ਅਸਤੀਫਾ ਲੈਣਾ ਚਾਹੀਦਾ ਅਤੇ ਇੱਕ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ। ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦਾ 47 ਸਾਲਾਂ ਦਲਿਤ ਗੁਲਜ਼ਾਰ ਸਿੰਘ ਕਥਿਤ ਤੌਰ ਦੇ ਉੱਤੇ ਜ਼ਹਿਰ ਨਿਗਲਣ ਤੋਂ ਬਾਅਦ ਸੋਮਵਾਰ ਰਾਤ ਨੂੰ ਮਰ ਗਿਆ ਸੀ ਅਤੇ ਉਸਦੇ ਪਰਿਵਾਰ ਨੇ ਕਿਹਾ ਕਿ ਉਸਨੇ ਇੱਕ ਦਿਨ ਪਹਿਲਾਂ 6 ਸਤੰਬਰ ਨੂੰ ਦਿੜਬਾ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਵਿੱਤ ਮੰਤਰੀ ਨੂੰ ਖੇਤਰ ਦੇ ਵਿੱਚ ਨਸ਼ਿਆਂ ਦੀ ਸਪਲਾਈ ਦੇ ਬਾਰੇ ਸਵਾਲ ਕੀਤਾ ਸੀ। ਟੈਕਸ ਦੇ ਉੱਤੇ ਹਿੰਦੀ ਦੇ ਵਿੱਚ ਪੋਸਟ ਦੇ ਵਿੱਚ ਗਾਂਧੀ ਨੇ ਲਿਖਿਆ ਕਿ ਪੰਜਾਬ ਦੀ ਆਪ ਸਰਕਾਰ ਤਹਿਤ ਇੱਕ ਖਤਰਨਾਕ ਪੈਟਰਨ ਜਿਹੜਾ ਉੱਭਰ ਰਿਹਾ, ਜੇ ਤੁਸੀਂ ਸਰਕਾਰ ਦੀਆਂ ਨਾਕਾਮੀਆਂ ਦੇ ਬਾਰੇ ਸਵਾਲ ਕਰਦੇ ਹੋ ਤਾਂ ਜਵਾਬ ਧਮਕੀਆਂ ਅਤੇ ਤਸ਼ੱਦਦ ਦੇ ਰੂਪ ਦੇ ਵਿੱਚ ਆਵੇਗਾ। ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਗੁਲਜ਼ਾਰ ਸਿੰਘ ਜੀ, ਜਿਨ੍ਹਾਂ ਨੂੰ ਆਪਣੇ ਪੁੱਤ ਨੂੰ ਨਸ਼ਿਆਂ ਦਾ ਸ਼ਿਕਾਰ ਹੁੰਦਿਆਂ ਦੇਖਣਾ ਪੈ ਗਿਆ, ਉਹਨਾਂ ਨੇ ਵਿੱਤ ਮੰਤਰੀ ਨੂੰ ਸਿਰਫ ਇੰਨਾ ਹੀ ਪੁੱਛਿਆ ਕਿ ਸਰਕਾਰ ਨਸ਼ਾ ਤਸਕਰੀ ਨੂੰ ਰੋਕਣ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਕਿਉਂ ਅਸਫਲ ਰਹੀ ਹੈ, ਸਿਰਫ ਇਸ ਦੇ ਲਈ ਉਹਨਾਂ ਨੂੰ ਇੰਨਾ ਇੰਨੇ ਤਸੀਹੇ ਦਿੱਤੇ ਗਏ ਅਤੇ ਬੇਇੱਜ਼ਤ ਕੀਤਾ ਗਿਆ ਅਤੇ ਮਾਫ਼ੀ ਮੰਗਣ ਦੇ ਲਈ ਇਹਨਾਂ ਤਣਾਅ ਦੇ ਮਾਹੌਲ ਦੇ ਵਿੱਚੋਂ ਜਿਹੜਾ ਗੁਜ਼ਰਨਾ ਪਿਆ, ਉਹਨਾਂ ਨੇ ਜ਼ਹਿਰ ਨਿਗਲ ਲਈ ਆਖਰ 'ਚ। ਸਾਬਕਾ ਕਾਂਗਰਸ ਮੁਖੀ ਨੇ ਕਿਹਾ ਕਿ ਇਲਾਜ ਤੋਂ ਬਿਨਾਂ ਇੱਕ ਹਸਪਤਾਲ ਦੂਜੇ ਹਸਪਤਾਲ ਭਟਕਦਿਆਂ ਉਹਨੇ ਆਖਰਕਾਰ ਆਪਣੀ ਜ਼ਿੰਦਗੀ ਦੀ ਲੜਾਈ ਜਿਹੜੀ ਹਾਰ ਹੀ ਦਿੱਤੀ। ਤੇ ਕਾਂਗਰਸ ਨੇ ਮੰਗਲਵਾਰ ਨੂੰ ਚੀਮਾ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਉਸਦੀ ਮੌਤ ਦੇ ਲਈ ਜ਼ਿੰਮੇਵਾਰ ਨੇ। FIR ਦਰਜ ਕਰਨ ਦਾ ਮਾਮਲਾ ਤੇ ਰਾਹੁਲ ਗਾਂਧੀ ਨੇ ਚੁੱਕਿਆ ਹੈ ਸਾਰਾ ਕੁਝ। ਤੇ ਪੰਜਾਬ ਕਿਸਾਨ ਪੰਚਾਇਤ ਫਰੀਦਕੋਟ ਦੇ ਵਿੱਚ ਕਿਸਾਨ ਪੰਚਾਇਤ ਤੋਂ ਪਹਿਲਾਂ ਡੱਲੇਵਾਲ ਸਮੇਤ ਕਿਸਾਨ ਆਗੂ ਨਜ਼ਰਬੰਦ ਕਰ ਲਏ ਗਏ। ਇੱਕ ਜਿਹੜਾ ਅਹਿਤਿਆਤੀ ਕਾਰਵਾਈ ਦੇ ਤਹਿਤ ਪੁਲਿਸ ਨੇ ਅੱਜ ਫਰੀਦਕੋਟ ਵਿਖੇ ਤੈਅ ਕਿਸਾਨ ਪੰਚਾਇਤ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਪ੍ਰਮੁੱਖ ਜਿਹੜੇ ਕਿਸਾਨ ਯੂਨੀਅਨ ਆਗੂਆਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਕਾਡਰਾਂ ਨੂੰ ਇਸ ਸਮਾਗਮ ਦੇ ਲਈ ਇਕੱਠੇ ਹੋਣ ਤੋਂ ਰੋਕਣ ਲਈ ਮੁੱਖ ਯੂਨੀਅਨ ਆਗੂਆਂ ਦੇ ਘਰਾਂ ਨੇੜੇ ਸਵੇਰੇ ਸਵੇਰੇ ਸੁਰੱਖਿਆ ਜਿਹੜੇ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਸਨ, ਜਿਸ ਦੇ ਨਾਲ ਉਹਨਾਂ ਦੀ ਆਵਾਜਾਈ ਸੀਮਤ ਜਿਹੜੀ ਕਰ ਦਿੱਤੀ ਗਈ। ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਡੱਲੇਵਾਲ ਨੇ ਸੂਬਾ ਸਰਕਾਰ ਤੇ ਦੋਸ਼ ਲਾਇਆ ਕਿ ਉਹ ਸਖ਼ਤ ਹੱਥਕੰਡਿਆਂ ਰਾਹੀਂ ਜਮਹੂਰੀ ਰੋਸ ਪ੍ਰਦਰਸ਼ਨ ਨੂੰ ਦਬਾਉਣ ਦੇ ਲਈ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨਾਂ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਹ ਸ਼ਾਂਤਮਈ ਜਮਹੂਰੀ ਅੰਦੋਲਨ ਨੂੰ ਕੁਚਲਣ ਦੀ ਸਿੱਧੀ ਕੋਸ਼ਿਸ਼ ਹੈ। ਸਰਕਾਰ ਸੋਚਦੀ ਹੈ ਕਿ ਉਹ ਸਾਨੂੰ ਸਾਡੇ ਘਰਾਂ ਦੇ ਵਿੱਚ ਬੰਦ ਕਰਕੇ ਸਾਡੀ ਆਵਾਜ਼ ਨੂੰ ਦਬਾ ਸਕਦੀ ਹੈ, ਪਰ ਅਜਿਹੀਆਂ ਜ਼ਬਰਦਸਤੀ ਕਾਰਵਾਈਆਂ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕਣਗੀਆਂ। ਇਹਨਾਂ ਰਾਜ ਪ੍ਰਯੋਜਿਤ ਰੁਕਾਵਟਾਂ ਦੇ ਬਾਵਜੂਦ ਸਾਡੇ ਜਾਇਜ਼ ਅਧਿਕਾਰਾਂ ਦੇ ਲਈ ਸੰਘਰਸ਼ ਜਾਰੀ ਰਹੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਅਤੇ ਖੇਤਰ ਦੇ ਵਿੱਚ ਸੰਭਾਵੀ ਵਿਘਨ ਤੋਂ ਬਚਣ ਦੇ ਲਈ ਅਹਤਿਆਤੀ ਜਿਹੜੀ ਆ ਉਪਾਅ ਕੀਤੇ ਗਏ ਸਨ ਅਤੇ ਇਸ ਦੇ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਤੀਨਿਧਾਂ ਨੇ ਸਮਰਥਕਾਂ ਨੂੰ ਦ੍ਰਿੜ ਰਹਿਣ ਦਾ ਸੱਦਾ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਦੇ ਆਗੂਆਂ ਤੋਂ ਪਾਬੰਦੀਆਂ ਤੁਰੰਤ ਨਾ ਹਟਾਈਆਂ ਗਈਆਂ ਤਾਂ ਤਿੱਖੇ ਸੰਘਰਸ਼ ਕੀਤੇ ਫਿਰ ਜਾਣਗੇ। ਫਰੀਦਕੋਟ ਦਾ ਅੰਦੋਲਨ ਇਸ ਸਾਲ 30 ਮਾਰਚ ਤੋਂ ਸ਼ੁਰੂ ਹੋਇਆ, ਜਦੋਂ ਦੋ ਕਿਸਾਨ ਭਰਾਵਾਂ ਦੀ ਖੁਦਕੁਸ਼ੀ ਤੋਂ ਬਾਅਦ ਕਿਸਾਨ ਮੋਰਚਾ ਸ਼ੁਰੂ ਹੋਇਆ। ਇਸ ਘਟਨਾ ਨੇ ਜ਼ਿਲ੍ਹੇ ਦੇ ਵਿੱਚ ਯੂਨੀਅਨ ਕਾਡਰਾਂ ਨੂੰ ਲਾਮਬੰਦ ਕੀਤਾ ਅਤੇ ਪ੍ਰਸ਼ਾਸਨ ਦੇ ਨਾਲ ਲੰਬਾ ਟਕਰਾਅ ਸ਼ੁਰੂ ਕਰ ਦਿੱਤਾ। ਉਦੋਂ ਤੋਂ ਪ੍ਰਦਰਸ਼ਨ ਵੱਖ ਵੱਖ ਰੂਪਾਂ ਦੇ ਵਿੱਚ ਜਾਰੀ ਨੇ ਅਤੇ ਜਿਸ ਦੇ ਵਿੱਚ ਕਿਸਾਨ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ ਵਾਰ ਅਧਿਕਾਰੀਆਂ ਦੇ ਨਾਲ ਟਕਰਾਅ ਜਿਹੜਾ ਕੀਤਾ ਹੈ। ਇਸੇ ਤਰ੍ਹਾਂ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਆਖਰ ਖੋਲ੍ਹਿਆ ਗੱਲਬਾਤ ਦਾ ਰਾਹ ਹੈ ਅਤੇ ਮੁੱਖ ਸਕੱਤਰ ਵੱਲੋਂ ਕਾਰਵਾਈ ਪੱਤਰ ਵਾਪਸ ਲੈਣ ਦੇ ਉੱਤੇ ਸਹਿਮਤੀ ਬਣ ਗਈ ਹੈ ਆਪਣੇ ਮੁਲਾਜ਼ਮਾਂ ਦੇ ਨਾਲ। ਪੰਜਾਬ ਸਰਕਾਰ ਨੇ ਆਖਰ ਹੜਤਾਲੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਦਾ ਰਾਹ ਖੋਲ੍ਹ ਲਿਆ, ਜਿਸ ਦੇ ਪਹਿਲੇ ਪੜਾਅ ਦੇ ਵਿੱਚ ਅੱਜ ਮੁੱਖ ਸਕੱਤਰ ਪੱਧਰ ਦੀ ਪਲੇਠੀ ਮੀਟਿੰਗ ਹੋਈ ਹੈ ਅਤੇ ਮੁਲਾਜ਼ਮਾਂ ਦੇ ਸੰਘਰਸ਼ ਦੇ ਕਾਰਨ ਜਿੱਥੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਪ੍ਰਭਾਵਿਤ ਹੋਣ ਲੱਗ ਪਿਆ ਉੱਥੇ ਸੂਬਾ ਸਰਕਾਰ ਦੀ ਛਵੀ ਨੂੰ ਵੀ ਸੱਟ ਵੱਜਣ ਲੱਗੀ। ਕਈ ਦਿਨਾਂ ਦੇ ਡੈੱਡ ਲਾਕ ਮਗਰੋਂ ਆਖਰ ਅਧਿਕਾਰੀ ਪੱਧਰ ਦੀ ਗੱਲਬਾਤ ਸ਼ੁਰੂ ਕੀਤੀ ਗਈ ਅਤੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਵੀ ਮਸਲਾ ਨਿਬੇੜਨ ਦੇ ਲਈ ਅੱਜ ਮੀਟਿੰਗ ਦਾ ਦੌਰ ਜਿਹੜਾ ਸ਼ੁਰੂ ਕਰ ਦਿੱਤਾ। ਮੀਟਿੰਗ ਜਿਹੜੀ ਆ ਮੁੱਖ ਸਕੱਤਰ KAP ਸਿਨਹਾ ਨੇ ਅੱਜ ਮੁਲਾਜ਼ਮ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਜਿਸ ਦੇ ਵਿੱਚ ਮੁੱਖ ਸਕੱਤਰ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਜਿਹੜਾ ਵਾਪਸ ਲੈਣ ਦੇ ਲਈ ਸਹਿਮਤ ਹੋ ਗਏ ਅਤੇ ਜਿਨ੍ਹਾਂ ਦੇ ਵਿੱਚ ਹੜਤਾਲੀ ਮੁਲਾਜ਼ਮਾਂ ਨੂੰ ਦਿੱਤੇ ਕਾਰਨ ਦੱਸੋ ਨੋਟਿਸ ਅਤੇ ਦੂਸਰਾ ਲੰਘੇ ਕੱਲ੍ਹ ਕੰਮ ਨਹੀਂ ਤਾਂ ਤਨਖਾਹ ਨਹੀਂ ਬਾਰੇ ਜਾਰੀ ਪੱਤਰ ਸ਼ਾਮਲ ਨੇ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਵੱਲੋਂ ਲੰਘੇ ਕੱਲ੍ਹ ਕਲਮ ਛੋੜ ਹੜਤਾਲ ਨੂੰ 11 ਸਤੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕਰ ਲਿਆ ਗਿਆ ਸੀ ਅਤੇ ਅੱਜ ਦੀ ਮੀਟਿੰਗ ਸਿਰਫ ਮੁਲਾਜ਼ਮਾਂ ਖਿਲਾਫ਼ ਜਾਰੀ ਹੋਏ ਪੱਤਰਾਂ ਦੇ ਨਾਲ ਸੀਮਤ ਸੀਗੀ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਅੱਜ ਮੁੱਖ ਸਕੱਤਰ ਨੇ ਮੁਲਾਜ਼ਮਾਂ ਆਗੂਆਂ ਦੇ ਨਾਲ ਮੀਟਿੰਗ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਨੂੰ ਵਾਪਸ ਲੈਣ, ਜਾਣੀ ਕਿ ਜਿਹੜੇ ਨੋਟਿਸ ਦਿੱਤੇ ਆ ਉਹ ਵਾਪਸ ਲਏ ਜਾਣਗੇ, ਸਹਿਮਤੀ ਦੇ ਦਿੱਤੀ ਹੈ ਅਤੇ ਉਹਨਾਂ ਕਿਹਾ ਕਿ ਹੁਣ ਬਾਕੀ ਮੁਲਾਜ਼ਮਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਿਸ ਮਗਰੋਂ ਅਗਲਾ ਫੈਸਲਾ ਲਿਆ ਜਾਵੇਗਾ। ਦੇਖਿਆ ਜਾਵੇ ਤਾਂ ਸੂਬਾ ਸਰਕਾਰ ਨੇ ਸਿਆਸੀ ਨੁਕਸਾਨ ਦੇ ਡਰੋਂ ਆਖਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ, ਜੋ ਮੁਲਾਜ਼ਮਾਂ ਦਾ ਬਕਾਇਆ ਮਹਿੰਗਾਈ ਭੱਤੇ ਦਾ ਮਾਮਲਾ ਹੈ ਅਤੇ ਉਸ 'ਤੇ ਹਾਲੇ ਕੋਈ ਚਰਚਾ ਮੀਟਿੰਗ ਦੇ ਵਿੱਚ ਨਹੀਂ ਹੋ ਸਕੀ ਹੈ। ਇਸੇ ਤਰ੍ਹਾਂ ਭਾਜਪਾ ਨੇ ਆਪ ਸਰਕਾਰ ਨੂੰ ਵੀ ਘੇਰਿਆ ਇਸ ਮੁੱਦੇ ਦੇ ਉੱਤੇ, ਕਹਿੰਦੇ 9 ਵਰਕ 9 ਪੇ ਦਾ ਨਿਯਮ ਪਹਿਲਾਂ ਆਪ ਦੇ ਉੱਤੇ ਲਾਗੂ ਹੋਵੇ ਅਤੇ ਕੇਵਲ ਸਿੰਘ ਢਿੱਲੋਂ ਹੋਣਾ ਨੇ ਭਾਜਪਾ ਦੇ ਜਿਹੜੇ ਨੇ ਪ੍ਰਧਾਨ ਨੇ ਸੂਬਾ ਪ੍ਰਧਾਨ ਉਹਨਾਂ ਨੇ ਬਿਆਨ ਦਿੱਤਾ ਇਹਨੂੰ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਦੂਸਰੇ ਪਾਸੇ ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਜੋ ਆਪਣੀ ਖ਼ਬਰ ਲੱਗੀ ਹੈ, ਪਰ ਇਸ ਨੂੰ ਵਿਸਤਾਰ ਦੇ ਨਾਲ ਸੈਣੀ ਸਾਹਿਬ ਦੇ ਨਾਲ ਆਪਾਂ ਵਿਚਾਰਾਂਗੇ ਅਸਲ ਦੇ ਮੁੱਦਾ ਕੀ ਹੈ। ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਲੱਗੀ ਹੈ ਅਤੇ ਚੰਡੀਗੜ੍ਹ ਕੋਰਟ ਦਾ ਜਸਟਿਸ ਰਣਜੀਤ ਸਿੰਘ ਮਜੀਠੀਆ ਅਤੇ ਖਹਿਰਾ ਨੂੰ ਜਿਹੜੇ ਇਹਦੇ ਬਾਰੇ ਹੁਕਮ ਆਏ ਨੇ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਖਿਲਾਫ਼ ਰਿਸ਼ਵਤ ਦੀ ਮੰਗ ਦੇ ਕਥਿਤ ਦੋਸ਼ਾਂ ਦੇ ਨਾਲ ਜੁੜੀ ਕੋਈ ਵੀ ਬੇਬੁਨਿਆਦ ਅਤੇ ਬਦਨਾਮ ਕਰਨ ਵਾਲੀ ਜਿਹੜੀ ਹੈ ਸਮੱਗਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਿਸੇ ਹੋਰ ਮਾਧਿਅਮ ਦੇ ਰਾਹੀਂ ਪ੍ਰਕਾਸ਼ਿਤ ਕਰਨ, ਫੈਲਾਉਣ ਜਾਂ ਜਾਰੀ ਕਰਨ ਤੋਂ ਅਦਾਲਤ ਦੇ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ ਦੇ ਉੱਤੇ ਜਿਹੜੀ ਰੋਕ ਲਾ ਦਿੱਤੀ ਹੈ। ਚੰਡੀਗੜ੍ਹ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਡਾਕਟਰ ਪ੍ਰੀਕਸ਼ਿਤ ਨੇ ਜਿਹੜਾ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਹਰਜਾਨੇ ਅਤੇ ਜਿਹੜਾ ਹੁਕਮਨਾਮੇ ਦੇ ਲਈ ਦਾਇਰ ਮੁਕੱਦਮੇ ਦੇ ਉੱਤੇ ਹੁਕਮ ਪਾਸ ਕੀਤਾ ਅਤੇ ਅਦਾਲਤ ਨੇ ਮੁਕੱਦਮੇ ਅਤੇ ਸਟੇ ਅਰਜ਼ੀ ਦੇ ਨੋਟਿਸ ਜਿਹੜੇ ਨੇ ਪ੍ਰਤੀਵਾਦੀਆਂ ਨੂੰ 30 ਸਤੰਬਰ 2026 ਦੇ ਲਈ ਜਾਰੀ ਕੀਤੇ ਨੇ। ਇੱਥੇ ਅੱਗੇ ਦੇਖੀਏ ਤਾਂ ਇੱਕ ਖਬਰ ਹੋਰ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਵੈਸੇ ਇਹ ਖਬਰ ਕਾਫੀ ਲੰਬੀ ਹੈ ਅਤੇ ਜ਼ਰੂਰ ਆਪਾਂ ਡਿਸਕਸ ਕਰ ਲੈਣੀ ਹੈ ਸੈਣੀ ਸਾਹਿਬ ਦੇ ਨਾਲ। ਬੀਜੇਪੀ ਜਿਹੜੀ ਹੈ ਉਹ ਵੀ ਹੁਣ ਪੰਜਾਬ ਦੀ ਯਾਤਰਾ ਕਰੇਗੀ। ਅਮਿਤ ਸ਼ਾਹ ਅਤੇ ਨਿਤਿਨ ਨਵੀਨ ਹੋਣਗੇ ਭਾਜਪਾ ਦੀ ਜਿਹੜਾ ਪੰਜਾਬ ਯਾਤਰਾ ਦਾ ਖਾਸ ਚਿਹਰਾ। ਨਸ਼ਾ ਮੁਕਤ ਪੰਜਾਬ ਯਾਤਰਾ ਭਾਜਪਾ ਦੀ 13 ਦਿਨਾਂ ਯਾਤਰਾ ਦੇ ਵਿੱਚ ਚੱਲਣਗੇ ਵੱਡੇ ਰੱਥ ਹੁਣ, ਅਤੇ ਬੀਜੇਪੀ ਦੇ ਜਿਹੜਾ ਦੀਵੇ ਬਾਲ ਕੇ ਮਨਾਏਗੀ PM ਮੋਦੀ ਦੇ ਜਨਤਕ ਜਿਹੜਾ ਜੀਵਨ ਦੇ 25 ਸਾਲ ਪੂਰੇ ਹੋਣ ਦੇ ਉੱਤੇ ਜਸ਼ਨ। 17 ਸਤੰਬਰ ਤੋਂ ਸ਼ੁਰੂ ਇਹ ਹੋਵੇਗਾ, ਨਾਲ ਨਾਲ ਇਹ ਮੁਹਿੰਮ ਪੂਰੇ ਜਿਹੜੀ ਭਾਰਤ ਦੇ ਵਿੱਚ ਚੱਲੇਗੀ ਅਤੇ ਪ੍ਰਧਾਨ ਮੰਤਰੀ ਦੇ ਸੇਵਾ ਭਾਵ ਵਾਲੇ ਜੀਵਨ ਪ੍ਰਤੀ ਜਿਹੜਾ ਸ਼ੁਕਰਗੁਜ਼ਾਰੀ ਦੇ ਵਜੋਂ ਦੀਵੇ ਜਗਾਏ ਜਾਣਗੇ। ਭਾਈ ਹੁਣ ਮਤਲਬ ਕਿ ਦੀਵਾ ਲੈ ਕੇ ਰੱਖ ਲਓ, ਇੱਕ ਇੱਕ ਘਰ ਜਗਾਉਣਾ ਪੈਣਾ ਤੁਹਾਨੂੰ, ਜਿੱਦਾਂ ਪਹਿਲਾਂ ਥਾਲੀਆਂ ਵਜਾਉਣੀਆਂ ਪਈਆਂ ਸੀ। ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਇਹ ਚੋਣ ਮੁਹਿੰਮ 17 ਸਤੰਬਰ ਜਾਣੀ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗੀ, ਜਿਸ ਦਿਨ ਮੋਦੀ ਨੇ 2001 ਦੇ ਵਿੱਚ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਨਤਕ ਅਹੁਦੇ ਦੀ ਸਹੁੰ ਚੁੱਕੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਵੱਡੀ ਤਿਆਰੀ ਦੇ ਤਹਿਤ 18 ਤੋਂ 30 ਸਤੰਬਰ ਤੱਕ ਪੰਜਾਬ ਭਰ ਦੇ ਵਿੱਚ ਕੱਢੀ ਜਾਣ ਵਾਲੀ ਪਾਰਟੀ ਦੀ 12 ਦਿਨਾਂ ਦੀ ਯਾਤਰਾ ਦਾ ਮੁੱਖ ਜਿਹੜਾ ਆਕਰਸ਼ਣ ਹੋਣਗੇ। ਇਹ ਯਾਤਰਾ 18 ਸਤੰਬਰ ਨੂੰ 4 ਥਾਵਾਂ ਤੋਂ ਇੱਕੋ ਸਮੇਂ ਹਰੀ ਝੰਡੀ ਦਿੱਤੀ ਜਾਏਗੀ, ਰਵਾਨਾ ਕੀਤੀ ਜਾਓ, ਜਲੰਧਰ ਦੇ ਇੱਕ ਮੰਦਿਰ ਦੇ ਵਿੱਚ ਜਾ ਕੇ ਸਮਾਪਤ ਹੋਏਗੀ, ਜੋ ਇਸ ਦੀ ਸਮਾਪਤੀ ਨੂੰ ਦਰਸਾਏਗੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ, ਫੌਜੀ ਬਹਾਦਰੀ ਅਤੇ ਭਾਜਪਾ ਦੀ ਵਿਚਾਰਧਾਰਕ ਵਿਰਾਸਤ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ 4 ਸ਼ੁਰੂਆਤੀ ਸਥਾਨਾਂ ਨੂੰ ਬਹੁਤ ਸੋਚ ਸਮਝ ਕੇ ਚੁਣਿਆ ਹੈ। ਇੱਕ ਪਾਸਾ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ, ਜਿੱਥੇ ਸਿੱਖ ਧਰਮ ਦੇ 5 ਤਖਤਾਂ ਦੇ ਵਿੱਚੋਂ ਇੱਕ ਤਖਤ ਦਮਦਮਾ ਸਾਹਿਬ ਸਥਿਤ ਹੈ ਅਤੇ ਦੂਜਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਤੀਜਾ ਫਾਜ਼ਿਲਕਾ ਦੇ ਵਿੱਚ ਵੀਰ ਭੂਮੀ ਯਾਦਗਾਰ ਵਿਖੇ ਸ਼ੁਰੂ ਹੋਏਗਾ ਅਤੇ ਜੋ 1971 ਦੀ ਜੰਗ ਦੇ ਦੌਰਾਨ ਭਾਰਤੀ ਅਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਹੋਈ ਭਿਆਨਕ ਹੱਥੋਂ ਹੱਥ ਲੜਾਈ ਦੇ ਨਾਲ ਜੁੜਿਆ ਸਥਾਨ ਹੈ। ਚੌਥਾ ਜੰਮੂ ਕਸ਼ਮੀਰ ਸਰਹੱਦ ਦੇ ਉੱਤੇ ਪਠਾਨਕੋਟ ਨੇੜੇ ਲਖਨਪੁਰ ਵਿਖੇ ਸ਼ਿਆਮਾ ਪ੍ਰਸਾਦ ਮੁਖੀ ਤੋਂ ਸ਼ੁਰੂ ਹੋਵੇਗਾ ਅਤੇ ਜਿੱਥੇ ਜਨ ਸੰਘ ਦੇ ਬਾਨੀ ਨੂੰ 1953 ਦੇ ਵਿੱਚ ਬਿਨਾਂ ਪਰਮਿਟ ਦੇ ਰਾਜ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ। ਯਾਤਰਾ ਦੇ ਨਾਮ ਨੂੰ 13 ਸਤੰਬਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਅੰਤਿਮ ਰੂਪ ਦਿੱਤਾ ਜਾਏਗਾ। ਇਸ ਕਾਰਵਾਈ ਨੂੰ ਸਾਰੀਆਂ 117 ਵਿਧਾਨ ਸਭਾ ਸੀਟਾਂ ਦੇ ਉੱਤੇ ਅਤੇ ਆਪਣੇ ਤੌਰ ਦੇ ਉੱਤੇ ਚੋਣ ਲੜਨ ਦੇ ਭਾਜਪਾ ਦੇ ਸੰਕਲਪ ਦੇ ਇੱਕ ਸ਼ੁਰੂਆਤੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਸੂਬਾ ਇਕਾਈ ਦੇ ਨੇਤਾਵਾਂ ਨੇ ਦੁਹਰਾਇਆ ਕਿ 2027 ਦੀਆਂ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂ ਹੋਏਗਾ। ਯਾਤਰਾ ਦੇ ਅੰਤਿਮ ਪ੍ਰੋਗਰਾਮ ਦੇ ਉੱਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਅਤੇ ਭਾਜਪਾ ਦੀਆਂ ਜ਼ਿਲ੍ਹਾ ਇਕਾਈਆਂ, ਸੂਬਾ ਪਾਰਟੀਆਂ, ਪ੍ਰਧਾਨ ਕੇਵਲ ਢਿੱਲੋਂ ਅਤੇ ਸੰਗਠਨ ਸਕੱਤਰ ਮੰਤਰੀ ਜਿਹੜੇ ਨੇ ਸ੍ਰੀ ਨਿਵਾਸ ਸੂਲ ਨਾਲ ਰੂਟ, ਸਥਾਨਕ ਅਤੇ ਪ੍ਰਬੰਧਾਂ ਅਤੇ ਹਰ ਸਟਾਪ ਦੇ ਉੱਤੇ ਨੇਤਾਵਾਂ ਦੇ ਸਮਾਂ ਸਾਰਣੀ ਨੂੰ ਪੱਕਾ ਕਰਨ ਦੇ ਲਈ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਚੁੱਕਿਆ। ਅੱਜ ਸਭ ਤੋਂ ਵੱਡੀ ਖਬਰ ਰਹੀ ਹੈ ਪੰਜਾਬ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਨੂੰ ਲੈ ਕੇ। ਬਾਲਮੀਕ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ। ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਜਿਹੜਾ ਉਹਦੇ ਇੱਕ ਹਿੱਸੇ ਨੂੰ ਜਾਮ ਕੀਤਾ ਗਿਆ। ਲੁਧਿਆਣਾ ਦੇ ਵਿੱਚ ਜਲੰਧਰ ਬਾਈਪਾਸ ਚੌਂਕ ਸਥਿਤ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਕੁਝ ਅਣਪਛਾਤੇ ਲੋਕਾਂ ਨੇ ਬੇਅਦਬੀ ਕਰ ਦਿੱਤੀ, ਜਿਸ ਤੋਂ ਬਾਅਦ ਵੱਖ ਵੱਖ ਬਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਅੱਜ ਲੁਧਿਆਣਾ ਬੰਦ ਕਰ ਰੱਖਿਆ, ਸੱਦਾ ਵੀ ਦਿੱਤਾ ਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਦੀ ਦੱਸੀ ਜਾਂਦੀ ਹੈ, ਜਿਸ ਦੇ ਨਾਲ ਵਾਲਮੀਕ ਭਾਈਚਾਰੇ ਦੇ ਵਿੱਚ ਭਾਰੀ ਰੋਸ ਫੈਲ ਗਿਆ ਤੇ ਬੰਦ ਦੇ ਸੱਦੇ ਤੋਂ ਬਾਅਦ ਲੁਧਿਆਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਵੱਖ ਵੱਖ ਵਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਬੁੱਤ ਕੋਲ ਦੇ ਜਿਹੜਾ ਧਰਨਾ ਦਿੱਤਾ ਤੇ ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਦੇ ਇੱਕ ਹਿੱਸੇ ਨੂੰ ਜਾਮ ਕਰ ਛੱਡਿਆ। ਇੱਕ ਹਿੱਸਾ ਜਾਮ ਹੋਣ ਦੇ ਨਾਲ ਦਿੱਲੀ ਅਤੇ ਜਲੰਧਰ ਵੱਲ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਜਿਸ ਦੇ ਨਾਲ ਹਾਈਵੇ ਦੇ ਦੋਹਾਂ ਪਾਸੇ ਟਰੱਕਾਂ, ਬੱਸਾਂ, ਕਾਰਾਂ ਤੇ ਹੋਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਪਈਆਂ। ਰਸਤਾ ਬੰਦ ਹੋਣ ਦੇ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਆਈ ਹੈ ਤੇ ਸਾਹਮਣਾ ਕਰਨਾ ਪਿਆ ਤੇ ਉਹ ਫਸੇ ਪਏ ਨੇ। ਇੱਕ ਟਰੱਕ ਡਰਾਈਵਰ ਨੇ ਦੱਸਿਆ ਕਿ ਇੱਕ ਫੈਕਟਰੀ ਦੇ ਵਿੱਚ ਸਮਾਨ ਪਹੁੰਚਾਉਣ ਜਾ ਰਿਹਾ ਸੀ ਪਰ ਹੁਣ ਜਾਮ ਦੇ ਵਿੱਚ ਫਸਿਆ ਪਿਆ ਤੇ ਬੱਸ ਦੇ ਰਾਹੀਂ ਅੰਮ੍ਰਿਤਸਰ ਜਾ ਰਹੇ। ਇੱਕ ਯਾਤਰੀ ਨੇ ਕਿਹਾ ਕਿ ਉਹ ਰਸਤਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਿਹਾ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਜਿਹੜੀ ਕਰਨ ਅਤੇ ਉਹਨਾਂ ਨੂੰ ਫੜਨ ਦੇ ਯਤਨ ਜਾਰੀ ਨੇ ਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਹੈ ਪਰ ਨਵੇਂ ਜਿਹੜੇ ਨੇ ਐਲਾਨ ਹੋ ਗਏ ਨੇ। ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਅੱਗੇ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਕੀ ਹਾਲਾਤ ਨੇ ਤੇ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਜੋ ਹਲਾਤ ਬਣ ਰਹੇ ਨੇ ਪੰਜਾਬ ਦੇ, ਮੈਂ ਸੋਚ ਰਿਹਾ ਸੀ ਸੈਣੀ ਸਾਹਿਬ ਇੱਦਾਂ ਦਾ ਕੋਈ ਨਾ ਕੋਈ ਮੁੱਦਾ ਚੱਕ ਦਿੱਤਾ ਜਾਵੇ ਤੇ ਜੋ ਅਸਲ ਮੁੱਦੇ ਨੇ ਪੰਜਾਬ ਦੇ ਵਿੱਚ, ਜਾਂ ਚਾਹੇ ਉਹ ਹਕੂਮਤ ਦੇ ਵਿੱਚ ਸਰਕਾਰਾਂ ਹੋਣ ਤੇ ਚਾਹੇ ਓਪੋਜੀਸ਼ਨ ਦੇ ਵਿੱਚ ਹੋਣ, ਥੋੜੀ ਜਿਹੀ ਲਕੀਰ ਲੰਬੀ ਕਰ ਦਿਓ ਤੇ ਰਾਸਤੇ ਸਾਫ਼ ਹੋਣ ਲੱਗ ਜਾਂਦੇ ਨੇ ਜੀ।
1: ਭਾਰੇ ਸਾਹਿਬ ਤੁਸੀਂ ਸਭ ਸਮਝਦੇ ਆ ਜੀ, ਪਹਿਲਾਂ ਤਾਂ ਸਲੂਟ ਆ ਤੁਹਾਨੂੰ, ਇੰਨੇ ਥੋੜੇ ਸਮੇਂ ਚ ਤੁਸੀਂ ਇੰਨੀਆਂ ਖਬਰਾਂ ਕੀਤੀਆਂ ਤੇ ਨਾਲ ਹੋਰ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਜੀ,
0: ਥੈਂਕ ਯੂ ਜੀ, ਥੈਂਕ ਯੂ।
1: ਜਿੱਥੇ ਤੱਕ ਸਰ ਤੁਸੀਂ ਦੇਖੋ ਨਾ, ਉਹ ਜਦੋਂ ਇਹ ਇੰਸੀਡੈਂਟ ਵਾਪਰਿਆ ਉਸ ਉਦੋਂ ਦੀ ਹੀ ਵੀਡੀਓ ਆਈ
0: ਜੀ,
1: ਮੈਨੂੰ ਆਪਣੇ ਵੀਰ ਮਨਦੀਪ ਜੱਸੀ ਨੇ ਉਸੇ ਵੇਲੇ ਭੇਜੀ ਵੀ ਆ ਦੇਖੋ ਕਿ ਉੱਥੇ ਜਿਹੜਾ ਬੰਦਾ ਆਇਆ ਪੁਲਿਸ ਵਾਲਾ ਸੀ ਜਾਂ ਇੱਕ ਉਹ ਸਿਵਲ ਵਰਦੀ ਦੇ ਵਿੱਚ ਸੀ, ਉਹਨੇ ਤਾਂ ਨਾ ਜੀ ਉਹ हाँ जी, उन्हें वो जो है कट के लाता जी। ओच की सी भी दो चप्पलां जी जड़िया वो किसी रस्सी ना बन के ते वो किते पाया होना हार दे तौर ते,
0: जी
1: ओनू कट के रस्सी नू ते उन्हें थले सिट दिता तो
0: जी
1: ताकि मुद्दा मुक जाए। हाँ
0: जी
1: जी एडी छेती, बट उथे कोई जड़ा है या जातिवाद का ठेकेदार आ गया है सी उन्नी देर दे वेचे। वो
0: जी
1: पहला तो ओदे गल पै गया, सबूत क्यों मिटाया वो
0: जी
1: भाई? जे सारे लोग इदा आके देखते तो उन्हों दी भावना भड़क दिया, फिर तुम चंगे रहना सी।
0: जी
1: जिहड़ी चीज होई आ ठीक गल हैगी आ, ओदे विच जड़ा आ ते उहनू मतलब तुसी अगले बंदे ने जड़ा आ उस चीज नू भी उहनां दा सन्मान जड़ा आ भी वापस लियांदा उस चीज दे नाल।
0: जी
1: जिदा ही नोटिस दे विच आया पुलिस नू रिमूव करना चाहीदा सीगा जी, उहनां ने उही कीता हैगा जी।
0: जी
1: वो बस उन्हें उस वेले जड़ा हैगा या जी आले दुआले अपने बंदे सदने शुरू कर दिते जी, ते
0: जी
1: लुधियाना जड़ा आ वो बंद कर दिता जी।
0: जी कल नू
1: इन्नी
0: जलंधर दा
1: गर्मी
0: कर
1: सी
0: दिता
1: भाई
0: जी, हाई
1: साहब,
0: अलर्ट कर दिता है जी पूरे पंजाब दे विच,
1: हाँ
0: जलंधर
1: जी
0: बंद दस्सता
1: इन्नी
0: है जी,
1: गर्मी, हाँ जी जलंधर भी सारा कुछ, इथे हुशियारपुर सारा कुछ हो जाना जी
0: बंद हो
1: हुण।
0: जाना है बिल्कुल है जी।
1: अग जानी के मतलब इन्नी के चंगियाड़ी सिटी है ते अग ला के जड़ा या शरारती आंसर बस
0: जी
1: पूरा पंजाब दा माहौल खराब कर गया जी।
0: बिल्कुल है जी
1: कुछ एकदम सर लोगों नु भी इन्नी संकीर्ण सोच नहीं रखनी चाहिए।
0: जी
1: बाबा साहब भीम राव अंबेडकर जिड़ी आ उन्होंने हस्ती आ एक, किसी
0: बिल्कुल है जी
1: दे कि जड़ा हैगा या किसी मतलब शरारती आंसर दी गलत एक्टिविटी नाल
0: जी
1: उन्हों की इज्जत घट नहीं जानी। जिन्हों
0: जी
1: के वो दिल च वसदे आ वसदे ही आ जी।
0: बिल्कुल है जी
1: जोड़ा उन्होंने एजुकेशन प्रति जो नजरिया सेगा उन्हों तो सारे दबन सजदा करते हैं जी,
0: जी
1: संविधान दे निर्माता। ठीक है जी, रिस्पेक्ट हर एक बंदे दे जड़ा आ, लोगों दरअसल जानकारी नहीं कि क्या आप जड़ा आ किस महापुरश दे जड़े आ बेअदबी करन लगे हैं जी।
0: जी
1: लोग इत्थे भगवान नूं नहीं छड्डदे जी, की
0: जी
1: करना। सो इस करके जड़ा आ ये शरारती आंसर जड़ा आ हुण ये इदां दीआं चीजां वापरदीआं या मतलब ये एक हुंदियां आ जां
0: करवाइया
1: कराइयां
0: जांदियां
1: जांदियां, बस
0: बिल्कुल
1: ये क्वेश्चन जड़ा आ स्ट्राइक करी जांदा मेरे माइंड च जी।
0: जी। कौन
1: क्योंकि
0: लोग ने
1: जदों भी
0: सर,
1: सरकार
0: कौन
1: जिहड़ी,
0: लोग ने ये जी वैसे
1: ये लोग उही आ जी जिहड़े तुसीं भी समझदे आ ते मैं भी समझदा, ते हुण तां
0: जी
1: पंजाब दे लोग बहुत समझण लग पए जी।
0: जी
1: समझदार समझदे हैगे पर समझदार बोल नहीं सकदे जी,
0: बिल्कुल है
1: क्योंकि मेजोरिटी जिहड़ी हैगी आ ना जी वो इन्नी ज्यादा सेल्फ कंसंट्रेटेड आ, उहनां
0: जी
1: नूं होर कुछ नहीं दिसदा जी।
0: बिल्कुल
1: उहनां
0: है
1: ने
0: जी
1: दूजा पहलू दा सोचना ही नहीं कि भाई जिहड़े बंदे बसां दे विच डक लए तुसीं उन्हां
0: जी
1: दा की कसूर? इन्नी गर्मी दे विच बच्चे, छोटे छोटे बच्चे जिहड़े हैगे आ पानी लई दुध लई अपना जिहड़ा आ रोंदे करलाउंदे दिसे,
0: जी
1: वो मेरा तो दिल पिघल गया जी जदों मैं यह सारा
0: कोई
1: कुछ देखिया।
0: सेंस
1: मैं
0: ऑफ
1: कह यार
0: दुख ते
1: की यार,
0: चला है, कोई सुख ते चला है, किसी दी कोई सिचुएशन
1: बिल्कुल
0: है,
1: जी
0: किसी ने कोई दफ्तर जाना है, अपने काम करोने ने, किसी ने कचहरी जाना जां तरीक भुगतनी है, हर तरह दा व्यक्ति हुंदा है जी उस जनता दे विच, कह सकदे हां बिल्कुल है जी
1: करे कोई भरे कोई जी, गड्डियां दे शीशे टूट जाने या हुण जेड़ा हैगा या इन्हां
0: बिल्कुल
1: ने कल नूं जाम लाउणा है जी, वो जाम दा की स्वरूप होऊगा किसे
0: जी
1: नूं नहीं पता जी। सरकारां वैसे ही हेल्पलैस हैगियां जी, वो अपने मुद्दियां च घिरियां हीआं सी जी, उहनां नूं तां उधरले पास्यों राहत मिल गई,
0: मिल
1: चकाया
0: गए
1: भी
0: जी
1: लोकी
0: बिल्कुल,
1: आपे ही लड़ी मरी जाणगे,
0: भुल जाना
1: साडे
0: जी
1: वल
0: सारा
1: तां नहीं
0: कुछ
1: कोई
0: लोकां
1: आऊगा।
0: ने जी।
1: हां जी, सो इस करके इत्थे देखो भारे साहब साढ़े शाम 4 बजे की लाइट गई है कि अजे तक लाइट नहीं आई।
0: जी बिल्कुल है
1: इन्नी गर्मी दे विच जिहड़े सरकारां जिहड़ियां हैगियां चाहुंदियां ये पे लोक इहो जिहे मुद्दियां दे विच उलझे रहण जी।
0: जी
1: जातिवाद दे विच उलझाई रखो इहनां नूं, इहनां
0: जी
1: नूं होर कम्मां च उलझाई रखो, ये क्वेश्चन करन ही ना जी।
0: जी
1: ते जिन्हें क्वेश्चन कीता उहनूं बेचारे नूं जहर पीणी पै गई जी।
0: बिल्कुल है
1: वो
0: बिल्कुल
1: अजे वो ते उहनां दा जिहड़ा हैगा देखो गां पैरवाई करन वास्ते किरती जथेबंदियां आईयां, उन्हां ने भी जिहड़ा इंसाफ नहीं कर सके, उन्हां ने भी उन्हां दे घर जी पाटक पाता जी।
0: बिल्कुल है जी
1: उस बंदे दी माँ कहिंदी मैनू आखरी चेहरा नहीं दिखाया, जनानी कहिंदी मैनू आखरी चेहरा नहीं दिखाया,
0: जी
1: उन्हां ने एक मुंडा हथ च लै लिया जी, उहनूं नौकरी दा लालच दे के हुण जिहड़ा हैगा नाल 20 लाख रुपए दा लालच दे दिता जी।
0: जी
1: उहनां कोलों वीडियो पवाई जांदे अपने फेवर दे विच जी।
0: जी
1: तुसीं देखो इन्ने दिनां दा जिहड़ा हैगा आ पंजाब पलट रिहा जी वक्खरे वक्खरे मुद्दियां ते,
0: जी
1: पहला मोहजीत वाले मुद्दे ते, हाँ जी
0: जी
1: मुलाजमान दे मुद्दे ते, कई जगह दे उत्ते ये सरकार फसी दिसदी सी जी।
0: जी
1: उन्हां मुद्दियां ते ਨਾ ਤਾਂ ਸਸੋਦੀਆ ਬੋਲਿਆ, ਨਾ ਪੰਜ
0: ਕੇਜਰੀਵਾਲ
1: ਕਰੋੜ ਵਾਲੇ ਮੁੱਦੇ ਤੇ ਕੇਜਰੀਵਾਲ ਬੋਲਿਆ ਜੀ।
0: ਜੀ
1: ਤੇ ਅੱਜ ਜਿੱਦਾਂ ਹੀ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਵੀ ਭਾਈ ਹਰਪਾਲ ਚੀਮਾ ਰਿਸਪੋਂਸੀਬਲ ਆ, ਉਹਨੂੰ
0: ਜੀ
1: ਰਿਜ਼ਾਈਨ ਕਰਨਾ ਚਾਹੀਦਾ ਸੀ,
0: ਜੀ
1: ਪਰ ਚੱਕ ਕੇ ਪੈ ਗਏ ਜੀ ਸਾਰੇ ਜਾਣੇ
0: ਬਿਲਕੁਲ ਹੈ ਜੀ
1: ਫਟਾਫਟ ਟਵੀਟ ਤੇ ਟਵੀਟ ਜੀ। ਹੈ ਜੀ,
0: ਜੀ
1: ਸਵਾਲ ਇਹ ਹੈਗਾ ਕਿ ਵਿਰੋਧੀ ਜਿਹੜਾ ਹੈਗਾ ਆ ਉਹਨੂੰ ਤੁਸੀਂ ਮੌਕਾ ਦਿੰਦੇ ਹੀ ਕਿਉਂ ਆ?
0: ਜੀ
1: ਤੁਸੀਂ ਤਾਂ ਬੜੀ ਸਾਫ ਸੁਥਰੀ ਰਾਜਨੀਤੀ ਕਰਨ ਆਏ ਸੀ,
0: ਜੀ
1: ਇਹ ਤੁਹਾਡੇ ਰਾਜ ਚ ਹੋ ਕੀ ਰਿਹਾ ਹੈਗਾ ਜੀ?
0: ਜੀ
1: ਇਨ ਫੈਕਟ ਜਿਹੜਾ ਹੈ ਨਾ ਜੀ, ਮਤਲਬ ਪੰਜਾਬ ਦੇ ਵਿੱਚ ਗਵਰਨੈਂਸ ਨਾਂ ਦੀ ਤਾਂ ਚੀਜ਼ ਹੈ ਹੀ ਕੋਈ ਨੀ ਜੀ, ਇਹ
0: ਜੀ
1: ਰੱਬ ਆਸਰੀ ਚੱਲ ਰਿਹਾ ਜੀ। ਤੇ ਹੁਣ ਵੀ ਜਿਹੜਾ ਆ ਤੁਸੀਂ ਦੇਖੋ ਇੰਨੇ ਦਿਨਾਂ ਬਾਅਦ ਜਿਹੜਾ ਆ ਤੁਸੀਂ ਕੀ ਇੰਨਾ ਕੁਛ ਗੱਲ ਇੱਦਾਂ ਨਾ ਜੀ, ਅਸੀਂ ਸੋਚ ਰਹੇ ਹੈਗੇ ਆ, ਹੋਰ ਸੰਜੀਦਾ ਬੰਦੇ ਸੋਚਦੇ ਹੋਣਗੇ,
0: ਜੀ
1: ਜਿਹਨਾਂ ਦੀ ਸੋਚਣ ਦੀ ਡਿਊਟੀ ਹੈਗੀ ਆ ਉਹ ਤਾਂ ਬਿਲਕੁਲ ਨਹੀਂ ਸੋਚਦੇ, ਉਹ ਤਾਂ ਆਪਣਾ ਇੰਜੋਏ ਕਰਦੇ ਹੈਗੇ ਜੀ। ਉਹਨਾਂ ਨੂੰ ਨੀ ਪਤਾ ਵੀ ਆਰਥਿਕਤਾ ਜਿਹੜੀ ਆ ਕਿੱਥੇ ਜਾ ਰਹੀ ਪੰਜਾਬ ਦੀ।
0: ਬਿਲਕੁਲ ਹੈ ਜੀ
1: ਮੁਲਾਜ਼ਮ ਤੁਹਾਡੇ ਹੜਤਾਲ ਤੇ ਇੰਨੇ ਦਿਨ ਰਹੇ,
0: ਜੀ
1: ਤੁਸੀਂ ਉਹਨਾਂ ਨੂੰ ਜਿਹੜਾ ਆ ਚਿੱਠੀਆਂ ਕੱਢ ਦਿੱਤੀਆਂ ਜੀ ਵੀ ਉਹਨਾਂ ਤੇ ਐਕਸ਼ਨ ਹੋਊਗਾ, ਅੱਜ
0: ਜੀ
1: ਤੁਸੀਂ ਯੂ ਟਰਨ ਲੈ ਲਿਆ ਹੈ
0: ਬਿਲਕੁਲ
1: ਜੀ, ਕਿ ਅਸੀਂ ਚਿੱਠੀਆਂ ਵਾਪਸ ਲੈਣੇ ਹੈਗੇ ਆ, ਉਹਨਾਂ ਨੇ ਹੜਤਾਲ ਵਾਪਸ ਲੈ ਲਈ। ਉਹ
0: ਜੀ
1: ਕਹਿੰਦੇ ਅਸੀਂ ਇੱਕ ਨਾ ਸਾਜ਼ਗਾਰ ਬਣਾਉਂਦੇ ਹੈਗੇ ਮਾਹੌਲ,
0: ਜੀ
1: ਤਾਂ ਕਿ ਜਿਹੜੇ ਆ ਟੇਬਲ ਤੇ ਜਿਹੜਾ ਆ ਬਹਿ ਕੇ ਤੇ ਮੁੱਖ ਮੰਤਰੀ ਨਾਲ ਗੱਲ ਕਰ ਸਕੀਏ।
0: ਜੀ
1: ਟੀਏ ਦੇ ਉੱਤੇ ਕਹਿੰਦੇ ਜਿਹੜੇ ਹੈਗੇ ਆ ਅਸੀਂ ਗੱਲ ਕਰਨੀ ਨੀ ਸਰਕਾਰ ਨਾਲ, ਨਾ ਸਾਨੂੰ ਲੋੜ ਆ ਟੀਏ ਮੰਗਣ ਦੀ, ਕਿਉਂਕਿ ਉਹ ਸਾਨੂੰ ਹਾਈ ਕੋਰਟ ਦੇ ਚੁੱਕੀ ਆ ਪਹਿਲਾਂ ਹੀ,
0: ਜੀ
1: ਉਹਨਾਂ ਨੇ ਹਾਈ ਕੋਰਟ ਨੇ ਜਜਮੈਂਟ ਦੇ ਦਿੱਤੀ, ਅਸੀਂ ਆਪੇ ਕੰਟੈਂਪਟ ਪਾ ਦਿਆਂਗੇ, ਸਰਕਾਰ ਪਾਉਂਡ ਹੋਊਗੀ ਉੱਥੇ ਹੀ, ਅਸੀਂ ਕਾਹਦੇ ਵਾਸਤੇ ਕੰਪਰੋਮਾਈਜ਼ ਕਰਨਾ ਜਾਂ ਸਾਡੇ ਫੇਵਰ ਦੀ
0: ਬਿਲਕੁਲ
1: ਜਜਮੈਂਟ ਆ ਗਈ ਆ।
0: ਜੀ ਬਿਲਕੁਲ
1: ਹੁਣ
0: ਹੈ
1: ਤਾਂ ਇਹਨਾਂ ਨੇ ਫੈਸਲੇ ਨੂੰ ਓਨਰ ਕਰਨਾ,
0: ਜੀ
1: ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਜਿਹੜਾ ਇਹਨਾਂ ਦਾ 15 ਦਾ ਲੈਟਰ ਹੈਗਾ ਇੱਕ ਉਹਨੂੰ ਵਿਡਰਾ ਕਰਨ ਦੀ ਨੋਟੀਫਿਕੇਸ਼ਨ, ਜਿਹਦੇ ਵਿੱਚ ਜਦੋਂ ਕੋਈ ਬੰਦਾ ਨਵਾਂ ਭਰਤੀ ਹੁੰਦਾ ਉਹਨੂੰ 3 ਸਾਲ ਤੱਕ ਜਿਹੜੀ ਹੈਗੀ ਆ ਬੇਸਿਕ ਪੇ ਤੋਂ ਇਲਾਵਾ ਕੁਛ ਨਹੀਂ ਮਿਲਦਾ,
0: ਜੀ
1: ਅਸੀਂ ਉਹਦੇ ਤੇ ਗੱਲ ਕਰਾਂਗੇ ਕਿ ਜਿਹੜੀ ਭਰਤੀ ਸ਼ੁਰੂ ਤੋਂ ਜਿੱਦਾਂ ਹੁੰਦੀ ਸੀ ਵੀ ਜਦੋਂ ਕੋਈ ਬੰਦਾ ਭਰਤੀ ਹੁੰਦਾ ਆ ਉਹਨੂੰ ਫੁੱਲ ਤਨਖਾਹ ਜਿਹੜੀ ਆ ਉਹ ਮਿਲੇ,
0: ਜੀ
1: ਇਸੇ ਤਰ੍ਹਾਂ ਜਿਹੜਾ ਹੈਗਾ ਆ ਉਹ ਕਹਿੰਦੇ ਅਸੀਂ ਗੱਲ ਕਰਾਂਗੇ ਪੁਰਾਣੀ ਓਲਡ ਪੈਨਸ਼ਨ ਸਕੀਮ ਦੇ ਉੱਤੇ ਵੀ
0: ਜੀ
1: ਉਹਦੇ ਮੁਤਾਬਕ ਜਿਹੜਾ ਆ ਵੀ ਮੁਲਾਜ਼ਮਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ।
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਉਹਨਾਂ ਨੇ ਇਸ ਐਂਗਲ ਦੇ ਨਾਲ ਸੋਚ ਕੇ, ਆਖਿਰ ਮੁਲਾਜ਼ਮ ਤਾਂ ਦੇਖੋ ਪੜ੍ਹਿਆ ਲਿਖਿਆ ਵਰਗ ਹੈਗਾ ਤੇ ਮੁਲਾਜ਼ਮ ਹੀ ਤਾਂ ਜਿਹੜੇ ਆ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਆ,
0: ਬਿਲਕੁਲ ਹੈ ਜੀ
1: ਇਹ ਮੁਲਾਜ਼ਮਾਂ ਨਾਲ ਜਿਹੜਾ ਆ ਇਹ ਇਸ ਤਰੀਕੇ ਦਾ ਬਿਹੇਵੀਅਰ ਕਰਨਗੇ ਤੇ
0: ਜੀ
1: ਆਮ ਜਨਤਾ ਜਿਹੜੀ ਆ ਇਹਨਾਂ ਤੋਂ ਕੀ ਉਮੀਦ ਰੱਖ ਸਕਦੀ ਹੈ ਜੀ।
0: ਬਿਲਕੁਲ ਹੈ ਜੀ
1: ਹੁਣ ਦੇਖੋ ਤੁਸੀਂ ਉਧਰੋਂ ਸਟੇਟ ਦੇ ਵਿੱਚ ਜਿਹੜਾ ਆ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਆ ਗ੍ਰਾਫ ਹੌਲੀ ਹੌਲੀ ਡਿੱਗ ਰਿਹਾ ਜੀ,
0: ਜੀ
1: ਹੁਣ ਇਹ ਵਿੱਚ ਜਿਹੜਾ ਹੈਗਾ ਆ ਰੋਜ਼ ਜਿਹੜਾ ਆ ਟਵਿਸਟ ਕੀਤੀ ਜਾਂਦੀ ਹੈਗੀ ਆ ਜੀ, ਚੀਜ਼ਾਂ ਨੂੰ ਟਵਿਸਟ ਕੀਤੇ ਜਾਂਦਾ।
0: ਜੀ
1: ਅੱਗੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਜਿਹੜੀ ਆ ਉਹ 5 ਕਰੋੜ ਦੇ ਐਲੀਗੇਸ਼ਨ ਉਹਤੇ ਲੱਗੇ ਜੀ,
0: ਜੀ
1: ਉਹ ਮੀਡੀਆ ਦੇ ਵਿੱਚ ਇੰਨਾ ਕੁਛ ਆਇਆ, ਮਾਨ ਸਾਹਿਬ ਇੰਨੇ ਦਿਨ ਸਾਇਲੈਂਟ ਰਹੇ ਕੁਛ ਨਹੀਂ ਬੋਲੇ,
0: ਜੀ
1: ਹੁਣ ਜਦੋਂ ਸਾਰੇ ਪ੍ਰੂਫ ਜਨਤਕ ਹੋਣ ਲੱਗੇ ਹੈਗੇ ਆ ਤੇ ਨੋਟਿਸ ਦਿੱਤਾ ਉਹਨਾਂ ਨੂੰ ਡਾਕਟਰ ਗੁਰਪ੍ਰੀਤ ਕੌਰ ਨੇ ਕਿ ਮੈਂ ਮਾਨਹਾਨੀ ਦਾ ਦਾਅਵਾ ਕਰੂੰ,
0: ਜੀ
1: ਤੇ ਮਾਨਹਾਨੀ ਦਾ ਦਾਅਵਾ ਤਾਂ ਕੀਤਾ ਰੇ ਜੀ,
0: ਜੀ
1: ਅਦਾਲਤ ਵਿੱਚ ਜਾ ਕੇ ਤਾਂ ਪ੍ਰੇਅਰ ਹੋਰ ਹੀ ਲਾਤੀ।
0: ਜੀ
1: ਔਰ ਦੇਖੋ ਉਸ ਚੀਜ਼ ਨੂੰ ਵੀ ਮੀਡੀਆ ਦੇ ਵਿੱਚ ਕਿਸ ਤਰੀਕੇ ਨਾਲ ਗਲਤ ਤਰੀਕੇ ਨਾਲ ਪ੍ਰੈਜੈਂਟ ਕੀਤਾ ਗਿਆ, ਜਿੱਦਾਂ ਇਹਨਾਂ ਦੀ ਬੜੀ ਵੱਡੀ ਜਿੱਤ ਹੋ ਗਈ ਆ
0: ਜੀ
1: ਤੇ ਉਹਨਾਂ ਦੀ ਬੜੀ ਵੱਡੀ ਹਾਰ ਹੋ ਗਈ ਆ ਜੀ,
0: ਜੀ
1: ਜਿਹੜੀ ਇਹਨਾਂ ਦੀ ਆਪਣੀਆਂ ਪਲੀਡਿੰਗ ਸੀ ਉਹ ਜੱਜ ਦੀ ਜੱਜਮੈਂਟ ਕਹਿ ਕੇ ਪ੍ਰਸਤੁਤ ਕਰ ਦਿੱਤੀਆਂ ਗਈਆਂ ਜੀ ਮੀਡੀਆ ਚ,
0: ਜੀ
1: ਉਹ ਤਾਂ ਜੱਜ ਨੇ ਕੁਛ ਏਦਾਂ ਦਾ ਜਿਹੜਾ ਹੈਗਾ ਇਹਨਾਂ ਦੇ ਫੈਕਟਸ ਲਿਖੇ ਆ ਵੀ ਇਹ ਕਹਿੰਦੇ ਹੈਗੇ ਆ ਜੀ,
0: ਜੀ
1: ਕਨਕਲੂਡ ਨਟਸ਼ੈਲ ਇਹਨਾਂ ਨੇ ਜਿਹੜਾ ਹੈਗਾ ਆ ਕੇਸ ਕੀਤਾ ਕਿਹਦੇ ਕਿਹਦੇ ਤੇ ਸੀਗਾ ਜੀ,
0: ਜੀ
1: ਕਿ ਡੀਡੀ ਨਿਊਜ਼ ਚੈਨਲ ਜਿਹੜਾ ਹੈਗਾ ਆ ਜਿੱਥੇ ਐਂਕਰ ਨੇ ਇਹ ਮਾਮਲਾ ਉਠਾਇਆ ਸੀ ਉਸ ਐਂਕਰ ਦੇ ਨਾਂ ਤੇ,
0: ਜੀ
1: ਹਾਂਜੀ ਦੂਜਾ ਜਸਟਿਸ ਰਣਜੀਤ ਸਿੰਘ, ਤੀਜਾ ਜਿਹੜਾ ਹੈਗਾ ਆ ਖਹਿਰਾ ਸਾਹਿਬ,
0: ਜੀ
1: ਚੌਥੇ ਮਜੀਠੀਆ ਸਾਹਿਬ,
0: ਮਜੀਠੀਆ ਸਾਹਿਬ
1: ਇਹ 4 ਬੰਦੇ ਪਾਰਟੀ ਬਣਾ ਕੇ ਕੇਸ ਲਾਉਂਦੇ ਕੀ ਆ ਸੂਟ ਫਾਰ ਪਰਮਾਨੈਂਟ ਇੰਜੰਕਸ਼ਨ ਰਿਸਟ੍ਰੇਨਿੰਗ ਦੀ ਡਿਫੈਂਡੈਂਟਸ, ਹਾਂਜੀ
0: ਜੀ
1: ਕਿ ਇਹਨਾਂ ਦੋਵੇਂ ਬੰਦੀ ਦਾ ਦਾਅਵਾ ਲਾਇਆ ਜਾਏ ਕਿ ਮੇਰੀ ਜਿਹੜੀ ਹੈਗੀ ਆ ਇੱਜ਼ਤ ਨੂੰ ਟਾਰਨਿਸ਼ ਕਰਨ ਵਾਸਤੇ ਕੋਈ ਫਰਦਰ ਜਿਹੜੀ ਹੈਗੀ ਆ ਹੋਰ ਕੋਈ ਵੀਡੀਓ ਜਿਹੜੀ ਆ ਨਾ ਪਾਉਣ ਜੀ,
0: ਜੀ
1: ਨਾਲ
0: ਬਿਲਕੁਲ
1: ਪ੍ਰੇਅਰ ਕਰਦੇ ਹੈਗੇ ਆ ਕਿ ਜਿਹੜੀਆਂ ਪਹਿਲੀਆਂ ਵੀਡੀਓ ਪਾਈਆਂ ਆਈਆਂ ਉਹ ਇਹਨਾਂ ਨੂੰ ਕਹੋ ਵੀ ਸਾਰੇ ਪਲੇਟਫਾਰਮ ਤੋਂ ਹਟਾਉਣ
0: ਡਿਲੀਟ
1: ਜੀ।
0: ਕਰ ਦੇਣ।
1: ਕੋਰਟ ਨੇ ਮਤਲਬ ਉਹਨਾਂ ਨੂੰ ਨੋਟਿਸ ਕਰ ਦਿੱਤਾ ਵੀ 19 ਤਰੀਕ ਨੂੰ ਤੁਸੀਂ ਆ ਕੇ ਅਪੀਅਰ ਹੋ ਕੇ ਤੇ ਜਵਾਬ ਦਿਓ,
0: ਜੀ
1: ਇਨ ਦਾ ਮੀਨ ਟਾਈਮ ਉਹਨਾਂ ਨੇ ਕੋਰਟ ਨੇ ਇਹ ਗੱਲ ਕਹੀ ਆ ਕਿ ਕੋਈ ਤੁਸੀਂ ਇਹਨਾਂ ਨੇ ਕਿਹਾ ਸੀ ਜੀ ਵੀ ਵਿਦਾਊਟ ਵੈਰੀਫਿਕੇਸ਼ਨ ਜਿਹੜੀਆਂ ਹੈਗੀਆਂ ਵੀਡੀਓ ਚਲਾਉਂਦੇ ਹੈਗੇ ਆ ਨਾਲ ਆਪਣੇ ਸਪੋਰਟ ਦੇ ਵਿੱਚ ਜਿਹੜਾ ਆ ਵੀ ਉਹ ਗੁਰੀ ਚਾਹਲ ਤੇ ਉਹਦਾ ਜਿਹੜਾ ਹੈਗਾ ਆ ਦੂਜਾ ਮੁੰਡਾ
0: ਜੀ, ਔਖਾ ਜਿਹਾ ਨਾਂ ਉਹਦਾ ਯਾਰ, ਹੁਣ
1: ਹੁੰਦਲ ਹਾਂ
0: ਹੁੰਦਲ
1: ਹਾਂਜੀ ਹਾਂਜੀ ਹਾਂਜੀ ਸਮਰਜੀਤ ਹੁੰਦਲ
0: ਜੀ
1: ਉਹਦਾ ਜਿਹੜਾ ਹੈਗਾ ਆ ਉਹ ਉਹਨਾਂ ਨੇ ਚਲਾਇਆ ਕਿ ਭਾਈ ਇਹਨਾਂ ਦੋਨਾਂ ਦੀ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਕਹਿੰਦਾ ਹੈਗਾ ਆ ਕਿ ਅਸੀਂ ਡਾਕਟਰ ਗੁਰਪ੍ਰੀਤ ਕੌਰ ਨੂੰ ਕਦੀ ਨਹੀਂ ਮਿਲੇ
0: ਜੀ
1: ਹਾਂਜੀ ਤੇ ਉਹ ਨਾ ਸਾਡੀ ਕੋਈ ਮੀਟਿੰਗ ਹੋਈ ਹੈ ਨਾ ਅਸੀਂ ਕਦੀ ਮਿਲੇ ਹੈਗੇ ਆ ਉਹ ਚਲਾਤੀ ਜੀ ਉੱਥੇ
0: ਜੀ
1: ਤੇ ਕਿਹਾ ਵੀ ਦੇਖੋ ਜੀ ਉਹ ਤਾਂ ਆਪ ਜਿਹੜਾ ਬੰਦੇ ਤੇ ਇਹ ਕਹਿੰਦੇ ਹੈਗੇ ਆ ਵੀ ਮੈਨੂੰ ਪੈਸੇ ਦਿੱਤੇ ਹੈਗੇ ਆ ਤੇ
0: ਜੀ
1: ਉਹ ਬੰਦਾ ਤਾਂ ਆਪ ਮੰਨਦਾ ਪਿਆ ਹੈਗਾ ਆ ਜੀ ਉਸ
0: ਬਿਲਕੁਲ
1: ਸਪੋਰਟਿੰਗ ਡਾਕੂਮੈਂਟ ਦੇ ਆਧਾਰ ਤੇ ਇਹਨਾਂ ਨੇ ਉਹ ਸਿਰਫ ਇੰਟਰਮ ਰਿਲੀਫ ਐਕਸ ਪਾਰਟੀ ਆਰਡਰ ਇਹਨਾਂ ਨੂੰ ਟੂ ਦੈਟ ਐਕਸਟੈਂਟ ਮਿਲਿਆ ਆ ਕਿ
0: ਜੀ
1: ਭਾਈ ਨਵੀਂ ਕੋਈ ਵੀਡੀਓ ਜਾਂ ਪ੍ਰੂਫ ਆਵੇ ਤੇ ਤੁਸੀਂ ਉਦੋਂ ਤੱਕ ਜਨਤਕ ਨਹੀਂ ਕਰਨਾ ਜਦ ਤੱਕ ਕੇਸ ਦੇ ਵਿੱਚ ਸੁਣਵਾਈ ਨਹੀਂ ਹੋ ਜਾਂਦੀ ਜਾਂ ਕੇਸ ਦਾ ਡਿਸੀਜਨ ਨਹੀਂ ਹੋ ਜਾਂਦਾ ਜੀ
0: ਜੀ ਬਿਲਕੁਲ ਜੀ
1: ਬਾਕੀ ਜਿਹੜਾ ਹੈਗਾ ਆ ਉਹਨਾਂ ਜਿਹੜੇ ਪਲੇਟਫਾਰਮ ਦੇ ਉੱਤੇ ਜਿਹੜੇ ਵੀਡੀਓ ਹੈਗੇ ਸੀ ਉਹਦੇ ਬਾਰੇ ਕੋਰਟ ਕਹਿੰਦੀ ਨਹੀਂ ਇਹ ਰਿਲੀਫ ਅਸੀਂ ਇਸ ਸਟੇਜ ਤੇ ਤੁਹਾਨੂੰ ਕਦੀ ਨਹੀਂ ਦੇ ਸਕਦੇ ਜਦ ਤੱਕ ਤੁਸੀਂ ਸਾਰਾ ਕੇਸ ਸਾਬਤ ਨਹੀਂ ਕਰਦੇ ਤੇ
0: ਜੀ
1: ਉਹਨੂੰ ਮੀਡੀਆ 'ਚ ਪ੍ਰਜੈਂਟ ਬੜੀ ਵੱਡੀ ਵਿਕਟਰੀ ਦੇ ਤੌਰ ਤੇ ਵੀ ਜੱਜ ਨੇ ਕਿਹਾ ਪ੍ਰਾਈਮਾ ਫੈਸੀ ਕੇਸ ਇਜ਼ ਮੇਡ ਆਊਟ ਸਰ
0: ਜੀ
1: ਉਹ ਸਾਡਾ ਨਾ ਪਰਫਾਰਮਾ ਹੁੰਦਾ ਆ
0: ਜੀ
1: ਉਹਦੇ ਵਿੱਚ ਇਹ ਚੁਹਾਰੇ ਲਿਖਣੇ ਜ਼ਰੂਰੀ ਹੁੰਦੇ ਆ ਜੀ ਵੀ
0: ਜੀ
1: ਬੈਲੈਂਸ ਆਫ ਕਨਵੀਨੈਂਸ ਹੈਵੀ ਲਾਈਜ਼ ਇਨ ਦਾ ਫੇਵਰ ਆਫ ਪਲੇਂਟਫ ਹੈ ਜੀ
0: ਜੀ
1: ਪ੍ਰਾਈਮਾ ਫੈਸੀ ਕੇਸ ਹੈ ਜੀ
0: ਜੀ
1: ਇਜ਼ ਮੇਡ ਆਊਟ ਇਨ ਫੇਵਰ ਆਫ ਦਾ ਪਲੇਂਟਫ ਇਹ ਸਾਰੀਆਂ ਚੀਜ਼ਾਂ ਤਾਂ ਅਸੀਂ ਜਿਹੜਾ ਹੈਗਾ ਆ ਲਿਖਦੇ ਹੀ ਆ ਪਲੀਡਿੰਗ ਦੇ ਵਿੱਚ
0: ਬਿਲਕੁਲ ਹੈ ਜੀ
1: ਉਹਦਾ ਪੰਜਾਬੀ ਅਲੱਥਾ ਕਰਕੇ ਤੇ ਲੋਕਾਂ ਨੂੰ ਇਹ ਗੁੰਮਰਾਹ ਕਰਕੇ ਵੀ ਜੱਜ ਇਹ ਕਹਿ ਰਿਹਾ ਆ ਜਦ
0: ਜੀ
1: ਕਿ ਇਹ ਗੱਲ ਤੁਸੀਂ ਕਹਿ ਰਹੇ ਜੱਜ ਦੀਆਂ ਤਾਂ ਉਹ ਚਾਰ ਕਨਕਲੂਡਿੰਗ ਲਾਈਨ ਹੈ ਜਿਹੜੀਆਂ ਥੱਲੇ ਲਿਖੀ ਆਈਆਂ ਜੀ
0: ਜੀ
1: ਕਿ
0: ਬਿਲਕੁਲ
1: ਉਹਨੇ
0: ਬਿਲਕੁਲ
1: ਆਹ ਗੱਲ ਇਹਨਾਂ ਨੇ ਕਹੀ ਹੈਗੀ ਆ ਤੇ ਪ੍ਰਾਈਮਾ ਫੈਸੀ ਕੇਸ ਜਿਹੜਾ ਆ ਇਸ ਵੀਡੀਓ ਨੂੰ ਦੇਖ ਕੇ ਬਣਦਾ ਆ ਤੇ ਇਸ ਕਰਕੇ ਇਹਨਾਂ
0: ਜੀ
1: ਨੂੰ ਰਿਲੀਫ ਐਕਸ ਪਾਰਟੀ ਰਿਲੀਫ ਜਿਹੜੀ ਆ ਤਾਂ ਉਹਨਾਂ ਨੇ ਪਾਰਸ਼ਲੀ ਦਿੱਤੀ ਆ ਜੀ
0: ਕਿਆ
1: ਨਾ
0: ਬਾਤ
1: ਕਿ
0: ਹੈ,
1: ਪੂਰੀ
0: ਮਤਲਬ
1: ਨਾ
0: ਕਿ ਅਸਲ
1: ਗੱਲ
0: ਦੇ
1: ਤਾਂ ਇਹ
0: ਵਿੱਚ ਤਾਂ
1: ਤੁਸੀਂ
0: ਉਹਨਾਂ ਨੇ ਕਿਹਾ ਕਿ
1: ਜਦੋਂ
0: ਤੁਸੀਂ ਇਸ ਚੀਜ਼ ਨੂੰ ਗਲਤ ਸਾਬਤ ਕਰੋ ਭਈ ਹਾਂ ਚੀਜ਼ ਗਲਤ ਹੈ ਜੀ
1: ਹਾਂ ਜੀ
0: ਜੀ
1: ਉਹਨਾਂ ਨੇ ਕਿਹਾ ਵੀ ਪਹਿਲਾਂ ਜਿਹੜਾ ਹੈਗਾ ਪਰ ਤੁਸੀਂ ਜਿਹੜਾ ਆ ਵੀ ਉਹ ਜਿੱਦਣ ਉਹਨਾਂ ਨੂੰ ਇੰਨੀ ਇੰਨੀ ਰਿਲੀਫ ਹੋਈ ਆ ਵੀ ਜਿੱਦਣ ਤੱਕ ਅਗਲੀ ਤਰੀਕ ਤੱਕ ਜਿਹੜਾ ਆ ਵੀ ਕੋਈ ਨਵਾਂ ਵੀਡੀਓ ਜਾਂ ਸਬੂਤ ਹੋਵੇ ਤੇ ਤੁਸੀਂ ਜਨਤਕ ਨਾ ਕਰਿਓ
0: ਬਿਲਕੁਲ ਹੈ
1: ਆਹ ਗੱਲ ਹੋਈ ਆ ਜੀ ਉੱਥੇ
0: ਜੀ
1: ਹਾਂ ਜੀ
0: ਬਿਲਕੁਲ ਹੈ ਜੀ
1: ਮੁੜ ਕੇ ਆ ਕੇ ਇੱਥੇ ਸੁਣਵਾਈ ਹੋ ਜਾਂਦੀ ਹੈਗੀ ਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜਦੋਂ ਉਹਨਾਂ ਨੇ ਲਿਆ ਕੇ ਤੇ ਸਬੂਤ ਰੱਖੇ ਵੀ ਵਿਦਆਊਟ ਵੈਰੀਫਿਕੇਸ਼ਨ ਕਿੱਦਾਂ ਜੀ
0: ਜੀ
1: ਸਾਰੇ ਚੀਜ਼ਾਂ ਤਾਂ ਇਹ ਹਾਈ ਕੋਰਟ ਦੇ ਵਿੱਚ ਆਈਆਂ ਹੀ ਆ ਜੀ
0: ਬਿਲਕੁਲ ਹੈ
1: ਦੂਜਾ ਜਿਹੜਾ ਇਹਨਾਂ ਦਾ ਹਾਈ ਕੋਰਟ 'ਚ ਕੇਸ ਚੱਲਦਾ ਸੀਗਾ ਜੀ ਉੱਥੇ ਜਿਹੜਾ ਆ ਵੀ ਉਹਨਾਂ ਵੀ CBI ਨੂੰ ਇਹਨਾਂ ਦਾ ਕੇਸ ਦੇ ਦਿਓ 5 ਕਰੋੜ ਵਾਲਾ
0: ਜੀ
1: ਉਹਦੇ ਵਿੱਚ ਉਸ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਸੀ ਇਹਨਾਂ ਨੇ ਇਤਰਾਜ਼ ਕੀਤਾ ਆ ਕਿ ਭਾਈ ਇਸ ਵਕੀਲ ਸਾਹਿਬ ਨੂੰ ਕੀ ਅਥਾਰਟੀ ਹੈਗੀ ਆ
0: ਜੀ
1: ਕਿ ਇਸ ਕੇਸ ਦੇ ਜਿਹੜਾ ਦੇਣ ਲੈਣ ਬਾਰੇ ਜਿਹੜਾ ਆ ਇੱਥੇ ਗੱਲ ਕਰਨ
0: ਜੀ
1: ਕਿਉਂਕਿ ਹੀ ਇਜ਼ ਨਾਟ ਏ ਵਿਕਟਮ ਹੈ ਜੀ
0: ਜੀ
1: 5 ਕਰੋੜ ਇਹਦੇ ਕੋਲੋਂ ਥੋੜਾ ਲਏ ਆ ਜਿਹਤੋਂ ਲਏ ਹੈਗੇ ਜਾਂ ਤਾਂ ਉਹ ਕੇਸ ਕਰਦਾ ਤੇ ਬਿਲਕੁਲ ਠੀਕ ਹੈ ਜੀ
0: ਜੀ
1: ਉਹ PIL ਪਾਈ ਆ ਤੇ PIL ਵਾਸਤੇ ਇਹਦੀ ਜਿਹੜੀ ਆ ਅਥਾਰਟੀ ਹੈਗੀ ਲੋਕਲ ਸਟੈਂਡੀ ਹੈਗੀ ਆ ਇਹਦੇ ਕੋਲ ਉਹ
0: ਜੀ
1: ਲੋਕਲ ਸਟੈਂਡੀ ਦੇ ਉੱਤੇ ਜਿਹੜੀ ਹੈਗੀ ਆ ਹੁਣ ਕੇਸ ਨੂੰ ਖਿੱਚਿਆ ਜਾਏਗਾ ਵੀ ਜੱਜ ਵੀ ਕਹਿਣਗੇ ਠੀਕ ਗੱਲ ਹੈਗੀ ਆ ਵੀ ਇਸ ਬੰਦੇ ਦਾ ਤਾਂ ਕੋਈ ਲਾਕਾ ਦੇਕਾ ਹੈ ਨੀਗਾ ਤੇ ਇਹ ਮੁੱਦਾ ਕਿਸ ਤਰੀਕੇ ਨਾਲ ਉਠਾਏ
0: ਜੀ
1: ਸੋ ਉਹ ਦੇਖਦੇ ਹੈਗੇ ਜੀ ਵੀ ਇਹਦਾ ਲੌਂਗ ਰਨ ਜਿਹੜਾ ਆ ਵੀ ਇਸ ਕੇਸ ਦੇ ਵਿੱਚ ਕੀ ਬਣਦਾ ਹੈਗਾ ਵੀ CBI ਨੂੰ ਇਨਕੁਆਇਰੀ ਦਿੱਤੀ ਜਾਂਦੀ ਆ ਜਾਂ ਪੈਸਾ ਹਜਮ ਹੋ ਜਾਂਦਾ ਜੀ
0: ਅੱਜ ED ਦੇ ਸਾਹਮਣੇ,
1: ਸੋ
0: ਵੈਸੇ ਜਲੰਧਰ ਦੇ ਵਿੱਚ ਅਨੁਰਾਗ ਜਿਹੜੇ ਵਰਮਾ ਨੇ ਉਹ ਪੇਸ਼ ਵੀ ਹੋਏ ਨੇ ਜੀ ਉਹਨਾਂ ਸਾਹਮਣੇ
1: ਹਾਂਜੀ ਸਰ
0: ਜੀ
1: ਉਹ ਪਹਿਲਾਂ ਅਵਾਇਡ ਕਰਦੇ ਸੀ ਸਰਵਿਸ ਜਿੱਦਾਂ ਮਰਜ਼ੀ ਹੈਗਾ ED ਦਾ ਵੀ ਪਰ ਇਹ ਸਾਹਿਬ ਇਹ ਦੇਸ਼ ਦੀ ਤਰਾਸਦੀ ਆ ਜੀ
0: ਜੀ
1: ਕਿ ਇੱਥੇ ਦੇਖੋ ਨਾ ਵੀ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਸਟੇਟ ਕੋਲ ਬੜਾ ਵਧੀਆ ਬਹਾਨਾ ਮਿਲ ਗਿਆ ਹੈਗਾ ਕਿ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਹੈਗੀਆਂ ਉਹ ਸੈਂਟਰ ਦੇ ਕਹਿਣੇ ਤੇ ਚੱਲਦੀਆਂ ਹੈਗੀਆਂ
0: ਚੱਲਦੀਆਂ ਨੇ ਜੀ
1: ਤੇ ਫੇਰ
0: ਬਿਲਕੁਲ
1: ਭਾਈ ਫਿਰ ਜਿਹੜੇ ਪੰਜਾਬ ਦੇ ਵਿੱਚ ਬੈਠੇ ਲੋਕ ਬਾਰ ਬਾਰ ਉੱਥੇ ਜਾਂਦੇ ਹਾਈ ਕੋਰਟ ਦੇ ਵਿੱਚ ਵੀ
0: ਜੀ
1: ਭਾਈ ਸਾਨੂੰ CBI ਇਨਕੁਆਇਰੀ ਕਰਾ ਦਿਓ
0: ਜੀ
1: ਕਿਉਂਕਿ ਜਿਹੜੀ ਸਟੇਟ ਦੀਆਂ ਏਜੰਸੀਆਂ ਹੈਗੀਆਂ ਉਹ ਸਟੇਟ ਦੇ ਕਹਿਣੇ 'ਚ ਹੈਗੀਆਂ ਫਿਰ ਉੱਥੇ ਕਿਉਂ ਡਿਨਾਈ ਕਰਦੇ ਆ ਬਈ
0: ਬਿਲਕੁਲ ਹੈ ਜੀ
1: ਜਿਹੜਾ ਲੌਜਿਕ ਤੁਸੀਂ ਜੋ ਤੁਸੀਂ ਦੂਜੇ ਬਾਰੇ ਕਹਿੰਦੇ ਆ ਆਪਣੇ ਤੇ ਤੁਹਾਡੇ ਤੇ ਕਿਉਂ ਨਹੀਂ ਲਾਗੂ ਹੁੰਦਾ ਉਹ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਉਦੋਂ ਕਿਉਂ ਮੰਗ ਜਿਹੜੀ ਅਗਲੇ ਦੀ ਮੰਗ ਠੁਕਰਾਉਂਦੇ ਹੈਗੇ ਆ CBI ਇਨਕੁਆਇਰੀ ਦੀ ਜਦੋਂ ਅਗਲਾ ਕਹਿੰਦਾ ਵੀ ਸਾਨੂੰ ਸਟੇਟ ਦੀਆਂ ਏਜੰਸੀ ਤੇ ਫੇਥ ਹੈ ਨਹੀਂ ਗਾ ਜੀ
0: ਜੀ ਬਿਲਕੁਲ ਹੈ ਜੀ ਜੀ
1: ਪਰ ਇਹ ਸਾਹਿਬ ਮੈਂ ਨਾ 2 ਦਿਨ ਹੋ ਗਏ ਆ ਕਿ ਮੈਂ ਇਹ ਮੈਨੂੰ ਇਸ ਚੀਜ਼ ਦਾ ਡਰ ਲੱਗਦਾ ਸੀਗਾ
0: ਜੀ
1: ਕਿ ਸਾਡੀ ਨਾ ਪੰਜਾਬ ਦੇ ਵਿੱਚ ਨਾ ਇੱਕ ਮਾਸ ਹਸਟੀਰੀਆ ਨਾਂ ਦੀ ਬਿਮਾਰੀ ਜਿਹੜੀ ਹੈਗੀ ਹੈ ਨਾ, ਉਹ ਜ਼ਰੂਰ ਚੱਲਦੀ ਹੈ ਜੀ
0: ਜੀ
1: ਇੱਥੇ। ਜੇ ਮਤਲਬ ਨਗਰ ਕੀਰਤਨ ਚੱਲਣ ਲੱਗ ਪੈਣ ਤੇ ਨਗਰ ਕੀਰਤਨ ਹੈ
0: ਜੀ,
1: ਜੀ, ਜੇ ਨਾ ਕੋਈ
0: ਰੈਲੀਆਂ
1: ਜਿਹੜਾ
0: ਨਿਕਲਣ
1: ਕੰਮ
0: ਲੱਗ
1: ਕਰਨ ਲੱਗ
0: ਪੈਂਦੇ
1: ਪੈਂਦੇ ਸਾਰੇ ਹੀ, ਹਾਂਜੀ ਰੈਲੀਆਂ ਨਿਕਲਣ ਲੱਗ ਪੈਂਦੇ ਰੈਲੀਆਂ ਹੀ।
0: ਜੀ,
1: ਮੈਨੂੰ ਇਹ
0: ਧਰਨੇ ਲੱਗਣ
1: ਸੀਗਾ
0: ਲੱਗ ਜਾਂਦੇ ਜੀ।
1: ਵੀ ਹਾਂਜੀ ਵੀ ਆਹ ਜਿਹੜਾ ਹੈਗਾ, ਆ ਦੇਖੋ ਨਾ ਦੋ ਇੰਸੀਡੈਂਟ ਜਿਹੜਾ ਹੈਗਾ ਆ ਵੀ ਉਹ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਦੇ ਦੋ ਇੰਸੀਡੈਂਟ ਇੱਕਦਮ ਆ ਗਏ ਨਾ ਜੀ,
0: ਜੀ ਬਿਲਕੁਲ
1: ਮੈਨੂੰ ਇਹ ਹੋ ਗਿਆ। ਮੈਂ ਕਿਹਾ ਜਿੱਦਾਂ ਇਹ ਸੂਸਾਈਡ ਕਰ ਗਿਆ ਹੈਗਾ ਆ, ਕਿਤੇ ਇਦਾਂ ਦਾ ਹਰ ਤਹਿਸੀਲ ਪੱਧਰ ਦੇ ਉੱਤੇ ਇਹਨਾਂ ਦਾ ਵਿਰੋਧ ਦੇ ਵਿੱਚ ਲੋਕੀ ਇਹੋ ਜਿਹਾ ਕੰਮ ਨਾ ਕਰਨ ਲੱਗ ਪੈਣ।
0: ਆਰੰਭ ਦੇਣ ਜੀ।
1: ਉੱਥੇ ਤਾਂ ਇੱਥੇ ਤਾਂ ਲੋਕੀ ਮਰਨ ਨੂੰ ਬਹਾਨਾ ਲੱਭਦੇ ਹੈਗੇ ਵੀ ਕਿਸੇ ਨਾ ਕਿਸੇ ਦੇ ਸਿਰ ਚੜ੍ਹ ਕੇ
0: ਸਿਰ
1: ਮਰ ਗਏ
0: ਚੜ ਕੇ
1: ਹੈ ਜੀ।
0: ਬਿਲਕੁਲ, ਗੱਡੀ ਥੱਲੇ ਸਿਰ ਦੇ ਕੇ
1: ਦੁਖੀ
0: ਮਰ
1: ਤਾਂ
0: ਜਾਂਦੇ
1: ਵੈਸੇ ਹੀ ਦੁਨੀਆ ਬਹੁਤ ਹੈਗੀ ਹੈ ਜੀ।
0: ਜੀ
1: ਮੈਨੂੰ ਇਸ ਚੀਜ਼ ਦਾ ਹੈਗਾ ਸੀਗਾ ਜੀ, ਸਾਡੇ
0: ਜੀ
1: ਇਹ ਚੱਲਦਾ ਇਹ ਚੱਲਣ ਹੈਗਾ, ਜੇ ਵੀਰਾਂ ਨਿਕਲਣ ਲੱਗ ਪਈਆਂ ਤੇ ਸਾਰਿਆਂ ਨੇ ਵੀਰਾਂ ਤੇ ਚੱਲ ਜਾਣਾ ਜੀ,
0: ਜੀ
1: ਜੇ ਮੇਲੇ ਚੱਲ ਪਏ ਹੈਗੇ ਤੇ ਮੇਲਿਆਂ ਦੇ ਉੱਤੇ ਜੀ ਸਾਰਿਆਂ ਨੇ ਟਰਾਲੀ ਲਿਆ ਕੇ, ਫਲਾਨਾ ਟਰਾਲੀ ਲਿਆ ਕੇ ਚੱਲ ਗਿਆ, ਚਲੋ ਆਪਾਂ ਵੀ ਟਰਾਲੀ ਲਿਆ
0: ਜੀ,
1: ਕੇ ਚੱਲੀਏ ਜੀ,
0: ਇਸੇ
1: ਫਲਾਨੇ
0: ਤਰ੍ਹਾਂ ਤੇ
1: ਪਿੰਡੋਂ ਵੀ
0: ਦੇਖੋ
1: ਚੱਲ ਪਏ ਜੀ।
0: ਬੀਜੇਪੀ ਵੀ ਤਾਂ ਪੰਜਾਬ ਯਾਤਰਾ ਨਸ਼ਾ ਰੋਕੂ ਯਾਤਰਾ ਜਾਂ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਕਰ ਲਈ ਹੈ ਜੀ, ਦੇਖ ਲਓ ਇਹਨਾਂ ਨੇ ਵੀ।
1: ਭਾਈ ਸਾਹਿਬ ਤੁਸੀਂ ਜਦੋਂ ਕਵਰ ਕੀਤੀ ਸੀ ਵੀ 12 ਦਿਨ ਦੀ ਹੈਗੀ ਆ, ਮੈਂ ਕਿਹਾ 13ਵਾਂ ਨਾਲ ਕੀ ਕਰਨਾ ਸੀ, 13ਵੀਂ ਇੱਥੇ ਹੀ ਕਰਨੀ ਸੀ, ਉੱਥੇ ਜਾ ਕੇ ਕਰਨੀ ਆ।
0: 13 ਦਿਨ ਯਾਤਰਾ ਚੱਲੇਗੀ ਬਿਲਕੁਲ
1: ਹਾਂਜੀ
0: ਜੀ।
1: ਕੋਈ ਤਾਂ ਵਿਚਾਰ ਕਰ ਲਿਆ ਕਰੋ, ਤੁਸੀਂ 10 ਦਿਨ
0: ਨਹੀਂ
1: ਕਰ
0: ਸੈਣੀ
1: ਲਓ,
0: ਸਾਹਿਬ,
1: 15 ਦਿਨ
0: ਨੰਬਰ ਹੀ
1: ਕਰ ਲਓ,
0: ਬੜੀ
1: ਕੋਈ
0: ਸੋਚ
1: ਕਰ ਲਓ।
0: ਵਿਚਾਰ ਕੇ ਸਾਰਾ ਪਲੈਨਡ ਸਾਰੀਆਂ ਚੀਜ਼ਾਂ ਹੁੰਦੀਆਂ, ਦੇਖੋ ਨਾ ਸਿਆਸਤ ਦੇ ਵਿੱਚ ਨਾਲ ਨਾਲ ਪਲੈਨਿੰਗ ਵੀ ਫੁੱਲ ਹੁੰਦੀ ਹੈ ਜੀ, ਇੱਕ ਨੰਬਰਾਂ ਦਾ ਵੀ ਸਿਲਸਿਲਾ ਨਾਲ ਦੀ ਨਾਲ ਚੱਲਦਾ ਹੈ ਜੀ।
1: ਨਾਲ ਮੈਂ ਹੁਣ ਪਹਿਲਾਂ ਜਿਹੜਾ ਹੈਗਾ ਕਾਂਗਰਸ ਦਾ ਚੌਥਾ ਨਾਲ ਉਠਾਲਾ ਨਾਲ ਹੀ ਕਰਦੇ ਹਾਂ, ਕਾਂਗਰਸ ਦਾ ਜੀ ਰਾਹੁਲ
0: ਹਾਂਜੀ
1: ਗਾਂਧੀ ਆ
0: ਅੱਜ
1: ਰਿਹਾ ਪੰਜਾਬ ਜੀ।
0: ਆਏ ਨੇ ਜੀ ਆਪਣੇ, ਹਾਂਜੀ ਆ ਗਏ ਨੇ ਜੀ, ਜਿਹੜੇ ਇੰਚਾਰਜ ਲਾਏ ਨੇ ਉਹਨਾਂ ਨੇ, ਤੇ ਅੱਜ ਆਪਣੇ
1: ਸਚਿਨ
0: ਜਲੰਧਰ
1: ਪਾਇਲਟ ਆ ਗਏ ਜੀ
0: ਸੁਣ ਜੁੜੇ ਨੇ ਜੀ। ਜੀ ਭਗਤ
1: ਪੰਜਾਬ ਦੀ
0: ਸਿੰਘ ਉਹਨਾਂ ਨੂੰ
1: ਫਿਤਰਤ
0: ਮਿਲੇ ਨੇ
1: ਇਦਾਂ ਦੀ ਹੈ
0: ਜੀ।
1: ਹਾਂਜੀ, ਜਿੱਦਾਂ ਮਰਜ਼ੀ ਹੈਗਾ, ਪੰਜਾਬ ਦੀ ਫਿਤਰਤ ਇਦਾਂ ਦੀ ਹੈਗੀ ਆ ਜੀ ਵੀ ਜਿਹੜਾ ਇੱਥੇ ਬਾਹਰੋਂ ਆ ਜਾਂਦਾ ਕਾਂਗਰਸੀ ਉਹਨੂੰ ਰਜਾ ਕੇ ਭੇਜਦੇ ਜੀ,
0: ਜੀ
1: ਉਹਨੂੰ ਤਾਂ ਇੰਨਾ ਉਹ ਆਪਣੀ ਸਟੇਟ ਚ ਨਹੀਂ ਰਹਿੰਦਾ, ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਇੱਥੇ ਹੀ ਤੁਰਿਆ ਫਿਰਦਾ ਰਹਿੰਦਾ ਹੈਗਾ, ਕਿਉਂਕਿ ਪੰਜਾਬ ਦੇ ਨੇਤਾ ਐਸ਼ ਹੀ ਬੜੀ ਕਰਾਉਂਦੇ ਆ।
0: ਆ ਤੁਸੀਂ
1: ਹਾਂਜੀ
0: ਦੇਖਿਓ ਕੱਲ ਤਾਈਂ ਉਹਨੇ
1: ਉਹਦੀ
0: ਕਹਿਣਾ ਕਿ ਪੰਜਾਬ ਕਾ ਰੋਟੀ, ਪੰਜਾਬ ਕਾ ਸਾਗ ਮੱਕੀ ਕੀ ਰੋਟੀ ਲੱਸੀ ਸਾਰਾ ਕੁਝ ਹੀ ਗਣਾਊਗਾ ਜੀ ਹੌਲੀ ਹੌਲੀ ਉਹ। ਹਾਂਜੀ
1: ਬਿਲਕੁਲ ਜੀ, ਸਭ ਕੁਛ ਦੇਣਗੇ ਉਹਨੂੰ, ਸਭ ਕੁਛ ਦੇਣਗੇ।
0: ਜੀ
1: ਵਾਲੇ ਸਾਹਿਬ
0: ਸੈਂਸ,
1: ਸਾਡੇ ਲਾਈਟ ਆਈ ਆ ਤੇ ਬੜੀ ਡਿਮ ਆ ਗਈ ਜੀ, ਕੀ ਕਰੇ
0: ਚਲੋ
1: ਬੰਦਾ।
0: ਆ ਤਾਂ ਗਈ ਜੀ, ਥੋੜਾ ਜਿਹਾ ਇਸ਼ਾਰਾ ਤਾਂ ਮਿਲ ਗਿਆ ਵੀ ਆ ਗਈ ਆ ਭਾਈ, ਹੌਸਲਾ
1: ਕੁਝ
0: ਤਸੱਲੀ
1: ਨਹੀਂ।
0: ਤਾਂ ਹੋਈ
1: ਹਾਂ
0: ਮਾੜੀ ਜੀ, ਵੀ ਆ ਜਾਊਗੀ ਹੈ ਨਾ ਜੀ।
1: ਤਸੱਲੀ ਥੋੜਾ ਜੀ, ਮੇਰਾ ਤਾਂ ਸਾਹਮਣੇ ਨਿਗਾਹ ਪੈ ਰਹੀ ਹੈਗੀ ਆ ਮੀਟਰ ਤੇ, ਫੇ ਭਾਈ ਇਹ 180 ਆ ਕਿ 170 ਆ, ਵੀ ਉਹ ਤੋਂ ਚੱਕ ਲਊਗਾ ਵੀ ਜਿਹੜਾ ਹੈਗਾ ਕਿਤੇ ਹੋਰ ਨਾ ਚੀਜ਼ਾਂ ਖਰਾਬ ਕਰਦਾ।
0: ਬਿਲਕੁਲ
1: ਹਾਂਜੀ
0: ਹੈ ਜੀ, ਤੜਥੱਲੀ ਮਚਾ ਦੇਵੇ ਬਿਲਕੁਲ।
1: ਬਿਲਕੁਲ, ਹੁਣ ਭਾਰੀ ਸਾਹਿਬ ਜਿਹੜਾ ਹੈਗਾ ਆ ਭਾਈ ਰਾਹੁਲ ਗਾਂਧੀ ਨੇ ਆਉਣਾ ਆ, ਉਹ ਤੋਂ ਪਹਿਲਾਂ ਅੱਜ ਜਿਹੜਾ ਆ ਤੇ ਰੰਧਾਵਾ ਸਾਹਿਬ ਦਾ ਬਿਆਨ ਆ ਗਿਆ ਕਿ ਮੈਂ ਤਾਂ ਕਦੀ ਪ੍ਰਧਾਨਗੀ ਦੀ ਮੰਗ ਕੀਤੀ ਨੀ,
0: ਕੀਤੀ ਨੇ ਜੀ।
1: ਹਾਂਜੀ, ਤੇ ਨਾ ਚੰਨੀ ਸਾਹਿਬ ਨੇ ਕਦੀ ਕੀਤੀ ਪ੍ਰਧਾਨਗੀ ਦੀ ਮੰਗ।
0: ਜੀ
1: ਹਾਂਜੀ, ਤੇ ਮੀਲਿੰਗ ਦੇਰ ਬਾਈ ਕਿ ਕੋਈ ਨਾ ਕੋਈ ਜਾਂ ਤਾਂ ਇਸ਼ਾਰਾ ਹੋਇਆ ਆ
0: ਜੀ,
1: ਵੀ ਤੁਸੀਂ ਨੀ ਰੌਲਾ ਪਾਉਣਾ ਵੀ ਅਸੀਂ ਜਾਂ ਤਾਂ ਸਾਇਲੈਂਟਲੀ ਜਿਹੜਾ ਇਹ ਬਦਲ ਦਿਆਂਗੇ, ਜਾਂ ਹਾਈ ਕਮਾਂਡ ਨੇ ਕਹਿ ਤਾ ਹੋਣਾ ਵੀ ਬਾਬਿਆਂ ਨੇ ਜੋ ਕਹਿ ਤਾ ਸੋ ਕਹਿ ਤਾ। ਹਾਂਜੀ, ਇਸ ਕਰਕੇ ਭਾਈ ਇਹਦੇ ਨਾਲ ਹੀ ਗੁਜ਼ਾਰਾ ਕਰੋ, ਹੁਣ ਅਗਲੇ ਇਲੈਕਸ਼ਨ ਚ ਦੇਖਾਂਗੇ ਤੁਹਾਨੂੰ ਪੁੱਛ ਲਾਂਗੇ।
0: ਕਿਉਂਕਿ ਉਹ ਜਦੋਂ ਰਾਹੁਲ ਨੇ ਆਉਣਾ ਜੀ, ਇਹਨਾਂ ਦੀ ਸਾਰਿਆਂ ਦੇ ਮਜਬੂਰੀ ਵੀ ਤਾਂ ਬਣ ਜਾਣੀ ਆ ਨਾ ਜੀ ਇਹਨਾਂ ਦੀ, ਅਗਲੇ ਉਹ ਟਾਈਮ ਸਿਰ ਟਾਈਮਿੰਗ ਦੇ ਨਾਲ ਹੀ ਕਰਨਗੇ ਜੀ, ਕਰਨਗੇ ਜੀ, ਤਾਂ ਰੌਲਾ ਨਾ ਪਵੇ ਹੈ ਨਾ ਜੀ।
1: ਨਹੀਂ ਸਰ, ਰਾਹੁਲ ਗਾਂਧੀ ਦੀ ਵੀ ਇਹ ਹੈਗੀ ਹੈ ਕਿ ਉਹ ਡਿਸੀਜਨ ਲੈਣ ਦੇ ਵਿੱਚ ਨਾ ਇੱਕ ਐਡਾਮੈਂਟ ਐਟੀਟਿਊਡ ਤਾਂ ਪਤਾ ਨਹੀਂ ਲੀਡਰਾਂ ਦਾ ਕਿਉਂ ਹੁੰਦਾ ਕਿ ਜੋ ਮੈਂ ਕਹਿਤਾ ਸੋ ਕਹਿਤਾ। ਹਾਂਜੀ, ਵੀ ਕੋਈ ਬੰਦਾ ਡੇਅਰ ਨਾ ਕਰੇ, ਜੇ ਗਲਤ ਫੈਸਲਾ ਤੁਹਾਡਾ ਆ ਤੇ ਜੇ ਅਗਲਾ ਬੰਦਾ ਬਾਰ ਬਾਰ ਤੁਹਾਨੂੰ ਅਵੇਅਰ ਕਰ ਰਿਹਾ ਹੈਗਾ ਆ, ਤੁਸੀਂ ਕਿਉਂ ਤੋੜ ਤੋੜ ਕੇ ਝਟਕਦੇ ਹੈਗੇ ਆ ਬੰਦੇ ਨੂੰ?
0: ਬਿਲਕੁਲ
1: ਇੱਕ ਕਿਸਮ ਦਾ ਤੁਸੀਂ ਜਿਹੜਾ ਆ ਆਪਣੀ ਸੁਪਰਮੇਸੀ ਦਿਖਾਉਣਾ ਚਾਹੁੰਦੇ ਹੈਗੇ ਆ। ਅਗਲੇ ਕਹੀ ਜਾਂਦੇ ਵੀ ਭਾਈ ਇਸ ਪ੍ਰਧਾਨ ਨਾਲ ਅਸੀਂ ਨੀ ਕਾਮਯਾਬ ਹੋ ਸਕਦੇ, ਤੁਸੀਂ ਅਗਲਿਆਂ ਦੀ ਗੱਲ ਤਾਂ ਸੁਣੋ,
0: ਜੀ
1: ਇੱਥੇ
0: ਬਿਲਕੁਲ
1: 12-5-48 ਜਿਹੜੇ ਹੈਗੇ ਆ ਨਹੀਂ ਚੱਲਣੇ।
0: ਨਹੀਂ ਚੱਲਣੇ
1: ਹਾਂਜੀ, ਪੂਰੇ 7.5-4 ਸਾਲ ਜਿਹੜਾ ਹੈਗਾ ਇਸ ਪ੍ਰਧਾਨ ਨੇ ਜਿਹੜਾ ਆ ਕੋਈ ਧਰਨਾ ਕਿੱਥੇ ਲਾਇਆ ਹੈਗਾ ਆ ਜੀ, ਸਰਕਾਰ ਦੀ ਕਿਹੜੀ ਨੀਤੀ ਦੀ ਵਿਰੋਧਤਾ ਕੀਤੀ ਆ ਜੀ, ਬਟ ਇਟ ਇਹ ਟਾਕ ਆਫ ਦਾ ਟਾਊਨ, ਬੱਚੇ ਬੱਚੇ ਨੂੰ ਪੰਜਾਬ ਚ ਪਤਾ ਆ ਵੀ ਰਾਜਾ ਵੜਿੰਗ ਦੇ ਬੱਸਾਂ ਦੀਆਂ ਬੋਡੀਆਂ ਦਾ ਜਿਹੜਾ ਹੈਗੀ ਆ ਫਾਈਲ ਭਗਵੰਤ ਮਾਨ ਦੱਬ ਕੇ ਬੈਠਾ ਇਸੇ ਕਰਕੇ, ਤੇ ਇਹਨੇ ਉਹਦੇ ਨਾਲ ਜਿਹੜਾ ਹੈਗਾ ਆ ਵੀ ਕੰਪਰੋਮਾਈਜ਼ ਕਰ ਲਿਆ,
0: ਬਿਲਕੁਲ ਹੈ ਜੀ।
1: ਔਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਸ ਨੂੰ ਡਿਸਕਲੋਜ਼ ਕੀਤਾ ਸੀ ਮਨਪ੍ਰੀਤ ਬਾਦਲ ਨੇ
0: ਜੀ
1: ਕਿ ਹਾਂ ਜੀ ਕਿੱਥੇ ਮੁਲਾਕਾਤ ਹੋਈ ਤੇ ਟੋਪੀ ਪਾ ਕੇ ਜਾ ਕੇ ਤੇ ਮਿਲੇ ਆਏ ਸੀ, ਉਹ
0: ਬਿਲਕੁਲ ਹੈ
1: ਸਾਰੀਆਂ ਗੱਲਾਂ ਅਗਲਿਆਂ ਨੇ ਕਹੀਆਂ ਜੀ।
0: ਬਿਲਕੁਲ
1: ਉਹ
0: ਹੈ ਜੀ
1: ਚੀਜ਼ ਤੋਂ ਬਾਅਦ ਜਿਹੜਾ ਹੈਗਾ ਕਦੀ ਨਹੀਂ ਭਗਵੰਤ ਮਾਨ ਨੇ ਵੀ ਇਹਨੂੰ ਅਹਿਸਾਸ ਕਰਾਇਆ। ਪਹਿਲਾਂ ਇੱਕ ਵਾਰੀ ਕਿਹਾ ਸੀ ਤੇਰੀਆਂ ਫਾਈਲਾਂ ਹੈਗੀਆਂ ਮੇਰੇ ਕੋਲ, ਤੇ ਬਾਅਦ ਚ ਕਹਿ
0: ਜੀ
1: ਦੇਣਾ ਪ੍ਰਧਾਨ ਜੀ, ਪ੍ਰਧਾਨ ਜੀ ਕਹਿ ਕੇ ਐਡਰੈਸ ਕਰਨਾ ਸ਼ੁਰੂ ਕਰ ਦਿੱਤਾ।
0: ਜੀ
1: ਤੋ ਇਸ ਕਰਕੇ ਜਦੋਂ ਇੱਕ ਬੰਦਾ ਜਿਹੜਾ ਹੈਗਾ ਜਿਸ ਘਰ ਦਾ ਮੁਖੀਆ ਹੀ ਜਿਹੜਾ ਆ ਵਿਕਿਆ ਆ ਹੋਵੇ, ਉਸ ਘਰ ਨੇ ਕੀ ਤਰੱਕੀ ਕਰਨੀ ਜੀ?
0: ਬਿਲਕੁਲ
1: ਉਹ
0: ਦਰੁਸਤ
1: ਬਾਰ ਬਾਰ ਕਹਿੰਦੇ ਹੈਗੇ ਆ ਰਾਹੁਲ ਗਾਂਧੀ ਜੋ ਜਿਹੜਾ ਹੈਗਾ ਆ, ਇਹਨਾਂ ਨੂੰ ਆਪਣੇ ਨਾ ਲਾਇਲ ਬੰਦੇ ਜਿਹੜੇ ਹੈਗੇ ਆ ਉਹ ਜ਼ਿਆਦਾ ਪਸੰਦ ਹੁੰਦੇ ਆ।
0: ਜੀ
1: ਇੰਟੈਲੀਜੈਂਸੀ ਜਾਂ ਮਤਲਬ ਜਿਹੜਾ ਗਰਾਊਂਡ ਰਿਐਲਿਟੀ ਨੂੰ ਇਹ ਪਛਾਣਨ ਦੇ ਵਿੱਚ ਨਾਕਾਮ ਰਹਿੰਦੇ ਆ ਜੀ,
0: ਜੀ
1: ਇਹ ਚਮਚਿਆਂ ਨੂੰ ਬਹੁਤ ਪਸੰਦ ਕਰਦੇ ਆ ਜੀ।
0: ਜੀ
1: ਤੋ ਇਸ ਕਰਕੇ ਜਦ ਉਹ ਕਹੀ ਜਾਂਦੇ ਹੈਗੇ ਸੀ ਵੀ ਡਿਸੀਜਨ ਗਲਤ ਆ,
0: ਜੀ
1: ਹੁਣ ਦੇਖੋ ਸਚਿਨ ਪਾਇਲਟ ਆਇਆ ਹੈਗਾ ਆ, ਉਹ ਇਹੋ ਜਿਹਾ ਬੰਦਾ ਇੰਚਾਰਜ ਲਾਇਆ ਜਿਹਨੇ ਆਪਣੀ ਸਟੇਟ ਦੇ ਵਿੱਚ ਆਪਣੇ ਮੁੱਖ ਮੰਤਰੀ ਨੂੰ ਵਕਤ ਪਾਈ ਰੱਖਿਆ।
0: ਜੀ
1: ਹਾਂਜੀ ਉੱਥੇ ਉਹ ਗਲਹੋਤ ਹੈਗਾ ਸੀਗਾ ਮੁੱਖ ਮੰਤਰੀ ਉਹਦਾ, ਕਦੀ ਇਹਨੇ ਆਪਣਾ ਧੜਾ ਲੈ ਕੇ ਵੱਖਰਾ ਹੋਣ ਦੀ ਕੋਸ਼ਿਸ਼ ਕਰਨੀ, ਕਦੀ ਕਹਿਣਾ ਸਰਕਾਰ ਟੁੱਟ ਗਈ ਹੋਏ, ਸਰਕਾਰ
0: ਜੀ
1: ਬਚ ਗਈ ਹੋਏ, ਹਾਂਜੀ ਇਹਨਾਂ ਨੂੰ ਕਦੀ ਇਹਦੇ ਨਾਲ ਦੇ ਵਿਧਾਇਕ ਜਿਹੜੇ ਆ ਚੱਕ ਕੇ ਕਿਤੇ ਖੜਨੇ ਪੈਂਦੇ ਸੀ, ਕਦੀ ਕਿਤੇ ਖੜਨੇ ਪੈਂਦੇ ਸੀ ਲਪੋ ਕੇ ਕਿਤੇ ਬੀਜੇਪੀ ਨਾਲ ਲੈ ਜਾਏ।
0: ਜੀ
1: ਹੁਣ
0: ਬਿਲਕੁਲ
1: ਇਹੋ ਜਿਹੇ ਬੰਦੇ ਨੂੰ ਇੰਚਾਰਜ ਲਾਇਆ, ਉਹ
0: ਜੀ
1: ਦੇਖੀਏ ਉਹਦਾ ਤਜਰਬਾ ਵੀ ਹੈਗਾ ਆ ਵੀ ਕੀ ਕਰਦਾ ਆ ਤੇ ਕਿਸੇ ਤਰੀਕੇ ਦੇ ਨਾਲ
0: ਜੀ
1: ਇੱਥੇ ਇਹਦੇ ਫੇਵਰ ਦੇ ਵਿੱਚ ਗੱਲ ਕਰਦਾ।
0: ਜੀ ਬਿਲਕੁਲ
1: ਓਵਰਆਲ ਜਿਹੜਾ ਹੈਗਾ ਆ ਜੀ ਇੱਥੇ ਨਾ ਜਿਹੜੇ ਇੰਚਾਰਜ ਲੱਗਦੇ ਵੀ ਆ ਉਹ ਸਾਰਾ ਜਾ ਕੇ ਉੱਪਰ ਰਿਪੋਰਟ ਗੁੱਡ ਜਾਂ ਗੁੱਡ ਗੁੱਡ ਕਰੀ ਜਾਂਦੇ ਆ, ਉਹ
0: ਜੀ
1: ਦੱਸਦੇ ਨੇ ਵੀ ਸਟੇਟ ਦੀ ਰਿਐਲਿਟੀ ਕੀ ਹੈਗੀ ਜੀ। ਅੱਜ
0: ਬਿਲਕੁਲ ਹੈ ਜੀ
1: ਸਰ ਜੇ ਇਹ ਕੁਛ ਮੈਂ ਤੁਹਾਨੂੰ ਦੱਸਿਆ ਸੀ ਨਾ ਪਰਸੋਂ ਵੀ ਮੈਂ ਗੱਲ ਕੀਤੀ ਸੀ ਵੀ ਮੈਂ ਕਿਸੇ ਸਰਪੰਚ ਨੂੰ ਕਿਹਾ
0: ਜੀ
1: ਵੀ ਉਹ ਕਹਿੰਦਾ ਸਰਕਾਰ ਰਿਪੀਟ ਹੋਣੀ, ਮੈਂ ਤਾਂ ਕਿਹਾ ਮੈਂ ਕਿਹਾ ਨਹੀਂ ਤੁਹਾਡੀ ਸਰਕਾਰ ਨਹੀਂ ਰਿਪੀਟ ਹੋ ਸਕਦੀ।
0: ਜੀ
1: ਉਹ ਕਹਿੰਦਾ ਅੱਛਾ ਵੀ ਇਹ ਦੱਸੋ ਇਹ ਬਣੂਗਾ ਕੌਣ,
0: ਬਿਲਕੁਲ
1: ਸਾਰੇ ਪਾਸੇ ਡਿਗਾ ਘੁਮਾ ਲਈ, ਆਪਣੇ ਕੋਲ ਜਵਾਬ ਹੀ ਹੈ ਨਹੀਂ ਸੀਗਾ
0: ਨਹੀਂ
1: ਜੀ।
0: ਸੀਗਾ ਜੀ ਬਿਲਕੁਲ ਹੈ ਜੀ
1: ਕਾਂਗਰਸ
0: ਜੀ
1: ਤੇ ਕਿਸੇ ਟਾਈਮ ਤੇ ਇਦਾਂ ਦਾ ਸੀ ਕਿ ਇਦਾਂ ਲੱਗਦਾ ਸੀ ਵੀ ਜਦੋਂ ਇਹ ਸਰਕਾਰ ਨੂੰ ਆਈ ਨੂੰ ਅਜੇ ਸਾਲ ਹੋਇਆ ਸੀ
0: ਜੀ
1: ਇਹ ਅੱਜ ਚੋਣਾਂ ਹੋ ਜਾਣ ਭਾਵੇਂ ਕਾਂਗਰਸ ਨੂੰ ਲੋਕੀ ਆ ਵਾਗ ਡੋਰ
0: ਬਿਲਕੁਲ
1: ਦੇ ਦੇਣਗੇ।
0: ਬਿਲਕੁਲ ਹੈ। ਤੇ ਸੈਂਟ ਸਾਹਿਬ ਇੱਕ ਦੋ
1: ਹਾਂਜੀ
0: ਕਮੈਂਟ ਨੇ ਔਜਲਾ ਸਾਹਿਬ ਦੇ ਉਹ ਮੈਂ ਸਾਂਝੇ ਕਰਦਾ, ਤੇ ਤੁਸੀਂ ਬੱਤੀ ਦੀ ਗੱਲ ਕੀਤੀ ਨਾਲ ਮੁਕੱਦਰ ਜੁੜੇ, ਕੱਲ ਵਾਲਾ ਸਵਾਲ ਸ਼ਾਇਦ ਉਹਨਾਂ ਦਾ ਹੋਏਗਾ, ਉਹਨਾਂ ਨਾਲ ਗੱਲ ਕਰਦੇ ਹਾਂ। ਤੇ ਇੱਕ ਖਬਰ ਬੜੀ ਇੰਟਰਸਟਿੰਗ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਤੇ ਉਹ ਹਲੇ ਨਸ਼ਰ ਨਹੀਂ ਕੀਤੀ ਹੈ। ਤੇ ਔਜਲਾ ਸਾਹਿਬ ਕਹਿੰਦੇ ਆ ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਦੇ ਵਿੱਚ, ਤੇ ਕਹਿੰਦੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਕਹਿੰਦੇ ਇੱਕ ਕੰਮ ਹੈ ਸਾਡੇ ਲੋਕਾਂ ਲਈ ਜੀ। ਤੇ ਰਾਜਨ ਜੀ ਮੇਰੇ ਇਸ ਕਮੈਂਟ ਤੋਂ ਕਹਿੰਦੇ ਧਿਆਨ ਦਿਓ ਜਰਾ ਵੀਰ ਜੀ, ਤੇ ਨਾਲ
1: ਸਰ ਕਿਰਤੀ
0: ਜੀ
1: ਕਿਰਤੀ ਯੂਨੀਅਨ ਜਿਹਨਾਂ ਨੇ ਉਹਨਾਂ ਦਾ ਰਾਜੀਨਾਮਾ ਕਰਾਇਆ ਜੀ ਇਹ
0: ਜੀ
1: ਬਿਬੜੇ ਵਾਲਾ,
0: ਜੀ
1: ਹਾਂਜੀ ਆ ਜਿਹੜਿਆਂ ਨੇ ਹੁਣ ਕੱਲ ਨੂੰ ਬੰਦ ਕਰਨਾ ਹੈਗਾ ਜੀ
0: ਜੀ
1: ਐਸੀ ਯੂਨੀਅਨ ਬੇਗਮਪੁਰਾ ਹਾਂਜੀ ਉਹ
0: ਹੁਸ਼ਿਆਰਪੁਰ ਦੀ ਵੀ ਆ ਗਈ ਖਬਰ
1: ਰਿਲੇਟਿੰਗ ਟੂ ਜਿਹੜਾ ਹੈਗਾ ਐਸੀ ਕਮਿਊਨਿਟੀ ਨਾਲ ਆ ਗਿਆ
0: ਜੀ
1: ਜੀ,
0: ਬਿਲਕੁਲ
1: ਤੇ ਉਹ ਸਾਰੀਆਂ ਜੀ ਉਹਨਾਂ ਦਾ ਕੰਮ ਇਹ ਹੈਗਾ ਆ ਜੀ ਵੀ ਜਿੱਥੇ ਕਿਤੇ ਇਦਾਂ ਦਾ ਇਸ਼ੂ ਹੋਵੇ ਉੱਥੇ ਜਾਣਾ,
0: ਜੀ
1: ਉੱਥੇ ਜਾ ਕੇ ਬਾਜ਼ਾਰ ਬੰਦ ਕਰਾਉਣਾ,
0: ਜੀ
1: ਥਾਣੇ ਦੇ ਵਿੱਚ ਧਮਕੀ ਦੇਣੀ, ਉਹ
0: ਜੀ
1: ਸਾਰਾ ਕੁਛ ਕਰਨਾ ਜੀ
0: ਜੀ
1: ਜਿਹਦੇ ਨਾਲ ਇਸ ਸਮਾਜ ਦੀ ਇੱਜ਼ਤ ਬਹਾਲ ਹੋ ਸਕੇ ਜੀ। ਹੋਰ
0: ਬਿਲਕੁਲ
1: ਪਤਾ ਨਹੀਂ ਸਾਨੂੰ ਇਹ ਨਹੀਂ ਸਮਝ ਆਈ ਵੀ ਅੱਜ ਤੱਕ ਕਿੱਦਾਂ ਇਹਨਾਂ ਨੇ ਬਹਾਲ ਕਰਾਈ ਇੱਜ਼ਤ, ਤੇ ਇੱਜ਼ਤ ਗਈ ਕਿੱਥੇ ਸੀ?
0: ਜੀ
1: ਸਰ ਇੱਜ਼ਤ ਤਾਂ ਹਰ ਇੰਡੀਵਿਜੁਅਲ ਦੀ ਹੁੰਦੀ ਆ ਨਾ,
0: ਜੀ
1: ਉਹ ਆਪਣੇ ਇੰਡੀਵਿਜੁਅਲ ਦੀ ਇੱਜ਼ਤ ਜਿਹੜੀ ਆ ਉਹ ਏਦਾਂ ਥੋੜਾ ਦਿੱਤੀ ਜਾਂਦੀ ਜਾਂ ਮਿਲਦੀ ਹੈਗੀ ਆ, ਇੱਜ਼ਤ ਤਾਂ ਕਮਾਈ
0: ਬਿਲਕੁਲ
1: ਜਾਂਦੀ ਆ ਜੀ।
0: ਬਿਲਕੁਲ ਹੈ ਜੀ,
1: ਬਾਬਾ
0: ਜੀ
1: ਸਾਹਿਬ ਅੰਬੇਦਕਰ ਨੇ ਇੱਜ਼ਤ ਕਮਾਈ ਆ ਜੀ ਆਪਣੇ ਕੰਮਾਂ ਦੁਆਰਾ, ਆਪਣੀ
0: ਜੀ
1: ਐਜੂਕੇਸ਼ਨ ਦੇ ਦੁਆਰਾ, ਹਾਂਜੀ ਆਪਣਾ ਮਾਰਗ ਦਰਸ਼ਨ ਜਿਹੜਾ ਦਿੱਤਾ ਹੈਗਾ ਉਹਦੇ ਦੁਆਰਾ।
0: ਜੀ
1: ਬਾਕੀ ਇਹ ਹੈਗਾ ਆ ਵੀ ਜਦੋਂ ਕੋਈ ਏਦਾਂ ਦਾ ਮਹਾਂਪੁਰਸ਼ ਇਹ ਦੁਨੀਆਂ ਤੇ ਚਲ ਜਾਂਦਾ ਹੈਗਾ ਉਸ ਤੋਂ ਬਾਅਦ ਉਹਨਾਂ ਦੇ ਨਾਂ ਦੀਆਂ ਦੁਕਾਨਾਂ ਚੱਲ ਪੈਂਦੀਆਂ ਜੀ,
0: ਬਿਲਕੁਲ
1: ਤੇ
0: ਹੈ
1: ਇੱਥੇ
0: ਜੀ
1: ਦੁਕਾਨਾਂ ਹੈਗੀਆਂ ਜੀ ਦੇਖੋ ਕਿੱਥੇ ਕਿੱਥੇ ਕਿਸਾਨ ਦੀਆਂ, ਮੈਂ ਤਾਂ ਜਾਤੀ ਹੋਈ ਸੰਭਾਲੀ ਹੈਗੀ ਆ ਤਾਂ ਕਿਸਾਨਾਂ ਦੀਆਂ ਇਹੀ ਮੁਸ਼ਕਲਾਂ ਹੈਗੀਆਂ ਜੀ,
0: ਜੀ
1: ਚੰਡੀਗੜ੍ਹ ਪੰਜਾਬ ਨੂੰ ਉਹਨੇ ਮਿਲਿਆ ਨਹਿਰੀ ਪਾਣੀ ਏਦਾਂ ਹੀ ਹੈਗੇ ਆ ਜੀ, ਉਹੀ
0: ਜੀ
1: ਮੁੱਦੇ ਆ, ਹੁਣ ਤਾਂ ਹੁਣ ਜੀ ਘੋਟਾ ਲਾ ਲਿਆ ਆ ਜੀ ਸਾਨੂੰ
0: ਬਿਲਕੁਲ
1: ਮੁੱਦਿਆਂ ਦਾ ਸਾਰਿਆਂ ਦਾ ਪਤਾ, ਹਾਂਜੀ
0: ਜੀ
1: ਸਾਨੂੰ ਇਹ ਵੀ ਪਤਾ ਹੈਗਾ ਆ ਜੀ ਵੀ ਐਡਰੈਸ ਇਹਨਾਂ ਤੋਂ ਵੀ ਨੀ ਹੋਣੇ, ਮੁੜ
0: ਜੀ
1: ਕੇ ਫਿਰ ਜਿਹੜਾ ਹੈਗਾ ਆ ਰਾਜੇਵਾਲ ਸਾਹਿਬ ਵੀ ਜਿਹੜੇ ਆ ਜਦੋਂ ਦੇ ਚੱਲੇ ਹੈਗੇ ਆ ਉਹ ਇੱਕ ਅੱਧਾ ਮੁੱਦਾ ਜਿਹੜਾ ਹੈਗਾ ਛੋਟਾ ਮੋਟਾ ਉਹ ਐਡਰੈਸ ਕਰਾ ਲਿਆ ਹੋਊਗਾ, ਨਹੀਂ ਤਾਂ ਬਾਕੀ ਉਹ
0: ਨਹੀਂ
1: ਵੱਡੇ
0: ਦੇਖੋ
1: ਮੁੱਦੇ ਤਾਂ ਉਹਦੇ
0: ਪਹਿਲਾਂ
1: ਤੁਰੇ ਆ ਜੀ।
0: ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸੀਗੇ ਗੁਟਕਾ ਸਾਹਿਬ ਦੀ ਸਹੁੰ ਹੱਥ ਦੇ ਵਿੱਚ ਫੜ ਕੇ ਖਾਧੀ ਵੀ ਮੈਂ ਨਸ਼ੇ ਖਤਮ ਕਰ ਦਾਂਗਾ ਇੰਨੇ ਸਮੇਂ 'ਚ, ਇਹ ਆਏ ਕਹਿੰਦੇ 4 ਹਫ਼ਤਿਆਂ 4 ਮਹੀਨਿਆਂ 'ਚ ਕਰ ਦਾਂਗੇ ਆਮ ਆਦਮੀ ਪਾਰਟੀ ਵਾਲੇ, ਤੇ ਹੁਣ ਬੀਜੇਪੀ ਆ ਗਈ ਹੈ, ਕਹਿੰਦੀ ਪੰਜਾਬ ਹੀ ਨਸ਼ਾ ਮੁਕਤ ਕਰ ਦੇਣਾ ਜੀ ਅਸੀਂ, 15 ਸਾਲ ਤਾਂ ਇਹਦੇ ਵਿੱਚ ਹੀ ਲਾਂਗੇ ਸੈਣੀ ਸਾਹਿਬ।
1: ਪਰ ਇਹ ਸਭ ਜਿਹੜਾ ਨਸ਼ੇ ਦਾ ਮੁੱਦਾ ਆ, ਇਹ ਸਾਡਾ ਸਟੇਟ ਦਾ ਹੀ ਮੁੱਦਾ ਨਹੀਂ ਗਾ,
0: ਜੀ
1: ਇਹ ਸਾਡੀਆਂ ਹਿਮਾਚਲ ਚ ਦੇਖ ਲਓ ਤੁਸੀਂ, ਹਰਿਆਣੇ ਚ ਦੇਖ ਲਓ, ਸਾਰੀਆਂ ਸਟੇਟਾਂ ਚ ਹੈਗਾ ਜੀ।
0: ਬਿਲਕੁਲ ਹੈ ਜੀ।
1: ਸਵਾਲ ਇਹ ਹੈਗਾ ਆ ਜੀ ਕਿ ਇਹਨੂੰ ਐਡਰੈਸ ਕਿੱਦਾਂ ਕੀਤਾ ਜਾਵੇ?
0: ਜੀ
1: ਸਰ ਉਹਦੇ ਵਾਸਤੇ ਸਾਇੰਟਿਫਿਕ ਸਟੱਡੀ ਹੋਣੀ ਚਾਹੀਦੀ ਆ।
0: ਬਿਲਕੁਲ।
1: ਇਹਦਾ ਹੱਲ ਬੰਦੇ ਨੂੰ, ਜੋ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹੈਗਾ ਆ ਜੀ, ਚਾਹੇ ਮੈਨੂੰ ਇਹਦੇ ਬਾਰੇ ਸੁਣਨਾ ਵੀ ਪੈਂਦਾ ਬਹੁਤ ਕੁਛ,
0: ਜੀ
1: ਪਰ ਇਹਦੇ ਬਾਰੇ ਇਹ ਹੈਗਾ ਆ ਕਿ ਇਹਨਾਂ ਨਸ਼ਿਆਂ ਤੋਂ ਬੰਦੇ ਨੂੰ ਰਵਾਇਤੀ ਨਸ਼ਿਆਂ ਤੇ ਲੈ ਆਓ, ਇਹੀ ਬਹੁਤ ਵੱਡੀ ਕਾਮਯਾਬੀ ਹੋਏਗੀ।
0: ਇਹਦੇ ਵਿੱਚ
1: ਉਸ
0: ਸਾਹਿਬ
1: ਤੋਂ
0: ਸਭ
1: ਬਾਅਦ
0: ਤੋਂ
1: ਉਹਨਾਂ ਦੇ
0: ਵੱਡਾ ਉਪਰਾਲਾ,
1: ਠੇਕੇ
0: ਚਲੋ
1: ਖੋਲ ਕੇ ਕਾਰਡ ਬਣਾ ਦਿਓ,
0: ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਨੇ, ਪਰ ਉਹਨਾਂ ਦਾ ਇੱਕ ਢਾਂਚਾ ਬਣਿਆ ਹੋਇਆ, ਜਿਹੜੇ ਗੌਰਮੈਂਟ ਜਿਹੜੇ ਆਪਣੇ, ਚਲੋ ਇਹ ਕਹਿੰਦੇ ਆ ਇੱਕ ਵੋਟ ਬੈਂਕ ਵੀ ਤਾਂ ਲੁੱਟਦੇ ਨਾ, ਕਿ ਅਸੀਂ ਭਾਈ ਨਸ਼ਾ ਛਡਾਊ ਕੇਂਦਰ ਖੋਲ ਦਿੱਤੇ, ਜੇ ਕਰ ਉਹ ਕੀ ਖੋਲਣ ਦੀ ਕਾਹਦੇ ਲਈ ਜ਼ਰੂਰਤ ਹੈ? ਤੁਹਾਡੇ ਕੋਲ ਹਰ ਸੂਬੇ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ, ਆਪਣੇ ਪੰਜਾਬ ਦੀ ਗੱਲ ਕਰ ਲਈਏ ਇਕੱਲੇ, ਹਰ ਜ਼ਿਲ੍ਹੇ ਦੇ ਵਿੱਚ, ਹਰ ਵੱਡੇ ਸ਼ਹਿਰ ਦੇ ਵਿੱਚ ਸਰਕਾਰੀ ਹੋਸਪਿਟਲ ਨੇ ਜੀ। ਤੁਸੀਂ ਬਕਾਇਦਾ ਉੱਥੇ ਉਹ ਡਾਕਟਰਾਂ ਨੂੰ, ਸਾਈਕੋਲੋਜੀਆਂ ਨੂੰ, ਜਾਂ ਸਾਈਕੋਲੋਜਿਸਟ ਜਿਹੜੇ ਨੇ, ਮਨੋਵਿਗਿਆਨੀ ਨੇ, ਜਾਂ ਫਿਰ ਆਪਣੀਆਂ ਜਿਹੜੀਆਂ ਥੈਰਾਪਿਸਟ ਨੇ, ਉਹਨਾਂ ਨੂੰ ਕਹੋ ਵੀ ਭਾਈ ਇਹਨਾਂ ਨੂੰ ਨਾਲ ਲੱਗ ਕੇ ਤੁਸੀਂ ਆਪਣੇ ਆਪਣੇ ਸ਼ਹਿਰ ਦੀ, ਆਪਣੇ ਆਪਣੇ ਪਿੰਡ ਦੀ ਜਿਹੜੀ ਜ਼ਿੰਮੇਵਾਰੀ ਸੰਭਾਲ ਦਿਓ, ਤੇ ਉਹ ਸਾਰਾ ਕੁਝ ਹੀ ਖਤਮ ਹੋ ਜਾਏਗਾ ਜੀ ਹੌਲੀ ਹੌਲੀ, ਜੇ ਉਹਨਾਂ ਦੇ ਵੱਲ ਨੂੰ ਧਿਆਨ ਦੇਣ ਲੱਗਣਗੇ ਤਾਂ। ਤੇ ਇਹ ਕੇਂਦਰ ਜਾਂ ਇਹ ਨਸ਼ਾ ਛਡਾਓ ਕੇਂਦਰ ਜਾਂ ਇਹ ਤਾਂ ਸਿਰਫ ਸ਼ੋਸ਼ਾ ਹੈ ਜੀ, ਕੰਮ ਤਾਂ ਗਰਾਊਂਡ ਦੇ ਉੱਤੇ ਜ਼ਰੂਰੀ ਹੈ ਨਾ ਕਰਨਾ, ਉਹ ਕੋਈ ਵੀ ਹੈ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਨਸ਼ਾ ਛਡਾਊ ਕੇਂਦਰ ਤਾਂ ਇਹ ਆ ਕਿ ਕਿਸੇ ਬੰਦੇ ਨੂੰ ਸਲਫਾਸ ਖਾਣ ਤੋਂ ਰੋਕਣਾ ਤੇ ਉਹਨੂੰ ਚੂਹਿਆਂ ਦੀ ਦਵਾਈ ਦੇ ਦੇਣੀ ਜੀ।
0: ਬਿਲਕੁਲ ਹੈ ਜੀ।
1: ਹਾਂਜੀ, ਮਤਲਬ ਇਹ ਹੈਗਾ ਕਿ ਉਹਨੂੰ ਹਾਰਡ ਪੋਇਜ਼ਨ ਦੇਣ ਦੀ ਬਜਾਏ ਸਲੋ ਪੋਇਜ਼ਨ ਦੇਣਾ
0: ਜੀ।
1: ਉਹਨਾਂ ਸਰ ਕਿਡਨੀਆਂ ਜਿਹੜੀਆਂ ਗੋਲੀਆਂ ਦਿੰਦੇ ਹੈਗੇ, ਉਹਨਾਂ ਕਿਡਨੀਆਂ ਉੱਡ ਜਾਂਦੀਆਂ ਹੈ ਜੀ, ਪੰਜ
0: ਜੀ
1: ਛੇ ਮਹੀਨੇ ਸਾਲ ਬੰਦਾ ਖਾ ਲਊਗਾ, ਉਹਦੇ ਅੰਦਰ ਕੱਖ ਨਹੀਂ ਰਹਿੰਦਾ ਜੀ,
0: ਬਿਲਕੁਲ
1: ਹੈ, ਉਹ ਵੀ
0: ਬਿਲਕੁਲ
1: ਸਲੋ ਪੋਇਜ਼ਨ ਆ। ਉਹ ਸਾਲ ਦੋ ਸਾਲ ਦੇ ਵਿੱਚ ਬੰਦਾ ਜਿਹੜਾ ਹੈਗਾ ਆ
0: ਜੀ,
1: ਮਾਈ ਬੈਸਟ ਫਰੈਂਡ ਦੇ ਘਰ ਚਲ ਜਾਂਦਾ।
0: ਨਾਲੇ ਸਹੀ ਸਰ, ਪਲਾਨ ਹੋਣਾ ਚਾਹੀਦਾ ਨਾ ਕਿ ਬੰਦੇ ਨੂੰ ਅਸੀਂ ਉਹਨੂੰ ਐਡਿਕਸ਼ਨ ਤੋਂ ਹਟਾਉਣਾ ਕਿੱਦਾਂ ਆ, ਉਹਨੂੰ ਐਕਸਰਸਾਈਜ਼ ਜਾਂ ਉਹਦੇ ਨਾਲ ਬੋਲ ਚਾਲ, ਉਹਦੇ ਜਿਹੜੇ ਮਨ ਦੇ ਵਿਚਾਰ ਨੇ, ਉਹ ਸਾਰਾ ਕੁਝ ਮੈਡੀਸਨ ਤਾਂ ਚੱਲਣੀ ਚੱਲਣੀ ਨਾਲ, ਚਲੋ ਉਹ 75% ਜਿਹੜਾ ਕੰਮ ਕਰੇਗੀ ਜਾਂ 70% ਕਰੇਗੀ, ਪਰ ਜਿਹੜੀ ਨਾਲ ਬੈਠ ਕੇ ਉਹਦੇ ਨਾਲ ਗੱਲਬਾਤ ਹੋਣੀ, ਉਹਦੀ ਮਨੋਸਥਿਤੀ ਸਮਝਣੀ, ਇੱਕ ਦੋਸਤ ਉਹਨੂੰ ਫੀਲ ਕਰਾਉਣਾ, ਅਸੀਂ ਪਰਿਵਾਰ ਹਾਂ ਤੁਹਾਡਾ, ਤੁਹਾਨੂੰ ਗਲੇ ਲਾਉਣਾ ਚਾਹੁੰਦੇ ਹਾਂ, ਤੁਹਾਨੂੰ ਜ਼ਿੰਦਗੀ ਨਵੀਂ ਦੇਣਾ ਚਾਹੁੰਦੇ ਹਾਂ, ਆਪਣੀ ਜ਼ਿੰਦਗੀ ਜੀਓ, ਇਹ ਮੁੜ ਕੇ ਨਹੀਂ ਮਿਲਣੀ, ਤਾਂ ਉਹ ਸਾਰੀਆਂ ਚੀਜ਼ਾਂ ਨਾਲ ਜ਼ਰੂਰਤ ਹੈ। ਨਾਲ ਨਾਲ ਜੇ ਉਹ ਨਸ਼ਾ ਛੱਡ ਵੀ ਜਾਂਦੇ ਨੇ ਤਾਂ ਇਹਨਾਂ ਦੇ ਕੋਲ ਪਲਾਨ ਕੀ ਆ, ਕੋਈ ਵੀ ਆ, ਮਤਲਬ ਕਿ ਇਹਨੂੰ ਜੋਬ ਦੇ ਉੱਤੇ ਲਾਉਣਾ ਜਾਂ ਉਹਨੂੰ ਬਿਜ਼ੀ ਰੱਖਣ ਦੇ ਲਈ ਜਾਂ ਉਹਨੂੰ ਗੇਮਾਂ ਦੇ ਵਿੱਚ ਪਾਉਣਾ, ਨਾਲ ਨਾਲ ਸਾਰਾ ਕੁਝ ਕਰਨਾ ਹੈ, ਉਹਦਾ ਕੋਈ ਪਲਾਨ ਹੀ ਨਹੀਂ ਹੈਗਾ ਜੀ, ਰੋਡ ਮੈਪ ਕੀ ਆ?
1: ਭਾਰੇ ਸਾਹਿਬ, ਇਹ ਨਸ਼ਾ ਜਿਹੜਾ ਹੈ ਨਾ, ਕੈਮੀਕਲ ਨਸ਼ਾ, ਇਹ ਕਰੀ ਰਗਾਂ ਦੇ ਵਿੱਚੋਂ ਜਦੋਂ ਨਿਕਲ ਜਾਂਦਾ ਨਾ ਜੀ, ਤੁਸੀਂ ਯਕੀਨ ਜਾਣਿਓ, ਸਾਲ ਸਾਲ ਬੰਦਾ, ਅੱਜ ਤੁਸੀਂ ਨਸ਼ਾ ਛਡਾ ਦਿਓ, ਚਾਹੇ ਦਵਾਈਆਂ ਨਾ ਛਡਾ ਦਿਓ, ਜਿੱਦਾਂ ਮਰਜ਼ੀ, ਸਾਲ ਸਾਲ ਦੋ ਦੋ ਸਾਲ ਬੰਦੇ ਨੂੰ ਸੁਪਨੇ ਉਸ ਨਸ਼ੇ ਦੇ ਹੀ ਆਉਂਦੇ ਰਹਿੰਦੇ ਜੀ। ਉਹ ਤੁਸੀਂ ਦਵਾਈਆਂ ਦਿੰਦੇ ਹੋਏ ਵੀ ਉਹਦਾ ਹਾਰਟ ਬੀਟ ਜਿਹੜਾ ਆ ਮਿਸ ਕਰਦਾ, ਰਾਤ ਨੂੰ ਨਾ ਇਕਦਮ ਮੰਜੇ ਤੋਂ ਏਦਾਂ ਭੁੜਕ ਕੇ ਉੱਠਦਾ ਜੀ,
0: ਬਿਲਕੁਲ ਹੈ ਜੀ।
1: ਸੋ ਉਹਦੇ ਵਾਸਤੇ ਚੀ ਚਾਹੀਦਾ ਆ, ਪਰਿਵਾਰ ਦਾ ਜਿਹੜਾ ਹੈਗਾ ਆ ਬੜਾ ਸਹਿਯੋਗ ਚਾਹੀਦਾ ਆ, ਬੰਦੇ ਸਾਹਮਣੇ ਪੈਂਦੇ ਆ ਜੀ,
0: ਬਿਲਕੁਲ ਹੈ ਜੀ,
1: ਫਿਰ ਉਹਦਾ ਸਰੀਰ ਹੀ ਨੀ ਤੁਰਦਾ ਜੀ। ਇਸ ਕਰਕੇ ਮੈਂ ਤਦੇ ਕਹਿੰਦਾ ਉਹਨੂੰ ਹਰਬਲ ਨਸ਼ੇ ਤੇ ਲਿਆਓ, ਉਹਦਾ ਸਬਸਟੀਟਿਊਟ ਇਹੀ ਆ, ਉਹਨੂੰ ਹਰਬਲ ਨਸ਼ੇ ਤੇ ਲਿਆਓ ਤਾਂ ਕਿ ਉਹ ਇੱਕ ਸਧਾਰਨ ਜ਼ਿੰਦਗੀ ਜਿਹੜੀ ਆ ਉਹ ਜੀ ਸਕੇ ਜੀ।
0: ਬਿਲਕੁਲ,
1: ਜੇ ਤੁਸੀਂ ਕਹੋ ਕਿ ਉਹਨੂੰ ਬਿਲਕੁਲ ਅਧੀਨਗੀ ਚੋਂ ਕੱਢ ਲੈਣਾ ਆ, ਸਧਾਰਨ ਨਸ਼ੇ ਤੇ ਲੈ ਆਓਗੇ, ਸਧਾਰਨ ਨਸ਼ੇ ਦੀ ਕੁਆਂਟਿਟੀ ਘਟਾਉਂਦੇ ਘਟਾਉਂਦੇ ਜਿਹੜਾ ਹੈਗਾ ਆ ਤੁਸੀਂ ਉਸ ਬੰਦੇ ਨੂੰ ਨੋਰਮਲਾਈਜ਼ ਕਰ ਸਕਦੇ ਹੋ, ਪਰ ਜੇ ਤੁਸੀਂ ਇਸ ਨਸ਼ੇ ਤੋਂ ਕਹੋ ਉਹ, ਕਿਉਂਕਿ ਪਹਿਲਾਂ ਜਿਹੜਾ ਹੈਗਾ ਆ ਜੀ, ਸਾਲ ਦੋ ਸਾਲ ਜਿਹੜਾ ਹੈਗਾ ਕੈਮੀਕਲ ਨਸ਼ੇ ਦਾ ਜਿਹੜਾ ਰਿਐਕਸ਼ਨ ਜਿਹੜਾ ਆ ਦਿਮਾਗ ਚ ਹੋਇਆ ਆ ਹੁੰਦਾ, ਜਿਹਦੇ ਕਰਕੇ ਜਿਹੜਾ ਆ ਕਿ ਜਿੱਥੇ ਬੰਦਾ ਇਕੱਲਾ ਬੈਠਾ ਮਾੜਾ ਜਿਹਾ ਵੀ ਟਾਈਮ ਮਿਲਦਾ ਨਾ ਜੀ, ਦਿਮਾਗ ਉਸੇ ਪਾਸੇ ਚੱਲ ਜਾਂਦਾ, ਉੱਥੇ ਜਾਂਦਾ।
0: ਨਾਲੇ ਆਲਾ ਦੁਆਲਾ ਵੀ ਹੈ ਨਾ, ਜਿਹੜੀ ਬਹਿਣੀ ਉੱਠਣੀ ਆ ਉਹ ਵੀ ਨਿਰਭਰ ਕਰਦੀ ਆ ਨਾ, ਉਹਨਾਂ ਨੇ ਤਾਂ ਕਿੱਥੋਂ, ਉਹਨਾਂ ਦੀ ਵੀ ਮਜਬੂਰੀ ਆ ਭਈ, ਉਹਨਾਂ ਨੇ ਕਿਤੇ ਵੀ ਲਾਲਾ ਯਾਰ ਉੱਥੇ ਕੀ ਹੋ ਚੱਲਾ, ਅੱਗੇ ਲਾਉਣਾ ਹੀ ਸੀਗਾ, ਉਹ ਫਿਰ ਉਧਰ ਨੂੰ ਹੋ ਜਾਂਦਾ ਮੁੜ ਕੇ।
1: ਪਰ ਸਾਹਿਬ, ਇਹ ਲੋਕ ਜਿਹੜੇ ਵੇਚਦੇ ਹੁੰਦੇ ਆ ਨਾ ਜੀ, ਇਹ ਕੀ ਕਰਦੇ ਆ, ਪਹਿਲਾਂ ਜਦੋਂ ਅਗਲਾ ਬੰਦਾ ਤੇ ਐਡਿਕਸ਼ਨ ਹੁੰਦੀ ਹੈ ਨਾ ਜੀ, ਉਸ ਵੇਲੇ ਉਸ ਬੰਦੇ ਨੂੰ ਤੜਫਾ ਕੇ ਦਿੰਦੇ ਹੈਗੇ ਆ ਚੀਜ਼, ਜਦੋਂ ਦੇਖਿਆ ਨਾ ਕਿ ਬੰਦਾ ਆਪਣੀ ਵਿਲ ਪਾਵਰ ਨਾਲ ਛੱਡਣ ਦੀ ਕੋਸ਼ਿਸ਼ ਕਰ ਰਿਹਾ ਆ, ਉਹਨੂੰ ਉਹਦੀ ਜਿੱਥੇ ਜਗ੍ਹਾ ਤੇ ਬੈਠਾ ਆ ਉਹਦੇ ਨੇੜੇ ਨੇੜੇ ਅਵੇਲੇਬਿਲਟੀ ਕਰਾਉਂਦੇ ਹੈਗੇ ਆ,
0: ਕਰਾਉਂਦੇ ਨੇ
1: ਕੋਲ ਆ ਜਾਣਗੇ,
0: ਬਿਲਕੁਲ।
1: ਵੀ ਮੈਂ ਤਾਂ ਇੱਧਰ ਦੀ ਆਇਆ, ਸਮਾਨ ਬੜਾ ਵਧੀਆ ਆਇਆ ਆ,
0: ਬਿਲਕੁਲ
1: ਹੈਂਜੀ। ਇਹ ਮੈਂ ਸਾਰੀਆਂ ਚੀਜ਼ਾਂ ਦੇਖੀਆਂ ਹੀ ਆ ਲਾਈਫ 'ਚ,
0: ਜੀ,
1: ਮੈਂ ਮਤਲਬ
0: ਬਿਲਕੁਲ
1: ਗਲਤ ਨਹੀਂ ਕਹਿੰਦਾ ਹੈਗਾ।
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਆ ਇਹ ਸਰ ਬਹੁਤ ਮਤਲਬ ਵੱਡੀ ਜਿੱਤ ਹੋਊਗੀ ਜਿਹੜਾ ਹੈਗਾ ਆ।
0: ਜੀ
1: ਮੈਨੂੰ ਪਤਾ ਵੀ ਔਜਲਾ ਸਾਹਿਬ ਪੰਜਾਬੀ ਲਿਟਰੇਚਰ ਦੇ ਜਿਹੜੇ ਹੈਗੇ ਆ ਮਾਹਰ ਹੈਗੇ ਆ।
0: ਜੀ
1: ਇਹ ਇੱਕ ਮੇਰਾ ਖਿਆਲ ਜੀ ਇੱਕ ਗੀਤ ਆਇਆ ਸੀਗਾ, ਉਹਦਾ ਨਾਂ ਗਾਇਕ ਦਾ, ਸੱਜਣ ਹੁੰਦੇ ਨਸ਼ਿਆਂ ਵਰਗੇ
0: ਛੱਡਣੇ
1: ਛੱਡਣੇ
0: ਸੌਖੇ
1: ਸੌਖੇ
0: ਨਹੀਂ,
1: ਨੀ।
0: ਮੱਖਣ ਉਹਨਾਂ ਦਾ ਜੀ,
1: ਹਾਂਜੀ, ਮੱਖਣ ਬਰਾੜ ਕੀ ਏਦਾਂ
0: ਨਹੀਂ,
1: ਨਾਂ
0: ਮੱਖਣ
1: ਸੀ
0: ਆਪਣਾ,
1: ਉਹਦਾ,
0: ਮੱਖਣ ਜੀ ਆਪਣਾ
1: KKS
0: ਨੂਰ
1: ਮੱਖਣ,
0: ਮਹਿਲ ਵਾਲਾ ਜੀ, KS
1: ਹਾਂ ਜੀ
0: ਮੱਖਣ
1: ਹਾਂ
0: ਉਹਨਾਂ
1: ਜੀ
0: ਦੇ।
1: KS ਮੱਖਣ ਦਾ ਗੀਤ ਸੀਗਾ।
0: ਜੀ
1: ਉਹ ਵਾਕਈ ਜਿਹੜਾ ਆ ਜੀ ਨਸ਼ੇ ਜਿਹੜੇ ਇਹ ਛੱਡਣੇ ਸੌਖੇ ਨੀਗੇ ਜੀ।
0: ਬਿਲਕੁਲ ਹੈ ਜੀ,
1: ਬਾਕੀ ਮੁਕੱਦਰ ਵੀਰ ਜੀ ਜੇ ਸੁਣ ਰਹੇ ਹੈਗੇ ਆ ਤੇ ਮੈਨੂੰ ਪਤਾ ਆ ਜੀ ਮੈਂ ਨਿਕਲ ਜਾਣਾ ਆ, ਕਿਉਂਕਿ ਇਹਨਾਂ ਨੇ ਇੱਕੋ ਹੀ ਗੀਤ ਗਾਉਣਾ ਆ,
0: ਜੀ
1: ਉਹ ਇਹਨਾਂ ਨੇ ਗਾਉਣਾ ਤੈਨੂੰ ਰੱਜ ਕੇ ਰੁਆਵਾਂ ਕਿਤੇ ਟੱਕਰੇ ਜੇ ਕੱਲਾ, ਹਾਂਜੀ, ਸੋ ਮੈਂ ਦੌੜ ਜਾਣਾ ਜੀ
0: ਨਹੀਂ,
1: ਵਕਤ
0: ਉਹਨਾਂ ਦੀ ਗੱਲ ਸੁਣ ਲੈਂਦੇ ਆ ਕੀ ਕਹਿੰਦੇ, ਕੱਲ ਵੀ ਉਹ ਅੜੀ ਕਰਦੇ ਸੀ ਤੁਹਾਡੀ, ਕਰਵਾ
1: ਲਿਆਓ
0: ਕੇ ਆ ਲੈਣਾ।
1: ਲਿਆਓ ਥੋੜਾ।
0: ਸਤਿ ਸ੍ਰੀ ਅਕਾਲ ਮੁਕੰਦਰ ਜੀ, ਸਵਾਗਤ ਹੈ ਭਾਈ ਜੀ।
1: ਮੁਕੰਦਰ ਜੀ ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਸੈਣੀ ਬਾਈ ਜੀ, ਸ਼ੁਕਰੀਆ ਤੁਸੀਂ ਮੇਰੇ ਮੇਰਾ ਗਲਾ ਖੋਲਿਆ ਤੇ ਮੇਰੀ ਆਵਾਜ਼ ਬਾਹਰ ਆਈ
0: ਜੀ।
2: ਮੇਰੇ ਗਲੇ ਚ ਫਾਹਾ ਪਾਇਆ ਹੋਇਆ ਸੀ, ਉਹ ਢਿੱਲਾ ਹੋਇਆ ਥੋੜਾ
0: ਜਿਹਾ।
2: ਮੈਂ ਤਾਂ ਜਦੋਂ ਸੈਣੀ ਬਾਈ ਜੀ ਗੱਲ ਕਰਦੇ ਮੈਨੂੰ ਐ ਸੀ ਵੀ ਸ਼ਾਇਦ ਮੇਰੀ ਕੋਈ ਮਾੜੀ ਮੋਟੀ ਆਵਾਜ਼ ਕਿਸੇ ਪਾਸੇ ਪਹੁੰਚਦੀ ਹੋਊਗੀ। ਜਦੋਂ ਸੈਣੀ ਬਾਈ ਜੀ ਨੇ ਕਿਹਾ ਤਾਂ ਮੈਂ ਉਦੋਂ ਹੀ ਮੈਂ ਗੁਣਗੁਣਾਉਣ ਲੱਗ ਗਿਆ ਸੀ ਗਾਣਾ ਜਿਹੜੇ ਸੈਣੀ ਬਾਈ ਜੀ ਨੇ ਗੱਲ ਕਹੀ ਨਾ, ਉਹ
0: ਨਹੀਂ ਆਪਣੇ ਮੁਕੱਦਰ ਜੀ ਸਿਸਟਮ ਏਦਾਂ ਦਾ ਹੈਗਾ ਆ ਕਿ ਤੁਸੀਂ ਨਾਲ ਦੀ ਨਾਲ ਸੁਣੀ ਜਾਂਦੇ ਹੋ ਜਿਹੜੀ ਗੱਲਬਾਤ ਚੱਲਦੀ ਆ, ਪਰ ਓਨਾ ਚਿਰ ਆਉਣ ਨਹੀਂ ਹੁੰਦੀ ਜਿੱਦਾਂ ਤੁਸੀਂ ਕਿਹਾ ਨਾ ਭਾਈ ਜਿੰਨਾ ਚਿਰ ਮੈਂ ਨੀ ਇੱਧਰ।
2: ਹਾਂ ਨਹੀਂ ਹਾਂ ਸੈਣੀ ਬਾਈ ਜੀ ਆਵਾਜ਼ ਮੇਰੇ ਕੋਲ ਆਉਂਦੀ ਪਈ ਸੀ, ਮੈਨੂੰ ਐਂ ਲੱਗਦਾ ਸੀ ਵੀ ਸ਼ਾਇਦ ਹੋ ਸਕਦਾ ਵੀ ਮੇਰੀ ਆਵਾਜ਼ ਤੁਹਾਡੇ
0: ਕਈ
2: ਕੋਲ
0: ਵਾਰੀ
2: ਜਾਂਦੀ
0: ਦੋਸਤ ਹੈ ਨਾ
2: ਹੋਵੇ,
0: ਮਿਊਟ ਕਰ ਲੈਂਦੇ ਆ ਤੇ ਉਹ ਜ਼ਰੂਰਤ ਨਹੀਂ ਆ ਮਿਊਟ ਕਰਨ ਦੀ, ਤੇ ਬਿਲਕੁਲ ਇੱਥੇ
2: ਮੈਂ ਉਹ ਸੈਣੀ ਬਾਈ ਜੀ ਨੇ ਤਾਂ ਗੱਲ ਬਾਅਦ ਚ ਕੀਤੀ ਤੇ ਮੈਂ ਉਹ ਗਾਣਾ ਗੁਣਗੁਣਾਉਣ ਪਹਿਲੇ ਹੀ ਲੱਗ ਗਿਆ ਸੀ।
0: ਜੀ ਜੀ ਜੀ
2: ਤੋੜ ਨਸ਼ਈਆਂ ਵਰਗੀ ਲੱਗੇ ਆਥਣ ਵੇਲੇ ਨੂੰ ਜਿੰਦ ਨਿਮਾਣੀ ਤਰਸੇ ਹਾਏ ਸੱਜਣਾ ਦੇ ਮੇਲੇ ਨੂੰ, ਤੋੜ ਨਸ਼ਈਆਂ ਵਰਗੀ ਲੱਗੇ ਆਥਣ ਵੇਲੇ ਨੂੰ ਜਿੰਦ ਨਿਮਾਣੀ ਤਰਸੇ ਹਾਏ ਸੱਜਣਾ ਦੇ ਮੇਲੇ ਨੂੰ, ਦੂਰ ਵਸੈਂਦੇ ਸੱਜਣਾ ਹੈ ਸੱਦਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।
0: ਵਾਹ ਕੀ ਬਾਤ,
2: ਇੱਕ ਵਾਰੀ ਜਮਸ਼ੇਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੈਲਾਂ ਵਾਂਗੂ ਤੇ ਹੱਡੀ ਰਚ ਜਾਂਦੇ, ਇੱਕ ਵਾਰੀ ਜਮਸ਼ੇਰੀਆ ਜਿਹੜੀ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੈਲਾਂ ਵਾਂਗੂ ਤੇ ਹੱਡੀ ਰਚ ਜਾਂਦੇ, ਇਸ਼ਕ ਮੋਰ ਚ ਪਿੰਦਿਆ ਹਾਏ ਇਸ਼ਕ ਮੋਰ ਚ ਪਿੰਦਿਆ ਪਿੰਡੇ ਗੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ। ਸਾਡੇ ਸਿਆਸਤ ਦਾ ਨਾਂਗੂਆ ਚਾਹੇ ਕੋਰਟ ਵਾਲਿਆਂ ਨੇ ਟੋਪਿਕ ਬਦਲਤਾ ਐਂਡ ਤੇ ਜਾ ਕੇ, ਮੈਂ ਹੋਰ ਹੀ ਭਾਸ਼ਾ ਉਲਝ ਗਿਆ ਜਿਹੜੀ ਮੈਂ ਗੱਲ ਕਹਿਣੀ ਵੀ। ਬਹੁਤ ਸਾਡੇ ਸ਼ਰਾਰਤੀ
1: ਬਹੁਤ ਵਧੀਆ ਬਹੁਤ ਵਧੀਆ ਜੀ।
2: ਨਹੀਂ ਸੈਣੀ ਭਾਈ ਜੀ ਮੈਂ ਵਾਕਈ ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜੇ ਮੈਂ ਤੁਸੀਂ ਤੁਸੀਂ ਤਾਂ ਹੁਣ ਸਮਝ ਸਕਦੇ ਹੋ ਮੇਰੀ ਗੱਲ ਨੂੰ
0: ਜੀ,
2: ਵੀ ਉਹ ਜਿਹੜੇ ਨਿੱਤ ਦੇ ਵੈਲਾਂ ਵਾਂਗੂ ਜਿਹੜੇ ਹੱਡੀ ਰਸ ਜਾਂਦੇ
0: ਜੀ
2: ਕਿੱਥੇ ਛੱਡੇ ਜਾਂਦੇ।
1: ਬਿਲਕੁਲ
0: ਬਿਲਕੁਲ ਹੈ ਜੀ, ਡੂੰਘੀ ਗੱਲ ਹੈ ਜੀ,
2: ਡੂੰਘੀ ਗੱਲ। ਮੈਂ ਤਾਂ ਸੈਣੀ ਭਾਈ ਜੀ ਚਲੋ ਗੱਲ ਹੋਰ ਪਾਸੇ ਲੈ ਗਏ, ਤੇ ਚਲੋ ਹੁਣ ਫਿਰ ਆਪਾਂ ਗੱਲ ਹੋਰ ਪਾਸੇ ਹੁਣ ਨੀ ਹੋਰ ਆਪਾਂ ਸਿਆਸਤ ਵਾਲੇ ਪਾਸੇ ਲਿਜਾਣੀ ਨੀ ਹੈ
0: ਜੀ,
2: ਕੋਈ ਫਾਇਦਾ ਨੀ ਹੈਗਾ ਹੁਣ ਮੈਂ ਭੁੱਲ ਗਿਆ ਸਾਰੀ, ਕਿਉਂਕਿ ਜਦੋਂ ਮੇਰੇ ਕੋਲ ਇਹੋ ਜਿਹਾ ਮੁੱਦਾ ਆਉਂਦਾ ਮੈਨੂੰ ਹੋਰ ਸਾਰਾ ਕੁਛ ਮਤਲਬ ਚੇਤਾ ਹੀ ਨੀ ਰਹਿੰਦਾ।
0: ਬਿਲਕੁਲ ਹੈ ਜੀ,
2: ਗਾਣਾ ਬਾਕੀ ਵਧੀਆ ਸਾਂਝ ਪਵਾਤੀ ਇਹਨਾਂ ਨੇ, ਹੋ ਸਕਦਾ ਕੋਈ ਸੱਜਣ ਸਾਡੀ ਇਸ ਗੱਲ ਤੋਂ ਵੀ ਖੁਸ਼ ਹੋ ਸਕਦਾ,
0: ਜੀ
1: ਪਰ ਗੀਤ ਬਹੁਤ ਸੋਹਣਾ ਲੱਗਿਆ ਮੈਨੂੰ, ਬਹੁਤ ਹੀ ਸੋਹਣਾ। ਮੈਂ ਇਹ ਚਾਹੁੰਦਾ ਹੈਗਾ ਵੀ ਸ਼ਨੀਵਾਰ ਨੂੰ ਇਹ ਗੀਤ ਮੁੜ ਕੇ ਦੁਬਾਰਾ ਸੁਣਾਵਾਂਗੇ ਜੀ, ਇਹ ਦੁਬਾਰਾ ਸੁਣਾਇਆ ਜਾਏ ਸ਼ਨੀਵਾਰ ਨੂੰ।
0: ਜੀ
2: ਜੀ ਜੀ ਜੀ ਹੱਲ ਹੋ ਗਈ, ਦੱਸੋ ਤੁਸੀਂ ਤੁਸੀਂ ਕਿਹਾ ਤੁਹਾਡੇ ਹੁਕਮ ਦੀ ਪਾਲਣਾ ਹੋ ਬਾਈ ਜੀ, ਕਿੱਡੀ ਕਿੱਡੀ ਗੱਲ, ਜ਼ਰੂਰ ਸੁਣਾਵਾਂਗੇ ਨਾਲੇ ਪੂਰੀ ਪੂਰੀ ਪੂਰੀ ਲੈ ਚ ਸੁਣਾਵਾਂਗੇ।
0: ਕੀ ਬਾਤ ਹੈ ਜੀ,
2: ਸੱਜਣ
1: ਬਿਲਕੁਲ ਬਿਲਕੁਲ
2: ਛੱਡਣੇ ਛੱਡਣੇ ਸੌਖੇ
0: ਜੀ।
2: ਠੀਕ ਹੈ ਚਲੋ
0: ਭਾਈ, ਤੁਹਾਡੇ
2: ਨਾਲ ਸਾਂਝ ਪੈ ਗਈ, ਮੈਂ ਭੁੱਲ ਗਿਆ
0: ਸਾਰੇ ਸਾਰੇ ਮੁੱਦੇ, ਦੁਬਾਰਾ ਕਰ ਲਿਓ ਕਾਲ ਕੋਈ ਗੱਲ ਨਹੀਂ।
2: ਫਿਰ ਕਰਾਂਗੇ
0: ਜੀ, ਥੈਂਕ ਯੂ ਥੈਂਕ ਯੂ,
2: ਨਹੀਂ ਕੋਈ ਗੱਲ, ਠੀਕ ਹੈ
0: ਸਤਿ ਸ਼੍ਰੀ ਅਕਾਲ,
2: ਭਾਈ ਜੀ ਸਤਿ ਸ਼੍ਰੀ ਅਕਾਲ ਸੈਣੀ ਭਾਈ ਜੀ,
1: ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ
0: ਸੈਣੀ ਸਾਹਿਬ।

0: ਨੁਮਾਇੰਦੇ ਸ਼ਾਮਲ ਹੋਣਗੇ। ਅਸਲ ਦੇ ਵਿੱਚ ਮੁੱਦਾ ਹੈ ਸੈਣੀ ਸਾਹਿਬ, ਜਿਹੜਾ ਬਿੱਲ ਲੈ ਕੇ ਆ ਰਹੇ ਨੇ ਕਿ ਜਿਹੜੇ ਨਕਲੀ ਬੀਜ ਨੇ ਜਾਂ ਕਹਿ ਲਓ ਕਿ ਜੋ ਘਟੀਆ ਬੀਜ ਨੇ ਵੇਚੇ ਜਾਂਦੇ ਆ ਜਾਂ ਗਲਤ ਬੀਜ ਵੇਚੇ ਜਾਂਦੇ ਆ, ਉਹਦੇ ਉੱਤੇ ਇੱਕ ਬਿੱਲ ਲਿਆ ਰਹੇ ਨੇ ਬੀਜਾਂ ਦੀ ਵਿਕਰੀ ਦੇ ਉੱਤੇ ਨੱਥ ਪਾਉਣ ਦੇ ਮਕਸਦ ਦੇ ਨਾਲ। ਕੇਂਦਰ ਸਰਕਾਰ ਵੱਲੋਂ ਲਿਆਂਦੇ ਇਸ ਬਿੱਲ ਦੇ ਵਿੱਚ ਜਾਰੇ ਦੇ ਵਿੱਚ ਸਖ਼ਤ ਜਿਹੜਾ ਸੀਡ ਐਕਟ ਸੰਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 10 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨ ਆਗੂਆਂ ਦੀ ਇੱਕ ਅਹਿਮ ਜਿਹੜੀ ਮੀਟਿੰਗ ਸੱਦੀ ਹੈ ਅਤੇ ਇਹਦੇ ਉੱਤੇ ਕਿਹਾ ਕਿ ਸਪੈਸ਼ਲ ਕੋਡਿੰਗ ਹੋਵੇ ਜਾਂ ਹੋਰ ਸਾਰੀਆਂ ਚੀਜ਼ਾਂ ਹੁਣ ਜਾਣੀ ਕਿ ਸ਼ੁੱਧ ਜਿਹੜੀਆਂ ਚੀਜ਼ਾਂ ਮਿਲ ਸਕਣ ਕਿਸਾਨਾਂ ਨੂੰ। ਕਿਵੇਂ ਦੇਖਦੇ ਹੋ ਇਹ ਮਾਮਲਾ ਜਿਹੜਾ 1966 ਦਾ? ਇੱਕ ਗੱਲ ਹੋਰ ਜੋੜ ਦੇਵਾਂ ਜੀ, ਜਿਹੜਾ 1966 ਦਾ ਪੁਰਾਣਾ ਜਿਹੜਾ ਐਕਟ ਬਣਿਆ ਹੋਇਆ ਸੀਡ ਐਕਟ, ਉਹ ਕਾਫੀ ਕਹਿੰਦੇ ਪੁਰਾਣਾ ਹੋ ਚੁੱਕਿਆ, ਉਹਨੂੰ ਅਪਡੇਟ ਕਰਨਾ ਚਾਹੁੰਦੇ ਆ ਡਾਟਾ ਪ੍ਰਣਾਲੀ ਦੀ ਘਾਟ ਕਰਕੇ।
1: ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਸਹਿਮਤ ਹਾਂ, ਜ਼ਰੂਰ ਹੋਣਾ ਚਾਹੀਦਾ ਹੈਗਾ ਜੀ, ਪਰ ਸਮੱਸਿਆ ਕੀ ਹੈ ਜੀ ਭਾਰੇ ਸਾਹਿਬ, ਜਿਹੜਾ ਨੂੰ ਸੱਦਦੇ ਆ ਨਾ ਜੀ, ਉਹ ਅਕਸਰ ਉਹਨਾਂ ਦੇ ਉੱਤੇ ਇਹ ਐਲੀਗੇਸ਼ਨ ਲੱਗਦੇ ਹੈਗੇ ਕਿ ਉਹ ਸਰਕਾਰਾਂ ਦੇ ਯੈਸਮੈਨ ਰਹੇ ਹੁੰਦੇ ਆ
0: ਜੀ।
1: ਜਿਹੜੇ ਕ੍ਰਿਟਿਕ ਹੈਗੇ ਆ ਨਾ, ਕ੍ਰਿਟਿਕ ਆਲੋਚਨਾ ਕਰਦੇ ਜਿਹੜੇ
0: ਆਲੋਚਕ ਨੇ ਜੀ,
1: ਉਹਨਾਂ ਨੂੰ ਤਾਂ ਕਦੀ ਬੁਲਾਉਂਦੇ ਨੀ, ਉਹਨਾਂ ਨੂੰ ਨੀ ਬੁਲਾਉਂਦੇ
0: ਜੀ।
1: ਹੁਣ ਸਵਾਲ ਇਹ ਹੈਗਾ ਆ ਭਾਰੇ ਸਾਹਿਬ, ਮੇਰੇ ਆਪ ਗੁਣ ਜਿਹੜੇ ਦੱਸਣੇ ਆ ਨਾ, ਮੇਰੇ ਕਿਸੇ ਸੱਜਣ ਨੇ ਨੀ ਦੱਸਣੇ ਆ ਕੇ,
0: ਬਿਲਕੁਲ
1: ਉਹ ਮੇਰਾ ਜਿਹੜਾ ਉਹ ਲੋਚਕ ਜਿਹੜਾ ਮੇਰਾ ਆਲੋਚਕ ਹੋਏਗਾ ਨਾ ਜੀ, ਉਹ ਮੈਨੂੰ ਦੱਸੇਗਾ ਖੁੱਲ ਕੇ
0: ਜੀ,
1: ਕਿਉਂਕਿ ਜਿਹੜਾ ਹੈਗਾ ਆ ਸੱਜਣ ਆ, ਉਹਨੇ ਤਾਂ ਮੈਨੂੰ ਐਜ ਇਟ ਇਜ਼ ਦੀ ਅਸੈਪਟ ਕੀਤਾ ਆ ਹੈਗਾ ਜੀ। ਉਹ ਇੱਕ ਫੀਲਿੰਗ ਆਉਂਦੀ ਆ ਜੀ, ਉਹ ਜਿਹੜੀ ਫੀਲਿੰਗ ਜਿਹੜੀ ਹੈਗੀ ਆ ਕਿ ਨਾਲ ਜਿਹੜਾ ਆ ਸੈਲਫ ਇੰਟਰਸਟ ਵੀ ਜੁੜੇ ਹੁੰਦੇ ਆ ਕਿ ਹਾਂ ਯਾਰ ਅਸੀਂ ਗੁੱਡ ਬੁੱਕ ਚ ਹੈਗੇ ਆ, ਅਸੀਂ ਇਹੋ ਜਿਹੀ ਗੱਲ ਨੂੰ ਨਾ, ਜੇ ਸਰਕਾਰ ਮਿਲੇਗਾ ਤੇ ਆਪਾਂ ਕਾਹਦੇ ਵਾਸਤੇ ਛੋਟੀ ਮੋਟੀ ਗੱਲ ਨੂੰ ਇਗਨੋਰ ਕਰ ਲੈਣਾ
0: ਜੀ।
1: ਦੂਜਾ ਜਿਹੜਾ ਬੰਦਾ ਆਲੋਚਨਾ ਕਰਦਾ ਹੈਗਾ ਨਾ ਜੀ, ਉਹ ਇਸ ਕਰਕੇ ਕਰ ਸਕਦਾ ਹੈਗਾ ਆ ਕਿਉਂਕਿ ਉਹ ਗਰਾਊਂਡ ਨਾਲ ਜੁੜਿਆ ਆ ਹੁੰਦਾ
0: ਜੀ,
1: ਉਹ ਦੇਖਦਾ ਹੈਗਾ ਆ ਕਿ ਬੇਸ਼ੱਕ ਇਹ ਚੀਜ਼ ਜਿਹੜੀ ਕਾਨੂੰਨ ਤੁਸੀਂ ਲਿਆ ਕੇ ਆ ਰਹੇ ਆ ਬਹੁਤ ਵਧੀਆ ਸਾਰਾ ਕੁਛ, ਪਰ ਗਰਾਊਂਡ ਰਿਐਲਿਟੀ ਕੀ ਹੈਗੀ ਆ ਵੀ ਸਾਡੇ ਮੁਲਕ ਦੀ ਗਰਾਊਂਡ ਰਿਐਲਿਟੀ ਤਾਂ ਪਹਿਲਾਂ ਦੇਖ ਲਓ
0: ਜੀ।
1: ਜਿੱਦਾਂ ਸਰ ਸਾਡੇ ਨਾ ਜਿਹੜੇ ਬਿਊਰੋਕਰੈਟਸ ਆ ਇਹ ਵਿਦੇਸ਼ਾਂ ਚ ਜਿੱਦਾਂ ਤੁਹਾਡੇ ਮਾਸਟਰ ਆਏ ਘੁੰਮਣ ਵਾਸਤੇ ਹੈਂਜੀ, ਆਏ ਤਾਂ ਪਤਾ ਨੀ ਸਿੱਖਣ ਸੀ ਕੁਛ, ਪਤਾ ਨੀ ਕੀ ਸਿੱਖ ਕੇ ਗਏ ਤੇ ਕੀ ਨਹੀਂ ਗਏ,
0: ਮੋਡੀਫਾਈ ਬੀਜ ਵਗੈਰਾ ਹੋਰ ਸਾਰੇ ਯੂਨੀਵਰਸਿਟੀਆਂ ਚੋਂ ਚੱਲਦੇ।
1: ਹਾਂਜੀ ਸਰ, ਏਦਾਂ ਹੀ ਜਿਹੜਾ ਹੈਗਾ ਆ ਸਾਰੇ ਡਿਪਾਰਟਮੈਂਟਾਂ ਦੇ ਜਾਂ ਬਿਊਰੋਕਰੈਟਸ ਜਿਹੜੇ ਆ ਇਹ ਜਾ ਕੇ ਆਉਂਦੇ ਵਿਦੇਸ਼ਾਂ ਦੇ ਵਿੱਚ ਦੇਖ ਕੇ ਆਉਂਦੇ ਆ ਜੀ
0: ਜੀ।
1: ਇਸੇ ਤਰ੍ਹਾਂ ਸਾਡੇ ਜਿਹੜੇ ਹੈਗੇ ਆ ਲੀਗਲ ਐਕਸਪਰਟਸ ਜਿਹੜੇ ਆਉਂਦੇ ਆ ਉਹ ਵੀ ਜਾਂਦੇ ਆ ਵੀ ਕਿਹੜੇ ਕਿਹੜੇ ਕਾਨੂੰਨਾਂ ਦੀ ਲੋੜ ਹੈਗੀ ਆ ਜੀ
0: ਜੀ,
1: ਉਸ ਤੇ ਐਕਸਪਰਟ ਵੀ ਜਾਂਦੇ ਹੈਗੇ ਆ ਜਿਸ ਮੁੱਦੇ ਦੇ ਉੱਤੇ ਬਣਨਾ ਹੁੰਦਾ ਕਾਨੂੰਨ
0: ਜੀ,
1: ਇਹ ਸਾਰਾ ਕੁਛ ਉੱਥੇ ਦੇਖ ਆਉਂਦੇ ਆ ਜੀ। ਉੱਥੋਂ ਇਹ ਵੀ ਦੇਖ ਆਉਂਦੇ ਹੈਗੇ ਆ ਵੀ ਇਹਦੇ ਨਾਲ ਸਰਕਾਰ ਨੂੰ ਕੀ ਗੇਨ ਹੁੰਦਾ ਆ
0: ਜੀ,
1: ਉਹਨੂੰ ਆ ਕੇ ਜਿੱਥੇ ਦੇਖਦੇ ਹੈਗੇ ਨਾ ਵੀ ਸਰਕਾਰ ਨੂੰ ਗੇਨ ਹੁੰਦਾ ਆ ਉੱਥੇ ਆ ਕੇ ਤਾਂ ਇਮੀਡੀਏਟਲੀ ਜਿਹੜਾ ਆ ਵੀ ਫਟਾਫਟ ਉਸ ਚੀਜ਼ ਨੂੰ ਬਣਾ ਕੇ ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ।
0: ਨਾਲੇ ਸੈਣੀ ਸਾਹਿਬ ਹੁਣ ਸੈਣੀ ਸਾਹਿਬ ਕਾਰਪੋਰੇਟ ਢਾਂਚਾ ਕਿੱਥੇ ਆ ਜੀ, ਹੁਣ ਕਿਉਂ ਨੀ ਇਹਦੇ ਬਾਰੇ ਖਿਲਾਫ਼, ਸਾਡੇ ਜਿਹੜੇ ਦੇਸੀ ਬੀਜ ਨੇ ਸਾਡੇ ਆਪਣੇ ਭਾਰਤ ਦੇ ਵਿੱਚ ਉਹ ਕਿੱਥੇ ਨੇ ਜੀ, ਇਹ ਕਾਹਤੋਂ ਜ਼ਰੂਰਤ ਪੈ ਗਈ ਸਾਨੂੰ ਬੀਜ ਵੀ ਖਰੀਦਣੇ ਪੈ ਗਏ ਨੇ?
1: ਭਾਰੇ ਸਾਹਿਬ ਇਹ ਕੰਪੈਰੇਟਿਵ ਸਟੱਡੀ ਹੁੰਦੀ ਹੈਗੀ ਆ, ਜਦੋਂ ਇਹ ਆ ਜਾਣਗੇ ਲਾਗੂ ਹੋ ਜਾਣਗੇ ਜਿਹੜੇ ਕ੍ਰਿਟਿਕ ਆ ਉਹ ਆਉਣਗੇ ਗਰਾਊਂਡ ਤੇ, ਉਹ ਆ ਕੇ ਦੱਸਣਗੇ ਕਿ ਹਾਂ ਭਾਈ ਆਹ ਨੁਕਸਾਨ ਹੈਗੇ ਆ
0: ਜੀ।
1: ਇਹ ਤਾਂ ਜਿਹੜਾ ਆ ਵੀ ਹੁਣ ਸਿਰਫ ਇੱਕ ਜਿਹੜਾ ਆ ਉਹ ਉਸ ਚੀਜ਼ ਨੂੰ ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ ਲਾਅ ਦੀ ਅਪਰੋਚ ਤੋਂ ਬਾਹਰ ਹੁੰਦੀਆਂ, ਐਮਬੈਟ ਚੋਂ ਬਾਹਰ ਹੁੰਦੀਆਂ ਹੈਗੀਆਂ, ਉਹਨਾਂ ਤੇ ਨਕੇਲ ਪਾਉਣ ਵਾਸਤੇ ਜਾਂ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੇ ਆ ਮੌਕੇ ਦੇ ਹਿਸਾਬ ਨਾਲ ਰੋਕਣ ਵਾਸਤੇ ਨਵੀਂ ਚੀਜ਼ ਆ ਰਹੀ ਹੈਗੀ ਆ। ਲੈਟਸ ਸੀ ਦੇਖਦੇ
0: ਬਿਲਕੁਲ
1: ਕਿੱਦਾਂ ਇਹ ਜਿਹੜਾ ਹੈਗਾ ਆ ਜੀ ਕੀਤਾ ਹੈਗਾ ਆ ਇਹਨਾਂ ਨੇ, ਵੀ ਕਿਸ ਹਿਸਾਬ ਨਾਲ ਉਹ ਜਿਹੜੇ ਕ੍ਰਿਟਿਕ ਹੈਗੇ ਉਹ ਆਪੇ ਦੱਸ ਦੇਣਗੇ ਆ ਕੇ ਇਹਦੇ ਵਿੱਚ ਕਿੰਨਾ ਕੁ ਗੇਨ ਹੋਊਗਾ ਤੇ ਕਿੰਨਾ ਕੁ ਲੋਸ ਹੋਊਗਾ ਜੀ।
0: ਪਰ ਇਸ ਚੀਜ਼ ਦੇ ਵਿੱਚ ਸੈਣੀ ਸਾਹਿਬ ਆਪਣੇ ਜਿਹੜੇ ਦੇਸੀ ਬੀਜ ਸੀਗੇ ਨਾ ਉਹਨਾਂ ਦਾ ਘਾਣ ਬਹੁਤ ਹੋ ਗਿਆ, ਪਹਿਲਾਂ ਦੇਖੋ ਫਸਲ ਲੱਗਦੀ ਸੀ ਉਹਦੇ ਵਿੱਚੋਂ ਹੀ, ਮਤਲਬ ਕਿ ਘਰ ਦੀਆਂ ਜਿਹੜੀਆਂ ਔਰਤਾਂ ਸੀ ਸਿਆਣੀਆਂ ਸੀ ਉਹ ਬਜ਼ੁਰਗ ਔਰਤਾਂ ਜਿਹੜੀਆਂ ਸੀ ਪਹਿਲਾਂ ਕਿਲੋ ਦੋ ਕਿਲੋ ਜਾਂ ਜਿੰਨਾ ਵੀ ਬੀਜ ਚਾਹੀਦਾ ਹੁੰਦਾ ਸੀ ਉਹਦੇ ਵਿੱਚੋਂ ਕੱਢ ਲੈਂਦੇ ਹੁੰਦੇ ਸੀ ਵੱਖਰਾ। ਅਤੇ ਇੱਥੇ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਮਿਰਚਾਂ ਪਿਛਲੀ ਵਾਰੀ ਲਾਈਆਂ ਸੀ ਸੈਣੀ ਸਾਹਿਬ, ਜਾਂ ਹੋਰ ਜੋ ਲਸਣ ਲਾਇਆ ਜਾਂ ਸ਼ਿਮਲਾ ਮਿਰਚ ਲਾਈਆਂ, ਉਹ ਚਲੋ ਇੱਕ ਵਾਰੀ ਜ਼ਰੂਰ ਉਹ ਮੰਗਾਇਆ ਬੀਜ, ਅਤੇ ਜੇ ਉਹ ਵਧੀਆ ਰਿਹਾ ਆ ਚੱਲ ਪਿਆ ਤਾਂ ਮੁੜ ਕੇ ਉਹਦੇ ਵਿੱਚੋਂ ਹੀ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਕਿ ਦੁਬਾਰਾ ਉਹਨੂੰ ਖਰੀਦਣਾ ਨਾ ਪਵੇ। ਜਦੋਂ ਤੁਸੀਂ ਬੀਜ ਖਰੀਦਦੇ ਹੋ ਨਾ ਸੈਣੀ ਸਾਹਿਬ ਇਹਨਾਂ ਮੁਲਕਾਂ ਦੇ ਵਿੱਚ ਵੀ, ਅਤੇ ਉਹ ਪੈਕਟ ਦੇ ਵਿੱਚ ਨਾ 5-7 ਜਾਂ 10 ਬੀਜ ਹੁੰਦੇ ਨੇ ਛੋਟੇ ਛੋਟੇ, ਅਤੇ ਉਹ ਤਕਰੀਬਨ 3-4

0: ਯੂਰੋ ਦੇ ਕਹਿ ਲਓ ਕਿ ਘੱਟੋ ਘੱਟ ਨਹੀਂ ਉਹ ਵੇਚਦੇ ਆ ਜੀ। ਅਤੇ ਉਹ ਚੀਜ਼ਾਂ ਦੇਖੋ ਹੁਣ ਸਾਨੂੰ ਜਿਹੜੇ ਸਾਡੀ ਚਾਹੇ ਉਹ ਦੇਸੀ ਜਾਂ ਆਪਣੀ ਪਹਾੜੀ ਮੱਕੀ ਕਹਿ ਲਓ ਜਾਂ ਉਹ ਜਿਹੜਾ ਸਵਾਦ ਹੈ ਜਾਂ ਉਹਦੇ ਵਿੱਚ ਜਿਹੜੀਆਂ ਮਿਠਾਸ ਸੀਗੀ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਜੀ। ਇਸੇ ਤਰ੍ਹਾਂ ਦੁਆਬੇ ਦੇ ਵਿੱਚ ਜਿਹੜਾ ਆਪਣਾ ਉਹ ਇੱਕ ਉਂਗਲ ਵਾਂਗੂ ਪਤਲਾ ਗੰਨਾ ਹੁੰਦਾ ਸੀ, ਉਹ ਮਿਠਾਸ ਬਹੁਤ ਹੈ ਉਹਦੇ ਵਿੱਚ, ਅਤੇ ਉਹ ਵੀ ਕਿਤੇ ਨਾ ਕਿਤੇ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਹੋਰ ਸਾਰੀਆਂ ਚੀਜ਼ਾਂ ਨੇ ਜਿਹੜੇ ਦੇਸੀ ਬੀਜ ਤਾਂ ਖਤਮ ਹੀ ਹੋ ਗਏ ਜੀ।
1: ਹਾਂਜੀ ਪਰੇ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ। ਤੁਸੀਂ 85 ਕੁ ਮਾਰ ਦੀ ਗੱਲ ਕਰਦੇ ਹੈਗੇ ਹੋ, ਗੰਨਾ ਬਹੁਤ ਨਰਮ ਹੁੰਦਾ ਸੀ,
0: ਨਰਮ
1: ਉਹਦੀ
0: ਤੇ ਮਿੱਠਾ
1: ਛਿਲਕਾ
0: ਹਾਂਜੀ
1: ਬਹੁਤ ਪਤਲਾ ਹੁੰਦਾ ਸੀ,
0: ਜੀ
1: ਹਾਂਜੀ, ਤੇ ਮਿਠਾਸ ਬਹੁਤ ਹੁੰਦੀ ਸੀ, ਪਰ ਕਿਸਾਨ ਵਾਸਤੇ ਉਹ ਇਸ ਕਰਕੇ ਮਾੜਾ ਸੀਗਾ ਤੇ ਉਹਦੇ ਵਿੱਚ ਚੂਹਾ ਉਹਨੂੰ ਬਹੁਤ ਲੱਗਦਾ ਸੀਗਾ ਜੀ,
0: ਜੀ
1: ਕਿਉਂਕਿ ਜੇ ਬੰਦਾ ਛੇਤੀ ਚੂਪ ਜਾਂਦਾ ਤਾਂ ਚੂਹਾ ਵੀ ਛੇਤੀ ਚੂਪ ਜਾਂਦਾ ਜੀ।
0: ਨਾਲੇ ਉਹ
1: ਸੋ
0: ਪ੍ਰੋਡਕਸ਼ਨ
1: ਇਸ
0: ਦੇ ਕਰਕੇ
1: ਕਰਕੇ
0: ਵੀ ਕਹਿ ਲਓ ਨਾ, ਰਸ ਜ਼ਿਆਦਾ ਨਿਕਲਦਾ ਜਾਂ
1: ਉਹ,
0: ਖੰਡ
1: ਹਾਂ
0: ਬਣਨ ਲੱਗ ਗਈ
1: ਬਿਲਕੁਲ
0: ਉਹਦੇ ਕਰਕੇ।
1: ਸਰ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈਗਾ ਆ,
0: ਜੀ
1: ਬਟ ਜਦੋਂ ਹੁਣ ਰੀਸੈਂਟ ਜਿਹੜੀਆਂ ਹੈਗੀਆਂ ਆ ਰਹੀਆਂ ਕਿਸਮਾਂ ਜਿਹੜੀ ਜਿਹਦੀ ਲੈਂਥ ਬਹੁਤ ਆ ਜਾਂ
0: ਜੀ
1: ਏਦਾਂ ਕਰਕੇ ਵੇਟ ਬਹੁਤ
0: ਮੋਟਾ
1: ਹੈਗਾ
0: ਬਹੁਤ ਆ ਜੀ ਉਹਦੇ,
1: ਉਹ ਹਾਂਜੀ ਹਾਂਜੀ, ਤੇ ਇਸ ਕਰਕੇ ਇਹ ਚੀਜ਼ ਜਿਹੜੀ ਆ ਅਲੋਪ ਹੋ ਰਹੀ ਆ।
0: ਜੀ
1: ਲੋਕੀ ਚੂਪਣ ਵਾਸਤੇ ਥੋੜਾ ਬਹੁਤਾ ਜ਼ਰੂਰ ਕਿਤੇ ਨਾ ਕਿਤੇ ਬੀਜਦੇ ਹੈਗੇ ਆ ਜੀ।
0: ਪੌਣਾ ਬੰਨਾ
1: ਤੁਸੀਂ
0: ਕੁਝ
1: ਦੇਖੋ ਨਾ,
0: ਗੰਨਾ ਕੁਝ ਇੱਦਾਂ ਕਹਿੰਦੇ ਸੀ, ਪੌਣਾ ਕੀ ਕਹਿੰਦੇ ਸੀ ਉਹਨੂੰ ਜੀ, ਮੈਨੂੰ ਚੇਤਾ ਨਹੀਂ ਆਉਂਦਾ ਪਿਆ, ਥੋੜਾ ਜਿਹਾ ਨਾਂ
1: 85
0: ਚੇਤਾ।
1: ਕਮਾ ਦਿਆ ਜੀ ਉਹਨੂੰ, ਹਾਂਜੀ ਪੌਣਾ ਵੀ ਪੌਣੀ ਵੀ ਕਹਿ ਦਿੰਦੇ
0: ਹਾਂਜੀ
1: ਹੈਗੇ ਆ
0: ਕੁਝ ਇੱਦਾਂ ਕਹਿੰਦੇ ਸੀ ਉਸੇ
1: 85।
0: ਕਹਿੰਦੇ।
1: ਹਾਂਜੀ ਤੁਸੀਂ ਇਹ ਦੇਖੋ ਕਿ ਇੱਕ ਵਾਰੀ ਮੁਕਤਸਰ ਸਾਈਡ ਤੋਂ ਕਿਸੇ ਬੰਦੇ ਨੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਚ ਪੁੱਛਿਆ ਤੇ ਇੱਧਰ ਇਹ ਕਿੱਥੋਂ ਮਿਲ ਸਕਦਾ ਹੈਗਾ ਆ ਜੀ,
0: ਜੀ
1: ਤੇ ਉਹਨਾਂ ਨੇ ਚੇਚਾ ਜਿਹੜਾ ਹੈਗਾ ਆ ਆਪਣੇ ਹੁਸ਼ਿਆਰਪੁਰ ਦੇ ਵਿੱਚੋਂ ਲੈ ਕੇ ਗਏ
0: ਬਿਲਕੁਲ
1: ਜੀ ਉਹ।
0: ਹਾਂਜੀ ਆਪਣੇ ਹੁੰਦਾ ਸੀ
1: ਹਾਂਜੀ,
0: ਬਿਲਕੁਲ ਜੀ।
1: ਤੇ ਮੈਨੂੰ ਤੁਸੀਂ ਦੇਖੋ ਵੀ ਉਹ ਆਪਣੇ ਸਰਬ ਬਰਾੜ ਸਾਹਿਬ ਹੈਗੇ ਆ ਜੀ, ਸਾਡੇ ਟਵਾਣਾ ਰੇਡੀਓ ਦੇ ਸਰੋਤਾ ਹੈਗੇ ਆ ਜੀ,
0: ਜੀ
1: ਇਸ ਲਈ ਤੱਕ ਤਾਂ ਆਰਾਮ ਕਰਨ ਲੱਗ ਪੈਂਦੇ ਆ ਜੀ ਉਹ।
0: ਜੀ
1: ਉਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਵੀ ਤੇ ਭਾਈ ਮੁਕਤਸਰ ਤੋਂ ਕੋਈ ਬੰਦਾ ਤੁਹਾਡੇ ਕੋਲ ਆਉਂਦਾ ਜਾਂਦਾ ਤਾਂ,
0: ਜੀ
1: ਮੈਂ ਕਿਹਾ ਜੀ ਕੀ ਗੱਲ, ਕਹਿੰਦੇ ਯਾਰ ਸਾਡੇ ਕੋਲ ਨਾ ਇੱਕ ਦੇਸੀ ਬੀਜ ਆ ਵੀ ਪਾਕਿਸਤਾਨੀ ਘੀਆ ਤੇ
0: ਹਾਂਜੀ ਕੀ ਆ।
1: ਪਾਕਿਸਤਾਨੀ ਕੱਦੂ,
0: ਅੱਛਾ ਜੀ
1: ਹਾਂਜੀ, ਉਹ ਕਹਿੰਦੇ ਮੈਂ ਚਾਹੁੰਦਾ ਹੈਗਾ ਮੇਰੇ ਕੋਲ 4 ਬੀ ਹੈਗੇ ਪਏ ਤੇ ਉਹ ਮੈਂ ਤੁਹਾਨੂੰ ਭੇਜਣੇ ਚਾਹੁੰਦਾ।
0: ਅੱਛਾ ਜੀ
1: ਮੈਂ ਕਿਹਾ ਜੀ ਮੇਰਾ ਕੋਈ ਸਾਧ ਅੱਡੇ ਬੜਾ, ਜਦੋਂ ਕਦੋਂ ਬਣੇਗਾ ਤੇ ਫਿਰ ਤੁਹਾਨੂੰ ਮਿਲੂਗਾ ਤੇ ਫਿਰ ਲੈ ਆਊਂਗਾ ਜਦ ਤਾਂ ਮਰਜ਼ੀ ਹੈਗਾ।
0: ਜੀ
1: ਕਹਿੰਦੇ ਵੀ ਇੰਨਾ ਕੁ ਸਵਾਦਿਸ਼ਟ ਬਣਦਾ ਹੈਗਾ ਆ, ਕਹਿੰਦੇ ਵੀ ਆਹ ਤੁਸੀਂ ਭੁੱਲ ਜਾਓਗੇ ਵੀ
0: ਭੁੱਲ
1: ਏਦਾਂ
0: ਜਾਓਗੇ
1: ਕਰਕੇ ਕੀ ਆ
0: ਬਿਲਕੁਲ
1: ਜਿਹੜੀ ਹੈਗੀ ਆ।
0: ਜੀ
1: ਤੇ ਸੋ ਇਸ ਕਰਕੇ ਜਿਹੜੇ ਦੇਸੀ ਬੀਜ ਹੈਗੇ ਸੀ ਉਹਨਾਂ ਦੇ ਵਿੱਚ ਕੁਆਲਿਟੀਆਂ ਸੀ, ਨੈਚੁਰਲ ਜਿਹੜਾ ਹੈਗਾ ਨਾ ਐਕਸਟ੍ਰੈਕਟ
0: ਜੀ
1: ਉਹ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਸੀ ਉਹ ਨੈਚੁਰਲ ਟੇਸਟ
0: ਜੀ
1: ਉਹ ਮਿਸਿੰਗ ਆਪਾਂ ਕਰ ਰਹੇ ਹਾਂ ਇਹਨਾਂ ਚੀਜ਼ਾਂ ਦੇ ਨਾਲ।
0: ਬਿਲਕੁਲ
1: ਤੇ ਐਨੀਵੇ ਉਹ ਚੀਜ਼ਾਂ ਜਿਹੜੀਆਂ ਪ੍ਰਜ਼ਰਵ ਕਰਨੀਆਂ ਚਾਹੀਦੀਆਂ ਸੀ ਸਾਨੂੰ, ਅਸੀਂ ਨਹੀਂ ਕਰ ਸਕੇ, ਇਹ ਸਾਡੀ ਬੈਡ ਲੱਕ ਆ ਜੀ।
0: ਜੀ
1: ਇੱਕ ਮੈਂ ਜਾਂਦੇ ਜਾਂਦੇ ਭਾਰਤ ਸਾਹਿਬ ਖਬਰ ਕਰਨੀ ਆ ਹੋਰ,
0: ਜ਼ਰੂਰ ਜੀ।
1: ਕਹਿੰਦੇ ਜੱਗੂ ਭਗਵਾਨਪੁਰੀ ਆ ਆਪਣੀ GF ਨੂੰ ਜਿਹੜਾ ਹੈਗਾ ਆ ਵੀ ਹੈ ਜੀ ਇਲੈਕਸ਼ਨ ਲੜਾਉਣਾ,
0: ਹਾਂਜੀ ਬਿਲਕੁਲ
1: ਕਮਾਲ
0: ਦੂਸਰੀ
1: ਹੋ
0: ਖਬਰ
1: ਗਈ ਭਾਰਤ
0: ਕੀਤੀ
1: ਸਾਹਿਬ ਵੀ
0: ਸਾਨੂੰ ਜੀ।
1: ਹੁਣ ਸਾਨੂੰ ਗਵਰਨੈਂਸ ਜਿਹੜੀ ਹੈਗੀ ਆ ਉਹ ਇਹ ਲੋਕ ਦੇਣਗੇ, ਮੈਨੂੰ ਤਾਂ ਹੈਰਾਨਗੀ ਆ ਜੀ,
0: ਬਿਲਕੁਲ ਹੈ ਜੀ ਬਿਲਕੁਲ
1: ਇਹ ਰਾਜ ਇਹ ਲੋਕ ਰਾਜਨੀਤੀ ਨੂੰ ਸਮਝ ਕੀ ਰਹੇ ਆ ਜੀ।
0: ਜੀ
1: ਰਾਜਨੀਤੀ ਤਾਂ ਜਿਹੜੀ ਆ ਦੇਖੋ ਮਾਫ ਕਰਨਾ, ਕਿਸਾਨ ਲੀਡਰਾਂ ਦੇ ਵਿੱਚੋਂ ਰਾਜੇਵਾਲ ਸਾਹਿਬ ਜਿਹਨਾਂ ਨੂੰ ਖੇਤੀਬਾੜੀ ਬਾਰੇ ਹੈ ਜੀ, ਫਸਲ ਦੇ ਬਾਰੇ, ਜ਼ਮੀਨ ਬਾਰੇ, ਖਾਦਾਂ ਬਾਰੇ, ਉਹਨਾਂ ਬੰਦਿਆਂ ਨੂੰ ਜਿੰਨੀ ਨੌਲੇਜ ਹੈਗੀ ਆ ਕਿਸੇ ਨੂੰ ਵੀ ਹੈ ਨਹੀਂ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਇੱਦਾਂ ਹੀ ਗਵਰਨੈਂਸ ਬਾਰੇ ਜਿਹੜਾ ਹੈਗਾ ਆ, ਮੈਂ ਤਾਂ ਇਹ ਚਾਹੁੰਦਾ ਹੈਗਾ ਸੀ ਵੀ ਗਵਰਨੈਂਸ ਦੇ ਸਕੂਲ ਖੁੱਲਣੇ ਚਾਹੀਦੇ, ਕਾਲਜ ਖੁੱਲਣੇ ਚਾਹੀਦੇ ਆ ਜੀ,
0: ਜੀ
1: ਜਿਹਦੇ ਵਿੱਚ ਬੱਚੇ ਜਾਣ, ਦੋ ਦੋ ਤਿੰਨ ਤਿੰਨ ਸਾਲ ਦਾ ਜਿਹੜਾ ਹੈਗਾ ਆ ਕੋਰਸ ਹੋਵੇ ਬਕਾਇਦਾ ਤੌਰ ਤੇ। ਜੇ ਇੱਕ MLA ਬਣਨਾ ਹੈਗਾ ਤੇ ਤੁਸੀਂ MLA ਦਾ ਕੋਰਸ ਕਰੋ ਪਹਿਲਾਂ ਸਾਲ ਦਾ ਜਾਂ 1.5 ਸਾਲ ਦਾ, ਫਿਰ ਤੁਸੀਂ ਇਲੈਕਸ਼ਨ ਵਾਸਤੇ ਐਲੀਜੀਬਲ ਹੋਵੋ। ਹਾਂਜੀ ਤੁਹਾਨੂੰ ਪਤਾ ਹੋਵੇ ਵੀ ਚੀਫ ਸੈਕਟਰੀ ਜਾਂ ਚੀਫ ਸੈਕਟਰੀ ਆ ਉਹਦੀ ਕੀ ਡਿਊਟੀ ਆ ਜੀ,
0: ਜੀ
1: ਤੇ ਤੁਸੀਂ ਜਿਹੜਾ ਹੈਗਾ ਫਾਈਨੈਂਸ ਸੈਕਟਰੀ ਆ ਇਹਦੀ ਕੀ ਡਿਊਟੀ ਹੈਗੀ ਆ ਜੀ, ਤੁਹਾਡੇ ਥੱਲੇ ਜਿਹੜੇ ਹੈਗੇ ਜੇ ਮੁੱਖ ਮੰਤਰੀ ਉਹਦੇ ਥੱਲੇ ਕਿੰਨੇ ਅਫਸਰ ਲੱਗਦੇ ਆ, ਹਾਂਜੀ ਉਹ ਕਿਹੜੇ ਹੈਗੇ ਆ ਜਿਹੜੇ ਉਹਦੇ ਕੰਟਰੈਕਟ ਦੇ ਵਿੱਚ ਹੁੰਦੇ ਆ, ਕਿਹੜੇ ਜਿਹੜੇ ਆ ਉਹ ਆਰਬਿਟਰੇਰੀ ਲਾ ਸਕਦਾ ਆਪਣੀ ਮਰਜ਼ੀ ਨਾਲ ਲਾ ਸਕਦਾ ਹੈਗਾ ਜੀ,
0: ਜੀ
1: ਹਾਂਜੀ ਤੇ ਉਹਦੇ ਕੋਲ ਬਜਟ ਕਿੱਦਾਂ ਹੁੰਦਾ ਆ, ਕਿੰਨਾ ਜਿਹੜਾ ਹੈਗਾ ਆ ਉਹਦੀ ਕੀ ਕੀ ਫੈਸਿਲਿਟੀਜ਼ ਹੁੰਦੀਆਂ ਆ, ਇਹ ਸਾਰੀਆਂ ਜਿਹੜੀਆਂ ਜਾਣਕਾਰੀ ਉਸ ਬੰਦੇ ਨੂੰ ਟਿਕਟ ਵਾਸਤੇ ਪਹਿਲਾਂ ਜਿਹੜਾ ਆ ਐਗਜ਼ਾਮ ਹੋਵੇ, ਐਗਜ਼ਾਮ ਪਾਸ ਕਰੇ, ਕਿਹੜੀ ਕੋਈ ਪਾਰਟੀ ਜਿਹੜੀ ਆ 10 ਬੰਦੇ ਬਿਠਾ ਲਏ ਆਪਣੇ ਵੀ ਭਾਈ ਇਹਨਾਂ 10 ਦੇ ਵਿੱਚੋਂ ਅਸੀਂ ਕਿਸੇ ਨੂੰ ਟਿਕਟ ਦਿਆਂਗੇ
0: ਜੀ,
1: ਜਿਹੜਾ ਇਹ ਐਗਜ਼ਾਮ ਟੌਪ ਕਰੂਗਾ ਜੀ।
0: ਬਿਲਕੁਲ
1: ਹਾਂਜੀ
0: ਜੀ
1: ਸੋ ਉਹ ਆਪਣੇ ਦੇਖ ਲੈਣ ਵੀ ਸਾਡੇ ਦਸਾਂ ਵਾਲਿਆਂ ਦੇ ਵਿੱਚ ਜਿਹੜੇ 10 ਸਾਡੀ ਬਿਹਾਫ ਤੇ ਅਪੀਅਰ ਹੋਏ ਸੀ ਉਹ ਦਿਨ ਦੇ ਵਿੱਚੋਂ ਕਿਤੇ ਸਭ ਤੋਂ ਟੌਪ ਤੇ ਕੌਣ ਆਇਆ, ਉਹਦੀ
0: ਜੀ
1: ਟਿਕਟ ਹੋ ਗਈ ਜੀ।
0: ਜੀ
1: ਸੋ ਇਸ ਕਰਕੇ ਵੀ ਭਾਈ ਸਾਨੂੰ ਜਾਣਕਾਰੀ ਤਾਂ ਹੋਵੇ ਤਾਂ ਹੀ ਆ ਨਾ ਜੀ, ਗਵਰਨੈਂਸ ਦਾ ਕੀ ਮਤਲਬ, ਗੱਲ ਇਹ ਤਾਂ ਹੈਗੀ। ਮੈਂ ਤਾਂ ਹੁਣ ਇਸ ਨਤੀਜੇ ਤੇ ਪਹੁੰਚਿਆ
0: ਜੀ
1: ਵੀ ਜੇ ਤੁਸੀਂ ਵੋਟਾਂ ਲੈ ਕੇ ਉਹੀ ਕੰਮ ਕਰਦੇ ਹੈਗੇ ਆ ਤੇ ਤੁਸੀਂ ਜਿਹੜੇ ਆ ਨੇਤਾ ਕਹਾਉਂਦੇ ਆ, ਜੇ ਬਿਨਾਂ ਵੋਟਾਂ ਤੋਂ ਕਰਦੇ ਆ ਤੇ ਤੁਸੀਂ ਗੈਂਗਸਟਰ
0: ਗੈਂਗਸਟਰ
1: ਗੈਂਗਸਟਰ ਕਹਾਉਂਦੇ ਆ,
0: ਕਹਾਉਂਦੇ ਆ
1: ਬਸ
0: ਜੀ
1: ਇਤਨਾ ਹੀ ਫਰਕ ਆ ਜੀ। ਤੇ
0: ਜੀ
1: ਗੈਂਗਸਟਰ ਵੋਟਾਂ ਲੈ ਲੈ ਤੇ ਨੇਤਾ ਬਣ ਜਾਂਦਾ ਆ, ਤੇ ਨੇਤਾ ਵੀ ਉਹੀ ਕੰਮ ਕਰਦਾ ਆ ਜੋ ਗੈਂਗਸਟਰ ਕਰਦਾ
0: ਜੀ
1: ਹੈਗਾ, ਪਰ ਉਹਨੇ ਵੋਟਾਂ ਲਈਆਂ ਹੁੰਦੀਆਂ ਇਸ ਕਰਕੇ ਉਹ ਨੇਤਾ ਆ, ਤੇ ਗੈਂਗਸਟਰ ਇਸ ਕਰਕੇ ਗੈਂਗਸਟਰ ਆ ਕਿ ਉਹਨੇ ਇਲੈਕਸ਼ਨ ਨਹੀਂ ਲੜਿਆ ਹੁੰਦਾ
0: ਨਾਲੇ
1: ਜੀ,
0: ਦੇਖੋ
1: ਬਸ
0: ਕੋਈ
1: ਇੰਨਾ ਕੀ ਫਰਕ
0: ਕੋਈ
1: ਹੈ
0: ਨਾ
1: ਜੀ।
0: ਕੋਈ ਸੈਨਿਕ ਦਾ ਪਰਿਵਾਰਕ ਮੈਂਬਰ ਇੰਨੀ ਕੁ ਤਾਂ ਉਹ ਮਤਲਬ ਕਿ ਆਪਣੇ ਦੇ ਵਿੱਚ ਤੜ ਕਹਿ ਲਓ ਜਾਂ ਇੰਨੀ ਕੁ ਪਾਵਰ ਤਾਂ ਦੇਖਦੇ ਆ ਕਿ ਅਸੀਂ ਜੇ ਲੀਡਰਾਂ ਦੇ ਲਈ ਇੰਨਾ ਕੁਝ ਕਰ ਸਕਦੇ ਹਾਂ ਕਿ ਅਸੀਂ ਆਪਣੇ ਪਰਿਵਾਰਕ ਮੈਂਬਰ ਨੂੰ ਹੀ ਨਹੀਂ ਜਿੱਤਾ ਸਕਦੇ ਆਪਣੇ ਇਲਾਕੇ ਦੇ ਵਿੱਚ, ਤਾਂ ਫਿਰ ਤਾਂ ਲਾਹਣਤ ਵਾਲਾ ਕੰਮ ਹੈ, ਤਾਂ ਉਹਦਾ ਬੈਨੀਫਿਟ ਵੀ ਤਾਂ ਕਿਤੇ ਨਾ ਕਿਤੇ ਲਿਆ ਜਾਂਦਾ ਨਾ
1: ਸਰ, ਮਾਈਟ ਇਜ਼ ਰਾਈਟ,
0: ਜੀ।
1: ਗੱਲ ਤਾਂ ਇਹ ਹੈਗੀ ਆ, ਇਲੈਕਸ਼ਨ ਇਹ ਫੇਰ ਇਲੈਕਸ਼ਨ ਥੋੜਾ ਹੋਣਾ ਆ,
0: ਬਿਲਕੁਲ
1: ਇਹ ਤਾਂ ਇਲੈਕਸ਼ਨ ਉਹ ਹੋਣਾ ਆ ਵੀ ਜਿਹਦੇ ਵਿੱਚ ਮਨੀ ਪਾਵਰ ਮਸਲ ਪਾਵਰ ਸਾਰਾ ਕੁਝ ਚੱਲਣਾ।
0: ਸਾਰਾ ਕੁਝ ਚੱਲਣਾ ਜੀ,
1: ਇਸੇ
0: ਬਿਲਕੁਲ
1: ਕਰਕੇ ਜਿਹੜੇ ਹੈਗੇ ਸਾਰੇ ਰਾਜਨੀਤਿਕ ਲੋਕਾਂ ਦੀ ਇਹ ਪਸੰਦ ਬਣਦੇ ਜਾ ਰਹੇ ਆ। ਇੱਕ ਆਮ
0: ਜੀ
1: ਆਦਮੀ ਪਾਰਟੀ ਸੱਤਾਰੂੜ ਪਾਰਟੀ ਜਿਹੜੀ ਹੈਗੀ ਆ, ਉਹ ਗੁਰਪ੍ਰੀਤ ਸਿੱਖ ਉਹਨੂੰ ਜੱਫੀ ਪਾਉਂਦੀ ਹੈਗੀ ਆ,
0: ਜੀ।
1: ਤੇ ਉਹ
0: ਨਾਲੇ
1: ਹੁਣ
0: ਇਹਨਾਂ
1: ਆਹ
0: ਨੂੰ
1: ਤਾਂ ਆਜ਼ਾਦ ਦੀ
0: ਸੈਨਿਕ
1: ਗੱਲ
0: ਸਾਹਿਬ,
1: ਹੋਈ ਆ, ਅਗਲੇ ਨੇ ਤਾਂ ਆਜ਼ਾਦ ਡਿਕਲੇਅਰ ਕੀਤਾ, ਖਰੇ ਉਹਨਾਂ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨੇ ਕਹਿਣਾ ਤੁਸੀਂ ਆਜ਼ਾਦ ਕਿਉਂ ਲੜਦੇ ਆ ਜੀ, ਆਓ
0: ਨਹੀਂ,
1: ਸਾਡੇ ਵੱਲੋਂ ਆਓ ਤੁਸੀਂ।
0: ਇਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਡਰ ਆ ਨਾ ਕਿ ਬਗਾਵਤ ਕਰ ਜਾਣਗੇ, ਉਹਦੇ ਨਾਲੋਂ ਪਹਿਲਾਂ ਇਹੀ ਚੰਗਾ ਕਿ ਇਹਨਾਂ ਨੂੰ ਬੁੱਕਲ ਦੇ ਵਿੱਚ ਲੈ ਲਈਏ
1: ਨਹੀਂ, ਪਰ ਸਭ ਗੱਲ ਇਹ ਨਹੀਂ ਹੈਗੀ, ਗੱਲ ਤਾਂ ਇਹ
0: ਜੀ,
1: ਹੈਗੀ ਹੈ ਕਿ ਸਿਸਟਮ ਦਾ ਬਣ ਕੀ ਰਿਹਾ ਆ,
0: ਬਣ ਕੀ
1: ਸੋਚਣ
0: ਰਿਹਾ।
1: ਵਾਲੀ ਗੱਲ ਤਾਂ ਇਹ ਹੈਗੀ ਹੈ। ਹਾਂਜੀ ਬਖਸ਼ੀ ਜੀ ਆ ਗਏ ਜੀ,
0: ਨਹੀਂ ਬਖਸ਼ੀ ਜੀ ਸੁਣ ਰਹੇ ਨੇ ਪ੍ਰੋਗਰਾਮ। ਹਾਂਜੀ ਬਿਲਕੁਲ ਹੈ ਜੀ,
1: ਉਹ ਤੇ ਚਲੋ ਚਲੋ ਉਹ
0: ਜੀ
1: ਕਾਲ ਕਰਨ ਤੇ ਉਹਨਾਂ ਨੂੰ ਕਹਿਓ ਜੀ ਵੀ ਇੱਕ
0: ਜਰੂਰ ਜੀ
1: ਵਧੀਆ ਜਿਹਾ ਸੂਫੀਆਨਾ ਕਲਾਮ ਸੁਣਾ ਦੇਣ ਜੀ, ਮੈਂ ਵੀ
0: ਜਰੂਰ
1: ਸੋਣਾ ਆ ਤੇ ਫਿਰ ਨੀਂਦ ਵਧੀਆ ਆ ਜਾਊਗੀ ਜੀ।
0: ਜਰੂਰ ਜੀ,
1: ਥੈਂਕ
0: ਜਰੂਰ,
1: ਯੂ ਭਾਰਾ ਸਾਹਿਬ
0: ਥੈਂਕ
1: ਸਮਾਂ
0: ਯੂ
1: ਦੇਣ ਲਈ,
0: ਸੈਨਿਕ ਸਾਹਿਬ, ਬਹੁਤ
1: ਧੰਨਵਾਦ
0: ਬਹੁਤ
1: ਜੀ,
0: ਸ਼ੁਕਰੀਆ ਜੀ,
1: ਗ੍ਰੇਟਫੁਲ
0: ਸ਼ੁਕਰੀਆ ਜੀ। ਤੇ ਆਪਣੇ ਕਹਿੰਦੇ ਨੇ ਜਾਣੀਆਂ ਚਾਲ ਸਾਹਿਬ, ਇਸ ਦੋਸਤ ਤੋਂ ਸਨ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 1970 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਯੋਗਦਾਨ ਪਾ ਸਕਦੇ ਹੋ, ਕੋਈ ਗੱਲਬਾਤ ਦੇ ਵਿੱਚ ਜਿਹੜਾ ਵਧਾਵਾ ਕਰਨਾ ਚਾਹੁੰਦੇ ਹੋ ਜਾਂ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਭਾਨ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸੇ ਤਰ੍ਹਾਂ ਮਨਦੀਪ ਜੱਸੀ ਜੀ ਫਤਿਹ ਸਾਂਝੀ ਕਰ ਰਹੇ ਆ ਸੈਣੀ ਸਾਹਿਬ ਨੂੰ ਤੇ ਨਾਲ ਮੈਨੂੰ ਤੇ ਦੋਸਤਾਂ ਮਿੱਤਰਾਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ ਕਹਿੰਦੇ। ਤੇ ਜਾਣੀਆਂ ਚਾਲ ਸਾਹਿਬ ਦਾ ਇੱਕ ਕਮੈਂਟ ਸੀਗਾ ਕਹਿੰਦੇ ਜਦੋਂ ਸੈਣੀ ਸਾਹਿਬ ਨੇ ਕਿਹਾ ਕਿ ਸਾਡੇ ਬੱਤੀ ਆ ਗਈ, ਤੇ ਇੱਧਰ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ ਸੈਣੀ ਸਾਹਿਬ ਵਧਾਈਆਂ ਜੀ ਤੁਹਾਡੇ ਆ ਗਈ ਤੇ ਸਾਡੇ ਚਲੇ ਗਈ ਕਹਿੰਦੇ ਸੀ। ਤੇ ਔਜਲਾ ਸਾਹਿਬ ਕਹਿੰਦੇ ਤੇ ਅੱਗੇ ਲਿਖਦੇ ਨੇ ਕਿ ਭਾਈ ਜਾਣੀਆਂ ਚਾਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਦੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਤੇ ਔਜਲਾ ਸਾਹਿਬ ਨੇ ਕੁਝ ਹੋਰ ਵੀ ਲਿਖਿਆ ਸੀ ਜੀ। ਹਾਂਜੀ ਬਿਲਕੁਲ ਜੀ, ਸ਼ੁਕਰੀਆ ਜੀ ਸੈਣੀ ਔਜਲਾ ਸਾਹਿਬ, ਸ਼ੁਕਰੀਆ ਸੁਨੇਹੇ ਦੇ ਲਈ, ਨਿੱਜੀ ਸੁਨੇਹਾ ਸੀ ਮੇਰੇ ਲਈ। ਤੇ ਇਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਦੋਸਤੋ, ਆਪਣੇ ਨਾਲ ਬਖਸ਼ੀ ਜੀ ਦਾ ਜ਼ਿਕਰ ਹੋਇਆ ਸੀ, ਉਹ ਕਰਕੇ ਗਏ ਨੇ ਆਪਣੇ ਰਾਜਨ ਸੈਣੀ ਸਾਹਿਬ, ਅਤੇ ਉਹ ਆਪਣੇ ਨਾਲ ਲਓ ਜੀ ਇੱਧਰ ਘੰਟੀ ਵੱਜੀ ਜਾਂਦੀ ਤਾਂ ਮੈਂ ਧਿਆਨ ਹੀ ਦਿੰਦਾ, ਆਪੇ ਹੀ ਥੋੜ੍ਹੀ ਅਟੈਂਡ ਹੋ ਜਾਣੀ ਹੈ ਜੀ ਕਾਲ। ਦੱਸੋ ਐਡਾ ਵੀ ਆਟੋਮੈਟਿਕ ਨਹੀਂ ਹੋਇਆ ਸੀ। ਤੇ ਆਪਣੇ ਲਿਖਦੇ ਨੇ ਜਸਵਿੰਦਰ ਕੌਰ ਜੀ, ਆਪਣੇ ਮਲੇਰਕੋਟਲ ਵਾਲੇ ਮਲੇਰਕੋਟਲਾ ਤੋਂ ਜੱਸੀ ਜੀ ਲਿਖਦੇ ਹੈ, ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਜੀ ਅਤੇ ਰਾਜਨ ਸੈਣੀ ਜੀ ਨੂੰ ਅਤੇ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਫਤਿਹ ਸਾਂਝੀ ਕਰਦੇ ਹੈ। ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭਵਿੰਦਰ ਜੀ, ਅਤੇ ਮਾਣ ਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਜਿਹੜਾ ਹੈਗਾ ਰੇਡੀਓ ਦੁਆਬਾ ਦੀ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ,
0: ਸ਼ੁਕਰੀਆ ਜੀ, ਸ਼ੁਕਰੀਆ ਦੁਆਵਾਂ ਲਈ
2: ਜੀ, ਥੈਂਕ ਯੂ ਸੋ ਮਚ। ਤੇ ਬਹੁਤ ਵਧੀਆ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਰਾਜਨ ਸੈਣੀ ਸਾਹਿਬ ਆਏ ਸੀ, ਮੈਂ ਸੁਣ ਰਿਹਾ ਸੀ ਤੁਸੀਂ ਤਬਾਦਲਾ ਖਿਆਲ ਕਰ ਰਹੇ ਸੀ
0: ਜੀ,
2: ਬਿਲਕੁਲ ਬਹੁਤ ਸੋਹਣੀ ਇਹਨਾਂ ਦੀ ਗੈਦਰੀ ਹੈਗੀ ਆ, ਰਾਜਨ ਸੈਣੀ ਸਾਹਿਬ ਹੋਏ, ਔਜਲਾ ਸਾਹਿਬ ਹੋਏ,
0: ਜੀ
2: ਬੜੀ ਵਜਨਦਾਰ ਗੱਲਬਾਤ ਹੁੰਦੀ ਹੈ ਇਹਨਾਂ ਦੀ
0: ਜੀ
2: ਔਰ ਕਾਬਿਲੇ ਗੌਰ ਹੁੰਦੀ ਹੈ ਯਾਨੀ
0: ਬਿਲਕੁਲ
2: ਜਿਹੜਾ
0: ਹੈ,
2: ਹੈਗਾ,
0: ਬਿਲਕੁਲ ਹੈ
2: ਇਹ ਵਧੀਆ ਲੱਗਦਾ, ਸੋਹਣਾ ਲੱਗਦਾ, ਬਹੁਤ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਜੀ ਜਿਹੜਾ
0: ਜੀ
2: ਹੈਗਾ, ਮਸਲੇ ਮਿਸਾਇਲ ਵੀ ਹੱਲ ਹੁੰਦੇ ਆ ਜਦੋਂ ਗੱਲਾਂ ਹੁੰਦੀਆਂ, ਫਿਰ ਬੜਾ ਕੁਛ
0: ਬਿਲਕੁਲ
2: ਜਿਹੜਾ
0: ਹੈ
2: ਹੈਗਾ
0: ਜੀ
2: ਨਿਕਲ ਕੇ ਸਾਹਮਣੇ, ਵਧੀਆ ਲੱਗਦਾ, ਸੋਹਣਾ ਲੱਗਦਾ, ਬੜਾ ਬੜੀ ਗੱਲ ਹੈ ਜਨਾਬ ਜਿਹੜਾ ਹੈਗਾ,
0: ਜੀ
2: ਬਹੁਤ ਸੋਹਣਾ ਮੰਚ ਹੈਗਾ ਤੇ ਫਿਰ ਸੋਹਣੇ ਅੱਗੇ ਜਿਹੜੇ ਹੈਗੇ ਸ਼ਖਸ ਵੀ ਜਿਹੜੇ ਹੈਗਾ ਜੋ
0: ਬਿਲਕੁਲ
2: ਗੱਲਾਂ
0: ਹੈ
2: ਬਾਤਾਂ ਕਰਦੇ, ਬੜਾ ਵਧੀਆ ਲੱਗਦਾ
0: ਜੀ
2: ਜੀ। ਤੇ ਰਾਜਨ ਸੈਣੀ ਸਾਹਿਬ ਕਹਿ ਕੇ ਗਏ ਸੀ ਵੀ ਚਲੋ ਸੂਫੀ ਕਲਾਮ ਥੋੜਾ ਜਿਹਾ, ਸੂਫੀ ਕਲਾਮ ਵੀ ਸੁਣਾ ਦਿੰਦਾ ਤੇ ਇੱਕ ਗੀਤ
0: ਜੀ
2: ਵੀ ਨਾਲ ਜਿਹੜਾ ਜਲਦੀ ਜਲਦੀ ਮੈਂ ਗੁਣਗੁਣਾ ਦੇਵਾਂਗਾ
0: ਜ਼ਰੂਰ ਜੀ ਜ਼ਰੂਰ
2: ਤੇ ਜੀ ਜੀ ਬਾਕੀ ਜਿਹੜਾ ਹੈਗਾ ਗੱਲਾਂ ਬਾਤਾਂ ਤਾਂ ਹੋ ਗਈਆਂ, ਜਿਹੜਾ ਹੈਗਾ ਦੇਖੋ ਜੀ ਜੋ ਵੀ ਹੈ ਇਸ ਵੇਲੇ ਸੂਚੇ ਹਾਲ ਹੈਗੀ ਆ,
0: ਜੀ
2: ਬਸ ਦੁਆ ਦੁਆ ਕੀਤੀ ਜਾਵੇ ਜਿਹੜਾ ਹੈਗਾ, ਕਹਿੰਦੇ ਨਾ ਰਹਿਨੁਮਾ ਜਿਹੜਾ ਹੈਗਾ ਵਧੀਆ ਰਹਿਨੁਮਾ ਆਵੇ ਜਿਹੜਾ ਅੱਗੇ ਰਹਿਨੁਮਾਈ ਕਰੇ ਔਰ ਜਿਹੜਾ ਹੈਗਾ ਉਹ ਕੁਛ ਆਵਾਮ ਨੂੰ ਵੀ ਜਿਹੜਾ ਸੁੱਖ ਦਾ ਸਾਹ ਆਵੇ, ਹਨਾ ਸਾਰਿਆਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਨੂੰ ਦਿੱਤੇ ਜਾਣ
0: ਜੀ
2: ਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਹੋ ਜਾਵੇ,
0: ਬਿਲਕੁਲ ਹੈ
2: ਸੋਹਣੇ
0: ਜੀ
2: ਸਮਾਜ ਦੀ ਸਿਰਜਣਾ ਹੋ ਜਾਵੇ। ਤੇ ਲਓ ਜੀ ਫਿਰ ਸੂਫੀ ਕਲਾਮ ਦੇ ਨਾਲ ਥੋੜਾ ਸ਼ੁਰੂ ਕਰਦਾ ਹੈਗਾ
0: ਆਉਣ
2: ਮੈਂ
0: ਦਿਓ ਜੀ, ਆਉਣ ਦਿਓ ਜੀ।
2: ਜੀ ਛੱਡ ਹੀ ਸਾਬ ਦੀਆਂ ਗੱਲਾਂ, ਛੱਡ ਕੱਲ ਦੀ ਫਿਕਰ ਸੱਜਣਾ, ਛੱਡ ਹੀ ਸਾਬ ਦੀਆਂ ਗੱਲਾਂ, ਛੱਡ ਕੱਲ ਦੀ

0: ਪਰਜਾਨੀ ਸਾਡਾ ਤੇਰੇ ਤੋਂ ਬਗੈਰ ਕੋਈ ਨਾ।
1: ਵਾਹ ਜੀ,
0: ਤੇਲੇ ਨੂੰ ਕੀ ਹੋਇਆ ਬਸ ਤੈਨੂੰ ਫਿਰੇ ਲੱਭਦਾ, ਤੇਰੇ ਨਾਲ ਹੀ ਤਾਂ ਹੈ ਜਹਾਨ ਚੰਗਾ ਲੱਗਦਾ। ਦਿਲ ਨੂੰ ਕੀ ਹੋਇਆ ਪਰਸ

0: वाह जी वाह, वाह जी वाह, क्या बात है, बहुत खूब जी,
1: शुक्रिया
0: बहुत खूब। थैंक यू जी, थैंक यू मोहम्मद जी, बहुत बहुत शुक्रिया। ते दोस्तों
1: शुक्रिया
0: ये सन अपने नाल दुबई तो मोहम्मद जी गलबात करके गए ने, नाल गीत सुना के गए ने, ते पाश उन्हां दा अज दिन है, उन्हां दी रचना भी मैं अगे जाके सांझी करन दी कोशिश करदा, पर नाल नाल एक रचना उन्हां दी छोटी जिही नज़म जड़ी सांझी करन जा रहे हां। हसरत जिंदगी, जिंदगी तू मैनू इंज परचाउण दी कोशिश ना कर, ये वरिया दे खिडौने बहुत नाजुक ने, जिन्हों भी हाथ लावां टुकड़ियां दे विच खिंड जांदा है, हुण इन्हां मूँह चढ़ाउंदे टुकड़ियां नूं उमर की कनाक देवां। अड़िए कोई तां टुकड़ा समें दे पैर दे विच वज के फर्श नूं लाल कर देवे। ते लो दोस्तों इसे तरह दीआं गल्लां बातां पाह जी दी बड़ी चर्चा दे विच रही, एक नज़म है वह भी तुहाडे नाल जांदे जांदे सांझी करांगे, ते वह बाकमाल जिहड़ी नज़म हुंदी है सुफ़ण्यां दा मर जाणा, ते वह भी कोशिश करांगे तुहाडे नाल सांझी करांगे अग्गे जाके। ते लाइनां तुहाडे लई खुल्लियां ने, +358 44 976 1962 स्टूडियो दा नंबर है। ते उस तो पहला विदेशी खबरां ने, कुछ उन्हां दा जिक्र करदे हां, ते नाल नाल अमेरिका दी भी गल करांगे, ते जो दुनियादारी दे उत्ते हालात बढ़ रहे उन्हां दे वल नूं चलदे हां। RSS मुखी मोहन भागवत दी लंदन दे विच जिहड़ा गुरद्वारा फेरी दे विच विरोध दे विचकार समर्थन दे विच आया, जिहड़ा प्रमुख सिख शख्सीयतां ने एक पासे विरोध हो रहा ते दूसरे पासे आपणे ही जिहड़ा उन्हां दा साथ निभा रहे हैं। कौमी स्वयं सेवक सेवक जड़े ने संघ RSS दे 100 साल स्थापना वरे दे कौमांतरी प्रचार दे दौरे ते लंदन दे इतिहासक खालसा जत्था ब्रिटिश आइल्स गुरद्वारा विखे जड़ा संघ मुखी डॉक्टर मोहन भागवत दी जड़ी है फेरी नू लैके जिथे विदेशी सिख जथेबंदियां दे वल्लों विरोध कीता गया, उत्थे प्रमुख सिख शख्सीयतां इस दे समर्थन दे विच भी आईयां ने। उद्योगपति ते राज सभा मैंबर जड़े ने विक्रमजीत सिंह सानी ते ब्रिटिश भारती कारोबारी ते समाज सेवी प्रोफेसर पीटर विरदी हरदीप सिंह विरदी जड़े ने उन्होंने इस फेरी का बचाव किया है। सिख फैडरेशन अते इंडियन वर्कर्स एसोसिएशन वर्गे विदेशी समूहों ने गुरद्वारा प्रबंधक कमेटी की सख्त निंदा की सी, ते इस तो इलावा साउथ एशियन जड़ा सोलीडैरिटी ग्रुप हैगा उहदे वल्लों लंदन दे पार्लीमेंट स्क्वेयर दे विच जिहड़ा रोस प्रदर्शन भी किया। इस तो पहलां गुरद्वारा साहिब दे प्रधान गुरप्रीत सिंह आनंद ने स्पष्ट किया कि मोहन भागवत केवल श्री गुरु ग्रंथ साहिब जी अगे नतमस्तक होने लई एक श्रद्धालु वजों आए ने। राज सभा मैंबर विक्रम सिंह सानी ने जिहड़ा एक्स दे उत्ते एक पोस्ट पाई कि इस विरोध प्रदर्शन ते डूंघे दुख दा प्रगटावा किया। ਉਹਨਾਂ ਕਿਹਾ ਕਿ RSS ਮੁਖੀ ਇੱਕ ਸ਼ਰਧਾਲੂ ਵਜੋਂ ਆਏ ਸਨ ਤੇ ਉਹਨਾਂ ਨੇ ਰੁਮਾਲਾ ਸਾਹਿਬ ਭੇਟ ਕੀਤਾ ਤੇ ਸਾਨੀ ਨੇ ਲਿਖਿਆ ਕਿ ਸਾਡੇ ਗੁਰੂਆਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ ਤੇ ਗੁਰੂ ਦੇ ਦਰਬਾਰ ਦੇ ਵਿੱਚ ਸ਼ਰਧਾ ਦੇ ਨਾਲ ਆਉਣ ਵਾਲੇ ਹਰ ਇਨਸਾਨ ਦਾ ਸਵਾਗਤ ਕੀਤਾ ਜਾਂਦਾ ਹੈ। ਜੇਕਰ ਕੋਈ ਮਤਭੇਦ ਹਨ ਵੀ ਤਾਂ ਉਹਨਾਂ ਦਾ ਹੱਲ ਗੱਲਬਾਤ ਦੇ ਨਾਲ ਹੋਣਾ ਚਾਹੀਦਾ ਹੈ, ਹੰਗਾਮੇ ਦੇ ਨਾਲ ਨਹੀਂ। ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਰਾਹੁਲ ਗਾਂਧੀ 1984 ਦੇ ਦੁਖਾਂਤ ਦੇ ਇਤਿਹਾਸ ਦੇ ਬਾਵਜੂਦ ਸ਼੍ਰੀ ਦਰਬਾਰ ਸਾਹਿਬ ਆਏ ਸਨ ਤਾਂ ਉਹਨਾਂ ਨੂੰ ਵੀ ਸ਼ਰਧਾਲੂ ਵਜੋਂ ਮੱਥਾ ਟੇਕਣ ਅਤੇ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ। ਪੀਟਰ ਵਿਰਦੀ ਨੇ ਜਿਹੜਾ ਇਹ ਵੀ ਐਕਸ ਦੇ ਉੱਤੇ ਲਿਖਿਆ ਕਿ ਗੁਰੂ ਦਾ ਦਰ ਸਭ ਦੇ ਲਈ ਖੁੱਲ੍ਹਿਆ ਹੈ, ਕਿਸੇ ਵੀ ਇੰਸਟਾਗ੍ਰਾਮ ਪੇਜ ਦੇ ਕੋਲ ਇਸ ਨੂੰ ਬੰਦ ਕਰਨ ਦਾ ਅਧਿਕਾਰ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਮੋਹਨ ਭਾਗਵਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਵਾਉਣ ਆਏ ਨੇ ਅਤੇ ਮਹਿਮਾਨ ਨਵਾਜ਼ੀ ਦਾ ਮਤਲਬ ਕਿਸੇ ਦੀਆਂ ਨੀਤੀਆਂ ਦਾ ਸਮਰਥਨ ਕਰਨਾ ਨਹੀਂ ਹੁੰਦਾ ਅਤੇ ਨਾ ਹੀ ਗੱਲਬਾਤ ਕਰਨ ਦਾ ਮਤਲਬ ਆਤਮ ਸਮਰਪਣ ਹੈ। ਵਿਰਦੀ ਨੇ ਅਖੌਤੀ ਜਥੇਬੰਦੀਆਂ ਤੇ ਨਿਸ਼ਾਨੇ ਸਿੱਧਦਿਆਂ ਹੋਇਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਪੇਜ ਬਣਾ ਕੇ ਸਿੱਖ ਪੁਲਿਸ ਬਣਨ ਵਾਲਿਆਂ ਦੇ ਕੋਲ ਸਿੱਖੀ ਸੰਗਤ ਜਾਂ ਗੁਰੂ ਘਰ ਤੇ ਆਪਣਾ ਹੁਕਮ ਚਲਾਉਣ ਦਾ ਕੋਈ ਅਧਿਕਾਰ ਨਹੀਂ। ਗਾਲੀ ਗਲੋਚ ਅਤੇ ਨਿੱਜੀ ਹਮਲੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਉਲਟ ਨੇ। ਉਹਨਾਂ ਸਪਸ਼ਟ ਇਹ ਵੀ ਕੀਤਾ ਕਿ ਉਹ ਮਾਨਤਾ ਪ੍ਰਾਪਤ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਲ ਜਿਹੜਾ ਸਤਿਕਾਰਯੋਗ ਗੱਲਬਾਤ ਲਈ ਹਮੇਸ਼ਾ ਤਿਆਰ ਨੇ ਅਤੇ ਪਰ ਕਿਸੇ ਅਣਪਛਾਤੇ ਸੋਸ਼ਲ ਮੀਡੀਆ ਖਾਤਿਆਂ ਦੇ ਵੱਲੋਂ ਬਣਾਏ ਝੂਠੇ ਵਿਵਾਦਾਂ ਅੱਗੇ ਝੁਕਣਗੇ ਨਹੀਂ। ਦੂਸਰੇ ਪਾਸੇ ਜਿਹੜਾ 21 ਤੋਪਾਂ ਦੀ ਸਲਾਮੀ ਦੇ ਨਾਲ ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਨੂੰ ਅਲਵਦਾ ਕਿਹਾ ਗਿਆ। ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦੇ ਤਾਬੂਤ ਨੂੰ ਬੁੱਧਵਾਰ ਨੂੰ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਲਈ ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਲਿਜਾਇਆ ਗਿਆ। ਉਹਨਾਂ ਨੂੰ ਅਲਵਦਾ ਕਹਿਣ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਇਕੱਠੇ ਹੋਏ ਨੇ। ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਤੱਕ ਜਿਹੜਾ ਕੈਪੀਟਲ ਹੈ ਓਸਲੋ ਨਾਰਵੇ ਦੀ, ਅੰਤਮ ਸੰਸਕਾਰ ਜਲੂਸ ਤੋਂ ਪਹਿਲਾਂ 21 ਤੋਪਾਂ ਦੀ ਉਹਨਾਂ ਨੂੰ ਸਲਾਮੀ ਵੀ ਦਿੱਤੀ ਗਈ। ਹੈਰਾਲਡ ਪੰਜਵੇਂ ਦੇ ਪੁੱਤਰ ਅਤੇ ਦੇਸ਼ ਦੇ ਨਵੇਂ ਰਾਜਾ ਹਾਕੋਨ 8ਵੇਂ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਉਹਨਾਂ ਦੇ ਤਾਬੂਤ ਦੇ ਪਿੱਛੇ ਪਿੱਛੇ ਤੁਰ ਪਏ ਤੇ ਤਾਬੂਤ ਨੂੰ ਲਾਲ ਸ਼ਾਹੀ ਝੰਡੇ ਦੇ ਵਿੱਚ ਲਪੇਟਿਆ ਗਿਆ। ਰਾਜਾ ਹੈਰਾਲਡ ਪੰਜਵੇਂ ਦਾ 28 ਅਗਸਤ ਨੂੰ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਉਹ ਕਿਸੇ ਵੀ ਯੂਰਪੀ ਦੇਸ਼ ਦੇ ਸਭ ਤੋਂ ਬਜ਼ੁਰਗ ਜਿਹੜੇ ਜੀਵਤ ਰਾਜਾ ਮੰਨੇ ਗਏ, ਜਿਨ੍ਹਾਂ ਨੇ 35 ਸਾਲ ਤੱਕ ਨਾਰਵੇ ਦੇ ਉੱਤੇ ਜਿਹੜਾ ਰਾਜ ਕੀਤਾ ਤੇ ਸ਼ਾਹੀ ਪਰਿਵਾਰਾਂ ਦੇ ਮੈਂਬਰ ਤੇ ਯੂਰਪ ਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਨੇਤਾ ਉਹਨਾਂ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਜਤਾਈ ਹੈ। ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਤੇ ਇਸ ਤੋਂ ਜਿਹੜਾ ਘਬਰਾਹਟ ਪੈਦਾ ਹੋਈ ਜਾਂ ਬੇਕਾਬੂ ਹੋਇਆ ਈਰਾਨ ਹੈ ਤੇ ਉਹਨੇ ਹਮਲਾਬਾਜ਼ੀ ਸਾਰਾ ਕੁਝ ਸ਼ੁਰੂ ਕਰ ਦਿੱਤਾ। ਕਾਫੀ ਜਿਹੜੇ ਅਮਰੀਕੀ ਸ਼ਿਪਾਂ ਦੇ ਜਹਾਜ਼ਾਂ ਦੀ ਜਾਂ ਹੋਰ ਚੀਜ਼ਾਂ ਦੀ ਜਿਹੜੀ ਤਬਾਹੀ ਮਚਾਈ ਹੈ। ਈਰਾਨ ਦੇ ਹਵਾਬਾਜ਼ੀ ਉਦਯੋਗ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਵਿਆਪਕ ਕਾਰਵਾਈਆਂ ਦੇ ਵਿੱਚੋਂ ਇੱਕ, ਜਿਹੜਾ ਵਿੱਚ ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਨੈੱਟਵਰਕ ਹਥਿਆਰਾਂ ਦੇ ਤਬਾਦਲੇ ਤੇ ਗੈਰ ਕਾਨੂੰਨੀ ਖਰੀਦ ਯੋਜਨਾਵਾਂ ਦਾ ਸਮਰਥਨ ਕਰਨ ਦੇ ਦੋਸ਼ ਦੇ ਵਿੱਚ 36 ਸੰਸਥਾਵਾਂ ਤੇ ਵਿਅਕਤੀਆਂ ਦੇ ਉੱਤੇ ਪਾਬੰਦੀਆਂ ਲਾਈਆਂ ਨੇ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫ਼ਤਰ ਜਿਹੜਾ OFAC ਨੇ ਕਿਹਾ ਕਿ ਇਸ ਨੇ ਸਾਰੀਆਂ ਸਰਗਰਮ ਈਰਾਨੀ ਏਅਰਲਾਈਨਾਂ ਦੇ ਨਾਲ ਹੀ ਵਿਦੇਸ਼ੀ ਜਿਹੜਾ ਵਿਚੋਲਿਆਂ, ਜਾਣੀ ਕਿ ਜਿਹੜਾ ਸ਼ੇਅਰ ਹੁੰਦਾ ਇੱਕ ਦੂਸਰੇ ਦਾ ਤੇ ਰਲਮੀਆਂ ਮਿਲਮੀਆਂ ਫਲਾਈਟਾਂ ਜਲ ਚੱਲਦੀਆਂ ਨੇ, ਕੰਪਨੀਆਂ ਦੋ ਜੁੜ ਜਾਂਦੀਆਂ ਨੇ, ਉਹਨਾਂ ਨੂੰ ਕਿਹਾ ਹੈ ਕਿ ਭਾਈ ਆਪਣਾ ਇਹਦੇ ਵਿੱਚੋਂ ਵਿਚੋਲਿਆਂ ਜਿਹੜੇ ਨੇ ਸ਼ੈਲ ਕੰਪਨੀਆਂ ਅਤੇ ਹੋਰ ਫਰਮਾਂ ਨੂੰ ਨਿਸ਼ਾਨਾ ਬਣਾਇਆ ਜੋ ਕਥਿਤ ਤੌਰ ਦੇ ਉੱਤੇ ਈਰਾਨ ਨੂੰ ਜਹਾਜ਼ ਜਿਹੜਾ ਦੇ ਪੁਰਜੇ ਅਤੇ ਹਵਾਬਾਜ਼ੀ ਦੇ ਨਾਲ ਸੰਬੰਧਿਤ ਤਕਨਾਲੋਜੀ ਪ੍ਰਾਪਤ ਕਰਨ ਦੇ ਵਿੱਚ ਮਦਦ ਕਰ ਰਹੀਆਂ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਨੇ ਜਿਹੜਾ ਕਿਹਾ ਕਿ ਅਮਰੀਕਾ ਈਰਾਨ ਦੇ ਹਵਾਬਾਜ਼ੀ ਖੇਤਰ ਦਾ ਸਮਰਥਨ ਕਰਨ ਵਾਲੇ ਵੱਖ ਵੱਖ ਦੇਸ਼ਾਂ ਦੇ ਵਿੱਚ 36 ਜਿਹੜੀਆਂ ਸੰਸਥਾਵਾਂ ਅਤੇ ਵਿਅਕਤੀਆਂ ਦੇ ਉੱਤੇ ਪਾਬੰਦੀ ਲਾਈ ਹੈ ਅਤੇ ਆਪਰੇਸ਼ਨ ਇਕਨਾਮਿਕ ਆਊਟ ਕਾਸਟ ਜਿਹੜਾ ਉਹਨੂੰ ਲਾਗੂ ਕਰਨਾ ਜਾਰੀ ਰੱਖਦਾ ਹੈ। ਉਹਨਾਂ ਕਿਹਾ ਕਿ ਇਸ ਖੇਤਰ ਨੂੰ ਈਰਾਨੀ ਸ਼ਾਸਨ ਦੇ ਦੁਆਰਾ ਦੁਨੀਆ ਭਰ ਦੇ ਵਿੱਚ ਪ੍ਰਸਾਰ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਲਈ ਵਰਤਿਆ ਗਿਆ ਅਤੇ ਕਾਰਵਾਈ ਆਪਰੇਸ਼ਨ ਇਕਨਾਮਿਕ ਜਿਹੜਾ ਹੈ ਆਊਟ ਕਾਸਟ ਦੇ ਤਹਿਤ ਹੀ ਕੀਤੀ ਗਈ ਹੈ। ਦੂਸਰੇ ਪਾਸੇ ਮੱਥਾ ਲਾ ਲਿਆ ਇੰਗਲੈਂਡ ਨੇ ਇਜ਼ਰਾਈਲ ਦੇ ਨਾਲ। ਹੁਣ ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਿਕ ਵਿਵਾਦ ਤਿੱਖਾ ਹੋ ਗਿਆ। ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਦੇ ਹੁਕਮ ਹੋ ਗਏ ਆ। ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕਬਜ਼ੇ ਹੇਠਲੇ ਪੱਛਮੀ ਕੰਢੇ ਦੇ ਵਿੱਚ ਇਜ਼ਰਾਈਲੀ ਬਸਤੀਆਂ ਦੇ ਮੁੱਦੇ ਨੂੰ ਲੈ ਕੇ ਕੂਟਨੀਤਿਕ ਵਿਵਾਦ ਹੋਰ ਤਿੱਖਾ ਹੋ ਗਿਆ। ਬਰਤਾਨੀਆ ਦੇ ਵੱਲੋਂ ਬਸਤੀਆਂ ਤੋਂ ਆਉਣ ਵਾਲੇ ਜਿਹੜੇ ਨੇ ਸਮਾਨ ਦੇ ਵਪਾਰ ਦੇ ਉੱਤੇ ਪਾਬੰਦੀਆਂ ਲਗਾਉਣ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਅਤੇ ਬ੍ਰਿਟਿਸ਼ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਐਂਡ ਮਿਲੀਬੈਂਡ ਨੇ ਜਿਹੜਾ 8 ਸਤੰਬਰ ਕੱਲ੍ਹ ਬੀਤੇ 'ਚ ਸੰਸਦ ਦੇ ਵਿੱਚ ਇਜ਼ਰਾਈਲ ਫਲਿਸਤੀਨ ਸੰਬੰਧੀ ਨਵੀਂ ਨੀਤੀ ਦਾ ਐਲਾਨ ਕਰਦਿਆਂ ਪੱਛਮੀ ਕੰਢੇ ਦੇ ਵਿੱਚ ਬਸਤੀਆਂ ਦੇ ਵਿਸਤਾਰ ਅਤੇ ਵਸਨੀਕਾਂ ਵਿਰੁੱਧ ਹਿੰਸਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੋ ਰਾਜ ਹੱਲ ਦੀ ਸੰਭਾਵਨਾ ਨੂੰ ਬਚਾਉਣ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੇ ਲਈ ਕੀਤੀ ਜਾ ਰਹੀ ਹੈ। ਬਰਤਾਨੀਆ, ਫਰਾਂਸ ਅਤੇ ਕੈਨੇਡਾ ਨੇ ਬਸਤੀਆਂ ਤੋਂ ਆਉਣ ਵਾਲੇ ਸਮਾਨ ਦੀ ਜਿਹੜੀ ਦਰਾਮਦ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਰਾਸ਼ਟਰੀ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 11 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਾਂਝੇ ਬਿਆਨ ਦੇ ਵਿੱਚ ਬਸਤੀਆਂ ਦੇ ਵਿਸਤਾਰ ਨੂੰ ਰੋਕਣ, ਵਸਨੀਕਾਂ ਵਿਰੁੱਧ ਹਿੰਸਾ ਦੇ ਲਈ ਜਵਾਬਦੇਹੀ ਯਕੀਨੀ ਬਣਾਉਣ ਅਤੇ ਦੋ ਰਾਜ ਹੱਲ ਜਿਹੜੇ ਆ ਉਹਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ। ਇਸ ਦੇ ਜਵਾਬ ਦੇ ਵਿੱਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਆਨ ਸਾਰ ਨੇ ਬ੍ਰਿਟਿਸ਼ ਕਦਮਾਂ ਨੂੰ ਇਜ਼ਰਾਈਲ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਕਰਾਰ ਦਿੱਤਾ ਹੈ ਅਤੇ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਦੇ ਬ੍ਰਿਟਿਸ਼ ਕੌਂਸਲੇਟ ਨੂੰ 30 ਦਿਨਾਂ ਦੇ ਅੰਦਰ ਅੰਦਰ ਬੰਦ ਕਰਨ ਦੇ ਲਈ ਵੀ ਕਹਿ ਦਿੱਤਾ ਹੈ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਨੇਤਾ ਦੀ ਤਨਖਾਹ ਵਧਾਈ ਗਈ ਹੈ। ਹਰ ਸਾਲ ਮਿਲਣਗੇ 27 ਕਰੋੜ ਰੁਪਈਆ। ਕਿਆ ਬਾਤ ਹੈ ਜੀ, ਚੱਕ ਦਿਓ। ਛੋਟਾ ਜਿਹਾ ਮੁਲਕ ਹੈ ਸਿੰਗਾਪੁਰ, ਕਦੇ ਇਹਦੇ ਗੱਲਬਾਤ ਕਰਾਂਗੇ ਖੁੱਲ੍ਹ ਕੇ ਕੀ ਸ਼ੈ ਹੈ ਵੀ। ਸਿੰਗਾਪੁਰ ਸਰਕਾਰ ਨੇ ਪ੍ਰਧਾਨ ਮੰਤਰੀ, ਮੰਤਰੀਆਂ ਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ। ਦੁਨੀਆ ਦੇ ਸਭ ਤੋਂ ਵੱਧ ਤਨਖਾਹ ਹਾਸਲ ਕਰਨ ਵਾਲੇ ਨੇਤਾਵਾਂ ਦੇ ਵਿੱਚ ਸ਼ਾਮਲ ਪ੍ਰਧਾਨ ਮੰਤਰੀ ਲਾਰੈਂਸ ਵੋਗ ਦੀ ਜਿਹੜੀ ਹੈ ਸਾਲਾਨਾ ਕਮਾਈ ਹੁਣ ਲਗਭਗ 11 ਕਰੋੜ ਰੁਪਏ ਵੱਧ ਜਾਵੇਗੀ। ਵੋਗ ਨੂੰ ਫਿਲਹਾਲ ਸਾਲਾਨਾ ਲਗਭਗ 22 ਲੱਖ ਸਿੰਗਾਪੁਰ ਡਾਲਰ ਯਾਨੀ ਕਿ 16 ਲੱਖ ਕਰੋੜ ਰੁਪਇਆ ਮਿਲਦਾ ਹੈ ਤੇ ਵਾਧੇ ਤੋਂ ਬਾਅਦ ਹੁਣ ਉਹਨਾਂ ਦਾ ਸਾਲਾਨਾ ਪੈਕੇਜ ਜਿਹੜਾ ਹੈ ਸਾਲ ਦਾ 36 ਲੱਖ ਲਗਭਗ ਸਿੰਗਾਪੁਰ ਡਾਲਰ ਹੋ ਜਾਏਗਾ ਜੋ ਕਿ 27 ਕਰੋੜ ਰੁਪਈਆ ਬਣ ਜਾਂਦਾ ਹੈ ਭਾਰਤ ਦਾ। ਮਤਲਬ ਉਹਨਾਂ ਦੀ ਕਮਾਈ ਦੇ ਵਿੱਚ 60% ਤੋਂ ਵੱਧ ਜਿਹੜਾ ਇਜਾਫਾ ਹੋਵੇਗਾ। ਤੁਲਨਾ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲਾਨਾ ਤਨਖਾਹ ਲਗਭਗ 20 ਲੱਖ ਰੁਪਏ ਹੈ। ਇਸ ਹਿਸਾਬ ਦੇ ਨਾਲ ਵੋਗ ਦੀ ਨਵੀਂ ਸਾਲਾਨਾ ਜਿਹੜੀ ਹੈ ਕਮਾਈ ਮੋਦੀ ਦੀ ਤਨਖਾਹ ਤੋਂ ਲਗਭਗ 135 ਗੁਣਾ ਜਿਹੜੀ ਵੱਧ ਹੋਏਗੀ। ਇਸ ਦੇ ਵਿੱਚ ਮੰਤਰੀਆਂ ਦੀ ਵੀ ਜਿਹੜੀ ਤਨਖਾਹ ਵਧੇਗੀ ਨਾਲ ਅਜੇ ਸਿੰਗਾਪੁਰ ਦੇ ਮੰਤਰੀਆਂ ਨੂੰ ਸਾਲਾਨਾ ਲਗਭਗ 11 ਲੱਖ ਸਿੰਗਾਪੁਰ ਡਾਲਰ ਯਾਨੀ ਕਿ 8 ਲੱਖ ਤੇ 20 ਹਜ਼ਾਰ 8.20 ਕਰੋੜ ਰੁਪਏ ਮਿਲਦੇ ਹੈ। ਨਵੀਂ ਵਿਵਸਥਾ ਦੇ ਵਿੱਚ ਇਹ ਵੱਧ ਕੇ ਜਿਹੜੇ ਲਗਭਗ 12 ਲੱਖ ਡਾਲਰ ਹੋ ਜਾਣੇ ਹੈ ਯਾਨੀ 8.95 ਕਰੋੜ ਬਣ ਜਾਣੇ ਹੈ। ਤੇ ਵੋਗ ਦੇ ਮੁਤਾਬਕ ਮੌਜੂਦਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੱਕ ਜ਼ਿਆਦਾਤਰ ਮੰਤਰੀਆਂ ਦੀ ਸਾਲਾਨਾ ਕਮਾਈ 13.5 ਲੱਖ ਡਾਲਰ 10 ਕਰੋੜ ਰੁਪਏ ਤੱਕ ਦੀ ਹੈ ਤੇ ਪਹੁੰਚ ਸਕਦੀ ਹੈ। ਤਨਖਾਹ ਦਾ ਕੁਝ ਹਿੱਸਾ ਸਰਕਾਰ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗਾ। ਰੋਜ਼ਗਾਰ ਵਧਾਉਣ, ਲੋਕਾਂ ਦੀ ਆਮਦਨ ਵਧਾਉਣ ਅਤੇ GDP ਗਰੋਥ ਵਰਗੀਆਂ ਜਿਹੜੇ ਟੀਚੇ ਨੇ ਉਹਨਾਂ ਨੂੰ ਹਾਸਲ ਕਰਨ ਦੇ ਉੱਤੇ ਉਹਨਾਂ ਦੀ ਕਮਾਈ ਵੱਧ ਸਕਦੀ ਹੈ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਜਾਂਦੇ ਜਾਂਦੇ ਅਮਰੀਕਾ ਵੱਲ ਨੂੰ ਚੱਲਦੇ ਹਾਂ ਥੋੜ੍ਹਾ ਜਿਹਾ ਤੇ ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੰਨਾ ਕੁਝ ਆਲੇ ਦੁਆਲੇ ਜੋ ਘਮਸਾਨ ਮਚਾਇਆ ਹੋਇਆ ਤੇ ਉਹਦੀ ਬਾਤ ਪਹੁੰਚਾ ਰਿਹਾ ਤੁਹਾਡੇ ਨਾਲ ਆਪਣੇ ਸੁਖਪਾਲ ਹੁੰਦਲ ਜੀ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ। ਅਮਰੀਕਾ ਦੀ ਆਰਥਿਕ ਜਿਹੜੀ ਹੈ ਜੰਗ ਤੇ ਕਿਊਬਾ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ, ਚਾਹੇ ਇੰਨਾ ਕੁਝ ਘਮਸਾਨ ਉਹਨੇ ਮਚਾਇਆ ਹੋਇਆ। ਇਹਦੇ ਵਿੱਚ ਸੁਖਵੰਤ ਹੁੰਦਲ ਜੀ ਦਾ ਇਹ ਆਰਟੀਕਲ ਹੈ, ਲਿਖਦੇ ਨੇ, ਅਨੁਵਾਦ ਕੀਤਾ ਪੰਜਾਬੀ 'ਚ। 3 ਸਤੰਬਰ ਨੂੰ ਕਿਊਬਾ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਾਅਦ ਸਕੂਲ ਖੁੱਲ੍ਹਣ ਦਾ ਪਹਿਲਾ ਦਿਨ ਸੀਗਾ। ਅਮਰੀਕਾ ਦੇ ਵੱਲੋਂ ਲਾਏ ਤੇਲ ਬਲੋਕੇਡ ਦੇ ਦੌਰਾਨ ਵੀ ਸਕੂਲ ਖੁੱਲ੍ਹਣ ਸਮੇਂ ਵਿਦਿਆਰਥੀ, ਮਾਪੇ, ਅਧਿਆਪਕ ਤੇ ਸਕੂਲ ਪ੍ਰਬੰਧਕ ਇਸ ਬਲੋਕੇਡ ਦੇ ਨਾਲ ਕਿਵੇਂ ਨਿਪਟ ਰਹੇ ਨੇ, ਇਸ ਦੇ ਬਾਰੇ ਇੱਕ ਛੋਟੀ ਜਿਹੀ ਰਿਪੋਰਟ ਹਵਾਨਾ ਸਥਿਤ ਨਿਊਜ਼ ਸਾਈਟ ਜਿਹੜੀ ਹੈ ਬੈਲੀ ਆਫ ਦੀ ਵਿਜ਼ਿਟ ਭਾਵ ਹੈਵਨ ਸੋਰੀ ਹੈਵਾਨ ਦੇ ਢਿੱਡ ਦੇ ਵਿੱਚ ਬੈਲੀ ਆਫ ਦੀ ਬੀਸਟ ਜਾਣੀ ਕਿ ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਬਣਦਾ ਕਿ ਹੈਵਾਨ ਦੇ ਢਿੱਡ ਦੇ ਵਿੱਚ ਤੇ 3 ਸਤੰਬਰ ਨੂੰ ਛਪੀ ਹੈ, ਜੋ ਕਿਊਬਾ ਦੇ ਲੋਕਾਂ ਤੇ ਸਰਕਾਰ ਦੀ ਪੜ੍ਹਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੰਨਾ ਕੁਝ ਹੁੰਦੇ ਸੁਣਦੇ ਵੀ ਇਹਦੇ ਵਿੱਚ ਜਿਹੜਾ ਇਹ ਰਿਪੋਰਟ ਸੁਖਵੰਤ ਹੁੰਦਲ ਜੀ ਇਹਦੇ ਵਿੱਚ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ, ਉਹ ਤੁਹਾਡੇ ਨਾਲ ਸਾਂਝੀ ਕਰਦਾ ਹੈ। ਗਰਮੀ ਦੀਆਂ ਲੰਬੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਕਿਊਬਾ ਦੇ 14.14 ਮਿਲੀਅਨ ਵਿਦਿਆਰਥੀ ਸਕੂਲ ਪਰਤੇ ਹੈ। ਟਰੰਪ ਪ੍ਰਸ਼ਾਸਨ ਦੀ ਤੇਲਬੰਦੀ ਜਿਹੜਾ ਆਇਲ ਬਲਾਕੇਟ ਜਿਹੜਾ ਕੀਤਾ ਹੈ ਕਾਰਨ ਪੈਦਾ ਹੋਈਆਂ ਕਿਲਤਾਂ ਅਤੇ ਘੰਟਿਆਂ ਬੱਧੀ ਬਿਜਲੀ ਦੇ ਕੱਟਾਂ ਦੇ ਬਾਵਜੂਦ ਵੀ ਮਾਪਿਆਂ ਨੇ ਤੜਕੇ ਉੱਠ ਕੇ ਬੱਚਿਆਂ ਦਾ ਦੁਪਹਿਰ ਦਾ ਖਾਣਾ ਲੰਚ ਪੈਕ ਕੀਤਾ ਤੇ ਸਕੂਲ ਦੀਆਂ ਵਰਦੀਆਂ ਪ੍ਰੈਸ ਕੀਤੀਆਂ। ਇਸ ਹਫ਼ਤੇ ਅਸੀਂ ਤੁਹਾਨੂੰ ਕਿਊਬਾ ਦੇ ਸਕੂਲ ਦੇ ਪਹਿਲੇ ਦਿਨ ਦੇ ਹਾਲਾਤਾਂ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਜਾਰੀ ਰੱਖਣ ਦੇ ਲਈ ਪਰਿਵਾਰਾਂ ਤੇ ਅਧਿਆਪਕਾਂ ਦੇ ਵੱਲੋਂ ਕੀਤੇ ਜਾ ਰਹੇ ਅਸਧਾਰਨ ਜਿਹੜੇ ਨੇ ਯਤਨਾਂ ਦੇ ਬਾਰੇ ਦੱਸ ਰਹੇ ਹਾਂ। ਅਮਰੀਕਾ ਦੇ ਬਲੋਕੇਡ ਵਿਚਕਾਰ ਸ਼ੁਰੂ ਹੋਇਆ ਕਿਊਬਾ ਦਾ ਸਕੂਲੀ ਸਾਲ, ਟਰੰਪ ਪ੍ਰਸ਼ਾਸਨ ਦੀ ਤੇਲਬੰਦੀ ਜਿਹੜੀ ਹੈ ਉਹਦਾ ਅਸਰ ਹੁਣ ਕਿਊਬਾ ਦੇ ਜੀਵਨ ਦੇ ਹਰ ਪਹਿਲੂ ਦੇ ਉੱਤੇ ਪੈ ਰਿਹਾ, ਜਿਸਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਬੱਚੇ ਸਕੂਲ ਦੇ ਲਈ ਕਿਵੇਂ ਤਿਆਰੀ ਕਰਦੇ ਹੈ ਅਤੇ ਉੱਥੇ ਪਹੁੰਚਣ ਤੋਂ ਬਾਅਦ ਅਧਿਆਪਕ ਉਹਨਾਂ ਨੂੰ ਕੀ ਜਿਹੜੀਆਂ ਨੇ ਸਹੂਲਤਾਂ ਦੇ ਸਕਦੇ ਹੈ। ਫਿਰ ਵੀ ਵਿਦਿਆਰਥੀ ਨਵਾਂ ਸਾਲ ਸ਼ੁਰੂ ਕਰਨ ਦੇ ਲਈ ਉਤਸ਼ਾਹ ਦੇ ਨਾਲ ਆਪਣੀਆਂ ਜਮਾਤਾਂ ਦੇ ਵਿੱਚ ਭਰਤੇ ਹੈ। ਹਵਾਨਾ ਦੇ ਇੱਕ ਮਿਡਲ ਸਕੂਲ ਦੇ ਵਿਦਿਆਰਥੀ ਸੈਮੂਅਲ ਓਰਟਾ ਪਾਚੇਕੋ ਨੇ ਕਿਹਾ ਕਿ ਮੈਂ ਲਗਭਗ 2 ਮਹੀਨਿਆਂ ਤੋਂ ਆਪਣੇ ਜਮਾਤੀਆਂ ਨੂੰ ਨਹੀਂ ਮਿਲ ਸਕਿਆ। ਸੱਚ ਕਹਾਂ ਤਾਂ ਮੈਂ ਇੱਥੇ ਵਾਪਸ ਆ ਕੇ ਬਹੁਤ ਖੁਸ਼ ਹਾਂ। ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਸਮੇਂ ਪਰਿਵਾਰਾਂ ਅਤੇ ਅਧਿਆਪਕਾਂ ਨੂੰ ਬਿਜਲੀ ਦੇ ਕੱਟਾਂ, ਕਿਲਤਾਂ ਅਤੇ ਤੇਲ ਦੀ ਘਾਟ ਦੇ ਨਾਲ ਜੂਝ ਰਹੇ ਥੋੜ੍ਹਾ ਮਾਰੇ ਆਵਾਜਾਈ ਪ੍ਰਬੰਧ ਜਿਹੜੇ ਨੇ ਉਹਦਾ ਸਾਹਮਣਾ ਕਰਨਾ ਪਿਆ ਹੈ। ਸਕੂਲ ਬੱਸਾਂ ਦੇ ਲਈ ਤੇਲ ਨਾ ਹੋਣ ਕਰਕੇ ਹੁਣ ਬਹੁਤ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਜਮਾਤਾਂ ਦੇ ਵਿੱਚ ਜਾਣ ਲਈ ਤੁਰ ਕੇ ਹੀ ਲੰਮਾ ਪੈਂਡਾ ਜਿਹੜਾ ਤੈਅ ਕਰਨਾ ਪੈਂਦਾ ਹੈ। ਸਕੂਲ ਪਹੁੰਚਣਾ ਤਾਂ ਸਿਰਫ ਪਹਿਲੀ ਰੁਕਾਵਟ ਹੈ, ਕਿਊਬਾ ਦਾ ਡੂੰਘਾ ਹੋ ਰਿਹਾ ਜਿਹੜਾ ਖੁਰਾਕ ਸੰਕਟ ਵੀ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਯੂਨਾਈਟਿਡ ਨੇਸ਼ਨ ਦਾ ਕਹਿਣਾ ਹੈ ਇਹਦੇ ਬਾਰੇ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਆਇਲ ਬਲੋਕਡ ਤੇਲ ਬੰਦੀ ਜਿਹੜੀ ਹੈ ਤੋਂ ਬਾਅਦ ਕਿਊਬਾ ਦੇ ਭੋਜਨ ਉਤਪਾਦਨ ਦੇ ਵਿੱਚ 60% ਦੀ ਕਮੀ ਆਈ ਹੈ, ਜਦੋਂ ਕਿ ਬੁਨਿਆਦੀ ਭੋਜਨ ਜਿਹੜਾ ਪਦਾਰਥਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਜਿਵੇਂ ਜਿਵੇਂ ਖੁਰਾਕ ਦੀ ਕਮੀ ਹੋ ਰਹੀ ਹੈ ਅਤੇ ਤੇਲ ਦੀ ਘਾਟ ਦੇ ਕਾਰਨ ਸਪਲਾਈ ਦੇ ਵਿੱਚ ਰੁਕਾਵਟ ਆ ਰਹੀ ਹੈ। ਸਕੂਲਾਂ ਦੇ ਕੈਫੇਟੇਰੀਆ ਦੇ ਵਿੱਚ ਵਿਦਿਆਰਥੀਆਂ ਨੂੰ ਖਾਣਾ ਖਵਾਉਣਾ ਜਿਹੜਾ ਹਰ ਦਿਨ ਦੀ ਇੱਕ ਹੋਰ ਚੁਣੌਤੀ ਬਣ ਗਿਆ। ਸਿੱਖਿਆ ਮੰਤਰੀ ਜਿਹੜੇ ਨੇ ਉੱਥੇ ਦੇ ਨਾਈਮਾ ਟਰੂਜ਼ੀਲੋ ਬਾਰੇਟੋ ਨੇ ਕਿਹਾ ਕਿ ਤੁਹਾਨੂੰ ਅੰਦਾਜ਼ਾ ਹੈ ਕਿ ਜਿਹੜਾ ਦੇਸ਼ ਕਦੇ ਬੱਚਿਆਂ ਦੇ ਲਈ ਸੰਤੁਲਿਤ ਅਤੇ ਲੋੜੀਂਦੀ ਪ੍ਰੋਟੀਨ ਖੁਰਾਕ ਦੀ ਗਰੰਟੀ ਦੇਣ ਦਾ ਆਦੀ ਸੀਗਾ, ਉਸਦੇ ਲਈ ਹੁਣ ਇਹ ਸੋਚਣਾ ਵੀ ਕਿੰਨਾ ਵੱਡਾ ਸੰਘਰਸ਼ ਬਣ ਗਿਆ ਕਿ ਬੱਚਿਆਂ ਦੇ ਲਈ ਲੋੜੀਂਦਾ ਭੋਜਨ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜੜਾ ਪਹੁੰਚਾਇਆ ਜਾਵੇ। ਇਹਦੇ ਵਿੱਚ ਦੇਖੋ ਹੁਣ ਕਿੰਨੇ ਬੱਚੇ ਜਾਂ ਇਹਨਾਂ ਦੀਆਂ ਆਪਸੀ ਜੰਗਾਂ ਜਾਂ ਜੋ ਕੁਝ ਵੀ ਹੈ, ਕਿੰਨੀਆਂ ਪੀੜ੍ਹੀਆਂ ਇਹਨਾਂ ਚੀਜ਼ਾਂ ਦੇ ਵਿੱਚ ਬਰਬਾਦ ਹੋਣਗੀਆਂ, ਉਹਨਾਂ ਦੇ ਮਾਨਸਿਕ ਹਾਲਾਤ ਜਾਂ ਭੋਜਨ ਦੇ ਜੋ ਹਾਲਾਤ ਨੇ, ਮਹਿੰਗਾਈ ਦੇ ਹਾਲਾਤ ਨੇ, ਉਹ ਕਿਤੇ ਨਾ ਕਿਤੇ ਤਾਂ ਪ੍ਰਭਾਵ ਛੱਡਣਗੇ ਹੀ ਨਾ ਆਉਣ ਵਾਲੇ ਸਮੇਂ ਦੇ ਵਿੱਚ। ਬੱਚਿਆਂ ਨੂੰ ਸਕੂਲ ਦੇ ਵਿੱਚ ਰੱਖਣ ਦੇ ਲਈ ਕੀਤੇ ਜਾ ਰਹੇ ਯਤਨਾਂ ਜਮਾਤ ਖਤਮ ਹੋਣ ਦੇ ਨਾਲ ਖਤਮ ਨਹੀਂ ਹੁੰਦੇ। ਘਰ ਦੇ ਵਿੱਚ ਪਰਿਵਾਰ ਬਿਜਲੀ ਦੇ ਕੱਟਾਂ ਦੇ ਅਨੁਸਾਰ ਜਿਹੜਾ ਕੰਮ ਕਰਦੇ ਹੈ, ਉਹ ਵਰਦੀਆਂ ਪ੍ਰੈਸ ਕਰਨ ਦੇ ਲਈ ਉਹਨਾਂ ਗੁਆਂਢੀਆਂ ਦੇ ਕੋਲ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਕੋਲ ਬਿਜਲੀ ਹੁੰਦੀ ਹੈ, ਅਤੇ ਚਾਰਜ ਹੋਣ ਵਾਲੇ ਲੈਂਪਾਂ ਦਾ ਇੰਤਜ਼ਾਮ ਕਰਦੇ ਨੇ ਤਾਂ ਜੋ ਬੱਚੇ ਪੜ੍ਹ ਸਕਣ। ਪ੍ਰੀ ਸਕੂਲ ਦੀ ਪ੍ਰਿੰਸੀਪਲ ਜ਼ੁਲੇਮਾ ਰੋਡਰੀਗਜ਼ ਲੇਵਾ ਨੇ ਕਿਹਾ ਕਿ ਬਲੋਕਡ ਕਾਰਨ ਪੈਦਾ ਹੋਈ ਹਰ ਤਰ੍ਹਾਂ ਦੀ ਕਮੀ ਦੇ ਬਾਵਜੂਦ ਵੀ ਅਸੀਂ ਇੱਕ ਅਜਿਹਾ ਦੇਸ਼ ਹਾਂ ਜੋ ਆਪਣਾ ਸਭ ਕੁਝ ਨਿਸ਼ਾਵਰ ਕਰਨ ਦੇ ਲਈ ਵੀ ਤਿਆਰ ਹਾਂ। ਜੀ ਦੋਸਤੋ, ਇਹ ਸੀ ਜੀ ਰਿਪੋਰਟ ਜੋ ਸਾਂਝੀ ਕੀਤੀ ਹੈ ਸੁਖਵੰਤ ਹੁੰਦਲ ਜੀ ਦੀ ਕਲਮ ਦੇ ਵਿੱਚੋਂ। ਅਤੇ ਅਮੈਰੀਕਾ ਦੀ ਆਰਥਿਕ ਜੰਗ ਕਿਊਬਾ ਦੇ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ। ਅਤੇ ਆਖਰ ਦੇ ਵਿੱਚ ਤੁਹਾਡੇ ਨਾਲ ਜੋ ਵਾਅਦਾ ਕੀਤਾ ਸੀ ਪਾਸ਼ ਹੁਣਾਂ ਦੀ ਗੱਲ ਕਰਦਾ ਥੋੜ੍ਹੀ ਜਿਹੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ ਅਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਇਹ ਕਵਿਤਾਵਾਂ ਨੂੰ। ਪਾਸ਼ ਹੱਸਦੇ ਵੀ ਸੀ ਅਤੇ ਰੋਂਦੇ ਵੀ ਸੀ, ਰੁੱਸਦੇ ਵੀ ਸੀ ਅਤੇ ਲੜਦੇ ਵੀ ਸੀ, ਸ਼ਰਾਰਤੀ ਵੀ ਸੀ ਅਤੇ ਸ਼ਰੀਫ ਵੀ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਅਤੇ ਪਿਆਰ ਨੂੰ ਵੱਡੀ ਮਾਨਤਾ ਦਿੰਦੇ ਸਨ। ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਅਤੇ ਜਹਾਜ਼ਾਂ ਦੇ ਝੂਟੇ ਵੀ ਲਏ। ਅਜਿਹੀਆਂ ਹੀ ਯਾਦਾਂ ਪਾਸ਼ ਦੇ ਜਿਹੜੇ ਨੇ ਦੋਸਤ ਸ਼ਮਸ਼ੇਰ ਸੰਧੂ ਸਾਹਿਬ ਆਪਣੀ 2015 ਦੇ ਵਿੱਚ ਛਪੀ ਪੁਸਤਕ ਦੇ ਵਿੱਚ ਪਾਸ਼ ਇਹ ਵੀ ਵਿੱਚ ਲਿਖਦੇ ਹੈ ਕਿ ਇਹ ਕਿਤਾਬ ਚੇਤਨਾ ਪ੍ਰਕਾਸ਼ਨ ਨੇ ਛਾਪੀ। ਇਨਕਲਾਬੀ ਕਵਿਤਾਵਾਂ ਕਾਰਨ ਮਸ਼ਹੂਰ ਹੋਏ ਅਵਤਾਰ ਸਿੰਘ ਪਾਸ਼ ਨੂੰ ਵਧੇਰੇ ਲੋਕ ਪਾਸ਼ ਦੇ ਨਾਂ ਦੇ ਨਾਲ ਜਾਣਦੇ ਨੇ। ਉਹਨਾਂ ਦਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ 9 ਸਤੰਬਰ 1950 ਨੂੰ ਹੋਇਆ। ਸਾਡੇ ਵਿੱਚੋਂ ਵਧੇਰੇ ਲੋਕਾਂ ਨੇ ਉਹਨਾਂ ਦੀਆਂ ਪੁਸਤਕਾਂ ਜਿਹੜੀਆਂ ਨੇ ਪੜ੍ਹੀਆਂ ਹੋਣਗੀਆਂ, ਜਿਵੇਂ ਲੋਕ ਕਥਾ ਉੜਦੇ ਬਾਜਾਂ ਮਗਰ। ਸਾਡੇ ਸਮਿਆਂ ਦੇ ਵਿੱਚ ਪਾਸ਼ ਦੇ ਬਾਰੇ ਸ਼ਮਸ਼ੇਰ ਸੰਧੂ ਸਾਹਿਬ ਲਿਖਦੇ ਹੈ, ਉਹਨਾਂ ਦਾ ਕਹਿਣਾ ਕਿ ਪਾਸ਼ ਦੀ ਜ਼ਿੰਦਗੀ ਦੀਆਂ ਕਈ ਪਰਤਾਂ ਸਨ। ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਚੇਤਨਾ ਪ੍ਰਕਾਸ਼ਨ ਦੇ ਦੁਆਰਾ ਛਾਪੀ ਇਸ ਕਿਤਾਬ ਦੇ ਵਿੱਚੋਂ ਕੁਝ ਅੰਸ਼ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਜੇਲ੍ਹ ਦੇ ਵਿੱਚ ਪਾਸ਼। ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਬਿਤਾਏ ਦਿਨ ਅਤੇ ਰਾਤਾਂ ਦੀ ਗੱਲ ਕਰਦਿਆਂ ਪਾਸ਼ ਮਹਿਸੂਸਿਆ ਜਾਂਦਾ ਸੀ। ਉਸਦੀਆਂ ਅੱਖਾਂ ਪਥਰਾ ਜਾਂਦੀਆਂ, ਇੱਕ ਪਲ ਜਿਵੇਂ ਬੁੱਤ ਬਣ ਜਾਣ। ਉਹ ਦੱਸਦਾ ਹੁੰਦਾ ਸੀ ਕਿ ਜਿਹੜੀ ਚੱਕੀ ਵਿੱਚ ਮੈਨੂੰ ਬੰਦ ਕੀਤਾ ਗਿਆ, ਅਸੀਂ ਛੋਟੇ ਗੁਸਲਖਾਨ ਜਿੱਡੀ ਸੀ ਅਤੇ ਛੋਟਾ ਜਿਹਾ ਸੀਮੈਂਟ ਦਾ ਜਿਹੜਾ ਸੀ ਥੜਾ ਹੁੰਦਾ ਸੀ ਜਿਹਦੇ ਉੱਤੇ ਸੋਣਾ ਹੁੰਦਾ। ਦੋ ਕੰਬਲ ਦਿੰਦੇ, ਇੱਕ ਉੱਤੇ ਲੈਣ ਨੂੰ ਅਤੇ ਇੱਕ ਹੇਠਾਂ ਵਿਛਾਉਣ ਨੂੰ। ਕੰਬਲ ਅੰਤਾਂ ਦੇ ਮੁਸ਼ਕੇ ਹੋਏ, ਸਲਾਬੇ ਹੋਏ। ਸਾਰੀ ਕੋਠੜੀ ਹੀ ਸਲਾਬੀ ਹੁੰਦੀ ਸੀ। ਸੁੱਤਿਆਂ ਪਿਆ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆਦਿ ਲੜਦੇ ਸੀ, ਅਤੇ ਕਦੇ ਕੰਨ 'ਤੇ ਅਤੇ ਕਦੇ ਮੱਥੇ 'ਤੇ। ਖਟਮਲਾਂ ਤੋਂ ਵੱਧ ਕੋਈ ਗਲੀਜ਼ ਜਿਹੀ ਕੀੜੀ ਹੁੰਦੀ ਹੈ, ਜਿੱਥੇ ਲੜਦੀ ਉੱਥੋਂ ਹੀ ਚਮੜੀ ਲਾਲੋ ਲਾਲ ਕਰ ਦਿੰਦੀ। ਖੁਰਕ ਤਾਂ ਹੁੰਦੀ ਹੀ ਰਹਿੰਦੀ, ਜੇ ਭੋਰਾ ਵੱਧ ਖੁਰਾਕ ਲਿਆ ਸੋਰੀ ਭੋਰਾ ਵੱਧ ਖੁਰਕ ਲਿਆ ਤਾਂ ਧੱਫੜ ਬਣ ਜਾਂਦੇ। ਪਥਰਾਏ ਚਿਹਰੇ ਦੇ ਸੁਰਖ ਬੁੱਲਾਂ ਦੇ ਵਿੱਚ ਕੰਬਦੀ ਸਿਗਰਟ ਦੇ ਵਿੱਚ ਸਿਗਰਟ ਦੇ ਵਿੱਚ ਵਿਚਕਾਰ ਬੁੱਝ ਜਾਂਦੀ ਤੇ ਉਹ ਅੱਗੇ ਦੱਸਦਾ ਜਾਂਦਾ ਸੀ, ਦਿਨ ਦੇ ਵਿੱਚ ਦੋ ਵੇਲੇ ਦੋ ਦੋ ਰੋਟੀਆਂ ਦਿੰਦੇ। ਰੋਟੀਆਂ ਦੇ ਵਿੱਚ ਕਿਰਕ ਇੰਨੀ ਹੁੰਦੀ ਕਿ ਇੱਕ ਰੋਟੀ ਵੀ ਖਾਣੀ ਔਖੀ ਹੋ ਜਾਂਦੀ। ਸਾਰੇ ਦਿਨ ਵਾਸਤੇ ਪਾਣੀ ਦੀ ਇੱਕ ਜੜਿਆ ਝੱਜਰੀ ਜਾਣੀ ਗਾਗਰ ਦੇ ਦਿੰਦੇ ਸੀ ਤੇ ਇਸੇ ਪਾਣੀ ਦੇ ਨਾਲ ਤੁਸੀਂ ਜੰਗਲ ਪਾਣੀ ਕਰਕੇ ਹੱਥ ਧੋਣੇ ਨੇ ਤੇ ਹਾਜਤ ਕਰਨ ਦਾ ਕੰਮ ਸਭ ਤੋਂ ਔਖਾ ਜਾਪਦਾ। ਕੋਠੜੀ ਦੇ ਇੱਕ ਖੂੰਜੇ ਵਿੱਚ ਸੀਮੈਂਟ ਦਾ ਜਿਹੜਾ ਤੰਦੂਰ ਜਿਹਾ ਬਣਿਆ ਹੁੰਦਾ, ਉਹਦੇ ਉੱਤੇ ਹੀ ਪਾਣੀ ਦੀ ਝੱਜਰੀ ਜਾਣੀ ਕਿ ਗਾਗਰ ਰੱਖਣੀ ਹੁੰਦੀ ਹੈ ਤੇ ਝੱਜਰੀ ਨੂੰ ਹੇਠਾਂ ਉਤਾਰ ਕੇ ਤੰਦੂਰ ਦੇ ਉੱਪਰ ਕੁਰਸੀ ਵਾਂਗ ਬੈਠ ਕੇ ਹਾਜਤ ਕਰਨੀ ਹੁੰਦੀ ਹੈ। ਜੇ ਗਾਗਰ ਦੇ ਨਾਲ ਤੰਦੂਰ ਦਾ ਮੂੰਹ ਬੰਦ ਨਹੀਂ ਕਰਦੇ ਤਾਂ ਥੱਲਿਓਂ ਕੀੜੇ ਮਕੌੜੇ ਉਤਾਂਹ ਚੜ੍ਹਾਉਂਦੇ ਹੈ। ਤੰਦੂਰ ਜਿਹੇ ਚੋ ਗੰਦ ਨੂੰ ਕਦੋਂ ਸਾਫ਼ ਕਰਦੇ ਸੀ ਇਹ ਉਦੋਂ ਪਤਾ ਲੱਗਦਾ ਸੀ ਜਦੋਂ ਪਿਛਲੇ ਪਾਸਿਓਂ ਜਾਲੀ ਵਾਲੀ ਛੋਟੀ ਜਿਹੀ ਤਾਕੀ ਨੂੰ ਖੋਲ੍ਹਣ ਵੇਲੇ ਜਮਾਦਾਰ ਦੇ ਝਾੜੂ ਦੀ ਆਵਾਜ਼ ਸੁਣਾਈ ਦਿੰਦੀ। ਸਾਰੀ ਕੋਠੜੀ ਹੀ ਸਲਾਬੀ ਹੁੰਦੀ ਹੈ, ਸੁੱਤਿਆਂ ਪਿਆਂ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆ ਲੜਦੇ। ਹਾਲਾਂਕਿ ਪਾਸ਼ ਨੇ ਕੋਈ ਭਿਆਨਕ ਘਟਨਾ ਨਹੀਂ ਸੀ ਕੀਤੀ, ਝੂਠੇ ਕੇਸ ਦੇ ਵਿੱਚ ਹੀ ਕੈਦ ਹੋ ਗਏ, ਪਰ ਨਕਸਲਵਾੜੀ ਲਹਿਰ ਦੀ ਦਹਿਸ਼ਤ ਦੇ ਕਾਰਨ ਉਸਨੂੰ ਖਤਰਨਾਕ ਕਰਾਰ ਦਿੱਤਾ ਗਿਆ। ਪੁਲਿਸ ਅਤੇ ਸਰਕਾਰ ਦੀਆਂ ਨਜ਼ਰਾਂ ਤੇ ਫਾਈਲਾਂ ਦੇ ਵਿੱਚ ਉਹ ਵੱਡਾ ਅਪਰਾਧੀ ਸੀ, ਇਸੇ ਲਈ ਚੱਕੀ ਦੇ ਵਿੱਚ ਬੰਦ ਕੀਤਾ ਗਿਆ। ਪਾਸ਼ ਦੱਸਦਾ ਸੀ ਕਿ ਚੱਕੀ ਦੇ ਰੋਸ਼ਨਦਾਨ ਦੇ ਵੱਲ ਦੇਖ ਕੇ ਹੀ ਪਤਾ ਲੱਗਦਾ ਸੀ ਕਿ ਹੁਣ ਦਿਨ ਚੜ੍ਹ ਗਿਆ, ਹੁਣ ਰਾਤ ਪੈ ਗਈ। ਉਸਦਾ ਕਹਿਣਾ ਸੀ ਕਿ ਨਾਲ ਲੱਗਦੀ ਸੱਜੀ ਚੱਕੀ ਦੇ ਵਿੱਚ ਕੈਰੋ ਕਤਲ ਕੇਸ ਵਾਲਾ ਸੁੱਚਾ ਬੰਦਾ ਸੀ, ਖੱਬੇ ਪਾਸੇ ਵਾਲੀ ਚੱਕੀ ਦੇ ਵਿੱਚ ਕੋਈ ਪਾਕਿਸਤਾਨੀ ਸਮਗਲਰ ਬੰਦ ਕੀਤਾ ਹੋਇਆ ਸੀ ਤੇ ਉਹ ਸਮਗਲਰ ਹਨੇਰੇ ਤੋਂ ਬਹੁਤ ਘਬਰਾਉਂਦਾ ਸੀ ਤੇ ਛਟਪਟਾਉਂਦਾ ਸੀ। ਚੀਕਾਂ ਮਾਰ ਮਾਰ ਕੇ ਕਹਿੰਦਾ ਸੀ, ਓਏ ਮੈਨੂੰ ਚਾਨਣ ਦੇ ਵਿੱਚ ਲੈ ਚੱਲੋ, ਓਏ ਮੈਂ ਮਰ ਜੂੰਗਾ ਹਨੇਰੇ ਦੇ ਵਿੱਚ। ਪਰ ਉੱਥੇ ਇਦਾਂ ਦੇ ਦੁੱਖ ਕੌਣ ਸੁਣਦਾ। ਫਿਰ ਉਹ ਵਿਚਾਰਾ ਸਮਗਲਰ ਇੱਕ ਰਾਤ ਕੋਠੜੀ ਦੀਆਂ ਕੰਧਾਂ ਦੇ ਨਾਲ ਟੱਕਰਾ ਮਾਰ ਮਾਰ ਕੇ ਪਾਗਲ ਹੋ ਗਿਆ ਤੇ ਸਿਰ ਫਟ ਗਿਆ। ਬਾਅਦ ਦੇ ਵਿੱਚ ਉਸਦੀ ਮੌਤ ਹੋ ਗਈ। ਕੈਰੋ ਦਾ ਕਾਤਲ ਕਵਿਤਾਵਾਂ ਦਾ ਸ਼ੌਂਕੀ। ਸੁੱਚੇ ਦੇ ਬਾਰੇ ਪਾਸ਼ ਦਾ ਆਪਣਾ ਹੀ ਸੀ ਕਿ ਉਹਦਾ ਆਖਣਾ ਸੀਗਾ ਸੁੱਚੇ ਦੇ ਬਾਰੇ ਪਾਸ਼ ਦਾ ਆਖਣਾ ਸੀ ਕਿ ਸੁੱਚਾ ਕਵਿਤਾ ਲਿਖਣ ਦਾ ਜਿਹੜਾ ਸ਼ੌਂਕ ਵੀ ਰੱਖਦਾ ਸੀ ਤੇ ਰੋਸ਼ਨਦਾਨ ਥਾਣੀ ਹੀ ਅਸੀਂ ਇੱਕ ਦੂਜੇ ਨੂੰ ਕਵਿਤਾਵਾਂ ਸੁਣਾਈਆਂ। ਨਾ ਉਹ ਮੇਰੀ ਸ਼ਕਲ ਦੇਖ ਸਕਿਆ ਤੇ ਨਾ ਮੈਂ ਉਸਦੀ ਸ਼ਕਲ ਦੇਖ ਸਕਿਆ, ਬਸ ਆਵਾਜ਼ ਦੀ ਸਾਂਝ ਸੀ ਸਾਡੀ। ਪਾਸ਼ ਦੇ ਮੁਤਾਬਕ ਸੁੱਚਾ ਨੇਪਾਲ ਚਲਿਆ ਗਿਆ ਸੀ ਤੇ ਉਹਦਾ ਸਵਿਟਜ਼ਰਲੈਂਡ ਦਾ ਪਾਸਪੋਰਟ ਵੀ ਬਣ ਗਿਆ। ਉਹਨੇ ਅਗਾਂਹ ਨਿਕਲ ਜਾਣਾ ਸੀ। ਪੁਲਿਸ ਨੇ ਨੇਪਾਲ ਦੇ ਇੱਕ ਆੜਤੀਏ ਦੇ ਚਬੂਤਰੇ ਦੇ ਵਿੱਚ ਉਹਨੂੰ ਕਾਬੂ ਕਰ ਲਿਆ। ਸੁੱਚੇ ਨੇ ਪਾਸ਼ ਨੂੰ ਇਹ ਵੀ ਦੱਸਿਆ ਕਿ GT ਰੋਡ ਦੇ ਉੱਤੇ ਪਿੱਪਲੀ ਨੇੜੇ ਜਦੋਂ ਕੈਰੋ ਦੀ ਕਾਰ ਨੂੰ ਚੌਂ ਜਣਿਆਂ ਨੇ ਘੇਰਾ ਪਾਇਆ ਤਾਂ ਗੋਲੀਆਂ ਚੱਲਣ ਤੋਂ ਪਹਿਲਾਂ ਕੈਰੋ ਨੇ ਉੱਚੀ ਆਵਾਜ਼ ਦੇ ਵਿੱਚ ਸਿਰਫ ਦੋ ਹੀ ਸ਼ਬਦ ਬੋਲੇ ਸਨ, ਸੁੱਚਾ ਤੁਮ। ਚੱਕੀਆਂ ਦੇ ਹਨੇਰੇ ਅਤੇ ਸਲਾਬੇ ਦੇ ਕਾਰਨ ਪਾਸ਼ ਨੂੰ ਜ਼ੁਕਾਮ ਹੋ ਗਿਆ। ਇਸ ਜ਼ੁਕਾਮ ਨੇ ਆਖਰੀ ਸਾਹਾਂ ਤੱਕ ਉਸਦਾ ਪਿੱਛਾ ਨਾ ਛੱਡਿਆ। ਅੰਗਰੇਜ਼ੀ ਦਵਾਈਆਂ ਵੀ ਖਾਂਦਾ ਰਿਹਾ, ਦੇਸੀ ਇਲਾਜ ਵੀ ਹੋਏ ਤੇ ਹੋਮਿਓਪੈਥੀ ਦਵਾਈ ਵੀ ਚੱਲਦੀ ਰਹੀ, ਪਰ ਸਭ ਬੇਕਾਰ। ਜੇਲ੍ਹ ਕੋਠੜੀ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ, ਕਿਉਂਕਿ ਦੋਸਤੋ ਜਿਹੜੀ ਫੰਗਸ ਹੁੰਦੀ ਹੈ ਨਾ ਇਹਨਾਂ ਮੁਲਕਾਂ 'ਚ, ਇਹ ਚੀਜ਼ ਬਹੁਤ ਹੈ। ਸਲਾਬ ਦੇ ਕਾਰਨ ਫੰਗਸ ਹੋ ਜਾਂਦੀ ਹੈ। ਜੇ ਕਿਸੇ ਘਰ ਦੇ ਵਿੱਚ ਇਹ ਪ੍ਰੋਬਲਮ ਆ ਜਾਵੇ ਤਾਂ ਘਰ ਵੀ ਢਹਿ ਢੇਰੀ ਕਰਾਉਣਾ ਪੈ ਜਾਂਦਾ ਹੈ, ਅਤੇ ਉਹਨੂੰ ਮਤਲਬ ਕਿ ਉਸ ਘਰ ਦੇ ਵਿੱਚ ਰਹਿ ਨਹੀਂ ਸਕਦੇ। ਤੁਹਾਨੂੰ ਹੌਲੀ ਹੌਲੀ ਨਜ਼ਲਾਂ ਜ਼ੁਕਾਮ ਹੁੰਦਾ ਹੈ, ਖੰਘ ਹੁੰਦੀ ਹੈ, ਫੇਫੜਿਆਂ ਤੱਕ ਉਹ ਸਾਰੀ ਚੀਜ਼ ਪਹੁੰਚਣ ਲੱਗ ਜਾਂਦੀ ਹੈ, ਅਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ। ਸਿਰ ਦਰਦ ਹੁੰਦਾ, ਅੱਖਾਂ 'ਚੋਂ ਪਾਣੀ ਨਿਕਲਣ ਲੱਗ ਜਾਂਦਾ ਹੈ। ਇਹ ਸਾਰੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਜੇ ਉਹ ਫੰਗਸ ਤੋਂ ਹੋ ਜਾਵੇ, ਕਿਉਂਕਿ ਸਲਾਬ ਦੇ ਵਿੱਚ ਕਾਫ਼ੀ ਹੁੰਦੀ ਹੈ। ਜੇਲ੍ਹ ਕੋਠੜੀਆਂ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ ਸੀ, ਕਿਉਂਕਿ ਅੱਖਾਂ ਨੂੰ ਕਿੰਨਾ ਕਿੰਨਾ ਦੂਰ ਤੱਕ ਕੁਝ ਦੇਖਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਫਿਰ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜੀਆਂ ਉਹਨੇ ਕਵਿਤਾਵਾਂ ਆਪਣੀਆਂ। ਚੱਕੀ ਦੇ ਵਿੱਚ ਬੰਦ ਪਾਸ਼ ਨੂੰ ਅੰਦਰੋਂ ਕਵਿਤਾਵਾਂ ਧੱਕੇ ਮਾਰਨ ਪਰ ਉਹਨੂੰ ਜਿਹੜੀਆਂ ਉਹਦੀਆਂ ਹੀ ਕਵਿਤਾਵਾਂ ਧੱਕੇ ਮਾਰਨ ਪਰ ਲਿਖਣ ਦੇ ਲਈ ਨਾ ਕੋਈ ਕਾਗਜ਼, ਨਾ ਕੋਈ ਪੈੱਨ, ਨਾ ਕੋਈ ਪੈਨਸਲ। ਇੱਕ ਵਾਰ ਮੁਲਾਕਾਤ ਦੇ ਉੱਤੇ ਆਏ ਸੱਜਣਾਂ ਨੂੰ ਉਸਨੇ ਕਿਹਾ ਕਿ ਕਿਵੇਂ ਨਾ ਕਿਵੇਂ ਕਰਕੇ ਕਾਗਜ਼ ਤੇ ਪੈੱਨ ਅੰਦਰ ਪਹੁੰਚਦਾ ਕਰੋ ਤੁਸੀਂ। ਬੜੀ ਅਨੋਖੀ ਤਰਕੀਬ ਲੱਭੀ ਹੈ। ਅਗਲੀ ਮੁਲਾਕਾਤ ਤੇ ਖਾਕੀ ਅਤੇ ਚਿੱਟੇ ਲਿਫਾਫੇ ਦੇ ਵਿੱਚ ਦੋ ਸੰਤਰੇ ਤੇ ਦੋ ਕੇਲੇ ਪਾਏ ਗਏ ਤੇ ਇਉਂ ਹੀ ਕੋਠੜੀ ਦੇ ਵਿੱਚ ਬਹਿ ਕੇ ਲਿਫਾਫਿਆਂ ਵਾਲੇ ਕਾਗਜ਼ ਉੱਪਰ ਸਿੱਕਿਆਂ ਦੇ ਨਾਲ ਪਾਸ਼ ਨੇ ਕਈ ਕਵਿਤਾਵਾਂ ਲਿਖੀਆਂ। ਇਹਨਾਂ ਦੇ ਵਿੱਚੋਂ ਦੋ ਤਿੰਨ ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ ਦੇ ਸਵਰਕਰ ਉੱਪਰ ਜਿਹੜੀਆਂ ਛਪੀਆਂ, ਇਹੀ ਚਾਰ ਕੰਧਾਂ ਦੀ ਵਲਗਨ ਮੇਰਾ ਘਰ ਨਹੀਂ, ਮੇਰੀ ਜਾਨ ਤਾਂ ਅਸਮਾਨ ਦਾ ਟੁਕੜਾ। ਹਾਂ, ਸੱਚ ਕੋਠੜੀ ਦੇ ਵਿੱਚੋਂ ਕਵਿਤਾਵਾਂ ਬਾਹਰ ਕਿਵੇਂ ਭੇਜੀਆਂ? ਉੱਧਰ ਚੱਲਦੇ ਹਾਂ। ਇਹ ਘਟਨਾ ਵੀ ਖੂਬ ਸੀ। ਪਾਸ਼ ਨੇ ਲਿਫਾਫਿਆਂ ਨੂੰ ਤੀਰੇ ਚੋਰੇ ਕਰਕੇ ਆਪਣੀਆਂ ਅੱਡੀਆਂ ਦੇ ਹੇਠਾਂ ਮੋਟੇ ਮਾਸ ਦੇ ਵਿੱਚ ਪਿੰਨ ਦੇ ਨਾਲ ਟੰਗ ਲਿਆ। ਇਹ ਪਿੰਨਾਂ ਉਸਦੀਆਂ ਬਦਰੀਆਂ ਵਾਲੀਆਂ ਚੱਪਲਾਂ ਦੇ ਵਿੱਚ ਵਿੰਗੀਆਂ ਕਰਕੇ ਪਹਿਲਾਂ ਹੀ ਜੜੀਆਂ ਲੱਗੀਆਂ ਹੋਈਆਂ ਸਨ। ਇਉਂ ਮੁਲਾਕਾਤ ਵੇਲੇ ਉਹ ਕਵਿਤਾਵਾਂ ਵਾਲੇ ਕਾਗਜ਼ ਜੇਲ੍ਹ ਦੇ ਵਿੱਚੋਂ ਜਿਹੜਾ ਸੀ ਬਾਹਰ ਆ ਗਏ ਸੀ। ਪੰਜਾਬ ਦੇ ਵਿੱਚ ਉਨੀ ਦਿਨੀ ਜਦੋਂ ਕਿਧਰੇ ਹੜਤਾਲ ਹੋਣੀ ਤਾਂ ਨਕੋਦਰ ਇਲਾਕੇ ਦੀ ਪੁਲਿਸ ਨੇ ਪਾਸ਼ ਨੂੰ ਘਰੋਂ ਚੱਕ ਕੇ ਲੈ ਜਾਣਾ। ਇੱਕ ਵਾਰ ਦੇਸ਼ ਦੇ ਪੱਧਰ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਤਾਂ ਵੀ ਉਸਨੂੰ ਫੜ ਕੇ ਲੈ ਗਏ। ਪਾਸ਼ ਨੇ ਕਹਿਣਾ, ਫੜ ਫੜਾਉਣ ਦੇ ਮਾਮਲੇ ਦੇ ਵਿੱਚ ਤਾਂ ਪੁਲਿਸ ਮੈਨੂੰ ਐਂ ਲੈ ਜਾਇਆ ਕਰੋ ਜਿਵੇਂ ਮੈਂ ਕੋਈ ਦਸ ਨੰਬਰੀਆਂ ਹੋਵਾਂ। ਥਾਣੇ ਦੇ ਵਿੱਚ ਕਦੇ ਇੱਕ ਦਿਨ ਇੱਕ ਰਾਤ ਬਿਤਾਉਣੀ ਪੈ ਜਾਂਦੀ ਅਤੇ ਕਦੇ 4-5 ਘੰਟੇ ਬਿਤਾ ਕੇ ਹੀ ਛੱਡ ਦਿੱਤਾ ਜਾਂਦਾ। ਇੱਕ ਵਾਰ ਥਾਣੇ ਦੇ ਬੰਦ ਕਮਰੇ ਦੇ ਵਿੱਚ ਉਸਦਾ ਵਾਹ ਜਿਹੜਾ ਸੀ ਕੁਝ ਅਮਲੀਆਂ ਦੇ ਨਾਲ ਪੈ ਗਿਆ। ਕੋਈ ਪਾਈਆ ਭੁੱਕੀ ਦੇ ਕਾਰਨ ਫੜਿਆ ਹੋਇਆ ਸੀ ਅਤੇ ਕੋਈ ਅੱਧਾ ਤੋਲਾ ਫੀਮ ਰੱਖਣ ਦੇ ਦੋਸ਼ 'ਚ। ਪਾਸ਼ ਕਹਿੰਦਾ ਹੈ ਕਿ ਮੈਂ ਉਹਨਾਂ ਨੂੰ ਇਕੱਠਿਆਂ ਬਿਠਾ ਕੇ ਮੱਤ ਦੇਣ ਲੱਗ ਪਿਆਂ, ਸਮਝਾਉਣ ਲੱਗ ਗਿਆ ਜਾਣੀ ਵੀ ਕਿਹੜੇ ਕੰਮੇ ਪਏ ਹੋ ਤੁਸੀਂ, ਐਵੇਂ ਕਿਉਂ ਜਲੀਲ ਹੁੰਦੇ ਫਿਰਨੇ ਹੋ? ਭੁੱਕੀ ਅਤੇ ਫੀਮ ਦੀ ਖਾਤਰ ਤੁਸੀਂ ਕਦੇ ਕਿਸੇ ਦੇ ਜਿਹੜਾ ਖੇਤੋਂ ਚੀਜ਼ਾਂ ਚੱਕ ਕੇ ਵੇਚਦੇ ਹੋ, ਕਦੇ ਘਰੋਂ ਹੀ ਚੋਰੀ ਕਰ ਲੈਂਦੇ ਹੋ। ਛੱਡੋ ਇਹ ਨਸ਼ੇ, ਦੇਖ ਲਓ ਅੱਜ ਕਿੰਨਾ ਚਿਰ ਹੋ ਗਿਆ ਮੁਲਕ ਨੂੰ ਆਜ਼ਾਦ ਹੋਏ ਅਤੇ 50 ਦਾ ਉਹਨਾਂ ਦਾ ਪਾਸ਼ ਉਹਨਾਂ ਦਾ ਬਰਥ ਹੈ ਅਤੇ ਉਹਨਾਂ ਸਮਿਆਂ ਤੋਂ ਹੀ ਦੇਖ ਲਓ ਉਹ ਵੀ ਨਸ਼ਿਆਂ ਦੀ ਗੱਲ ਕਰਦੇ ਆ। ਘੱਟੋ ਘੱਟ 60-70 ਦੇ ਸਮੇਂ ਦੇ ਵਿੱਚ ਤਾਂ ਗੱਲ ਕਰਨ ਲੱਗੇ ਹੀ ਹੋਣਗੇ। ਤਾਂ ਉਸ ਤੋਂ ਸਮੇਂ ਤੋਂ ਲੈ ਕੇ ਦੇਖ ਲਓ ਨਸ਼ਿਆਂ ਦੀ ਜਿਹੜੀ ਹੈ ਇਹ ਫੰਦਾ ਜਿਹੜਾ ਸਾਡੇ ਗਲੇ ਦੇ ਵਿੱਚ ਅੱਜ ਤੱਕ ਪਿਆ ਹੋਇਆ। ਅੱਗੋਂ ਇੱਕ ਅਮਲੀ ਨੇ ਦਲੀਲ ਦਿੰਦਾ ਹੈ, ਨਾਲ ਕਹਿੰਦਾ ਜਵਾਬ ਦੇ ਕੇ ਪਾਸ਼ ਨੂੰ ਚੁੱਪ ਕਰਵਾ ਤਾ ਅਤੇ ਕਹਿਣ ਲੱਗਿਆ, ਪਾਸ਼ ਸਿਆਂ, ਜਿਹੜੇ ਅਮਲੀਆਂ ਦੀ ਤੂੰ ਗੱਲ ਕਰਦਾ ਅਸੀਂ ਉਹਨਾਂ ਦੇ ਵਿੱਚੋਂ ਨਹੀਂ, ਜਿਹੜੇ ਇਨਸਾਨ ਅਮਲੀ ਹੁੰਦੇ ਹੈ। ਅੱਛਾ, ਅਮਲੀ ਵੀ ਇਨਸਾਨ ਹੁੰਦੇ ਆ ਜੀ? ਕਹਿੰਦਾ ਜਿਹੜੇ ਇਨਸਾਨ ਅਮਲੀ ਹੁੰਦੇ ਆ ਉਹ ਪਹਿਲੋਂ ਕਿਰਤ ਕਰਦੇ ਆ ਅਤੇ ਪਾਸ਼ ਅਸੀਂ ਤਾਂ ਇਨਸਾਨ ਅਮਲੀ ਹਾਂ, ਸਾਨੂੰ ਦੁੱਕੀ ਤਿੱਕੀ ਨਾ ਸਮਝੀ। ਕਹਿੰਦਾ ਜਦੋਂ ਸਲਾਖਾਂ ਦੀ ਥਾਂ ਕੁਰਸੀ ਦੇ ਉੱਤੇ ਬਿਠਾਇਆ ਗਿਆ ਫਿਰ ਉਹਨੂੰ ਪਾਸ਼ ਨੂੰ, ਅਤੇ ਪਾਸ਼ ਨੂੰ ਫਿਰ ਇੱਕ ਵਾਰ ਨਕੋਦਰ ਪੁਲਿਸ ਫੜ ਕੇ ਲੈ ਗਈ, ਫੜ ਲਿਆਈ। ਪਰ ਐਤਕੀ ਅੰਦਰ ਬੰਦ ਕਰਨ ਦੀ ਬਜਾਏ ਥਾਣੇਦਾਰ ਨੇ ਆਪਣੇ ਕੋਲ ਕੁਰਸੀ ਦੇ ਉੱਤੇ ਉਹਨੂੰ ਬਿਠਾ ਲਿਆ ਅਤੇ ਪਾਸ਼ ਹੈਰਾਨ ਪਰੇਸ਼ਾਨ, ਚਾਹ ਮੰਗਵਾ ਲਈ ਉਹਦੇ ਲਈ ਵੀ। ਗੱਲਾਂ ਗੱਲਾਂ ਦੇ ਵਿੱਚ ਪਤਾ ਲੱਗਿਆ ਕਿ ਥਾਣੇਦਾਰ ਸਾਹਿਤਕ ਮਸ ਵਾਲਾ ਬੰਦਾ ਹੈ, ਯਾਨੀ ਕਿ ਉਹਨੂੰ ਕਵਿਤਾਵਾਂ ਜਾਂ ਕਾਵਿ ਪਸੰਦ ਹੈ, ਸਾਹਿਤਕ ਮਾਨਸਿਕਤਾ ਵਾਲਾ ਹੈ। ਥਾਣੇਦਾਰ ਨੂੰ ਕਵਿਤਾ ਲਿਖਣ ਦਾ ਸ਼ੌਂਕ ਵੀ ਸੀ ਅਤੇ ਪਾਸ਼ ਝੱਟ ਦੇਣੀ ਸਰੋਤਾ ਬਣ ਗਿਆ ਅਤੇ ਕਹਿਣ ਲੱਗਿਆ, ਸੁਣਾਓ ਜੀ ਜਨਾਬ, ਫਿਰ ਕਵਿਤਾਵਾਂ। ਅਤੇ ਦਰਜ ਦਰਾਜ ਦੇ ਵਿੱਚੋਂ ਉਹਨੇ ਡਾਇਰੀ ਕੱਢ ਕੇ ਥਾਣੇਦਾਰ ਨੇ ਕਵਿਤਾ ਪਾਠ ਸ਼ੁਰੂ ਕਰ ਦਿੱਤਾ। ਕਹਿੰਦਾ ਹੈ ਕਿ ਹਾਏ ਨੀ ਸੱਜਣੀ, ਤੇਰੀ ਯਾਦ ਆਉਂਦੀ ਹੈ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਹੈ, ਯਾਦ ਤੇਰੀ ਮੈਨੂੰ ਬੜਾ ਹੀ ਤੜਫਾਉਂਦੀ ਹੈ। ਬਸ ਇੱਦਾਂ ਦੀਆਂ ਹੀ ਕਈ ਹੋਰ ਕਵਿਤਾਵਾਂ ਥਾਣੇਦਾਰ ਤੋਂ ਸੁਣੀਆਂ। ਪਾਸ਼ ਮਿੱਤ ਕੇ ਦਾਦ ਦੇਈ ਜਾਵੇ, ਕਿਆ ਬਾਤ ਜਨਾਬ, ਕਿਆ ਬਾਤ ਹੈ, ਖਿੱਚ ਕੇ ਰੱਖੋ ਅਤੇ ਕਵਿਤਾ ਇੱਕ ਵਾਰ ਫਿਰ ਸੁਣਾਓ। ਆਏ ਹਾਏ ਕਹਿੰਦਾ ਥਾਣੇਦਾਰ। ਥਾਣੇਦਾਰ ਕਵਿਤਾਵਾਂ ਸੁਣਾ ਕੇ ਅਤੇ ਮਨਾ ਮੁਹੀ ਦਾਦ ਲੈ ਕੇ ਬਾਗੋ ਬਾਗ ਹੋ ਗਿਆ। ਪਾਸ਼ ਨੂੰ ਥਾਣੇਦਾਰ ਨੇ ਮੱਤ ਦਿੱਤੀ, ਕਹਿਣ ਲੱਗਿਆ, ਤੁਸੀਂ ਲੋਕ ਵੀ ਇੱਦਾਂ ਦੀ ਸਾਡੇ ਵਰਗੀ ਕਵਿਤਾ ਲਿਖਿਆ ਕਰੋ, ਤੁਸੀਂ ਐਵੇਂ ਪੁਲਿਸ ਤੋਂ ਕੁੱਟ ਖਾਈ ਜਾਂਦੇ ਹੋ, ਐਵੇਂ ਜਵਾਨੀਆਂ ਰੋਲਦੇ ਫਿਰਦੇ ਹੋ, ਸਾਡੇ ਵਰਗੀ ਕਵਿਤਾ ਲਿਖਿਆ ਕਰੋ, ਪਾਸ਼ ਨੂੰ ਉਹ ਕਹਿੰਦਾ ਹੈ। ਜੀ ਦੋਸਤੋ, ਇਹ ਹੈ ਜੀ, ਅਤੇ ਪਾਸ਼ ਉਹਨਾਂ ਦੀ ਕਵਿਤਾ ਆਖਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੀ ਲਿਖਦਾ ਹੈ ਉਹ। ਅਤੇ ਕਹਿੰਦਾ ਹੈ, ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਦੇ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਦੇ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ, ਬੁਰਾ ਤਾਂ ਹੈ ਕਿਸੇ ਜੁਗਨੂੰ ਦੀ ਲੋ ਦੇ ਵਿੱਚ ਪੜਨ ਲੱਗ ਜਾਣਾ, ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਦੇ ਨਾਲ ਭਰ ਜਾਣਾ, ਨਾ ਹੋਣਾ ਤੜਪਦਾ, ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ 'ਤੇ ਚੱਲਦੀ ਹੋਈ ਵੀ, ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਝੱਕ ਹੁੰਦੀ ਹੈ, ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਦੇ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ ਵਿੱਚੋਂ ਉੱਠਦੀ ਅੰਨੇਪਨ ਦੀ ਭਾਫ ਉੱਤੇ ਡੁੱਲ ਜਾਂਦੀ ਹੈ, ਜੋ ਨਿੱਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮਤਕਹੀਨ ਦੁਹਰਾਓ ਦੇ ਗਦੀ ਗੇੜ ਦੇ ਵਿੱਚ ਹੀ ਰੁਲ ਜਾਂਦੀ ਹੈ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਸੁੰਨ ਹੋਏ ਵਿਹੜਿਆਂ ਦੇ ਵਿੱਚ ਚੜ੍ਹਦਾ ਹੈ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਦੇ ਲਈ, ਜਿਹੜਾ ਕੀਰਨਾ ਉਲੰਘਦਾ ਹੈ ਅਤੇ ਡਰੇ ਹੋਏ ਲੋਕਾਂ ਦੇ ਬਾਰ ਮੂਹਰੇ, ਜਾਣੀ ਕਿ ਦਰਵਾਜ਼ੇ ਮੂਹਰੇ, ਜੋ ਵੈਲੀ ਦੀ ਖੰਘ ਖੰਘਦਾ ਹੈ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ 'ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਕਦੇ, ਚਿਪਟ ਜਾਂਦੇ ਸਦੀਵੀ ਨੇਰ ਬੰਦ ਬੂਹਿਆਂ ਝੁਗਾਠਾਂ 'ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਅਤੇ ਉਸਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ਦੇ ਵਿੱਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਖਤਰਨਾਕ ਸਭ ਤੋਂ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ। ਜੀ ਦੋਸਤੋ, ਇਹ ਹੈ ਜੀ ਬਾਕਮਾਲ ਸ਼ਾਇਰ, ਅਤੇ ਬਾਕਮਾਲ ਆਪਣੇ ਸਮੇਂ ਦੇ ਵਿੱਚ ਜੋ ਚਾਹੇ ਉਹ ਕੌਮ ਦੇ ਲਈ ਕਹਿ ਲਓ, ਚਾਹੇ ਦੇਸ਼ ਦੇ ਲਈ ਕਹਿ ਲਓ, ਸੂਬੇ ਲਈ ਕਹਿ ਲਓ, ਬੁਲੰਦੀਆਂ ਨੂੰ ਛੂਹੇ, ਆਪਣੇ ਕਾਮ ਆਪਣੇ ਕੰਮ ਜਿਹੜੇ ਨੇ ਉਹਨਾਂ ਨੇ ਕੀਤੇ ਛੋਟੀ ਉਮਰ ਦੇ ਵਿੱਚ ਹੀ। ਅਤੇ ਇਹ ਸੀ ਜੀ ਦੋਸਤੋ ਗੱਲਬਾਤ ਪਾਸ਼, ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦੇ ਸਮੇਂ ਦੇ ਵਿੱਚ, ਅੱਜ ਉਹਨਾਂ ਦਾ ਬਰਥ ਜਿਹੜਾ ਹੋਇਆ ਸੀ 9 ਸਤੰਬਰ 1950 ਨੂੰ ਜਨਮ ਦਿਨ, ਅਤੇ ਉਹਨਾਂ ਨੂੰ ਮੁਬਾਰਕਬਾਦ ਹੈ। ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ ਅਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਕਵਿਤਾਵਾਂ ਨੂੰ, ਬਾਕਮਾਲ ਗੀਤਕਾਰ ਸੰਧੂ ਸਾਹਿਬ ਸ਼ਮਸ਼ੇਰ ਸੰਧੂ ਹੁਣਾਂ ਦੀ ਲਿਖਤ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਈ ਹੈ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਸਮਾਪਤੀ ਵੱਲ ਨੂੰ ਵੱਧਦੇ ਹਾਂ। ਤੁਹਾਡੇ ਕੋਈ ਸੁਨੇਹੇ ਨੇ ਉਹਨਾਂ ਦੀ ਸਾਰ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਅਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾ ਸੁਨੇਹਾ ਆਇਆ ਸੀ ਮੁਹੰਮਦ ਜੀ ਦਾ, ਸਤਿ ਸ਼੍ਰੀ ਅਕਾਲ ਜੀ, ਅਤੇ ਸੋਹਣੀ ਸ਼ੁਰੂਆਤ ਹੋਈ ਹੈ ਕਹਿੰਦੇ, ਅਤੇ ਸ਼ੁਕਰੀਆ ਜੀ। ਅਤੇ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ, ਸਾਰੇ ਰੰਗ ਦੁਆਬਾ ਰੇਡੀਓ ਲਈ, ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਆ ਜੀ, ਅਤੇ ਨਾਲ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਅਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਰਾਜਨ ਜੀ ਨੂੰ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਆ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ, ਆਪਣੇ ਸੋਰੀ ਮਾਨ ਸਿੰਘ ਸੈਣੀ ਸਾਹਿਬ ਲਿਖਦੇ ਨੇ ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਸਭ ਨੂੰ ਜੀ, ਦੋਸਤਾਂ ਨੂੰ। ਅਤੇ ਰਾਜਨ ਜੀ ਕਹਿੰਦੇ ਮੁਹੰਮਦ ਬਖਸ਼ੀ ਜੀ ਅਦਾਬ ਵੱਡੇ ਵੀਰ ਜੀ। ਅਤੇ ਮੁਹੰਮਦ ਜੀ ਨੇ ਵੀ ਵਾਪਸ ਸਲਾਮ ਭੇਜਿਆ ਜੀ। ਅਤੇ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ ਅਤੇ ਸਪੋਰਟ ਵੀ ਕਰਦੇ ਆ। ਅਤੇ ਜਮਹੂਰੀ ਜਮਹੂਰੀ ਲਿਖਿਆ ਉਹਨਾਂ ਨੇ, ਅਤੇ ਅੱਛਾ ਜੀ, ਮੈਂ ਜਮਹੂਰੀ ਕਹਿ ਗਿਆ ਹੋਣਾ ਸ਼ਾਇਦ ਸ਼ੋਰਟ ਦੇ ਵਿੱਚ, ਜਮਹੂਰੀ ਕਹਿਣਾ ਜੀ। ਸ਼ੁਕਰੀਆ ਔਜਲਾ ਸਾਹਿਬ ਦਰੁਸਤ ਕਰਨ ਲਈ। ਅਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਿਕੰਦਰ ਜੀ। ਅਤੇ ਔਜਲਾ ਸਾਹਿਬ ਕਹਿੰਦੇ ਆ ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ ਅਤੇ ਪੰਜਾਬ ਦੇ ਵਿੱਚ, ਅਤੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਇੱਕ ਕੰਮ ਹੈ ਸਾਡੇ ਲੋਕਾਂ ਲਈ। ਰਾਜਨ ਜੀ ਮੇਰੇ ਇਸ ਕਮੈਂਟ ਤੇ ਉੱਤੇ ਕਹਿੰਦੇ ਧਿਆਨ ਦਿਓ ਵੀਰ ਜੀ। ਅਤੇ ਬਲਵੀਰ ਸਿੰਘ ਸੈਣੀ ਸਾਹਿਬ ਠੰਡੀਆਂ ਹਵਾਵਾਂ ਫਿਜਾਵਾਂ 'ਚੋਂ ਕਹਿ ਲੈ ਆਪਣੇ ਕੈਲਗਰੀ ਤੋਂ ਭੁਪਿੰਦਰ ਭਾਰ ਜੀ ਅਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਆ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰੇ, ਉਹ ਕਹਿੰਦੇ ਆ ਜੀ ਇੰਡੀਆ ਤੋਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਸਭ ਨੂੰ ਜੀ, ਅਤੇ ਗੁਲਾਬ ਦੇ ਫੁੱਲ ਭੇਜੇ ਆ ਅਤੇ ਸੁਣ ਰਹੇ ਆ। ਕਹਿੰਦੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲਾ ਤੋਂ, ਜੱਸੀ ਜੀ ਸਤਿ ਸ਼੍ਰੀ ਅਕਾਲ, ਭੁਪਿੰਦਰ ਜੀ ਅਤੇ ਰਾਜਨ ਵੀਰ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸ਼ੁਕਰੀਆ ਜੀ। ਕਹਿੰਦੇ ਮੁਹੰਮਦ ਜੀ ਜਾਣੀਆਂ ਚਾਲ ਜੀ ਲਿਖਦੇ ਆ, ਭਾਰਜਵੀਰ ਸੈਣੀ ਸਾਹਿਬ ਇਸ ਸਭ ਦੇ ਲਈ ਉਹੀ ਤੂਤਾਂ ਵਾਲੇ ਖੂਹ ਨਾਵਲ ਦਾ ਜਿਹੜਾ ਸੇਠ ਹੈ ਧੰਨੇ ਸ਼ਾਹ ਹੀ ਕਹਿੰਦੇ ਸਾਰਾ ਕੁਝ ਕਰਵਾ ਰਿਹਾ ਹੈ ਜੀ। ਕਿਆ ਬਾਤ ਹੈ ਜੀ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇਹੋ ਜਿਹੇ ਕੰਮਾਂ ਨੂੰ ਤਾਂ ਮਾਹਰ ਨੇ ਇਹ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਵਧਾਈਆਂ ਜੀ, ਤੁਹਾਡੇ ਆ ਗਈ ਅਤੇ ਸਾਡੇ ਚਲੇ ਗਈ, ਜਾਣੀ ਕਿ ਬਿਜਲੀ ਚਲੇ ਗਈ ਜੀ, ਬੱਤੀ ਚਲੇ ਗਈ ਜੀ। ਔਜਲਾ ਸਾਹਿਬ ਕਹਿੰਦੇ ਜਾਣੀਆਂ ਚਾਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਦੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਹਰਵਿੰਦਰ ਜੋਹਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮੁਕੱਦਰ ਸੋਰੀ ਆਪਣੇ ਔਜਲਾ ਸਾਹਿਬ ਕਹਿੰਦੇ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ, ਸ਼ੈਟਰ ਸਮਝ ਨਹੀਂ ਲੱਗੀ ਕੀ ਕਹਿਣਾ ਚਾਹੁੰਦੇ ਆ। ਮੁਹੰਮਦ ਜੀ ਕਹਿੰਦੇ ਆ ਖੂਬਸੂਰਤ ਸੌਂਗ ਜੀ, ਸ਼ੁਕਰੀਆ ਜੀ। ਅਤੇ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜਨਾਬ ਜੀ ਹੋ, ਅਤੇ ਰਾਜਨ ਸਰ ਜੀ, ਭਾਰਤ ਸਾਹਿਬ ਜੀ ਜੀਆਂ ਨੂੰ ਜੀ, ਮਨਦੀਪ ਜੱਸੀ ਜੀ ਬਾਈ ਜੀ। ਅਤੇ ਮੁਹੰਮਦ ਜੀ ਕਹਿੰਦੇ ਆ ਪਾਸ਼ ਜੀ ਦਾ ਕਲਾਮ ਬਾ ਕਮਾਲ ਹੈ ਜੀ, ਅਤੇ ਮੁਹੰਮਦ ਜੀ ਕਹਿੰਦੇ ਇੰਟਰਸਟਿੰਗ ਨਿਊਜ਼ ਐਂਡ ਵਿਊਜ਼ ਜੀ, ਸ਼ੁਕਰੀਆ ਜੀ। ਗੁਰੀਮਾਨ ਬਾਈ ਜੀ ਆਖਰ 'ਚ ਜੁੜੇ ਆ ਸਾਰੇ, ਕਹਿੰਦੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਮੁਹੰਮਦ ਜੀ, ਰਾਜਨ ਜੀ, ਮਨਦੀਪ ਜੱਸੀ ਜੀ, ਸਿਕੰਦਰ ਔਜਲਾ ਜੀ, ਹਰਵਿੰਦਰ ਜੋਹਲ ਭੈਣ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਮੁਕੱਦਰ ਜੀ, ਦਵਿੰਦਰ ਭਾਰਤ ਜੀ, ਭੁਪਿੰਦਰ ਭਾਰਤ ਜੀ, ਬਲਵੀਰ ਸਿੰਘ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਜੀ। ਅਤੇ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੀਰ ਗੁਰੀ ਜੀ। ਅਤੇ ਗੁਰੀਮਾਨ ਜੀ ਕਹਿੰਦੇ ਬਾਈ ਪਾਸ਼ ਦੀ ਕਲਮ ਤਿੱਖੀ ਬੜੀ ਸੀ ਜੀ, ਬਿਲਕੁਲ ਜੀ, ਤਿੱਖੀ ਅਤੇ ਡੂੰਘੀ ਜੀ, ਅੱਜ ਵੀ ਉਹ ਹਾਲਾਤਾਂ ਦੇ ਉੱਤੇ ਢੁੱਕਦੀ ਹੈ। ਅੱਗੇ ਕਹਿੰਦੇ ਨੇ ਬਹੁਤਿਆਂ ਨੂੰ ਪਾਸ਼ ਦੀ ਕਲਮ ਤੋਂ ਡਰ ਲੱਗਦਾ ਸੀ ਜੀ, ਕਹਿੰਦੇ ਬਿਲਕੁਲ ਹੈ ਜੀ। ਅਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਪੋਇਟ ਐਂਡ ਗ੍ਰੇਟ ਪੋਇਟਰੀ, ਸ਼ੁਕਰੀਆ ਜੀ। ਲਓ ਦੋਸਤੋ, ਅਸੀਂ ਤੁਹਾਡੇ ਸੁਨੇਹੇ, ਦੋਸਤਾਂ ਦੇ ਮਿੱਤਰ ਜਿਹੜੇ ਮੇਰੇ ਤੱਕ ਪਹੁੰਚੇ ਹੈ, ਅਤੇ ਗੱਲਾਂ ਬਾਤਾਂ, ਅਤੇ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਅਤੇ ਕਿਸੇ ਦਿਨ ਪਲੈਟੋ ਦੀ ਵੀ ਗੱਲ ਤੁਹਾਨੂੰ ਸੁਣਾਵਾਂਗੇ, ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ ਤੈਅ ਕਰਾਂਗੇ, ਅਤੇ ਹੋਰ ਗੱਲਾਂ ਬਾਤਾਂ। ਇਨਸਾਨ ਕਹਿੰਦਾ ਵੈਸੇ ਅਸੀਂ ਉਹਨਾਂ ਚੀਜ਼ਾਂ ਤੋਂ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਆਪਾਂ ਡਰਦੇ ਹਾਂ, ਪਰ ਉਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ। ਅਤੇ ਇਸੇ ਤਰ੍ਹਾਂ ਕਈ ਵਾਰੀ ਵੱਡੇ ਵੱਡੇ ਲੋਕ ਕਹਿੰਦੇ ਆ ਕਿ ਅਸੀਂ ਦੁਨੀਆਂ ਦੇ ਉੱਤੇ ਰਾਜ ਕਰ ਰਹੇ ਹਾਂ, ਪਰ ਅਜਿਹਾ ਅਸਲ ਦੇ ਵਿੱਚ ਸੱਚਾਈ ਨਹੀਂ ਹੈ। ਕਿਸੇ ਦਿਨ

0: ਕਾ ਤੇ ਕੱਲ ਨੂੰ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ। ਵੱਧ ਘੱਟ ਬੋਲ ਗਿਆ ਗੁਸਤਾਖੀ, ਮਾਫ ਜੀ। ਤੇ ਕੱਲ ਨੂੰ ਵਿਸ਼ਾ ਕੋਈ ਨਾ ਕੋਈ ਲੈ ਕੇ ਆਵਾਂਗੇ ਜ਼ਰੂਰ, ਤੇ ਗੱਲਬਾਤ ਉਹਦੇ ਉੱਤੇ ਕਰਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ। ਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਔਜਲਾ ਸਾਹਿਬ ਆਪਣੇ ਨਾਲ ਜੁੜੇ ਹੈ, ਆਖਰ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ ਜੀ, ਅਨੂ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭਾਰਤ ਵੀਰ, ਸਤਿ ਸ਼੍ਰੀ ਅਕਾਲ ਜੀ, ਸਾਰਾ ਸੁੱਤੇ ਨੇ ਜੀ?
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਉਹ ਮੈਂ ਸੈਂਟਰ ਦੀ ਗੱਲ ਕਰੀ ਸੀ, ਉਹ ਸਸਤੇ ਪੈਰ 'ਚ ਬਿੰਦੀ ਪੈ ਗਈ। ਸੈਂਟਰ
0: ਸੈਂਟਰ
1: ਜਿਹੜੇ
0: ਜੀ, ਮੈਂ ਕਿਹਾ ਸ਼ੈਟਰ ਨੇ।
1: ਨਸ਼ੇ ਨਸ਼ਾ ਛਡਾਊ ਸੈਂਟਰ ਨੇ, ਮੈਂ ਸਾਡੇ ਪਿੰਡ
0: ਹਾਂਜੀ
1: ਦੋ ਤਿੰਨ ਬੰਦੇ ਚਲਾਉਂਦੇ ਨੇ, ਉਹ ਮੇਰੇ ਹਿਸਾਬ ਨਾਲ 9ਵੀਂ 10ਵੀਂ ਨਹੀਂ ਪੜ੍ਹੇ, ਪਹਿਲਾਂ ਇਸੇ ਧੰਦਿਆਂ 'ਚ ਪਏ ਹੋਏ ਸੀ।
0: ਅੱਛਾ ਜੀ,
1: ਵੀ ਮਤਲਬ ਕੋਈ ਕੀ ਉਹਨਾਂ ਦੀ ਕੋਈ ਮੈਡੀਕਲ ਲਾਈਨ ਨਹੀਂ, ਕੁਛ ਨਹੀਂ ਹੈ।
0: ਜੀ
1: ਅਰ ਚਲਾਉਂਦੇ ਪਤਾ ਕਿੱਥੇ ਨੇ?
0: ਜੀ
1: ਸੰਗਰੂਰ ਤੋਂ ਅੱਗੇ, ਕਿਉਂਕਿ ਫਿਰ ਪਿੰਡ ਦਾ ਪਤਾ ਹੁੰਦਾ ਨਾ।
0: ਬਿਲਕੁਲ ਜੀ, ਕਹਿੰਦੇ ਸਾਡਾ ਨਹੀਂ ਕਸੂਰ, ਸਾਡਾ ਨਹੀਂ ਕਸੂਰ,
1: ਸੰਗਰੂਰ
0: ਸਾਡਾ
1: ਵਾਲੇ ਮੈਨੂੰ ਲੱਗ ਰਿਹਾ
0: ਜ਼ਿਲ੍ਹਾ।
1: ਸੰਗਰੂਰ ਵਾਲੇ ਸਾਡੇ ਪਿੰਡ ਚਲਾਉਂਦੇ ਹੋਣਗੇ ਕੋਈ?
0: ਜੀ ਬਿਲਕੁਲ ਜੀ,
1: ਜਿਹੜੇ ਜਾਣੀ ਆਪ ਇਹ ਚੀਜ਼ ਮਤਲਬ ਉਹ ਕਿਵੇਂ ਛਡਾ ਦੇਣਗੇ? ਕੋਈ ਕੋਈ ਡਾਕਟਰ
0: ਕੋਈ
1: ਨਹੀਂ, ਕੋਈ
0: ਬਿਲਕੁਲ
1: ਕੁਛ ਨਹੀਂ, ਮਤਲਬ ਉਹੀ ਉਹਨਾਂ ਨੇ ਗੋਲੀਆਂ ਰੱਖੀਆਂ ਜਾਂ ਕੁੱਟ ਲੈਂਦੇ ਨੇ, ਉਹਨੂੰ ਬੰਨ ਕੇ ਰੱਖ ਲੈਂਦੇ ਨੇ, ਪੈਸੇ ਦਾ ਧੰਦਾ ਇਹ ਬਣਾਇਆ ਹੋਇਆ
0: ਨਾਲੇ। ਔਜਲਾ ਸਾਹਿਬ
1: ਹੈ, ਕੋਈ ਸੈਂਟਰ ਵੀ ਹੋਣ ਤਾਂ ਕੋਈ
0: ਬਿਲਕੁਲ ਜੀ,
1: ਆਪਣੇ ਕਿਸੇ ਸੰਸਥਾ ਨਾ ਹੋ, ਗੌਰਮੈਂਟ ਦੇ ਅੰਡਰ ਹੋਣ, ਉਹਨਾਂ ਦੇ ਡਾਕਟਰ ਉਸ ਚੀਜ਼ ਦੇ ਪ੍ਰੋਵਾਈਡ ਕਰੇ ਹੋਣ ਉਹਨਾਂ ਨੂੰ, ਉਹ ਹੋਣ। ਇਹ ਤਾਂ ਤੁਸੀਂ ਕਦੇ ਪਤਾ ਕਰ ਲਿਓ, ਇਹੋ ਜਿਹੇ ਬੰਦੇ ਚਲਾਉਂਦੇ ਆ, ਗੁਰੀਮਾਨ ਸੁਣ ਦੇਣਾ ਬਾਈ, ਇਹ ਤਾਂ ਉਹ ਬੰਦੇ ਚਲਾਉਂਦੇ ਨੇ ਜਿਨ੍ਹਾਂ ਦੀ ਮਾੜਾ ਮੋਟਾ ਗੁੰਡਾਗਰਦੀ ਚੱਲਦੀ ਹੈ, ਉਹ ਸੈਂਟਰ ਚਲਾਉਣ ਲੱਗੇ ਹੋਏ ਨੇ।
0: ਬਿਲਕੁਲ ਆ ਜੀ,
1: ਇਹ ਤਾਂ ਹਾਲਾਤ ਨੇ ਜੀ।
0: ਕੋਈ ਉਹਦੇ ਵਿੱਚ ਰੋਡ ਮੈਪ ਨਹੀਂ, ਦੇਖੋ ਹੁਣ ਆਪਣੇ ਵੀ ਤਾਂ ਇੱਥੇ ਹੈਗੇ ਆ, ਇੱਥੇ ਕਿੰਨੇ ਕੁ ਮਤਲਬ ਕਿ ਆਪਣੇ ਨਸ਼ਾ ਛਡਾਊ ਸੈਂਟਰ ਨੇ, ਉਹਦੇ ਵਿੱਚ ਪ੍ਰਾਈਵੇਟ ਨਹੀਂ, ਗੌਰਮੈਂਟ ਦਾ ਹੀ ਸਾਰਾ ਕੁਝ ਹੈਗਾ ਆ। ਉਹਦੇ ਵਿੱਚ ਬਕਾਇਦਾ ਥੈਰਾਪਿਸਟ ਬੈਠਦੇ ਆ, ਬਕਾਇਦਾ ਸਾਈਕੋਲੋਜਿਸਟ ਬੈਠਦੇ ਆ।
1: ਤਾਂ ਇਹ ਹੈ ਕਿ ਉਹਨੂੰ ਉੱਥੇ ਤਾਂ ਛੱਡੇ ਆਉਂਦੇ ਨੇ ਮੇਰੇ ਅਰਗੇ ਨੂੰ, ਉਹ ਘਰੇ ਕੁੱਟਮਾਰ ਕਰਦਾ, ਭਾਂਡੇ ਵੇਚਦਾ,
0: ਦੁਖੀ ਹੁੰਦਾ। ਬਿਲਕੁਲ ਆ ਜੀ,
1: ਘਰਦੇ ਦੁਖੀ ਹੁੰਦੇ ਨੇ ਜੀ, ਪਰਿਵਾਰ ਦੁਖੀ ਹੁੰਦਾ।
0: ਬਿਲਕੁਲ,
1: ਉਹਦੇ ਬਾਅਦ ਉਹ ਚੱਕ ਕੇ ਉੱਥੇ ਛੱਡਦੇ ਨੇ, ਉੱਥੇ ਬੰਨਿਆ ਰਹਿੰਦਾ, ਫਿਰ ਘਰ ਦੇ ਤਾਂ ਆਪਣਾ ਸ਼ਾਂਤੀ ਭਾਲਦੇ ਨੇ। ਅਸਲ ਤਾਂ ਮਸਲਾ ਇਹ ਹੋਇਆ ਹੋਇਆ ਜੀ,
0: ਨਾਲੇ ਲੋਕਾਂ ਦੇ
1: ਅਲਗਾ
0: ਉਲਾਮੇ ਹੁੰਦੇ ਆ ਜੀ, ਉਹ ਵੀ ਆ ਨਾ, ਉਹਦੇ ਨਾਲ
1: ਕੁੱਟਮਾਰ ਵੀ ਕਰਦੇ ਆ ਉੱਥੇ, ਬਹੁਤ ਕੁਝ
0: ਕੁੱਟਮਾਰ
1: ਕਰਦੇ ਆ।
0: ਹੁੰਦੀ ਹੈ ਬਿਲਕੁਲ ਜੀ, ਅਸਲ 'ਚ ਤਾਂ
1: ਭਾਂਡੇ
0: ਔਜਲਾ ਸਾਹਿਬ ਜੇ ਉਹਨਾਂ ਨੂੰ ਦੂਰ ਕਰਨਾ ਇਹਨਾਂ ਚੀਜ਼ਾਂ ਤੋਂ ਨਾ, ਉਹਨਾਂ ਗਲੇ ਲਾਉਣਾ ਪੈਣਾ ਹੈ, ਇਹ ਵੀ ਪਰਿਵਾਰਾਂ ਨੂੰ ਵੀ ਸਮਝਣਾ
1: ਇੱਥੇ
0: ਪੈਣਾ।
1: ਵੀ ਚਲੋ ਨਹੀਂ, ਇੱਥੇ ਵੀ ਰੀਹੈਬ ਸੈਂਟਰ ਹੈਗੇ ਬਣੇ ਹੋਏ
0: ਜੀ,
1: ਸਾਡੇ ਇੱਥੇ ਰੀਹੈਬ ਸੈਂਟਰ ਬਣੇ ਹੋਏ ਨੇ
0: ਜੀ,
1: ਮਤਲਬ ਉਹਦੇ ਇੱਕ ਪ੍ਰੋਪਰ ਉਹਦੇ ਵਿੱਚ ਉਹ ਵਿਧੀ ਹੈ ਹਨਾ, ਮੈਡੀਕਲ ਲਾਈਨ ਸਾਰਾ। ਇਹ ਥੋੜਾ ਵੀ ਉਹਨੂੰ ਸੰਗਲਾਂ ਨਾ ਬੰਨ ਲਓ, ਕੁੱਟ ਦੋ, ਜੇ ਬੜੀਆਂ ਚੀਕਾਂ ਮਾਰਦਾ ਨਸ਼ੇ ਵਾਲੀ, ਜਿਵੇਂ ਸਣੀ ਸਾਹਿਬ ਦੱਸ ਕੇ ਗਏ ਨੇ,
0: ਟੋਰਚਰ ਕਰਨਾ ਉਹਨੂੰ ਆ ਜੀ। ਬਿਲਕੁਲ
1: ਹਾਂ, ਵੀ ਉਹ ਨਹੀਂ ਗੋਲੀ ਦੇਣੀ ਤਾਂ ਉਹ ਦੂਜੀ ਗੋਲੀ ਦੇ ਦਿਓ
0: ਜੀ, ਬਿਲਕੁਲ
1: ਹਨਾ। ਸੋ ਇਹਦਾ ਇਹ ਕੋਈ ਹੱਲ ਤਾਂ ਨਹੀਂ ਹੈ
0: ਜੀ,
1: ਉਹ ਤਾਂ ਘਰਦੇ ਦੁਖੀ ਹੋਏ ਚੁਕਾ ਦਿੰਦੇ ਨੇ ਸੈਂਟਰ ਵਾਲਿਆਂ ਨੂੰ, ਭਾਈ ਲੈ ਜਾਓ।
0: ਬਿਲਕੁਲ ਹੈ ਜੀ,
1: ਬਾਕੀ ਪਾਸ ਆ ਜੀ, ਕੋਈ ਹੈ ਦੇਖੋ, ਕਲਮ ਕਦੇ ਵੀ ਕੋਈ ਮਾਰਨੀ ਨਹੀਂ ਚਾਹੀਦੀ।
0: ਨਹੀਂ ਜੀ, ਨਹੀਂ ਜੀ, ਬਿਲਕੁਲ
1: ਹਾਂਜੀ, ਚਾਹੇ ਉਹ ਪਾਸ ਸੀ, ਚਾਹੇ ਉਹ ਸੰਤ ਰਾਮ ਦਾਸੀ ਸੀ, ਚਾਹੇ ਚਮਕੀਲਾ ਸੀ, ਕੋਈ ਵੀ ਸੀ,
0: ਬਿਲਕੁਲ ਆ ਜੀ,
1: ਬਿਲਕੁਲ ਕਲਮ ਕਦੇ ਕੁਛ ਵੀ ਲਿਖ ਸਕਦੀ ਹੈ, ਤਾਂ ਜ਼ਰੂਰ। ਹਾਂ ਠੀਕ ਹੈ, ਵੀ ਇਹਨਾਂ ਦੀ ਕਲਮ ਉਦੋਂ ਸੱਚ ਲਿਖਦੀ, ਜਿਵੇਂ ਸੰਤ ਰਾਮ ਦਾਸੀ ਸੀਗੇ, ਉਹ ਗਵਰਨਮੈਂਟ ਨੂੰ ਚੁਭਦੇ ਸੀ ਜਦੋਂ ਉਹਨਾਂ ਨੂੰ ਅਰੈਸਟ ਕਰਿਆ, ਤੇ ਉਹਨਾਂ ਦਾ ਕੱਲਾ ਸਿਰੇ ਕੁੱਟਤਾ ਸੀ ਇਹਨਾਂ ਨੇ ਡੰਡਿਆਂ ਨਾਲ।
0: ਬਿਲਕੁਲ,
1: ਮਤਲਬ ਇੱਥੋਂ ਸੋਚਦਾ ਇਹ
0: ਜੀ, ਬਿਲਕੁਲ
1: ਸਮੇਂ ਤੇ ਕਿਸੇ ਨੂੰ ਕੋਈ
0: ਖਤਮ ਕਰਦੀ,
1: ਬਿਲਕੁਲ ਸਮੇਂ ਤੇ ਨਾ ਕਿਸੇ ਨੂੰ ਕੋਈ ਚੀਜ਼ ਰਾਸ ਨਹੀਂ ਆਉਂਦੀ ਹੁੰਦੀ ਜਿਹਦੇ ਚੁਭਦੀ ਹੈ। ਆ ਤੁਸੀਂ ਅੱਜ ਦੇਖ ਲਓ ਕਿ ਉਹ ਕਹਿੰਦੇ ਜੀ ਤਲਵੀਰ ਆ, ਕਿਹੜਾ ਤਲਵੀਰ ਮਜੀਠੇ ਵਾਲਾ, ਤੇ ਉਹ ਕਿਉਂ ਕਿਵੇਂ ਥਾਣੇ ਵਾਲਿਆਂ ਨੂੰ ਧਮਕੀ ਦਿੰਦਾ? ਭਾਈ ਮਹੀਨਾ ਪਹਿਲਾਂ ਮਜੀਠੀਆ ਦੇ ਕੇ ਆਇਆ ਸੀਗਾ, ਉਹ ਧਮਕੀ ਨਹੀਂ ਸੀ?
0: ਬਿਲਕੁਲ, ਉਹ ਕਹਿੰਦਾ ਭਾਈ
1: ਉਹ ਵੀ ਧਮਕੀ
0: ਛੱਤੀ
1: ਸੀ
0: ਦੇਖੇ IPS ਜਾਇਦਾ ਤੇ ਉਹ ਕਹਿੰਦਾ।
1: ਹਾਂ ਨਹੀਂ, ਉਹ ਪਹਿਲਾਂ ਮਜੀਠੀਆ ਮਜੀਠਾ ਕਿਵੇਂ ਥਾਣੇ ਲੈ ਕੇ ਗਿਆ ਸੀ ਜਾਨ?
0: ਬਿਲਕੁਲ ਹੈ ਜੀ,
1: ਚਾਹੇ ਉਹ ਅੰਮ੍ਰਿਤਪਾਲ ਲੈ ਕੇ ਗਏ, ਉਹ ਵੀ ਗਲਤ ਸੀ?
0: ਗਲਤ ਸੀ ਜੀ,
1: ਜੇ ਅੱਜ ਅੱਜ ਮੈਂ ਨਹੀਂ ਕਹਿੰਦਾ ਦਿੜਵੇ ਜਿਹੜਾ ਗੁਲਜ਼ਾਰ ਮਾਰਿਆ ਗਲਤ ਮਾਰਿਆ, ਗਲਤ ਮਾਰਿਆ ਜੀ, ਉਹ ਜੋ ਵੀ ਹੋਇਆ, ਤੇ ਜਦੋਂ ਮਜੀਠੀਏ ਵੇਲੇ ASI ਮਾਰਤਾ ਸੀ ਇਹਦੇ ਬੰਦੇ ਨੇ,
0: ਉਹ ਵੀ ਸਮਾਂ ਸੀਗਾ ਦੇਖੋ ਜਦੋਂ ਇੱਕ ਜਿਹੜਾ ਪੁਲਿਸ ਦਾ ਵੱਡਾ ਹੀ ਅਫਸਰ IAS ਸੀਗਾ, AIS ਸੀਗਾ ਤੇ IAS
1: ASI ਸੀ,
0: ਜਿਹੜਾ ਆਪਣੀ ਕੁੜੀ ਨੂੰ ਬਚਾਉਣ ਗਿਆ ਸੀ ਉੱਥੇ,
1: ਉਹੀ ASI ਸੀ, ਸਬ ਇੰਸਪੈਕਟਰ ਅਸਿਸਟੈਂਟ ਸਬ ਇੰਸਪੈਕਟਰ, ਇੱਕ ਸਟਾਰ ਲੱਗਿਆ ਹੁੰਦਾ ਜੀ।
0: ਹਾਂਜੀ ਹਾਂਜੀ,
1: ਤੇ ਮਤਲਬ ਉਹ ਕਿਹਦੀ ਸ਼ਾਇਦ ਮਰਿਆ ਸੀ?
0: ਬਿਲਕੁਲ ਹੈ ਜੀ,
1: ਤੇ ਉਹ ਗਲਤ ਇਹ ਹੈ ਵੀ ਉਹਨੂੰ ਤੁਸੀਂ ਭੁੱਲੀ ਬੈਠੇ ਹੋ, ਤੇ ਮੈਂ ਨਹੀਂ ਕਹਿੰਦਾ ਵੀ ਉਹ ਇਹ ਸਹੀ ਹੋਇਆ ਜਾਂ ਉਹ ਗਲਤ ਹੋਇਆ, ਵੀ ਤੁਸੀਂ ਆਪਦੇ ਤੇ ਵੀ ਦੇਖੋ ਨਾ, ਜੇ ਤੁਸੀਂ ਉਦੋਂ ਹੀ ਕਾਰਵਾਈਆਂ ਕੀਤੀਆਂ ਹੁਣ ਤਾਂ ਗਾਹਾਂ ਵਾਲੀ ਕਿਵੇਂ ਹੱਥ ਪਾਊਗਾ ਕੋਈ?
0: ਬਿਲਕੁਲ ਹੈ ਜੀ,
1: ਤੁਸੀਂ ਆਪਦੇ ਨੂੰ ਛਡਾਉਣੇ, ਹੁਣ ਦੱਸੋ ਕੀ ਇਹਦੇ ਕੋਈ ਸੰਵਿਧਾਨਕ ਉਹਦਾ ਕਿ ਇੱਕ SP ਆਲਮੋਸਟ ਕਲੋਜ਼ ਟੂ IPS ਅਫਸਰ ਹੁੰਦਾ?
0: ਬਿਲਕੁਲ ਹੈ ਜੀ,
1: ਤੇ ਹੁਣ ਤੂੰ ਧਮਕੀ ਦੇ ਰਿਹਾ,
0: ਬਿਲਕੁਲ
1: ਕੋਲ ਕੀ ਫੜ ਗਿਆ? ਮੈਂ ਤਾਂ ਕਹਿੰਦਾ ਫੜ ਕੇ ਇਹਨਾਂ ਨੂੰ ਪੁੱਠਾ ਡੰਗ ਦੇਣਾ ਹੀ ਚਾਹੀਦਾ ਉਹਨੂੰ, ਜਦੋਂ ਵੀ ਤੂੰ ਕੋਈ ਸ਼ਰਾਬ ਪੀਤੀ ਹੈ
0: ਬਿਲਕੁਲ
1: ਤੇਰੀ।
0: ਬਿਲਕੁਲ
1: ਪਤਾ ਨਹੀਂ ਪੁਲਿਸ ਵਾਲੇ ਵੀ ਕਿਹੜੀਆਂ ਚੀਜ਼ਾਂ ਦੇ ਬੱਝੇ ਹੋਏ ਨੇ, ਵੱਧ ਤੋਂ
0: ਜੀ
1: ਵੱਧ ਬਦਲੀ ਹੋ

0: ਲਾਈਨ ਹਾਜ਼ਰ ਹੋ ਜੂ, ਜੇ ਮੈਂ
1: ਬਿਲਕੁਲ ਜੀ
0: ਡੱਕਿਆ ਤੂੰ ਹੈਗਾ ਤੇ ਫੜ ਕੇ ਇੱਕ 4 ਘੰਟੇ ਲੱਗੇ ਹੋਣ ਨਾ,
1: ਜੀ
0: ਪਤਾ ਲੱਗ ਜਾਂਦਾ ਸਾਰਾ।
1: ਬਿਲਕੁਲ ਹੈ ਜੀ, ਕਿਉਂਕਿ ਔਜਲਾ ਸਾਹਿਬ ਵਿਸ਼ਵਾਸਘਾਤ ਹੋ ਰਿਹਾ ਨਾ, ਜਿਵੇਂ ਕਿ ਮੈਂ ਅੱਜ ਦਾ ਸ਼ੁਰੂਆਤ ਜਿਹੜੀ ਕੀਤੀ ਉੱਥੋਂ ਹੀ ਕੀਤੀ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ
0: ਉਹ
1: ਸਾਡੇ ਤੋਂ ਬਹੁਤ
0: ਲੋਕ ਵੀ ਉਹੋ ਜਿਹੇ
1: ਆਸਾਨ।
0: ਨੇ ਜੀ,
1: ਹਾਂ ਬਿਲਕੁਲ,
0: ਲੋਕ ਵੀ ਉਹੋ ਜਿਹੇ ਨੇ।
1: ਕੱਲ੍ਹ ਜਿਹੜਾ ਇਹ ਘਟਨਾ ਵਾਪਰੀ ਨਾ, ਪਰਿਵਾਰ ਸਮਝੌਤਾ ਕਰ ਗਿਆ, ਚਾਹੇ ਉਹ ਪੋਲੀਟੀਕਲ, ਇਹਨਾਂ ਨੇ ਵੀ ਤਾਂ ਪੋਲੀਟੀਕਲ ਬਣਾਇਆ, ਤੇ ਜਿਹੜੇ ਅਗਲੇ ਉਹਨਾਂ ਨੇ ਆਵਾਜ਼ ਚੱਕੀ ਉਹ ਵੀ ਪੋਲੀਟੀਕਲ, ਪਰ ਮੈਨੂੰ ਬੜੀ ਨਿਰਾਸ਼ਾ ਹੋਈ ਵੀ ਅਸੀਂ ਆਪਣੇ ਹੱਕਾਂ ਦੇ ਲਈ ਨਹੀਂ ਖੜ ਸਕਦੇ ਯਾਰ।
0: ਬਸ ਜੀ, ਦੂਏ ਰੋਟੀਆਂ ਛੱਕਣ ਆਏ ਹੋਏ ਸੀਗੇ,
1: ਜੀ
0: ਹਮਦਰਦੀ ਕਿਸੇ ਨੂੰ ਕਿਸੇ ਨਾਲ ਨਹੀਂ ਸੀਗੀ।
1: ਬਿਲਕੁਲ ਹੈ ਜੀ,
0: ਜੇ ਆਪਾਂ ਕਹੀਏ ਵੀ ਖੈਰੇ ਨੂੰ ਹਮਦਰਦੀ ਸੀ, ਖੈਰੇ ਨੂੰ ਆਏ ਸੀ ਵੀ ਚੀਮਾ ਜਿਹੜਾ ਸਾਰਿਆਂ ਨੂੰ ਵੱਧ ਬੋਲਦਾ ਵੀ ਇਹ ਠੋਕਿਆ
1: ਜੀ
0: ਜਾਵੇ, ਬਸ
1: ਬਿਲਕੁਲ ਹੈ ਜੀ,
0: ਉਹਦਾ ਆਪਦਾ ਟਾਰਗੇਟ ਸੀਗਾ ਜੀ, ਮੈਂ ਆਪਾਂ ਕਹਿ ਦਈਏ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਕੱਲ੍ਹ ਨੂੰ ਇਹਨਾਂ 'ਚੋਂ ਕਿਸੇ ਦੀ ਸਰਕਾਰ ਹੋਊ ਆਹੀ ਕੁਛ ਹੋਊ, ਇਹੀ ਕੁਛ ਦੂਜੇ
1: ਦੂਜਿਆਂ ਨੇ
0: ਕਰਨਗੇ ਜੀ,
1: ਕਰਨਾ ਜੀ।
0: ਮਰਨ ਵਾਲੇ ਦਾ ਮਰ ਗਿਆ,
1: ਜੀ
0: ਉਹ ਨੌਕਰੀ ਉਹਨੂੰ ਕਿਹੜਾ ਮਤਲਬ ਗਜ਼ਟ ਅਫਸਰ ਦੀ ਮਿਲਣ ਲੱਗੀ ਆ, ਇੱਥੇ
1: ਬਿਲਕੁਲ
0: ਦਿੜਵੇ ਗਲੀਆਂ ਨਾਲੀਆਂ ਸਾਫ਼ ਕਰਦਾ, ਉਹ ਫਿਰੀ ਜਾਊਗਾ, ਉਹਦੀ ਨੌਕਰੀ ਦੇ
1: ਜੀ,
0: ਦੇਣਗੇ
1: ਬਿਲਕੁਲ
0: ਤੀਜੇ ਦਰਜੇ ਚੌਥੇ ਦਰਜੇ ਦੀ,
1: ਜੀ
0: ਹੈਂ। ਅਸੀਂ ਫਿਰ ਇਹਦੇ ਵਿੱਚ ਮੈਸੇਜ ਕੀ ਦਿੱਤਾ ਜੀ, ਬਚਾਉਣ ਵਾਲੇ ਬਚ ਗਏ ਤੇ ਇੱਕ ਨੌਕਰੀ ਗੌਰਮੈਂਟ ਦਾ ਹੱਥ ਝਾੜਤਾ,
1: ਜੀ
0: ਤਾਂ ਕਹਿੰਦੇ ਸਾਨੂੰ ਠੋਕਣਾ ਚਾਹੀਦਾ, ਚਾਹੇ ਲਾਲਜੀਤ ਭੁੱਲਰ ਸੀ,
1: ਜੀ
0: ਜੇ ਉਹ ਗਲਤ ਆ ਤਾਂ ਅੰਦਰ ਹੈ, ਜੇ ਉਹਨੇ
1: ਜੀ
0: ਸਹੀ ਕੀਤਾ ਤਾਂ ਬਾਹਰ ਹੋਣਾ ਸੀ ਉਹ,
1: ਬਾਹਰ
0: ਪਰ
1: ਹੋਣਾ
0: ਇੱਕ
1: ਸੀ,
0: ਇੱਕ ਇੱਕ ਇੱਕ ਸਿਸਟਮ ਨੇ ਕੰਮ ਤਾਂ ਕੀਤਾ ਨਾ ਆਪਦਾ,
1: ਬਿਲਕੁਲ ਹੈ ਜੀ,
0: ਰਿਜ਼ਾਈਨ ਤਾਂ ਦਿੱਤਾ ਗਿਆ ਨਾ,
1: ਜੀ ਨਾਲੇ
0: ਜੇ ਉਹਨੇ
1: ਦੇਖੋ
0: ਉਹਨਾਂ ਨੂੰ
1: ਇੱਥੇ
0: ਸਵਾਲ
1: ਆਪਣੇ,
0: ਕਰਿਆ ਤੇ ਉਹ ਚੀਮੇ ਦੇ ਬੰਦੇ ਹੋਣਗੇ ਨਾ
1: ਬਿਲਕੁਲ
0: ਜਿਹੜਾ
1: ਹੈ ਜੀ,
0: ਇਹਨਾਂ ਕੋਲ ਕਰ ਗਏ,
1: ਕਰ ਗਏ ਜੀ, ਕਰ ਗਏ। ਨਾਲੇ ਦੇਖੋ ਆਪਣੇ ਇਹਨਾਂ ਮੁਲਕਾਂ ਦੇ ਵਿੱਚ ਇਦਾਂ ਕਦੇ ਹੋ ਸਕਦਾ ਜੀ ਕੋਈ ਗਲਤੀ ਹੋਈ ਹੋਵੇ, ਜਿਹੜੀ ਪੁਲਿਸ ਜਾਂ
0: ਕੱਲ
1: ਹੋਰ
0: ਉਹਦਾ
1: ਸਾਰੀਆਂ ਚੀਜ਼ਾਂ
0: ਸੰਸਕਾਰ
1: ਪੜਤਾਲ ਨਾ
0: ਕਰਿਆ,
1: ਕਰਦੀ ਹੋਵੇ ਨਾ।
0: ਜਿੰਨਾ ਉਹਦੇ ਸੰਸਕਾਰ ਕਰਨ ਤੇ ਜਿੰਨੀ ਪੁਲਿਸ ਉਹਦੇ ਸੰਸਕਾਰ ਤੇ ਲਾਈ ਜੀ, ਇੰਨੀ ਨਸ਼ੇ ਫੜਨ ਨੂੰ ਫੜ ਲੈਣ ਤਾਂ ਨਸ਼ਾ ਦੱਥ ਨੂੰ ਖਤਮ ਹੋ ਜੂਗਾ, ਜਿੱਥੇ ਤੱਕ ਇੰਨੀ
1: ਬਿਲਕੁਲ
0: ਪੁਲਿਸ
1: ਹੈ ਜੀ,
0: ਖੜੀ ਸੀ ਉੱਥੇ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਕਿੱਦਾਂ ਉਹਦੀ ਚਿਤਾ ਵੀ ਲਾ ਦਿੱਤੀ, ਉਹਦਾ ਲੱਕੜਾਂ ਵੀ ਸਿੱਟ ਸਿੱਟ ਚੱਕ ਚੱਕ ਕੇ ਮਾਰਦੇ ਨੇ, ਪਾਣੀ ਦੀ ਬਾਲਟੀ ਲੈ ਕੇ
0: ਮਘਾਲ
1: ਤੁਰੇ
0: ਵਾਲੇ ਪੁਲਿਸ
1: ਫਿਰਦੇ ਨੇ।
0: ਐਂ ਲਾਈ ਖੜੀ ਸੀ ਜਿਵੇਂ ਕਿੱਕਲੀ ਖੇਲਦੇ ਹੁੰਦੇ ਆ,
1: ਬਿਲਕੁਲ
0: ਤੇ ਇੰਨੀ ਪੁਲਿਸ ਦਾ ਊਂ ਦੜਬੇ ਚਲਾਈ ਹੋਵੇ ਤੇ
1: ਜੀ,
0: ਕੁਛ ਨਾ ਕੁਛ ਹੋ ਜਾਵੇ ਜੀ,
1: ਕੁਛ ਨਾ ਕੁਛ ਹੋ
0: ਗੱਲ ਹੈ,
1: ਜਾਵੇ
0: ਉਧਰ ਨੂੰ ਤੁਰਨਾ ਹੀ ਹੈ ਨਹੀਂ
1: ਜੀ, ਬਿਲਕੁਲ ਹੈ ਜੀ।
0: ਇਹ ਚਿੱਟਾ ਅਕਾਲੀ ਲੈ ਕੇ ਆਏ ਨੇ, ਜੇ ਉਹ ਲੈ ਕੇ ਆਏ ਸੀ ਕਾਂਗਰਸੀ ਲੈ ਕੇ ਆਈ ਤਾਂ ਹੀ ਤਾਂ ਘਰੇ ਬੈਠੇ ਨੇ ਉਹ,
1: ਬਿਲਕੁਲ
0: ਫਿਰ
1: ਹੈ ਜੀ,
0: ਤੁਸੀਂ ਵੀ 4:30 ਕੋਈ ਦੱਸ ਦਿਓ ਕੀ ਕਰਿਆ,
1: ਬਿਲਕੁਲ ਹੈ ਜੀ। ਹੁਣ
0: ਮੈਂ
1: ਬੀਜੇਪੀ,
0: ਰੌਲਾ ਪਾ ਰਿਹਾ, ਇੱਕ ਪੋਸਟਰ ਲਾ ਰਹੇ, ਹੁਣ
1: ਹੁਣ
0: ਤਾਂ ਕੁਛ ਨਹੀਂ
1: ਬੀਜੇਪੀ
0: ਹੈ,
1: ਆ ਗਈ ਆ, 15 ਸਾਲ ਪਹਿਲਾਂ ਇਹਨਾਂ ਨੇ ਲਾ
0: ਪਤਾ
1: ਲੈਣੀ
0: ਨਹੀਂ,
1: ਜੀ
0: ਮੈਂ ਤਾਂ ਹੈਰਾਨ ਆ ਵੀ ਦੇਖੋ ਕੀ ਕੁਛ ਚੱਲ ਰਿਹਾ
1: ਜੀ,
0: ਹੈ, ਕਦੇ ਧਰਨੇ, ਕਦੇ ਮੁਜ਼ਾਹਰੇ, ਕਦੇ
1: ਯਾਤਰਾਵਾਂ, ਪੰਜਾਬ
0: ਨਗਰ
1: ਯਾਤਰਾ,
0: ਕੀਰਤਨ, ਕਦੇ
1: ਨਸ਼ਾ
0: ਯਾਤਰਾਵਾਂ
1: ਛਡਾਓ
0: ਚੱਲ ਰਹੀਆਂ,
1: ਯਾਤਰਾਵਾਂ,
0: ਐ ਕੋਈ ਆਪਦੇ ਧਰ,
1: ਵਕੀਲ,
0: ਕੋਈ ਕਿਸਾਨ ਜਥੇਬੰਦੀ ਆਪਦੇ ਧਰਨੇ ਲਾਈ ਫਿਰਦੀਆਂ, ਫਿਰ ਰੈਲੀਆਂ,
1: ਜੀ
0: ਮਤਲਬ ਪੰਜਾਬ ਚੱਲ ਕਿਵੇਂ ਰਿਹਾ, ਮੈਨੂੰ ਤਾਂ ਮੈਂ ਅੱਜ ਇਹੀ ਸੋਚੀ ਜਾਂਦਾ ਵੀ ਯਾਰ
1: ਬਿਲਕੁਲ ਹੈ
0: ਇਹ ਇਹ ਮੇਰੇ ਹਿਸਾਬ ਨਾਲ ਫਿਰ ਇੱਕ ਕੰਮੇ ਹੈ ਜੀ,
1: ਜੀ ਬਿਲਕੁਲ ਹੈ ਜੀ,
0: ਇੱਕ
1: ਬਿਲਕੁਲ ਹੈ।
0: ਹੁਣ ਮੈਂ ਰੋਜ਼ 10 ਘੰਟੇ ਕੰਮ ਕਰਦਾ, ਤੁਸੀਂ ਜੋਬ ਕਰਦੇ ਹੋ, ਜੋਬ
1: ਜੀ
0: ਫਿਰ ਇਹਨਾਂ ਲਈ ਇਹ ਜੋਬ ਆ ਮੇਰੇ ਹਿਸਾਬ ਨਾਲ, ਫਿਰ
1: ਔਜਲਾ
0: ਜੋਬ
1: ਸਾਹਿਬ
0: ਆ,
1: ਆਪਣੇ ਲਈ ਤਾਂ ਇੱਕ ਇੱਕ ਮਿੰਟ ਕੀਮਤੀ ਆ, ਸਾਰਾ ਕੁਝ ਕਰਨਾ
0: ਮੈਂ
1: ਹੁੰਦਾ, ਜੋਬਾਂ
0: ਚਾਹੇ ਕੋਈ ਵੀ
1: ਕਰਨੀਆਂ,
0: ਹੈ
1: ਘਰ ਦਾ
0: ਚਾਹੇ
1: ਵੀ ਦੇਖਣਾ ਸਾਰਾ
0: ਚਾਹੇ
1: ਨਾ,
0: ਚਾਹੇ ਰਾਜਨ ਜੀ ਨੇ
1: ਇੰਨੇ
0: ਜੋਬ
1: ਵੇਲੇ ਨੇ
0: ਰੋਟੀ ਨਾ,
1: ਲੋਕ
0: ਮੁਕੱਦਰ ਜੀ ਨੇ ਆ, ਗੁਰੀਬੀਰ ਦੀ ਵੀ ਗੱਲ ਸੁਣਦੇ ਹੁੰਦੇ ਆ
1: ਜੀ,
0: ਤੇ ਜੇ ਜੇ ਫਿਰ ਇਹਨਾਂ ਕੋਲ ਤਾਂ ਮਰਨ ਦਾ ਟਾਈਮ ਹੈ ਨਹੀਂ,
1: ਬਿਲਕੁਲ
0: ਤੇ
1: ਬਿਲਕੁਲ
0: ਰੋਟੀ ਬਸਾਂ ਚੱਲਦੀ ਹੈ
1: ਜੀ,
0: ਫਿਰ ਮੈਂ ਮੇਰੇ ਹਿਸਾਬ ਨਾਲ ਜਿਹੜੇ ਇੰਨਾ ਕੁਛ ਕਰਦੇ ਫਿਰਦੇ ਨੇ, ਫਿਰ ਉਹ ਵੀ ਉਹਨਾਂ ਦੇ ਲਈ ਵੀ ਇੱਕ ਜੋਬ ਆ ਇਹ,
1: ਬਿਲਕੁਲ ਬਿਲਕੁਲ, ਕੁਝ ਨਾ ਕੁਝ
0: ਉਹ
1: ਤਾਂ
0: ਕੀ
1: ਕਮਾਈ
0: ਹੈ,
1: ਹੁੰਦੀ ਹੋਏਗੀ, ਕੁਝ ਨਾ ਕੁਝ ਤਾਂ ਪੱਲੇ
0: ਕੁਛ ਤਾਂ
1: ਪੈਂਦਾ ਹੀ
0: ਹੋਊਗਾ ਹੀ, ਫਿਰ
1: ਹੋਊਗਾ,
0: ਇੰਨਾ ਵਿਹਲਾ ਰਹਿ ਕੇ ਵੀ ਫਿਰ ਕਿਵੇਂ ਚੱਲੀ ਜਾਂਦਾ,
1: ਕਿਵੇਂ ਚੱਲੀ ਜਾਂਦਾ ਜੀ, ਬਿਲਕੁਲ ਹੈ ਜੀ।
0: ਚਲੋ ਅੱਗੇ ਵਾਲਾ ਕੰਮ ਤਾਂ ਹੈ ਨਹੀਂ ਸੀ ਵੀ ਅੱਗੇ, ਮਤਲਬ ਕੋਈ ਖਰਚਾ ਹੀ ਨਹੀਂ ਸੀ ਬਾਹਰੋਂ ਹੁੰਦਾ ਪਰਿਵਾਰ
1: ਜੀ
0: ਦਾ, ਨਾ ਕੋਈ ਸਕੂਟਰ ਹੁੰਦਾ ਸੀ ਵੀ ਮਤਲਬ ਤੇਲ, ਹੁਣ ਤਾਂ ਹਰ ਚੀਜ਼ ਦਾ ਖਰਚਾ,
1: ਜੀ
0: ਹਰ ਚੀਜ਼ ਅਸੀਂ ਮੁੱਲ ਲੈਂਦੇ ਹਾਂ, ਫੋਨਾਂ ਦੇ ਖਰਚੇ ਆ, ਉਹ ਖਰਚੇ ਆ, ਖਰਚੇ ਤੇ ਉਹ ਕਿਵੇਂ ਕਿੱਥੋਂ ਭਰਪਾਈ ਹੁੰਦੀ ਹੈ ਜੀ,
1: ਜੀ
0: ਪਤਾ ਨਹੀਂ,
1: ਮਹਿੰਗਾਈ ਇੰਨੀ
0: ਤਕੜੇ
1: ਵੱਧ
0: ਹੈ ਜੀ
1: ਗਈ।
0: ਪੰਜਾਬ ਮੇਰੇ ਹਿਸਾਬ ਨਾਲ, ਤਕੜਾ ਹੀ ਆ ਪੰਜਾਬ,
1: ਨਹੀਂ ਉਹ ਕਹਿੰਦੇ ਨਾ
0: ਦੇਖੋ
1: ਪੰਜਾਬ ਵੱਸਦਾ ਗੁਰੂਆਂ ਗੁਰੂਆਂ ਦੇ ਨਾਂ ਤੇ
0: ਤੁਸੀਂ ਆ ਪਿੱਛੇ ਉੱਥੇ ਬਟਾਲੇ ਕਿੱਥੇ ਜਿੱਥੇ ਬਾਬੇ ਦੇ ਗੁਰਪੁਰਾ ਤੇ ਕਿੰਨੀ ਰੈਲੀਆਂ, ਜਿੰਨੀ ਜਿਹਨਾਂ ਨੇ ਵੀ ਰੈਲੀਆਂ ਕੀਤੀਆਂ, ਕਹਿੰਦੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ ਤੇ ਉੱਥੇ ਗੁਰਦੁਆਰੇ ਵੀ ਤਿਲ ਸਿੱਟਣ ਨੂੰ ਜਗ੍ਹਾ ਨਹੀਂ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਫਿਰ ਇਹ ਮੇਰੇ ਹਿਸਾਬ ਨਾਲ ਤਾਂ ਕੰਮੇ ਹੈ ਜੀ, ਕਿਸੇ ਕੋਈ
1: ਜੀ
0: ਵੀ ਹੈ,
1: ਬਿਲਕੁਲ
0: ਰੈਲੀਆਂ ਤੇ ਵੀ ਦੇਖ ਲਓ, ਕਿਤੇ ਵੀ ਦੇਖ ਲਓ, ਕਿਸੇ
1: ਬਿਲਕੁਲ ਜੀ,
0: ਗੁਰਦੁਆਰੇ ਚਲੇ ਜਾਓ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ, ਕਿਤੇ ਮੰਦਰ ਚਲੇ ਜਾਓ ਉੱਥੇ ਤਿਲ
1: ਉੱਥੇ
0: ਸਿੱਟਣ ਨੂੰ
1: ਜੀ,
0: ਜਗ੍ਹਾ ਨਹੀਂ, ਤੇ ਫਿਰ ਪਤਾ ਨਹੀਂ ਕਾਹਦਾ ਕਾਰੋਬਾਰ ਆ ਜੀ, ਕੋਈ ਕੁਛ ਨਾ ਕੁਛ ਤਾਂ ਨਿਕਲਦਾ ਹੀ ਹੈ ਜੀ, ਧੰਨਵਾਦ ਜੀ,
1: ਥੈਂਕ ਯੂ
0: ਠੀਕ
1: ਜੀ
0: ਹੈ,
1: ਔਜਲਾ ਸਾਹਿਬ, ਸ਼ੁਕਰੀਆ, ਧੰਨਵਾਦ। ਲਓ ਦੋਸਤੋ, ਇਹ ਸਨ ਸਿਕੰਦਰ ਸਿੰਘ ਔਜਲਾ ਸਾਹਿਬ ਆਖਰੀ ਕਾਲ ਦੇ ਵਿੱਚ, ਤੇ ਤੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਮੈਨੂੰ ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਜੀ।

0: ਗੁਲਾਮੀ ਕਰੋ ਲਾਉਣੀ ਹੈ ਤੇ ਰਾਸਤਾ ਅਖਤਿਆਰ ਕਰਨਾ ਪੈਣਾ, ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ, ਪਰ ਇਹ ਨਹੀਂ ਲੈ ਕੇ ਮੁੱਠੀ ਉੱਤੇ ਤੇ ਰੇਹੜੀ ਵਾਸਤੇ ਰਿਕਸ਼ੇ ਵਾਲਾ ਰੋਡ ਦਿਓ, ਜਾ ਕੇ ਦੀ ਦੁਕਾਨ ਲੁੱਟ ਲਵੋ, ਹੋਰ ਕੋਈ ਚੋਰੀ ਕਰ ਲਿਆਵੋ, ਇਹ ਸਿੱਖੀ ਦਾ ਅਸੂਲ ਨਹੀਂ।
1: ਕੀ ਉੱਥੇ ਤੁਸੀਂ ਆ ਵਿਧਵਾਵਾਂ ਨੇ, ਮੈਂ ਇਹਨਾਂ ਨੂੰ ਸਿਲਾਈ ਮਸ਼ੀਨ ਦੇ ਰਿਹਾ ਹਾਂ ਇਹ ਤਾਂ ਕਿ ਇਹਨਾਂ ਦਾ ਵਗੈਰਾ ਚੱਲੇ ਜਾਂ ਕੁਛ ਹੋਵੇ
2: ਜੀ।
1: ਜੇ ਤੁਸੀਂ ਇਹੋ ਜਿਹਾ ਕੰਮ ਕਰਨਾ ਉਹਨਾਂ ਨੂੰ ਸਟੇਜ ਤੇ ਲਿਆ ਕੇ, ਮੰਚ ਤੇ ਲਿਆ ਕੇ ਪਬਲਿਕਲੀ, ਉਹਨਾਂ ਹਰੇਕ ਬੰਦੇ ਦਾ ਸਵੈ ਮਾਣ ਹੈ
2: ਜੀ,
1: ਉਹਦੀ ਆਪਣੀ ਇੱਜ਼ਤ ਹੈ, ਇੱਕ ਦੇ ਆਓ ਘਰੇ ਜਾ ਕੇ,
2: ਬਿਲਕੁਲ
1: ਇਹਦਾ ਰੌਲਾ ਪਾਉਣ ਦੀ ਲੋੜ ਹੈ
2: ਜੀ।
1: ਤੋ ਇਹ ਦੇਖੋ ਇਹਦੇ ਬਾਰੇ ਅਲੱਗ ਅਲੱਗ ਹਰੇਕ ਬੰਦੇ ਦਾ ਆਪਣਾ ਇੱਕ ਪਰਸਪੈਕਟਿਵ ਹੋ ਸਕਦਾ, ਕੋਈ ਕੁਝ ਸੋਚ ਸਕਦਾ ਹੈ, ਕੋਈ ਕਹੇਗਾ ਕਿ ਹਾਂ ਇਹਦੀ ਚਰਚਾ ਕਰਨੀ ਚਾਹੀਦੀ ਹੈ, ਕੋਈ ਕਹੇਗਾ ਬਿਲਕੁਲ ਨਹੀਂ ਕਰਨੀ ਚਾਹੀਦੀ
2: ਜੀ।
1: ਪਰ ਜੋ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਇਹ ਬਿਲਕੁਲ ਕਿਸੇ ਸਟੇਜ ਤੇ ਖੜਾ ਕੇ ਕਿਸੇ ਨੂੰ ਕਹਿਣਾ ਵੀ ਆਹ ਗਰੀਬ ਹੈ ਇਹਨੂੰ ਮੈਂ ਲਿਫਾਫਾ ਦੇ ਰਿਹਾ, ਜਾਂ ਉਹ ਕੋਈ ਮਤਲਬ ਕਹਿ ਲਓ ਵੀ ਮਦਦ ਘੱਟ ਤੇ ਉਹਦੀ ਬੇਇੱਜ਼ਤੀ ਵਾਲਾ ਕੰਮ ਜ਼ਿਆਦਾ ਆਪਾਂ ਕਰ ਰਹੇ
2: ਹਾਂ। ਜਿੱਦਾਂ ਔਜਲਾ ਸਾਹਿਬ ਨੇ ਵੀ ਲਿਖਿਆ ਕਿ ਸਕੀਮ ਦੇ ਵਿੱਚ ਉਹ ਸਕੀਮ ਲਾ ਲੈਂਦੇ, ਹੁਣ ਕਈ ਵਾਰੀ ਪਤਾ ਲੱਗ ਜਾਂਦਾ ਕਿ ਆਹ ਬੰਦਾ ਕਿਸੇ ਦੀ ਹੈਲਪ ਕਰ ਰਿਹਾ ਤੇ ਉਹਨੂੰ ਫਿਰ ਫੋਨਾਂ ਦੇ ਉੱਤੇ ਕਾਲਾਂ ਕਰ ਜਾਂ ਸੰਪਰਕ ਲੈ ਕੇ, ਜਾਂ ਉਹਦੇ ਜੇ ਪਹੁੰਚ ਹੋਵੇ ਤਾਂ ਘਰ ਤੱਕ ਵੀ ਪਹੁੰਚ ਕਰ ਲੈਂਦੇ ਆ, ਉਹ ਕਹਿੰਦੇ ਭਾਈ ਤੁਸੀਂ ਸਾਡੀ ਹੈਲਪ ਕਰੋ, ਫਿਰ ਉਹ ਤੋਂ ਵੀ ਕਈ ਵਾਰੀ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿੰਨੀ ਕੁ ਮਦਦ ਕਰ ਸਕਦੇ ਹਾਂ ਜਾਂ ਕਿੰਨੀ ਕੁ ਕਰਨੀ, ਉਹ ਅਗਲੇ ਦੀ ਉਹਦੀ ਮਨ ਦੀ ਤਸੱਲੀ ਆ ਜਾਂ ਮਰਜ਼ੀ ਹੋ ਸਕਦੀ ਹੈ, ਪਰ ਉਹ ਆਪਣੇ ਜਿਹੜੇ ਕੁਝ ਲੋਕ ਐਸੇ ਆ ਨਾ ਫਿਰ ਉਹ ਪਿੱਛਾ ਨਹੀਂ ਛੱਡਦੇ ਜੀ, ਇਸ ਕਰਕੇ ਵੀ ਸ਼ਾਇਦ ਹੋ ਸਕਦਾ ਕਿ ਉਹ ਕਹਿੰਦੇ ਭਾਈ ਚੁੱਪ ਚੁਪੀਤੇ ਕਰ ਲੈਂਦੇ ਆ।
1: ਹਾਂਜੀ ਬਿਲਕੁਲ, ਉਹੀ ਨਾ ਸਿਚੁਏਸ਼ਨ ਦੇ ਹਾਲਾਤ ਨਾਲ, ਹਾਲਾਤ ਦੇ ਮੁਤਾਬਕ, ਸਿਚੁਏਸ਼ਨ ਦੇ ਮੁਤਾਬਕ ਵੱਖਰੇ ਵੱਖਰੇ, ਕਿਉਂਕਿ ਇਹਦਾ ਕੋਈ ਆਪਾਂ ਇੱਕ ਸੂਤਰੀ ਫਾਰਮੂਲਾ ਨਹੀਂ ਬਣਾ ਸਕਦੇ ਕਿ ਆਹ ਰੂਲ ਬਣ ਗਿਆ ਜੀ ਹੁਣ ਇਹੀ ਸਾਰੇ ਫਾਲੋ ਕਰਨਗੇ, ਇਹ ਸਮੇਂ ਸਥਿਤੀ ਦੇ ਮੁਤਾਬਕ ਬਦਲ ਸਕਦੇ ਆ ਤੇ ਉਹਦੇ ਮੁਤਾਬਕ ਬਦਲਨੇ ਚਾਹੀਦੇ ਵੀ ਆ
2: ਜੀ।
1: ਮੁੱਖ ਜਿਹੜੀ ਚੀਜ਼ ਆ ਦੋ ਦੇਖੋ, ਮੰਤਵ ਕੀ ਆ, ਮੇਨ ਤਾਂ ਇਹ ਆ ਕਿ ਆਪਾਂ ਕਿਸੇ ਲੋੜਵੰਦ ਦੀ ਸਹਾਇਤਾ ਕਰ ਰਹੇ ਹਾਂ, ਔਰ ਅਸੀਂ ਇਸ ਕਰਕੇ ਕਰ ਸਕਦੇ ਹਾਂ ਕਿਉਂਕਿ ਅਸੀਂ ਉਸ ਕੁਦਰਤ ਨੇ ਸਾਡੇ ਨੂੰ ਬਲੈਸਡ ਕੀਤਾ, ਇੰਨੀ ਉਹਨੇ ਕਿਰਪਾ ਕੀਤੀ ਹੈ ਕਿ ਅਸੀਂ ਕਿਸੇ ਦੀ ਮਦਦ ਕਰਨ ਜੋਗੇ ਹੈਗੇ ਆ
2: ਜੀ।
1: ਇਸ ਕਰਕੇ ਅਸੀਂ ਕਰਨਾ ਚਾਹੁੰਦੇ ਹਾਂ, ਸਾਡੇ ਦਿਲ ਚ ਆ ਗਿਆ ਵੀ ਠੀਕ ਹੈ ਇਹਦਾ ਆਪਾਂ ਭਲਾ ਕਰ ਲਈਏ, ਜਾਂ ਆਪਾਂ ਪਿੰਡ ਦੇ ਵਿੱਚ ਕੋਈ ਆਹ ਚੀਜ਼ ਚਾਹੀਦੀ ਆ, ਆਪਣੇ ਮਹੱਲੇ ਚ ਆਹ ਚੀਜ਼ ਚਾਹੀਦੀ, ਆਪਾਂ ਇਹ ਕੰਮ ਆਪਾਂ ਕਰ ਲਿਆ
2: ਜੀ,
1: ਸਾਡੇ ਦਿਲ ਚ ਆਈ ਗੱਲ ਆਪਾਂ ਕਰ ਲਿਆ ਜੀ, ਕਿਉਂਕਿ ਠੀਕ ਆ। ਉਸ ਪੁਆਇੰਟ ਨਾਲ ਆਪਾਂ ਦੇਖੀਏ ਤਾਂ ਇਹ ਕਹਿ ਲੋ ਵੀ ਬੜੀ ਸਮਾਜ ਲਈ ਫਾਇਦੇਮੰਦ ਗੱਲ ਏ
2: ਜੀ। ਜਿਵੇਂ ਸੈਣੀ ਸਾਹਿਬ ਲਿਖਦੇ ਆ ਕਿ ਕਹਿੰਦੇ ਭਾਰਤ ਸਾਹਿਬ ਸਾਡੇ ਪਿੰਡ ਦੇ ਨਾ ਇੱਕ ਬਾਰਬਰ ਸੀਗਾ ਜੀ, ਤੇ ਪਿੰਡ ਦਾ ਤੇ ਕਹਿੰਦੇ ਆ ਉਹਦੇ ਦੱਸਣ ਦੇ ਮੁਤਾਬਕ ਕਿ ਮੈਂ ਵਾਲ ਕੱਟੇ ਤੇ ਮੇਰੇ ਪੈਸੇ 3 ਮਹੀਨੇ ਨਹੀਂ ਦਿੱਤੇ ਤੇ ਨਗਰ ਕੀਰਤਨ ਦੇ ਉੱਤੇ ਕੇਲਿਆਂ ਦਾ ਲੰਗਰ ਲਾਏ ਬੈਠਾ ਸੀ।
1: ਬਿਲਕੁਲ ਜੀ ਬਿਲਕੁਲ
2: ਉਹ ਕਹਿੰਦਾ ਸ਼ਾਇਦ ਉੱਪਰੋਂ ਕਿਤੋਂ ਡਿੱਗਣ ਗਏ ਤਾਂ ਮੈਂ ਉਹਦੇ ਮੋੜ ਦਾਂਗਾ ਜੀ, ਇਸ ਚਾਲ ਦੇ ਵਿੱਚ ਚੱਲਦਾ ਪਿਆ ਸੀ ਸ਼ਾਇਦ ਜੀ।
1: ਬਿਲਕੁਲ ਜੀ, ਇੱਕ ਸੈਟਅਪ ਹੈ ਦੇਖੋ, ਜਿਹੜੇ ਗੁਰੂ ਸਾਹਿਬਾਨ ਨੇ ਲੰਗਰ ਪ੍ਰਥਾ ਦਾ ਕੋਨਸੈਪਟ ਲਿਆਂਦਾ ਕਿ ਭਾਈ ਇੱਕ ਲਾਈਨ ਚ ਬਹਿ ਕੇ ਸਾਰੇ ਖਾਓ, ਬਰਾਬਰ ਉੱਥੇ ਛੱਕ ਲਓ, ਭੋਜਨ ਚੱਕਣਾ ਵੱਖਰੀ ਕੇ, ਥਾਲੀ ਲੱਗਣੀ, ਕੁਛ ਨੀ ਹੋਣਾ। ਪਹਾੜ ਦੇ ਰਾਜਿਆਂ ਦੀ ਜਿਹੜੀ ਲੜਾਈ ਵੀ ਇਸੇ ਕਰਕੇ ਹੋ ਰਹੀ ਸੀ ਵੀ ਉਹ ਚਾਹੁੰਦੇ ਸੀ ਕਿ ਅਸੀਂ ਤਾਂ ਬਣਨ ਨੂੰ ਤਿਆਰ ਆ ਜੀ, ਮਤਲਬ ਇੱਧਰ ਤੁਹਾਡਾ ਜਿਹੜਾ ਅਡੋਪਟ ਕਰਾਂਗੇ ਰਸਤਾ, ਕਿਉਂਕਿ ਸਭ ਤੋਂ ਵਧੀਆ ਰਸਤਾ ਲੱਗਦਾ ਸਾਨੂੰ, ਪਰ ਸਾਡੀ ਕਿਉਂਕਿ ਅਸੀਂ ਉੱਪਰ ਵਾਲੇ ਬੰਦੇ ਆ, ਥੋੜਾ ਜਿਹਾ ਲੈਵਲ ਸਾਡਾ ਅੱਪ ਹੈ, ਇਸ ਕਰਕੇ ਸਾਨੂੰ ਥੋੜੀ ਜਿਹੀ ਵੱਖਰੀ ਕੋਈ ਕੁਰਸੀ ਲਾ ਦਿਓ ਜਾਂ ਵੱਖਰਾ ਕੋਈ ਅਲੱਗ ਕੋਈ ਤੰਬੂ ਲਾ ਦਿਓ, ਅਸੀਂ ਉੱਥੇ ਛੱਕ ਲਿਆ ਕਰਾਂਗੇ ਆ ਕੇ, ਸਾਡੀ ਇਹ ਜੀ ਕੋਈ ਸੁਵਿਧਾ ਕਰ ਦਿਓ ਜੀ, ਆਪਾਂ ਮਤਲਬ ਐਂ ਕਰ ਲਿਆ ਕਰਾਂਗੇ। ਉਹ ਨਹੀਂ, ਮਨਜ਼ੂਰੀ ਨਹੀਂ ਮਿਲੀ ਉਹਨੂੰ, ਕਹਿੰਦੇ ਵੀ ਆਹ ਥੋੜੂ ਕਰਨਾ, ਬੰਦੀਆਂ ਵਾਲਾ ਚੱਕਰ ਨੀ ਹੈਗਾ, ਇੱਥੇ ਸਭ ਇੱਕ ਹੈ,
2: ਇੱਕੋ ਹੀ ਹੈ।
1: ਤੋ ਉਹ ਉੱਥੇ ਉੱਥੇ ਅਮਲਾਂ ਦੇ ਹੋਣਗੇ ਨਬੇੜੇ, ਕਿਸੇ ਨੇ ਤੇਰੀ ਯਾਦ ਪੁੱਛਣੀ, ਉਹ ਚੱਕਰ ਤਾਂ ਉਹੀ ਆ
2: ਜੀ।
1: ਤੋ ਅਮਲ ਜਿਹੜੇ ਆ ਜਾਂ ਚੰਗੇ ਕੰਮ, ਇਹੀ ਦਾਨ ਪੁੰਨ ਉਹਨਾਂ ਦਾ ਇੱਕ ਹਿੱਸਾ ਜਿਹੜਾ ਉਹ ਆਪਾਂ ਕਹਿੰਦੇ ਵੀ ਹੈਗਾ। ਮੰਨ ਲਓ ਕੋਈ ਬੰਦਾ ਟੀਚਰ ਆ
2: ਜੀ,
1: ਉਹ ਉੱਥੇ ਜਾ ਕੇ ਪੜ੍ਹਾਈ ਨੀ ਰਿਹਾ ਬੱਚਿਆਂ ਨੂੰ, ਤੇ ਉਹਦਾ ਕਹਿ ਲਓ ਵੀ ਉਹ ਆਪਣੇ ਕੰਮ ਨਾਲ ਇਨਸਾਫ਼ ਨੀ ਕਰ ਰਿਹਾ। ਕੋਈ ਡਾਕਟਰ ਹੈ ਉੱਥੇ ਜਾ ਕੇ ਇਲਾਜ ਨੀ ਕਰ ਰਿਹਾ, ਉੱਥੇ ਜਾ ਕੇ ਵੀ ਮੰਨ ਲਓ ਰੀਲਾਂ ਹੀ ਦੇਖੀ ਜਾਂਦਾ ਜਾਂ ਕੁਛ ਇਹੋ ਜਿਹਾ ਕੰਮ, ਆਪਣੇ ਹੋਰ ਕੰਮ ਦੇ ਵਿੱਚ ਬਿਜ਼ੀ ਆ ਜਾਂ ਜੋ ਕੰਮ ਉਹਦਾ ਹੈਗਾ ਉਹ ਨਹੀਂ ਕਰ ਰਿਹਾ, ਤਾਂ ਉਹ ਘੱਟੋ ਘੱਟ ਉਹ ਆਪਣਾ ਕੰਮ ਤਾਂ ਨਹੀਂ ਕਰ ਰਿਹਾ, ਔਰ ਪਲੱਸ ਨੁਕਸਾਨ ਜ਼ਿਆਦਾ ਕਰ ਰਿਹਾ ਸੋਸਾਇਟੀ ਦਾ ਵੀ ਤੇ ਆਪਣੇ ਕਿੱਟੇ ਦਾ ਵੀ ਨੁਕਸਾਨ ਕਰ ਰਿਹਾ ਤੇ ਆਪਣੀ ਅਕਸ ਨੂੰ ਵੀ ਖਰਾਬ ਕਰ ਰਿਹਾ, ਤੇ ਦਾਨ ਪੁੰਨ ਵਾਲਾ ਤਾਂ ਛੱਡ ਹੀ ਦਿਓ।
2: ਬਿਲਕੁਲ ਹੈ ਜੀ,
1: ਉਹੀ ਹੈ ਨਾ ਕਿ ਕੁਦਰਤ ਨੇ ਸਾਨੂੰ ਅਗਰ ਸਮਰੱਥ ਕਰ ਦਿੱਤਾ ਕਿ ਤੂੰ ਭਾਈ ਲੋਕਾਂ ਦੀ ਹਮਾਇਤ ਕਰਨ ਜੋਗਾ ਹੋ ਗਿਆ ਤੇ ਕਰ ਲਾ ਤੇ ਕਰ ਦਿਓ, ਕੋਈ ਦਿੱਕਤ ਨਹੀਂ ਉਹ ਚ
2: ਜੀ। ਪਰ ਕੁਝ ਲੋਕ ਸ਼ਮੀ ਜੀ ਇਹਨਾਂ ਮੁਲਕਾਂ ਦੇ ਵਿਚ ਵੀ ਕੁਝ ਲੋਕਾਂ ਦੇ ਨਾਲ ਵਾਹ ਵਸਦਾ ਪੈਂਦਾ ਹੈ ਤੇ ਉਹ ਕੁਝ ਲੋਕਾਂ ਦੀ ਸੋਚ ਇਸ ਤਰ੍ਹਾਂ ਦੀ ਵੀ ਹੈ ਕਿ ਭਾਈ ਰੱਬ ਨੇ ਇਹਨਾਂ ਨੂੰ ਜੰਮੇ ਹੀ ਇਸ ਤਰ੍ਹਾਂ ਆ ਤੇ ਇਹਨਾਂ ਨੂੰ ਅਸੀਂ ਸੁਧਾਰਾਂਗੇ ਤਾਂ ਕਿੱਦਾਂ ਮਤਲਬ ਕਿ ਕੁਝ ਹੋ ਹੀ ਨਹੀਂ ਸਕਦਾ ਕਿ ਉਹਨਾਂ ਦੇ ਕਰਮਾਂ ਦੇ ਵਿਚ ਲਿਖੀ ਆਈ ਇਹ ਚੀਜ਼ਾਂ ਨੇ। ਕੁਝ ਲੋਕ ਇਹ ਵੀ ਮੰਨਦੇ ਆ ਜੀ, ਵਿਸ਼ਵਾਸ ਰੱਖਦੇ ਆ।
1: ਹਰ ਤਰ੍ਹਾਂ ਦੇ ਲੋਕ ਹੈ ਜੀ, ਦੇਖੋ ਇਹੀ ਤਾਂ ਗੱਲ ਹੈ ਵੀ ਦੁਨੀਆਂ ਰੰਗ ਬਰੰਗੀ ਆ
2: ਜੀ,
1: ਇਹਦੇ ਚ ਕਦੇ ਵੀ ਇਹ ਹੋ ਨਹੀਂ ਸਕਦਾ ਕਿ ਇੱਕੋ ਸੋਚ ਵਾਲੇ ਬੰਦੇ ਜ਼ਿਆਦਾ ਹੋ ਜਾਣ ਜਾਂ ਉਹਨਾਂ ਸਾਰਿਆਂ ਦੀ ਸਹਿਮਤੀ ਹੋ ਜਾਏ
2: ਜੀ।
1: ਹਰੇਕ ਦੀ ਆਪਣੀ, ਇੱਕ ਬੰਦਾ ਕਿ ਉਹ ਕਹਿੰਦਾ ਜੀ ਮੈਂ ਵਣ ਮਹਾਂ ਉਤਸਵ ਮਨਾ ਰਿਹਾ ਕਿ ਮੈਂ ਬੂਟੇ ਲਾਊਂਗਾ ਜੀ, ਅੱਜ 100 ਬੂਟਾ ਲਾਤਾ ਜੀ ਰਲ ਸਕਦੇ ਕੰਢੇ। ਦੂਜਾ ਬੰਦਾ ਆ ਰਿਹਾ ਕਹਿੰਦਾ ਜੀ ਮੈਂ ਪਟਕੇ ਲੈ ਜਾਣੇ ਆਪਣੇ ਖੇਤਾਂ ਚ ਲਾਉਣੇ ਆ, ਉਹ 100 ਬੂਟਾ ਪੱਟ ਕੇ ਖੇਤਾਂ ਚ ਵੀ ਲਾ ਰਿਹਾ, ਸੜਕ ਤੇ ਸਜਾਵਟ ਪਾ ਤੇ ਗਮਲੇ ਰੱਖੇ। ਦੂਜਾ ਬੰਦਾ ਘਰ ਲੈ ਗਿਆ ਚੱਕ ਕੇ ਕਹਿੰਦਾ ਆਪਣੇ ਬਰਾਂਡੇ ਚ ਲਾਉਣੇ ਗਮਲਾ, ਇਹ ਬਹੁਤ ਸੋਹਣਾ
2: ਜੀ।
1: ਤੋ ਉਹ ਹੈ ਤਾਂ ਉਹ ਵੀ ਇਸੇ ਸਮਾਜ ਚ ਰਹਿ ਰਹੇ
2: ਆ।
1: ਇੱਥੇ ਤੁਸੀਂ ਏਦਾਂ ਦੇ ਵੀ ਵੀਡੀਓ ਦੇਖੇ ਹੋਣਗੇ ਬੜੇ ਵਾਇਰਲ ਹੋਏ ਆ ਕਿ ਬੰਦੇ ਹੋਟਲ ਚ ਠਹਿਰੇ, ਜਦੋਂ ਉਹਨਾਂ ਨੇ ਚੈੱਕ ਆਊਟ ਕੀਤਾ ਤੇ ਉਹਦੇ ਵਿੱਚ ਚਾਦਰਾਂ ਟੂਟੀਆਂ ਉਹ ਵੀ ਖੋਲ ਕੇ ਲੈ ਗਏ ਤੇ ਜਿਹੜੇ ਵਿੱਚ ਭਾਂਡੇ ਟੀਂਡੇ ਉਹ ਵੀ ਚੁੱਕ ਲਏ, ਉਹ ਮੁੜ ਕੇ ਜਿਹੜੇ ਲਾਟੂ ਤੱਕ ਲਾ ਕੇ ਲੈ ਗਏ ਤੇ ਜਿਹੜੇ ਰਿਮੋਟ ਦੇ ਵਿੱਚ ਸੈੱਲ ਹੁੰਦੇ ਉਹ ਕੱਢੀ ਜਾਂਦੇ ਆ
2: ਜੀ,
1: ਤੇ ਏਦਾਂ ਦੇ ਨੀਤਾਂ ਵਾਲੇ ਵੀ ਤਾਂ ਲੋਕ ਹੈਗੇ
2: ਨੇ।
1: ਇਹ ਕੱਲ ਨੂੰ ਆ ਕੇ ਬਾਹਰ ਕੇਲਿਆਂ ਦਾ ਲੰਗਰ ਲਾ ਕੇ ਬਹਿ ਜਾਣੇ ਉਹ ਜਿਹੇ ਬੰਦੇ, ਤੇ ਬੰਦਾ ਕੀ ਸੋਚੇਗਾ ਕਿ ਇਹ ਕਿਹੜੇ ਆ ਯਾਰ।
2: ਜੀ ਬਿਲਕੁਲ ਹੈ ਜੀ ਜੀ,
1: ਇਹ ਬੰਦਿਆਂ ਨੂੰ ਆਪਾਂ ਕੀ ਕਹਾਂਗੇ।
2: ਤੇ ਆਖਰ ਦੇ ਵਿੱਚ ਸ਼ਮੀ ਜੀ ਦੇਖਿਆ ਜਾਵੇ ਤਾਂ ਜਿੱਦਾਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਐਸੇ ਕਹਿ ਸਕਦੇ ਹਾਂ ਕਿ ਕਿੱਤੇ ਦੇ ਨਾਲ ਵੀ ਜੁੜੇ ਹੋਏ ਲੋਕ ਨੇ, ਚਾਹੇ ਉਹ ਟੀਚਰ ਨੇ, ਪ੍ਰੋਫੈਸਰ ਨੇ, ਕੁਝ ਜਿਹੜੇ ਨੇ ਹੈਲਪ ਯੋਗ ਹੈਗੇ ਆ, ਕਰਦੇ ਆ ਆਪਸ ਦੇ ਵਿੱਚ ਵੀ ਰਲ ਮਿਲ ਕੇ, ਕੁਝ ਉਹਨਾਂ ਦੇ ਗਰੁੱਪ ਵੀ ਚੱਲਦੇ ਆ, ਕਿ ਉਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ?
1: ਬਿਲਕੁਲ ਭਰ ਸਾਹਿਬ, ਜਿਹੜੀ ਜਿਹੜਾ ਆਮ ਵੀ ਆਪਾਂ ਮੰਨ ਕੇ ਚੱਲਦੇ ਆ ਵੀ ਜਿਹੜੇ ਜਿਹੜਾ ਤੁਹਾਡੀ ਜਾਣਕਾਰੀ ਹੈ, ਤੁਹਾਡੀ ਨੌਲੇਜ ਹੈ, ਇਹ ਸ਼ੇਅਰੇਬਲ ਹੈ, ਇਹਨੂੰ ਅਸੀਂ ਸ਼ੇਅਰ ਕਰ ਸਕਦੇ। ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਆਓ ਤੈਨੂੰ ਮੈਂ ਅਕਲ ਦਾਨ ਕਰਦਾ ਥੋੜੀ ਜੀ ਆਪਣੀ,
2: ਬਿਲਕੁਲ
1: ਜਿਹੜੀ ਅਕਲ ਹੈ ਇਹ ਬਿਲਕੁਲ ਪ੍ਰਾਈਵੇਟ ਪ੍ਰੋਪਰਟੀ ਹੈ, ਦਾਨ ਨਹੀਂ ਕੀਤੀ ਜਾ ਸਕਦੀ। ਜਿਹੜਾ ਬੰਦਾ ਕਹਿੰਦਾ ਵੀ ਆ ਤੈਨੂੰ ਮੈਂ ਅਕਲ ਦਿੰਦਾ ਥੋੜੀ ਜੀ, ਉਹ ਤੋਂ ਵੱਡਾ ਮੂਰਖ ਕੋਈ ਨਹੀਂ
2: ਜੀ,
1: ਕਿਉਂਕਿ ਅਕਲ ਦਿੱਤੀ ਨਹੀਂ ਜਾ ਸਕਦੀ। ਅਕਲ ਜਿਹੜੇ ਹਰ ਬੰਦੇ ਕੋਲ ਆਪਣੀ ਆਪਣੀ ਅਕਲ ਹੈ, ਔਰ ਜੋ ਵੀ ਸਾਹਮਣੇ ਹਾਲਾਤ ਹੈ ਉਹਨੇ ਆਪਣੀ ਅਕਲ ਦੇ ਮੁਤਾਬਿਕ ਉਹਨੂੰ ਸਮਝਣਾ।
2: ਬਿਲਕੁਲ ਹੈ ਜੀ,
1: ਜੋ ਚੀਜ਼ ਸ਼ੇਅਰ ਕੀਤੀ ਜਾ ਸਕਦੀ ਹੈ ਉਹ ਅਕਲ ਨਹੀਂ, ਬਲਕਿ ਜੋ ਜ਼ਿੰਦਗੀ ਦਾ ਤਜਰਬਾ ਹੈ, ਜੋ ਨੌਲੇਜ ਹੈ, ਇਹ ਸ਼ੇਅਰ ਕੀਤੀ ਜਾ ਸਕਦੀ ਹੈ। ਜਿਹੜੇ ਮੂਹਰੇ ਬੰਦੇ ਆ ਇਹਨਾਂ ਨਾਲ ਸ਼ੇਅਰ ਕੀਤੀ ਜਾ ਰਹੀ ਹੈ, ਉਹਨਾਂ ਨੇ ਆਪਣੀ ਅਕਲ ਮੁਤਾਬਕ ਉਹਨੂੰ ਸੁਣਨਾ, ਸਮਝਣਾ ਤੇ ਅਮਲ ਕਰਨਾ। 100 ਬੰਦੇ ਨਾਲ ਤੁਸੀਂ ਸੇਮ ਗੱਲ ਕਰੋਗੇ ਤਾਂ ਉਹ 100 ਦੇ ਉੱਤੇ ਕੋਈ ਅਸਰ ਨਹੀਂ ਹੋਏਗਾ, ਕਿਉਂਕਿ 100 ਦੀ 100 ਦੀ ਅਕਲ ਜਿਹੜੀ ਹੈ ਵੱਖਰੀ ਹੈ, IQ ਵੱਖਰਾ ਹੈ, ਤੇ ਉਹਦੀ ਤੁਸੀਂ ਉਹਨਾਂ ਨੂੰ ਅਕਲ ਨਹੀਂ ਦੇ ਸਕਦੇ
2: ਜੀ।
1: ਤੇ ਜੇ ਇਹ ਚੱਕਰ ਚ ਬੰਦਾ ਪੈ ਗਿਆ ਤਾਂ ਉਹਦੀ ਆਪਣੀ ਵੀ ਉੱਡ ਅੱਡ ਜਾਣੀ ਜਿਹੜੀ ਮਾੜੀ ਮੋਟੀ ਹੋਏਗੀ,
2: ਫਿਰ ਤਾਂ ਸ਼ਕਲ ਵੀ ਉੱਡ ਜਾਂਦੀ ਆ,
1: ਸ਼ੋਰਟ ਸਰਕਟ ਹੋਣਗੇ
2: ਜੀ। ਤੇ ਸ਼ਮੀ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਆ, ਉਹਨਾਂ ਦੇ ਨਾਲ ਗੱਲਬਾਤ ਕਰਕੇ ਫਿਰ ਤੁਹਾਡੇ ਤੋਂ ਸਮਾਪਤੀ ਲੈਂਦੇ ਆ, ਫਿਰ ਅੱਗੇ ਵੱਲ ਨੂੰ ਵਧਾਂਗੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਅਨੁ ਜੀ।
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ।
2: ਸਤਿ ਸ੍ਰੀ ਅਕਾਲ ਜੀ, ਜੀ ਅਨੁ ਜੀ,
1: ਸਤਿ ਸ੍ਰੀ ਅਕਾਲ ਜੀ।
3: ਸ਼ਮੀ ਜੀ ਫਿਰ ਅਕਲ ਦਾਨ ਕਿਹਨੂੰ ਕਹਿੰਦੇ ਆ ਜੀ? ਫਿਰ
1: ਉਹ ਦੇਖੋ ਗੱਲ ਤੇ ਉਹੀ ਹੈ ਨਾ, ਉਹ ਕਹਿੰਦੇ ਚੋਰਾਂ ਤੋਂ ਬਚਾਉਣ ਵਾਸਤੇ ਬਾਣੀਏ ਨੇ ਚੀਨੀ ਦੀ ਬੋਰੀ ਦੇ ਉੱਤੇ ਨਮਕ ਦਾ ਠੱਪਾ ਲਾਤਾ। ਉਹ ਕਹਿੰਦਾ ਵੀ ਚੂਹੇ ਨੀ ਆਉਣਗੇ, ਉਹਨਾਂ ਨੂੰ ਉਹਦੇ ਤੇ ਨਮਕ ਦੇ ਕੇ ਮੁੜ ਜਾਇਆ ਕਰਨਗੇ। ਉਹ ਗੱਲ ਤਾਂ ਉਹੀ ਹੈ ਵੀ ਅਕਲ ਦਾਨ ਜਿਹੜਾ ਹੈ ਉਹ ਅਲੱਗ ਵੀ ਆ, ਜਿਹੜਾ ਪੁਲਿਸ ਵਾਲਿਆਂ ਕੋਲ ਹੁੰਦਾ ਉਹ ਵੀ ਵੱਖਰਾ, ਇੱਕ ਜਿਹੜਾ ਮਟਰਾਂ ਕੋਲ ਅਕਲ ਦਾਨ ਹੈ ਉਹ ਵੀ ਵੱਖਰਾ।
2: ਨਹੀਂ ਪਰ ਜਿਹੜਾ ਚੂਹਿਆਂ ਦੀ ਆਦਤ ਥੋੜੀ ਨਾ ਕੁਦਰਤੀ, ਜਿਹੜੀ ਉਹਨਾਂ ਨੂੰ ਵਰਦਾਨ ਮਿਲਿਆ ਹੋਇਆ ਟੁੱਕਣ ਦਾ, ਉਹ ਨੀ ਨਾ ਬਦਲ ਸਕਦੇ,
1: ਉਹ ਨੀ ਬਦਲ ਸਕਦੇ। ਚੂਹਾ ਪੂਰੀ ਜ਼ਿੰਦਗੀ ਜਿਹੜੇ ਦੰਦ ਪਾਉਂਦੇ ਰਹਿੰਦੇ ਆ ਤੇ ਨਹੀਂ ਟੁੱਕੂ।
3: ਤੁਹਾਡਾ ਮਤਲਬ ਮਾਸਟਰਾਂ ਨੂੰ ਅਕਲ ਦਾਨ ਕਹਿਣ ਲੱਗ ਜਾਈਏ ਹੁਣ?
1: ਜਿਹੜਾ ਉਹਨਾਂ ਕੋਲ ਡਾਂਗ ਹੁੰਦੀ ਹੈ, ਡਾਂਗ
3: ਜੇ ਸਾਰਾ ਸਰੀਰ ਦੇ ਤਾਂ ਗਾਹਾਂ ਨੂੰ ਜੰਮਣਾ ਨੀ, ਜਿਵੇਂ ਤੁਸੀਂ ਵੀ ਕਿਹਾ, ਚਾਹ ਸਾਹਿਬ ਨੇ ਵੀ ਥੱਲੇ ਲਿਖਿਆ ਵੀ ਭਾਈ ਜਿਹੜੇ ਅੰਗ ਦੇਣਗੇ ਉਹ ਗਾਹਾਂ ਨੂੰ ਮਿਲਣੇ ਨੀ। ਤੇ ਇੱਕ ਜੀ ਆਪਣੇ ਆਹ ਧਰਮ ਹੈਗਾ ਜੀ, ਚਲੋ ਹਰ ਧਰਮ ਦਾ ਆਪਦਾ ਆਪਦਾ ਪਰੰਪਰਾ ਆਪਦੀ ਆਪਦੀ ਨਿਸ਼ਠਾ ਜੀ, ਆਪਾਂ ਇਹਦੇ ਵਿੱਚ ਤਾਂ ਨਹੀਂ ਜਾਂਦੇ। ਇੱਕ ਪਿੰਡ ਦਾਨ, ਇੱਕ ਪਿੰਡ ਦਾਨ ਕਹਿੰਦੇ ਹੁੰਦੇ ਆ, ਉਹ ਤਾਂ ਸਾਰਾ ਸਰੀਰ ਦਾਨ ਹੀ ਹੁੰਦਾ ਜੀ, ਉਹ ਪਿੰਡ ਦਾਨ ਨੂੰ ਕਹਿੰਦੇ ਆ ਜਿਹੜਾ
1: ਪਿੰਡ ਸਰੀਰ ਹੀ ਹੈ ਜੀ,
2: ਸਰੀਰ ਹੋ ਗਿਆ ਜੀ।
3: ਨਹੀਂ ਫੇਰ ਉਹ ਕਿਉਂ ਕਰਦੇ ਨੇ ਜੀ, ਫੇਰ ਜੇ ਨਾਲੇ ਕਹਿੰਦੇ ਭਾਈ ਉਹ ਚੀਜ਼ ਮਿਲਣੀ ਨੀ ਮੁੜ ਕੇ।
1: ਨੇ ਉਹ ਦਾਨ ਕਰਤਾ ਵੀ ਮੁਕਤੀ ਮਿਲ ਗਈ ਇਹਨੂੰ, ਕਿਉਂਕਿ ਮੁਕਤੀ ਮੇਨ ਜਿਹੜਾ ਮੋਕਸ਼ ਹੈ। ਧਰਮ ਜਿੰਨੇ ਆਪਾਂ ਕਰਮ ਕਰਦੇ ਹਾਂ, ਧਰਮ ਕਰਮ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਇਹਦਾ ਮਤਲਬ ਵੀ ਮੋਕਸ਼ ਪ੍ਰਾਪਤੀ ਹੈ ਕਿ ਮੈਂ ਮੁਕਤੀ ਚਾਹੁੰਦਾ। ਫਿਰ ਉਹ ਪਿੰਡ ਦਾਨ ਕਰਕੇ ਸੋਚਦੇ ਆ ਸਾਨੂੰ ਮੁਕਤੀ ਮਿਲ ਗਈ, ਇਹ ਰਸਮ ਹੈ ਇੱਕ।
2: ਅੱਛਾ
3: ਅੱਛਾ ਅੱਛਾ ਅੱਛਾ, ਠੀਕ ਹੈ ਜੀ। ਇੱਕ ਜੀ ਹੋਰ ਦੇਖੋ ਜੀ, ਅੱਜ ਹੁਣ ਦਾਨ ਪੁੰਨ ਦੀ ਗੱਲ ਕਰੀ ਆ ਤੁਸੀਂ, ਜੇ ਮੈਂ ਕਹਿੰਦਾ ਦਾਨ ਪੁੰਨ ਨਾ ਹੋਵੇ ਤੇ ਆਪਣਾ ਦੇਸ਼ ਤਾਂ ਅੱਧਾ ਖੜ ਜੂਗਾ ਜੀ।
2: ਖੜ ਜਾਣਾ ਜੀ, ਖੜ ਜਾਣਾ, ਬਿਲਕੁਲ ਹੈ
1: ਜੀ।
3: ਮੇਰੇ ਹਿਸਾਬ ਨਾਲ ਸਾਡੇ ਦੇਸ਼ ਦੀ ਆਰਥਿਕਤਾ ਚੱਲਦੀ ਉਹ ਦਾਨ ਪੁੰਨ ਤੇ ਬਹੁਤ ਆਸ
2: ਜੀ। ਬਿਲਕੁਲ
1: ਬਿਲਕੁਲ ਬਿਲਕੁਲ ਬਿਲਕੁਲ ਜੀ।
3: ਕੋਈ ਗੱਡੀ ਨਵੀਂ ਜਾਂਦਾ, ਚਾਹੇ ਹਜ਼ੂਰ ਸਾਹਿਬ ਨੂੰ ਜਿਹਨੇ ਮੇਰੇ ਆ ਗਿਆ ਕਿ ਖੰਨੇ ਨੀ ਗਿਆ, ਉਹ ਵੀ ਗੱਡੀ ਛਾਲ ਮਾਰ ਕੇ ਬਹਿ ਜਾਂਦਾ ਵੀ ਚਲੋ
2: ਜੀ,
1: ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ,
2: ਬਾਬਿਆਂ ਦੇ ਚੱਲ
3: ਚੱਲਿਆ। ਐਨ ਜੀ ਓ ਕਿੰਨੀਆਂ ਨੇ, ਇਹ ਦਾਨ ਪੁੰਨ ਦਾ ਹੀ ਨਤੀਜਾ ਜੀ
2: ਜੀ,
3: ਹੈ ਜੀ,
1: ਉਹੀ ਹੋ ਗਈ ਜੀ। ਬਿਲਕੁਲ,
3: ਇਹ ਸਾਡੀ ਜ਼ਿੰਦਗੀ ਦਾ ਇਹ ਵੀ ਧੁਰਾ। ਮੈਂ ਤਾਂ ਜੀ ਦੇਖੋ ਸ਼ਮੀ ਜੀ, ਆ ਬਾਕੀ ਤਾਂ ਚਲੋ ਜਿਹੜਾ ਆਪਾਂ ਲਿਖਾ ਦਿੰਨੇ ਆ, ਸਾਡੇ ਦੇਖ ਲੋ ਜਿਵੇਂ ਰਾਜੇ ਜੀ ਦੱਸ ਕੇ ਗਏ ਨੇ, ਉਹ ਕਹਿੰਦੇ ਵੀ ਉਹਨਾਂ ਨੇ ਉਹਦੇ ਵਿੱਚੋਂ ਵੀ ਪੇਪਰ ਭਰ ਕੇ ਆਪਦੀ ਬਾਡੀ ਦੀ ਇੰਸਪੈਕਸ਼ਨ ਕਰਾ ਕੇ ਪੇਪਰ ਪਾੜ ਦਿੰਦੇ ਸੀਗੇ ਵੀ ਚਲੋ ਕੰਮ ਗਾ। ਅਸੀਂ ਤਾਂ ਸਕੀਮਾਂ ਚ ਵੀ ਸਕੀਮ ਲਾ ਜਾਂਦੇ ਆ ਜੀ। ਕਿਸੇ ਦਾ ਬੱਚਾ ਪੜਾ ਦੋ ਜੀ, ਇਹਦੇ ਨਾਲ ਵੱਡਾ ਪੁੰਨ ਕੋਈ ਨੀ ਹੈਗਾ ਜੀ।
2: ਬਿਲਕੁਲ ਜੀ ਬਿਲਕੁਲ,
3: ਉਹ ਇੱਕ ਇਹੋ ਜਿਹਾ ਸਰਕਲ ਉਹਦੇ ਮਨ ਚ ਕੁਛ ਤਾਂ ਬੈਠੂਗਾ, ਫਿਰ ਉਹ ਗਾਹਾਂ ਨੂੰ ਵਧੀਆ ਪੋਸਟ ਤੇ ਹੋਊ, ਇੱਕ ਨੀ ਦੋ ਕੁਛ ਨਾ ਕੁਛ ਤਾਂ ਪ੍ਰੇਰਨਾ ਸਰੋਤ ਬਣੂਗਾ ਕਿਸੇ ਲਈ।
2: ਨਾਲੇ ਦੂਜੀ ਗੱਲ ਔਜਲਾ ਸਾਹਿਬ ਵੱਡੀ ਹੈ ਕਿ ਉਹਦੇ ਤੋਂ ਉਹ ਚੀਜ਼ ਕੋਈ ਖੋ ਨਹੀਂ ਸਕਦਾ ਜੀ,
3: ਖੋ ਨਹੀਂ ਸਕਦਾ ਜੀ
2: ਜੀ।
3: ਪਰ ਉਹ ਫਿਰ ਜਿਵੇਂ ਪਿੱਛੇ ਜੇ ਚਰਨਜੀਤ ਭੁੱਲਰ ਦੀ ਤੁਹਾਨੂੰ ਸਾਹਿਬ ਰਿਪੋਰਟ ਪੜੀ ਸੀ ਵੀ ਕਈ ਬੱਚਿਆਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਪੜਾਇਆ ਉਹ ਸਕੂਲ ਵਾਲਿਆਂ ਨੇ, ਉਹ ਬੱਚਿਆਂ ਨੇ ਆ ਕੇ ਬੱਚੇ ਅਡੋਪਟ ਕਰੇ,
2: ਅਡੋਪਟ ਕਰ ਲੈ ਜੀ,
3: ਜਦੋਂ ਆਪਦੀਆਂ ਪੋਸਟਾਂ ਵਧੀਆ ਤੇ ਲੱਗ ਗਏ ਉਹ
2: ਜੀ।
1: ਬਿਲਕੁਲ ਬਿਲਕੁਲ,
3: ਮਤਲਬ ਉਹ ਚੀਜ਼ ਤੁਹਾਨੂੰ ਪੇ ਬੈਕ ਕਰਦੇ ਸਰ, ਨਾ ਕੋਈ ਖੋ ਸਕੇ ਤੇ ਇਹ ਚੀਜ਼ ਆ। ਚਲੋ ਜੇ ਕਿਸੇ ਦੀ ਛੱਤ ਕਿਉਂ ਦੀ ਉਹ ਪਵਾ ਦੋ, ਬਾਕੀ ਤਾਂ ਲੋੜ ਇਹ ਨੀ ਜੀ, ਬਾਕੀ ਤਾਂ ਬੰਦੇ ਨੂੰ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ।
2: ਬਿਲਕੁਲ,
1: ਆਪਣਾ ਸਵੈ ਮਾਨ ਉਹਦਾ ਜਿਉਂਦਾ ਰਹਿਣਾ ਚਾਹੀਦਾ, ਕਾਇਮ ਰਹਿਣਾ ਚਾਹੀਦਾ।
3: ਬਿਲਕੁਲ, ਅੱਜ ਕੱਲ ਜੀ ਇੱਕ ਚੀਜ਼ ਹੋਰ ਦੇਖੋ ਤੁਸੀਂ, ਨਾ ਇਹ ਪੜ੍ਹਾਈ ਕੋਈ ਖੋ ਸਕਦਾ ਤੁਹਾਡੇ ਤੋਂ
2: ਜੀ,
3: ਪੜ੍ਹਾਈ ਦਾ ਖੋਈ ਨੀ ਜਿਵੇਂ ਤੁਸੀਂ ਹੁਣ ਕਹਿ ਕੇ ਹਟੇ ਹੋ।
2: ਬਿਲਕੁਲ
3: ਜੀ, ਕੋਈ ਨੀ ਖੋ ਸਕਦਾ ਜੀ, ਬਾਕੀ ਚੀਜ਼ ਜਿਹੜੀ ਮਰਜ਼ੀ ਖੋਲ ਲੋ। ਮੈਂ ਤਾਂ ਸਟਾਰਟਿੰਗ ਚ ਇਹੀ ਕਰਿਆ ਸੀ ਵੀ ਪੜ੍ਹਾਈ ਦਾਨ ਕਰ ਜਾਵੇ, ਜਾਣ ਲੱਗਿਆ ਵੀ ਮੈਂ ਕੋਈ ਜਿਹੜੀ ਨੌਲੇਜ ਹੈ ਜੇ ਕੋਈ ਲੈ ਸਕਦਾ ਆਪਾਂ, ਮੈਂ ਤਾਂ ਇਹੀ ਕਰ।
2: ਬਿਲਕੁਲ ਹੈ ਜੀ,
1: ਇਹੀ ਸ਼ੇਅਰ ਕੀਤੀ ਜਾਏ। ਬਿਲਕੁਲ ਜੀ,
3: ਸਾਡੀ ਤਾਂ ਨੌਲੇਜ ਇਹੀ ਹੈ, ਵਕੀਲਾਂ ਨੂੰ ਗਾਹ ਪਾਈ ਫਿਰਦੀ ਹੈ ਜਿਹੜੀ ਅਸੀਂ ਸਿੱਖਿਆ ਗੇਨ ਕੀਤੀ, ਇਹਨੂੰ ਦਾਨ ਕਰ ਦਈਏ
2: ਜੀ।
3: ਹਾਂਜੀ,
1: ਜ਼ਰੂਰੀ ਹੈ, ਜ਼ਰੂਰੀ ਹੈ।
3: ਦੇਖੋ ਮੈਂ ਕੋਈ ਵੀ ਕੀ ਹੈ, ਚਲੋ ਸ਼ੇਅਰ ਸਾਂਝੀ ਚਾਹੇ ਸਮਝ ਵੀ ਹੈ ਉਹ ਸਾਂਝੀ ਕਰੋ ਤਾਂ ਫਰਕ ਪੈਂਦਾ। ਇਹ ਨੀ ਜ਼ਰੂਰੀ ਕਿ ਕਿਤੇ ਕਿਸੇ ਚੀਜ਼ ਚ ਤੁਸੀਂ ਪਰਪੱਕ ਹੋ ਸਕਦੇ ਹੋ, ਕਿਤੇ ਤੁਹਾਨੂੰ ਪੁੱਛ ਵੀ ਲੈਣਾ ਚਾਹੀਦਾ। ਮੈਂ ਤਾਂ ਕਦੇ ਸ਼ਮੀ, ਮੈਂ ਕਦੇ ਗਰੇਜ ਨੀ ਕੀਤਾ ਜੀ ਕੋਈ ਗੱਲ ਪੁੱਛਣ ਤੋਂ
2: ਜੀ। ਬਿਲਕੁਲ,
3: ਨਹੀਂ ਪਤਾ ਚੱਲਿਆ ਕਹਿੰਦਾ ਯਾਰ ਇਹਦੇ ਬਾਰੇ, ਮੈਨੂੰ ਨੀ ਪਤਾ ਕੀ ਇਹਦੇ ਵਿੱਚ ਕੀ ਸਾਂ, ਕਦੇ ਤੁਹਾਨੂੰ ਪਤਾ ਲੱਗਦਾ ਜੀ ਉਹਦੇ ਬਾਰੇ ਤੁਸੀਂ ਉਹ ਕਰਦੇ ਹੋ।
2: ਬਿਲਕੁਲ,
3: ਔਰ ਮੈਂ ਤੁਹਾਨੂੰ ਅੱਗੇ ਵੀ ਕਹੀ ਸੀ, ਤੈਨੂੰ ਹੁਣ ਵੀ ਦੁਬਾਰਾ ਕਹਿਣਾ, ਮੈਂ ਸਿੱਖੀ ਕਿਵੇਂ, ਮਤਲਬ ਮੁੰਡਾ ਪੀਪੀਐਸ ਨਾਭੇ ਦਾ ਪੜਿਆ ਸੀ, ਮੈਂ ਨਾ ਪੰਪ ਤੇ ਗੈਸ ਪਾਉਂਦਾ ਸੀ ਤੇ ਆਪਾਂ ਉੱਚ ਵਿਦਿਆ ਵਾਲੇ ਪ੍ਰਾਪਤ ਵਾਲੇ ਸੀਗੇ। ਮੈਂ ਹਰ ਚੀਜ਼ ਨੂੰ ਕਹਿੰਦਾ ਸੀ ਕੰਮ ਕੰਮ ਕੰਮ ਕੰਮ, ਜਿਹਨੇ ਆਉਣਾ ਕੱਲ ਆਇਆ ਸੀ ਜਿਹੜਾ ਪਰਸੋਂ ਨੂੰ ਆਉਣਾ ਹੈ, ਉਹ ਯਾਰ ਉਹਦਾ ਸਿਰ ਦੁਖਣ ਲੱਗ ਜਾਂਦਾ ਕਿਉਂਕਿ ਉਹਨੂੰ ਸਮਝ ਆਉਂਦੀ ਸੀ
2: ਜੀ।
3: ਹਾਂਜੀ, ਉਹਨੇ ਮੈਨੂੰ ਵੀ ਫਿਰ ਸਮਝਾਇਆ ਵੀ ਨਹੀਂ ਯਾਰ ਵੀ ਆ ਇਹ ਜਿਹੜੇ ਵਰਲਡ ਨੇ ਵਾਜ ਇਜ ਇਹਦਾ ਮਤਲਬ ਆ ਕੋਈ
2: ਜੀ,
3: ਹਨਾ ਇਜ ਇਜ ਦੀ ਸਮਝ ਲੱਗਣਾ, ਵਾਜ ਵਾਜ ਦੀ ਸਮਝ ਲੱਗਣਾ
2: ਜੀ।
3: ਮੈਨੂੰ ਕੀ ਮਾੜਾ ਰਿਹਾ ਉਹ ਤੋਂ ਸਿੱਖਿਆ ਪ੍ਰਾਪਤ ਕੀਤੀ ਹੋਈ
2: ਜੀ,
3: ਤੇ ਮੈਂ ਅੱਜ ਵੀ ਗੱਲ ਕਰਦਾ ਉਹਦੀ
2: ਜੀ। ਬਿਲਕੁਲ,
3: ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਜਿੱਥੋਂ ਮਿਲਦੀ ਹੈ, ਕੋਈ ਫਰਕ ਨੀ ਪੈਂਦਾ ਜੀ। ਐਵੇਂ ਅਸੀਂ ਉਹ ਮੁੱਛਦੇ ਵਾਲ ਨੂੰ ਜਿਵੇਂ ਪਿਛਲੀ ਵਾਰੀ ਆਪਾਂ ਪ੍ਰੋਗਰਾਮ ਰੱਖਿਆ ਸੀਗਾ, ਤਾਂ ਅਸੀਂ ਵੀ ਭਾਈ ਇਹ ਮਾਨ ਮਰਿਆਦਾ ਵੀ ਸ਼ੋਹਰਤ ਕੀ, ਐਤਵਾਰ ਵਾਲਾ ਪ੍ਰੋਗਰਾਮ ਸੀ ਵੀ ਗਰੀਬ ਦੀ ਤਾਂ ਜਿਹੜਾ ਗਿਆਨ ਆ ਉਹਦੀ ਗਰੀਬੀ ਥੱਲੇ ਦੱਬ ਜਾਂਦਾ, ਤੇ ਜਿਹੜਾ ਕੋਈ ਪਿੰਡ ਦਾ ਵੱਡਾ ਹੁੰਦਾ
4: ਬੇਅਕਲ ਸਿਰੇ ਦਾ, ਬੇਅਕਲ ਕੱਪੜਾ ਪਾਉਣ ਦੀ ਉਹਨੂੰ ਸ਼ਾਇਦ ਨਾ ਵੀ ਆ, ਤਾਂ ਉਹਨੂੰ ਦੋ ਮਿੰਟ ਚੁੱਪ ਕਰਾਉਂਦਾ ਬਾਈ ਆ ਤੈਨੂੰ ਅਕਲ ਨੀ ਹੈ ਓਏ।
2: ਬਿਲਕੁਲ
1: ਨਹੀਂ ਹੈ,
4: ਅਕਲ ਤੇ ਸਮਝਦਾ ਉਹਨੂੰ, ਉਹਦੇ ਨਾਲ ਵੀ ਜਿਆਦਾ ਹੁੰਦੀ ਹੈ, ਪਰ ਉਹਦੀ ਬੇਚਾਰੀ ਕਿਸੇ ਚੀਜ਼ ਦੇ ਥੱਲੇ ਦੱਬੀ ਹੁੰਦੀ ਹੈ ਤੇ ਅਸੀਂ ਅਕਲਮੰਦ ਉਹਨੂੰ ਇਹ ਸਮਝਦੇ ਹਾਂ ਵੀ ਜਿਹੜਾ ਵੱਡਾ ਹੈ।
2: ਬਿਲਕੁਲ ਹੈ ਜੀ,
4: ਤਾਕਤਵਰ ਹੈ,
1: ਬਿਲਕੁਲ ਬਿਲਕੁਲ ਜੀ, ਕੋਈ ਸ਼ੱਕ ਨੀ।
4: ਉਹ ਗਿਆਨ ਤਾਂ ਕਿਤੋਂ ਵੀ ਪ੍ਰਾਪਤ ਹੋ ਸਕਦਾ, ਕਦੇ ਵੀ ਹੋ ਸਕਦਾ ਜੀ, ਲੈ ਲੈਣਾ ਚਾਹੀਦਾ, ਕਿਤਾਬਾਂ ਪੜ੍ਹੋ, ਉਹ ਚੋਂ ਨਿਕਲਦਾ ਹਰ ਚੀਜ਼ ਚ ਨਿਕਲਦਾ। ਹੁਣ ਆਪਾਂ ਜੁੜਦੇ ਹਾਂ, ਕਿੰਨੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਹੁੰਦੀਆਂ, ਕੋਈ ਆਪਦਾ ਗੱਲ ਸਾਂਝੀ ਕਰਕੇ ਜਾਂਦਾ ਤੇ ਆਪਦਾ ਐਕਸਪੀਰੀਅੰਸ ਸਾਂਝਾ ਕਰਦਾ ਜੀ, ਕੋਈ ਇਹ ਵੀ ਇੱਕ ਕਿਸਮ ਦਾ ਪੁੰਨਦਾਨ ਹੈ ਜੀ, ਉਹਦੇ ਵਿੱਚ ਕੋਈ ਬੰਦਾ ਕੋਈ ਚੰਗੀ ਚੀਜ਼ ਡਾਊਟ ਕਰਦਾ ਜੀ।
2: ਨਹੀਂ ਦੇਖੋ, ਹਰ ਕੋਈ ਸਮਾਂ ਕੱਢ ਕੇ ਜੁੜਦਾ ਹੈ ਜੀ, ਅੱਜ ਦੇ ਸਮੇਂ ਚ ਤਾਂ ਘਰ ਪਰਿਵਾਰ ਚ ਨੀ ਬੰਦਾ ਬਹਿੰਦਾ ਜਿੰਨਾ, ਬਿਲਕੁਲ ਹੈ ਜੀ, ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ।
4: ਲੋੜਵੰਦ ਦੀ ਸੇਵਾ ਜਰੂਰ ਕਰੋ, ਮੈਂ ਅੱਜ ਵੀ ਇਹੀ ਗੱਲ ਕਹਿਣਾ ਵੀ ਆਪਾਂ ਨੂੰ ਸੇਵਾ ਲੋੜਵੰਦ ਦੀ ਕਰਨੀ ਚਾਹੀਦੀ ਹੈ ਤੇ ਜਿਹੜਾ ਗਾਹਾਂ ਜਾ ਕੇ ਉਹਦਾ ਕੋਈ ਫਾਇਦਾ ਲੈ ਸਕੇ। ਅਸੀਂ ਦਿਖਾਵੇ ਦਾ ਵੀ ਦਾਨ ਪੁੰਨ ਨਾ ਕਰੀਏ ਵੀ ਉਹਦੇ ਵਿੱਚ ਇਕੱਲਾ ਨੌ
2: ਜੀ
4: ਬੋਲੇ,
2: ਮਾਰਬਲ ਦੇ ਉੱਤੇ ਲਿਖਾਤਾ ਜੀ, ਕਿੱਥੇ ਕਿੱਥੇ ਲਿਖਾਇਆ,
4: ਪੱਖਾ ਫਿਰ ਗੁਰਦੁਆਰੇ ਘੁੰਮੀ ਜਾਂਦਾ।
2: ਬਿਲਕੁਲ ਹੈ ਜੀ,
4: ਨੌ ਤਾਂ ਜੀਂਦਾ ਨੀ
2: ਜੀ,
4: ਪੱਖਾ ਹੀ ਘੁੰਮਦਾ ਕੱਲਾ।
2: ਬਿਲਕੁਲ ਹੈ ਜੀ, ਪੱਖਾ ਘੁੰਮਦਾ ਹਵਾ ਦਿੰਦਾ ਜੀ। ਥੈਂਕ ਯੂ ਜੀ। ਤੇ ਸ਼ਮੀ ਜੀ, ਜੀਰਾ ਜੀ ਜੁੜੇ ਆ ਨਾਲ ਤੇ ਸੈਣੀ ਸਾਹਿਬ ਵੀ ਜੁੜ ਰਹੇ ਸੀ ਨਾਲ, ਮੈਂ ਮਾਫੀ ਚਾਹੁੰਦਾ ਲਾਈਨ ਬਿਜ਼ੀ ਹੋਣ ਕਰਕੇ ਨਹੀਂ, ਮੈਂ ਬਾਅਦ ਨਾਲ ਜੋੜ ਲੈਣਾ ਉਹਨਾਂ ਨੂੰ। ਤੇ ਜੀਰਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ,
5: ਸਤਿ ਸ੍ਰੀ ਅਕਾਲ ਜੀ, ਭਾਰਤ ਜੀ, ਸ਼ਮੀ ਜੀ, ਸਾਰੇ ਸਰੋਤਿਆਂ ਨੂੰ
2: ਜੀ ਆਨੂ ਜੀ,
1: ਸਤਿ ਸ੍ਰੀ ਅਕਾਲ ਜੀ।
5: ਭਾਜੀ ਪਹਿਲੀ ਗੱਲ ਤਾਂ ਅੱਜ ਨਾ ਮੈਂ ਜਿਉਂ ਪ੍ਰੋਗਰਾਮ ਖੋਲਿਆ
2: ਜੀ
5: ਤੇ ਮੈਂ ਸ਼ਮੀ ਜੀ ਦੀ ਫੋਟੋ ਵੇਖ ਕੇ ਨਾ ਮੈਂ ਟੈਨਸ਼ਨ ਚ ਪੈ ਗਿਆ।
2: ਅੱਛਾ ਜੀ,
5: ਮੈਂ ਕਿਹਾ ਵੀ ਗੱਲ ਕੀ, ਅੱਜ ਬੁੱਧਵਾਰ ਆ ਕੇ ਵੀਰਵਾਰ ਆ
2: ਜੀ,
5: ਫਿਰ ਮੈਂ ਜਾ ਕੇ ਗੇਟ ਚੈੱਕ ਕਰੀ ਜਾਂਦਾ
2: ਜੀ,
5: ਫਿਰ ਮੈਂ ਸੋਚੀ ਜਾਂਦਾ ਵੀ ਅੱਜ ਬੁੱਧਵਾਰ ਸੀਗਾ ਤਾਂ ਫਿਰ ਤਾਂ ਆਂਡੇ ਸ਼ੁੰਡੇ ਖਾ ਹੀ ਲੈਂਦੇ, ਭਾਵੇਂ ਮੈਂ ਸਵੇਰੇ ਵੀ ਚੁੱਪ ਕਰਕੇ ਬੈਠਾ ਹੋਇਆ। ਬਾਅਦ ਚ ਜਦੋਂ ਤੁਸੀਂ ਗੱਲ ਕੀਤੀ ਆ
2: ਜੀ
5: ਬਈ ਕੱਲ ਦਾ ਪ੍ਰੋਗਰਾਮ ਸੀਗਾ ਬਕਾਇਆ ਰਹਿੰਦਾ
2: ਜੀ,
5: ਤੇ ਅੱਜ ਫਿਰ ਸ਼ਮੀ ਜੀ ਨਾਲ ਜੁੜੇ ਨੇ
2: ਜੀ,
5: ਫਿਰ ਜਾ ਕੇ ਮਨ ਨੂੰ ਸਕੂਨ ਜਿਹਾ ਮਿਲਿਆ, ਜਿਵੇਂ ਵਾਰ ਤਾਂ ਵੀਰ ਹੀ ਆ,
2: ਵੀਰ ਹੀ ਆ ਜੀ, ਬਿਲਕੁਲ ਤਾਂ ਹੀ ਵੀਰ ਨਾਲ ਜੁੜਿਆ ਹੋਇਆ ਜੀ,
1: ਵੀਰਾਂ ਦਾ ਵਾਰ।
2: ਨਹੀਂ ਅੱਜ ਅਸੀਂ ਸੋਚਦੇ ਵੀ ਸੀਗੇ, ਬਾਤਚੀਤ ਕਰਦੇ ਸੀਗੇ ਭੀ ਆਪਾਂ ਵੀਰਾਂ ਦਾ ਦਿਨ ਹੀ ਨਾ ਰੱਖ ਲਈਏ ਜੀ, ਆਪਾਂ ਬੁੱਧ ਤੋਂ ਵੀਰ ਹੀ ਨਾ ਕਰ ਲਈਏ।
5: ਸਹੀ ਗੱਲ ਆ,
2: ਇਹ ਪੱਕਾ ਹੀ ਕਰ
1: ਲਈਏ, ਬਹੁਤ ਜ਼ਬਰਦਸਤ ਆਈਡੀਆ ਜੀ,
5: ਦਾਨ ਜਿਹੜਾ ਹੈਗਾ ਨਾ, ਦਾਨ ਦੀਆਂ ਵੀ ਕਿਸਮਾਂ ਬਹੁਤ ਜਿਆਦਾ ਜੀ, ਸਹੀ
2: ਬਿਲਕੁਲ
5: ਚੱਕਰ
2: ਜੀ,
5: ਚੁੱਪ ਚਪੀਤਾ ਦਾਨ, ਗੁਪਤ ਦਾਨ
2: ਜੀ,
5: ਇੱਕ ਸ਼ੋਅ ਕਰਨਾ
2: ਜੀ,
5: ਉੱਤੇ ਨਾਂ ਲਿਖਾਉਣਾ ਜਿਵੇਂ ਕਿਹਾ ਦੱਸਿਆ, ਪੱਥਰਾਂ ਤੇ ਪੱਖਿਆਂ ਤੇ
2: ਜੀ,
5: ਆਮ ਵੀ ਜਾਂਦੇ ਆ ਮੰਦਰਾਂ ਚ ਜਾਂਦੇ ਆ, ਪੱਥਰ ਭਰੇ ਪਏ ਆ ਨਾਵਾਂ ਦੇ ਨਾਲ, 31 ਸੋਹਦੇ, 51 ਸੋਹਦਾ, 11 ਸੋਹਦਾ
2: ਜੀ,
5: ਤੇ ਹੁਣ ਜਿਹੜਾ ਮਾੜਾ ਮੋਟਾ ਹੁੰਦਾ ਅਗਲਾ ਕਹਿੰਦਾ ਵੀ ਸਾਡਾ ਤਾਂ ਇੱਥੇ ਨਾਂ ਆ ਹੀ ਨੀ ਸਕਦਾ।
2: ਜੀਰਾ ਸਾਹਿਬ ਨਾਂ ਵੀ ਇੱਦਾਂ ਲਗਾਉਂਦੇ ਆ ਭਈ ਚੀਜ਼ ਇੱਕ ਦੇਣੀ ਹੁੰਦੀ ਆ, ਸਾਰੇ ਟੱਬਰ ਦਾ ਬਾਬਾ ਦਾਦਾ ਨਾਨਾ
5: ਭਾਜੀ, ਸਾਡੇ ਨਾ ਸਾਡੇ ਵਿੱਚ ਇੱਦਾਂ ਹੀ ਆ ਜੀ,
2: ਜੀ
5: ਉੱਥੇ ਨਾ ਉਹਨਾਂ ਨੇ ਬੈਠਣ ਲਈ ਜਗ੍ਹਾ ਬਣਾਈਆਂ ਹੋਈਆਂ ਵਾ, ਆਪਣੇ ਉੱਤੇ ਛਤਰ ਜੇ ਬਣਾਏ ਆ ਲੋਹੇ ਦੇ
2: ਜੀ,
5: ਤੇ ਸਾਰੇ ਪਰਿਵਾਰ ਦਾ ਨਾਂ ਲਿਖਾਇਆ ਨਾਲ ਜੀ ਉਹਨਾਂ ਨੇ ਕਈਆਂ ਦੇ ਵਿੱਚ
2: ਜੀ,
5: ਉਹਦੇ ਵਿੱਚ ਤੇ ਮੈਂ ਇੱਕ ਵਾਰੀ ਪੁੱਛ ਬੈਠਾ ਸੀਗਾ ਜਿਹੜਾ ਇਹ ਸਾਰਾ ਕਰਦੇ ਆ ਕਿੰਨੇ ਦਾ ਕਿੱਦਾਂ ਨਾਂ ਲਿਖਾਉਂਦੇ ਆ
2: ਜੀ,
5: ਉੱਥੇ ਕਿਸੇ ਕੋਲ ਗਏ ਸੀਗੇ, ਕਹਿੰਦੇ ਜੀ 31,000 ਦਾ ਲੱਗਦਾ ਜੀ ਇਹਦੇ ਨਾਂ।
2: ਅੱਛਾ ਜੀ, ਮੋਹਰ ਲਾਉਣੀ ਆ ਤਾਂ ਕਿਆ ਬਾਤ,
5: ਹਾਂਜੀ
2: ਜੀ
5: ਹਾਂਜੀ, ਜੇ ਉਹ ਪੂਰਾ ਸ਼ੈੱਡ ਬਣਾਉਣਾ ਸ਼ੈੱਡ ਲੋਹੇ ਦਾ
2: ਹਾਂਜੀ,
5: ਤੇ 31,000 ਦਾ ਸੀ ਸਾਰਾ ਉਹ, ਮੈਂ ਕਿਹਾ ਜਿਹੜਾ ਉੱਥੇ ਫਿਰ 11 ਚੰਗਾ
2: ਜੀ,
5: ਨਾ ਤਾਂ ਉੱਥੇ ਵੀ ਆਜੂਗਾ ਤੇ ਉੱਥੇ ਵੀ ਆਜੂਗਾ
2: ਜੀ, ਬਿਲਕੁਲ ਹੈ ਜੀ।
5: ਤੇ ਇੱਕ ਦਾਨ ਹੈਗਾ ਪੜ੍ਹਾਈ ਦਾ,
2: ਪੜ੍ਹਾਈ ਦਾ
5: ਜਿਹੜਾ ਕਿ ਅਗਲੇ ਦੱਸਦੇ ਨੀਗੇ ਬੱਚੇ ਅਡੋਪਟ ਕੀਤੇ ਹੁੰਦੇ ਆ
2: ਜੀ,
5: ਸਕੂਲਾਂ ਚ ਅਗਲੇ ਪਹਿਲਾਂ ਜਾ ਕੇ ਕਹਿ ਦਿੰਦੇ ਆ
2: ਜੀ
5: ਬਈ ਸਾਨੂੰ ਪੰਜ ਕੁ ਬੰਦੇ ਬੱਚੇ ਮਾੜੇ ਘਰ ਦੇ ਚਾਹੀਦੇ ਆ ਵੀ ਜਿਹੜੇ ਆਪਦਾ ਖਰਚਾ ਪਾਣੀ ਫੀਸ ਨਹੀਂ ਦੇ ਸਕਦੇ ਇੱਕ ਦਾਨ ਹੋ ਜਾਈ।
2: ਇੱਥੇ ਇੰਟਰਨੈਸ਼ਨਲ ਸੰਸਥਾਵਾਂ ਵੀ ਚੱਲਦੀਆਂ ਨੇ ਜੀਰਾ ਸਾਹਿਬ ਸ਼ੰਮੀ ਜੀ, ਜਿਵੇਂ ਕਿ ਤੁਸੀਂ ਕੋਈ ਬੱਚਾ ਕਿਸੇ ਵੀ ਮਤਲਬ ਕਿ ਦੇਸ਼ ਦੇ ਵਿੱਚ ਹੈਗਾ ਉਹਨੂੰ ਅਡੋਪਟ ਕਰ ਲਓ। ਮੈਨੂੰ ਚੇਤੇ ਹੈ ਜਿੱਥੇ ਮੈਂ ਪਹਿਲਾਂ ਜੋਬ ਕਰਦਾ ਸੀ ਨਾ, ਉਹਨਾਂ ਨੇ ਇੱਕ ਲੜਕੀ ਜਿਹੜੀ ਅਡੋਪਟ ਕੀਤੀ ਸੀ ਤੇ ਸਾਲ ਦੀ ਫੀਸ ਉਹਨੂੰ ਭੇਜ ਦਿੰਦੇ ਹੁੰਦੇ ਸੀਗੇ ਇਕੱਠੀ ਹੀ, ਮਤਲਬ ਕਿ ਸਕੂਲ ਨੂੰ ਦਿੰਦੇ ਸੀ। ਤੇ ਉਹ ਬੱਚੀ ਕੀ ਕਰਦੀ ਸੀ, ਉਹਨੂੰ ਇਹਨਾਂ ਨੂੰ ਹਰ ਸਾਲ ਲੈਟਰ ਲਿਖਦੀ ਹੁੰਦੀ ਸੀ ਜਦੋਂ ਪਾਸ ਹੋ ਜਾਂਦੀ ਸੀ ਤੇ ਧੰਨਵਾਦ ਕਰਦੀ ਸੀ ਜੀ।
5: ਹਾਂਜੀ ਹਾਂਜੀ ਮੈਂ ਵੀ ਪੜ੍ਹਿਆ ਸੁਣਿਆ ਜੀ, ਮੈਂ ਵੀ ਸੁਣਿਆ ਇਹ ਬੱਚੀਆਂ ਦੀ ਖਬਰ
2: ਜੀ।
5: ਹਾਂ ਜਦੋਂ ਵੀ ਪਾਸ ਹੁੰਦੀ ਵਾਕਿਆ ਤਾਂ ਉਹਨਾਂ ਨੂੰ ਕਰਦੇ ਸੀ। ਹਾਂ
2: ਬਿਲਕੁਲ
5: ਮੈਂ ਸੁਣੀ ਹੋਈ ਗੱਲ
2: ਜੀ।
5: ਕੀ ਗੱਲ ਆ ਜਿਹੜੇ ਦਾਨ ਦਾ ਹੁਣ ਤੁਸੀਂ ਕਹਿ ਕੇ ਹਟੇ ਆ, ਆਪਾਂ ਗੱਲ ਕਰਦੇ ਹਟੇ ਆ
2: ਜੀ।
5: ਹੁਣ ਇੱਕ ਦਾਨ ਦੇਖੋ ਕਿੱਡੇ ਵੱਡੇ ਦਾਨ ਹੋਏ ਪਏ ਆ ਤੇ ਆਪਣਾ ਦਾਨ ਸਾਰਾ ਲੰਗਰਾਂ ਨੂੰ ਜਾਣ ਡਿਆ।
2: ਬਿਲਕੁਲ ਆ ਜੀ।
5: ਅੱਜ ਤੱਕ ਕਿਸੇ ਵੀ ਸੰਸਥਾ ਨੇ ਪੰਜਾਬ ਦੇ ਵਿੱਚ
2: ਜੀ
5: ਮੇਰਾ ਖਿਆਲ ਵੱਧ ਤੋਂ ਵੱਧ ਸ਼ਾਇਦ ਡਾਇਲਸਿਸ ਤੇ ਕਹਾਣੀ ਆ ਚੁੱਕੀ ਹੈ ਵੀ ਡਾਇਲਸਿਸ ਫ੍ਰੀ ਹੋ ਚੁੱਕੇ ਆ
2: ਜੀ।
5: ਕੁਛ ਸੱਜਣ ਐਨਜੀਓ ਏਦਾਂ ਦੇ ਆਏ ਆ ਵੀ ਜਿਹੜੇ ਡਾਇਲਸਿਸ ਤੱਕ ਆ ਗਏ ਆ।
2: ਹਾਂਜੀ ਬਿਲਕੁਲ ਆ ਜੀ।
5: ਤੇ ਨਹੀਂ ਤੇ ਗਰੀਬ ਲਾਣਾ ਇੰਨਾ ਕੁ ਫਿਰਦਾ ਪਿਆ ਵਾ ਵੀ ਜਿਹੜੇ ਮੇਰਾ ਖਿਆਲ ਕੋਈ ਐਮ ਆਰ ਆਈ ਸੀ ਟੀ ਸਕੈਨ ਐਰਾ ਵਗੈਰਾ
2: ਬਿਲਕੁਲ
5: ਏਦਾਂ ਦਾ ਦਾਨ ਨਹੀਂ ਸ਼ੁਰੂ ਹੋਇਆ ਜੀ ਕਿਸੇ ਦਾ ਵੀ।
2: ਆਪਣੇ ਉੱਥੇ ਫਗਵਾੜੇ ਦੇ ਵਿੱਚ ਰਿਟਾਇਰਡ ਪ੍ਰਿੰਸੀਪਲ ਨੇ ਜੀ, ਉਹ ਆਪਣਾ ਅਖਬਾਰ ਵੀ ਚਲਾਉਂਦੇ ਆ, ਨਾਲ ਉਹ ਖੂਨਦਾਨ ਬੈਂਕ ਵੀ ਉਹਨਾਂ ਦਾ ਆਪਣੇ ਰਵਿੰਦਰ ਚੋੜ ਜੀ ਨਾਲ ਜੁੜਦੇ ਹੁੰਦੇ ਆ, ਸਾਂਝਾ ਉਹ ਸਾਰੀ ਕਮੇਟੀ ਬਣੀ ਹੋਈ ਆ ਜੀ, ਸਾਰੇ ਸੇਵਾ ਹੀ ਕਰਦੇ ਆ ਜੀ। ਵੈਸੇ ਉੱਥੇ ਕਾਫੀ ਖਰਚੇ ਚ ਕਹਿ ਲਓ ਕਿ ਵੱਡੀਆਂ ਫਰਿੱਜਾਂ ਦਾ ਹੋਰ ਸਾਰੀਆਂ ਚੀਜ਼ਾਂ ਦਾ ਵੀ ਹੈਗਾ, ਪਰ ਉਹ ਆਪਣੇ ਬਲਬੂਤੇ ਤੇ ਕਰ ਰਹੇ ਨੇ ਜੀ।
5: ਪਰ ਭਾਜੀ ਇੱਕ ਗੱਲ ਹੈਗੀ ਆ
2: ਜੀ,
5: ਕਿਤੇ ਵੀ ਐਮ ਆਰ ਆਈ ਸੀ ਡੀ ਸਕੀਮ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਨੀ ਮਿਲੇਗਾ
2: ਜੀ,
5: ਜਿਹੜਾ ਕਿ ਆਮ ਮਾੜਾ ਬੰਦਾ ਉਹਨੂੰ ਜਲਦੀ ਕਿਤੇ ਕੋਈ ਕਰਾ ਨਹੀਂ ਸਕਦਾ
2: ਜੀ।
5: ਸਭ ਤੋਂ ਵੱਡੀ ਉਹਨਾਂ ਵਾਲੀ ਜਿਹੜਾ ਔਖਾ ਕੰਮ
2: ਜੀ
5: ਇਹ ਟੈਸਟ ਹੁੰਦਾ ਜੀ ਸਹੀ ਬਿਲਕੁਲ ਵਿੱਚ।
2: ਬਿਲਕੁਲ
5: ਤੇ ਦਾਨੀ ਤਾਂ ਬੜੇ ਵੱਡੇ ਵੱਡੇ ਬੈਠੇ ਆ, ਤੁਹਾਨੂੰ ਕੀ ਦੱਸਾਂ
2: ਜੀ। ਬਿਲਕੁਲ
5: ਹੁਣ ਤੁਸੀਂ ਪਹਿਲਾਂ ਜ਼ਮੀਨ ਦੀ ਗੱਲ ਕਰਕੇ ਹਟੇ ਸੀ ਨਾ ਪਹਿਲਾਂ ਵੀ ਸਾਡੇ ਸਕੂਲ ਹੁਸ਼ਿਆਰਪੁਰ।
2: ਹਾਂਜੀ
5: ਭਾਜੀ, ਸਾਡੇ ਜ਼ੀਰੇ ਦੇ ਵਿੱਚ ਲਾਲਾ ਸਾਵਣਮਲ ਅਗਰਵਾਲ ਹਾਈ ਸਕੂਲ ਜ਼ੀਰਾ
2: ਜੀ,
5: ਜਿੱਥੇ ਅਸੀਂ ਪੜ੍ਹੇ ਆ ਮੈਂ
2: ਜੀ
5: ਸਾਰੀ ਉਮਰ
2: ਜੀ,
5: ਦਸਵੀਂ ਪਾਸ ਕੀਤੀ ਆ
2: ਜੀ,
5: ਉਹਨਾਂ ਦੀ ਦੇਣ ਆ ਜੀ।
2: ਬਿਲਕੁਲ ਆ ਜੀ।
5: ਸਾਡੇ ਜ਼ੀਰੇ ਦੇ ਵਿੱਚ ਗੌਰਮੈਂਟ ਕਾਲਜ ਜ਼ੀਰਾ 32 ਕਿੱਲੇ ਦੀ ਜ਼ਮੀਨ ਦੀ ਦਾਨ, ਉਹਨਾਂ ਦੀ ਦਾਨ ਕੀਤੀ ਜ਼ਮੀਨ ਚ ਬਣਿਆ ਜੀ
2: ਜੀ।
5: ਇੱਕ ਏਦਾਂ ਦੀ ਧਰਮਸ਼ਾਲਾ ਜ਼ੀਰੇ ਦੇ ਵਿੱਚ ਹੋਰ ਆ ਜੀ
2: ਜੀ,
5: ਜਿਹਨਾਂ ਕੀ ਉੱਥੇ ਬਿਲਕੁਲ ਸ਼ਹਿਰ ਦੇ ਵਿੱਚ
2: ਜੀ,
5: ਉਹ ਅੱਜ ਵੀ ਜ਼ੀਰੇ ਦੀ ਇੱਕ ਪੁਰਾਣੀ ਪਹਿਚਾਣ ਆ ਜੀ
2: ਜੀ,
5: ਸਰਾਂ ਬਣੀ ਆ ਜੀ ਉਹਨਾਂ ਦੀ ਉਸੇ ਪਰਿਵਾਰ ਦੀ
2: ਜੀ,
5: ਅਗਰਵਾਲ
2: ਜੀ
5: ਉਸੇ ਪਰਿਵਾਰ ਦੀ
2: ਬਿਲਕੁਲ,
5: ਉਹ ਭਲੇ ਵੇਲਿਆਂ ਦੀ ਸਰਾਂ ਬਣੀ ਆ ਜੀ। ਸ਼ੰਮੀ ਜੀ ਤੁਹਾਨੂੰ ਕੀ ਦੱਸਾਂ ਮੈਂ
2: ਜੀ,
5: ਵੀ ਉੱਥੇ ਲੋਕ ਜਦੋਂ ਟਾਈਮ ਤੇ ਆਉਂਦੇ ਹੁੰਦੇ ਸੀ ਨਾ ਆਪਣੇ ਕਿਤੇ, ਮੰਨ ਲਓ ਜਦੋਂ ਆਪਾਂ ਚਲੋ ਹੁਣ ਤਾਂ ਗੱਡੀਆਂ ਆ ਗਈਆਂ,
2: ਬਿਲਕੁਲ
5: ਪਹਿਲਾਂ ਲੋਕਾਂ ਕੋਲ ਇੰਨੀ ਸਹੂਲਤ ਨਹੀਂ ਸੀ ਹੁੰਦੀ,
2: ਸਰਵਿਸ ਨਹੀਂ ਸੀ,
5: ਅਗਲਾ ਜਿੱਥੇ ਗਿਆ ਉੱਥੇ ਰਾਤ ਪੈ ਗਈ ਤੇ ਉੱਥੇ ਰਾਤ ਕੱਟ ਲਈ ਕਿਤੇ।
2: ਬਿਲਕੁਲ
5: ਬਕਾਇਦਾ ਉੱਥੇ ਇੱਕ ਬੰਦਾ ਰੱਖਿਆ ਜੀ ਨਾਲ, ਸਪੈਸ਼ਲ ਰਜਿਸਟਰ ਨਾਂ ਸੀ
2: ਜੀ,
5: ਤੇ ਉੱਥੇ ਆ ਕੇ ਲੋਕ ਉਹ ਵੱਜਦੀ ਸਰਾਂ ਜੀ। ਅੱਜ ਵੀ ਉਹਦੇ ਵਿੱਚ ਸਕੂਲ ਬਹੁਤ ਵਧੀਆ ਚੱਲਣ ਡਿਆ ਉਹਨਾਂ ਦਾ
2: ਜੀ,
5: ਟਰਸਟ ਬਣਿਆ ਹੁਣ ਪੂਰਾ
2: ਜੀ,
5: ਇੱਕ ਉਹ ਸਕੂਲ ਇੱਕ ਕਾਲਜ ਇੱਕ ਜ਼ੀਰੇ ਵਾਲਾ ਹਾਈ ਸਕੂਲ ਦੇਖੋ ਤੇ ਮੇਰਾ ਖਿਆਲ ਕਿੰਨੀ ਜਗ੍ਹਾ ਉਹਨਾਂ ਦੀ, ਤੇ ਜਿਹੜੀ ਉਹਨਾਂ ਨੇ ਬਿਲਕੁਲ ਦਾਨ ਫ੍ਰੀ ਕਰਕੇ ਗਏ ਹੋਏ ਜੀ।
2: ਕੀ ਬਾਤ ਹੈ ਜੀ, ਸਲੂਟ ਹੈ ਉਹਦਾਂ ਦੀਆਂ ਰੂਹਾਂ
5: ਇਸ ਹਾਲ
2: ਬਿਲਕੁਲ।
1: ਹਾਂਜੀ ਕੀ ਬਾਤ ਹੈ, ਬਹੁਤ
5: ਕਿਉਂ ਸਾਡੇ ਲੋਕ
1: ਬਹੁਤ ਕੂਲ ਜੀ,
5: ਸਾਡੇ ਲੋਕ ਏਦਾਂ ਦੇ ਵੀ ਹੈਗੇ ਆ ਹੁਣ ਜਿਹੜੇ ਟਰਸਟ ਬਣਿਆ ਮੰਨ ਲਓ
2: ਜੀ,
5: ਜਿਹੜਾ ਉੱਥੇ ਸਰਾਂ ਦੇ ਵਿੱਚ ਟਰਸਟ ਬਣਿਆ ਹੋਇਆ
2: ਜੀ,
5: ਉਹਦੇ ਵਿੱਚ ਪ੍ਰਾਈਵੇਟ ਸਕੂਲ ਵੀ ਚੱਲਦਾ ਪਿਆ ਉਹਨਾਂ ਦੇ ਨਾਂ ਦਾ
2: ਜੀ,
5: ਤੇ ਉਹਨੂੰ ਚਲਾਉਣ ਵਾਲੀ ਕਮੇਟੀ ਉਹਨਾਂ ਦੇ ਬਾਣੀਆਂ ਟਾਈਪ ਵਿੱਚ ਬੰਦੇ ਅੱਗੇ ਤੁਹਾਨੂੰ ਪਤਾ ਹੀ ਆ, ਮਿੱਤਲ ਅਗਰਵਾਲ ਬਾਣੀਆਂ ਗਰਗ ਸਾਰੇ ਇਹਨਾਂ ਦੇ ਮੈਂਬਰ ਹੁੰਦੇ ਆ।
2: ਬਿਲਕੁਲ
5: ਭਾਈ ਹਾਂਜੀ ਭਾਈਚਾਰਾ
2: ਜੀ,
5: ਹੁਣ ਉਹਨਾਂ ਦੀ ਹਰ ਵਾਰੀ ਇਲੈਕਸ਼ਨ ਹੁੰਦਾ ਜਿਵੇਂ ਜਿਹਦੇ ਵੱਲ ਜਿਆਦਾ ਮੈਂਬਰ ਆ ਗਏ ਆ, ਉਹਨਾਂ ਕੋਲ 15-17 ਮੈਂਬਰ ਵੀ ਹੈਗੇ ਆ
2: ਜੀ,
5: ਉਹ ਜਿੱਦਾਂ ਜਿਆਦਾ ਭੁੱਤ ਜਾਂਦੇ ਪ੍ਰਧਾਨ ਉਹਨਾਂ ਦਾ ਬਣ ਜਾਂਦਾ ਵਾ।
2: ਬਿਲਕੁਲ
5: ਉਹ ਜਿੰਦਾ ਪ੍ਰਧਾਨ ਬਣ ਜਾਂਦਾ ਵਾ, ਉਹ ਫਿਰ ਜਿਹੜੇ ਆਪਣੇ ਐਮ ਐਲ ਏ ਸਾਹਿਬ ਆ ਉਹ ਸਾਰੇ ਉਧਰ ਤਕੜੀ ਝੁੱਕ ਜਾਂਦੀ ਆ
2: ਜੀ
5: ਕੰਡਾ
2: ਜੀ।
5: ਹੁਣ ਉੱਥੇ ਜਿਵੇਂ ਆਪਾਂ ਕਹਿ ਦਈਏ ਬਈ ਉਹਦੇ ਵਿੱਚ ਲੋਕਾਂ ਨੇ ਆਪਦੇ ਹੱਥ ਵੀ ਬੜੇ ਰੰਗੇ ਜੀ,
2: ਇਹ
5: ਵੀ ਗੱਲ ਨਾਲ
2: ਜੀ ਜੀ ਜੀ।
5: ਚੱਕਰੇ ਆ
2: ਬਿਲਕੁਲ
5: ਤੇ ਇਸ ਕਰਕੇ ਦਾਨ ਪੁੰਨ ਜਿਹੜਾ ਹੈਗਾ ਨਾ ਠੀਕ ਆ ਵੀ ਦਾਨ ਕਰਨਾ ਤਾਂ ਹਮੇਸ਼ਾ ਤਕੜੇ ਬੰਦੇ ਨੇ ਦੇਖੋ ਜੀ ਮਾੜਾ ਮਾੜਾ ਦਾ ਦਾਨ ਉਹਨੂੰ ਪਤਾ ਹੀ ਆਪਦਾ ਕਿਵੇਂ ਰੋਟੀ ਅਗਲੇ ਨੇ ਖਾਣੀ
2: ਬਿਲਕੁਲ ਬਿਲਕੁਲ
5: ਦਾਨ ਹਮੇਸ਼ਾ ਮਾੜੇ ਨੇ ਨਹੀਂ ਕਰਨਾ ਦਾਨ ਤਕੜੇ ਨਹੀਂ ਕਰਨਾ ਵਾ ਕੁਛ ਵਿਖਾਵਾ ਨਹੀਂ ਹੋਣਾ ਚਾਹੀਦਾ
2: ਜੀ
5: ਗੱਲ ਇਹ ਆ ਜੀ
2: ਬਿਲਕੁਲ
5: ਇੱਕ ਇੱਕ ਨਿੱਕੀ ਜਿਹੀ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਜਿਹੜਾ ਸ਼ੰਮੀ ਜੀ ਤੁਸੀਂ ਪਤਾ ਸ਼ਾਇਦ ਗੱਲ ਕੀਤੀ ਵੀ ਖੂਨਦਾਨ ਦੀ
2: ਹਾਂਜੀ ਖੂਨਦਾਨ
5: ਭਾਜੀ ਮੈਂ ਪਿੱਛੇ ਜਾ ਕੇ ਨਾ ਸਾਲ ਦੋ ਸਾਲ ਪਹਿਲਾਂ ਪੜਿਆ ਸੀ ਜਿਹੜਾ ਖੂਨਦਾਨ ਦੇ ਕੈਂਪ ਲੱਗਦੇ ਆ ਨਾ
2: ਹਾਂਜੀ
5: ਉਹਦੇ ਮਗਰ ਇੱਕ ਬੜਾ ਵੱਡਾ ਘਪਲਾ ਜੀ
2: ਹਾਂ ਸਕੈਮ ਹੈਗੇ ਨੇ ਜੀ ਬਿਲਕੁਲ
1: ਅੱਛਾ ਜੀ
5: ਉਹ ਕਹਿੰਦੇ ਵੀ ਜਿਹੜੇ ਵੀ ਐਨ ਜੀ ਓ ਸੰਸਥਾਵਾਂ ਲਾਉਂਦੀਆਂ ਨਾ ਖੂਨਦਾਨ ਕੈਂਪ ਉਹਨਾਂ ਨੂੰ ਬਕਾਇਦਾ ਪਿੱਛੋਂ ਕੋਈ ਫੰਡ ਹੁੰਦਾ ਜੀ ਪਰ ਬੰਦਾ
2: ਜੀ
5: ਜਿਹੜਾ ਦੱਸਦੇ ਨੇ ਕਿਸੇ ਨੂੰ
2: ਜੀ
5: ਇਹ ਕੰਮ ਕਰਦੇ ਐਨ ਜੀ ਓ
2: ਜੀ ਕਮਿਊਨਿਟੀ ਫੰਡ
5: ਖੂਨ ਦੇਖ ਲੋ ਸਾਡੇ
2: ਜੀ
5: ਹਾਂਜੀ ਖੂਨ ਦੇਖ ਲੋ ਸਾਡੇ ਕਿੰਨਾ ਕਿੰਨਾ ਇਕੱਠਾ ਹੁੰਦਾ ਸਾਡੇ ਪੰਜਾਬ ਚ ਲੈ ਲੋ ਤੁਸੀਂ ਬਾਹਰ ਨਾ ਜਾਓ ਭਲਾ
2: ਜੀ ਦੇਖੋ ਪਿਛਲੇ ਸਮਿਆਂ ਦੇ ਵਿੱਚ ਬਲੱਡ ਦਾ ਜਿਹੜਾ ਪੈਕਟ ਸੀ ਉਹਦਾ ਵੀ ਪ੍ਰਾਈਸ ਵਧਾਇਆ ਗਿਆ ਹੋਰ ਸਾਰੀਆਂ ਚੀਜ਼ਾਂ ਨੇ ਨਾ ਉਹਦੇ ਵਿੱਚ ਇਨਵੋਲਵ ਨੇ ਉਹ ਸਾਰਾ ਕੁਝ ਹੈ ਜੀ
5: ਸਾਰਾ ਕੁਝ ਜੀ ਹਾਂਜੀ ਇਹ ਵੀ ਗੱਲ ਨਾਲ ਤੇ ਫਿਰ ਮੈਂ ਤਾਂ ਕਦੀ ਜਲਦੀ ਕਿਤੇ ਵੇਖਿਆ ਨੀ ਗਾ ਜਿਹੜਾ ਬੰਦਾ ਖੂਨ ਦਾਨ ਕਰੀ ਦੇਂਦਾ ਵਾ
2: ਆਪਣੇ ਲੋਕਲ ਸੰਸਥਾਵਾਂ ਨੇ ਨਾ ਜਿਹਨਾਂ ਦਾ ਜਿੱਦਾਂ ਹੁਣ ਮੈਂ ਆਪਣੇ ਚੋਰ ਸਾਹਿਬ ਦੀ ਗੱਲ ਕੀਤੀ ਹੈ ਆਪਣੇ ਰਿਟਾਇਰਡ ਪ੍ਰਿੰਸੀਪਲ ਨੇ ਉੱਥੇ ਉਹ ਆਪਣਾ ਪੱਤਰਕਾਰੀ ਵੀ ਕਰਦੇ ਆ ਸਾਰਾ ਕੁਝ ਉਹ ਜਿਹੀਆਂ ਸੰਸਥਾਵਾਂ ਨੂੰ ਦਿੱਤਾ ਜਾਵੇ ਤਾਂ ਚੰਗੀ ਗੱਲ ਉਹ ਕੀ ਕਰਦੇ ਆ ਜਿਹੜੇ ਲੋੜਵੰਦ ਲੋਕ ਨੇ ਜਾਂ ਲੋਕਲ ਜਿਹੜੇ ਹੋਸਪਿਟਲ ਨੇ ਜਿਹਨਾਂ ਨੂੰ ਵੀ ਚਾਹੀਦੇ ਆ ਫੋਨ ਨੰਬਰ ਹੈਗਾ ਜੀ ਅਵੇਲੇਬਲ ਆ ਕਿਸੇ ਨੂੰ ਨਹੀਂ ਕਿਤੇ ਉਹ ਮਿਲਦਾ ਜਾਂ ਹੋਰ ਆ ਉਹ ਫਿਰ ਅਵੇਲੇਬਲ ਕਰਾ ਦਿੰਦੇ ਆ ਜੀ
5: ਨਹੀਂ ਹੈਗੇ ਵਿੱਚ ਗਰੁੱਪ ਬਣੇ ਏਦਾਂ ਦੇ ਜੀ
2: ਬਿਲਕੁਲ
5: ਚੰਗੇ ਗਰੁੱਪ ਬਣੇ ਵੀ ਹੈਗੇ ਏਦਾਂ ਦੇ
2: ਜੀ
5: ਉਹਨਾਂ ਦੀ ਸੰਸਥਾ ਕਹਿ ਦਈਏ ਉਹਨਾਂ ਬੰਦੇ ਬਣ ਲਓ ਸਪੋਜ਼ ਕਰੋ ਇੱਥੇ ਕੁਝ ਜੀਰੇ ਵਿੱਚ ਹੀ ਆ
2: ਬਿਲਕੁਲ
5: ਕੋਈ ਭਾਵਾਂ ਚਲੋ ਤੁਸੀਂ ਸਰਸੇ ਵਾਲਿਆਂ ਦੇ ਲਾ ਲਓ ਭਾਵਾਂ
2: ਜੀ
5: ਭੱਜਣ
2: ਜੀ
5: ਉਹ ਦੂਰ ਨਾ ਜਾਓ
2: ਜੀ
5: ਉਹਨਾਂ ਦੇ ਵੀ ਗਰੁੱਪ ਏਦਾਂ ਦੇ ਬਣੇ ਆ ਵੀ ਤੁਸੀਂ ਜੇ ਤੁਹਾਨੂੰ ਉੱਥੇ ਲੁਹਾਣੇ ਲੋੜ ਪੈ ਗਈ ਆ ਉਹਨਾਂ ਦੇ ਬੰਦੇ ਉੱਥੇ ਵੀ ਬੈਠੇ ਆ ਉਹਨੂੰ ਫੋਨ ਮਾਰਨਗੇ ਵੀ ਆ ਸਾਡੇ ਬੰਦਾ ਇੱਥੇ ਲੁਹਾਣੇ ਹੈਗਾ ਵਾ ਮੁਸੀਬਤ ਦੇ ਵਿੱਚ
2: ਜੀ
5: ਤੁਸੀਂ ਇਹਦੀ ਹੈਲਪ ਕਰੋ
2: ਬਿਲਕੁਲ
5: ਉਹ ਤੁਹਾਨੂੰ ਉੱਥੇ ਵੀ ਕਰ ਦੇਣਗੇ
2: ਜੀ
5: ਏਦਾਂ ਦੇ ਸਿਸਟਮ ਹੈਗਾ
2: ਹੈਗਾ ਜੀ ਬਿਲਕੁਲ
5: ਇਸ ਕਰਕੇ ਵੀ ਦਾਨ ਚਲੋ ਦੇਣਾ ਚਾਹੀਦਾ ਵਾ ਜ਼ਰੂਰਤ ਬੰਦ ਨੂੰ ਦਿਓ ਉਹਨੂੰ ਲੋੜ ਵੀ ਆ ਕਹਿੰਦੇ ਆ ਜੀ
2: ਜੀ
5: ਧੰਨਵਾਦ ਜੀ ਬਹੁਤ ਬਹੁਤ
2: ਥੈਂਕ ਯੂ ਜੀਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਕੀਮਤੀ ਗੱਲਾਂ ਕਰਨ ਲਈ ਜੀ ਥੈਂਕ ਯੂ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੀਰਾ ਤੋਂ ਜੁੜੇ ਸਨ ਤੇ ਸ਼ਮੀ ਜੀ ਆਪਣੇ ਨਾਲ ਰਾਜਨ ਸੈਣੀ ਸਾਹਿਬ ਜੁੜੇ ਨੇ ਦੁਬਾਰਾ ਤੋਂ ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਹੋਣਗੇ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਅਨੁਜੀ
6: ਜੀ ਭਾਰਤ ਸਾਹਿਬ ਸ਼ੁਕਰੀਆ ਜੀ
2: ਜੀ
6: ਸਤਿ
2: ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ
6: ਮੈਂ ਨਾ ਇਹ ਗੱਲ ਜੇ ਨਾ ਕਰਦਾ ਤੇ ਸ਼ਾਇਦ ਵਿਆਹ ਦੂਰ ਆ ਰਹਿੰਦਾ ਮੈਂ ਇਸ ਕਰਕੇ ਗੱਲ ਸਾਂਝੀ ਕਰਨੀ ਜ਼ਰੂਰੀ ਸਮਝੀ ਜੀ
2: ਜੀ
6: ਕਿ ਸਰ ਸਾਡੇ ਵਿਸ਼ੇ ਦੇ ਨਾਲ ਜਿਹੜੀ ਹੈਗੀ ਆ ਚਾਣਕਿਆ ਨੀਤੀ ਇਹ ਕਹਿੰਦੀ ਹੈਗੀ ਆ ਵੀ ਜੋ ਕੁਛ ਕਰਨਾ ਹੋਵੇ ਨਾ ਜੀ
2: ਜੀ
6: ਉਹ ਲਿਮਿਟ ਚ ਰਹਿ ਕੇ ਕਰਨਾ ਚਾਹੀਦਾ
2: ਬਿਲਕੁਲ ਹੈ ਜੀ
6: ਉਹ ਐਗਜ਼ਾਮਪਲ ਕੀ ਦਿੰਦੇ ਕਿ ਬਹੁਤ ਜ਼ਿਆਦਾ ਦਾਨੀ ਹੋਣਾ ਵੀ ਕੋਈ ਅਕਲਮੰਦੀ ਨਹੀਂ
2: ਘਾਤਕ ਹੋ ਸਕਦਾ ਹੈ ਜੀ
6: ਹਾਂਜੀ ਉਹਨਾਂ ਨੇ ਫਿਰ ਐਗਜ਼ਾਮਪਲ ਦਿੱਤੀ ਜੀ
2: ਜੀ
6: ਵੀ ਜਦੋਂ ਤੁਹਾਡੀ ਜਿਹੜੀ ਹੈਗੀ ਆ ਨਾ ਉਹਦਾ ਇੱਕ ਵਾਰੀ ਪ੍ਰਚਾਰ ਹੋ ਜਾਂਦਾ ਬਹੁਤ
2: ਜੀ
6: ਤੇ ਫਿਰ ਜਿਹੜਾ ਹੈਗਾ ਆ ਕਿ ਤੁਹਾਡੇ ਬਾਰੇ ਮਸ਼ਹੂਰ ਹੋ ਜਾਂਦਾ ਕਿ ਉਹ ਬਹੁਤ ਵੱਡਾ ਦਾਨੀ ਆ ਜੀ
2: ਜੀ
6: ਤੇ ਉਹ ਘਾਤਕ ਇਸ ਤਰੀਕੇ ਨਾਲ ਹੁੰਦਾ ਉਹ ਕਰਨ ਦੀ ਦਾਨ ਵੀਰ ਕਰਨ ਦੀ ਐਗਜ਼ਾਮਪਲ ਦਿੰਦੇ ਆ
2: ਜੀ
6: ਉਹ ਕਹਿੰਦੇ ਕਿ ਦਾਨ ਵੀਰ ਕਰਨ ਏਦਾਂ ਸੀ ਕਿ ਇਸ਼ਨਾਨ ਕਰਨ ਤੋਂ ਬਾਅਦ ਉਹ ਜਿੰਨਾ ਸੋਨਾ ਪਾਇਆ ਆ ਦਾਨ ਕਰ ਦਿੰਦਾ
2: ਜੀ
6: ਹਾਂਜੀ ਉਹਨੇ ਜਿਹੜਾ ਹੈਗਾ ਆ ਕਿ ਉਹ ਕਵਚ ਤੇ ਕੁੰਡਲ ਜਿਹੜੇ ਹੈਗੇ ਸੀ
2: ਜੀ
6: ਉਹ ਉਹਨੂੰ ਹੈਗਾ ਆ ਉਹ ਉਹਨੇ ਉਹ ਦੀ ਰਕਸ਼ਾ ਵਾਸਤੇ ਕਹਿੰਦੇ ਉਹਨੂੰ ਸੂਰਜ ਨੂੰ ਦਿੱਤੇ ਸੀ ਜੀ
2: ਜੀ
6: ਭਗਵਾਨ ਕ੍ਰਿਸ਼ਨ ਨੂੰ ਪਤਾ ਸੀ ਉਹਨਾਂ ਨੇ ਜਿਹੜਾ ਹੈਗਾ ਆ ਉਹ ਜੰਗ ਦੇ ਮੈਦਾਨ ਤੇ ਉਹ ਇਸ਼ਨਾਨ ਤੋਂ ਬਾਅਦ ਉਸੇ ਵੇਲੇ ਜਿਹੜਾ ਹੈਗਾ ਆ ਬ੍ਰਾਹਮਣ ਦੇ ਰੂਪ ਵਿੱਚ ਪ੍ਰਗਟ ਹੋ ਕੇ ਤੇ ਉਹਦੇ ਕੋਲੋਂ ਉਹਨੂੰ ਕਿਹਾ ਦਾਨ ਕਰ ਤੋਂ ਕਹਿੰਦਾ ਮਹਾਤਮਾ ਮੈਂ ਤਾਂ ਜੇ ਇਸ਼ਨਾਨ ਕਰਕੇ ਆ ਰਿਹਾ ਮੇਰੇ ਕੋਲ ਕੁਛ ਵੀ ਹੈ ਨੀ
2: ਜੀ
6: ਹਾਂਜੀ
2: ਜੀ
6: ਕਹਿੰਦੇ ਨਹੀਂ ਤੇਰੇ ਕੋਲ ਹੈਗਾ ਤੂੰ ਨਹੀਂ ਦੇਣਾ ਚਾਹੁੰਦਾ ਕਹਿੰਦਾ ਤੁਹਾਡੇ ਕੋਲ ਆ ਜਿਹੜੇ ਹੈਗੇ ਆ ਕਵਚ ਤੇ ਕੁੰਡਲ ਹੈਗੇ ਆ ਜੀ ਉਸੇ ਵੇਲੇ ਸਮਝ ਤਾਂ ਗਿਆ ਆ ਕੇ ਤੇ ਫੜਾ ਤੇ ਜੀ ਆ ਲੈ ਜਾ
2: ਹਾਂਜੀ
6: ਜੋ ਇਸ ਕਰਕੇ ਜਿਹੜਾ ਹੈਗਾ ਆ ਕਿਉਂਕਿ ਉਹਨੂੰ ਇਹ ਸੀਗਾ ਕਿ ਮੈਂ ਮਤਲਬ ਜਿਹੜਾ ਆ ਇਹ ਨਾ ਮੇਰੇ ਤੇ ਮੋਹਰ ਲੱਗੇ ਕਿ ਮੈਂ ਮਤਲਬ ਗਾਂਧੀ ਨਹੀਂ ਗਾ ਮੈਂ ਆਪਣੇ
2: ਬਿਲਕੁਲ
6: ਇੱਥੇ ਗੱਲ ਹੋਈ ਕਿ ਜੋ ਕੁਛ ਕਰਨਾ ਲਿਮਿਟ ਦੇ ਵਿੱਚ ਕਰੋ ਤੇ ਖਾਸ ਕਰਕੇ ਗ੍ਰਸਤੀ ਦਾ ਜਿਹੜਾ ਹੈਗਾ ਆ ਉਹਨੂੰ ਦੰਦ ਵੀ ਹੋਣਾ ਚਾਹੀਦਾ ਤੇ ਲਿਮਿਟ ਦੇ ਵਿੱਚ ਹੀ ਹੋਣਾ ਚਾਹੀਦਾ ਆ ਉਹ ਆਪਣਾ ਕੁਛ ਵੀ ਉਹਨੇ ਕਰਨਾ ਤੇ ਲਿਮਿਟ ਕੀ ਕਰਨਾ ਹੈ
2: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ
6: ਦੂਜਾ ਇੱਕ ਸਵਾਲ ਦਾ ਜਵਾਬ ਸੀਗਾ
2: ਜੀ
6: ਹੋਇਆ ਕਿ ਅੱਜ ਤੋਂ ਨਾ ਜੀ 15-20 ਸਾਲ ਪਹਿਲਾਂ ਨਾ ਮੈਂ ਇੱਕ ਕੋਈ ਸੰਸਕਾਰ ਅਸੀਂ ਕੀਤਾ ਤੇ ਉਹਦੇ ਵਿੱਚ ਬਾਅਦ ਦੇ ਵਿੱਚ ਨਾ ਜੀ ਬਾਕੀ ਰਸਮਾਂ ਰੁਸਮਾਂ ਨਾ ਹੀ ਕੀਤੀਆਂ ਹੈਗੀਆਂ ਸੀਗੀਆਂ ਤੇ ਉਹ ਸਾਡਾ ਕੋਈ ਸੱਜਣ ਹੈਗਾ ਕਿ ਉਹਨੂੰ ਕਿਸੇ ਪੰਡਿਤ ਨੇ ਸਟੈਂਪ ਪਾ ਦਿੱਤਾ ਤੇ ਤੁਸੀਂ ਪਿੰਡ ਦਾਨ ਤਾਂ ਕੀਤਾ ਹੀ ਨੀ ਉਹਦੇ ਦਾ
2: ਅੱਛਾ ਜੀ
6: ਹਾਂਜੀ ਉਹ ਕਿਉਂਕਿ ਡਿਊਟੀ ਮੇਰੀ ਲੱਗੀ ਹੋਈ ਸੀ ਤੇ ਮੇਰੀ ਤਾਂ ਪਿੰਡ ਦਾ ਕਰਨਾ ਪੈਣਾ ਚੱਲ ਹਰਿਦੁਆਰ ਚੱਲਦੇ ਆ
2: ਸੰਸਕਾਰ
6: ਕੀਤਾ ਸੀ ਮੈਂ ਸੋਚਿਆ ਵੀ ਹੁਣ ਇੱਥੇ ਜਿਹੜਾ ਹੈਗਾ ਆ ਵੀ ਇਹਨੂੰ ਪੁੱਛਾਂ ਜਿਹੜਾ ਬੰਦਾ ਮੈਨੂੰ ਵਹਿਮ ਚ ਨਾ
2: ਜੀ
6: ਤੇ ਮੈਂ ਨਾ ਭਾਰੀ ਸਾਹਿਬ ਸਾਡੇ ਟਾਂਡੇ ਨਾਲ ਹੀ ਇੱਕ ਪਿੰਡ ਹੈਗਾ ਆ ਜੀ ਇੱਥੇ ਟਾਂਡੇ ਤੋਂ ਲਈ ਲੋਧੀ ਚੱਕ ਪਿੰਡ
2: ਜੀ
6: ਉੱਥੇ ਇੱਕ ਮਹਾਤਮਾ ਸੀਗੇ ਜੀ ਮੈਂ ਉਹਨਾਂ ਨੂੰ ਪੁੱਛ ਲਾ ਗਿਆ
2: ਜੀ
6: ਮੈਂ ਉਹਨਾਂ ਨੂੰ ਦੱਸਿਆ ਜੀ ਵੀ ਮੈਂ ਇੱਦਾਂ ਕਰਕੇ ਕੋਈ ਕੰਮ ਕੀਤਾ ਸੀ ਮੈਂ ਤਾਂ ਭਲੇ ਦਾ ਕੀਤਾ ਹੁਣ ਤਾਂ ਸਾਡਾ ਇੱਕ ਸੱਜਣੇ ਉਹਨੂੰ ਪਿੰਡ ਦਾਨ ਨੀ ਕੀਤਾ ਮੈਂ ਤਾਂ ਕਿਹੜੇ ਚੱਕਰ ਚ ਪਾਊਂਗਾ ਜੀ ਮੈਂ
2: ਹਰਦੁਆਰ
6: ਜਾਂ ਕੀ ਕਰੂੰਗਾ ਉੱਥੇ ਉਹਨਾਂ ਨੇ ਨਾਲ ਲੈਂਦੇ ਮੈਨੂੰ ਕਹਿੰਦੇ ਕਿੰਨੇ ਪਿੰਡਾਂ ਦਾ ਮਾਲ ਗਿਆ
2: ਜੀ
6: ਮੈਂ ਕਿਹਾ ਜੀ ਵੇਖਿਆ ਨੀ ਗੱਲ ਨੂੰ
2: ਜੀ
6: ਉਹ ਕਹਿੰਦੇ ਭਾਈ ਇਹ ਪ੍ਰਥਾ ਜਿਹੜੀਆਂ ਹੈਗੀਆਂ ਪੁਰਾਣੇ ਟਾਈਮਾਂ ਦੇ ਵਿੱਚ ਇਹ ਸੀ ਵੀ ਜਦੋਂ ਕੋਈ ਰਾਜਾ ਮਹਾਰਾਜਾ ਬਣਦਾ ਸੀ ਤੇ ਜਿਹੜਾ ਪੰਡਿਤ ਉਹਦਾ ਸੰਸਕਾਰ ਕਰਦਾ ਸੀ ਉਸ ਪੰਡਿਤ ਨੂੰ ਇੱਕ ਪ੍ਰਦਾਨ ਕਰਦੇ ਸੀ ਵੀ ਤੂੰ ਇੱਕ ਵੱਡੀ ਹਸਤੀ ਦਾ ਸੰਸਕਾਰ ਕੀਤਾ ਤੇ ਹੁਣ ਤੂੰ ਸਾਰੀ ਉਮਰ ਬਹਿ ਕੇ ਖਾ
2: ਅੱਛਾ ਜੀ ਜੀ
6: ਤੋ ਹੋਰ ਕੋਈ ਇਹਦਾ ਮਤਲਬ ਨੀ ਹੈਗਾ ਉਹ ਇਸ ਕਰਕੇ ਸੀ ਉਹ ਇੱਦਾਂ ਪਿੰਡਾਂ ਦੇ ਪਿੰਡ ਜਿਹੜੇ ਪੰਤਾਂ ਨੂੰ ਮਿਲ ਜਾਂਦੇ ਸੀਗੇ ਕਿ ਹਾਂ ਜੀ ਕਿਸੇ ਦਾ ਪਿੰਡ ਦਾਨ ਕੀਤਾ ਉਹਨੇ ਆਪਣਾ ਆਪਣੇ ਬਜ਼ੁਰਗ ਦੀ ਯਾਦ ਦੇ ਵਿੱਚ ਉਹਨੂੰ ਇੱਕ ਪਿੰਡ ਦੇ ਦਿੱਤਾ
2: ਜੀ
6: ਤੇ ਤੇਰੀ ਇਹਨੂੰ ਹੁਣ ਇਸੇ ਕਰਕੇ ਵੀ ਉਹ ਜਿਹੜੇ ਹੀਰੋ ਸੋਚਦੇ ਹੁੰਦੇ ਸੀ ਜੇ ਕੋਈ ਇਹ ਵੱਡਾ ਬੰਦਾ ਮਾਰਦਾ ਹੈਗਾ ਆ ਤੇ ਉਹ ਇੱਕ ਪਿੰਡ ਮਿਲ ਜਾਂਦਾ ਸੀ ਅਗਲੇ ਨੂੰ ਤੇ ਉਹਨੂੰ ਸਾਰੀ ਜ਼ਿੰਦਗੀ ਰੋਟੀ ਦੀ ਚਿੰਤਾ ਨਹੀਂ ਸੀ
2: ਜੀ ਜੀ ਅੱਛਾ ਜੀ
6: ਤੇ ਉਹ ਉਸੇ ਚੀਜ਼ ਨੂੰ ਆਪਣਾ ਕਰਮ ਸਮਝਦੇ ਸੀ ਵੀ ਹਾਂ ਯਾਰ ਅਸੀਂ ਉਸ ਹਸਤੀ ਦਾ ਸੰਸਕਾਰ ਕੀਤਾ ਸੀ ਜਿਹਦੇ ਬਦਲੇ ਸਾਨੂੰ ਇੱਕ ਪਿੰਡ ਦੇ ਮਾਲਕ ਬਣਾ ਦਿੱਤਾ ਗਿਆ
2: ਰਿਜ਼ਰਵ ਕਰ ਦਿੰਦੇ ਸੀ ਉਹਨੂੰ ਜੀ
6: ਹਾਂਜੀ ਬਾਕੀ ਕਹਿੰਦੇ ਹੈਗੇ ਉਹਨਾਂ ਨੂੰ ਕਿਹਾ ਕਹਿੰਦੇ ਐਵੇਂ ਨਾ ਭਰਮ ਚ ਪੈ ਤੂੰ ਚੰਗਾ ਕੰਮ ਕੀਤਾ ਹੈਗਾ ਤੇ ਏਦਾਂ ਉਂਝਿਆ ਨੀ ਕਰਮ ਜਿਹੜਾ ਹੈਗਾ ਵੀ ਜਿਹਦੇ ਵਿੱਚ ਤੈਨੂੰ ਬ੍ਰਹਮਾ ਜਮਾਉਣਾ ਮੈਂ ਕਿਹਾ ਜੀ ਉਹ ਪੈਸੇ ਮੇਰੇ ਖਰਚਾ ਨੂੰ ਪੰਡਿਤ ਨੇ ਜਾਇਆ ਤਾਂ ਉਹ ਆਪ ਮੇਰੇ ਨਾਲ ਸੀਗਾ ਉਸ ਵੇਲੇ ਇਸ ਕਰਕੇ ਉਹ ਪੈਸੇ ਕਹਿੰਦੇ ਉਹਨੂੰ ਵੀ ਭਰਮ ਕੱਢਣਾ ਹੁੰਦਾ ਏਦਾਂ ਦੇ ਚੱਕਰ ਪਿਆ ਪਿਆ ਅਸਲੀਅਤ ਆਹ ਹੈਗੀ ਹੈ
2: ਬਿਲਕੁਲ
6: ਇਸ ਸਵਾਲ ਦਾ ਆਹ ਜਵਾਬ ਮਿਲਿਆ ਸੀ ਜਿਹੜਾ ਮੈਂ ਸਾਡਾ ਕਰਨਾ
2: ਜੀ
6: ਠੀਕ ਹੈ ਜੀ ਸ਼ਮੀ ਜੀ ਲੇਟ
2: ਹੋ ਗਏ ਕੀ ਬਾਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੈਣੀ ਸਾਹਿਬ ਬਹੁਤ ਵਧੀਆ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ ਜਾਣਕਾਰੀ ਚ ਵਾਧਾ ਕਰਨ ਲਈ ਜੀ ਸ਼ਮੀ ਜੀ ਆਖਰ ਦੇ ਵਿੱਚ ਆਪਣੇ ਗੁਰੀ ਮਾਨ ਜੀ ਲਿਖਦੇ ਆ ਕਿ ਬਹੁਤ ਸਾਰੇ ਐਸੇ ਵੀ ਨੇ ਸੋਰੀ ਰਜਿੰਦਰ ਜੀਰਾ ਜੀ ਨੇ ਲਿਖਿਆ ਕਿ ਕਿੱਥੇ ਚਲ ਗਿਆ ਹਾਂਜੀ ਗੁਰੀ ਜੀ ਲਿਖਦੇ ਆ ਕਿ ਬਹੁਤ ਸਾਰੇ ਐਸੇ ਲੋਕ ਵੀ ਨੇ ਕਿ ਜਿਹੜੇ ਕਿ ਦਾਨ ਦੇ ਉੱਤੇ ਪੈਸੇ ਜਿਹੜਾ ਮੰਗਾਂ ਤਕੜੇ ਹੋ ਗਏ ਤੇ ਪੋਡਕਾਸਟ ਕਰਨ ਵਾਲੀ ਥਾਂ ਦੇ ਉੱਤੇ ਲੱਖਾਂ ਰੁਪਏ ਲੈਂਦੇ ਨੇ ਤੇ ਸੈਮੀਨਾਰ ਕਰਦੇ ਨੇ ਤੇ ਪੰਜਾਬੀ ਬੰਦਾ ਦਵਾਈ ਦੇ ਲਈ ਇਲਾਜ ਦੇ ਲਈ ਤਰਸੀ ਜਾਂਦਾ ਤੇ ਪ੍ਰਵਾਸੀ ਜਿਹੜਾ ਵਿਖਾ ਪੈਸੇ ਇਹ ਕਮਾਈ ਜਾਂਦਾ ਹੈ ਜੀ ਤੇ ਇਸੇ ਤਰ੍ਹਾਂ ਆਪਣੇ ਮਨਦੀਪ ਜੱਸੀ ਬਾਈ ਜੀ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਉਹ ਲਿਖਦੇ ਆ ਕਿ ਆਪਣੇ ਉਹਨਾਂ ਦੇ ਪਿਛਲੇ ਦਿਨੀ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਆਪਣੇ ਡਾਇਲਸਿਸ ਜਿਹੜੇ ਕਰਵਾਉਣਾ ਹੋਵੇ ਤਾਂ ਕਿਸੇ ਸੱਜਣ ਨੇ ਦੋਸਤ ਨੇ ਜ਼ਰੂਰਤ ਹੋਵੇ ਤਾਂ ਭੁਲੱਥ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਪ੍ਰਾਈਵੇਟ ਹੈ ਜੀ ਤੇ ਨਿੱਜੀ ਸਹੂਲਤਾਂ ਲੈਸ ਹੈ ਕੋਈ ਮਦਦ ਬੁੱਧੀ ਜਾਂ ਬਜ਼ੁਰਗ ਜਿਹੜਾ ਹੋਵੇ ਤਾਂ ਦੱਸਣਾ ਜੀ ਮੋਗਾ ਵਿਖੇ ਜਿਹੜਾ ਆਪਣਾ ਇੱਕ ਆਸ ਸੇਵਾ ਆਸ਼ਰਮ ਵੀ ਹੈ ਜਿੱਥੇ ਸਾਰਾ ਕੁਝ ਫ੍ਰੀ ਕੀਤਾ ਜਾਂਦਾ ਸੇਵਾ ਕੀਤੀ ਜਾਂਦੀ ਹੈ ਜੀ
1: ਬਿਲਕੁਲ ਬਿਲਕੁਲ ਜੀ ਜਿਹੜਾ ਦਾਨੀ ਸੱਜਣਾ ਦਾ ਜਿਹੜਾ ਕੋਈ ਜਵਾਬ ਨੀ ਸਲਿਊਟ ਆ
2: ਬਿਲਕੁਲ ਹੈ ਜੀ
1: ਜਿਵੇਂ ਇੱਕ ਬਸ ਆਪਾਂ ਐਡੀਸ਼ਨ ਕਰਾਂਗੇ ਕਿ ਜਿਹੜਾ ਪਿੰਡ ਦਾਨ ਦੀ ਚਰਚਾ ਕਾਫੀ ਹੋਈ ਹੈ ਕਿਉਂਕਿ ਦਾਨ ਪੁੰਨ ਦੇ ਵਿੱਚ ਇਹ ਵੀ ਇੱਕ ਰਿਚੁਅਲ ਹੈ ਧਾਰਮਿਕ ਕਹਿ ਲਓ ਵੀ ਰਸਮ ਹੈ ਜੇ ਇਹ ਅਸਲ ਚ ਕੀ ਆ ਇੱਕ ਇਹਦਾ ਪਹਿਲੂ ਇਹ ਵੀ ਆ ਕਿ ਜਦੋਂ ਕਿਸੇ ਮ੍ਰਿਤਕ ਆ ਉੱਥੇ ਜਦੋਂ ਚੌਲ ਜਿਹੜਾ ਨਾ ਚੌਲ ਓਹਦੇ ਗੋਲੇ ਬਣਾ ਬਣਾ ਕੇ ਜਿਹੜੇ ਦਾਨ ਕੀਤੇ ਜਾਂਦੇ ਜੀ, ਤਾਂ ਕਿ ਜਿਹੜੀ ਆਤਮਾ ਗਈ ਆ ਓਹਨੂੰ ਮੋਕਸ਼ ਮਿਲ ਜੇ ਤੇ ਓਹਨੂੰ ਪਿੰਡ ਕਹਿੰਦੇ ਜਿਹੜੇ ਚੌਲ ਦਾ ਗੋਲਾ ਜਿਹਾ ਬਣਾਉਂਦੇ ਨਾ ਚੌਲਾਂ ਦਾ
2: ਬਣੇ ਚੌਲਾਂ ਦਾ ਜੋ ਪਿੰਨੀਆਂ ਜਿਹੀਆਂ ਹੁੰਦੀਆਂ ਸੀ ਸ਼ਾਇਦ ਮੇਰੇ ਖਿਆਲ ਨਾਲ,
1: ਉਹ ਪਿੰਨੀ ਨੂੰ ਪਿੰਡਾ ਪਿੰਡ ਕਹਿ ਲੋ ਵੀ ਉਹ ਦਾਨ ਕਰਦੇ ਸੀ,
2: ਠੀਕ ਆ ਜੀ,
1: ਉਹ ਵੀ ਇੱਕ ਇਹਦੇ ਨਾਲ ਜੁੜੀ ਹੋਈ ਗੱਲ ਆ।
2: ਉਹ ਬਹੁਤ ਭਾਰੀਆਂ ਨਹੀਂ ਹੁੰਦੀਆਂ ਸੀ ਕੋਈ, ਮਤਲਬ ਕਿ ਸੀਲ ਦੀਆਂ ਪਿੰਨੀਆਂ ਵਗੈਰਾ ਏਦਾਂ ਹੁੰਦੀਆਂ ਸੀ ਜੀ ਉਹ?
1: ਏਦਾਂ ਕੁਛ ਮਤਲਬ ਇਲਾਕੇ ਦੇ ਹਿਸਾਬ ਨਾਲ ਓਹਦੀ ਫੋਰਮ ਚ ਫੈਕਟਰ ਚ
2: ਬਚਪਨ ਦੀਆਂ ਚੀਜ਼ਾਂ ਚ ਯਾਦ ਨੇ ਤਾਂ ਮੈਨੂੰ ਚੇਤਾ ਆਉਂਦਾ, ਮਤਲਬ ਕਿ ਗੋਲ ਗੇਂਦ ਦੀ ਜੱਡੀਆਂ ਹੁੰਦੀਆਂ ਸੀਗੀਆਂ ਉਹ ਚਿੱਟੇ ਪੰਨ ਦੇ ਵਿਚ, ਤੇ ਉਹ ਭਾਰ ਨੀ ਹੁੰਦਾ ਸੀ ਉਹਨਾਂ ਦਾ ਕੁਛ ਵੀ। ਹਾਂਜੀ ਜੀ,
1: ਉਹ ਅਸਲ ਚ ਕੀ ਆ ਵੀ ਉਹ ਜਿਹੜਾ ਐ ਮਨ ਮਾਨਤਾ ਹੈ ਆਪਾਂ ਕਹਿ ਲੋ ਮਨ ਰਾਜੀ ਕਰਨਾ ਹੁੰਦਾ ਵੀ ਜਾਂ ਕਹਿ ਲੋ ਵੀ ਆਪਣੀ ਮਾਨਸਿਕ ਸੈਟਿਸਫੈਕਸ਼ਨ ਹੈ, ਕਿਉਂਕਿ ਜਿਹੜੀ ਡਿਟੈਚਮੈਂਟ ਹੈ ਨਾ ਬੰਦਾ ਜਿਹੜਾ ਵਿਛੜ ਗਿਆ ਪਰਿਵਾਰ ਚ ਚਲਾ ਗਿਆ
2: ਜੀ,
1: ਉਹ ਓਹਦੇ ਨਾਲ ਜਿਹੜੀ ਡਿਟੈਚਮੈਂਟ ਨੂੰ ਇੱਕ ਸਥਾਪਿਤ ਕਰਨ ਵਾਸਤੇ ਵੀ ਕੁਛ ਰਸਮਾਂ ਕੰਮ ਕਰਦੀਆਂ ਨੇ ਜਾਣੇ ਅਣਜਾਣੇ ਦੇ ਵਿਚ, ਕਿ ਜਿਵੇਂ ਹੁਣ ਇੱਕ ਮਨ ਨੂੰ ਸਮਝਾਉਣ ਵਾਲੀ ਗੱਲ ਹੈ ਕਿ ਚਲਿਆ ਗਿਆ ਭਾਈ ਬੰਦਾ ਤੇ ਓਹਦਾ ਓਹਨੂੰ ਚਲਿਆ ਗਿਆ ਓਹਦੀ ਰੂਹ ਨੂੰ ਹੁਣ ਤੁਸੀਂ ਜਿਹੜੇ ਆ ਇਹ ਦਾਨ ਕਰਕੇ ਸਮਰਪਿਤ ਕਰ ਰਹੇ ਹੋ ਓਹਨੂੰ, ਤਾਂ ਕਿ ਮੋਕਸ਼ ਮਿਲੇ ਓਹਨੂੰ, ਮੁਕਤੀ ਮਿਲ ਜੇ, ਇਮੈਂਸੀਪੇਸ਼ਨ ਜਿਹੜੀ ਹੈ ਇਹ ਸਾਡੀ ਉਹ ਮੋਟਿਵ ਹੈ, ਟਾਰਗੇਟ ਹੈ ਮੇਨ, ਕਿ ਮਨੁੱਖ ਜੂਨ ਜਿਹੜਾ ਇਹਨੂੰ ਇਥੋਂ ਮੋਕਸ਼ ਮਿਲ ਜੇ, ਕਿਉਂਕਿ ਸਰਵੋਤਮ ਜੋ ਨੇ ਮਿਲ ਗਈ ਆ
2: ਜੀ,
1: ਤੇ ਹੁਣ ਇਹਦੇ ਵਿਚ ਅਸੀਂ ਇਹੋ ਜਿਹੇ ਕੰਮ ਕਰਕੇ ਜਾਈਏ ਕਿ ਐਂਡ ਵਿਚ ਸਾਡੇ ਚੰਗੇ ਕਰਮਾਂ ਕਰਕੇ ਜਾਂ ਇਹੋ ਜਿਹੀ ਗੱਲਾਂ ਕਰਕੇ ਸਾਨੂੰ ਮੋਕਸ਼ ਪ੍ਰਾਪਤੀ ਹੋ ਜਾਏ। ਜਿੰਨੇ ਵੀ ਜਿਹੜੇ ਸਾਡੇ ਰਸਮਾਂ ਨੇ ਰਿਵਾਜ ਨੇ ਜੋ ਸਾਡਾ ਟ੍ਰੈਡੀਸ਼ਨ ਚੱਲਿਆ ਹੁੰਦਾ, ਉਹ ਪੁੰਨਦਾਨ ਦਾ ਜਿਹੜਾ ਸਿਰਾ ਜਾ ਕੇ ਇੱਥੇ ਕਰਦੇ ਆ ਕਿ ਭਾਈ ਸਾਨੂੰ ਕੁੱਲ ਮਿਲਾ ਕੇ ਅਸੀਂ ਕਰਦੇ ਕਿਉਂ ਆ, ਕਰਨਾ ਕਿਉਂ ਚਾਹੀਦਾ, ਤਾਂ ਕਿ ਜਿਹੜੀ ਮਨ ਦੀ ਸ਼ਾਂਤੀ ਮਿਲੇ ਔਰ ਰੂਹ ਨੂੰ ਜਿਹੜੀ ਹੈ ਉਹ ਜਿਹੜੀ ਆ ਕਹਿ ਲੋ ਵੀ ਆਸ਼ੀਰਵਾਦ ਮਿਲੇ ਪ੍ਰਭੂ ਦਾ, ਕੁਦਰਤ ਦਾ, ਕਿ ਬਈ ਹੁਣ ਠੀਕ ਆ, ਇਹਨੇ ਰੂਹ ਆਤਮਾ ਤ੍ਰਿਪਤ ਹੋ ਗਈ
2: ਜੀ।
1: ਤੋਂ ਬਹੁਤ ਵਧੀਆ ਚਰਚਾ ਹੋਈ ਭਾਰਤ ਸਾਹਿਬ ਅੱਜ, ਮੈਂ ਕਹਿੰਦਾ ਜੀ ਕਮਾਲਾਂ ਨੇ, ਹੋਰ ਵੀ ਬਹੁਤ ਪਹਿਲੂ ਹੋਣਗੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ, ਫਿਰ ਅਗਰ ਇਹਤੇ ਚਰਚਾ ਰੱਖੀ ਤਾਂ ਜ਼ਰੂਰ
2: ਕਰਾਂਗੇ ਜੀ। ਇੱਕ ਆਪਣੇ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਜੁੜੇ ਆ, ਠੰਡੀਆਂ ਠੰਡੀਆਂ ਹਵਾਵਾਂ ਤੇ ਫਜਾਵਾਂ, ਪਤਝੜ ਦੀ ਰੁੱਤ ਚੱਲ ਰਹੀ ਹੈ ਕੈਲਗਰੀ ਦੇ ਵਿਚ, ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਤੁਹਾਡੇ ਤੋਂ ਆਗਿਆ ਲੈਣਾ ਜੀ, ਆਖਰੀ ਕਾਲ ਹੀ ਤੁਹਾਡੇ ਨਾਲ ਲਵਾਂਗਾ ਤੇ ਫਿਰ ਅੱਗੇ ਵਧਾਂਗਾ। ਸਤਿ ਸ੍ਰੀ ਅਕਾਲ ਬਲਵੀਰ ਸਿੰਘ ਸੈਣੀ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
7: ਭਾਰਤ ਜੀ ਤੇ ਸ਼ਮੀ ਜੀ ਦੇ ਸਾਰੇ ਦੋਸਤਾਂ ਨੂੰ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ
2: ਜੀ,
7: ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਸੈਣੀ ਸਾਹਿਬ ਕੀ ਹਾਲ ਚਾਲ ਨੇ?
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ,
7: ਹਾਲ ਚਾਲ ਵਧੀਆ ਭਾਰਤ ਜੀ। ਅੱਜ ਥੋੜਾ ਜਿਹਾ ਬੱਦਲ ਹੋਏ ਹੋਏ ਆ ਤੇ ਹਵਾ ਚੱਲ ਰਹੀ ਹੈ ਕਾਫੀ,
2: ਸਾਡੇ ਮੀਂਹ ਪੈ ਚੁੱਕੇ ਆ ਜਿੱਥੇ ਗੜੇ ਨਾਲ ਬਰ ਚੁੱਕੇ ਨੇ ਜੀ, ਤੁਹਾਡੇ ਬਸ ਪੈਣ ਵਾਲਾ,
7: ਉਹ ਤਾਂ ਇੱਧਰ ਥੋੜੀ ਜਿਹੀ ਠੰਡ ਜੀ ਹੋ ਗਈ ਹੈ, ਠੰਡੀ ਹਵਾ ਆ ਰਹੀ ਹੈ,
2: ਤੁਹਾਡਾ ਸਾਡਾ ਏਰੀਆ ਇੱਕੋ ਹੀ ਲਕੀਰ ਚ ਆ ਜਾਂਦਾ ਜੀ,
1: ਇਹਨੂੰ ਕਹਿੰਦੇ ਠੰਡ ਦਾਨ।
2: ਠੰਡ ਦਾਨ ਜੀ,
7: ਮੈਂ ਭਾਰਤ ਜੀ ਮੈਂ ਪ੍ਰੋਗਰਾਮ ਲੇਟ ਸੁਣਨਾ ਸ਼ੁਰੂ ਕੀਤਾ, ਦੋ ਕੁ ਕੱਲ ਹੀ ਸੁਣੀਆਂ ਨੇ ਹੁਣ ਰਾਜਨ ਸੈਣੀ ਜੀ ਤੇ ਇੱਕ ਇਹਨਾਂ ਤੋਂ ਪਹਿਲੇ ਸੀਗੇ ਭਾਈ ਸਾਹਿਬ ਤੇ, ਪਰ ਮੈਨੂੰ ਯਾਦ ਆ ਗਿਆ ਉਹ ਕੁਲਵੰਤ ਧਾਲੀਵਾਲ,
2: ਹਾਂਜੀ,
7: ਕੈਂਸਰ ਦੇ ਗਰੁੱਪ ਵਾਲਾ ਜਿਹੜਾ,
2: ਹਾਂਜੀ ਹਾਂਜੀ ਹਾਂਜੀ, ਗ੍ਰੀਨ,
7: ਉਹਨੇ ਪਿੱਛੇ ਜੇ ਇੱਕ ਆਪਣੀ ਵੀਡੀਓ ਜਾਰੀ ਕੀਤੀ ਸੀ ਜਿਹਦੇ ਵਿਚ ਉਹਨੇ ਕਿਹਾ ਸੀਗਾ ਕਿ ਪਲੀਜ਼ ਚੇਂਜ ਦੀ ਡਾਇਰੈਕਸ਼ਨ ਆਫ ਯੋਰ ਡੋਨੇਸ਼ਨ
2: ਜੀ,
7: ਕਹਿੰਦਾ ਮੰਦਰਾਂ ਗੁਰਦੁਆਰਿਆਂ ਚ ਸੋਨਾ ਰੁਪਈਏ ਇੰਨੇ ਚੜਾਈ ਜਾਂਦੇ ਆ ਤੇ ਅੱਗੇ ਉਹਨਾਂ ਦਾ ਐਂਡ ਯੂਜ਼ ਪਤਾ ਨੀ ਕੀ ਹੁੰਦਾ, ਹੁਣੇ ਹੁਣੇ ਆਪਣਾ ਜਿਹੜਾ ਉੱਥੇ ਦਾ ਚੜਾਵਾ ਚੋਰੀ ਦਾ,
2: ਹਾਂਜੀ, ਮੰਦਰ ਦਾ ਰੋਲਾ ਪਿਆ,
7: ਪੰਗਾ ਕਿੰਨਾ ਪਿਆ, ਹਾਂਜੀ, ਤੇ ਫਿਰ ਇਹ ਚੀਜ਼ਾਂ ਦੇਖ ਕੇ ਬੰਦੇ ਦਾ ਮਨ ਹੋ ਜਾਂਦਾ ਵੀ ਜਿਹੜਾ ਐਂਡ ਯੂਜ਼ ਆ ਉਹ ਕਿੱਥੇ ਠੀਕ ਹੈਗਾ,
2: ਆਪਣੇ ਪਿੰਡਾਂ ਦਾ ਸ਼ਹਿਰਾਂ ਦਾ ਕਿਹੜਾ ਜ਼ਰੂਰਤਮੰਦ ਹੈ ਉੱਥੇ ਆਪ ਕਰੋ ਤਾਂ ਵਧੀਆ ਹੈ।
7: ਨਹੀਂ ਜਿੱਦਾਂ ਆਪਣੇ ਅੰਮ੍ਰਿਤਸਰ ਵਾਲਾ ਪਿੰਗਲ ਵਾਲਾ ਹੈਗਾ ਉਹ ਠੀਕ ਹੈ,
2: ਬਿਲਕੁਲ,
7: ਤੇ ਇੱਦਾਂ ਦੀ ਹੋਰ ਵੀ ਹੋਣਗੇ ਕਈ ਜਗ੍ਹਾ ਤੇ ਉਹ ਆਪਾਂ ਨੂੰ ਜਿੱਥੇ ਵੀ ਡੋਨੇਸ਼ਨ ਕਰਨੀ ਹੈ ਗੁਣਦਾਨ ਕਰਨਾ ਉਹ ਇਹ ਦੇਖ ਕੇ ਵੀ ਕਰਨਾ ਚਾਹੀਦਾ ਕਿ ਐਂਡ ਯੂਜ਼ ਕੀ ਹੈ,
2: ਕੀ ਹੈਗਾ ਜੀ, ਬਿਲਕੁਲ ਹੈ ਜੀ,
7: ਹੈ ਨਾ, ਤੇ ਦਾਨਪੁਰ ਰਹਿਣੇ ਵਾਲੇ ਤਾਂ ਸਾਰੇ ਹੀ ਹੈ, ਦੇਣ ਵਾਲੇ ਬਹੁਤ ਘੱਟ ਹੈ
2: ਜੀ,
7: ਉਹ ਵੀ ਫਿਰ ਠੀਕ ਜਗ੍ਹਾ ਨਹੀਂ ਪਹੁੰਚਦਾ ਹੈਗਾ ਜਿੱਥੇ ਪਹੁੰਚਣਾ ਚਾਹੀਦਾ,
2: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
7: ਭਾਰੇ ਜੀ ਤੇ ਸ਼ਮੀ ਜੀ ਤੁਹਾਨੂੰ ਮੈਂ ਥੋੜਾ ਜਿਹਾ ਬੋਰ ਕਰਾਂਗਾ। ਬਾਜ਼ਾਰ ਫਿਲਮ ਚੋਂ ਇੱਕ
2: ਜੀ
7: ਗਾਣਾ ਤੁਹਾਡੇ ਨਾਲ ਸਾਂਝਾ ਕਰਾਂਗਾ,
2: ਜਰੂਰ ਜੀ,
7: ਜਿਹਨੂੰ ਬਸ਼ਰ ਨਵਾਜ਼ ਜੀ ਨੇ ਲਿਖਿਆ, ਖਿਆਮ ਜੀ ਨੇ ਉਹਦੀ ਤਰਜ ਬਣਾਈ ਹੈ।
2: ਕੀ ਬਾਤ ਹੈ!
7: ਆਪਣੇ ਭੁਪਿੰਦਰ ਸਿੰਘ ਜੀ ਨੇ ਗਾਇਆ ਸੀਗਾ।
2: ਅੱਛਾ,
7: ਮੈਂ ਤੁਹਾਨੂੰ
2: ਥੋੜਾ ਜਿਹਾ ਚੱਕ ਦਿਓ
1: ਜੀ। ਜੀ ਜੀ,

0: ਭਾਰੇ ਜੀ ਤੇ ਸ਼ਮੀ ਜੀ।
1: ਵੈਸੇ ਨਾ ਇੱਕ ਗੱਲ ਅੱਜ ਗੱਲ ਕਰਨ ਨੂੰ ਜੀ ਕਰਦਾ ਸੈਣੀ ਸਾਹਿਬ ਦੇ ਨਾਲ, ਅੱਜ ਜਿਹੜਾ ਬੜੇ ਪਿਆਰ ਦੇ ਨਾਲ ਤੇ ਅੰਦਾਜ਼ ਦੇ ਨਾਲ ਮੁਰਕੀਆਂ ਲੈ ਕੇ ਜਿਹੜਾ ਗੀਤ ਗਾਇਆ ਨਾ, ਨਜ਼ਾਰਾ ਆ ਗਿਆ ਸੀ।
0: ਵੈਸੇ ਇਹ ਗਜ਼ਲ ਹੈ
1: ਜੀ,
0: ਬਸ਼ਰ ਨਵਾਜ਼ ਜੀ ਨੇ ਲਿਖੀ ਹੈ ਗਜ਼ਲ, ਬੜੀ ਵਧੀਆ ਲੱਗੀ ਮੈਨੂੰ, ਤਾਂ ਹੀ ਫਿਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਤੁਹਾਡਾ ਦੋਨਾਂ ਦਾ ਬਹੁਤ ਧੰਨਵਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ
1: ਮੁਰਦਾਬਾਦ ਜੀ। ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਜੀ ਦੋਸਤੋ, ਇਹ ਸਾਂਝੀ ਬਲਬੀਰ ਸਿੰਘ ਸੈਣੀ ਸਾਹਿਬ ਕੈਲਗਰੀ ਦੇ ਵਿਚ ਆਨੰਦ ਲੈ ਰਹੇ ਨੇ ਜੀ ਮੌਸਮ ਦਾ, ਤੇ ਸਾਰੇ ਦੋਸਤ ਪਸੰਦ ਵੀ ਕਰ ਰਹੇ ਆ। ਤੇ ਸ਼ਮੀ ਜੀ, ਜਾਂਦੇ ਜਾਂਦੇ ਦੋ ਬੋਲ ਅੱਜ ਦੇ ਸਾਰੇ ਇਸ ਮਸਲੇ ਦੇ ਉੱਤੇ, ਪ੍ਰੋਗਰਾਮ ਦੇ ਉੱਤੇ ਜਰੂਰ ਸਾਂਝੇ ਕਰੋ, ਫਿਰ ਤੁਹਾਡੇ ਤੋਂ ਲੈਣੇ ਆ ਗਿਆ ਸੀ।
2: ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਚੈਰੀ ਉਹਨੂੰ ਕੇਕ ਉੱਪਰ ਜਿਵੇਂ ਸੱਜ ਜਾਂਦਾ ਸਾਰਾ ਕੰਮ, ਜਿਵੇਂ ਸਾਰੀ ਗੁਫ਼ਤਗੂ ਹੋਈ, ਸਾਰੀ ਗੱਲਬਾਤ ਹੋਈ, ਉਹਦੇ ਉੱਤੇ ਜਿਹੜਾ ਇਹ ਮੋਰ ਖੰਭ ਰੱਖਿਆ ਸੈਣੀ ਜੀ ਨੇ ਆਪਣੇ ਸੰਗੀਤ ਦਾ, ਇਹ ਵੀ ਬਹੁਤ ਵੱਡਾ ਦਾਨ ਹੈ। ਕਿਉਂਕਿ ਸੰਗੀਤ ਜਿਹੜਾ ਰੰਗ ਦੇ ਕੇ ਔਰ ਖੁਸ਼ੀ ਜਾਂ ਸਮਾਈਲ ਜਾਂ ਜਿਹੜੀ ਰੂਹ ਨੂੰ ਚੈਨ ਦੇਣ ਵਾਲਾ ਜਿਹੜਾ ਕੰਮ ਹੈ, ਇਹ ਬਹੁਤ ਵੱਡਾ ਕੰਮ ਹੈ। ਜਨਾਬ ਇਹਦੇ ਕਹਿ ਲਓ ਸਲੂਟ ਹੈ, ਸਜਦੇ ਆ। ਕਿਸੇ ਵੀ ਤਰੀਕੇ ਨਾਲ ਜੇ ਅਸੀਂ ਖੁਸ਼ੀ ਵੰਡ ਸਕਦੇ ਹਾਂ, ਇਹ ਵੀ ਦਾਨ ਹੀ ਆ। ਕੋਈ ਕਹਿੰਦਾ ਚੁੱਪ ਦਾ ਦਾਨ ਬਖਸ਼ੋ, ਕੋਈ ਕਹਿੰਦਾ ਕੋਈ ਦਾਨ ਬਖਸ਼ੋ, ਕੋਈ ਪੈਸੇ ਦਾ ਦਾਨ ਹੈ, ਕੋਈ ਇਹੋ ਜਿਹਾ ਦਾਨ ਹੈ। ਜਿਹੜਾ ਇਹ ਖੁਸ਼ੀਆਂ ਵਾਲਾ ਦਾਨ ਹੈ ਨਾ, ਇਹ ਵੀ ਵੱਡਾ ਪੁੰਨ ਵਾਲਾ ਕੰਮ ਹੈ। ਕਿਉਂਕਿ ਆਪਾਂ ਕੁਦਰਤ ਨੇ ਬਖਸ਼ਿਸ਼ ਕੀਤੀ ਹੈ, ਇੱਕ ਟੈਲੈਂਟ ਹੈ, ਉਦੋਂ ਜਦੋਂ ਅਸੀਂ ਇਹ ਇਨਫੈਕਸ਼ੀਅਸ ਹੈ, ਜਿਹੜਾ ਨਾ ਖੁਸ਼ੀ ਹੈ, ਹਾਸੇ ਆ ਜਾਂ ਦੁੱਖ ਤੇ ਸੁੱਖ ਦੋਨੋ ਹੀ, ਇਹ ਬਹੁਤ ਛੇਤੀ ਫੈਲਦੇ ਆ। ਜੇ ਮੈਂ ਇੱਥੇ ਆ ਕੇ ਮੱਥੇ ਤਿਉੜੀਆਂ ਪਾ ਕੇ ਕਿਸੇ ਨੂੰ ਮਿਲਾ ਤੇ ਉਹਦੇ ਉੱਤੇ ਸੇਮ ਹੀ ਅਸਰ ਹੋਣਾ, ਉਹਦੇ ਵੀ ਮੱਥੇ ਤਿਉੜੀ ਪੈ ਜਾਣੀ ਆ, ਵੱਟ ਪਏਗਾ। ਕਿਉਂਕਿ ਇੱਕ ਜਿਵੇਂ ਜੁਕਾਮ ਦੀ ਤਰ੍ਹਾਂ ਹੀ ਹੁੰਦਾ ਹੈ ਵੀ ਇੱਕ ਨੇ ਇੱਕ ਨੂੰ ਸੀਗਾ, ਦੂਜੇ ਨੂੰ ਵੀ ਲੱਗ ਗਿਆ ਛੱਕਾਂ। ਤੇ ਜਿਹੜਾ ਹਾਸਾ ਹੈ ਇਹ ਵੀ ਕੰਟੇਜੀਅਸ ਹੈ, ਇਹ ਹੀ ਹੈ ਕਿ ਇੱਕ ਬੰਦਾ ਖੁਸ਼ ਹੋ ਰਿਹਾ, ਦੂਜਾ ਵੀ ਹੋਊਗਾ, ਤੀਜਾ ਵੀ ਹੋਊਗਾ। ਔਰ ਜੇ ਹਜ਼ਾਰ ਬੰਦਾ ਬੈਠਾ, ਉਹ ਪੁੱਛੂਗਾ ਨੀ ਵੀ ਹੱਸਦੇ ਕਾਹਦੇ ਆ ਭਾਈ, ਕਮਲੇ ਹੋਏ ਬੈਠੇ ਵੀ ਹਸੀ ਕਾਹਦੇ ਜਾਂਦੇ, ਪਰ ਹਸੀ ਜਾਂਦੇ ਆ ਕਿਉਂਕਿ ਇਹ ਹਸੀ ਜਾਂਦਾ, ਦੂਜਾ ਹਸੀ ਜਾਂਦਾ,
1: ਔਰਾ ਵੀ ਕੰਮ ਕਰਦਾ ਕਿਤੇ ਨਾ ਕਿਤੇ ਜੀ। ਹਾਂਜੀ ਬਿਲਕੁਲ,
2: ਉਹ ਕੰਮ ਕਰਦਾ ਜੀ ਬਿਲਕੁਲ। ਬਹੁਤ ਵਡਮੁੱਲੀ ਜਿਹੜੀ ਆ ਅੱਜ ਡਿਸਕਸ਼ਨ ਹੋਈ ਭਰਤ ਸਾਹਿਬ, ਔਰ ਇਹਦੇ ਲਈ ਮੁਬਾਰਕਬਾਦ ਹੈ ਤੁਹਾਨੂੰ ਤੇ ਜਿੰਨੇ ਵੀ ਦੋਸਤਾਂ ਨੇ ਅੱਜ
1: ਜੀ
2: ਸ਼ਿਰਕਤ ਕੀਤੀ ਆ, ਤੇ ਪਾਰਟਿਸਪੇਸ਼ਨ ਦੇ ਨਾਲ ਇਹਨੂੰ ਹੋਰ ਜਿਹੜੇ ਆਪਣੇ ਇਨਪੁਟਸ ਦੇ ਨਾਲ, ਆਪਣੇ ਕਮੈਂਟਸ ਦੇ ਨਾਲ, ਔਰ ਮੈਂ ਕਹਿੰਦਾ ਜੀ ਕਿਆ ਪਤਾ ਚਾਰ ਚੰਨ ਲੱਗ ਗਏ, ਔਰ ਬਹੁਤ ਸਾਰੇ ਪਹਿਲੂ ਇਸ ਇਹਨਾਂ ਦੋ ਸ਼ਬਦਾਂ ਦੇ ਉੱਭਰ ਕੇ ਸਾਹਮਣੇ ਆਏ
1: ਤੇ
2: ਜਦੋਂ ਇਹ ਚਰਚਾ ਕੋਈ ਸੁਣੇਗਾ ਤੇ ਉਮੀਦ ਕਰਾਂਗੇ ਕਿ ਇਹ ਹੋਰ ਲਾਹੇਵੰਦ ਹੋਏਗੀ।
1: ਬਿਲਕੁਲ ਜੀ। ਸ਼ਮੀ ਜੀ ਆਖਰੀ ਔਜਲਾ ਸਾਹਿਬ ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ, ਫਿਰ ਫਤਿਹ ਸਾਂਝੀ ਕਰਦਾ ਤੁਹਾਡੇ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ ਨੂੰ ਜੀ।
3: ਹਾਂਜੀ, ਮੈਂ ਦੁਬਾਰਾ ਵਾ ਇੱਕ ਸ਼ਹਿਰ ਜੀ ਗਿਆ ਵੀ ਦੇਖੋ ਦਾਨ ਹੋਰ ਵੀ ਇੱਕ ਤਰ੍ਹਾਂ ਦਾ ਹੁੰਦਾ ਹੈ
1: ਜੀ।
3: ਸਾਰਿਆਂ ਨੂੰ ਪਹਿਲਾਂ ਜਗਰਾਓ ਕੋ ਚੱਕਰ ਪਿੰਡ ਆਈ
1: ਜੀ,
3: ਕੈਨੇਡਾ ਰਹਿੰਦਾ ਜੀ ਅਜਮੇਰ ਸਿੰਘ, ਉਹ ਵਾਪਸ ਪਿੰਡ ਗਿਆ
1: ਜੀ,
3: ਉਹਨੇ ਆਪਦੇ ਆਪ ਕੱਲੇ ਨੇ ਸਫਾਈ ਕਰਨੀ ਸ਼ੁਰੂ ਕਰਤੀ ਪਿੰਡ ਦੀ।
1: ਹਾਂਜੀ ਬਿਲਕੁਲ ਹੈ ਜੀ।
3: ਉਹਨੂੰ ਦੇਖ ਕੇ ਹੋਰ ਬੰਦੇ ਜੁੜੇ ਉਹਦੇ ਨਾਲ, ਬਾਹਰਲਿਆਂ ਨੇ ਹੈਲਪ ਕਰੀ ਤੇ ਪਿੰਡ ਦੇ ਵਿੱਚ ਸਾਰਾ ਇੰਨਾ ਵਧੀਆ ਸੀਵਰੇਜ ਸਿਸਟਮ ਸਭ ਕੁਝ ਲਾ ਕੇ
1: ਜੀ,
3: ਤੇ ਅੱਜ ਚਾਰ ਪੰਜ ਬੰਦੇ ਇੱਕ ਉਹਨਾਂ ਨੇ ਸਭਾ ਬਣਾਈ ਹੋਈ ਹੈ, ਉਹ ਸਾਰਾ ਖਿਆਲ ਰੱਖਦੇ ਨੇ ਤੇ ਹਰ ਪਿੰਡ ਦਾ ਬੰਦਾ ਆਪਦਾ ਜਿਹੜਾ ਰੂੜੀ ਹੈ, ਜੋ ਵੀ ਉਹਦੇ ਘਰੇ ਆ ਰੂੜੀ ਜੋ ਵੀ ਹੈ,
1: ਕਚਰਾ ਵਗੈਰਾ
3: ਖੇਤ ਚ ਲੈ ਕੇ ਜਾਂਦਾ ਜੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਸਲੂਟ ਹੈ ਜੀ, ਇੱਦਾਂ ਦੀਆਂ ਸੋਚਾਂ ਨੂੰ ਵੀ ਬਿਲਕੁਲ ਹੈ ਜੀ।
3: ਸੋ ਇਹ ਵੀ ਦਾਨ ਹੈ ਜੀ, ਇੱਕ
1: ਦਾਨ ਹੈ ਜੀ,
2: ਇਹ ਵੱਡਾ ਦਾਨ ਹੈ
3: ਪਿੰਡ ਦੇਖਣ ਵਾਲਾ ਜੀ। ਮਤਲਬ ਟਵਾਣਾ ਇਹਨਾਂ ਸਭ ਨਾਲ ਨਵਾਂ ਮੁੰਡਾ ਜੋੜਨ ਲੱਗਿਆ, ਉਹਨੇ ਉਦਣ ਲਿਖਿਆ ਸੀ, ਉਹ ਕਹਿੰਦਾ ਸਾਡੇ ਪਿੰਡ ਤੁਸੀਂ ਰੂੜੀ ਨੀ ਲਾ ਸਕਦੇ
1: ਜੀ,
3: ਮਤਲਬ ਨਹੀਂ ਲਾ। ਮੈਂ ਕਹਿੰਦਾ ਹੁਣ ਕਿਸੇ ਦਾ ਲਾਉਣ ਨੂੰ ਜੀ ਵੀ ਨੀ ਕਰਦਾ ਹੁਣ,
1: ਨਹੀਂ ਇੱਕ ਜਣਾ ਹਟ ਗਿਆ ਉਹ ਭੇਡ ਚਾਲ ਪਾਉਂਦੀ ਨਾ, ਇੱਕ ਨੇ ਸ਼ੁਰੂ ਕਰ ਦਿੱਤਾ ਪਿੱਛੇ, ਉਹ ਕਹਿੰਦੇ ਲੈ ਸਾਹ ਵੀ ਤਾਂ ਸਿੱਟਦਾ ਹੀ ਆ, ਆ ਵੀ ਤਾਂ ਇੱਦਾਂ ਕਰਦਾ ਹੀ ਆ, ਆਪਾਂ ਵੀ ਕਰ ਲਾਂਗੇ।
3: ਬਿਲਕੁਲ
1: ਬਿਲਕੁਲ ਹੈ ਜੀ।
3: ਤੇ ਇਹ ਵੀ ਕਿੱਡਾ ਵੱਡਾ ਉਹਨੂੰ ਦੇਖ ਕੇ, ਮੈਂ ਹੋਰ ਕਿੰਨੇ ਪੰਜਾਬ ਦੇ ਬਹੁਤ ਪਿੰਡ ਨੇ
1: ਨੁਹਾਰ ਬਦਲ ਸਕਦੇ। ਆ ਦੇਖੋ ਛੱਪੜਾਂ ਦੀ ਗੱਲ ਚੱਲੀ ਸੀ, ਬਹੁਤ ਸਾਰੇ ਛੱਪੜ ਪੱਕੇ ਕਰਾਏ ਜਾਂ ਸਾਫ਼ ਕਰਾਏ ਆ,
3: ਛੱਪੜ ਲੇਕ ਬਣ ਗਈ, ਛੱਪੜ ਉਹਨਾਂ ਉੱਥੇ ਲੋਕ ਵੇਸਟ ਕਰਨ ਆਉਂਦੇ ਆ
1: ਜੀ, ਬਿਲਕੁਲ
3: ਲੇਕ ਬਣੀ ਹੈ ਵਿੱਚ ਵੋਟਿੰਗ ਕਰਦੇ,
1: ਸੀਟਾਂ ਲੱਗੀਆਂ ਨੇ ਬੈਠੇ ਆਲੇ ਦੁਆਲੇ
3: ਆਲੇ ਦੁਆਲੇ, ਉਹ ਟੋਬੇ ਨੂੰ ਉਹਨਾਂ ਨੇ ਲੇਕ ਚ ਢਾਲਤਾ।
1: ਬਿਲਕੁਲ ਬਿਲਕੁਲ ਹੈ ਜੀ,
3: ਤੇ ਪਾਣੀ ਵੀ ਸਾਂਭਦੇ ਨੇ ਮੀਂਹ ਦਾ, ਜੋ ਵੀ ਉਹਨਾਂ ਨੇ ਸਿਸਟਮ ਸੈਟਅਪ ਕਰਤਾ ਜਾਣੀ ਸਾਰਾ, ਇੱਕ ਵਾਰੀ ਕਰਿਆ ਸਿਸਟਮ ਮੁੜ ਕੇ ਚੱਲਣ ਲੱਗ ਗਿਆ, ਆਲੇ ਦੁਆਲੇ ਹੋਰ ਪਿੰਡ ਦੇਖ ਕੇ ਮੋਟੀਫਾਈ ਹੋਏ
1: ਤੇ
3: ਬਾਹਰ ਪਿੰਡ ਦੇ ਲੋਕ ਰਹਿੰਦੇ ਸੀ ਉਹਨਾਂ ਨੇ ਵੀ ਪੈਸਾ ਦਿੱਤਾ, ਅੱਜ ਅੱਜ ਵੀ ਉਕਣੇ ਅਜੇ ਤੇ ਰਨ ਕਰਦੇ ਨੇ ਪਿੰਡ ਨੂੰ।
1: ਬਿਲਕੁਲ, ਨਹੀਂ ਐਨ ਆਰ ਆਈਆਂ ਦਾ ਬਹੁਤ ਵੱਡਾ ਇਹਦੇ ਪਿੱਛੇ ਹੱਥ ਹੈਗਾ ਜੀ, ਜੋ ਚਾਹੇ ਉਹ ਸਕੂਲਾਂ ਦੀ ਦੁਹਾਰ
3: ਬਦਲਣੀ ਹੈ, ਤਿਆਰ ਰਹਿੰਦੇ ਨੇ ਜੀ ਬਿਲਕੁਲ। ਐਨ ਆਰ ਆਈ ਦਾ ਜੇ ਪਿੰਡ ਵੀ ਸ਼ੋਹਰ

0: ਸਫਾਈ ਕਰੋ, ਤੁਸੀਂ ਆਪਦੇ ਘਰ ਮੁਰੇ ਸਫਾਈ ਕਰਨ ਲੱਗ ਜਾਓ, ਤੁਹਾਨੂੰ ਆਪਦੇ ਆਪੇ ਲੱਗੂ ਯਾਰ ਮੈਂ ਇੱਥੇ ਕੁਛ
1: ਜੀ
0: ਆਪਦੇ ਕੀ ਮੈਂ ਦੂਜੇ ਦੇ ਨਾ ਸਿੱਟਾਂ ਕੁਛ।
1: ਨਾਲੇ ਔਜਲਾ ਸਾਹਿਬ ਇੱਥੇ ਕਿਹੜਾ ਵੱਖਰੇ ਲੋਕ ਵੱਸਦੇ ਨੇ, ਵੀ ਇੱਥੇ ਵੀ ਤਾਂ ਉਦਾਂ ਦੇ ਲੋਕ ਨੇ, ਬਸ ਇੱਕ ਸਿਸਟਮ ਬਣਾਇਆ ਹੋਇਆ, ਹਰ ਕੋਈ ਆਪਣੀ
0: ਮੈਂ ਉਹੀ ਗੱਲ
1: ਜ਼ਿੰਮੇਵਾਰੀ
0: ਕਰਨ ਲੱਗਿਆ
1: ਸਮਝਦਾ
0: ਭਾਜੀ,
1: ਹੈ
0: ਵੀਰੇ ਜਦੋਂ
1: ਬਿਲਕੁਲ
0: ਤੁਸੀਂ ਆਪਾਂ ਦੋਏ ਗੁਆਂਢੀ ਹੈ, ਮੈਂ
1: ਜੀ
0: ਸਾਫ਼ ਕਰਨ ਲੱਗ ਗਿਆ, ਤੇਰਾ ਘਰ ਤੇ ਤੈਨੂੰ
1: ਆਪਦੇ
0: ਆਪ
1: ਨਿਕਲਦੇ
0: ਨੂੰ ਮਾੜਾ
1: ਮਸ਼ੀਨਾਂ
0: ਲੱਗੂ, ਤੂੰ
1: ਚੱਲ
0: ਲੱਗ
1: ਪੈਂਦੀਆਂ
0: ਜਾਏਗਾ,
1: ਨੇ ਸਨੋ
0: ਤੂੰ
1: ਸਾਫ਼ ਹੋ
0: ਹੌਲੀ
1: ਜਾਂਦਾ ਦੀਆਂ
0: ਤੀਆ ਲੱਗੂ ਤੇ ਅਸੀਂ ਦੂਏ ਕਿ ਨਹੀਂ ਸਿੱਟਦੇ ਹੀ ਨੀ, ਅਸੀਂ
1: ਸਿੱਟ
0: ਤਾਂ ਕੂੜਾ
1: ਦੇਣਾ
0: ਇਕੱਠਾ
1: ਨਾਲ,
0: ਕਰਦੇ ਹਾਂ ਨਾਲ ਹੀ ਜੋ ਆਪਦੀ ਜੋ ਵੀ ਸਾਡੇ ਹੋਏ ਪਾਣੀ ਤੁਰ ਪਿਆ
1: ਤਾਂ ਗੁਆਂਢੀ ਦੇ
0: ਵਾਹ
1: ਵੀ ਕਿਤੇ ਹੋਵੇ ਤਾਂ ਉਹ ਵੀ ਸਾਫ਼ ਕਰ ਦੇਈਦਾ, ਚੱਲ ਅਗਲਾ ਹੈ ਨਹੀਂ ਘਰੇ, ਚਲੋ ਨਾਲ ਲੱਗਦਾ ਵੀ
0: ਬਿਲਕੁਲ।
1: ਚੱਕ ਦਿੰਦੇ ਹਾਂ, ਬਿਲਕੁਲ ਹੈ ਜੀ
0: ਤੋ ਇਸ ਕਰਕੇ ਇੱਕ ਇੱਕ ਥੋੜੇ ਜਿਹੇ ਸਟੈਪ ਵੀ ਨੇ, ਇਹ ਵੀ ਬਹੁਤ ਵੱਡਾ ਦਾਨ ਹੈ,
1: ਜੀ
0: ਬਹੁਤ ਤਰ੍ਹਾਂ ਦੇ ਦਾਨ ਨੇ, ਇਹ ਨਹੀਂ ਹੈ ਕਿ ਅਸੀਂ ਪੈਸੇ ਦੇ ਕੇ ਕੋਈ ਖਾ ਜਾਵੇ ਸਾਨੂੰ, ਉਹਦੇ ਨਾਲ ਤਾਂ ਕੋਈ ਆ ਜਿਹੜੀ ਬਹੁਤ ਕੁਝ ਕਰਨ ਵਾਲੇ ਹੋ ਸਕਦੇ ਨੇ।
1: ਜੀ
0: ਬਹੁਤ ਵਧੀਆ ਪ੍ਰੋਗਰਾਮ ਸੀ,
1: ਥੈਂਕ ਯੂ
0: ਸਾਰਿਆਂ ਨੇ
1: ਜੀ,
0: ਵਧੀਆ ਹਿੱਸਾ ਪਾਇਆ, ਬਲਵੀਰ ਸੈਣੀ ਨੇ ਐਂਡ ਤੇ
1: ਜੀ
0: ਆਪਣੇ ਤਰਨਮ ਦੇ ਵਿੱਚ ਗਜ਼ਲ ਗਾ ਕੇ ਜੀ
1: ਗਾ ਗਏ ਸੀ, ਬਹੁਤ ਖੂਬ,
0: ਵਧੀਆ ਸ਼ਹਿਰ ਕੈਲਗਰੀ ਵਿੱਚ ਰਹਿੰਦੇ ਨੇ ਜੀ।
1: ਜੀ
0: ਠੀਕ ਹੈ ਜੀ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਤੇ ਸ਼ਮੀ ਜੀ ਲਓ ਫਿਰ ਲਈਏ ਆ ਗਿਆ ਤੇ ਕੁਝ ਕਹਿਣਾ ਚਾਹੋ
2: ਜੀ? ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਔਰ ਤੁਹਾਡਾ ਭਰ ਸਾਹਿਬ ਵਿਸ਼ੇਸ਼ ਤੌਰ ਤੇ, ਔਰ ਅੱਜ ਦਾਨ ਪੁੰਨ ਵਿਸ਼ੇ ਨੂੰ ਸਾਰਥਕ ਜਿਹੜਾ ਆਪਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਮੈਨੂੰ ਲੱਗਦਾ ਆਪਾਂ ਜਿਹੜੇ ਸਾਡੇ ਦੋਸਤ ਨੇ ਜਿਹੜੇ ਸੁਣ ਰਹੇ ਨੇ ਉਹ ਜ਼ਰੂਰ ਇਹਦਾ ਨਿਰਣਾ ਕਰਨਗੇ ਕਿ ਆਪਾਂ ਕਿਤੇ ਪਹੁੰਚੇ ਜਾਂ ਨਹੀਂ ਪਹੁੰਚੇ।
1: ਤੋ
2: ਬਹੁਤ ਬਹੁਤ ਸ਼ੁਕਰੀਆ ਭਰ ਸਾਹਿਬ, ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ,
2: ਸ਼ੁਕਰੀਆ ਜੀ,
1: ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਧਾਨ ਕਰਨ
2: ਨਹੀਂ
1: ਤਾਂ ਸਮਾਧਾਨ ਕੀ ਕਹਿਣਗੇ ਪਾਤਰ ਸਾਹਿਬ ਦੀਆਂ ਲਾਈਨਾਂ ਆਉਣੀਆਂ ਸੀ
2: ਜੀ।
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦਾਨ ਪੁੰਨ ਦੇ ਉੱਤੇ, ਵਿਸ਼ੇ ਦੇ ਉੱਤੇ। ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, ਬਹੁਤ ਸਾਰੇ ਦੋਸਤ ਨਾਲ ਜੁੜੇ ਆ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਅਜੇ ਕੋਲ ਆਪਣੇ ਕੋਲ ਅਜੇ ਹੈਗਾ ਜੀ ਆਪਣਾ 25 ਮਿੰਟ ਦਾ ਸਮਾਂ ਬਾਕੀ ਹੈ, ਜਿਸ ਦੇ ਵਿੱਚ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੀ ਸਾਂਝੀਆਂ ਕਰਾਂਗੇ, ਤੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਆ। ਮੁਹੰਮਦ ਜੀ ਜੁੜੇ ਆ ਦੁਬਈ ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੁ ਜੀ
3: ਜੀ, ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸਰੋਤੇ ਜਿਹੜੇ ਹੈਗੇ ਇਸ ਵਕਤ ਰੇਡੀਓ ਦੁਆਬਾ ਤੇ ਤਸ਼ਰੀਫ ਫਰਮਾਓ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ
3: ਤੇ ਜੀ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ, ਮੇਰੀਆਂ ਦਿਲੀ ਦੁਆਵਾਂ। ਬਹੁਤ ਵਧੀਆ ਸੁਣੀ ਗੱਲਬਾਤ, ਸੁਚੱਜੀ ਗੱਲਬਾਤ, ਦਮਦਾਰ ਗੱਲਬਾਤ ਹੋਈ ਆ। ਵੀ ਸ਼ਮੀ ਜੀ ਦੇ ਵੀ ਖਿਆਲ ਬੜੇ ਰੋਸ਼ਨ ਹੁੰਦੇ ਆ, ਹਰ ਦਾ ਭਰਾ ਜਿਹੜਾ ਹੈਗਾ ਸਿਕੰਦਰ, ਉਹਨਾਂ ਨੇ ਵੀ ਜਿਹੜਾ ਹੈਗਾ ਆਪਣੇ ਤਬਾਦਲਾ ਖਿਆਲ ਕੀਤਾ। ਬਿਲਕੁਲ, ਜਦੋਂ ਗੱਲਾਂ ਬਾਤਾਂ ਕਰਦੇ ਆ ਜੀ, ਗੱਲਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ ਹੈਗੀਆਂ, ਫਿਰ ਗੱਲਾਂ ਦੇ ਵਿੱਚੋਂ ਜਦੋਂ ਗੱਲਾਂ ਨਿਕਲਦੀਆਂ ਤਾਂ ਉਹਨਾਂ ਦੇ ਵਿੱਚੋਂ ਕੋਈ ਹੱਲ ਵੀ ਨਿਕਲਦੇ ਹੈਗੇ ਜਦੋਂ ਗੱਲਾਂ ਆਪਾਂ ਕਰਦੇ।
1: ਬਿਲਕੁਲ
3: ਹਾਂਜੀ, ਤੇ ਬਹੁਤ ਵਧੀਆ ਹੈਗਾ। ਬਾਕੀ ਜਿਹੜਾ ਹੈਗਾ ਜ਼ਿੰਦਗੀ ਨਾਮਾ, ਦੇਖੋ ਤੁਸੀਂ ਕਹਿੰਦੇ ਹੁੰਦੇ ਹਾਂ ਤੇ ਵਾਕਈ ਮੈਂ ਕਹਿੰਦਾ ਕਈ ਵਾਰ ਸੋਚਦਾ ਨਾ ਕਿ ਜ਼ਿੰਦਗੀ ਨਾਮਾ ਜਿਹੜਾ ਹੈਗਾ ਵਾਕਈ ਇਹ ਜ਼ਿੰਦਗੀ ਨਾਮਾ ਹੈ ਜਨਾਬ, ਜਿਹਦੇ ਵਿੱਚ ਵੇਖੋ ਜ਼ਿੰਦਗੀ ਦੀਆਂ ਗੱਲਾਂ ਵੀ ਆਉਂਦੀਆਂ,
1: ਫਿਰ
3: ਆਸੇ ਪਾਸੇ ਸਾਡੇ ਕੀ ਜਿਹੜਾ ਹੋ ਰਿਹਾ
1: ਵਾਪਰ ਰਿਹਾ ਜੀ, ਉਹ ਵੀ
3: ਹਾਂ ਉਹ ਵੀ ਆ ਜਾਂਦਾ, ਯਾਨੀ ਨਿਊਜ਼ ਐਂਡ ਵਿਊਜ਼ ਵੀ ਇੰਟਰਨੈਸ਼ਨਲ ਐਂਡ ਨੈਸ਼ਨਲ ਸਾਰੀਆਂ ਆ ਜਾਂਦੀਆਂ, ਤੇ ਐਂਟਰਟੇਨਮੈਂਟ ਵੀ ਹੁੰਦੀ ਹੈ
1: ਤੁਹਾਡਾ
3: ਮਨ ਚ ਜਿਹੜਾ ਹੈਗਾ, ਵੱਲਾ ਹੀ ਲਾਜਵਾਬ ਹੈਗਾ, ਬੜਾ
1: ਥੈਂਕ ਯੂ
3: ਸਮਝਦਾਰ ਹੈਗਾ, ਤੇ ਜਿੱਥੇ ਆਣ ਕੇ ਸਕੂਨ ਵੀ ਮਿਲਦਾ ਹੈ ਔਰ ਬੜਾ ਨਮਦਮਾ ਚ ਵੀ ਜਾਪਾ
1: ਜੀ। ਥੈਂਕ ਯੂ ਜੀ,
3: ਇਹ ਗੱਲ ਚੱਲ ਰਹੀ ਸੀ ਆਲਵੇਸ ਵੈਲਕਮ, ਗੱਲਬਾਤ ਚੱਲ ਰਹੀ ਸੀ ਜਿਹੜਾ ਹੈਗਾ ਕਹਿੰਦਾ ਮਤਲਬ ਦਾਨ ਪੁੰਨ ਨੂੰ ਲੈ ਕੇ, ਬਿਲਕੁਲ ਦਾਨ ਪੁੰਨ ਜਿਹੜਾ ਹੈਗਾ ਕਰਨਾ ਚਾਹੀਦਾ ਹੈਗਾ, ਵਧੀਆ ਗੱਲ ਹੈਗੀ ਆ, ਪਰ ਜਿੱਥੇ ਡਿਜ਼ਰਵਿੰਗ ਹੈ
1: ਜੀ
3: ਉੱਥੇ ਕਰੋ ਜਿੱਥੇ ਡਿਜ਼ਰਵਿੰਗ ਹੈਗਾ।
1: ਬਿਲਕੁਲ,
3: ਹੁਣ ਕਈ ਵਾਰੀ ਡਿਜ਼ਰਵਿੰਗ ਜਗ੍ਹਾ ਜਿਹੜੀ ਹੈਗੀ ਆ, ਹੁਣ ਦਾਨ ਪੁੰਨ ਜਿਹੜਾ ਹੈਗਾ ਜੇ ਤੁਸੀਂ ਪੈਸੇ ਦਿੰਦੇ ਆ, ਪੈਸੇ ਜਿਹੜੇ ਹੈਗੇ ਦੇਖੋ ਜੀ ਅੱਜ ਤੇ ਕੱਲ ਨੂੰ ਖਤਮ ਹੋ ਜਾਂਦੇ, ਪੈਸੇ ਜਿਹੜੇ ਹੈਗੇ ਕਿੰਨੀ ਕੁ ਦੇ ਚੱਲ।
1: ਬਿਲਕੁਲ,
3: ਦਾਨ ਪੁੰਨ ਜਿਹੜਾ ਹੈਗਾ ਜਿਵੇਂ ਹੁਣ ਤੁਸੀਂ ਅਖੀਰ ਦੇ ਉੱਤੇ ਕਹਿ ਰਹੇ ਸੀ ਵੀ ਸਮਾਂ ਦੇਣ ਲਈ ਬੜਾ ਧੰਨਵਾਦ,
1: ਬਿਲਕੁਲ,
3: ਤੇ ਗੱਲ ਮੈਂ ਗੱਲ ਕਰਦਾ ਹੈ ਦੇਖੋ
1: ਅੱਜ ਕੱਲ ਤਾਂ ਸਮਾਂ ਹੀ ਬਹੁਤ ਮਹਿੰਗਾ ਹੈ ਜੀ, ਦੇਖੋ ਮੁਹੰਮਦ ਜੀ ਸਮਾਂ ਬਹੁਤ, ਇਹਦੀ ਕੋਈ ਮੁੱਲ ਨੀ ਕਹਿ ਸਕਦੇ ਆ ਕਿ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਜੀ,
3: ਨਹੀਂ ਆਉਂਦਾ
1: ਜੀ,
3: ਉਹ ਸੰਭਲ ਇਸ ਸਮੇਂ ਨੂੰ ਕਰ ਸਫਲ ਉਡਾਉਂਦਾ ਜਾਣ ਜਾਣਦਾ,
1: ਬਿਲਕੁਲ
3: ਠਹਿਰਨ ਜਾ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ, ਬਾਕੀ ਬੰਦਾ ਜਿਹੜਾ ਇੱਕ ਵਾਰੀ ਲੰਘਿਆ ਸਮਾਂ ਮੁੜ ਕੇ ਵਿੱਚੋਂ ਪਿੱਛੋਂ ਜਿੰਨੀਆਂ ਮਰਜ਼ੀ ਵਾਜਾਂ ਮਾਰੀ ਜਾ ਰੁਕ ਜਾ ਯਾਰ ਰੁਕ ਜਾਂਦਾ,
1: ਬਿਲਕੁਲ
3: ਇਹਨੇ ਕਿੱਥੇ ਰੁਕਣਾ ਹੈਗਾ
1: ਜੀ,
3: ਇਹ ਚੀਜ਼ਾਂ ਹੈਗੀਆਂ, ਵਕਤ ਜਿਹੜਾ ਹੈਗਾ ਟਾਈਮ ਇਜ਼ ਮਨੀ, ਆਪਾਂ ਮਨੀ ਵੀ ਕਹਿੰਦੇ ਪੈਸਾ ਵੀ ਹੈਗਾ, ਤੇ ਇਹ ਚੀਜ਼ਾਂ ਹੈਗੀਆਂ, ਇਹਦੀ ਕਦਰ ਕਰਨੀ ਚਾਹੀਦੀ, ਕਹਿੰਦੇ ਨਾ ਡੋਂਟ ਵੇਸਟ ਦਾ ਟਾਈਮ, ਅਦਰਵਾਈਜ਼ ਦਾ ਟਾਈਮ ਵਿਦ ਵੇਸਟ,
1: ਬਿਲਕੁਲ
3: ਕਦੀ ਵੀ ਟਾਈਮ ਨੂੰ ਵੇਸਟ ਨਾ ਕਰੋ, ਕਿਤੇ ਉਹ ਨਾ ਹੋਵੇ ਕਿ

0: ਟਾਈਮ ਤੁਹਾਨੂੰ ਵੇਸਟ ਕਰ ਰਹੇ ਹੋ ਹੈਗਾ,
1: ਬਿਲਕੁਲ ਹੈ ਜੀ,
0: ਤੇ ਇਹ
1: ਬਿਲਕੁਲ
0: ਚੀਜ਼ਾਂ
1: ਹੈ
0: ਦਾ ਖਿਆਲ ਰੱਖਣਾ ਚਾਹੀਦਾ ਹੈਗਾ, ਬਹੁਤ ਜ਼ਰੂਰੀ ਹੈਗਾ। ਤੇ ਦਾਨ ਪੁੰਨ ਦੀ ਗੱਲ ਚੱਲ ਰਹੀ ਸੀ, ਦਾਨ ਪੁੰਨ ਕਰਨਾ ਚਾਹੀਦਾ, ਪਰ ਮੈਂ ਜਿਸ ਐਜ਼ ਫਾਰ ਆਈ ਐਮ ਕੰਸਰਨ,
1: ਜੀ
0: ਮੈਂ ਕਹਿੰਦਾ ਹੈਗਾ ਵੀ ਭਈ ਦਾਨ ਇਸ ਤਰ੍ਹਾਂ ਦਾ ਕਰੋ ਅਗਲੀ ਜੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਰੰਗੀਨੀ ਭਰ ਦਵੋ,
1: ਜੀ
0: ਯਾਨੀ ਉਹਦੇ ਅੰਦਰ ਸਕਿੱਲ ਪੈਦਾ ਕਰ ਦਿਓ,
1: ਜੀ
0: ਸਕਿੱਲ ਪੈਦਾ ਕਰ ਦਿਓ ਉਹਦੇ ਅੰਦਰ ਜਿਹੜਾ ਹੈਗਾ, ਉਹ ਫਿਰ ਲਾਈਫ ਟਾਈਮ ਜਿਹੜਾ ਹੈਗਾ ਕਿਸੇ ਦੇ ਅੱਗੇ ਹੱਥ ਨਾ ਅੱਡੇ ਜਿਹੜਾ ਹੈਗਾ, ਤੇ ਇਸ ਤਰ੍ਹਾਂ ਦਾ ਉਹਨੂੰ ਜਿਹੜਾ ਹੈਗਾ ਉਹਨੂੰ
1: ਨਾਲੇ ਉਹਦੇ
0: ਦੇ
1: ਵਿੱਚ
0: ਦਿਓ।
1: ਵੀ ਇਹ ਚੀਜ਼ ਪੈਦਾ ਹੋਵੇ ਕਿ ਹਾਂ ਉਹ ਵੀ ਹੱਥ ਸੱਚ ਦੀ ਕਮਾਈ ਕਰਕੇ ਜੋ ਵੀ ਆਪਣਾ ਕਰ ਰਿਹਾ ਸਾਡੇ ਲਈ ਕਰ ਰਿਹਾ, ਉਹਦਾ ਉਹਦੇ ਨਾਲ ਗਦਾਰੀ ਨਹੀਂ ਕਰਨੀ, ਮਤਲਬ ਕਿ ਉਹਨੂੰ ਲੁੱਟ ਦਾ ਸਾਧਨ ਨਹੀਂ ਬਣਾਉਣਾ, ਉਹ ਵੀ ਚੀਜ਼ ਦਾ ਅਹਿਸਾਸ ਨਾਲ ਦੀ ਨਾਲ
0: ਹਾਂ
1: ਉਹਨੂੰ ਹੋਣਾ ਚਾਹੀਦਾ, ਕਰਾਉਣਾ ਚਾਹੀਦਾ ਜੀ।
0: ਬਿਲਕੁਲ ਬਿਲਕੁਲ,
1: ਜੀ
0: ਕਹਿੰਦੇ ਇਹ ਜ਼ਿੰਦਗੀ ਦੇ ਵਿੱਚ ਦੋ ਗੱਲਾਂ ਬੜੀਆਂ ਜ਼ਬਰਦਸਤ ਹੈ ਆਪਣਾ ਵੀਰ ਭੁਪਿੰਦਰ ਜੀ,
1: ਜੀ
0: ਝੂਠ ਨਹੀਂ ਬੋਲਣਾ, ਧੋਖਾ ਨਹੀਂ ਦੇਣਾ, ਝੂਠ
1: ਜੀ
0: ਨਹੀਂ ਬੋਲਣਾ, ਧੋਖਾ ਨਹੀਂ ਦੇਣਾ, ਝੂਠ ਨਹੀਂ ਬੋਲਣਾ, ਧੋਖਾ ਨਹੀਂ ਦੇਣਾ,
1: ਜਿਵੇਂ ਕਿ
0: ਇਹ
1: ਆਪਣੇ
0: ਜਿਹੜਾ
1: ਪੰਮੇ
0: ਜਦੋਂ ਤੁਸੀਂ
1: ਦੁਮੇਵਾਲ ਦਾ
0: ਇਸ
1: ਗੀਤ ਆ ਨਾ, ਉਹ ਝੂਠ
0: ਹਾਂਜੀ
1: ਫਰੇਬ ਤੇ
0: ਹਾਂ
1: ਬੇਈਮਾਨੀ ਹਰ ਪਾਸੇ
0: ਹਾਂ
1: ਆਮ ਹੋ ਗਏ, ਦੋ ਦੋ ਚਿਹਰੇ ਹਰ
0: ਹਾਂ
1: ਬੰਦੇ ਦੇ ਆਮ ਹੋ ਗਏ।
0: ਆਮ ਹੋ ਗਿਆ
1: ਜੀ
0: ਬਿਲਕੁਲ, ਵਾਕਈ ਜਿਹੜਾ ਹੈਗਾ ਵਾਲਾ ਇਸ ਵੇਲੇ ਜੋ ਸੂਰਤ ਹਾਲ ਆ ਇਹਦੇ ਕੋਈ ਦੋ ਰਾਏ ਨਹੀਂ, ਬਿਲਕੁਲ
1: ਜੀ
0: ਤੁਸੀਂ ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਹੈਗਾ,
1: ਜੀ
0: ਬਿਲਕੁਲ ਇਸੇ ਤਰ੍ਹਾਂ ਹੈਗਾ। ਪਰ ਕਹਿਣ ਦਾ ਮਤਲਬ ਗੱਲ ਉਹੀ ਆ ਵੀ ਬਈ ਕੁਛ ਵਧੀਆ ਕਰ ਜਾਓ ਜਿਹੜਾ ਹੈਗਾ ਸਮਾਜ ਦੇ ਵਿੱਚ, ਦੇਖੋ ਅਸੀਂ ਆਏ ਵੀ ਕੀਤਾ ਵੀ ਕੁਛ ਨਾ, ਹਨਾ, ਤੇ
1: ਜੀ
0: ਐਵੇਂ ਹੀ ਚਲੇ ਗਏ,
1: ਬਿਲਕੁਲ
0: ਹੈ ਤਾਂ ਫਿਰ ਮਾਲਕ ਨੂੰ ਕੀ ਮੂੰਹ ਦਿਖਾਉਣਾ, ਉਹੀ ਕੱਲ ਵੀ ਗੱਲਾਂ ਹੁੰਦੀਆਂ ਸੀ ਵੀ
1: ਬਿਲਕੁਲ
0: ਯਾਰ ਕਰੀ, ਕਈ ਵਾਰੀ ਖਦਸਾ ਰਹਿੰਦਾ ਹੈਗਾ ਇਹਨਾਂ ਗੱਲਾਂ ਦਾ ਵੀ ਯਾਰ ਕਦੀ ਉਹ ਨਾ ਗੱਲ ਹੋ ਜਾਵੇ ਵੀ ਜਿਹੜਾ ਹੈਗਾ
1: ਜੀ
0: ਇੱਕ ਘੰਟਾ ਵੀ ਤੈਨੂੰ ਨਾ ਦੇ ਸਕੇ,
1: ਜੀ
0: ਹੁਣ 24 ਘੰਟੇ ਆ, 24 ਘੰਟੇ ਚੋਂ 23 ਘੰਟੇ ਤੇ ਸਹੀ ਜ਼ਿੰਦਗੀ ਜਿਹੜਾ ਹੈਗਾ ਦੁਨੀਆ ਦੇ ਲਿਖੇ ਲਾਈ ਹੋਈ ਹੈ,
1: ਬਿਲਕੁਲ
0: ਦੁਨੀਆ ਦੁਨੀਆ ਮੇਰੀ ਦੁਨੀਆ ਬਣ ਜਾ, ਕਿਤੇ ਮੇਰੀ ਦੁਨੀਆ ਬਣ ਜਾ, ਤੇ
1: ਜੀ
0: ਮਾਲਕ ਸੱਚੇ ਨੂੰ ਅਸੀਂ ਕਹਿੰਦੇ ਆ ਵੀ ਜਾ ਮਾਲਕਾ ਤੇ 1 ਘੰਟਾ ਤੇਰੇ ਵਾਸਤੇ, ਤੇ ਦੁਨੀਆ ਦੇ ਵਿੱਚ ਵੀ ਜੋ ਐਗਜਾਮਪਲ ਲੈ ਲਓ ਕਿਸੇ ਨੂੰ ਆਪਾਂ ਇੰਨਾ ਕਹੀਏ ਤਾਂ ਅਗਲਾ ਕਹਿੰਦਾ ਜਾ ਯਾਰ ਕਹਿੰਦਾ ਤੂੰ 23 ਘੰਟੇ ਤੂੰ ਜਿਹੜਾ ਹੈਗਾ ਦੂਸਰਾ ਦਿੰਦਾ, ਜਾ ਭਰਾ ਇਹ ਵੀ 1 ਘੰਟਾ ਵੀ ਤੂੰ ਇਹ ਵੀ ਲੈ ਜਾ, ਮੈਨੂੰ
1: ਬਿਲਕੁਲ
0: ਕਤੋਂ 1 ਘੰਟਾ ਮੈਂ ਕੀ ਕਰਨਾ ਤੇਰੇ 1 ਘੰਟੇ ਦਾ, ਹਨਾ।
1: ਜੀ
0: ਸੋ ਗੱਲਾਂ ਇਹ ਕਰਦੇ ਹੈਗੇ ਆ, ਬਲਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੋਸ਼ਿਸ਼ ਕਰਨੀ ਚਾਹੀਦੀ ਆ, ਸੋਹਣੇ ਕੰਮ ਕਰੋ, ਮਾਲਕ ਨੂੰ ਵੀ
1: ਬਿਲਕੁਲ
0: ਜਿਹੜੇ ਹੈਗੇ ਆ ਮਾਲਕ ਸੱਚੇ ਨੇ ਸਾਨੂੰ ਭੇਜਿਆ ਆ, ਆਪਾਂ
1: ਜੀ
0: ਦੇ ਸੋਹਣੇ ਸੋਹਣੇ ਕੰਮ ਕਰਨੇ ਆ,
1: ਜੀ
0: ਵਧੀਆ ਵਧੀਆ ਕੰਮ ਕਰਨੇ ਆ, ਤਾਂ ਕਿ
1: ਬਿਲਕੁਲ
0: ਦੂਸਰਿਆਂ ਦਾ ਭਲਾ ਹੋ ਸਕੇ, ਭਲੇ
1: ਦੀ
0: ਭਾਵਨਾ ਨੂੰ ਲੈ ਕੇ ਚੱਲੇ,
1: ਬਹੁਤ ਖੂਬਸੂਰਤ
0: ਹਨਾ, ਕਿਸੇ ਨੂੰ ਫਾਇਦਾ ਕਰ ਦੋ, ਕਮਰਸ਼ੀਅਲੀ ਬੈਨੀਫਿਟ ਬਣਾ ਦੋ ਕਿਸੇ ਨੂੰ,
1: ਜੀ
0: ਕਮਰਸ਼ੀਅਲੀ ਬੈਨੀਫਿਟ
1: ਬਿਲਕੁਲ,
0: ਅਗਲਾ ਜਿਹੜਾ ਹੈਗਾ ਆਪਣਾ ਕਾਮਰਸ ਵੀ ਕਰਦਾ ਰਹੇ, ਬਿਜ਼ਨਸ ਵੀ ਕਰੇ ਤੇ ਤੁਹਾਡਾ ਗੁਣਗਾਨ ਵੀ ਕਰਦਾ ਰਹੇ,
1: ਬਿਲਕੁਲ ਹੈ ਜੀ ਬਿਲਕੁਲ,
0: ਤੇ ਜਦ ਲਓ ਜੀ ਦੋ ਕੋ ਬੋਲ ਜੇ ਤੁਸੀਂ ਕਹੋ ਤਾਂ ਮੈਂ
1: ਜਰੂਰ
0: ਜਰੂਰ
1: ਜਰੂਰ ਕਰੋ ਕਰੋ
0: ਸਾਂ
1: ਜੀ, ਹਾਂਜੀ ਜਰੂਰ ਕਰੋ
0: ਜੀ ਜੀ।

0: ਵਾਹ ਜੀ
1: ਲਓ ਜੀ ਆਖਰੀ ਸੌਂਗ ਜਿਹੜਾ ਹੈਗਾ ਸੌਂਗ ਨੰਬਰ ਸੈਕਿੰਡ ਆਖਰੀ
0: ਜੀ
1: ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ ਦਿਲ ਲੁੱਟਿਆ ਏ ਸੁਰਮਾ ਪਾਕੀ ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ ਦਿਲ ਲੁੱਟਿਆ ਏ ਸੁਰਮਾ ਪਾਕੀ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ ਦਿਲ ਲੁੱਟਿਆ ਏ ਸੁਰਮਾ ਪਾਕੀ ਉਹ ਕੀਤੀ ਵਾਰਦਾਤ ਪਿੱਛੋਂ ਛੱਡੇ ਨਾ ਸਬੂਤ ਮੁੰਡਾ ਕਰਦਾ ਅਪੀਲ ਕਿੱਥੇ ਜਾ ਕੇ ਉਹ ਯਾਰਾਂ ਦਾ ਸੀ ਯਾਰ ਬੱਲੀਏ ਨੀ ਤੂੰ ਹੁਸਨਾਂ ਦਾ ਜਾਦੂ ਕਰਿਆ ਕੰਨੀ ਹੱਥ ਫਿਰਦਾ ਕਈਆਂ

0: ਵਾਹ ਜੀ
1: ਜੀ,
0: ਵਾਹ ਜੀ, ਥੈਂਕ ਯੂ ਜੀ,
1: ਥੈਂਕ ਯੂ
0: ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ,
1: ਸ਼ੁਕਰੀਆ ਜੀ,
0: ਥੈਂਕ ਯੂ ਜੀ।
1: ਸ਼ੁਕਰੀਆ।
0: ਤੇ ਲੋ ਦੋਸਤੋ, ਇਸ ਸਾਂਝੀ ਆਪਣੇ ਵਾਲਾ ਮੁਹੰਮਦ ਜੀ ਜੁੜੇ ਸੀ ਗੱਲਬਾਤ ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਸਾਂਝਾ ਕਰਕੇ ਗਏ ਨੇ। ਤੇ ਦੋਸਤੋ, ਮੁਕੱਦਰ ਜੀ ਦੀ ਕਾਲ ਪਹਿਲਾਂ ਆ ਰਹੀ ਸੀ, ਪਰ ਮੈਂ ਕੋਸ਼ਿਸ਼ ਵੀ ਕੀਤੀ ਸੀ ਨਾਲ ਰਲਾਉਣ ਦੀ, ਪਰ ਸ਼ਾਇਦ ਕਿਤੇ ਬਿਜ਼ੀ ਹੋ ਗਏ। ਤੇ ਚਲੋ ਅੱਗੇ ਵਧਦੇ ਹਾਂ ਦੋਸਤੋ, ਅੱਜ ਦੀਆਂ ਜਿਹੜੀਆਂ ਦੇਸ਼ ਦੇ ਦੀਆਂ ਖਬਰਾਂ ਨੇ, ਅੱਜ ਇਸ ਵਿਸ਼ੇ ਨੂੰ ਆਪਾਂ ਦਾਨ ਪੁੰਨ ਨੂੰ ਇੱਥੇ ਸਮਾਪਤ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਨੇ ਆਪਣੇ ਵਿਚਾਰ ਵੀ ਭੇਜੇ ਆ, ਦਿੱਤੇ ਆ, ਉਹ ਆਖਰ ਦੇ ਵਿੱਚ ਮੈਂ ਸਾਂਝੇ ਵੀ ਕਰਾਂਗਾ। ਤੇ ਆਪਣੇ ਲਿਖ ਰਹੇ ਨੇ ਬਾਈ ਜੀ ਜੱਸੀ, ਮਨਦੀਪ ਜੱਸੀ ਬਾਈ ਜੀ ਲਿਖਦੇ ਆ ਕਿ ਜਿਹੜੇ ਪਿੰਡਾਂ ਦੀ ਗੱਲ ਹੋਈ ਸੀ, ਚੱਕਰ ਤੇ ਰਣਸੀ ਪਿੰਡ ਜਿਹੜਾ ਹੈ, ਕਹਿੰਦੇ ਬਹੁਤ ਖੂਬਸੂਰਤ ਹੈ, ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਹੈ ਜੀ। ਤੇ ਇਸ ਗੱਲਾਂ ਬਾਤਾਂ, ਚੋਲਾਂ ਦਾ ਆਟਾ ਹੁੰਦਾ ਜੀ, ਉਹਦੀ ਵੀ ਗੱਲ ਕੀਤੀ ਹੈ ਆਪਣੇ ਰਜਿੰਦਰ ਜੀਰਾ ਜੀ ਨੇ। ਤੇ ਇਸੇ ਤਰ੍ਹਾਂ ਮੇਰੇ ਖਿਆਲ ਨਾਲ ਸਿੱਲੀ ਕੁਝ ਏਦਾਂ ਕਰਕੇ ਕਹਿੰਦੇ ਹੁੰਦੇ ਸੀ, ਉਹਦੀਆਂ ਪਿੰਡੀਆਂ, ਸੀਲ ਦੀਆਂ ਪਿੰਡੀਆਂ ਜਾਂ ਕੁਝ ਏਦਾਂ, ਉਹ ਬਹੁਤ ਹਲਕੀਆਂ ਹੁੰਦੀਆਂ ਸੀ ਜੀ। ਤੇ ਉਹ ਜਿੱਦਾਂ ਆਪਣੇ ਪਰਮਲ ਹੁੰਦੇ ਸੀ ਨਾ ਜੀ, ਉਹ ਪਰ ਉਹ ਗੋਲ ਸ਼ੇਪ ਦੇ ਵਿੱਚ ਆਪਣੇ ਦਾਣੇ ਹੁੰਦੇ ਸੀਗੇ, ਜਿਹਨਾਂ ਤੇ ਉਹ ਬਣਦੀਆਂ ਸੀ, ਸ਼ਾਇਦ ਬਹੁਤ ਸੋਫਟ। ਤੇ ਜਿੱਦਾਂ ਪਰਮਲ ਹੁੰਦਾ ਚੌਲ, ਉਦਾਂ ਦੇ ਮਤਲਬ ਕਿ ਸੋਫਟ ਹੁੰਦੀਆਂ ਨੇ, ਤੇ ਉਹ ਮਿੱਠੀਆਂ ਨਹੀਂ ਹੁੰਦੀਆਂ ਜਾਂ ਇੱਦਾਂ ਕੁਛ ਨਹੀਂ, ਜ਼ਿਆਦਾ ਫਿੱਕੇ ਜੇ ਪੰਨ ਦੇ ਵਿੱਚ ਹੁੰਦੀਆਂ ਸੀ। ਔਰ ਜਦੋਂ ਆਪਣੇ ਦੀਵਾਲੀ ਦੁਸਹਿਰਾ ਆਉਂਦਾ, ਜਦੋਂ ਖਿਡੌਣੇ ਬਣਦੇ ਸੀ ਖੰਡ ਦੇ ਨਾ, ਤੇ ਉਹਨਾਂ ਦੇ ਨਾਲ ਵੀ ਜਿਹੜੀਆਂ ਉਹ ਉਸ ਸਮੇਂ ਦੇ ਵਿੱਚ ਉਹ ਬਣਾਉਂਦੇ ਹੁੰਦੇ ਸੀਗੇ, ਹੁਣ ਪਤਾ ਨਹੀਂ ਬਣਦੀਆਂ ਕਿ ਨਹੀਂ ਹੈ। ਤੇ ਲਓ ਦੋਸਤੋ, ਅੱਜ ਦੀਆਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਹੈ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਦੁਨੀਆਦਾਰੀ ਦੀ ਆਖਰ ਦੇ ਵਿੱਚ, ਤੇ ਫਿਰ ਸਮਾਪਤੀ ਵੱਲ ਨੂੰ ਵਧਾਂਗੇ। ਮਾਫ਼ੀ ਚਾਹਾਂਗਾ ਦੋਸਤੋ, ਕਾਲ ਆਖਰ ਦੇ ਵਿੱਚ ਹੁਣ ਮੈਂ ਲਵਾਂਗਾ ਜੇ ਦੋਸਤ ਕੋਈ ਕਾਲ ਕਰਨੀ ਚਾਹਵਾਗਾ। ਤਾਂ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ। ਅੱਜ 3 ਸਤੰਬਰ 2026 ਦਾ ਦਿਹਾੜਾ, ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਕੀ ਹਾਲਾਤ ਨੇ ਉਹਨਾਂ ਦੀ ਬਾਤ ਪਾਉਂਦੇ ਹਾਂ। ਜਿਵੇਂ ਕਿ ਘਰਾਂ ਦੇ ਵਿੱਚ ਡਾਕੇ ਤੇ ਸਰਕਾਰਾਂ ਦੇ ਸਿਆਪੇ, ਉਮੀਦਾਂ ਨੂੰ ਸੁੰਡੀ, ਜੇਬਾਂ ਨੂੰ ਕੁੰਡੀ ਮਾਰ ਗਈ। ਅਕਾਲੀ ਭਾਜਪਾ ਗੱਠਜੋੜ ਮਾਨ ਦਾ ਸੱਥ ਦਾ ਜ਼ੋਰ, ਮੰਜਿਆਂ ਦੇ ਉੱਤੇ ਬੈਠ ਕੇ ਜੋ ਲਾ ਰਹੇ ਨੇ। ਇਸੇ ਤਰ੍ਹਾਂ ਹੀ ਅੱਜ ਦੀਆਂ ਬਹੁਤ ਸਾਰੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਿਵੇਂ ਕਿ ਸਤਿੰਦਰ ਜੈਨ ਨੂੰ ਦਿੱਲੀ ਜਲ ਬੋਰਡ ਟੈਂਡਰ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਹੈ, ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਮਾਨ ਸਾਹਿਬ ਦੇ ਵੱਲੋਂ ਟਵਿੱਟ ਕੀਤੇ ਜਾਣ ਦੇ ਆਪਣੀ ਪਿੱਠ ਜਿਹੜੀ ਹੈ ਥਾਪੜਨੀ ਫਿਰ ਸ਼ੁਰੂ ਕੀਤੀ ਹੈ ਕਿ ਸਾਨੂੰ ਪੂਰਾ ਕਾਨੂੰਨ ਦੇ ਉੱਤੇ ਭਰੋਸਾ ਹੈ। ਪਰ ਦੂਸਰੇ ਪਾਸੇ ਜੋ 5 ਕਰੋੜ ਦਾ ਮਾਮਲਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਦੋਸ਼ ਤੇ 5 ਕਰੋੜ ਵਾਲੇ ਕਥਿਤ ਮਾਮਲੇ ਦੇ ਉੱਤੇ ਚਰਚਾ ਛਿੜੀ ਹੋਈ ਹੈ, ਉਹ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਹੁੰਚ ਚੁੱਕੀ ਹੈ। ਉਸ ਦੇ ਵਿੱਚ ਜਿਹੜਾ ਵੱਖਰੀ ਜਿਹੜੀ ਇੱਕ ਜਾਂਚ ਕਰਾਉਣ ਦਾ ਜਿਹੜਾ ਗੱਲ ਵੀ ਹੋ ਰਹੀ ਹੈ, ਤੇ ਭਾਜਪਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜੋ ਹਾਲਾਤ ਨੇ, ਤੇ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਦੇ ਉੱਤੇ ਜਾਂ ਲਾ ਦੇ ਉੱਤੇ ਜਿਹੜਾ ਭਰੋਸਾ ਨਹੀਂ ਲੱਗਦਾ, ਤੇ ਉਹਦੇ ਉੱਤੇ ਕੋਈ ਬਿਆਨਬਾਜ਼ੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਵੱਲੋਂ। ਤੇ ਦੂਸਰੇ ਪਾਸੇ ਰਾਘਵ ਚੱਡਾ ਦੀ ਵੋਟਰ ਸੂਚੀ ਦੇ ਵਿੱਚੋਂ ਗੈਰ ਹਾਜ਼ਰੀ ਹੋ ਗਈ ਹੈ, ਤੇ ਮੁਲਾਜ਼ਮਾਂ ਦੇ DA ਬਕਾਏ ਦਾ ਮਾਮਲਾ, ਨਰਮੇ ਦੀ ਬੀਜ ਸਬਸਿਡੀ ਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਮੱਸਿਆ ਦਾ ਜਿਹੜੇ ਖੁਲਾਸੇ ਹੋਏ ਆ, 35,000 ਜਿਹੜੇ ਜੇਲ੍ਹਾਂ ਚ ਪਲੱਸ ਬੰਦ ਜਿਹੜੇ ਕੈਦੀ ਹੈ, ਤੇ ਕੋਰਟ ਨੇ ਇਹ ਜਵਾਬ ਮੰਗਿਆ ਕਿ 15,000 ਤੋਂ ਪਲੱਸ ਉੱਪਰ ਜਿਹੜੇ ਨੇ ਕੈਦੀ ਨਸ਼ਿਆਂ ਦੇ ਵਿੱਚ ਜਿਹੜੇ ਰੁੱਝੇ ਹੋਏ ਨੇ, ਉਹਨਾਂ ਦੇ ਲਈ ਜਿਹੜਾ ਕੀ ਕੀਤਾ ਗਿਆ ਸੂਬੇ ਵੱਲੋਂ। ਇਹ ਸਭ ਮੁੱਦੇ ਅੱਜ ਦੇ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਆ। ਤੇ ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੇ ਦੋਸ਼ ਦੇ ਵਿੱਚ ਇੱਕ ਗ੍ਰਿਫਤਾਰੀ ਹੋਈ ਹੈ, ਤੇ ਕੋਟਕਪੂਰਾ ਗੋਲੀਕਾਂਡ ਮਾਮਲਾ ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਕੋਰਟ ਦੇ ਵਿੱਚ ਪੇਸ਼ ਹੋਇਆ। ਖੇਤੀ ਕਾਨੂੰਨਾਂ ਤੇ ਪੰਜਾਬ ਦੀ ਸਿਆਸਤ ਦੇ ਬਾਰੇ ਮੁੱਖ ਮੰਤਰੀ ਮਾਨ ਦੇ ਬਿਆਨ, ਭਾਰਤ ਇਰਾਨ ਸਬੰਧਾਂ ਦੇ ਉੱਤੇ ਅਮਰੀਕਾ ਦੀ ਪ੍ਰਤੀਕਿਰਿਆ, ਕੈਨੇਡਾ ਦੀ ਮਸਜਿਦ ਦੇ ਉੱਤੇ ਨਫ਼ਰਤੀ ਘਟਨਾਵਾਂ ਜਿਹੜੀਆਂ ਵਾਪਰਨੀਆਂ ਸ਼ੁਰੂ ਹੋਈਆਂ, ਜਿਸ ਦੇ ਵਿੱਚ ਸੂਰ ਦਾ ਮਾਸ ਜਿਹੜਾ ਮਸਜਿਦ ਦੇ ਬਾਹਰ ਮਿਲਿਆ ਹੈ, ਤੇ ਉੱਤੇ ਜਿਹੜਾ ਗੋ ਬੈਕ ਦੇ ਨਾਰੇ, ਤੇ ਉਹ ਸਾਰੇ ਜਿਹੜੀਆਂ ਇਸ ਤਰ੍ਹਾਂ ਦੇ ਕਟਾਕਸ਼ ਜਿਹੜੇ ਲਿਖੇ ਗਏ ਨੇ, ਤੇ ਉੱਥੇ ਦੀ ਜਿਹੜੀ ਹੈ ਕੈਨੇਡੀਅਨ ਪੁਲਿਸ ਹੈ ਉਹਨੇ ਕਾਰਵਾਈ ਆਰੰਭ ਦਿੱਤੀ ਹੈ। ਵੈਨਜ਼ੂਏਲਾ ਦੇ ਮਾਦੂਰੋ ਦੇ ਨਾਲ ਜੁੜਿਆ ਅਮਰੀਕੀ ਅਦਾਲਤੀ ਮਾਮਲਾ ਜਿਹੜਾ ਅਗਲੇ ਸਾਲ ਦੇ ਵਿੱਚ ਜੂਨ ਤੋਂ ਸ਼ੁਰੂ ਹੋਣ ਜਾ ਰਿਹਾ। ਇਟਲੀ ਦੀ ਜਾਰਜੀਆ ਮੈਲੋਨੀ ਦਾ ਇਤਿਹਾਸਕ ਰਿਕਾਰਡ, ਤੇ ਕੈਨੇਡਾ ਦੀ ਝੀਲ ਦੇ ਵਿੱਚ 30 ਕਿਲੋਮੀਟਰ ਤੱਕ ਤੈਰਿਆ ਅਜੀਬ ਫਲੋਟਿੰਗ ਆਈਲੈਂਡ ਜਿਹੜਾ ਤੁਰ ਪਿਆ ਆਪ ਮੁਹਾਰੇ ਹੀ, 30 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ। ਤੇ ਇਹ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਦਿੱਲੀ ਨੂੰ ਚੱਲਦੇ ਹਾਂ ਪਹਿਲਾਂ। ਉਸ ਤੋਂ ਬਾਅਦ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਜਿਹੜੀਆਂ ਖੋਲਾਂਗੇ ਜੀ। ਆਖਰ ਦੇ ਵਿੱਚ ਤੇ ਦਿੱਲੀ ਦੇ ਵਿੱਚ ਗੱਲ ਕਰੀਏ ਤੇ ਜਤਿੰਦਰ ਜੈਨ ਨੂੰ ਜਲ ਬੋਰਡ ਟੈਂਡਰ ਮਾਮਲਾ ਜਿਹੜਾ ਉਹਦੇ ਵਿੱਚ ਜ਼ਮਾਨਤ ਮਿਲੀ ਹੈ। ਦਿੱਲੀ ਦੇ ਰਾਊਜ਼ ਐਵਨਿਊ ਕੋਰਟ ਨੇ ਵੀਰਵਾਰ ਨੂੰ ਅੱਜ ਆਮ ਆਦਮੀ ਪਾਰਟੀ ਆਪ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਦਿੱਲੀ ਜਲ ਬੋਰਡ ਦੇ ਸੀਵਰੇਜ ਟਰੀਟਮੈਂਟ ਪਲਾਂਟ ਟੈਂਡਰ ਮਾਮਲੇ ਦੇ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜ਼ਮਾਨਤ ਦਿੱਤੀ ਹੈ। ਸਪੈਸ਼ਲ ਜੱਜ ਦਿਗਵਿਜੇ ਸਿੰਘ ਉਨ੍ਹਾਂ ਨੇ ਸਤਿੰਦਰ ਜੈਨ ਦੀ 2 ਲੱਖ ਰੁਪਏ ਦੇ ਨਿੱਜੀ ਮੁਚਲਕੇ ਦੇ ਉੱਤੇ ਜਿਹੜਾ ਜ਼ਮਾਨਤ ਮਨਜੂਰ ਕੀਤੀ ਹੈ ਤੇ ਮਾਨ ਦਾ ਟਵਿੱਟ ਉਨ੍ਹਾਂ ਨੂੰ ਹੀ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਆਇਆ। ਮਾਨ ਸਾਹਿਬ ਨੇ ਲਿਖਿਆ ਕਿ ਸਾਨੂੰ ਕੋਰਟ ਦੇ ਉੱਤੇ ਪੂਰਾ ਜਿਹੜਾ ਵਿਸ਼ਵਾਸ ਹੈ ਤੇ ਪਰ 5 ਕਰੋੜ ਦੇ ਮਾਮਲੇ ਦੇ ਵਿੱਚ ਕੋਈ ਇਨਕੁਆਇਰੀ ਦੀ ਗੱਲ ਉਨ੍ਹਾਂ ਦੇ ਅਜੇ ਤੱਕ ਕੋਈ ਵੀ ਟਵਿੱਟ ਨਹੀਂ ਕੀਤੀ ਹੈ। ਦੂਸਰੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਜਿਹੜਾ ਦੋਸ਼ ਦੇ ਵਿੱਚ ਅੱਜ ਇੱਕ ਵਿਅਕਤੀ ਗ੍ਰਿਫ਼ਤਾਰ ਕੀਤਾ। ਅੰਮ੍ਰਿਤਸਰ ਪੁਲਿਸ ਨੇ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਬੇਅਦਬੀ ਕਰਨ ਦੇ ਦੋਸ਼ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਨੇ ਕਥਿਤ ਤੌਰ ਦੇ ਉੱਤੇ ਗੁਟਕਾ ਸਾਹਿਬ ਦੇ ਜਿਹੜੇ ਅੰਗ ਨੇ ਪਾੜ ਦਿੱਤੇ ਤੇ ਬਾਅਦ ਦੇ ਵਿੱਚ ਇੱਕ ਔਰਤ ਸ਼ਰਧਾਲੂ ਦੇ ਸੂਟ ਦੇ ਨਾਲ ਬੰਨ ਦਿੱਤੇ। ਜਦੋਂ ਉਸ ਨੂੰ ਇਸ ਦੇ ਬਾਰੇ ਪਤਾ ਲੱਗਦਾ ਜੋ ਔਰਤ ਦੇ ਨਾਲ ਜੋ ਬੰਨਿਆ ਸੀ ਤਾਂ ਉਸਨੇ ਤੁਰੰਤ ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕੀਤਾ ਤੇ CCTV ਜਿਹੜੇ ਕੈਮਰਿਆਂ ਦੀ ਫੋਟੋ ਜਿਹੜੀ ਖੰਗਾਲਣ ਦੇ ਉੱਤੇ ਜਿਹੜਾ ਸਕੈਨ ਕਰਨ ਦੇ ਲਈ ਦੌਰਾਨ ਜਿਹੜਾ ਸੀ ਦੇਖਿਆ ਗਿਆ ਕਿ ਮੁਲਜ਼ਮ ਦੀ ਪਛਾਣ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਮਨਦੀਪ ਸਿੰਘ ਦੇ ਵਜੋਂ ਹੋ ਗਈ ਹੈ। ਸਹਾਇਕ ਪੁਲਿਸ ਕਮਿਸ਼ਨਰ ਸੁਰਿੰਦਰ ਸਿੰਘ ਉਨ੍ਹਾਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੋਤਵਾਲੀ ਪੁਲਿਸ ਨੂੰ ਜਿਹੜਾ ਪ੍ਰਕਰਮਾ ਦੇ ਵਿੱਚ ਤੈਨਾਤ ਸ਼੍ਰੋਮਣੀ ਕਮੇਟੀ ਕਰਮਚਾਰੀ ਸਿਮਰਨਜੀਤ ਸਿੰਘ ਦੇ ਵੱਲੋਂ ਇਸ ਘਟਨਾ ਦੇ ਬਾਰੇ ਸ਼ਿਕਾਇਤ ਮਿਲਦੀ ਹੈ ਤੇ ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਮਾਮਲੇ ਦੇ ਵਿੱਚ ਨਾਮਜ਼ਦ ਕਰਨ ਦੇ ਮਗਰੋਂ ਕਾਬੂ ਕਰ ਲਿਆ ਗਿਆ ਤੇ ਘਟਨਾ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੇ ਲਈ ਹੋਰ ਜਾਂਚ ਜਿਹੜੀ ਜਾਰੀ ਹੈ। ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਔਰਤ ਤੇ ਉਸਦਾ ਪਰਿਵਾਰ ਜਿਹੜਾ ਜੋ ਕਿ ਸ਼ਹੀਦ ਊਧਮ ਸਿੰਘ ਨਗਰ ਦੇ ਨਾਲ ਸੰਬੰਧਤ ਨੇ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਵਾਸਤੇ ਗਏ ਸਨ। ਇਸ ਦੇ ਦੌਰਾਨ ਹੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਉੱਥੇ ਬੈਠੇ ਹੋਏ ਸੀ ਤਾਂ ਮੁਲਜ਼ਮ ਨੇ ਜਿਹੜਾ ਸੀ ਗੁਟਕਾ ਸਾਹਿਬ ਦੇ ਫਟੇ ਹੋਏ ਅੰਗਾਂ ਨੂੰ ਉਸਦੇ ਸੂਟ ਦੇ ਨਾਲ ਜਿਹੜਾ ਬੰਨ ਦਿੱਤਾ ਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਜਿਹੜੀ ਵਾਪਰਦੀ ਹੈ। ਇਸੇ ਤਰ੍ਹਾਂ ਕੋਟਕਪੂਰਾ ਜਿਹੜਾ ਚੱਲਦੇ ਆ, ਸੁਖਬੀਰ ਸਿੰਘ ਬਾਦਲ ਜਿਹੜੇ ਨੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਅੱਜ ਪੇਸ਼ ਹੋਏ ਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਟਕਪੂਰਾ ਗੋਲੀਕਾਂਡ ਦੇ ਬੇਅਦਬੀ ਦੇ ਨਾਲ ਜੁੜੇ ਹੋਰਨਾਂ ਮਾਮਲਿਆਂ ਦੇ ਵਿੱਚ ਹੋਰਨਾਂ ਮੁਲਜ਼ਮਾਂ ਸਮੇਤ ਚੰਡੀਗੜ੍ਹ ਦੀ ਅਦਾਲਤ 'ਚ ਅੱਜ ਪੇਸ਼ ਹੋਏ ਆ। ਸੁਣਵਾਈ ਦੇ ਦੌਰਾਨ ਅਦਾਲਤ ਦੇ ਵਿੱਚ ਭਾਰੀ ਸੁਰੱਖਿਆ ਬਲ ਤੈਨਾਤ ਰਿਹਾ ਤੇ ਅਦਾਲਤ ਦੇ ਬਾਹਰ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ। ਇਸ ਤੋਂ ਪਹਿਲਾਂ 10 ਅਗਸਤ ਨੂੰ ਹੋਈ ਸੁਣਵਾਈ ਦੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਬਲਿਕ ਪ੍ਰੋਸੀਕਿਊਟਰ ਜ਼ਰੀਏ ਹੀ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਬਕਾਇਆ ਜਾਂਚ ਦੇ ਬਾਰੇ ਇੱਕ ਸੀਲਬੰਦ ਲਿਫਾਫੇ 'ਚ ਸਟੇਟਸ ਰਿਪੋਰਟ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਅਪ੍ਰੈਲ 2026 ਦੇ ਵਿੱਚ ਕੋਟਕਪੂਰਾ ਗੋਲੀਕਾਂਡ ਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸੰਬੰਧਿਤ ਬੇਅਦਬੀ ਕੇਸਾਂ ਦੀ ਜਿਹੜੀ ਹੈ ਸੁਣਵਾਈ ਚੰਡੀਗੜ੍ਹ ਸੈਸ਼ਨ ਕੋਰਟ ਦੇ ਵਿੱਚ ਤਬਦੀਲ ਕਰ ਦਿੱਤੀ ਗਈ। ਕੋਟਕਪੂਰਾ ਗੋਲੀਕਾਂਡ ਦੀ ਇਹ ਘਟਨਾ 14 ਅਕਤੂਬਰ 2015 ਨੂੰ ਵਾਪਰੀ ਹੈ, ਜੋ ਕਿ ਜੂਨ ਅਤੇ ਸਤੰਬਰ 2015 ਦੇ ਵਿੱਚ ਬਰਗਾੜੀ ਜਿਹੜਾ ਸੀਗਾ ਅਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀ। ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਦੇ ਦੌਰਾਨ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਸੀ ਵਿਖੇ ਹੋਈ ਗੋਲੀਬਾਰੀ ਦੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂ ਕਿ ਕੋਟਕਪੂਰਾ ਦੀ ਘਟਨਾ ਦੇ ਵਿੱਚ ਇੱਕ ਲੋਕ ਜਿਹੜਾ ਸੀਗਾ ਵਿੱਚ ਕਈ ਲੋਕ ਜਿਹੜੇ ਜ਼ਖਮੀ ਹੋਏ ਸਨ। ਦੂਸਰੇ ਪਾਸੇ ਪੰਜਾਬ DA ਦਾ ਮਾਮਲਾ, ਮੁੱਖ ਮੰਤਰੀ ਮਾਨ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ। ਪੰਨੂ ਸਾਹਿਬ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਦੂਸਰੇ ਪਾਸੇ ਕੋਰਟ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਤੇ ਜਵਾਬ ਦੇਣਾ ਪੈਣਾ ਹੈ। ਆਪ ਜਨਰਲ ਸਕੱਤਰ ਬਲਤੇਜ ਪੰਨੂ ਨੇ ਦਾਅਵਾ ਕੀਤਾ ਇਹਦੇ ਬਾਰੇ, ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦੀ ਦੇਸ਼ ਦੇ ਵਿੱਚ ਸਭ ਤੋਂ ਵੱਧ ਤਨਖਾਹ ਹੈ ਹਰਪਾਲ ਸਿੰਘ ਚੀਮਾ ਇਹ ਦੂਸਰੇ ਪਾਸੇ ਕਹਿ ਰਹੇ ਆ ਤੇ ਹੋ ਕੀ ਰਿਹਾ, ਡਿਪਲੋਮੈਟਿਕ ਕੰਮ ਚੱਲ ਰਿਹਾ। ਮੁੱਖ ਮੰਤਰੀ ਮਾਨ ਜਿਹੜੇ ਨੇ DA ਦੇ ਮਾਮਲੇ 'ਚ ਸੂਬੇ ਦੀਆਂ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮਿਲਣ ਅਤੇ ਗੱਲਬਾਤ ਦੇ ਲਈ ਤਿਆਰ ਨੇ। ਜਦੋਂ ਵੀ ਮੁਲਾਜ਼ਮ ਚਾਹੁਣਗੇ ਉਦੋਂ ਦੋਵੇਂ ਧਿਰਾਂ ਵਿਚਾਲੇ ਮੀਟਿੰਗ ਹੋ ਸਕਦੀ ਹੈ, ਇਹ ਅਹਿਮ ਦਾਅਵਾ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੀਤਾ, ਜੋ ਇੱਥੇ ਮੰਦਰ ਸ੍ਰੀ ਕਾਲੀ ਦੇਵੀ ਵਿਖੇ ਪਟਿਆਲੇ 'ਚ ਚੱਲ ਰਹੇ ਨਿਰਮਾਣ ਕਾਰਜਾਂ ਦੇ ਨਿਰੀਖਣ ਦੇ ਦੌਰੇ ਦੇ ਉੱਤੇ ਆਏ ਨੇ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਰੇ ਬਕਾਏ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੇ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉੱਤੇ 3 ਅਗਸਤ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਹੋਇਐ। ਇਸ ਪੱਖ ਦੇ ਮੁੱਦੇ ਦੇ ਉੱਤੇ 27 ਅਗਸਤ ਨੂੰ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਜ਼ਰੀਏ ਸਰਕਾਰ ਦੇ ਖਿਲਾਫ਼ ਰੋਸ ਜ਼ਾਹਰ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਸ ਦਿਨ ਮੁਲਾਜ਼ਮ ਆਗੂਆਂ ਦੀ ਤੈਅ ਬੈਠਕ ਵੀ ਜਿਹੜੀ ਐਨ ਮੌਕੇ ਦੇ ਉੱਤੇ ਮੁਲਤਵੀ ਹੋ ਗਈ ਸੀ। ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਪਹੁੰਚਣ ਦੇ ਉੱਤੇ ਮੰਨਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਤੇ ਸੰਘਰਸ਼ੀ ਮੁਲਾਜ਼ਮ ਧਿਰਾਂ ਦਰਮਿਆਨ ਟਕਰਾਅ ਤੇ ਖੜੋਤ ਵਰਗੇ ਹਾਲਾਤ ਬਣ ਚੁੱਕੇ ਐ, ਪਰ ਅੱਜ ਬਲਤੇਜ ਸਿੰਘ ਪੰਨੂ ਦੇ ਬਿਆਨ ਦੇ ਨਾਲ ਕੋਈ ਹੱਲ ਨਿਕਲਣ ਦੀ ਸੰਭਾਵਨਾ ਬਣ ਗਈ। ਪਰ ਦੂਸਰੇ ਪਾਸੇ ਚੀਮਾ ਸਾਹਿਬ ਨੇ ਬਿਆਨ ਠੋਕ ਦਿੱਤਾ। ਪੰਨੂ ਭਾਵੇਂ ਸਿਆਸੀ ਲਿਹਾਜ਼ ਦੇ ਨਾਲ ਆਪ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਨੇ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨੇੜਲੇ ਸਾਥੀਆਂ ਦੇ ਵਿਚ ਗਿਣਿਆ ਜਾਂਦਾ ਹੈ। ਉਹ ਪ੍ਰਸ਼ਾਸਕੀ ਕੰਮਾਂ ਦੇ ਵਿਚ ਵੀ ਅਹਿਮ ਧਿਰ ਦੇ ਵਜੋਂ ਜਾਣੇ ਜਾਂਦੇ ਹੈ। ਮੀਡੀਆ ਦੇ ਵੱਲੋਂ ਪੁੱਛੇ ਗਏ ਸਵਾਲ ਤੇ ਬਲਤੇਜ ਪੰਨੂ ਨੇ ਸਪਸ਼ਟ ਆਖਿਆ ਕਿ ਮੁਲਾਜ਼ਮ ਸਾਡੇ ਆਪਣੇ ਨੇ ਤੇ ਉਹ ਪਰਿਵਾਰ ਦਾ ਹਿੱਸਾ ਨੇ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਕਿਸੇ ਵੇਲੇ ਵੀ ਮਿਲਣ ਦੇ ਲਈ ਕਹਿੰਦੇ ਤਿਆਰ ਨੇ। ਜਦੋਂ ਵੀ ਮੁਲਾਜ਼ਮ ਚਾਹੁਣਗੇ ਉਦੋਂ ਮੀਟਿੰਗ ਵੀ ਕਹਿੰਦੇ ਹੋ ਜਾਵੇਗੀ। ਪਰ ਪਹਿਲਾਂ ਕਹਿੰਦੇ ਸੀ ਨਾ ਧਰਨਾ ਚੱਲੇਗਾ ਤੇ ਨਾ ਫਿਰ ਨਾਲ ਚੱਲੇਗੀ ਮੀਟਿੰਗ। ਇਹ ਦੋ ਕੰਮ ਇੱਕੋ ਸਮੇਂ ਨਹੀਂ ਹੋ ਸਕਦੇ, ਪਰ ਹੁਣ ਲੱਗਦਾ ਕਿ ਧਰਨ ਪੈ ਚੁੱਕੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦੀ ਪਤਨੀ ਨੂੰ ਕਦੇ ਨਹੀਂ ਮਿਲਿਆ ਬਿਕਰਮ ਮਜੀਠੀਆ ਦੇ ਦਾਅਵਿਆਂ ਤੋਂ ਬਾਅਦ ਹੁੰਦਲ ਨੇ ਜਾਰੀ ਕੀਤੀ ਹੈ ਵੀਡੀਓ। ਬੀਜੇਪੀ ਦੇ ਵੱਲੋਂ ਅੱਜ ਦਿੱਲੀ ਦੇ ਵਿਚ ਪੰਜਾਬ ਦੇ ਵਿਚ 5 ਕਰੋੜ ਦੇ ਜਬਰ ਜਨਾਹ ਕੇਸਾਂ ਦੇ ਸਿੰਡੀਕੇਟ ਦਾ ਦੋਸ਼ ਲਾਇਆ ਗਿਆ ਤੇ ਕਥਿਤ ਰਿਕਾਰਡਿੰਗਾਂ ਦੇ ਨਾਲ ਦਾਅਵਾ ਕੀਤਾ ਗਿਆ। ਐਨ ਐਚ ਆਰ ਸੀ ਦੇ ਵੱਲੋਂ ਮੁੱਖ ਸਕੱਤਰ ਤੇ ਡੀਜੀਪੀ ਤੋਂ 2 ਹਫ਼ਤਿਆਂ ਦੇ ਵਿਚ ਕਾਰਵਾਈ ਰਿਪੋਰਟ ਤਲਬ ਕਰ ਲਈ ਹੈ ਤੇ ਭਾਜਪਾ ਨੇ ਆਡੀਓ ਰਿਕਾਰਡਿੰਗਾਂ ਪੇਸ਼ ਕੀਤੀਆਂ ਤੇ ਪੰਜਾਬ ਦੇ ਵਿਚ ਜਬਰ ਜਨਾਹ ਦੇ ਕੇਸ ਰਫਾ ਦਫਾ ਕਰਨ ਦਾ ਮਾਮਲਾ ਐਨ ਐਚ ਆਰ ਸੀ ਦੀ ਜਿਹੜੀ ਹੈ ਨੋਟਿਸ ਤੋਂ ਬਾਅਦ ਭਾਜਪਾ ਦੇ ਵੱਲੋਂ ਸੀ ਐਮ ਦਫ਼ਤਰ ਦੇ ਵਿਚ ਜਿਹੜਾ ਘੇਰਿਆ ਉਨ੍ਹਾਂ ਨੂੰ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਜਬਰ ਜਨਾਹ ਦੇ ਮੁਲਜ਼ਮ ਦੀ ਰਿਹਾਈ ਦੇ ਲਈ ਕਥਿਤ ਸੌਦੇਬਾਜ਼ੀ ਦੀਆਂ ਜਿਹੜੀਆਂ ਨੇ ਵਟਸਐਪ ਕਲਿੱਪਾਂ ਜਾਰੀ ਕਰਨ ਤੋਂ 1 ਦਿਨ ਬਾਅਦ ਵਿਵਾਦ ਦੇ ਵਿਚ ਘਿਰੇ ਸਿਮਰਨਜੀਤ ਸਿੰਘ ਹੁੰਦਲ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਾਰੀ ਕੀਤੀ ਹੈ। ਹੁੰਦਲ ਨੇ ਇਨ੍ਹਾਂ ਦਾਅਵਿਆਂ ਨੂੰ ਸਿਰਫ਼ ਘਟੀਆ ਰਾਜਨੀਤੀ ਕਰਾਰ ਦਿੰਦਿਆਂ ਸਪਸ਼ਟ ਕੀਤਾ ਕਿ ਉਸਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁੰਦਲ ਮੁਹਾਲੀ ਦਾ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਜਿਹੜਾ ਹੈ ਤੇ ਪ੍ਰਾਪਰਟੀ ਡੀਲਰ ਹੈ। ਮਜੀਠੀਆ ਦੇ ਅਨੁਸਾਰ ਹੁੰਦਲ ਕਥਿਤ ਤੌਰ ਦੇ ਉੱਤੇ ਬਲਾਤਕਾਰ ਦੇ ਕੇਸ ਨੂੰ ਰਫਾ ਦਫਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਮੱਦ ਦੀ ਜਿਹੜੀ ਹੈ ਆਪਣੇ ਪਤਨੀ ਜਿਹੜੇ ਨੇ ਉਹਨਾਂ ਦੇ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਕਥਿਤ ਰਿਸ਼ਤੇਦਾਰ ਦੇ ਨਾਲ ਸੌਦੇਬਾਜ਼ੀ ਕਰ ਰਿਹਾ। ਹੁੰਦਲ ਨੇ ਦਾਅਵਾ ਕੀਤਾ ਕਿ ਉਸਨੇ ਨਾ ਤਾਂ ਕਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਮੁਲਾਕਾਤ ਕੀਤੀ ਤੇ ਨਾ ਹੀ ਕਿਸੇ ਕੇਸ ਦੇ ਸਿਲਸਿਲੇ ਦੇ ਵਿਚ ਕਦੇ ਵੀ ਰਿਸ਼ਵਤ ਦੀ ਜਿਹੜੀ ਪੇਸ਼ਕਸ਼ ਕੀਤੀ ਹੈ। ਇਸ ਕਥਿਤ ਵਟਸਐਪ ਗੱਲਬਾਤ ਨੇ ਸੂਬੇ ਦੇ ਵਿਚ ਸਿਆਸੀ ਤੂਫਾਨ ਖੜਾ ਕੀਤਾ ਜਿਸ ਦੇ ਵਿਚ ਵਿਰੋਧੀ ਪਾਰਟੀਆਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਨਿਸ਼ਾਨਾ ਬਣਾਇਆ। ਹੁੰਦਲ ਨੇ ਕਿਹਾ ਕਿ ਸਿਆਸਤਦਾਨ ਘਟੀਆ ਰਾਜਨੀਤੀ ਕਰਨ ਦੇ ਲਈ ਆਜ਼ਾਦ ਨੇ, ਪਰ ਉਨ੍ਹਾਂ ਨੂੰ ਇਸ ਵਿਵਾਦ ਦੇ ਵਿਚ ਉਸਦਾ ਨਾਮ ਘੜਨ ਤੋਂ ਗੁਰੇਜ਼ ਕਰਨਾ ਚਾਹੀਦਾ, ਨਹੀਂ ਤਾਂ ਉਹ ਕਾਨੂੰਨੀ ਸਹਾਰਾ ਕਹਿੰਦੇ ਲਵੇਗਾ। ਇਹ ਵਿਕਾਸ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ ਤੇ ਸਿਕੰਦਰ ਸਿੰਘ ਮਲੂਕਾ ਸਮੇਤ ਅਕਾਲੀ ਦਲ ਦੇ ਆਗੂਆਂ ਦੇ ਇੱਕ ਵਫਦ ਦੇ ਲੋਕ ਭਵਨ ਜਿਹੜੇ ਨੇ ਚੰਡੀਗੜ੍ਹ ਵਿਖੇ ਵੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਜਿਹੜੇ ਕਟਾਰੀਆ ਸਾਹਿਬ ਨੂੰ ਜਿਹੜੇ ਅੱਜ ਮਿਲੇ ਹੈ ਤੇ ਮੁੱਖ ਮੰਤਰੀ ਦਫ਼ਤਰ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਉੱਚ ਪੱਧਰੀ ਸੀਬੀਆਈ ਜਾਂਚ ਦੀ ਮੰਗ ਕਰਨ ਤੋਂ ਮਹਿਜ ਕੁਝ ਘੰਟੇ ਪਹਿਲਾਂ ਸਾਹਮਣੇ ਆਇਆ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਐਨ ਐਚ ਆਰ ਸੀ ਨੇ ਵੀ ਜਬਰ ਜਨਾਹ ਦੇ ਕੇਸ ਨੂੰ ਦਬਾਉਣ ਦੇ ਲਈ ਕਥਿਤ 5 ਕਰੋੜ ਰੁਪਏ ਦੀ ਮੰਗ ਦੇ ਨਾਲ ਸੰਬੰਧਤ ਸ਼ਿਕਾਇਤ ਦੇ ਉੱਤੇ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕਰਦਿਆਂ ਇਸ ਵਿਵਾਦ ਦੇ ਵਿਚ ਦਖਲ ਦਿੱਤਾ ਹੈ ਤੇ ਸੋਮਵਾਰ ਨੂੰ ਮਜੀਠੀਆ ਨੇ ਕਥਿਤ ਕਲਿੱਪਾਂ ਨੂੰ ਸਾਂਝਾ ਕਰਦੇ ਹੋਏ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਸੀ। ਅੱਗੇ ਵਧੀਏ ਤਾਂ ਰਾਘਵ ਚੱਡਾ ਨਾਂ ਤਾਂ ਪੰਜਾਬ ਦੇ ਰਹੇ ਨੇ ਤੇ ਨਾ ਦਿੱਲੀ ਦੇ। ਰਾਘਵ ਚੱਡਾ ਦਾ ਨਾਂ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ਤੋਂ ਗਾਇਬ ਤੇ ਹੁਣ ਦਿੱਲੀ ਦੀ ਸੂਚੀ ਚੋਂ ਵੀ ਗਾਇਬ ਹੋ ਗਿਆ। ਪੰਜਾਬ ਨੇ ਹੀ ਦਿੱਲੀ ਦਾ ਹੈ ਪਤਾ ਤੇ ਐਸ ਆਈ ਆਰ ਦੇ ਵਿਚ ਰਾਘਵ ਚੱਡਾ ਦੇ ਦਾਅਵੇ ਤੇ ਬੋਲੀ ਹੈ ਆਪ ਸਰਕਾਰ ਤੇ ਬੈਕ ਡੇਟ ਪ੍ਰਕਿਰਿਆ ਦੇ ਨਾਲ ਨਾਂ ਜੁੜਵਾਉਣ ਦਾ ਜਿਹੜਾ ਦੋਸ਼ ਲੱਗਿਆ। ਆਪ ਨੇ ਸਪਸ਼ਟ ਕੀਤਾ ਇਹਦੇ ਵਿਚ ਕਿ ਵੋਟਰ ਸੂਚੀ ਦੀ ਸਪੈਸ਼ਲ ਇੰਟੈਸਿਵ ਰਿਵੀਜ਼ਨ SIR ਦੀ ਪ੍ਰਕਿਰਿਆ ਚੋਣ ਕਮਿਸ਼ਨ ਦੇ ਵੱਲੋਂ ਕਰਵਾਈ ਜਾਂਦੀ ਹੈ ਤੇ ਵੋਟਰ ਸੂਚੀ ਦੇ ਵਿੱਚ ਕਿਸ ਵਿਅਕਤੀ ਦਾ ਨਾਂ ਸ਼ਾਮਲ ਕੀਤਾ ਜਾਣਾ ਹੈ ਜਾਂ ਕਿਸ ਦਾ ਨਾਂ ਹਟਾਇਆ ਜਾਣਾ ਹੈ ਇਸਦਾ ਫੈਸਲਾ ਪੰਜਾਬ ਸਰਕਾਰ ਨਹੀਂ ਕਰਦੀ। ਇਸ ਦੇ ਲਈ ਵੋਟਰ ਸੂਚੀ ਦੇ ਵਿੱਚੋਂ ਨਾਂ ਹਟਣ ਦੇ ਮਾਮਲੇ 'ਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਪਰ ਦੂਸਰੇ ਪਾਸੇ ਰਾਘਵ ਚੱਡਾ ਹੁਣੀ ਕਹਿੰਦੇ ਆ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ਦੇ ਵਿੱਚੋਂ ਤੇ ਹੁਣ ਦਿੱਲੀ ਦੀ ਰਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ਦੇ ਵਿੱਚੋਂ ਵੀ ਗਾਇਬ ਹੋ ਗਏ। ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਵਿਸ਼ੇਸ਼ ਸੁਧਾਈ ਦੇ ਮਗਰੋਂ ਜੋ 13 ਅਗਸਤ ਨੂੰ ਖਰੜਾ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੋਈ ਤਾਂ ਉਸ ਦੇ ਵਿੱਚ ਰਾਘਵ ਚੱਡਾ ਨੂੰ ਪੱਕੇ ਤੌਰ ਦੇ ਉੱਤੇ ਸ਼ਿਫਟ ਹੋਣ ਦਾ ਹਵਾਲਾ ਦੇ ਕੇ ਵੋਟਰ ਸੂਚੀ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ। ਉਧਰ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਦਿੱਲੀ ਦੇ ਹਲਕਾ ਰਜਿੰਦਰ ਨਗਰ ਦੀ ਵੋਟਰ ਸੂਚੀ ਦੀ 31 ਅਗਸਤ ਨੂੰ ਪ੍ਰਕਾਸ਼ਨਾ ਹੋਈ ਹੈ। ਇਸ ਸੂਚੀ ਦੇ ਵਿੱਚ ਵੀ ਰਾਘਵ ਚੱਡਾ ਦਾ ਨਾਮ ਦਰਜ ਨਹੀਂ। ਪੰਜਾਬੀ ਟ੍ਰਿਬਿਊਨ ਦੇ ਵੱਲੋਂ ਕੀਤੀ ਘੋਖ ਦੇ ਮਗਰੋਂ ਰਾਘਵ ਚੱਡਾ ਦੇ ਨਿਊ ਰਜਿੰਦਰ ਨਗਰ ਦੇ ਮਕਾਨ ਨੰਬਰ 473 ਦੇ ਵਿੱਚ ਇਸ ਵੇਲੇ 2 ਵੋਟਰ ਹੀ ਨੇ। ਇਸ ਮਕਾਨ ਨੰਬਰ ਦੇ ਵਿੱਚ ਰਾਘਵ ਚੱਡਾ ਦੇ ਪਿਤਾ ਸੁਨੀਲ ਚੱਡਾ ਤੇ ਮਾਤਾ ਅਲਕਾ ਚੱਡਾ ਦੀ ਵੋਟ ਦਰਜ ਹੈ। ਇਸੇ ਤਰ੍ਹਾਂ ਮੁਹਾਲੀ ਨਿਗਮ ਦੀ ਵੋਟਰ ਸੂਚੀ ਦੇ ਵਿੱਚ ਵਾਰਡ ਨੰਬਰ 44 ਦੇ ਵਿੱਚ ਸੀਰੀਅਲ ਨੰਬਰ 253 ਬੂਥ ਨੰਬਰ 160 ਦੇ ਵਿੱਚ ਰਾਘਵ ਚੱਡਾ ਦੀ ਪਹਿਲਾਂ ਵੋਟ ਬਣੀ ਹੋਈ ਸੀ ਤੇ ਮੁਹਾਲੀ ਦੇ ਵਾਰਡ ਨੰਬਰ 44 'ਚ ਪੈਂਦੇ ਰੀਜੈਂਸੀ ਹਾਈਟਸ ਦੇ ਵਿੱਚ ਰਾਘਵ ਚੱਡਾ ਦੀ ਰਿਹਾਇਸ਼ ਹੈ ਤੇ ਜਿੱਥੋਂ ਉਨ੍ਹਾਂ ਦੇ ਹੁਣ ਪੱਕੇ ਤੌਰ ਦੇ ਉੱਤੇ ਸ਼ਿਫਟ ਹੋਣ ਦੀ ਗੱਲ ਕਹੀ ਗਈ ਹੈ। ਇਸੇ ਤਰ੍ਹਾਂ ਹੀ ਗੱਲ ਕਰੀਏ ਤਾਂ ਅਗਲੀ ਜਿਸ ਦੇ ਵਿੱਚ ਬਾਤ ਪੈਂਦੀ ਹੈ ਉਮੀਦਾਂ ਨੂੰ ਸੁੰਡੀ ਨਹੀਂ ਖਿੜਿਆ ਬੀਜ ਸਬਸਿਡੀ ਦਾ ਫੁੱਲ। ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 2 ਸਾਲ ਤੋਂ ਨਹੀਂ ਮਿਲੀ ਹੈ ਸਬਸਿਡੀ। ਪੰਜਾਬ ਸਰਕਾਰ ਦੇ ਵਿੱਤੀ ਸੰਕਟ ਦੇ ਕਾਰਨ ਹੁਣ ਨਰਮੇ ਦੇ ਬੀਜ ਦੀ ਸਬਸਿਡੀ ਨੂੰ ਵੀ ਸੁੰਡੀ ਪੈਣ ਲੱਗ ਪਈ। ਸੂਬੇ ਦੇ ਕਿਸਾਨਾਂ ਨੂੰ 2 ਵਰ੍ਹਿਆਂ ਤੋਂ ਨਰਮੇ ਦੇ ਬੀਜ ਦੀ ਹਾਲੇ ਤੱਕ ਸਬਸਿਡੀ ਨਹੀਂ ਮਿਲੀ, ਜੋ ਕਿ 8.50 ਕਰੋੜ ਰੁਪਏ ਜਿਹੜੀ ਬਣਦੀ ਹੈ 8.5 ਕਰੋੜ। ਆਪ ਸਰਕਾਰ ਨੇ ਸਾਲ 2023-24 ਦੇ ਵਿੱਚ ਨਰਮੇ ਦੇ ਪ੍ਰਮਾਣਿਤ ਬੀਜਾਂ ਦੇ ਉੱਤੇ 33% ਸਬਸਿਡੀ ਦੇਣ ਦਾ ਐਲਾਨ ਕੀਤਾ ਸੀ ਤੇ ਪਹਿਲੇ 2 ਸਾਲ ਤੱਕ ਕਿਸਾਨਾਂ ਨੂੰ ਬੀਜ ਦੇ ਉੱਤੇ ਸਬਸਿਡੀ ਮਿਲਦੀ ਰਹੀ, ਪਰ ਉਸ ਮਗਰੋਂ ਕਿਸਾਨ ਸਬਸਿਡੀ ਦਾ ਰਾਹ ਤੱਕ ਰਹੇ ਨੇ। ਪਿਛਲੇ ਸਾਲ 2025-26 ਦੀ ਬੀਜ ਸਬਸਿਡੀ ਦੇ ਉੱਤੇ 5.51 ਕਰੋੜ ਰੁਪਏ ਦੇ ਬਕਾਏ ਖੜੇ ਨੇ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿਛਲੇ ਮਹੀਨੇ ਵਿੱਤ ਵਿਭਾਗ ਨੂੰ ਪੁਰਾਣੀ ਸਬਸਿਡੀ ਰਿਲੀਜ਼ ਕਰਨ ਵਾਸਤੇ ਚਿੱਠੀ ਲਿਖੀ, ਪਰ ਖਜ਼ਾਨਾ ਵਿਭਾਗ ਨੇ ਕੋਈ ਪੈਸਾ ਜਾਰੀ ਨਾ ਕੀਤਾ। ਸਾਲ 2025-26 ਦੇ ਵਿੱਚ ਨਰਮਾ ਪੱਟੀ ਦੇ 52,500 ਕਿਸਾਨਾਂ ਨੇ ਬੀਜ ਸਬਸਿਡੀ ਦੇ ਲਈ ਰਜਿਸਟ੍ਰੇਸ਼ਨ ਕੀਤੀ, ਜਿਨ੍ਹਾਂ ਨੂੰ ਸਬਸਿਡੀ ਦਾ ਪੈਸਾ ਹਾਲੇ ਤੱਕ ਨਹੀਂ ਮਿਲਿਆ। ਚਾਲੂ ਵਰ੍ਹੇ 2026-27 ਦੇ ਦੌਰਾਨ ਬੀਜ ਸਬਸਿਡੀ ਦੇ ਲਈ 14,645 ਕਿਸਾਨਾਂ ਨੇ ਇਹਦੇ ਵਿੱਚ ਅਪਲਾਈ ਕੀਤਾ। ਇਸ ਵਰ੍ਹੇ ਦੇ ਦੌਰਾਨ ਬੀਜ ਸਬਸਿਡੀ ਦਾ ਬਿੱਲ ਵੀ ਜਿਹੜਾ 2.5 ਤੋਂ 3 ਕਰੋੜ ਦਾ ਹੀ ਰਹਿ ਜਾਣਾ। ਪੰਜਾਬ ਦੇ ਵਿੱਚ ਇਸ ਵਾਰ ਨਰਮੇ ਹੇਠਲਾ ਰਕਬਾ ਵੀ ਘੱਟ ਕੇ ਕਰੀਬ 80,000 ਹੈਕਟੇਅਰ ਹੀ ਰਹਿ ਗਿਆ ਤੇ ਆਪ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰ੍ਹੇ 2022-23 ਦੇ ਦੌਰਾਨ ਪੰਜਾਬ ਦੇ ਵਿੱਚ 2.49 ਲੱਖ ਹੈਕਟੇਅਰ ਰਕਬੇ ਦੇ ਉੱਤੇ ਨਰਮੇ ਦੀ ਕਾਸ਼ਤ ਸੀ, ਜੋ ਹੁਣ ਘੱਟ ਕੇ ਸਿਰਫ 80,000 ਹੈਕਟੇਅਰ ਹੀ ਜਿਹੜੀ ਆ ਰਹਿ ਗਈ ਹੈ। ਕਿਆ ਬਾਤ ਆ ਜੀ, ਕਹਿੰਦੇ ਜੇ ਗਰੀਬੀ ਚੱਕ ਦੇਣੀ ਹੈ ਕਿਸਾਨਾਂ ਦੀ। ਸਾਲ 2025-26 ਦੇ ਦੌਰਾਨ 1.28 ਲੱਖ ਹੈਕਟੇਅਰ ਰਕਬੇ ਦੇ ਵਿੱਚ ਨਰਮੇ ਦੀ ਬਿਜਾਂਦ ਹੋਈ। ਇਨ੍ਹਾਂ ਕਾਸ਼ਤਕਾਰਾਂ ਨੂੰ ਬੀਜ ਸਬਸਿਡੀ ਹਾਲੇ ਤੱਕ ਨਹੀਂ ਮਿਲੀ। ਹੁਣ ਕੁਝ ਵਰ੍ਹਿਆਂ ਤੋਂ ਫਸਲੀ ਵਿਭਿੰਨਤਾ ਨੂੰ ਵੱਡੀ ਜਿਹੜੀ ਹੈ ਢਾਹ ਲੱਗ ਰਹੀ ਹੈ। ਸਾਲ 1990-91 ਦੇ ਵਿੱਚ ਪੰਜਾਬ ਦੇ ਵਿੱਚ ਨਰਮੇ ਦੇ ਹੇਠ 7.1 ਲੱਖ ਹੈਕਟੇਅਰ ਨਰਮਾ ਸੀ, ਜੋ ਹੁਣ 1 ਲੱਖ ਤੋਂ ਵੀ ਘੱਟ ਰਹਿ ਗਿਆ। 2006-07 ਦਾ ਅਜਿਹਾ ਸਾਲ ਸੀ ਜਦੋਂ ਪੰਜਾਬ ਦੇ ਵਿੱਚ ਨਰਮੇ ਦੀ ਰਿਕਾਰਡ ਪੈਦਾਵਾਰ 27 ਲੱਖ ਗੱਠਾਂ ਦੀ ਹੋਈ ਸੀ ਤੇ ਸਾਲ 2015 ਦੇ ਵਿੱਚ ਕਿਸਾਨਾਂ ਦੀ ਫਸਲ ਦਾ ਚਿੱਟੀ ਮੱਖੀ ਨੇ ਵੱਡਾ ਨੁਕਸਾਨ ਕੀਤਾ, ਜਿਸ ਦੇ ਕਾਰਨ 3.25 ਲੱਖ ਹੈਕਟੇਅਰ ਫਸਲ ਤਬਾਹ ਹੋ ਗਈ ਸੀ। ਤੇ ਦੂਸਰੇ ਪਾਸੇ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਆਇਆ ਤਾਂ ਮੁੜ ਤੋਂ ਕਹਿੰਦੇ ਨੇ ਥੋਪ ਸਕਦੇ ਨੇ ਖੇਤੀ ਕਾਨੂੰਨ। CM ਮਾਨ ਸਾਹਿਬ ਕਹਿੰਦੇ ਨੇ ਭਾਈ ਪਰ ਖੇਤੀ ਕਾਨੂੰਨ ਤੁਹਾਨੂੰ ਵੀ ਲਿਆਉਣੇ ਪੈਣੇ ਸੀ, ਕਿਉਂ ਨਹੀਂ ਲਿਆਂਦੇ ਤੁਸੀਂ? ਖੇਤੀ ਨੀਤੀ ਤੁਸੀਂ ਲਾਗੂ ਹੀ ਨਹੀਂ ਕੀਤੀ, ਬਾਕੀ ਸਾਰੇ ਸੂਬਿਆਂ ਨੇ ਇੰਡੀਆ ਦੇ ਵਿੱਚ ਲਾਗੂ ਕੀਤੀ ਹੈ, ਪਰ ਪੰਜਾਬ ਨੇ ਇਸ ਦੇ ਵੱਲ ਨੂੰ ਮੂੰਹ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਜੇ ਸ਼੍ਰੋਮਣੀ ਅਕਾਲੀ ਦਲ 3 ਖੇਤੀ ਕਾਨੂੰਨਾਂ ਨੂੰ ਪਾਸ ਕਰਨ ਦੀ ਸ਼ਰਤ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਭਾਜਪਾ ਉਸ ਦੇ ਨਾਲ ਗੱਠਜੋੜ ਕਰ ਲਵੇਗੀ। ਮੁੱਖ ਮੰਤਰੀ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਵੋਟਾਂ ਹਾਸਲ ਕਰਨ ਦੇ ਲਈ ਫਿਰਕੂ ਵੰਡ ਦਾ ਸਹਾਰਾ ਲੈ ਰਹੀ ਹੈ, ਪਰ ਤੁਹਾਨੂੰ ਕਾਹਦੇ ਲਈ ਡਰਨ ਦੀ ਲੋੜ ਹੈ ਭਾਈ? 92 ਹੋ ਤੁਸੀਂ, ਗੱਠਜੋੜ ਕਰਦੇ ਆ ਜਿੱਦਾਂ ਮਰਜ਼ੀ, ਜਿਹਦੇ ਨਾਲ ਮਰਜ਼ੀ ਕਰੀ ਜਾਣ, ਅਗਲਿਆਂ ਦੀ ਮਰਜ਼ੀ, ਅਗਲਿਆਂ ਦੀ ਪਾਰਟੀ ਆ ਜੀ, ਤੁਸੀਂ ਆਪਣਾ ਦੇਖੋ, ਆਪਣਾ ਕਰੋ, ਤੁਸੀਂ ਵੀ ਹੋ ਸਕਦਾ ਕਿ ਗੱਠਜੋੜ ਕਰਨਾ ਪੈ ਜਾਵੇ। ਤੇ ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦੇ ਵਿੱਚ ਇਸ ਦੀ ਜਿੱਤ, ਜੋ ਕਿ ਉਹਨਾਂ ਅਕਾਲੀ ਦਲ ਦੇ ਸਮਰਥਨ ਦੇ ਨਾਲ ਹੋਈ, ਦੱਸੀ ਜਾਂਦੀ ਹੈ। ਉਹਨਾਂ ਨੇ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਨੂੰ ਬੇਨਕਾਬ ਕਰ ਦਿੱਤਾ। ਆਪਣੀ ਸਰਕਾਰ ਦੀ ਕਾਰਜਗੁਜ਼ਾਰੀ ਦੇ ਨਾਲ ਇਸ ਰਾਜਨੀਤੀ ਦੀ ਤੁਲਨਾ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ ਅਤੇ ਸੜਕਾਂ ਦੇ ਖੇਤਰ ਦੇ ਵਿੱਚ ਤੇਜ਼ੀ ਨਾਲ ਕੰਮ ਕਰਦਿਆਂ ਵਿਕਾਸ ਦੇ ਰਾਹ ਦੇ ਉੱਤੇ ਪਿਆ ਹੈ। ਤੇ ਲੋਕ ਮਿਲਣੀ ਦੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਸੂਬੇ ਦੇ ਹਿੱਤਾਂ ਦੇ ਵਿਰੋਧ ਵਿਰੋਧੀ ਤਾਕਤਾਂ ਦੇ ਨਾਲ ਹੱਥ ਮਿਲਾ ਕੇ ਹਮੇਸ਼ਾ ਪੰਜਾਬ ਵਿਰੋਧੀ ਰੁੱਖ ਅਪਣਾਇਆ ਤੇ ਅਕਾਲੀ ਆਗੂਆਂ ਨੇ ਡਰਾਉਣੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਦੇ ਲਈ ਜ਼ਿੰਮੇਵਾਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਬਾਵਜੂਦ ਸੱਤਾ ਦੀ ਖਾਤਰ ਭਗਵਾਂ ਪਾਰਟੀ ਦੇ ਨਾਲ ਹੱਥ ਮਿਲਾਉਣ ਦੇ ਲਈ ਤਿਆਰ ਨੇ। ਪਰ ਭਾਈ ਕਿਸਾਨ 3 ਦਿਨ 4 ਦਿਨ ਹੋ ਗਏ ਹੈ ਚੰਡੀਗੜ੍ਹ ਦੀਆਂ ਸਰਹੱਦਾਂ ਤੇ ਬੈਠੇ ਹੈ, ਕਿੰਨੀ ਕੁ ਮੁਲਾਕਾਤ ਕਰ ਲਈ ਹੈ ਤੁਸੀਂ? ਇਹ ਦਰਸਾਉਂਦਾ ਹੈ ਕਿ ਪਰ ਅੱਜ ਨਾਨਕ ਸਿੰਘ ਹੋਣੀ ਜਾਂ ਹੋਰ ਸਾਰੇ ਉੱਥੇ ਪਹੁੰਚੇ ਹੈ, ਮੁਆਇਨਾ ਕੀਤਾ ਉਹਨਾਂ ਨੇ ਭਾਈ ਕਿਸ ਤਰ੍ਹਾਂ ਦੇ ਹਾਲਾਤ ਨੇ। ਤੇ ਪਰ ਉਹ ਕਹਿੰਦੇ ਆ ਭਾਈ ਤੁਹਾਡੀ ਗੱਲਬਾਤ ਕਰਾਉਂਦੇ ਆ ਸਰਕਾਰ ਦੇ ਨਾਲ, ਪਰ ਦੇਖਦੇ ਆ ਕਿਵੇਂ ਹੁੰਦੀ ਹੈ, ਕਿਵੇਂ ਨਿਬੜਦੇ ਨੇ। ਇਹ ਦਰਸਾਉਂਦਾ ਹੈ ਕਿ ਅਕਾਲੀ ਲੀਡਰਸ਼ਿਪ ਦੇ ਕੋਲ ਕੋਈ ਵਿਚਾਰਧਾਰਾ ਨਹੀਂ ਬਚੀ ਹੈ। ਤੇ ਉਹ ਭਾਈ ਹੁਣ ਵਿਚਾਰਧਾਰਾ ਤੁਸੀਂ ਸਟੇਜਾਂ ਤੋਂ ਉਹਨਾਂ ਨੂੰ ਭੰਡੀ ਜਾਂਦੇ ਹੋ, 2027 ਦੇ ਵਿੱਚ ਕੀ ਤੁਸੀਂ ਕਰਨਾ, ਤੁਹਾਡਾ ਏਜੰਡਾ ਕੀ ਹੈ, ਲੋਕ ਜਿਹੜੇ ਦੁਖੀ ਨੇ, ਕਰਮਚਾਰੀ ਸੜਕਾਂ ਦੇ ਉੱਤੇ ਬੈਠੇ ਆ, ਕਿਸਾਨ ਬੈਠੇ ਆ, ਮੁਲਾਜ਼ਮ ਬੈਠੇ ਆ, ਡੀਏ ਦੇ ਮਾਮਲੇ ਚ, ਤੁਸੀਂ ਵੀ ਆਪਣਾ ਰੋਡ ਮੈਪ ਥੋੜਾ ਜਿਹਾ ਦੇ ਦਿਓ ਉਹਨਾਂ ਨੂੰ, ਉਹ ਕੀ ਚਾਹੁੰਦੇ ਨੇ। ਤੇ ਉਹਨਾਂ ਨੂੰ ਤੁਸੀਂ ਭੰਡੀ ਜਾਂਦੇ ਹੋ ਜੋ ਉਹਨਾਂ ਨੇ ਕੀਤਾ ਕਰ ਦਿੱਤਾ ਜੋ ਉਹਨਾਂ ਨੇ ਕਰਨਾ ਸੀ, ਪਰ ਤੁਸੀਂ ਕਰੋ ਜੋ ਤੁਸੀਂ ਕਰਨਾ ਭਾਈ। ਇਹ ਦਰਸਾਉਂਦਾ ਹੈ ਕਿ ਅਕਾਲੀ ਲੀਡਰਸ਼ਿਪ ਦੇ ਕੋਲ ਕੋਈ ਵਿਚਾਰਧਾਰਾ ਨਹੀਂ ਹੈ ਬਚੀ, ਚਾਹੇ ਉਹ ਕਾਂਗਰਸ ਹੋਵੇ ਚਾਹੇ ਕੋਈ ਵੀ ਪਾਰਟੀ ਹੈ। ਮੇਰਾ ਉਸ ਦਾ ਮਤਲਬ ਨਹੀਂ ਕਿ ਇਹਨਾਂ ਨੂੰ ਇਕੱਲਾ ਕਹਿੰਦੇ ਆ, ਪਰ ਸੱਤਾ ਦੇ ਵਿੱਚ ਇਸ ਸਮੇਂ ਜਿਹੜੀ ਆਪ ਸਰਕਾਰ ਹੈ, ਉਹ ਸੱਤਾ ਦੇ ਲਈ ਪੰਜਾਬ ਦੇ ਹਿੱਤਾਂ ਦੇ ਨਾਲ ਸਮਝੌਤਾ ਕਰਨ ਦੇ ਲਈ ਤਿਆਰ ਨੇ। ਮੁੱਖ ਮੰਤਰੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਆਉਂਦਾ ਹੈ ਤਾਂ ਉਹ ਕਿਸਾਨਾਂ ਤੇ ਮੁੜ ਤੋਂ ਡਰਾਉਣੇ ਖੇਤੀ ਕਾਨੂੰਨ ਥੋਪ ਸਕਦੇ ਆ ਕਿ ਸੈਲੋ ਬਣੇ ਨਹੀਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨਹੀਂ ਵਾਪਰ ਰਹੀਆਂ ਜਾਂ ਤਾਂ ਨਹੀਂ ਵਾਪਰ ਰਹੀਆਂ। ਭਾਈ ਤਾਂ ਕਹੋ, ਸਾਰਾ ਕੁਝ ਤੁਹਾਡੀ ਸਰਕਾਰਾਂ ਦੇ ਸਮੇਂ ਵੀ ਤਾਂ ਬਣ ਹੀ ਗਿਆ ਜਾਂ ਤੁਸੀਂ ਰੋਕ ਲਿਆ ਉਹਨਾਂ ਚੀਜ਼ਾਂ ਨੂੰ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਗੋਡਿਆਂ ਭਾਰ ਹੈ। 2021 ਦੇ ਵਿੱਚ ਸਰਕਾਰੀ ਸਕੂਲਾਂ ਦੇ ਸਿਰਫ 80 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਸੀ, ਜਦੋਂ ਕਿ 2026 ਦੇ ਵਿੱਚ ਇਹ ਗਿਣਤੀ 11 ਗੁਣਾ ਤੋਂ ਕਹਿੰਦੇ ਵੱਧ ਕੇ 882 ਹੋ ਗਈ। ਇਹ ਜਿਹੜਾ ਸਾਡੇ ਸ਼ਾਸਨ ਤੇ ਅਤੀਤ ਦੀਆਂ ਸਰਕਾਰਾਂ ਦੇ ਵਿੱਚ ਅੰਤਰ ਹੈ, ਜਿਨ੍ਹਾਂ ਨੇ ਕਦੇ ਵੀ ਸਕੂਲਾਂ ਅਤੇ ਸਿੱਖਿਆ ਖੇਤਰ ਦੇ ਪਰਵਾਹ ਨਹੀਂ ਕੀਤੀ ਹੈ ਤੇ ਅਸੀਂ ਸਿੱਖਿਆ ਦੇ ਵਿੱਚ ਨਿਵੇਸ਼ ਕਰ ਰਹੇ ਹਾਂ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਲਈ ਸਭ ਤੋਂ ਕਹਿੰਦੇ ਮਜ਼ਬੂਤ ਉਪਕਰਨ ਹੈ। ਇਸੇ ਤਰ੍ਹਾਂ ਖੇਤੀਬਾੜੀ ਦਾ ਵੀ ਉਹਨਾਂ ਨੇ ਦਾਅਵਾ ਕੀਤਾ ਕਿ ਬੁਨਿਆਦੀ ਢਾਂਚੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਨਹਿਰੀ ਪਾਣੀ 1587 ਪਿੰਡਾਂ ਦੇ ਖੇਤਾਂ ਤੱਕ ਪੁੱਜ ਗਿਆ, ਜਿਨ੍ਹਾਂ ਨੂੰ ਪਹਿਲਾਂ ਕਦੇ ਨਹਿਰੀ ਪਾਣੀ ਨਹੀਂ ਮਿਲਿਆ ਸੀ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੀ ਸਰਕਾਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਨਹਿਰੀ ਸਿੰਚਾਈ ਅਧੀਨ ਖੇਤਰ 26% ਤੋਂ ਵੱਧ ਕੇ 80% ਹੋ ਗਿਆ। 2022 ਦੇ ਵਿੱਚ ਸਿਰਫ 20,99,000 ਏਕੜ ਨੂੰ ਨਹਿਰੀ ਪਾਣੀ ਮਿਲਦਾ ਸੀ, ਜਦੋਂ ਕਿ ਅੱਜ ਨਹਿਰੀ ਸਿੰਚਾਈ 60,30,000 ਏਕੜ ਤੱਕ ਪਹੁੰਚ ਗਈ। ਉਹ ਤਬਦੀਲੀ ਹੈ ਕਹਿੰਦੇ ਇਹ, ਜੋ ਸਾਡੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਈ ਹੈ। ਕਿਆ ਬਾਤ ਹੈ ਜੀ! ਬਾਕੀ ਭਾਈ ਤੁਸੀਂ ਦੱਸ ਸਕਦੇ ਹੋ ਕਿੰਨੀ ਕੁ ਤਬਦੀਲੀ ਹੋ ਗਈ ਹੈ। ਦੂਸਰੇ ਪਾਸੇ ਤਬਦੀਲੀ ਜਿਹੜੀ ਹੈ ਹਾਈ ਕੋਰਟ ਮੰਗ ਰਹੀ ਹੈ, ਕੈਦੀਆਂ ਦੀ ਨਸ਼ੇ ਦੀ ਆਦਤ ਛਡਾਉਣ ਦੀ ਲਈ ਕੀ ਕੀਤਾ ਹੈ ਸੂਬਾ ਸਰਕਾਰ ਨੇ, ਹਾਈ ਕੋਰਟ ਨੇ ਇਹ ਪੁੱਛ ਲਿਆ। ਹਾਲਾਤ ਦੇਖ ਲਓ ਕੀ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਵਿੱਚ ਨਸ਼ੇ ਦੀ ਲੱਤ ਦੀ ਸਮੱਸਿਆ ਦੇ ਨਾਲ ਨਜਿੱਠਣ ਲਈ ਇੱਕ ਸਪਸ਼ਟ ਰੋਡ ਮੈਪ ਮੰਗਿਆ। ਅਦਾਲਤ ਨੇ ਆਪਣੇ ਐਮਿਕਸ ਕਿਊਰੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਦਾਖਲ ਕੀਤੀ ਗਈ ਤਾਜ਼ਾ ਸਥਿਤੀ ਰਿਪੋਰਟ ਦੀ ਜਾਂਚ ਕਰਨ ਅਤੇ ਇਸ ਦੇ ਮਾਮਲੇ 'ਚ ਅਦਾਲਤ ਦੀ ਮਦਦ ਕਰਨ ਦੇ ਲਈ ਕਿਹਾ। ਇਸ ਦੇ ਨਾਲ ਹੀ ਬੈਂਚ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਜਿਹੜਾ ਭਲਾਈ ਮੰਤਰਾਲੇ, ਪੰਜਾਬ ਤੇ ਹਰਿਆਣਾ ਦੇ ਸਿਹਤ ਵਿਭਾਗਾਂ, ਚੰਡੀਗੜ੍ਹ ਯੂਟੀ ਅਤੇ ਪੀਜੀਆਈ ਐਮਈਆਰ ਨੂੰ ਵੀ ਇਸ ਦੇ ਵਿੱਚ ਧਿਰ ਜਿਹੜਾ ਬਣਾ ਲਿਆ। ਅਦਾਲਤ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕੈਦੀਆਂ ਦੀ ਨਸ਼ੇ ਦੀ ਆਦਤ ਛਡਾਉਣ ਦੇ ਲਈ ਕੀਤੇ ਗਏ ਪ੍ਰਬੰਧਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਅਦਾਲਤ ਦੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ 'ਚ ਬੰਦ ਕੈਦੀਆਂ ਦੇ ਵਿੱਚੋਂ ਲਗਭਗ 50% ਨਸ਼ੇ ਦੀ ਆਦੀ ਨੇ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨੌਜਵਾਨ ਉਮਰ ਦੇ ਹੈ। ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰਾਜੇਸ਼ ਗੌੜ ਦੇ ਬੈਂਚ ਨੇ ਕਿਹਾ ਕਿ ਇਹ ਸਥਿਤੀ ਇਕ ਗੰਭੀਰ ਚੁਣੌਤੀ ਨੂੰ ਦਰਸਾਉਂਦੀ ਹੈ ਜਿਸ ਨੂੰ ਸਭ ਤੋਂ ਵੱਧ ਪਹਿਲ ਦੇਣ ਦੀ ਜ਼ਰੂਰਤ ਹੈ। ਹਰਿਆਣਾ ਤੇ ਚੰਡੀਗੜ੍ਹ ਨੂੰ ਵੀ ਹਲਫ਼ਨਾਮੇ ਦਾਖਲ ਕਰਨ ਦੇ ਹੁਕਮ ਹੋ ਗਏ ਹੈ। ਅਦਾਲਤ ਨੇ ਰਿਪੋਰਟ ਦਾ ਨੋਟਿਸ ਲੈਂਦਿਆਂ ਦਸਿਆ ਕਿ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦ ਕੁੱਲ 35,449 ਕੈਦੀਆਂ ਦੇ ਵਿਚੋਂ 15,768 ਕੈਦੀ ਜਿਹੜੇ ਨੇ ਨਸ਼ੇ ਦੇ ਆਦੀ ਦੇ ਜਾਣੀ ਕਿ ਅੱਧੇ ਉਮਰ ਦੇ ਹਿਸਾਬ ਦੇ ਨਾਲ ਵੀ ਜ਼ਿਆਦਾਤਰ ਆਪਣੀ ਜਵਾਨੀ ਦੇ ਦੌਰ ਦੇ ਵਿਚ ਹਨ। ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਯੂਟੀ ਤੇ ਹਰਿਆਣਾ ਦੇ ਵੱਲੋਂ ਵਕੀਲਾਂ ਨੇ ਨੋਟਿਸ ਸਵੀਕਾਰ ਕੀਤੇ ਹੈ। ਬੈਂਚ ਨੇ ਹੁਕਮ ਦਿੱਤਾ ਕਿ ਪੰਜਾਬ ਨੂੰ ਪਹਿਲਾਂ ਦਿੱਤੇ ਗਏ ਨਿਰਦੇਸ਼ ਹਰਿਆਣਾ ਤੇ ਚੰਡੀਗੜ੍ਹ ਦੇ ਉੱਤੇ ਵੀ ਲਾਗੂ ਹੋਣਗੇ ਤੇ ਉਹ ਵੀ ਅਗਲੀ ਤਾਰੀਖ ਤੋਂ ਪਹਿਲਾਂ ਆਪਣੇ ਹਲਫ਼ਨਾਮੇ ਦਾਖਲ ਕਰਨ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਸਤੰਬਰ ਨੂੰ ਹੁਣ ਹੋਣੀ ਹੈ। ਇਹ ਪੂਰਾ ਮਾਮਲਾ ਮਾਨਸਾ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਦੀ ਉਸ ਰਿਪੋਰਟ ਤੋਂ ਸ਼ੁਰੂ ਹੋਇਆ ਜਿਸ ਦੇ ਵਿਚ ਦੱਸਿਆ ਗਿਆ ਸੀ ਕਿ ਜੇਲ੍ਹ ਦੇ 767 ਕੈਦੀਆਂ ਦੇ ਵਿਚੋਂ 530 ਲਗਭਗ ਜਿਹੜੇ ਨੇ 69% ਜੇਲ੍ਹ ਦੇ ਅੰਦਰ ਬਣੇ OOAT ਕਲੀਨਿਕ ਦੇ ਵਿਚ ਰਜਿਸਟਰਡ ਸਨ। ਇਸ ਤੋਂ ਪਹਿਲਾਂ ਅਦਾਲਤ ਨੇ ਸੂਬਾ ਸਰਕਾਰ ਨੂੰ OOAT ਕਲੀਨਿਕਾਂ ਦੇ ਵਿਚ ਕੈਦੀਆਂ ਦੀ ਰਜਿਸਟਰੇਸ਼ਨ ਦੇ ਨਾਲ ਜੁੜੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਜਿਹੜੀਆਂ ਨੇ ਉਹਨੂੰ ਸਪਸ਼ਟ ਕਰਨ ਅਤੇ ਨਸ਼ਾ ਛਡਾਉਣ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਵੀ ਕਿਹਾ ਸੀ। ਤੇ ਹੁਣ ਦੇਖ ਲਓ, ਪੰਜਾਬ ਦਾ ਪੂਰਾ ਖੁੱਲਾ ਪਿਆ ਪਰ ਜੇਲ੍ਹਾਂ ਦੇ ਵਿਚ ਅਜਿਹੇ ਹਾਲਾਤ ਨੇ ਜਿੱਥੇ ਬੰਦ ਕਰਕੇ ਰੱਖੇ ਆ ਉਹ ਨਸ਼ੇ ਦੇ ਅੱਧੇ ਆਦੀ ਨੇ ਲੋਕ, ਉਹਨਾਂ ਤੋਂ ਨਸ਼ਾ ਨਹੀਂ ਛੁਡਾ ਹੋਇਆ ਇਹਨਾਂ ਤੋਂ। ਤੇ ਜਿੱਥੇ ਬੰਦ ਨੇ ਨਿਗਰਾਨੀ ਹੇਠ ਰਹਿੰਦੇ ਆ ਉੱਥੇ ਸਾਈਕੋਲੋਜਿਸਟ ਥੈਰਾਪਿਸਟ ਸਾਰੀਆਂ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਨੇ, ਇੱਕ ਐਗਜ਼ਾਮਪਲ ਫਿੱਟ ਕੀਤੀ ਜਾ ਸਕਦੀ ਹੈ। ਪਰ ਜਿਹੜੇ ਤਾਂ ਪਿੰਜਰੇ ਤੋਂ ਬਾਅਦ ਨੇ ਬਾਹਰ ਨੇ ਉਹ ਕਿੱਦਾਂ ਕਾਬੂ ਚ ਆ ਜਾਣਗੇ, ਜਿਹੜੇ ਪਿੰਜਰੇ ਚ ਨੇ ਉਹ ਨਹੀਂ ਇਹਨਾਂ ਤੋਂ ਕਾਬੂ ਚ ਆਏ ਹਜੇ। ਦੂਸਰੇ ਪਾਸੇ ਮੋਦੀ ਤੇ ਪਜੇਸ਼ਕੀਆਂ ਦੀ ਮੁਲਾਕਾਤ, ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ ਤੇ ਅਮਰੀਕਾ ਅੱਖਾਂ ਦਿਖਾ ਰਿਹਾ ਹੈ। ਮੁਲਾਕਾਤ ਦੇ ਉੱਤੇ ਜਿਹੜਾ ਮੋਦੀ ਤੇ ਪਜੇਸ਼ਕੀਆਂ ਦੀ ਮੁਲਾਕਾਤ ਤੇ ਅਮਰੀਕਾ ਦਾ ਬਿਆਨ ਆਇਆ, ਕਿਸੇ ਦੇਸ਼ ਨੂੰ ਇਰਾਨ ਦੀ ਮਦਦ ਨਹੀਂ ਕਰਨੀ ਚਾਹੀਦੀ, ਉਹਨੇ ਕਿਹਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਕੱਲ੍ਹ ਬੀਤੇ ਚ ਕਿਹਾ ਸ਼ਾਮ ਨੂੰ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਕਿਸੇ ਵਪਾਰਕ ਸਮਝੌਤੇ ਦੇ ਬਾਰੇ ਗੱਲ ਕਰ ਰਹੇ ਨੇ। ਦੁਨੀਆਂ ਭਰ ਦੇ ਕਈ ਦੇਸ਼ ਤਹਿਰਾਨ ਦੇ ਵਿਚ ਸ਼ਾਸਨ ਦੇ ਨਾਲ ਗੱਲ ਕਰਦੇ ਨੇ ਤੇ ਰੂਬੀਓ ਦੀਆਂ ਇਹ ਟਿੱਪਣੀਆਂ ਫੋਕਸ ਨਿਊਜ਼ ਰੇਡੀਓ ਦੇ ਉੱਤੇ ਦੀ ਬ੍ਰਾਇਨ ਕਿਲਮਿੰਡ ਸ਼ੋਅ ਦੇ ਉੱਤੇ ਇਕ ਇੰਟਰਵਿਊ ਦੇ ਦੌਰਾਨ ਆਈਆਂ ਨੇ ਤੇ ਰੂਬੀਓ ਤੋਂ ਬਿਸ਼ਕੇਕ ਦੇ ਵਿਚ ਸ਼ੰਘਾਈ ਸਹਿਯੋਗ ਸੰਗਠਨ SCO ਸਿਖਰ ਸੰਮੇਲਨ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਤੇ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਦੇ ਵਿਚਕਾਰ ਹੋਈ ਮੀਟਿੰਗ ਦੇ ਬਾਰੇ ਇਕ ਸਵਾਲ ਪੁੱਛਿਆ ਗਿਆ। ਕਿਲਮਿਡ ਦੀ ਇਸ ਟਿੱਪਣੀ ਦੇ ਜਵਾਬ ਦੇ ਵਿਚ ਮੋਦੀ ਅਤੇ ਪਜੇਸ਼ਕੀਅਨ ਨੇ ਇਕ ਵਪਾਰਕ ਸਮਝੌਤਾ ਤੈਅ ਕੀਤਾ ਜਾਪਦਾ ਤੇ ਰੂਬੀਓ ਨੇ ਕਿਹਾ ਕਿ ਖੈਰ ਮੈਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਵਿਚਕਾਰ ਕੋਈ ਵਪਾਰਕ ਸਮਝੌਤਾ ਹੈ। ਸਪਸ਼ਟ ਤੌਰ ਦੇ ਉੱਤੇ ਦੇਸ਼ ਆਪਣੀ ਖੁਦ ਦੀ ਵਿਦੇਸ਼ ਨੀਤੀ ਵਿਕਸਿਤ ਕਰਦੇ ਨੇ ਤੇ ਦੁਨੀਆਂ ਭਰ ਦੇ ਕਈ ਦੇਸ਼ ਇਰਾਨੀ ਸ਼ਾਸਨ ਦੇ ਨਾਲ ਗੱਲ ਕਰਦੇ ਨੇ। ਰੂਬੀਓ ਨੇ ਕਿਹਾ ਕਿ ਮੇਰਾ ਮਤਲਬ ਹੈ ਕਿ ਅਸੀਂ ਵੀ ਇਰਾਨੀ ਸ਼ਾਸਨ ਦੇ ਕੁਝ ਤੱਤਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੇ ਵਿਚੋਂ ਕੁਝ ਚਰਚਾਵਾਂ ਹੋਈਆਂ ਨੇ ਤੇ ਉਨ੍ਹਾਂ ਦੇ ਨਾਲ ਸੰਪਰਕ ਰਿਹਾ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਵੀ ਇਹ ਵੀ ਜਿਹੜਾ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਦੇਸ਼ ਨੂੰ ਇਰਾਨ ਨੂੰ ਪਾਬੰਦੀਆਂ ਤੋਂ ਬਚਣ ਦੇ ਵਿਚ ਮਦਦ ਨਹੀਂ ਕਰਨੀ ਚਾਹੀਦੀ। ਰੂਬੀਓ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਉਥੇ ਜਾ ਕੇ ਉਨ੍ਹਾਂ ਨੂੰ ਅਜਿਹੇ ਤਰੀਕੇ ਪੈਦਾ ਕਰਨ ਦੇ ਵਿਚ ਮਦਦ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਉਹ ਆਮਦਨ ਪੈਦਾ ਕਰ ਸਕਣ, ਜਿਸ ਦੀ ਵਰਤੋਂ ਉਹ ਫਿਰ ਅੱਤਵਾਦ ਨੂੰ ਜਿਹੜਾ ਸਪਾਂਸਰ ਕਰਨ ਅਤੇ ਪਰਮਾਣੂ ਹਥਿਆਰਾਂ ਬਣਾਉਣ ਦੀ ਕੋਸ਼ਿਸ਼ ਕਰਨ ਦੇ ਲਈ ਕਰਨਗੇ। ਭਾਈ ਜਿਹੜਾ ਤੁਸੀਂ ਫੰਡ ਪਾਕਿਸਤਾਨ ਨੂੰ ਭੇਜੀ ਜਾਂਦੇ ਗੱਫਿਆਂ ਦੇ ਗੱਫੇ ਤੇ ਉਹ ਗ੍ਰੇ ਸੂਚੀ ਦੇ ਵਿਚ ਵੀ ਹੈ, ਸਾਰਾ ਕੁਝ ਵੀ ਹੈ, ਪਰ ਜਦੋਂ ਉਹਨੂੰ ਵਰਤਣਾ ਹੁੰਦਾ ਸਾਰਾ ਕੁਝ ਕਰੀ ਜਾਂਦੇ ਹੋ। ਪਿਛਲੇ ਸਮੇਂ ਦੇ ਵਿਚ ਉਹਨੇ ਖੁੱਲ੍ਹ ਕੇ ਬਿਆਨ ਦਿੱਤਾ ਸੀ ਵੀ ਭਾਈ ਤੁਹਾਡੇ ਹੀ ਅਸੀਂ ਬੰਦੇ ਪਾਲਦੇ ਹਾਂ, ਜੋ ਵੀ ਹੈ ਜੋ ਵੀ ਕਰਦੇ ਹਾਂ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਇਹ ਕਰਨ ਦੇ ਉੱਤੇ, ਤੇ ਫਿਰ ਇਹ ਗਰੋਹ ਜਿਹੜੇ ਨੇ ਪਾਲਦਾ ਕੌਣ ਹੈ? ਬਹੁਤ ਵੱਡੇ ਸਵਾਲ ਇਹਨਾਂ ਵੱਡੀਆਂ ਜਿਹੜੀਆਂ ਲਾਣੇਦਾਰ ਜਿਹੜੇ ਨੇ ਦੁਨੀਆਂ ਦੇ ਉਹਨਾਂ ਦੇ ਉੱਤੇ ਖੜੇ ਹੁੰਦੇ ਆ। ਤੇ ਦੇਸ਼ ਅਜਿਹਾ ਕਰਨ ਦਾ ਫੈਸਲਾ ਕਰਦੇ ਨੇ ਤਾਂ ਸਾਨੂੰ ਉਹਨਾਂ ਦੇ ਉੱਤੇ ਵੀ ਕਹਿੰਦੇ ਪਾਬੰਦੀਆਂ ਲਗਾਉਣੀਆਂ ਪੈਣਗੀਆਂ ਤੇ ਤੁਸੀਂ ਜੋ ਮਰਜ਼ੀ ਕਰੀ ਜਾਓ। ਦੂਸਰੇ ਪਾਸੇ ਜੋ ਹਾਲਾਤ 80 ਦੇ ਦਹਾਕੇ ਦੇ ਵਿਚ ਬਣੇ ਜਾਂ ਉਸ ਤੋਂ ਬਾਅਦ ਦੇ ਵਿਚ ਵੀ ਬਣੇ, ਦੰਗਿਆਂ ਦਾ ਮਾਹੌਲ ਬਣਿਆ, ਸਾਰਾ ਕੁਝ ਹਿੰਸਕ ਮਾਹੌਲ ਬਣ ਗਏ, ਇਸੇ ਤਰ੍ਹਾਂ ਦੀਆਂ ਹਰਕਤਾਂ ਹੁਣ ਜਿਹੜੀਆਂ ਨੇ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿਚ ਵੀ ਹੋਣ ਲੱਗ ਗਈਆਂ ਨੇ। ਸਰੀ ਦੀ ਮਸਜਿਦ ਦੇ ਉੱਤੇ ਲਿਖੀਆਂ ਨਫ਼ਰਤੀ ਧਮਕੀਆਂ ਨੇ ਤੇ ਦਰਵਾਜ਼ਿਆਂ ਦੇ ਨੇੜੇ ਸੂਰ ਦਾ ਮਾਸ ਜਿਹੜਾ ਰੱਖ ਦਿੱਤਾ ਗਿਆ। ਕੰਧਾਂ ਦੇ ਉੱਤੇ ਗੈਟ ਆਊਟ ਔਰ ਡਾਈ ਤੇ ਇਸਲਾਮ ਇਜ਼ ਟ੍ਰੈਸ਼ ਵਰਗੇ ਸ਼ਬਦ ਲਿਖੇ ਮਿਲੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਥਿਤ ਸਰੀ ਸ਼ਹਿਰ ਦੇ ਵਿੱਚ ਨਫ਼ਰਤ ਤੇ ਜਿਹੜਾ ਇਸਲਾਮੋਫੋਬੀਆ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਫਲੀਟਵੁੱਡ ਇਸਲਾਮਿਕ ਸੈਂਟਰ ਜਿਹੜਾ ਉਹਨੂੰ ਨਿਸ਼ਾਨਾ ਬਣਾਉਂਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨੇ ਸਥਾਨਕ ਮੁਸਲਿਮ ਭਾਈਚਾਰੇ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ। ਤੜਕੇ ਜਦੋਂ ਨਮਾਜ਼ੀ ਮਸਜਿਦ ਦੇ ਵਿੱਚ ਪਹੁੰਚੇ ਹੈ ਤਾਂ ਉਹਨਾਂ ਨੇ ਇਮਾਰਤ ਦੀਆਂ ਕੰਧਾਂ ਦੇ ਉੱਤੇ ਮੁਸਲਮਾਨਾਂ ਦੇ ਵਿਰੁੱਧ ਅਪਮਾਨਜਨਕ ਤੇ ਜਾਨੋ ਮਾਰਨ ਦੀਆਂ ਧਮਕੀਆਂ ਲਿਖੀਆਂ ਹੋਈਆਂ ਦੇਖੀਆਂ ਨੇ। ਕੰਧਾਂ ਦੇ ਉੱਤੇ ਗੈਟ ਆਊਟ ਔਰ ਡਾਈ ਅਤੇ ਇਸਲਾਮ ਇਜ਼ ਟ੍ਰੈਸ਼ ਵਰਗੇ ਜਿਹੜੇ ਸ਼ਬਦ ਉਕਰੇ ਹੋਏ ਨੇ। ਇਸ ਤੋਂ ਇਲਾਵਾ ਮਸਜਿਦ ਦੇ ਦਰਵਾਜ਼ਿਆਂ ਦੇ ਉੱਤੇ ਹੈਂਡਲ ਅਤੇ ਖਿੜਕੀਆਂ ਨੇੜੇ ਕੱਚਾ ਸੂਰ ਦਾ ਮਾਸ ਵੀ ਜਿਹੜਾ ਰੱਖਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ 11 ਵਜੇ ਤੋਂ ਸ਼ਨਿਚਰਵਾਰ ਸਵੇਰ ਦੇ 5 ਵਜੇ ਦੇ ਵਿਚਕਾਰ ਵਾਪਰੀ ਜਿਹੜੀ ਹੋਣ ਦਾ ਸ਼ੱਕ ਦੱਸਿਆ ਗਿਆ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ ਉਹਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਇਸ ਦੀ ਜਾਂਚ ਹੇਟ ਕ੍ਰਾਈਮ ਜਾਣੀ ਕਿ ਨਫ਼ਰਤ ਅਪਰਾਧ ਵਜੋਂ ਸ਼ੁਰੂ ਕਰ ਦਿੱਤੀ ਹੈ। ਮਸਜਿਦ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਦੋਸ਼ੀਆਂ ਨੂੰ ਫੜਾਉਣ ਦੇ ਲਈ ਪੁਲਿਸ ਦੇ ਨਾਲ ਪੂਰਨ ਸਹਿਯੋਗ ਕਰ ਰਹੇ ਨੇ। ਇਸ ਘਟਨਾ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਇਸ ਦੀ ਜਿਹੜੀ ਸਖ਼ਤ ਨਿੰਦਾ ਵੀ ਕੀਤੀ ਹੈ। ਉਨ੍ਹਾਂ ਨੇ ਪ੍ਰਭਾਵਿਤ ਭਾਈਚਾਰੇ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਦੇ ਵਿੱਚ ਅਜਿਹੀ ਨਫ਼ਰਤ ਅਤੇ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮਸਜਿਦ ਪ੍ਰਬੰਧਕਾਂ ਤੇ ਫਲੀਟਵੁੱਡ ਇਸਲਾਮਿਕ ਅਕੈਡਮੀ ਸੋਸਾਇਟੀ ਨੇ ਇਸ ਘਟਨਾ ਨੂੰ ਸਿਰਫ ਇੱਕ ਮਾਮੂਲੀ ਤੋੜ ਫੋੜ ਨਹੀਂ ਮੰਨਿਆ। ਉਨ੍ਹਾਂ ਨੇ ਇਸ ਦੀ ਤੁਲਨਾ 2017 ਦੇ ਵਿੱਚ ਕਿਊਬਿਕ ਸਿਟੀ ਦੀ ਮਸਜਿਦ ਦੇ ਬਾਹਰ ਵਾਪਰੀਆਂ ਘਟਨਾਵਾਂ ਦੇ ਨਾਲ ਕਰ ਦਿੱਤੀ ਹੈ, ਜਿੱਥੇ ਬਾਅਦ ਦੇ ਵਿੱਚ ਇੱਕ ਭਿਆਨਕ ਗੋਲੀਬਾਰੀ ਦੇ ਵਿੱਚ 6 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿਰੁੱਧ ਅਜਿਹੇ ਨਫ਼ਰਤ ਭਰੇ ਵਤੀਰੇ ਦੇ ਵਿੱਚ ਵਾਧਾ ਹੋਇਆ। ਸੁਸਾਇਟੀ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਨਮਾਜ਼ੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਤੇ ਨਾਲ ਹੀ ਸੂਬੇ ਦੇ ਸਿਆਸੀ ਤੇ ਸਮਾਜਿਕ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਤੱਤਾਂ ਤੇ ਹਮਲਿਆਂ ਦੇ ਵਿਰੁੱਧ ਖੁੱਲ੍ਹ ਕੇ ਜਿਹੜੇ ਨੇ ਆਪਣੀ ਆਵਾਜ਼ ਬੁਲੰਦ ਕਰਨ ਤੇ ਪੁਲਿਸ ਦੀ ਜਾਂਚ ਜਾਰੀ ਹੈ। ਹਾਲੇ ਤੱਕ ਕਿਸੇ ਵੀ ਸ਼ੱਕੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੂਸਰੇ ਪਾਸੇ ਵੈਨਜ਼ੂਏਲਾ ਤੋਂ ਚੱਕ ਲਿਆਂਦਾ ਸੀ PM ਉਹਨਾਂ ਦਾ ਤੇ ਮਾਦੂਰੋ ਅਮਰੀਕਾ ਦੇ ਵਿੱਚ ਉਹਨਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਦੋਸ਼ਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਵੈਨਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਹਨਾਂ ਦੀ ਪਤਨੀ ਨੇ ਬੁੱਧਵਾਰ ਨੂੰ ਇੱਕ ਅਮਰੀਕੀ ਅਦਾਲਤ ਦੇ ਵਿੱਚ ਅਪੀਲ ਕਰ ਦਿੱਤੀ ਹੈ ਕਿ ਉਹਨਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਨੂੰ ਖਾਰਜ ਕੀਤਾ ਜਾਵੇ। ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਇੱਕ ਵਿਦੇਸ਼ੀ ਨੇਤਾ ਤੇ ਉਨ੍ਹਾਂ ਦੀ ਪਤਨੀ ਹੋਣ ਦੇ ਨਾਤੇ ਉਨ੍ਹਾਂ ਨੂੰ ਕਾਨੂੰਨੀ ਛੋਟ ਪ੍ਰਾਪਤ ਹੈ। ਮੈਨਹੈਂਟਨ ਸੰਘੀ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਵਿੱਚ ਮਾਦੂਰੋ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਜੱਜ ਨੂੰ ਦੋਸ਼ਾਂ ਨੂੰ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਉਹ ਅਜਿਹੇ ਦੋਸ਼ ਕਿਸੇ ਵਿਦੇਸ਼ੀ ਰਾਜ ਦੇ ਮੁਖੀ ਵਿਰੁੱਧ ਨਹੀਂ ਲਗਾਏ ਜਾ ਸਕਦੇ ਹੈ। ਵਕੀਲਾਂ ਨੇ ਕਿਹਾ ਕਿ ਕਿਸੇ ਵੀ ਅਮਰੀਕੀ ਅਦਾਲਤ ਨੇ ਕਦੇ ਵੀ ਕਿਸੇ ਵਿਦੇਸ਼ੀ ਨੇਤਾ ਦੇ ਵਿਰੁੱਧ ਅਪਰਾਧਿਕ ਕੇਸ ਦੀ ਸੁਣਵਾਈ ਨਹੀਂ ਕੀਤੀ ਹੈ ਜਿਸ ਨੂੰ ਦੋਸ਼ਾਂ ਦੇ ਸਮੇਂ ਆਪਣੇ ਹੀ ਦੇਸ਼ ਦੇ ਵਿੱਚ ਰਾਜ ਦੇ ਮੌਜੂਦਾ ਮੁਖੀ ਦੇ ਵਜੋਂ ਮਾਨਤਾ ਪ੍ਰਾਪਤ ਸੀ। ਉਨ੍ਹਾਂ ਕਿਹਾ ਕਿ ਇਹੋ ਹੀ ਕੋਈ ਇਤਿਹਾਸਕ ਸੰਜੋਗ ਨਹੀਂ ਹੈ ਬਲਕਿ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਕਾਨੂੰਨੀ ਪ੍ਰਥਾ ਹੈ ਕਿ ਰਾਜ ਦੇ ਮੁਖੀ ਆਪਣੇ ਹੀ ਦੇਸ਼ ਤੋਂ ਬਾਹਰ ਦੀਆਂ ਜਿਹੜੀਆਂ ਅਦਾਲਤਾਂ ਦੇ ਵਿੱਚ ਅਪਰਾਧਿਕ ਕਾਰਵਾਈਆਂ ਤੋਂ ਮੁਕਤ ਨੇ। ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਦੇ ਤਹਿਤ ਮੁਕੱਦਮਾ ਅਗਲੇ ਸਾਲ 1 ਜੂਨ ਤੋਂ ਜਿਹੜਾ ਸ਼ੁਰੂ ਹੋਣ ਵਾਲਾ ਹੈ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਇਟਲੀ ਦੀ PM ਜਾਰਜੀਆ ਮੈਲੋਨੀ ਨੇ ਇਤਿਹਾਸ ਰਚਿਆ ਹੈ, ਤੋੜ ਦਿੱਤਾ ਹੈ 80 ਸਾਲ ਪੁਰਾਣਾ ਰਿਕਾਰਡ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਰੂੜੀਵਾਦੀ ਸਰਕਾਰ ਨੇ ਦੇਸ਼ ਦੇ ਸਿਆਸੀ ਇਤਿਹਾਸ ਦੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਵੀਰਵਾਰ ਅੱਜ ਮੈਲੋਨੀ ਸਰਕਾਰ ਨੇ ਲਗਾਤਾਰ 1,413 ਦਿਨ ਜਿਹੜੇ ਨੇ ਪੂਰੇ ਕਰਕੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਦੇ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੀ ਅਟੁੱਟ ਸਰਕਾਰ ਬਣਨ ਦਾ ਮਾਣ ਹਾਸਲ ਕਰ ਲਿਆ। ਇਸ ਰਿਕਾਰਡ ਦੇ ਨਾਲ ਮੈਲੋਨੀ ਨੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸਿਲਵੀਓ ਬਰਲੂ ਸਕੋਨੀ ਦੇ ਨਾਲ 2001 ਤੋਂ 2005 ਦੇ ਦਰਮਿਆਨ ਬਣਾਏ ਰਿਕਾਰਡ ਨੂੰ ਪਿੱਛੇ ਛੱਡਤਾ ਹੈ। ਇਸ ਇਤਿਹਾਸਕ ਪ੍ਰਾਪਤੀ ਦਾ ਜਸ਼ਨ ਮੈਲੋਨੀ ਤੇ ਉਨ੍ਹਾਂ ਦੀ ਪਾਰਟੀ ਦੇ ਵੱਲੋਂ ਸ਼ੁੱਕਰਵਾਰ ਨੂੰ ਜਿਹੜਾ ਕੱਲ ਨੂੰ ਜਿਹੜਾ ਦੱਖਣੀ ਸ਼ਹਿਰ ਬਾਰੀ ਦੇ ਵਿੱਚ ਇੱਕ ਵਿਸ਼ਾਲ ਰੈਲੀ ਕਰਕੇ ਜਿਹੜਾ ਮਨਾਇਆ ਜਾਣਾ ਹੈ। ਸਾਲ 2027 ਦੇ ਅਖੀਰ ਦੇ ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਦੇ ਵੱਲ ਵਧਦਿਆਂ ਮੈਲੋਨੀ ਦਾ ਮੁੱਖ ਟੀਚਾ ਹੁਣ ਸਿਲਵੀਓ ਬਰਲੂ ਸਕੋਨੀ ਦੇ ਉਸ ਸੁਪਨੇ ਨੂੰ ਪੂਰਾ ਕਰਨਾ ਹੈ ਜਿਸ ਦੇ ਤਹਿਤ ਉਹ ਬਿਨਾਂ ਕਿਸੇ ਰੁਕਾਵਟ ਦੇ ਪੂਰੇ 5 ਸਾਲ ਦਾ ਕਾਰਜਕਾਲ ਪੂਰਾ ਕਰ ਸਕਣ। ਆਖਰੀ ਖਬਰ ਹੈ ਕੈਨੇਡਾ ਦੀ ਝੀਲ ਦੇ ਵਿਚ ਤੈਰਦਾ ਟਾਪੂ 30 ਕਿਲੋਮੀਟਰ ਦੂਰ ਪੁੱਜ ਗਿਆ ਤੇ BC ਹਾਈਡਰੋ ਨੇ ਲੋਕਾਂ ਨੂੰ ਟਾਪੂ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਉੱਤਰੀ ਬ੍ਰਿਟਿਸ਼ ਕੋਲੰਬੀਆ ਦੀ ਵਿਲਸਟਨ ਝੀਲ ਦੇ ਵਿਚ ਅਜਿਹਾ ਟਾਪੂ ਤੈਰ ਰਿਹਾ ਜਿਸਨੇ ਲੋਕਾਂ ਦੀ ਹੈਰਾਨੀ ਦੇ ਨਾਲ ਨਾਲ BC ਹਾਈਡਰੋ ਦੀ ਚਿੰਤਾ ਵੀ ਵਧਾਤੀ ਹੈ। ਪਾਣੀ ਦੇ ਵਿਚਕਾਰ ਅਚਾਨਕ ਉਭਰਿਆ ਟਾਪੂ ਹੁਣ ਜਿਹੜਾ ਖੁਦ ਪਾਣੀ ਦੇ ਨਾਲ ਹੀ ਆਪਣੀ ਥਾਂ ਬਦਲ ਰਿਹਾ। ਦਰਖਤਾਂ, ਝਾੜੀਆਂ ਤੇ ਬਨਸਪਤੀ ਦੇ ਨਾਲ ਢਕਿਆ ਇਹ ਵਿਸ਼ਾਲ ਤੈਰਦਾ ਢਾਂਚਾ ਸਿਰਫ 2 ਹਫ਼ਤਿਆਂ ਦੇ ਵਿਚ ਕਰੀਬ 30 ਕਿਲੋਮੀਟਰ ਦੂਰ ਵਹਿ ਗਿਆ। ਪਹਿਲੀ ਨਜ਼ਰ ਦੇ ਵਿਚ ਇਹ ਕਿਸੇ ਅਸਲੀ ਟਾਪੂ ਵਰਗਾ ਦਿਖਾਈ ਦਿੰਦਾ ਹੈ, ਪਰ ਇਸ ਦੇ ਹੇਠਾਂ ਕੋਈ ਵੀ ਠੋਸ ਜ਼ਮੀਨ ਨਹੀਂ। ਅਧਿਕਾਰੀਆਂ ਦੇ ਮੁਤਾਬਕ ਇਹ ਲੱਕੜਾਂ, ਮਿੱਟੀ, ਜੜਾਂ, ਸੜ ਰਹੇ ਜੈਵਿਕ ਮਲਬੇ ਅਤੇ ਬਨਸਪਤੀ ਦਾ ਵੱਡਾ ਪਰ ਜਿਹੜਾ ਅਸਥਿਰ ਤੈਰਦਾ ਢੇਰ ਹੈ। 21 ਜੁਲਾਈ ਨੂੰ ਯੂਰਪੀਅਨ ਸਪੇਸ ਏਜੰਸੀ ਨੇ ਸੈਂਟੀਨੈਲ 2 ਸੈਟੇਲਾਈਟ ਨੇ ਇਸ ਨੂੰ ਜਿਹੜਾ ਪਹਿਲੀ ਵਾਰ ਪਾਣੀ ਦੇ ਵਿਚ ਹਰੇ ਦੱਬੇ ਵਾਂਗ ਜਿਹੜਾ ਸੀ ਦਰਜ ਕੀਤਾ ਸੀ ਤੇ ਉਸ ਵੇਲੇ ਇਹ WAC ਬੈਨਟ ਡੈਮ ਤੋਂ ਤਕਰੀਬਨ 100 ਕਿਲੋਮੀਟਰ ਪੱਛਮ ਦੇ ਵੱਲ ਜਿਹੜਾ ਉੱਥੇ ਸਥਿਤ ਸੀ। ਬਾਅਦ ਦੇ ਵਿਚ ਇਹ ਨਜ਼ਰੋਂ ਓਹਲੇ ਹੋਣ ਲੱਗ ਪਿਆ ਤੇ 31 ਅਗਸਤ ਨੂੰ ਇਹ ਉਸਪੀਕਾ ਦਰਿਆ ਦੇ ਨੇੜੇ ਮੁੜ ਦਿਖਾਈ ਦਿੱਤਾ ਗਿਆ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਮੈਕੀਜ਼ੀ ਖੇਤਰ ਦੇ ਵਸਨੀਕ ਅਤੇ ਕਿਸ਼ਤੀ ਚਾਲਕ ਰੋਕੀ ਐਵਰੀ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਂਝੀਆਂ ਕੀਤੀਆਂ ਤੇ ਵੀਡੀਓ ਦੇ ਵਿਚ ਕਿਸ਼ਤੀ ਦੀਆਂ ਲਹਿਰਾਂ ਦੇ ਨਾਲ ਇਹ ਟਾਪੂ ਪਾਣੀ ਦੇ ਉੱਤੇ ਉੱਪਰ ਹੇਠਾਂ ਹੁੰਦਾ ਵੀ ਦਿਖਾਈ ਦਿੱਤਾ ਗਿਆ। BC ਹਾਈਡਰੋ ਦੇ ਬੌਬ ਗੇਮਰ ਮੁਤਾਬਕ ਸੰਭਾਵਨਾ ਇਹ ਹੈ ਕਿ ਇਹ ਸਮੱਗਰੀ ਕਈ ਸਾਲਾਂ ਤੋਂ ਕਿਸੇ ਸੁਰੱਖਿਅਤ ਖਾੜੀ ਦੇ ਵਿਚ ਕੰਢੇ ਦੇ ਨਾਲ ਇਕੱਠੀ ਹੋ ਰਹੀ ਸੀ ਤੇ ਇਸ ਸਾਲ ਵਿਲਿਸਟਨ ਜਲ ਭੰਡਾਰ ਦੇ ਵਿਚ ਪਾਣੀ 14 ਸਾਲਾਂ ਦੇ ਵਿਚ ਪਹਿਲੀ ਵਾਰ ਪੂਰੀ ਸਮਰੱਥਾ ਤੱਕ ਪੁੱਜਿਆ। ਵਧੇ ਹੋਏ ਪਾਣੀ ਨੇ ਸ਼ਾਇਦ ਇਸ ਭਾਰੀ ਢੇਰ ਨੂੰ ਕੰਢੇ ਤੋਂ ਤੋੜ ਕੇ ਪਾਣੀ ਦੇ ਵਿਚ ਛੱਡ ਦਿੱਤਾ ਤੇ ਤਕਰੀਬਨ 140 ਮੀਟਰ ਲੰਮੇ 70 ਮੀਟਰ ਚੌੜੇ ਇਸ ਤੈਰਦੇ ਢਾਂਚੇ ਦੇ ਬਾਰੇ ਹੁਣ ਸੁਰੱਖਿਆ ਜਿਹੜੀ ਹੈ ਚਿੰਤਾ ਵੱਧ ਗਈ ਹੈ। BC ਹਾਈਡਰੋ ਅਨੁਸਾਰ ਤੇਜ਼ ਹਵਾ, ਵੱਡੀਆਂ ਲਹਿਰਾਂ ਜਾਂ ਕਿਸੇ ਕਿਸ਼ਤੀ ਦੀ ਟੱਕਰ ਇਸ ਨੂੰ ਟੁਕੜਿਆਂ ਦੇ ਵਿਚ ਵੰਡ ਸਕਦੀ ਹੈ ਤੇ ਇਸ ਦੇ ਲਈ ਉਸਨੇ ਜਿਹੜਾ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜੀਬ ਤੈਰਦੇ ਟਾਪੂ ਨੂੰ ਦੂਰੋਂ ਦੇਖਣ ਪਰ ਕਿਸ਼ਤੀ ਲੈ ਕੇ ਜਿਹੜਾ ਇਸ ਦੇ ਨੇੜੇ ਜਾਣ ਦਾ ਕੋਈ ਰਿਸਕ ਨਾ ਲੈਣ, ਇਸ ਦੇ ਉੱਤੇ ਚੜ ਕੇ ਇਸ ਦਾ ਭੇਤ ਜਾਣਨ ਦੀ ਕੋਸ਼ਿਸ਼ ਜਿਹੜੀ ਹੈ ਨਾ ਕਰਨ। ਲੋ ਦੋਸਤੋ, ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਥੇ ਆਪਾਂ ਕਰਦੇ ਹਾਂ ਖਬਰਾਂ ਦੀ ਸਮਾਪਤੀ। ਤੇ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਆਪਾਂ 20 ਮਿੰਟ ਉੱਪਰ ਲਾਏ ਨੇ ਅੱਜ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਸਾਂਝੇ ਕਰਦਾ, ਫਿਰ ਆਪਾਂ ਆਗਿਆ ਲੈਂਦੇ ਹਾਂ। ਬਹੁਤ ਸਾਰੇ ਸੁਨੇਹੇ ਮੈਂ ਸਾਂਝੇ ਵੀ ਕਰਤੇ ਹੈ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਜਿੰਦਰ ਜੀਰਾ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਭ ਦੋਸਤਾਂ ਨੂੰ ਤੇ ਭੁਪਿੰਦਰ ਭਾਰਤ ਜੀ ਤੇ ਸਮਰਜੀਤ ਸਿੰਘ ਸ਼ੰਮੀ ਜੀ ਰੇਡੀਓ ਸਾਰੇ ਦੋਸਤਾਂ ਨੂੰ ਜਿਹੜੇ ਸੁਣ ਰਹੇ ਨੇ ਸਤਿ ਸ਼੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਹੀ ਜੀਰਾ ਜੀ ਕਹਿੰਦੇ ਆ ਵੈਲਕਮ ਟੂ ਦੁਆਬਾ ਰੇਡੀਓ। ਤੇ ਨਾਲ ਦੀ ਨਾਲ ਅਗਲਾ ਸੁਨੇਹਾ ਆਇਆ, ਜੀਰਾ ਜੀ ਕਹਿੰਦੇ ਬਹੁਤ ਵਧੀਆ ਤੇ ਸੋਹਣੀ ਜਿਹੜੀ ਆ ਆਵਾਜ਼ ਆ ਰਹੀ ਹੈ। ਤੇ ਇਸੇ ਤਰ੍ਹਾਂ ਲਾਲੀ ਟੋੜਾ ਸਾਹਿਬ ਪਟਿਆਲੇ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀ ਸਭ ਦੋਸਤਾਂ ਨੂੰ ਜੀਓ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਭ ਨੂੰ, ਪਿਆਰਿਆਂ ਨੂੰ ਜੀ। ਤੇ ਮੁਹੰਮਦ ਜੀ ਸਤਿ ਸ਼੍ਰੀ ਅਕਾਲ ਲਿਖਦੇ ਆ ਸਭ ਦੋਸਤਾਂ ਨੂੰ, ਸ਼ੰਮੀ ਜੀ ਨੂੰ ਤੇ ਭੁਪਿੰਦਰ ਜੀ ਨੂੰ ਤੇ ਸਰੋਤਾ ਪਰਿਵਾਰ ਨੂੰ। ਔਜਲਾ ਸਾਹਿਬ ਕਹਿੰਦੇ ਦਾਨ ਕੋਈ ਵੀ ਕਿਸੇ ਨੂੰ ਕਰ ਦੇਵੇ ਅਗਲੇ ਜਵਾਬ ਨਹੀਂ ਦਿੰਦੇ ਤੇ ਪੁੰਨ ਕਰੇ ਦਾ ਫਾਇਦਾ ਹਜੇ ਤੱਕ ਮਿਲਿਆ ਤੇ ਦੇਖਿਆ ਹੀ ਨਹੀਂ ਕਹਿੰਦੇ ਜੀ। ਤੇ ਔਜਲਾ ਸਾਹਿਬ ਨਾਲ ਲਿਖਦੇ ਨੇ ਕਿ ਜੇ ਅਗਲੇ 10 ਸਾਲ ਬਾਅਦ ਮਿਲਿਆ ਫਿਰ ਕੀ ਫਾਇਦਾ। 6 ਨੰਬਰ ਲਾਈਕ ਕਹਿੰਦੇ ਨੇ ਰਾਜਨ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਭ ਨੂੰ UAE ਤੋਂ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਆ। ਤੇ ਸਤਨਾਮ ਸਿੰਘ ਜਾਣੀਆਚਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਸਾਰਿਆਂ ਨੂੰ ਇੰਡੀਆ ਤੋਂ ਤੇ ਗੁਲਾਬ ਦੇ ਫੁੱਲ ਭੇਜੇ ਆ। ਔਜਲਾ ਸਾਹਿਬ ਕਹਿੰਦੇ ਵਿਚੋਲਾ ਤਾਂ ਹੁੰਦਾ ਹੀ ਓਹਲਾ। ਔਜਲਾ ਸਾਹਿਬ ਕਹਿੰਦੇ ਜਾਣੀਆਂ ਵੀਰ ਜੀ ਕਿਵੇਂ ਹੋ ਪਿਆਰਿਓ। ਤੇ ਉਹ ਲਿਖਦੇ ਨੇ ਕਿ ਚੜ੍ਹਦੀ ਕਲਾ ਦੇ ਵਿਚ ਔਜਲਾ ਵੀਰ ਜੀ ਸਭ ਠੀਕ ਠਾਕ ਹੈ, ਤੁਸੀਂ ਦੱਸੋ ਕਿਵੇਂ ਹੋ ਤੇ ਘਰ ਪਰਿਵਾਰ ਸਭ ਠੀਕ ਹੋ। ਤੇ ਔਜਲਾ ਸਾਹਿਬ ਕਹਿੰਦੇ ਚੜ੍ਹਦੀ ਕਲਾ ਵੀਰ ਜੀ ਭਰਾਵਾਂ ਦੇ ਨਾਲ। ਤੇ ਅੱਗੇ ਉਹ ਲਿਖਦੇ ਆ ਜਾਣੀਆਂ ਚਾਲ ਜੀ ਸਾਡੇ ਮਹਾਂਪੁਰਸ਼ ਕਹਿੰਦੇ ਆ ਕਿ ਜੇਕਰ ਅੰਗ ਦਾਨ ਕਰ ਦਿੱਤੇ ਤਾਂ ਫਿਰ ਅਗਲੇ ਜਨਮ ਦੇ ਵਿਚ ਉਹ ਅੰਗ ਨਹੀਂ ਮਿਲਣੇ, ਸੋ ਸੋਚ ਸਮਝ ਕੇ ਪੰਗਾ ਲੈਣਾ ਚਾਹੀਦਾ ਸ਼ੰਮੀ ਵੀਰ। ਤੇ ਔਜਲਾ ਸਾਹਿਬ ਕਹਿੰਦੇ ਸਾਡੇ ਸਕੀਮ ਤੋਂ ਹੀ ਕਹਿੰਦੇ ਸਕੀਮ ਲਾ ਜਾਂਦੇ ਆ, ਜਿਵੇਂ ਕਿ ਆਪਣੇ ਗੱਲਬਾਤ ਕਰਕੇ ਗਏ ਰਾਜਨ ਸੈਣੀ ਸਾਹਿਬ, ਉਹਦੇ ਉੱਤੇ ਗੱਲ ਲਿਖੀ ਸੀ। ਪਰਮਿੰਦਰ ਬਰਨ ਜੀ ਫਗਵਾੜੇ ਵਾਲੇ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਜੀ, ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਨੇ ਜੀਆਂ ਨੂੰ ਜੀ। ਪਰਮਿੰਦਰ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸਾਡੇ ਪਿੰਡ ਦੇ ਬਾਰਬਰ ਦੇ ਦੱਸਣ ਦੇ ਮੁਤਾਬਕ ਮੈਂ ਵਾਲ ਕੱਟੇ ਤੇ ਮੇਰੇ ਪੈਸੇ 3 ਮਹੀਨੇ ਨਹੀਂ ਦਿੱਤੇ ਤੇ ਨਗਰ ਕੀਰਤਨ ਦੇ ਉੱਤੇ ਕੇਲਿਆਂ ਦਾ ਲੰਗਰ ਲਾਈ ਬੈਠਾ ਸੀ ਕਹਿੰਦੇ ਜੀ ਉਹ। ਤੇ ਗੁਰੀਮਾਨ ਜੀ ਬਾਈ ਜੀ ਜੁੜੇ ਆ ਕਹਿੰਦੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ, ਸ਼ੰਮੀ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਪਰਮਿੰਦਰ ਜੀ ਨੂੰ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਤੇ ਇਸੇ ਤਰ੍ਹਾਂ ਸਤਿ ਸ੍ਰੀ ਅਕਾਲ ਭੇਜਦੇ ਨੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਸਾਹਿਬ ਸਤਿ ਸ੍ਰੀ ਅਕਾਲ। ਤੇ ਸਤਨਾਮ ਜੀ ਲਿਖਦੇ ਆ ਕਿ ਇਹ ਦੁਨੀਆਂ ਰੰਗ ਬਰੰਗੀ ਹੈ, ਕੋਈ ਅਫੀਮੀ ਤੇ ਕੋਈ ਭੰਗੀ ਹੈ। ਕਿਆ ਬਾਤ ਹੈ ਜੀ, ਮੈਂ ਵੀ ਇਹ ਨੋਟ ਲਾਈਨ ਕੀਤੀ, ਮੈਂ ਕਿਹਾ ਕੁਛ ਨਾ ਕੁਛ ਲਿਖਾਂਗੇ। ਦੁਨੀਆਂ ਰੰਗ ਬਿਰੰਗੀ, ਥੋੜੀ ਚੰਗੀ ਤੇ ਬਹੁਤੀ ਮੰਦੀ। ਤੇ ਲਓ ਜੀ, ਤੇ ਇਹਨੂੰ ਆਪਾਂ ਅੱਗੇ ਵਧਾਵਾਂਗੇ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਜੀ ਸਤਿ ਸ੍ਰੀ ਅਕਾਲ, ਤੇ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ, ਰਾਜਨ ਸੈਣੀ ਸਾਹਿਬ ਨੇ ਭੇਜ ਦਿੱਤੀ ਹੈ। ਸਤਨਾਮ ਜੀ ਨੂੰ, ਮੁਕੱਦਰ ਜੀ ਨੂੰ, ਰਜਿੰਦਰ ਕੁਮਾਰ ਜੀਰਾ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ, ਗੁਰੀਮਾਨ ਜੀ ਤੇ ਮੁਹੰਮਦ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਔਰ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਮਾਸਟਰਾਂ ਦੇ ਡੰਡੇ ਨੂੰ ਵੀ ਕਹਿੰਦੇ ਆ ਜੀ। ਤੇ ਇਸੇ ਤਰ੍ਹਾਂ ਜੀਰਾ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਗੁਰੀ ਜੀ ਨੂੰ। ਭਾਰਤ ਸਾਹਿਬ ਹੋ ਸਕੇ ਤਾਂ ਕਹਿੰਦੇ ਮੇਰੀ ਕਾਲ ਲਓ ਜੀ, ਆਪਣੇ ਰਾਜਨ ਸੈਣੀ ਸਾਹਿਬ ਨੇ ਲਿਖਿਆ ਸੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਆ ਕਿ ਦਮੜੀ ਦੇ ਨਾਲ ਹੀ ਚਮੜੀ ਦੀ ਕੀਮਤ ਹੈ ਜੀ। ਕਿਆ ਬਾਤ ਹੈ ਜੀ। ਗੁਰੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਸਾਡੇ ਅਕਲ ਵਾਲਾ ਤਾਂ ਬਿਲਕੁਲ ਤਕੜੇ ਨੂੰ ਕਿਹਾ ਜਾਂਦਾ, ਕਿਉਂਕਿ ਮਾਤੜ ਤਾਂ ਕਹਿੰਦੇ ਬੰਦਾ ਦੱਬਦਾ ਹੈ। ਸੜਕ ਉੱਤੇ ਹਿਰਨ ਕਿਸੇ ਗੱਡੀ ਦੇ ਵਿੱਚ ਲੱਗ ਕੇ ਮਰ ਗਿਆ ਤੇ ਦੇਖਣ ਵਾਲੀ ਗੱਲ ਹੈ ਕਿ ਕਿਸੇ ਨੇ ਚੁੱਕੇ ਹਿਰਨ ਨੂੰ ਪਾਸੇ ਤੱਕ ਨਹੀਂ ਕੀਤਾ ਤੇ ਉੱਪਰੋਂ ਨਿਕਲੀ ਜਾਂਦਾ ਹੈ। ਬਹੁਤ ਮਾੜੇ ਹੋ ਗਏ ਲੋਕ ਨੇ ਤੇ ਮੈਂ ਹੁਣ ਮਰੇ ਹੋਏ ਹਿਰਨ ਨੂੰ ਚੁੱਕ ਕੇ ਕਹਿੰਦੇ ਖੇਤਾਂ ਨੂੰ ਕੀਤਾ ਹੈ। ਕਿਆ ਬਾਤ ਹੈ ਜੀ, ਇਹ ਵੀ ਹਾਲਾਤ ਨੇ ਬਿਲਕੁਲ ਹੈ ਜੀ। ਤੇ ਮੁਕੱਦਰ ਜੀ ਮਤਲਬ ਕਿ ਸੈਡ ਜਿਹਾ ਫੇਸ ਭੇਜਿਆ ਦੋ, ਤੇ ਮੈਂ ਕਾਲ ਵੀ ਕੀਤੀ ਸੀ, ਉਹਨਾਂ ਨੇ ਨਹੀਂ ਚੁੱਕੀ ਤੇ ਉਹਨਾਂ ਦੀ ਕਾਲ ਆ ਰਹੀ ਸੀ ਉਦੋਂ ਮੈਂ ਅਟੈਂਡ ਨਹੀਂ ਕਰ ਪਾਇਆ ਕਿਉਂਕਿ ਬਿਜ਼ੀ ਸੀ ਕਾਲ ਲਾਈਨ। ਤੇ ਗੁਰੀਮਾਨ ਜੀ ਕਹਿੰਦੇ ਖੇਤਾਂ ਦੇ ਵਿੱਚ ਕੰਮ ਕਰਦੇ ਮੁੰਡਿਆਂ ਨੂੰ ਬੇਨਤੀ ਕੀਤੀ ਹੈ, ਦੇਖ ਕੇ ਕਿਤੇ ਮਿੱਟੀ ਦੇ ਵਿੱਚ ਦੱਬ ਦਿਓ ਜੀ, ਤੇ ਲੋਕ ਬਹੁਤੇ ਮਾੜੇ ਹੋ ਗਏ ਹੈ। ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਕਹਿੰਦੇ ਆ ਮੁਹੰਮਦ ਜੀ ਦੁਬਈ ਤੋਂ। ਤੇ ਗੁਰੀ ਜੀ ਕਹਿੰਦੇ ਆ ਦਾਨ ਅਨਮੋਲ ਕਵਾਤਰਾ ਤੇ ਸੁਲਤਾਨ ਰੰਧਾਵਾ ਵਰਗੇ ਚੋਰਾਂ ਨੂੰ ਨਾ ਦਵੋ। ਆਪਣੇ ਪਿੰਡ ਦੇ ਆਪਣੇ ਆਲੇ ਦੁਆਲੇ ਬਥੇਰੇ ਗਰੀਬ ਪਰਿਵਾਰ, ਗਰੀਬ ਬੱਚੇ ਰਾਸ਼ਨ ਤੋਂ, ਸਿੱਖਿਆ ਤੋਂ ਦੂਰ ਨੇ ਤੇ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਬਹੁਤ ਵਧੀਆ ਸੁਨੇਹਾ ਦਿੱਤਾ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਕੁੱਕੀ ਭਾਜੀ ਕਿਸੇ ਨੇ ਫ੍ਰੀ ਡਾਇਲਸਿਸ ਕਰਵਾਉਣਾ ਤਾਂ ਦੱਸੋ ਜੀ, ਤੇ ਭੁਲੱਥ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਪ੍ਰਾਈਵੇਟ ਹੈ ਜੀ, ਨਿੱਜੀ ਸਹੂਲਤਾਂ ਲੈਸ ਨੇ ਤੇ ਕੋਈ ਮੱਦ ਬੁੱਧੀ ਜਾਂ ਬਜ਼ੁਰਗ ਹੋਵੇ ਤਾਂ ਦੱਸਣਾ ਜੀ, ਮੋਗਾ ਵਿਖੇ ਆਪਣਾ ਇੱਕ ਆਸ ਸੇਵਾ ਆਸ਼ਰਮ ਹੈ ਜੀ। ਕਿਆ ਬਾਤ ਹੈ ਜੀ, ਸਲੂਟ ਹੈ ਜੀ ਮਨਦੀਪ ਜੀ, ਇਹ ਵੀ ਤੁਸੀਂ ਉਪਰਾਲੇ ਨਾਲ ਕਰ ਰਹੇ ਹੋ। ਬਿਲਕੁਲ ਫ੍ਰੀ ਹੈ ਜੀ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਮਨਦੀਪ ਜੀ ਕਹਿੰਦੇ ਗੁਰੀਮਾਨ ਜੀ ਕਦੇ ਸਰਚ ਕਰਨਾ ਜੀ ਉਹਦੇ ਬਾਰੇ। ਤੇ ਮਨਦੀਪ ਜੱਸੀ ਬਾਈ ਜੀ ਜ਼ਰੂਰ ਵੇਖਦੇ ਆ ਜੀ, ਗੁਰੀ ਜੀ ਕਹਿੰਦੇ ਆ। ਤੇ ਆਪਣੇ ਸੁਰਿੰਦਰ ਕੱਕੜ ਸਾਹਿਬ ਤੇ ਜਸਵੀਰ ਸਿੰਘ ਬਾਬਾ ਜੀ ਨੇ ਜੀ ਇਹਦਾ ਸਾਰਾ ਕੁਝ ਕਰਦੇ ਨੇ, ਕਰਤਾ ਧਰਤਾ ਕਹਿੰਦੇ ਮਨਦੀਪ ਜੱਸੀ ਜੀ। ਤੇ ਗੁਰੀ ਅੱਗੇ ਲਿਖਦੇ ਨੇ ਕਿ ਮਨਦੀਪ ਜੱਸੀ ਜੀ, ਗੁਰੀਮਾਨ ਜੀ ਤੁਹਾਡੀ ਗੱਲ ਸਹੀ ਹੈ ਜੀ, ਇਹ ਚੋਰ ਨੇ ਕਵਾਤਰੇ ਵਰਗੇ ਜੀ। ਤੇ ਅੱਗੇ ਬਲਵੀਰ ਸਿੰਘ ਸੈਣੀ ਸਾਹਿਬ ਕੈਲਗਰੀ ਤੋਂ ਲਿਖਦੇ ਆ ਕਿ ਭੁਪਿੰਦਰ ਭਾਰਤ ਜੀ, ਸਮਰਜੀਤ ਸਿੰਘ, ਸ਼ੰਮੀ ਜੀ, ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ। ਤੇ ਮਨਦੀਪ ਜੀ ਵੀ ਸਤਿ ਸ੍ਰੀ ਅਕਾਲ ਸਾਂਝੀ ਕਰਦੇ ਆ ਆਪਣੇ ਬਲਵੀਰ ਸਿੰਘ ਸੈਣੀ ਸਾਹਿਬ ਦੇ ਨਾਲ। ਤੇ ਰਜਿੰਦਰ ਜੀ ਕਹਿੰਦੇ ਆ ਗੁਰੀਮਾਨ ਜੀ ਤੁਸੀਂ ਹੀਰਨ ਦੀ ਗੱਲ ਕਰ ਰਹੇ ਹੋ, ਕੱਲ ਇੱਕ ਦੈਨਿਕ ਭਾਸਕਰ ਦੇ ਵਿੱਚ ਖਬਰ ਲੱਗੀ ਸੀਗੀ, ਬੰਦਾ ਸੜਕ ਦੇ ਵਿਚਕਾਰ ਪਿਆ ਪਰ ਮਰ ਗਿਆ, ਕਿਸੇ ਨੇ ਚੁੱਕਿਆ ਨਹੀਂ, ਆਖਰ ਨੂੰ ਇੱਕ ਰਹਿਮ ਦਿਲ ਆਇਆ ਤੇ ਉਹਨੇ ਲਾਸ਼ ਨੂੰ ਪਾਸੇ ਕੀਤਾ ਤੇ ਸੜਕ ਤੋਂ ਵਿਚਕਾਰ ਦੇ ਵਿੱਚੋਂ ਜੀ। ਕਿਆ ਬਾਤ ਹੈ ਜੀ, ਇਹ ਹਾਲਾਤ ਨੇ ਸਾਡੇ ਮੁਲਕ ਦੇ। ਅੱਗੇ ਲਿਖਦੇ ਨੇ ਗੁਰੀਮਾਨ ਜੀ, ਹੋਰ ਮਨਦੀਪ ਬਾਈ ਇਹ ਲੋਕਾਂ ਦੇ ਕੋਲੋਂ ਦਾਨ ਦੇ ਉੱਤੇ ਪੈਸੇ ਮੰਗ ਤਕੜੇ ਹੋ ਗਏ ਤੇ ਪੋਡਕਾਸਟ ਕਰਨ ਵਾਲੀ ਥਾਂ ਉੱਤੇ ਲੱਖਾਂ ਰੁਪਏ ਲੈਂਦੇ ਨੇ ਤੇ ਸੈਮੀਨਾਰ ਕਰਦੇ ਨੇ ਤੇ ਪੰਜਾਬੀ ਬੰਦਾ ਦਵਾਈ ਦੇ ਲਈ, ਇਲਾਜ ਦੇ ਲਈ ਤਰਸੀ ਜਾਂਦਾ, ਪ੍ਰਵਾਸੀ ਵਿਖਾ ਪੈਸੇ ਇਹ ਕਮਾਈ ਜਾਂਦਾ। ਤੇ ਮਨਦੀਪ ਜੀ ਕਹਿੰਦੇ ਸਹੀ ਕਿਹਾ ਬਾਈ ਜੀ ਤੇ ਕੁੱਕੀ ਭਾਜੀ, ਗੁਰੂ ਜੀ ਲਿਖਦਾ ਰਜਿੰਦਰ ਕੁਮਾਰ ਜੀ ਕਿਤੇ ਆ ਬਾਈ ਕਿਤੇ ਆ ਬਹੁਤੇ ਸ਼ਰਾਬੀ ਸੜਕਾਂ ਦੇ ਉੱਤੇ ਚੁੱਕ ਕੇ ਪੁਲਿਸ ਨੂੰ ਦਿੱਤੇ ਨੇ ਜਾਂ ਕਿਸੇ ਢੰਗ ਦੀ ਥਾਂ ਨੂੰ ਕੀਤੇ ਨੇ, ਪਰ ਕਦੇ ਕਿਸੇ ਨੂੰ ਅਹਿਸਾਨ ਨਹੀਂ ਜਿਤਾਇਆ ਤੇ ਉਹ ਹੁਣ ਦਾਨ ਦੀ ਗੱਲ ਹੋਈ ਤਾਂ ਦੱਸੀ ਹੈ ਜੀ। ਮਨਦੀਪ ਜੀ ਲਿਖਦੇ ਪਿੰਡ ਦਾਨ ਜੀ ਤੇ ਬਹੁਤ ਵਧੀਆ ਗੱਲ ਹੈ ਜੀ ਗੁਰੀ ਮਾਂ ਜੀ, ਹਰਜਿੰਦਰ ਜੀਰਾ ਜੀ ਐਪਰੀਸ਼ੀਏਟ ਕਰਦੇ ਆ। ਤੇ ਗੁਰੀ ਜੀ ਕਹਿੰਦੇ ਆ ਕਿ ਪਿੰਡ ਦਾਨ ਆਟੇ ਦਾ ਕਿਤੇ ਚੋਲਾਂ ਦੇ, ਜਿਉਂਦੇ ਜੀ ਪੁੱਛਦੇ ਨੇ ਕਿਸੇ ਨੂੰ ਮਰੇ ਉੱਤੇ ਪਿੰਡ ਦਾਨ ਕਰੀ ਜਾਂਦੇ ਨੇ ਤੇ ਹਿੰਦੂ ਧਰਮ ਦੀ ਰਸਮ ਹੈ ਜੀ, ਸਦਕੇ ਨੂੰ ਕਰਨ ਪਰ ਜਿਉਂਦੇ ਨੂੰ ਵੀ ਸਾਂਭੋ। ਰਾਜਨ ਸੈਣੀ ਸਾਹਿਬ ਕਹਿੰਦੇ ਮੈਂ ਸਮਝਦਾ ਸ਼ੰਮੀ ਜੀ, ਪਰ ਮੈਂ ਹਰਿਦੁਆਰ ਜਾਣ ਤੋਂ ਗੁਰੇਜ਼ ਕਰ ਰਿਹਾ ਸੀ ਜੀ, ਤੇ ਜੇ ਪੰਡਿਤ ਨੂੰ ਪਤਾ ਲੱਗ ਜਾਂਦਾ ਕਿ 5 ਸਾਲ ਬਾਅਦ ਆਏ ਆ ਤਾਂ ਮੇਰੀ ਲੁੱਟ ਬਹੁਤ ਹੋਣੀ ਸੀ ਜੀ ਕਹਿੰਦੇ ਜੀ। ਜੀਰਾ ਜੀ ਲਿਖਦੇ ਆ ਕਿ ਸੈਣੀ ਸਾਹਿਬ ਜੀ ਮੈਂ ਆਖਰੀ ਵਾਰ ਜਦੋਂ ਹਰਿਦੁਆਰ ਗਿਆ ਸੀ ਮੈਂ ਆ ਕੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਸੀਗਾ ਕਿ ਵੀ ਅੱਗੇ ਤੋਂ ਪੰਡਿਤ ਦੇ ਕੋਲੋਂ ਕਿਸੇ ਨੇ ਨਹੀਂ ਜਾਣਾ, ਬੜੀ ਲੁੱਟ ਕਰਦੇ ਆ ਜੀ ਉਹ। ਤੇ ਗੁਰੂ ਜੀ ਕਹਿੰਦੇ ਆ ਰਾਜਨ ਸੈਣੀ ਵੱਡੇ ਵੀਰ ਜੀ ਹਰਿਦੁਆਰ ਨਹੀਂ ਇੰਨੀ ਲੁੱਟ ਹੁੰਦੀ ਹੈ ਜਿੰਨੀ ਲੁੱਟ ਭਾਵੇਂ ਹਰਿਆਣਾ ਦੇ ਵਿੱਚ ਆਉਂਦੀ ਹੈ। ਕਹਿੰਦੇ ਨੇ 12 ਦਿਨ ਪਾਠ ਕਰਨਾ ਪੈਣਾ ਆਤਮਾ ਦੀ ਸ਼ਾਂਤੀ ਦੇ ਲਈ, 10 ਵੀ ਤੁਹਾਨੂੰ ਅਸੀਂ ਦੇਖਣਾ ਕੀ ਕਰਦੇ ਆ ਕੀ ਨਹੀਂ ਕਰਦੇ ਆ ਜੀ। ਆਖਰੀ ਸੁਨੇਹਾ ਵੱਲ ਨੂੰ ਵੱਧਦੇ ਆ ਦੋਸਤੋ, ਤੇ ਮਨਦੀਪ ਜੱਸੀ ਜੀ ਕਹਿੰਦੇ ਕਿਆ ਬਾਤਾਂ ਜਨਾਬ ਜੀ, ਉਹ ਬਲਵੀਰ ਸਿੰਘ ਸੈਣੀ ਸਾਹਿਬ ਰੰਗੀਲੇ ਸੱਜਣ ਮੁਹੰਮਦ ਜੀ ਐਪਰੀਸ਼ੀਏਟ ਕਰਦੇ ਆ। ਸੈਣੀ ਸਾਹਿਬ ਜੀ ਗ੍ਰੇਟ ਜੋਬ ਜੀ, ਵੈਲਕਮ, ਸ਼ੁਕਰੀਆ ਜੀ। ਤੇ ਮੁਹੰਮਦ ਜੀ ਵੈਰੀ ਨਾਈਸ ਕਹਿੰਦੇ ਆ ਗੁਰੂ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਗੁਰੀ ਮਾਂ ਜੀ ਕਹਿੰਦੇ ਆ ਉਹਨੂੰ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ, ਬਹੁਤ ਸਾਰੇ ਸੁਨੇਹੇ ਅਜੇ ਬਾਕੀ ਨੇ ਜੀ, ਚਲੋ ਮੈਂ ਸੰਖੇਪ ਦੇ ਵਿੱਚ ਲੈਣਾ ਅਗਲੇ ਸੁਨੇਹੇ। ਤੇ ਹਾਂਜੀ ਆਪਣੇ ਕਿੱਥੇ ਚਲ ਗਏ ਜੀ, ਹਾਂਜੀ ਇੱਥੇ ਸੀਗੇ ਆਪਾਂ ਆਪਣੇ। ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ ਲੌਜਿਕ ਦਿੱਤਾ ਸੈਣੀ ਜੀ ਨੇ ਪਿੰਡ ਦਾਨ ਬਾਰੇ। ਤੇ ਦਿਲਬਾਗ ਚੱਕਰ ਵੀਰ ਹੈ ਜੀ ਆਪਣੇ, ਮਨਦੀਪ ਜੀ ਲਿਖਦੇ ਆ ਕਿ ਬਲਵੀਰ ਸਿੰਘ ਸੈਣੀ ਸਾਹਿਬ ਤੇ ਮਨਦੀਪ ਜੱਸੀ ਜੀ, ਮੁਹੰਮਦ ਜੀ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ। ਤੇ ਚੌਲਾਂ ਦਾ ਆਟਾ ਹੁੰਦਾ ਜੀ, ਜੀਰਾ ਜੀ ਲਿਖਦੇ ਆ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਹੈ ਜੀ ਚੱਕਰ ਤੇ ਰਣਸੀ, ਬਿਲਕੁਲ ਸਹੀ ਗੱਲ ਹੈ ਜੱਸੀ ਜੀ ਲਿਖਦੇ ਆ ਰਜਿੰਦਰ ਜੀ। ਤੇ ਇਸੇ ਤਰ੍ਹਾਂ ਆਖਰੀ ਸੁਨੇਹਾ ਦੇ ਵੱਲ ਨੂੰ ਵਧੀਏ। ਤੇ ਮੈਨੂੰ ਲੱਗਦਾ ਨਹੀਂ ਬਾਈ ਗੱਠਜੋੜ ਕੋਈ ਰੰਗ ਲੈ ਕੇ ਆਊਗੀ, ਵੋਟਾਂ ਵਾਲੇ ਖਿਚੜੀ ਹੀ ਬਣਨੀ ਹੈ। ਤੇ ਗੁਰਪ੍ਰੀਤ ਕੌਰ ਜੀ ਕਹਿੰਦੇ ਆ 5 ਕਰੋੜ ਖਾ ਕੇ 80 ਲੱਖ ਦੀ ਬੈਟਰੀ ਵਾਲੀ ਗੱਡੀ ਲੈ ਕੇ ਆਏ ਨੇ ਜੀ, ਗੁਰੀ ਮਾਂ ਜੀ ਲਿਖਦੇ ਆ। ਤੇ ਅਸੀਂ ਤਾਂ ਕਹਿੰਦੇ ਐਵੇਂ ਮਿਹਨਤ ਕਰਦੇ ਆ, ਲੱਗਦਾ ਹੁਣ ਪੋਲੀਟਿਕਸ ਦੇ ਵਿੱਚ ਜਾਣਾ ਪੈਣਾ, ਕਰ ਲਓ ਕੰਮ ਤੁਸੀਂ ਜੀ ਨਾਲ ਹੀ। ਗੁਰੀ ਜੀ ਬਾਈ ਸਮਝ ਨਹੀਂ ਲੱਗਦੀ ਪਈ ਬੇਅਦਬੀ ਸਾਡੇ ਗੁਰੂ ਸਾਹਿਬ ਜੀ ਦੀ ਕਰਕੇ ਕੀ ਮਿਲਦਾ ਇਹਨਾਂ ਨੂੰ, ਤੇ ਸਾਡੇ ਵਰਗੇ ਨੇ ਜਦੋਂ ਕਿਸੇ ਨੇ ਮਾਰ ਦੇਣਾ ਤਾਂ ਸਾਨੂੰ ਜੇਲ੍ਹਾਂ ਦੇ ਵਿੱਚ ਚੁੱਕ ਕੇ ਲੈ ਜਾਂਦੇ ਨੇ, ਪਰ ਇਹਨਾਂ ਲੋਕਾਂ ਦਾ ਕੁਝ ਨਹੀਂ ਹੁੰਦਾ। ਨਹੀਂ ਚੰਗਾ ਕੰਮ ਕੀਤਾ ਜੀ, ਐਤਕੀ ਉਹਨਾਂ ਦੀ ਅਰੈਸਟ ਹੋਈ ਆ ਤੇ ਪੁੱਛਗਿੱਛ ਹੋ ਰਹੀ ਆ, ਪੂਰਾ ਸਾਰਾ ਕੁਝ ਰਿਕਾਰਡ ਹੋਇਆ ਕੈਮਰਿਆਂ ਦੇ ਵਿੱਚ, ਜਿਹੜਾ ਹਰਿਮੰਦਰ ਸਾਹਿਬ ਦੇ ਕੈਮਰੇ ਨੇ ਉੱਥੇ CCTV ਉਹਨਾਂ ਦੀ ਘੋਖ ਹੋ ਰਹੀ ਆ ਜੀ। ਗੁਰੂ ਜੀ ਕਹਿੰਦੇ ਬਲਤੇਜ ਪੰਨੂ, ਹਰਪਾਲ ਚੀਮਾ ਤੇ ਸਾਰੀ ਆਮ ਪਾਰਟੀ ਸਿਰੇ ਦੇ ਝੂਠੇ ਤੇ ਚਲੋ ਛੱਡੋ, ਇੱਦਾਂ ਕਾਹਤੋਂ ਆਪਾਂ ਲਿਖਣਾ, ਉਹਨਾਂ ਦੀ ਆਪਣੀ ਸੋਚ ਹੈ ਜੀ, ਬਾਕੀ ਸਭ ਲੋਕਾਂ ਨੂੰ ਦੇਖਦਾ ਹੈ ਕੌਣ ਕਿੱਥੇ ਖੜਾ ਹੈ। ਗੁਰੂ ਜੀ ਕਹਿੰਦੇ ਆ ਸੁਪਰੀਮ ਕੋਰਟ ਦਾ ਰੁੱਖ ਕਰਕੇ ਟਾਈਮ ਟਪਾ ਰਹੇ ਨੇ, 2-3 ਮਹੀਨੇ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਹੈ, ਬਾਅਦ ਦੇ ਵਿੱਚ ਕਿਹਨੇ ਪੁੱਛਣਾ। ਇਸੇ ਤਰ੍ਹਾਂ ਬਿਲਕੁਲ ਬਾਈ ਜੀ ਸਾਰਾ ਚਿੱਠਾ ਬਾਹਰ ਨਿਕਲ ਗਿਆ, MRS ਮਾਨ ਦਾ ਤੇ 80 ਲੱਖ ਦੀਆਂ ਗੱਡੀਆਂ ਹੁਣ ਮੁੱਖ ਮੰਤਰੀ ਦੀ ਤਨਖਾਹ ਦੇ ਉੱਤੇ ਤਾਂ ਨਹੀਂ ਕਹਿੰਦੇ ਆਉਂਦੀ ਹੈ। ਸਿਆਸਤ ਦਾ ਪੱਧਰ ਇਹਨਾਂ ਆਮ ਪਾਰਟੀ ਵਾਲੇ ਮਾੜੇ ਲੀਡਰਾਂ ਨੇ ਬਹੁਤ ਜ਼ਿਆਦਾ ਹੀ ਕਹਿੰਦੇ ਥੱਲੇ ਸੁੱਟ ਦਿੱਤਾ ਹੈ। ਰਾਘਵ ਚੱਡਾ ਨੂੰ ਤਾਂ ਕਹਿੰਦੇ ਘਰ ਦਾ ਰਿਹਾ ਤੇ ਨਾ ਉਹ ਘਾਟ ਦਾ, ਬਸ BJP ਦਾ ਬਣ ਕੇ ਰਹਿ ਗਿਆ ਤੇ ਜੈਸੀ ਕਰਨੀ ਵੈਸੀ ਭਰਨੀ। ਸਬਸਿਡੀ ਨਹੀਂ ਮਿਲ ਰਹੀ ਤੇ ਸੁੰਡੀ ਜਿਹੜੀ ਹੈ ਖੇਤੀ ਨਹੀਂ ਛੱਡ ਰਹੀ, ਤੇ ਕੀਟਨਾਸ਼ਕ ਨਕਲੀ ਦਵਾਈਆਂ ਦੇ ਫਸਲ ਦਾ ਬਚਾਅ ਨਹੀਂ ਕੀਤਾ, ਤੇ ਬਸ ਮੈਨੂੰ ਲੱਗਦਾ ਨਰਮੇ ਦੀ ਖੇਤੀ ਅੱਗੇ ਅੱਗੇ ਰਹਿਣੀ ਹੀ ਨਹੀਂ ਹੈ ਜੀ। ਮੁੱਖ ਮੰਤਰੀ ਤਾਂ ਇਸਲਾਮ ਜਦੋਂ ਅਮਰੀਕਾ ਚ ਕੰਮ ਸ਼ੁਰੂ ਹੋਇਆ ਸੀ ਨਾ, ਗੁਲਾਮਾਂ ਨੂੰ ਲਿਆਉਂਦੇ ਸੀ, ਉੱਥੇ ਨਰਮੇ ਦੀ ਖੇਤੀ ਕਰਾਉਂਦੇ ਸੀ ਉਸ ਤੋਂ ਵੱਡੇ ਪੱਧਰ ਦੇ ਉੱਤੇ ਜੀ। ਤੇ ਗੁਰੀ ਮਾਂ ਜੀ ਕਹਿੰਦੇ ਆ ਕਿ ਮੁੱਖ ਮੰਤਰੀ ਤਾਂ ਇਲਜ਼ਾਮਬਾਜ਼ੀ ਅਤੇ ਗੱਪਾਂ ਕਰ ਜਾਂਦੇ ਆ, ਬਸ ਆਪ ਕੁਝ ਨਹੀਂ ਕਰਨਾ, ਚੋਰੀ ਕਰਕੇ ਪੰਜਾਬ ਆਪ ਖਾਣ ਵਾਲੇ ਦੂਜਿਆਂ ਉੱਤੇ ਉਂਗਲ ਚੁੱਕਦੇ ਨੇ, ਵਾਹ ਜੀ ਵਾਹ। ਤੇ ਇਸ ਤੇ ਤਰ੍ਹਾਂ ਆਖਰੀ ਸੁਨੇਹਾ ਹੈਗੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੱਠਜੋੜ ਕਰ ਆਮ ਪਾਰਟੀ ਨੂੰ ਹਰਾਇਆ ਹੈਗਾ ਪਰ ਆਈ ਟੀ ਸੈੱਲ ਵਾਲੇ ਬਸ ਪ੍ਰਚਾਰ ਹੋਰ ਹੀ ਕਹਿੰਦੇ ਇਨ੍ਹਾਂ ਦੇ ਬਾਰੇ ਕਰੀ ਜਾਂਦੇ ਆ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ ਤੇ ਇਸੇ ਤਰ੍ਹਾਂ ਆਖਰ ਦੇ ਵਿੱਚ

ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਜੱਸੀ ਜੀ ਤੁਹਾਡਾ ਵੀ ਮਲੇਰਕੋਟਲੇ ਤੋਂ। ਲੋ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ, ਸਮਾਂ ਬਹੁਤ ਹੋ ਗਿਆ, 2.5 ਘੰਟੇ ਲਾ ਲਏ ਆਪਾਂ ਅੱਜ, ਤੇ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ, ਗੱਲਾਂ ਬਾਤਾਂ ਕਰਨ ਦੇ ਲਈ, ਇਸ ਵਿਸ਼ੇ ਨੂੰ ਹੋਰ ਵਿਸ਼ਾਲ ਕਰਨ ਦੇ ਲਈ। ਤੇ ਕਿਸੇ ਦੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਕਿਸੇ ਦਾ ਸੁਨੇਹਾ ਰਹਿ ਗਿਆ ਹੋਵੇ ਉਹਦੇ ਲਈ ਗੁਸਤਾਖੀ ਮਾਫ਼। ਤੇ ਇਸ ਦੇ ਤਰ੍ਹਾਂ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਾਰਾ ਕੁਝ ਨਾਲ ਨਾਲ ਚੱਲਦਾ ਹੈ, ਜਿੰਨੇ ਜੋਗੇ ਅਸੀਂ ਕਰੀ ਜਾਂਦੇ ਹਾਂ ਜੀ। ਤੇ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੈ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਦੁਆਬਾ ਰੇਡੀਓ ਦੇ ਆਪਣੇ ਤੁਸੀਂ ਯੂਟਿਊਬ ਚੈਨਲ ਦੇ ਉੱਤੇ ਓਫੀਸ਼ੀਅਲੀ ਤੇ ਜਾ ਕੇ ਤਾਂ ਦੋਸਤੋ ਉਹਦੇ ਉੱਤੇ ਮੈਂਬਰਸ਼ਿਪ ਲੈ ਸਕਦੇ ਹੋ, ਤੇ ਨਾਲ ਸਬਸਕ੍ਰਿਪਸ਼ਨ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਤੇ ਸਬਸਕ੍ਰਾਈਬ ਕਰਨਾ ਤਾਂ ਉਹਦੇ ਉੱਤੇ ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ, ਉਹ ਜ਼ਰੂਰ ਕਰ ਲਓ, ਇੱਕੋ ਵਾਰੀ ਕਰਨਾ, ਦੋ ਵਾਰੀ ਨਹੀਂ। ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਫੋਲੋ ਕਰ ਲਓ ਜੀ, ਤੇ ਐਕਸੀਲੈਂਟ ਪ੍ਰੋਗਰਾਮ ਟੂਡੇ ਕਹਿੰਦੇ ਜੀ, ਸ਼ੁਕਰੀਆ ਜੀ, ਮੁਹੰਮਦ ਜੀ ਲਿਖਦੇ ਆ, ਤੇ ਦੋਸਤੋ ਮੈਨੂੰ ਦਿਓ ਆ ਗਿਆ, ਸੇ ਸਾਰਿਆਂ ਨੂੰ ਭੁਪਿੰਦਰ ਭਾਰਾ ਜਲੋ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰਦਿਆ ਕਰੋ, ਕਿਉਂਕਿ ਤੁਹਾਡਾ ਇੱਕ ਸ਼ੇਅਰ ਕੀਤਾ ਸਾਡੇ ਲਈ ਬਹੁਤ ਜਿਹੜਾ ਲਾਭਦਾਇਕ ਹੋ ਸਕਦਾ ਹੈ ਸਭ ਦੇ ਲਈ। ਕੋਈ ਚੰਗੀ ਗੱਲ ਹੈ, ਕੋਈ ਸੁਣ ਲਏਗਾ, ਕੰਨਾਂ ਚ ਪਏਗੀ, ਸ਼ਾਇਦ ਉਹਦੀ ਜ਼ਿੰਦਗੀ ਜਿਹੜੀ ਬਦਲ ਸਕਦੀ ਹੈ। ਸਾਡਾ ਇਹੋ ਮਕਸਦ ਹੈ, ਚੰਗੀਆਂ ਚੀਜ਼ਾਂ, ਚੰਗੀਆਂ ਗੱਲਾਂ ਤੇ ਚੰਗਾ ਸੁਨੇਹਾ ਹਰ ਕਿਸੇ ਤੱਕ ਜਿਹੜਾ ਪਹੁੰਚੇ ਜੀ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਆ ਦੋਸਤੋ ਸਤਿ ਸ਼੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਤੁਸੀਂ ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆ ਗਿਆ। ਇਹ ਗੀਤ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਸੁਣ ਸਕਦੇ ਹੋ, ਤੇ ਵੈਬਸਾਈਟ ਦੇ ਉੱਤੇ ਐਪ ਨੂੰ ਜਿਹੜਾ ਤੁਸੀਂ ਜੁਆਇਨ ਕਰ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚ ਐਂਡਰੋਇਡ ਨੂੰ, ਤੇ ਉਹਦੇ ਜ਼ਰੀਏ ਹੀ ਤੁਸੀਂ ਯੂਟਿਊਬ ਦੇ ਉੱਤੇ ਸਿੱਧਾ ਕਲਿੱਕ ਕਰਕੇ ਜਾ ਸਕਦੇ ਹੋ, ਵੈਬਸਾਈਟ ਦੇ ਉੱਤੇ ਜਾ ਸਕਦੇ ਹੋ, ਤੇ ਹੋਰ ਬਹੁਤ ਸਾਰੇ ਸਾਧਨ ਨੇ, ਉਹਨੂੰ ਓਪਨ ਕਰੋ, ਉਹਨੂੰ ਨਵਾਂ ਅਪਡੇਟ ਕੀਤਾ ਗਿਆ, ਤੁਹਾਡੇ ਲਈ ਲਾਭਦਾਇਕ ਬਣਾਇਆ ਗਿਆ, ਤੇ ਉਹਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ। ਲਓ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਗਿਆ, ਸਤਿ ਸ਼੍ਰੀ ਅਕਾਲ ਜੀ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਘੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਹਾਏ ਚੰਗੇ ਨਹੀਂ ਨਤੀਜੇ, ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਕਿਉਂ ਤੂੰ ਪੰਗਾ ਪਾਇਆ, ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ। ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ, ਕੋਈ ਗੱਲ ਨਹੀਂ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

ਮੈਂ ਇੱਕ ਕਿਰਸਾਨ ਦਾ ਪੁੱਤ ਹਾਂ, ਜੱਟ ਜੋ ਮੂੰਹੋਂ ਕਹਿ ਦਈਓ ਯੋ ਕਰਕੇ ਵਿਖਾ ਦਿੰਦਾ, ਚੰਗਿਆਂ ਨਾ ਚੰਗਾ ਏ ਬੁਰਿਆਂ ਨੂੰ ਮਤ ਸਿਖਾ ਦਿੰਦਾ, ਜੋ ਕਰ

जट नूसली उटा कर देने जो लोक भी मंडी जांदे ने जो हक।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੀ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆਂ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾ ਹੀ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰ ਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ ਲੈ ਕੇ ਅਸੀਂ

ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ, ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ, ਆਕੜ ਜੋ ਤੇਰੀ ਭੰਨਣੀ ਹੀ ਪੈਣੀ ਆ। ਅਸੀਂ ਦਿਨ ਰਾਤ ਲੈਂਦੇ

0: ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ, ਮੁੜਨਾ ਨੀ ਉਹਦਾ ਪੰਜਾਬ ਦਿੱਲੀਏ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ, ਅਤੇ ਇਸੇ ਪ੍ਰੋਗਰਾਮ ਦੇ ਆਗਾਹ ਦੇ ਹੁਣ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਅਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੀ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ, ਉਹਨਾਂ ਪੀਰਾਂ ਫਕੀਰਾਂ ਦੀ ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਦੁਆ ਬਾਰੇ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਕੈਦ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ।

0: ਦੁਆਬਾ ਰੇਡੀਓ।
1: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
2: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
1: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
2: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
1: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
2: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚੇ

0: ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਤਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਤਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਤਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ, ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ, ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ, ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ, ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ, ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ, ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ, ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ, ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ, ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ, ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ, ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ। ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ 1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤ ਇੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਓਕੇ, 1 2 3 ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
3: ਥੈਂਕ ਯੂ।
2: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ
3: ਜੀ? ਪੇਰੈਂਟਿੰਗ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ
2: ਜੀ। ਜੀ,
3: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ
2: ਜੀ। ਜੀ,
3: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ
2: ਜੀ ਜੀ,
3: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ
2: ਜੀ।
3: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
2: ਬਿਲਕੁਲ ਬਿਲਕੁਲ ਜੀ,
3: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ
2: ਜੀ ਜੀ ਜੀ ਜੀ। ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ
3: ਜੀ। ਹਾਂਜੀ,
2: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
3: ਹਾਂਜੀ,
2: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
3: ਹਾਂਜੀ,
2: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
3: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
2: ਜੀ,
3: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
2: ਜੀ ਜੀ,
3: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
2: ਜੀ,
3: ਮੈਂ ਤੈਨੂੰ ਜੋ ਕਿਹਾ ਬਸ
2: ਓਕੇ ਹੈ।
3: ਹਾਂ,
2: ਉਹ ਓਕੇ ਹੈ, ਉਹੀ ਹੋਣਾ
3: ਚਾਹੀਦਾ। ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ
2: ਜੀ ਜੀ ਜੀ ਜੀ।
3: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ, ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ
2: ਜੀ ਜੀ ਜੀ,
3: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ
2: ਜੀ ਜੀ।
3: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ
2: ਜੀ ਜੀ ਜੀ। ਬਿਲਕੁਲ ਬਿਲਕੁਲ,
3: ਇਹ ਆਪਣੇ ਆਮ ਚੱਲਦਾ,
2: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
3: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
2: ਬਿਲਕੁਲ।
3: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ
2: ਜੀ ਜੀ।
3: ਠੀਕ ਹੈ,
2: ਬਿਲਕੁਲ।
3: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
2: ਜੀ।
3: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
2: ਜੀ ਜੀ ਜੀ,
3: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
2: ਤੋਂ ਹੋ ਜਾਂਦਾ ਜੀ ਜੀ ਜੀ।
3: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
2: ਜੀ ਜੀ ਟੂ ਵੇ ਕਮਿਊਨੀਕੇਸ਼ਨ
3: ਟੂ ਵੇ ਕਮਿਊਨੀਕੇਸ਼ਨ ਹੈ, ਬੱਚਿਆਂ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
2: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
3: ਹੈ ਨਾ
2: ਜੀ।
3: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
2: ਬਿਲਕੁਲ ਠੀਕ ਹੈ,
3: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ।
2: ਜੀ ਜੀ ਜੀ
3: ਦੈਟ ਇਜ਼ ਅਥੋਰੀਟੇਟਿਵ, ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
2: ਪਰਮਿਸਿਵ
3: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
2: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ।
3: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
2: ਜੀ,
3: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ।
2: ਜੀ ਜੀ ਜੀ
3: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿਸ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
2: ਉਹਨੂੰ
3: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
2: ਜੀ ਜੀ ਜੀ ਜੀ ਜੀ ਬਿਲਕੁਲ,
3: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
2: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
3: ਹਾਂਜੀ ਠੀਕ ਹੈ,
2: ਬਿਲਕੁਲ।
3: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
2: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
3: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ।
2: ਜੀ ਜੀ
3: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
2: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
3: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
2: ਜੀ ਜੀ
3: ਬੱਚੇ ਲਈ ਨਹੀਂ ਹੈ।
2: ਬਿਲਕੁਲ ਬਿਲਕੁਲ,
3: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
2: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
3: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
2: ਉਹ ਨਹੀਂ ਬਣਦਾ,
3: ਉਹ ਨਹੀਂ ਬਣਦਾ ਉਹਨਾਂ ਦਾ।
2: ਬਿਲਕੁਲ ਬਿਲਕੁਲ ਜੀ,
3: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
2: ਜੀ ਜੀ ਜੀ,
3: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
2: ਦੋਨਾਂ ਦੀ ਗੱਲ ਹੋ ਰਹੀ ਹੈ।
3: ਹਾਂਜੀ ਉਸਦੇ, ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
2: ਜੀ ਜੀ,
3: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
2: ਜੀ ਜੀ,
3: ਮੇਰਾ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
2: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
3: ਬਿਲਕੁਲ,
2: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
3: ਪਾਪੂਲਰ ਆਮ ਲੋਕ ਕਰਦੇ ਆ?
2: ਜੀ ਜੀ ਜੀ,
3: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
2: ਜੀ ਜੀ,
3: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
2: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
3: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
2: ਜੀ ਜੀ ਜੀ,
3: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
2: ਕੋਈ ਦਰ ਪੀੜੀ ਚੱਲ ਰਿਹਾ,
3: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ।
2: ਜੀ ਜੀ,
3: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
2: ਬਿਲਕੁਲ
3: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
2: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
3: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
2: ਜੀ ਜੀ ਬਿਲਕੁਲ,
3: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
2: ਇਹ ਸਹੀ ਨਹੀਂ ਹੋ ਰਿਹਾ,
3: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
2: ਬਿਲਕੁਲ ਬਿਲਕੁਲ ਜੀ ਬਿਲਕੁਲ,
3: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
2: ਬਿਲਕੁਲ
3: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
2: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
3: ਬਿਲਕੁਲ,
2: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਅਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
3: ਬਿਲਕੁਲ ਹੋਏਗੀ।
2: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
3: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
2: ਜੀ।
3: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
2: ਬਿਲਕੁਲ
3: ਹੈ ਨਾ,
2: ਬਿਲਕੁਲ ਹੈ ਜੀ।
3: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
2: ਜੀ।
3: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
2: ਜੀ ਜੀ, ਬਿਲਕੁਲ।
3: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
2: ਬਿਲਕੁਲ ਠੀਕ ਹੈ,
3: ਹੈ ਨਾ,
2: ਬਿਲਕੁਲ।
3: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ
2: ਜੀ ਜੀ ਜੀ,
3: ਇਹ ਠੀਕ ਨਹੀਂ ਹੈ।
2: ਬਿਲਕੁਲ,
3: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ।
2: ਠੀਕ
3: ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
2: ਜੀ ਜੀ।
3: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
2: ਕੰਡੀਸ਼ਨਿੰਗ ਹੋ ਗਈ,
3: ਕੰਡੀਸ਼ਨਿੰਗ ਹੋ ਗਈ। ਠੀਕ ਹੈ
2: ਜੀ ਜੀ।
3: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
2: ਜੀ ਜੀ ਜੀ,
3: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
2: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
3: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
2: ਬਿਲਕੁਲ ਬਿਲਕੁਲ,
3: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
2: ਜੀ ਜੀ।
3: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
2: ਜੀ ਜੀ,
3: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
2: ਜੀ ਜੀ ਜੀ, ਬਿਲਕੁਲ।
3: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
2: ਬਿਲਕੁਲ,
3: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
2: ਬੱਚੇ ਦਾ ਇਹ ਚ ਕੋਈ
3: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ।
2: ਬਿਲਕੁਲ,
3: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
2: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
3: ਬਿਲਕੁਲ।
2: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
3: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
2: ਜੀ।
3: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
2: ਜੀ,
3: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
2: ਜੀ ਜੀ,
3: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
2: ਜੀ,
3: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
2: ਬਿਲਕੁਲ,
3: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
2: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
3: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
2: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
3: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
2: ਕਿੱਥੇ ਸਟੈਂਡ ਕਰ ਰਿਹਾ ਹੈ,
3: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
2: ਬਿਲਕੁਲ ਬਿਲਕੁਲ,
3: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
2: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
3: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
2: ਜੀ, ਬ੍ਰੇਨ ਵਾਸ਼ ਹੋ ਰਿਹਾ
3: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
2: ਬਿਲਕੁਲ
3: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
2: ਬਿਲਕੁਲ
3: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
2: जी, बिल्कुल ठीक है।
3: जदों बच्चा साढ़े नाल गल करदा है
2: जी,
3: असीं उहनूं मोटीवेट करदे हां,
2: उह कह
3: असीं उहनूं इह कहिंदे हां कि तू दसवीं किसे तरीके नाल कर लै, उस तों बाद तू जो करना चाहना तैनूं ऑप्शनस मिलणगीआं। ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
2: ਬਿਲਕੁਲ।
3: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਘਰ ਜਾਂਦਾ, ਉਹ ਘਰ ਜਾਂਦਾ ਉਹਨੂੰ ਫਿਰ ਉਹੀ
2: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
3: ਹਾਂਜੀ
2: ਥੋਪਿਆ ਜਾਂਦਾ ਹੈ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਹੈ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਨਾਂ ਦੇ ਬੱਚਾ ਬਣੇ ਉਹ,
3: ਬਿਲਕੁਲ
2: ਘੱਟੋ ਘੱਟ ਉਹ ਤਾਂ ਬਣੇ।
3: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
2: ਹਾਂਜੀ ਹਾਂਜੀ,
3: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
2: ਜੀ ਜੀ,
3: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
2: ਬਿਲਕੁਲ,
3: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
2: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
3: ਹਾਂਜੀ, ਕੰਪੈਰੀਜ਼ਨ
2: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
3: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ,
3: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ
2: ਕਿ
3: ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
2: ਬਿਲਕੁਲ ਬਿਲਕੁਲ,
3: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
2: ਬਿਲਕੁਲ,
3: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ।
2: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
3: ਹਾਂਜੀ,
2: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
3: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
2: ਬਿਲਕੁਲ ਬਿਲਕੁਲ ਜੀ,
3: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
2: ਜੀ ਜੀ ਬਿਲਕੁਲ,
3: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
2: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
3: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
2: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
3: ਬਿਲਕੁਲ ਹੋ ਰਿਹਾ,
2: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ,
3: ਇਹ
2: ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
3: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
2: ਉਹ ਇੱਕ ਇਹਦਾ ਵਾਧਾ ਹੈ,
3: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ। ਹਾਂ
2: ਬਿਲਕੁਲ ਬਿਲਕੁਲ,
3: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
2: ਜੀ ਜੀ ਬਿਲਕੁਲ,
3: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡਦੇ ਹੋ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
2: ਉਹ ਸਕਿਪਿੰਗ ਕਰੇਗਾ ਨਹੀਂ ਤੇ।
3: ਹਾਂ
2: ਉਹ ਕਹੇਗਾ ਛੱਡੋ ਪਰੇ,
3: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
2: ਹਾਂਜੀ ਹਾਂ ਬਿਲਕੁਲ,
3: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
2: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
3: ਹਾਂਜੀ,
2: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
3: ਬਿਲਕੁਲ,
2: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
3: ਹਾਂਜੀ,
2: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
3: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
2: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
3: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
2: ਜੀ ਜੀ ਬਿਲਕੁਲ ਬਿਲਕੁਲ,
3: ਠੀਕ ਹੈ,
2: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
3: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
2: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
3: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
2: ਜੀ ਜੀ ਬਿਲਕੁਲ ਬਿਲਕੁਲ,
3: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
2: ਬਿਲਕੁਲ,
3: ਦਿਸ ਇਜ਼ ਨਾਟ ਕੁਆਲਿਟੀ ਟਾਈਮ।
2: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
3: ਹਾਂਜੀ
2: ਬਿਲਕੁਲ ਬਿਲਕੁਲ,
3: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
2: ਬਿਲਕੁਲ ਬਿਲਕੁਲ,
3: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
2: ਉਹ ਤਾਂ ਜ਼ਰੂਰੀ ਹੈ ਜੀ।
3: ਹਾਂਜੀ,
2: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
3: ਹਾਂਜੀ,
2: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
3: ਸਭ ਤੋਂ ਪਹਿਲੀ ਸ਼ਰਤ ਹੈ।
2: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
3: ਹਾਂਜੀ,
2: ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
3: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
2: ਜੀ ਜੀ ਜੀ, ਠੀਕ ਹੈ।
3: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
2: ਜੀ ਜੀ ਬਿਲਕੁਲ,
3: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
2: ਜੀ ਜੀ,
3: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
2: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
3: ਹਾਂਜੀ,
2: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
3: ਬਿਲਕੁਲ,
2: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
3: ਹਾਂਜੀ,
2: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
3: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
2: ਬਿਲਕੁਲ ਬਿਲਕੁਲ ਬਿਲਕੁਲ,
3: ਇਹ ਸੱਚਾਈ ਹੈ।
2: ਹਾਂਜੀ,
3: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
2: ਬਿਲਕੁਲ
3: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
2: ਉਹ ਸ਼ੁਰੂ ਹੋ ਚੁੱਕੀ,
3: ਸ਼ੁਰੂ ਹੋ ਚੁੱਕੀ।
2: ਜੀ ਜੀ ਬਿਲਕੁਲ,
3: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
2: ਜੀ ਜੀ,
3: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ, ਨਾ
2: ਬਿਲਕੁਲ ਬਿਲਕੁਲ,
3: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
2: ਜੀ ਜੀ,
3: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
2: ਜੀ ਜੀ ਜੀ ਬਿਲਕੁਲ,
3: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
2: ਬਿਲਕੁਲ ਬਿਲਕੁਲ ਬਿਲਕੁਲ।
3: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
2: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
3: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
2: जी जी जी
3: फिर
2: जी
3: मैं कहूंगी फिर प्रॉब्लम कितने आई, पेरेंटिंग आई ना,
2: उथे आई बिल्कुल, बच्चा ते कोरिस लेट सी,
3: बच्चा कोरिस लेट सी
2: जी जी बिल्कुल,
3: जदों तुसी उस दी एक्टिविटीज इन्वॉल्व होए, जो जो ने कीता उस च खुशी महसूस कीती कि चलो साडे घर भी ये एक्टिविटी हुई, कोई खलारा पिया, कोई बच्चा है ता खलारा पेगा
2: बिल्कुल बिल्कुल
3: है ना, एक तुसी बहुत दुखी हो गए कि जदों देखो खलारा ही पिया रहंदा, ओही सिचुएशन है, कोई किस तरह रिएक्ट कर रहा है, कोई किस तरह,
2: बिल्कुल बिल्कुल,
3: बच्चा उस हिसाब नाल बन रहा,
2: तो ये तो बहुत ही अलर्ट होना पैना है उन्होंने पेरेंट्स नू, मैं लगता है जागरण की लोड़ है, चेतना की लोड़ है कि क्योंकि इस बारे कोई भी स्कूलों भी नहीं दसिया जाता, कोई यहोजा स्टडी का साडा पार्ट भी नहीं है जिहड़ा पालन पोषण वाला जो कही कि उन्होंने पता हो कि हाँ ये सानू थोड़ा जा संभल के काम करना चाहिए, संभल के बच्चों डील करना चाहिए। तो दोस्तों आप गल्लां कर रहे हैं बच्चों के पालन पोषण बारे डॉक्टर भावना गुप्ता जी के नाल, तो डॉक्टर साहब ने बहुत ही कमाल दी गल्लां जिहड़ियां सांझियां कीतियां, गल्लां हैगियां साडे कोल पहलां ही, लेकिन जिवें इन्हां नूं इलैबोरेट किया जिवें फोकस करते हैं आप, ये वाह कमाल सी। डॉक्टर साहब तुसीं जिहड़े साडे दोस्त सुन रहे ने, जिहड़े मापे ने, ईवन बच्चे भी सुन रहे ने, तो उन्हां नूं की सुनेहा देना चाहोगे?
3: मैं यही सुनेहा देना चाहवांगी कि ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
2: ਜੀ ਜੀ ਜੀ ਜੀ ਜੀ
3: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
2: ਜੀ ਜੀ ਬਿਲਕੁਲ,
3: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
2: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
3: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
2: ਨਫ਼ਰਤ ਨਹੀਂ ਹੋ ਰਹੀ,
3: ਇਹ ਤਾਂ ਹੈਗੀ ਹੈ, ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
2: ਜੀ ਜੀ ਬਿਲਕੁਲ,
3: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
2: ਜੀ ਜੀ ਜੀ,
3: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ
2: ਬਿਲਕੁਲ।
3: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ,
2: ਜੀ ਜੀ ਜੀ ਜੀ,
3: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆਹ ਕੀ ਹੋ ਗਿਆ,
2: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਏ, ਪਤਾ ਨਹੀਂ
3: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ,
2: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
3: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
2: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
3: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
2: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
3: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
2: ਜੀ ਜੀ,
3: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
2: ਸਾਰਾ ਕੁਛ ਹੋ ਗਿਆ ਜੀ।
3: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
2: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
3: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
2: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాప రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
0: ਹਾਂਜੀ
1: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किद्दां कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ जी,
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उन्हां

0: ਦਸਵੀਂ ਕਰ ਲਈ,
1: हाँ
0: ਚਲੋ
1: जी
0: ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਹਾਂ।
1: हाँ
0: ਆਪਣੇ
1: जी
0: ਫਰੈਂਡਸ ਦੇਖਦੇ ਹਾਂ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
1: ਬਿਲਕੁਲ
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ। ਉਹ ਇਹ ਦੇਖਦੇ ਹਾਂ ਕਿ ਮੈਨੂੰ,
1: ਲਾਈ ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ,
1: ਪੈਂਦੇ ਆ।
0: ਹਾਂ, ਬਿਲਕੁਲ। ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: हाँ जी
0: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਗਏ, ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ, ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ। ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: हाँ जी
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: हाँ जी
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟ੍ਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
1: ਬਿਲਕੁਲ ਜੀ
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ,
1: ਵੀ ਬਹੁਤ
0: ਬਿਲਕੁਲ।
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
0: ਬਿਲਕੁਲ
1: ਵਧੀਆ ਨਿਰਮਾਣ
0: ਬਿਲਕੁਲ,
1: ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ, ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ
1: हाँ
0: ਉਹਨਾਂ ਦੇ
1: जी
0: ਅੱਗੇ ਵਧਣ ਚ, ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ,
1: हाँ
0: ਤਾਂ
1: जी
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
1: ਹਾਂ ਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀਆਂ ਹੈ।
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
1: ਹਾਂ ਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ,
1: ਸਹੀ
0: ਜਾਂ
1: ਗੱਲ
0: ਫਿਰ
1: ਹੈ।
0: ਉਹਨਾਂ ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਹੈ ਲਾਈਫ 'ਚ, ਤੂੰ
1: हाँ
0: ਦੱਸ
1: जी
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: सही गल
0: ਪੁੱਛਿਆ
1: है।
0: ਜਾ ਰਿਹਾ ਹੈ।
1: हाँ जी
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: सही गल है जी।
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ,
1: हाँ
0: ਇਸ ਨੂੰ
1: जी
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
0: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਹਨਾਂ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ,
1: हाँ
0: ਉਹਨਾਂ
1: जी
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: हाँ जी
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨ ਜੀ
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ।
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ।

0: भी देखो एक इस नूं असीं जोड़ सकदे हाँ कि काफी ज्यादा प्रचलन हो गया है, साडा सोशल मीडिया का भी काफी रोल है इस दे विच। काफी हद तक बच्चे यूट्यूब चलाना या फिर फेसबुक इंस्टाग्राम ये
1: हाँ जी,
0: सारियां
1: हाँ जी,
0: चीजा यूज करन दे लई ज्यादा टाइम स्पेंड करदे हैं
1: हाँ
0: एज
1: जी,
0: कंपेयर टू अपनी स्टडीज दे लई।
1: बिल्कुल जी,
0: तो उन्हां नूं गेमिंग ऑनलाइन गेम्स दा बड़ा क्रेज हो गया है, ते सॉन्ग्स दा लगा लो हर एक चीज उन्हां नूं अट्रैक्ट करदी है जेडी एंटरटेनमेंट वाली है। बट बच्चियां नूं ये चीज देखो ध्यान च रखने की बहुत जरूरत है कि अगर तां तुसीं अपनी सारी लाइफ इंजॉय करनी है तां तुहानूं अपनी लाइफ दा ये सब तो सेंसिटिव और सब तो इंपॉर्टेंट फेज जो चल रहा है, जो कि एक लाइक 10th+2 वाले फेज है,
1: हाँ जी,
0: इस फेज दे विच और अपने ग्रेजुएशन वाले फेज नूं थोड़ा जा होर सीरियस लैके चलन दी जरूरत है। अगर बच्चे इन्हां सालां दे विच, इन्हां 4-5 सालां दे विच कड़ी मेहनत कर लैणगे और इन्हां सारे मनोरंजन दे साधनां नूं लिमिटेड रखणगे, मैं इह नहीं कहिंदी कि तुसीं बिल्कुल छड्ड दो,
1: हाँ जी, हाँ जी,
0: लिमिटेड रखो, टाइम लिमिट कर लो, ठीक
1: ठीक
0: है।
1: है,
0: ते ओहदे नाल बड़ा फर्क पै सकदा है कि ओह इक लिमिटेड लिमिट टाइम लिमिट्स और जिन्हों आपां कह दी इक टाइम टेबल बना के चल पैन कि हाँ असीं इन्ने क टाइम लई ए चीज यूज करनी है, बस दैट्स ऑल।
1: हाँ
0: तां
1: जी,
0: ए भी और बच्चे वो चीज करके समझदे उन्हां नूं, मतलब बच्चियां नूं ए चीज दी बिल्कुल, क्योंकि लैक ऑफ मोटिवेशन है जिदा कि असीं पहलां गल करिए कि जदों बच्चियां च लैक ऑफ मोटिवेशन है, मोटिवेशन नहीं है उन्हां नूं कोई अंदरूनी तौर ते काम करन दे लई कुछ खिच है ही नहीं, उन्हां दी जिंदगी दा कोई उद्देश नहीं, उद्देश
1: बिल्कुल जी,
0: हीन ही वो भटक रहे ने, तां
1: हाँ जी,
0: वो उन्हां नूं सारियां चीजां ओह जिहड़ियां स्टडी वगैरह सब कुछ बोझ लगदा है कि इहदा तां
1: बिल्कुल,
0: कोई फायदा नहीं है।
1: हाँ जी, हाँ जी,
0: बट आई एम श्योर कि जदों इहो जे बच्चे जाके अगे जाके थोड़ा ग्रेजुएशन काइंड ऑफ जदों इहो जे बच्चों नूं थोड़ा जा पता लगदा कि हाँ वाकई कुछ उन्हां नूं मोटिवेशन दा सोर्स मिलदा कि हाँ वी वाकई असीं अपना टाइम वेस्ट कर रहे सीगे, हुण जो टाइम है असीं अगर कर लिए तां इहो जे बच्चे बहुत अग्गे वध जांदे ने, बस
1: बिल्कुल
0: एक
1: जी,
0: मोटिवेशन दी लोड़ हुंदी है उन्हां नूं।
1: सही राह दिखाने की लोड़ है।
0: बिल्कुल उद्देशहीनता ही उन्हां नूं जिहड़ी है वो स्टडी दे प्रति उन्हां दा जिहड़ा नकारात्मक एटीट्यूड है वो उद्देशहीनता तो ही पैदा होंदा है। जब तक उन्हां दा उद्देश नहीं है, कोई गोल नहीं है लाइफ दे विच, तां वो अपनी स्टडीज नूं सब कासे नूं बोझ समझणगे।
1: सही गल है जी,
0: ते सिक्ख्या
1: हाँ,
0: दा सिर्फ मतलब ये नहीं है कि वो तुहानूं सिर्फ तुहाडे रोजगार तक लेके जाएगी, बल्कि जो 10वीं 12वीं तक दी सिक्ख्या है वो तो सानूं एक अच्छा नागरिक बनन दे लई भी बहुत जरूरी है।
1: जरूरी है। हाँ जी, हाँ जी,
0: सानूं अपने सारे जिहड़े कर्तव्य हैं साडे देश दे प्रति जो कर्तव्य है या फिर साडियां जिहड़ियां रिस्पॉन्सिबिलिटीज ने, असीं जो की
1: हाँ जी,
0: करना है वो सारियां चीजां और सानूं कहड़े कहड़े अधिकार संविधान ने सानूं दित्ते ने, उन्हां सारियां चीजां बारे जाणू कराउण दे लई जो साडा 10वीं 12वीं तक दा सिलेबस है वो काफी है अगर बच्चे इस नूं इंटरेस्ट लैके पढ़न।
1: बिल्कुल जी, बिल्कुल,
0: बट बच्चे अक्सर इहो जिहा नहीं करदे, उन्हां नूं सिर्फ एक रट्टे वाली आदत पै चुकी है साडे
1: नंबर
0: जो,
1: लाइन तक सीमित हो जाने।
0: हाँ बिल्कुल वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण, बट उन्हां नूं कुछ नवा लर्न करन दी जो एक होना चाहिए, खिच होनी चाहिए कि सानूं लर्न असी की कीता, वो चीज बहुत घट है बच्चों च।
1: हाँ, एक गल होर भी देखी है, जिहड़े अज दे विद्यार्थी ना, वो लंबा समा पढ़ाई करन दे मूड च नहीं हुंदे।
0: नहीं हुंदे
1: उहनां
0: जी।
1: दा ये हुंदा वी 10वीं 12वीं कर लीए, तो उस तो बाद कोई कम मिल जाए, चंगी नौकरी मिल जाए, जिहदे चंगा पैसा आउंदा होवे, ते असीं अपनी जिहड़ी हैगी अगली लाइफ मजेदार गुजारीए।
0: बिल्कुल
1: ते
0: बिल्कुल।
1: उहनां दे ज्यादातर मापे भी इस तरह सोचदे है कि बच्चे साडे जिहड़े हैगे आ थोड़ा टाइम पढ़न, ते उस तो बाद रुजगार वल पै जाना।
0: हाँ
1: इस
0: जी
1: नू तुसी किस नजरिए तो देखते हो?
0: देखो बिल्कुल मैं पेरेंट्स नू और बच्चों नू जो वो सोच के ये अप्रोच अपनांदे हैं वो
1: हाँ
0: सोच
1: जी,
0: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जान, बिल्कुल सही सोच है,
1: हाँ जी,
0: पर जो अप्रोच अपना रहे ने ना वो बिल्कुल गलत है। ओदे विच की है देखो बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं वो सिर्फ
1: अच्छा जी,
0: +2 पास पास ने,
1: ਅੱਛਾ
0: ਤਾਂ
1: ਜੀ
0: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ। ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ, ਉਹਨੇ ਨੌਕਰੀ ਲੈਣੀ
1: ਨੌਕਰੀ
0: ਹੈ, ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ ਬਿਲਕੁਲ
0: ਸਿਲੈਕਸ਼ਨ ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਨੂੰ ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ ਜੇ ਪਤਾ ਹੀ ਨਹੀਂ
0: ਹਾਂਜੀ
1: ਹੈਗਾ ਤਾਂ ਕਰਨਗੇ ਕੀ।
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ,
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
0: ਸਕਦੀਆਂ ਜਦ ਤੱਕ
1: ਸਕਦੀਆਂ।
0: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
1: ਬਿਲਕੁਲ ਜੀ
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮਾ ਹਾਲ ਏ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸੁਖੀ ਸਾਂਤ ਦੇ ਵਿੱਚ ਹੋਣਗੇ, ਖੁਸ਼ਹਾਲ ਵੱਸਦੇ ਹੋਣਗੇ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ। ਤੇ ਗੱਲਾਂ ਬਾਤਾਂ ਲੈ ਕੇ ਫਿਰ ਤੋਂ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਜਿਸ ਦੇ ਵਿੱਚ ਲਾਈਵ ਪ੍ਰੋਗਰਾਮ 'ਚ ਤੁਹਾਡਾ ਮੇਰਾ ਰਾਬਤਾ ਜਿਹੜਾ ਬਣ ਚੁੱਕਿਆ, ਸੁਮੇਲ ਹੋ ਚੁੱਕਿਆ ਤੇ ਅੱਗੇ ਗੱਲਾਂ ਬਾਤਾਂ ਕਰਾਂਗੇ। ਤੇ ਨਾਲ ਦੀ ਨਾਲ ਮੁਹੰਮਦ ਜੀ ਦੇ ਵੀ ਸੁਨੇਹੇ ਆ ਰਹੇ ਨੇ, ਸਤਿ ਸ੍ਰੀ ਅਕਾਲ ਪ੍ਰੋਗਰਾਮ ਨੂੰ ਸਭ ਦੋਸਤਾਂ ਨੂੰ ਕਹਿੰਦੇ ਨੇ ਜੀ। ਤੇ ਇਸੇ ਤਰ੍ਹਾਂ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਕਮੈਂਟਾਂ ਦੇ ਰਾਹੀਂ ਤੁਸੀਂ ਦਰੁਸਤ ਕਰ ਸਕਦੇ ਹੋ। ਤੇ ਲਓ ਫਿਰ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਨਾਲ ਨਾਲ ਦਿਸ਼ਤੇ ਦੀਆਂ ਖ਼ਬਰਾਂ ਤੇ ਪੰਜਾਬ ਤੋਂ ਲੈ ਕੇ ਅਮਰੀਕਾ ਇਰਾਨ ਦੇ ਹਾਲਾਤ ਉੱਤੇ ਜਿਹੜੀ ਝਾਤ ਪਾਉਣ ਦੀ ਕੋਸ਼ਿਸ਼ ਰਹੇਗੀ। ਇਸੇ ਤਰ੍ਹਾਂ ਹੀ ਨਾਲ ਨਾਲ ਕੁਝ ਜਿਹੜੀਆਂ ਜ਼ਿੰਦਗੀ ਦੀਆਂ ਗੱਲਾਂ, ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਸਾਰਾ ਕੁਝ ਚੱਲੇਗਾ। ਤੇ ਅੱਜ ਕੁਝ ਖਾਸ ਦਿਹਾੜਾ ਵੀ ਹੈ, ਉਹਦੇ ਉੱਤੇ ਵੀ ਜਿਹੜੀ ਰੋਸ਼ਨੀ ਪਾਉਣ ਦੀ ਕੋਸ਼ਿਸ਼ ਰਹੇਗੀ, ਨਾਲ ਹੋਰ ਸਾਰਾ ਸਿਲਸਿਲਾ ਚਲਾਵਾਂਗੇ। ਤੇ ਅਮਰੀਕਾ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਦੀ ਗੱਲ ਤੁਹਾਨੂੰ ਸੁਣਾਵਾਂਗੇ ਨਾਲ ਨਾਲ। ਤੇ ਲਓ ਫਿਰ ਬਾਤ ਪਾਉਂਦੇ ਹਾਂ ਸਮਾਂ ਤੇ ਸਥਿਤੀ ਦੀ। ਸਭ ਤੋਂ ਪਹਿਲਾਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਤਕਰੀਬਨ 8 ਮਿੰਟ ਦਾ ਸਮਾਂ ਹੈ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਭਾਰਤ ਦੇ ਵਿੱਚ ਰਾਤ ਦੇ 9:38 ਹੋ ਗਿਆ ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:08 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ ਜਿਹੜੇ ਨੇ 9:08 ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:08 ਘੜੀਆਂ ਦਰਸਾ ਰਹੀਆਂ ਨੇ। ਤੇ ਅੱਜ 9 ਸਤੰਬਰ 2026 ਦਾ ਦਿਹਾੜਾ ਦੋਸਤੋ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਦੇ ਆ। ਪਰ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਫੈਸਲਾ ਕੀਤਾ ਸੀ ਕਿ ਵੀਰਵਾਰ ਵਾਲਾ ਦਿਨ ਜਿਹੜਾ ਉਹਨਾਂ ਦੇ ਨਾਲ ਰੱਖੀਏ, ਚੇਂਜ ਕੀਤਾ ਸੀ। ਤੁਸੀਂ ਉਹਨੂੰ ਸਹਿਲਾਇਆ ਵੀ ਤੇ ਸ਼ਲਾਘਾ ਵੀ ਕੀਤੀ, ਨਾਲ ਯੋਗਦਾਨ ਵੀ ਪਾਇਆ। ਇਸ ਕਰਕੇ ਬੁੱਧਵਾਰ ਤੋਂ ਹੁਣ ਆਪਾਂ ਵੀਰਵਾਰ ਦੇ ਵਿੱਚ ਸ਼ਿਫਟ ਕਰ ਚੁੱਕੇ ਹਾਂ ਤੇ ਕੱਲ੍ਹ ਨੂੰ ਉਹਨਾਂ ਦੇ ਨਾਲ ਆਪਾਂ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਗੱਲਬਾਤ ਆਪਾਂ ਕਰਾਂਗੇ। ਵੈਸੇ ਮੁੱਦਾ ਮੈਂ ਵਿਚਾਰਿਆ ਵੀ ਸੀਗਾ, ਮਨ ਦੇ ਵਿੱਚ ਹੈਗਾ ਵੀ ਸੀਗਾ ਤੇ ਕੋਸ਼ਿਸ਼ ਕਰਾਂਗੇ ਜੇ ਉਹਨੂੰ ਹੀ ਆਪਾਂ ਅੱਗੇ ਵਧਾਈਏ ਤਾਂ ਗੱਲ ਜਿਹੜੀ ਅੱਗੇ ਵਧਾਉਣ ਦੀ ਕੋਸ਼ਿਸ਼ ਰਹੇਗੀ ਉਸ ਮੁੱਦੇ ਨੂੰ ਹੀ, ਜੇ ਮੈਂ ਗਲਤ ਨਹੀਂ ਤਾਂ ਚਲੋ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਜੇ ਸਾਂਝਾ ਕਰ ਹੀ ਦਈਏ, ਜੇ ਮੈਨੂੰ ਲੱਭ ਗਿਆ ਮੈਂ ਲਿਖ ਕੇ ਰੱਖਿਆ ਸੀ ਤੇ ਆਖਰ ਦੇ ਵਿੱਚ, ਨਹੀਂ ਤਾਂ ਮੈਂ ਅਨਾਊਂਸ ਕਰ ਦਾਂਗਾ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੁਆਬਾ ਰੇਡੀਓ ਸੁਣਨ ਦੇ ਲਈ ਯੂਟਿਊਬ ਐਪ, ਵੈਬਸਾਈਟ ਤੇ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ। ਦੋਸਤੋ, ਆਫੀਸ਼ੀਅਲੀ ਜਿਹੜੇ ਚੈਨਲ ਨੇ ਟੈਲੀਗ੍ਰਾਮ ਦੇ ਵਿੱਚ ਵੀ ਆਡੀਓ ਤੇ ਵੀਡੀਓ ਦੇ ਰੂਪ, ਖਾਸ ਕਰਕੇ ਜਦੋਂ ਤੁਸੀਂ ਦੁਆਬਾ ਰੇਡੀਓ ਦਾ ਐਂਡਰੋਇਡ ਐਪ ਖੋਲਦੇ ਹੋ ਉਹਦੇ ਉੱਤੇ ਤੁਹਾਡੇ ਲਈ ਜਿਹੜਾ ਆਪਸ਼ਨ ਆ ਜਾਂਦੇ ਆ ਯੂਟਿਊਬ ਦੇ ਉੱਤੇ, ਸਿੱਧਾ ਕਲਿੱਕ ਕਰੋ ਤਾਂ ਚਲਿਆ ਜਾਂਦਾ, ਵੈਬਸਾਈਟ ਦੇ ਉੱਤੇ ਚਲਿਆ ਜਾਂਦਾ ਤੇ ਉਹਦੇ ਉੱਤੇ ਵੀ ਤੁਸੀਂ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਦੇਖ ਸਕਦੇ ਹੋ। ਨਾਲ ਨਾਲ ਜਿਹੜਾ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਹੈ ਉਹਦੇ ਵਿੱਚ ਤੁਹਾਡੇ ਲਈ ਪ੍ਰੋਗਰਾਮ ਦੀ ਸਾਂਝ ਜਿਹੜੀ ਪਾ ਦਿੱਤੀ ਜਾਂਦੀ ਹੈ, ਜਿਵੇਂ ਕਿ ਦੁਆਬਾ ਰੇਡੀਓ ਦਾ ਗਰੁੱਪ ਹੈਗਾ ਆ ਆਪਣਾ, ਤੇ ਉਹਦੇ ਜ਼ਰੀਏ ਵੀ ਤੁਹਾਡੇ ਲਈ ਲਿੰਕ ਜਿਹੜੇ ਨੇ ਸਾਂਝੇ ਕਰ ਦਿੱਤੇ ਜਾਂਦੇ ਆ ਤੇ ਉਹਨਾਂ ਦੇ ਰਾਹੀਂ ਵੀ ਤੁਹਾਨੂੰ ਜਿਹੜਾ ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ, ਨੋਟੀਫਿਕੇਸ਼ਨ ਆ ਜਾਂਦਾ ਤੇ ਪ੍ਰੋਗਰਾਮ ਨੂੰ ਕਲਿੱਕ ਕਰਕੇ ਤੁਸੀਂ ਜੁਆਇਨ ਨਾਲ ਦੀ ਨਾਲ ਕਰ ਸਕਦੇ ਹੋ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਜਿਹੜੇ ਨੇ ਅੱਜ ਦੇ ਵਿਚਾਰ ਦੇ ਨਾਲ ਤੇ ਕੱਲ ਰੱਬ ਦੇ ਸ਼ਰੀਕ ਜਿਹੜੀ ਸੀ ਕਹਾਣੀ ਆਪਾਂ ਪਿਛਲੇ ਦਿਨਾਂ ਚ ਕੀਤੀ ਸੀ ਤੇ ਉਹ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਦਿੱਤੀ ਗਈ ਹੈ ਤੇ YouTube ਦੇ ਉੱਤੇ ਅਵੇਲੇਬਲ ਹੈ, ਉਹਨੂੰ ਦੁਬਾਰਾ ਵੀ ਸੁਣ ਸਕਦੇ ਹੋ। ਚੰਗੀ ਲੱਗਦੀ ਹੈ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀ ਕਰ ਸਕਦੇ ਹੋ। ਤੇ ਲਓ ਦੋਸਤੋ, ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੀ। ਕਹਿੰਦੇ ਨੇ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ, ਹੋ ਸਕਦਾ ਕਿ ਕੱਲ ਨੂੰ ਆਪਾਂ ਵਿਸ਼ਾ ਵਿਸ਼ਵਾਸਘਾਤ ਹੀ ਰੱਖੀਏ। ਉਹਨਾਂ ਨੂੰ ਸਾਡੇ ਤੋਂ ਬਹੁਤ ਆਸਾਂ ਨੇ ਤੇ ਉਹਨਾਂ ਨੇ ਸਾਡੇ ਉੱਪਰ ਵਿਸ਼ਵਾਸ ਕੀਤਾ ਹੈ, ਉਸ ਵਿਸ਼ਵਾਸ ਦੇ ਨਾਲ ਹੀ ਸਾਨੂੰ ਆਖਰੀ ਦਮ ਤੱਕ ਵਫਾ ਨਿਭਾਉਣੀ ਚਾਹੀਦੀ ਹੈ। ਇਹ ਗੱਲਬਾਤ ਲਿਖਦੇ ਨੇ ਮਾਊ ਜੇ ਤੁੰਗ, ਜਿਨ੍ਹਾਂ ਨੇ ਆਪਣੇ ਚਾਈਨਾ ਤੋਂ ਉਹਨਾਂ ਦਾ ਕਦੇ ਰਾਜ ਹੁੰਦਾ ਸੀ। ਇਸੇ ਤਰ੍ਹਾਂ ਹੀ ਅੱਜ ਦੇ ਦਿਨ ਦੇ ਉੱਤੇ 9 ਸਤੰਬਰ 1828 ਦੇ ਵਿੱਚ ਰੂਸੀ ਲੇਖਕ ਹੋਏ ਨੇ ਲਿਓ ਟਾਲਸਟਾਏ, ਉਹਨਾਂ ਦਾ ਜਨਮ ਹੁੰਦਾ ਹੈ ਤੇ 1917 ਦੇ ਵਿੱਚ ਦੇਸ਼ ਭਗਤ ਰੁਲੀਆ ਸਿੰਘ ਸਰਾਭਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਸੀ ਨਿਕੋਬਾਰ ਦੇ ਵਿੱਚ ਸ਼ਹੀਦੀ ਹੁੰਦੀ ਹੈ। 1930 ਦੇ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਜਨਮ ਹੁੰਦਾ ਹੈ ਤੇ 1930 ਦੇ ਵਿੱਚ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦਾ ਜਿਹੜਾ ਦੇਹਾਂਤ ਹੁੰਦਾ ਹੈ, ਜਿਨ੍ਹਾਂ ਨੇ ਬਹੁਤ ਸਾਰੀਆਂ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਨੇ ਆਪਣੀ ਬੁੱਧੀ ਦੇ ਮੁਤਾਬਕ ਜੋ ਵੀ ਉਹਨਾਂ ਨੇ ਤਸਵੀਰਾਂ ਬਣਾਈਆਂ ਨੇ। ਤੇ 1931 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਜੀਵਨ ਘੋਸ਼ਾਲ ਚੰਦਨਗੜ੍ਹ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੁੰਦਾ ਹੈ। 1950 ਦੇ ਵਿੱਚ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼, ਉਹਨਾਂ ਦਾ ਅੱਜ ਜਨਮ ਦਿਨ ਹੈ, ਉਹਨਾਂ ਨੂੰ ਯਾਦ ਕਰਾਂਗੇ। 1963 ਦੇ ਵਿੱਚ ਗਦਰੀ ਬਾਬਾ ਹਰਦਿੱਤ ਸਿੰਘ ਲੰਮੇ ਜੱਟਪੁਰਾ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ 1965 ਦੇ ਵਿੱਚ ਹੀ ਹਵਾਲਦਾਰ ਅਬਦੁਲ ਹਮੀਦ ਦੀ ਭਾਰਤ ਪਾਕਿਸਤਾਨ ਯੁੱਧ ਦੇ ਵਿੱਚ ਆਸਲ ਉਤਾੜ ਖੇਮਕਰਨ ਵਿਖੇ ਸ਼ਹੀਦੀ ਹੁੰਦੀ ਹੈ। ਤੇ 1976 ਦੇ ਵਿੱਚ ਚੀਨੀ ਆਗੂ ਕਾਮਰੇਡ ਮਾਓ ਜੇ ਤੁੰਗ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। ਇਸ ਤਰ੍ਹਾਂ ਅਵਤਾਰ ਸਿੰਘ ਪਾਸ਼ ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਨਾਲ ਦੀ ਨਾਲ। ਤੇ 9 ਸਤੰਬਰ 1950 ਨੂੰ ਇਨਕਲਾਬੀ ਕਵੀ ਪਾਸ਼ ਦਾ ਜਨਮ ਤਲਵੰਡੀ ਸਲੇਮ ਕਪੂਰਥਲਾ ਦੇ ਵਿੱਚ ਹੁੰਦਾ ਹੈ ਦੁਆਬੇ ਚ, ਤੇ ਉਸਦੇ ਪਿਤਾ ਸੋਹਣ ਸਿੰਘ ਫੌਜ ਦੇ ਵਿੱਚ ਨੌਕਰੀ ਕਰਦੇ ਸਨ, ਜਿਨ੍ਹਾਂ ਨੂੰ ਖੁਦ ਕਵਿਤਾ ਲਿਖਣ ਦਾ ਸ਼ੌਂਕ ਸੀ। ਇਸ ਦੇ ਲਈ ਕਿਹਾ ਜਾ ਸਕਦਾ ਹੈ ਕਿ ਕਵਿਤਾ ਲਿਖਣ ਦਾ ਸ਼ੌਂਕ ਉਸਨੂੰ ਵਿਰਸੇ ਦੇ ਵਿੱਚ ਮਿਲਿਆ ਤੇ ਪਾਸ਼ ਕਮਿਊਨਿਸਟ ਪਾਰਟੀ ਦੇ ਆਗੂ ਚੈਨ ਸਿੰਘ ਚੈਨ ਦੇ ਪ੍ਰਭਾਵ ਦੇ ਅਧੀਨ 1967 ਦੇ ਵਿੱਚ ਸਰਵ ਭਾਰਤ ਨੌਜਵਾਨ ਸਭਾ ਦਾ ਮੈਂਬਰ ਬਣ ਜਾਂਦਾ ਹੈ। 1967 ਦੇ ਵਿੱਚ ਜਦੋਂ ਨਕਸਲਵਾੜੀ ਲਹਿਰ ਸ਼ੁਰੂ ਹੋਈ ਤਾਂ ਪਾਸ਼ ਦਾ ਝੁਕਾਅ ਇਸ ਲਹਿਰ ਦੇ ਵੱਲ ਹੋ ਤੁਰਿਆ, ਜਿਸ ਦੇ ਤਹਿਤ ਉਹ ਨਾਗਾ ਰੈਡੀ ਗਰੁੱਪ ਦੇ ਵਿੱਚ ਸ਼ਾਮਲ ਹੋ ਗਿਆ। ਕਿਹਾ ਜਾਂਦਾ ਹੈ ਕਿ 1967 ਦੇ ਵਿੱਚ ਹੀ ਉਹ ਜੇਲ੍ਹ ਚਲਿਆ ਗਿਆ, ਜਿੱਥੇ ਉਸਦੀ ਕਵਿਤਾ ਨੂੰ ਇੱਕ ਨਵਾਂ ਜੋਸ਼ ਜਿਹੜਾ ਮਿਲਿਆ। ਇਸ ਵਿਹਲੇ ਸਮੇਂ ਦੇ ਵਿੱਚ ਉਹ ਕਵਿਤਾ ਲਿਖ ਕੇ ਬਾਹਰ ਭੇਜਦਾ ਰਿਹਾ, ਜੋ ਕਿ ਆਰੰਭ ਅਤੇ ਦਸਤਾਵੇਜ਼ ਦੇ ਵਿੱਚ ਛਪਦੀ ਰਹੀ। 1972 ਦੇ ਵਿੱਚ ਪਾਸ਼ ਸਿਆੜ ਨਾਮ ਅਧੀਨ ਪਰਚਾ ਕੱਢਿਆ ਤੇ 1973 ਦੇ ਵਿੱਚ ਹੀ ਪੰਜਾਬੀ ਸਾਹਿਤ ਤੇ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ ਤੇ ਸ਼ੁਰੂ ਤੋਂ ਹੀ ਪਾਸ਼ ਨੂੰ ਡਾਇਰੀ ਲਿਖਣ ਦਾ ਸ਼ੌਂਕ ਸੀ, ਜਿਸ ਦੇ ਵਿੱਚ ਉਸਦੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹਾਲਤ ਦੇ ਬਾਰੇ ਵੀ ਪਤਾ ਚੱਲਦਾ ਹੈ। ਉਸਨੂੰ ਇੱਕ ਕਵੀ ਦੇ ਤੌਰ ਤੇ ਸਾਰੇ ਜਾਣਦੇ ਹੀ ਨੇ। ਉਸਦੀ ਕਵਿਤਾ ਨੇ ਪੰਜਾਬੀ ਕਾਵਿ ਨੂੰ ਜਿਹੜਾ ਇੱਕ ਨਵਾਂ ਹੀ ਮੁਹਾਂਦਰਾ ਦਿੱਤਾ, ਜਿਸ ਦੀਆਂ ਖੂਬੀਆਂ ਦੇ ਬਾਰੇ ਸੈਂਕੜੇ ਲੇਖ ਲਿਖੇ ਗਏ ਤੇ ਹੋਰ ਲਿਖੇ ਜਾ ਵੀ ਸਕਦੇ ਹੈ। ਉਸਨੇ ਲੋਕ ਕਥਾ, ਉੜਦੇ ਬਾਜ਼ਾਂ, ਮਗਰ ਤੇ ਸਾਡੇ ਸਮਿਆਂ ਦੇ ਵਿੱਚ ਤੇ ਖਿਲਰੇ ਵਰਕੇ ਕਾਵਿ ਸੰਗ੍ਰਹਿ ਦਿੱਤੇ ਤੇ ਉਸਨੇ ਕਵਿਤਾ ਰਚਨ ਦੇ ਨਾਲ ਨਾਲ ਗਿਆਨ ਵਿਗਿਆਨ ਦੇ ਵੱਖ ਵੱਖ ਖੇਤਰਾਂ ਦਾ ਵੀ ਜਿਹੜਾ ਅਧਿਐਨ ਵੀ ਕੀਤਾ। ਉਹਨੇ ਆਪਣੇ ਦੋਸਤਾਂ ਦੇ ਨਾਲ ਰਲ ਕੇ ਹਰਦਿਆਲ ਸਟੱਡੀ ਸੈਂਟਰ ਬਣਾਇਆ, ਉਸਦੇ ਅਧੀਨ ਕਰਨ ਦੇ ਲਈ ਜਿਹੜਾ ਸੀ ਕਿਤਾਬਾਂ ਇਕੱਠੀਆਂ ਕੀਤੀਆਂ ਤੇ ਕਈ ਵਿਸ਼ਿਆਂ ਦੇ ਉੱਤੇ ਵਿਚਾਰ ਗੋਸ਼ਟੀਆਂ ਰਚਾਈਆਂ। ਉਸਦੇ ਵੱਲੋਂ ਲਿਖੇ ਲੇਖਾਂ ਦੇ ਵਿੱਚ ਸਾਹਿਤ, ਸੱਭਿਆਚਾਰ, ਵਿਗਿਆਨ ਅਤੇ ਸਮਕਾਲੀ ਰਾਜਨੀਤਿਕ ਸਥਿਤੀ ਦੇ ਅਨੇਕਾਂ ਵਿਸ਼ਿਆਂ ਦੇ ਬਾਰੇ ਬਹੁਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਲੇਖਾਂ ਦੀ ਸਮਝ ਦੇ ਉੱਤੇ ਹੀ ਜਾਣਕਾਰੀ ਨੂੰ ਇਲਾਕੇ ਦੇ ਵਿੱਚ ਸਾਈਕਲੋ ਸਟਾਈਲ ਕਰਕੇ 1980 ਤੋਂ 85 ਤੱਕ ਦਾ ਜਿਹੜਾ ਸਮਾਂ ਹੈ, ਕੱਢੇ ਜਾਂਦੇ ਪਰਚੇ ਹਾਤ, ਸਿਆੜ ਤੇ ਰੋਹਲੇਬਾਨ ਰਾਹੀਂ ਜਿਹੜਾ ਵੰਡਿਆ ਗਿਆ ਤੇ 23 ਮਾਰਚ 1988 ਨੂੰ ਸ਼ਹਾਦਤ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਉਸਦੇ ਲੇਖਾਂ ਦੀ ਪੁਸਤਕ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਉਸਦੇ ਪਿਤਾ ਸਰਦਾਰ ਸੋਹਣ ਸਿੰਘ ਦੇ ਵੱਲੋਂ ਉਸਦੀਆਂ ਲਿਖਤਾਂ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਦੇ ਉੱਤੇ ਸ਼ਮਸ਼ੇਰ ਸੰਧੂ ਦੇ ਵੱਲੋਂ ਇੱਕ ਪਾਸ਼ ਇਹ ਵੀ ਛਪਾਈਆਂ ਗਈਆਂ ਤੇ ਪਾਸ਼ ਨੇ ਬ੍ਰਹਿਮੰਡ ਬਾਰੇ ਦੋ ਸਵਾਲ ਉਠਾਏ ਸੀ। ਪਹਿਲਾ, ਬ੍ਰਹਿਮੰਡ ਦਾ ਆਕਾਰ ਤੇ ਸਰੂਪ ਕੀ ਹੈ ਤੇ ਦੂਜਾ, ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ, ਜੋ ਕਿ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਵਿੱਚ ਭਾਰਤੀ ਜੋਤਿਸ਼ ਪ੍ਰਣਾਲੀ ਦੇ ਉੱਤੇ ਰਾਸ਼ੀਆਂ ਕੀ ਨੇ, ਉਹਨਾਂ ਦੇ ਜਿਹੜਾ ਨੁਕਤਿਆਂ ਦੇ ਬਾਰੇ ਦੱਸਿਆ ਤੇ 10ਵੀਂ ਪਾਸ ਗਿਆਨੀ ਪੇਂਡੂ ਮੁੰਡੇ ਨੇ ਜੀਵ ਵਿਕਾਸ ਦੇ ਉੱਤੇ ਵਿਗਿਆਨ ਦੀ ਥਿਊਰੀ ਨੂੰ ਵੀ ਵਿਸਤਾਰ ਦੇ ਨਾਲ ਪੇਸ਼ ਕੀਤਾ। ਪਾਸ਼ ਨੇ ਲਿਖਿਆ ਕਿ ਲੋਕੀ ਧਰਮ ਨੂੰ ਇਸ ਦੇ ਲਈ ਮੰਨਦੇ ਨੇ ਕਿ ਉਹਨਾਂ ਦਾ ਟੱਬਰ ਰਾਜ਼ੀਬਾਜ਼ੀ ਰਹੇ ਤੇ ਆਰਥਿਕ ਹਾਲਤ ਚੰਗੀ ਹੋ ਜਾਵੇ, ਇਸ ਦੇ ਲਈ ਨਹੀਂ ਕਿ ਉਹਨਾਂ ਦੇ ਅੰਦਰ ਬ੍ਰਹਿਮੰਡ, ਸ੍ਰਿਸ਼ਟੀ ਅਤੇ ਜ਼ਿੰਦਗੀ ਦੇ ਮੂਲ ਆਧਾਰਾਂ ਤੇ ਕਾਰਨ ਨੂੰ ਜਾਣਨ ਦੀ ਕੋਈ ਦਾਰਸ਼ਨਿਕ ਜਗਿਆਸਾ ਹੈ। ਲੋਕਾਂ ਦੇ ਮਨਾਂ ਦੇ ਵਿੱਚ ਗੁਰੂ ਪੀਰ ਅਤੇ ਰੱਬ ਦਾ ਸੰਕਲਪ ਅਸਲ ਦੇ ਵਿੱਚ ਕਿਸੇ ਯੋਗ, ਡਾਕਟਰ, ਬੈਂਕ ਜਾਂ ਥਾਣੇ ਵਰਗਾ ਹੀ ਹੈ ਤੇ ਉਸ ਤੋਂ ਉਸੇ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਜਿਹੜੀਆਂ ਕਰਾਉਣਾ ਲੋਚਦੇ ਨੇ, ਜਾਣੀ ਕਿ ਸਾਡਾ ਬੈਂਕ ਹੈ ਰੱਬ ਇੱਕ ਸਾਡੇ ਲਈ। ਉਸਦੀ ਲਿਖਤ ਜੋ ਵੀ ਸਾਨੂੰ ਚਾਹੀਦਾ ਉਹਦੇ ਵਿੱਚੋਂ ਅਸੀਂ ਚੁੱਕਣ ਦੀ ਜਾਂ ਲੈਣ ਦੀ ਜਾਂ ਮੰਗਣ ਦੀ ਕੋਸ਼ਿਸ਼ ਕਰਦੇ ਹਾਂ। ਉਸਦੀਆਂ ਲਿਖਤਾਂ ਅੰਧ ਵਿਸ਼ਵਾਸਾਂ ਤੇ ਅਸੀਂ ਲੋਕ ਤਰਕਸ਼ੀਲ ਸੋਸਾਇਟੀ ਦੇ ਹੋਣ ਦੇ ਵਿੱਚ ਆਉਣ ਤੋਂ ਪਹਿਲਾਂ ਲਿਖੀ ਹੈ। ਤੁਹਾਡੀ ਰਾਸ਼ੀ ਕੀ ਹੈ ਕਹਿੰਦੀ ਹੈ ਤੇ ਲੇਖ ਦੇ ਵਿੱਚ ਰਾਸ਼ੀ ਤੋਂ ਵਿਅਕਤੀ ਦੇ ਭੂਤ ਭਵਿੱਖ ਦੇ ਬਾਰੇ ਦੱਸਣ ਦੇ ਜਿਹੜਾ ਢਕਾਉਂਜ ਦਾ ਵੀ ਜਿਹੜਾ ਵਿਰੋਧ ਕੀਤਾ ਹੈ। ਫਿਰਕਾ ਪ੍ਰਸਤੀ ਦੀਆਂ ਜੜ੍ਹਾਂ ਲੇਖ ਦੇ ਵਿੱਚ ਫਿਰਕਾ ਪ੍ਰਸਤੀ ਦੇ ਵੱਖ ਵੱਖ ਪੱਖਾਂ ਆਰਥਿਕ ਸਮਾਜਿਕ ਤੇ ਮਨੋਵਿਗਿਆਨਕ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ। ਇਸੇ ਤਰ੍ਹਾਂ ਹੀ ਉਹਨਾਂ ਨੇ ਬ੍ਰਹਿਮੰਡ ਦੀ ਉਤਪਤੀ ਆਕਾਰ ਦੇ ਸਰੂਪ ਦੇ ਬਾਰੇ ਲੇਖ ਦੇ ਵਿੱਚ ਦੋ ਸਵਾਲ, ਇੱਕ ਸਾਡਾ ਸੂਰਜ ਸਾਡੀ ਆਕਾਸ਼ ਗੰਗਾ ਦੇ 1.5 ਲੱਖ ਮਿਲੀਅਨ ਸੂਰਜਾਂ ਦੇ ਵਿੱਚੋਂ ਇੱਕ ਹੈ, ਸਾਡੇ ਤੋਂ 500 ਮਿਲੀਅਨ ਚਾਨਣ ਵਰੇ ਵਿਆਸ ਦੇ ਜਿਹੜਾ ਆਪਣੀ ਲਾਈਟ ਦੀ ਜਿਹੜੀ ਹੈ ਕਹਿੰਦੇ ਹੈ ਚਾਨਣ ਦੀ ਜਿਹੜੀ ਸਪੀਡ ਹੈ, ਵਿਆਸ ਦੇ ਘੇਰੇ ਦੇ ਵਿੱਚ ਕੋਈ 100 ਮਿਲੀਅਨ ਪ੍ਰਕਾਸ਼ ਗੰਗਾਵਾਂ ਲੱਭੀਆਂ ਨੇ। ਇਸ ਘੇਰੇ ਤੋਂ ਅੱਗੇ ਹੋਰ ਵੀ ਅਸੰਖ ਆਕਾਸ਼ ਗੰਗਾਵਾਂ ਨੇ। ਇਹ ਸਭ ਜਿਹੜਾ ਕੁਤਾਖਣਾ ਕਿੱਥੋਂ ਤੱਕ ਹੈ? ਬ੍ਰਹਿਮੰਡ ਦੇ ਵਿੱਚ ਖਿਲਰਿਆ ਫਿਰਦਾ ਇਹ ਜਿਹੜਾ ਜੰਗ ਪਲੰਗਾ ਕਿਵੇਂ ਬਣਿਆ? ਜੇ ਕਿਸੇ ਨੇ ਬਣਾਇਆ ਹੈ ਤਾਂ ਉਹ ਭਾਈ ਸਾਹਿਬ ਕਿੱਥੇ ਹੈ? ਇਹ ਬਣਾਉਣ ਦਾ ਕੀ ਚੱਕਰ ਹੈ? ਪ੍ਰਸਿੱਧ ਰਚਨਾਵਾਂ ਇੱਕ ਜਿਹੜੀ ਸੀ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਜਾਂ ਸਭ ਤੋਂ ਖਤਰਨਾਕ ਨਹੀਂ ਹੁੰਦੀ ਜੋ ਸੁਫੜਿਆਂ ਦਾ ਮਰ ਜਾਣਾ ਜਿੰਨਾ ਖਤਰਨਾਕ ਹੁੰਦਾ ਹੈ, ਤੇ ਦੂਸਰਾ ਸੀ ਰੱਬ ਤੋਂ ਬਿਨਾਂ ਜਿੰਨੇ ਯੋਗਾ ਹਾਂ ਜੋ ਵੀ ਹਾਂ, ਤੀਸਰਾ ਸੀ ਯੁੱਧ ਤੇ ਸ਼ਾਂਤੀ। ਇਸੇ ਤਰ੍ਹਾਂ ਦੋਸਤੋ ਲੋ ਅੱਗੇ ਵੱਧਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 944 ਬਟ ਸਟੂਡੀਓ ਦਾ ਨੰਬਰ ਹੈ। ਅੱਜ ਦੇ ਖਾਸ ਮੁੱਦਿਆਂ ਦੇ ਵੱਲ ਨੂੰ ਗੱਲਬਾਤ ਕਰਾਂਗੇ। ਪੰਜਾਬ ਬੰਦ ਦਾ ਰੋਲਾ ਰੱਪਾ ਪੈ ਰਿਹਾ ਅੱਜ ਸਵੇਰ ਤੋਂ ਹੀ। ਬੀਜੇਪੀ ਦਾ ਜਿਹੜਾ ਯਾਤਰਾ ਦਾ ਢੰਗ ਨਵਾਂ ਉਹਨਾਂ ਨੇ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਪੰਜਾਬ ਦੇ ਵਿੱਚ ਜਿਵੇਂ ਵੱਖਰੇ ਵੱਖਰੇ ਚਾਹੇ ਉਹ ਸੂਬੇ ਦੀਆਂ ਖੇਤਰੀ ਪਾਰਟੀਆਂ ਨੇ ਚਾਹੇ ਆਮ ਆਦਮੀ ਪਾਰਟੀ ਹੈ ਤੇ ਚਾਹੇ ਵਹੀਰ ਹੈ ਤੇ ਆਪਣੇ ਵਾਰਿਸ ਪੰਜਾਬ ਵਾਲੇ ਤੇ ਚਾਹੇ ਜਥੇਦਾਰ ਸਾਹਿਬਾਨ ਨੇ, ਚਾਹੇ ਕਾਂਗਰਸ ਵਾਲਿਆਂ ਨੇ ਵੀ ਰੈਲੀਆਂ ਕੱਢੀਆਂ, ਤੇ ਹੁਣ ਜਿਹੜੀ ਹੈ ਬੀਜੇਪੀ ਦੀ ਵਾਰੀ ਆ ਗਈ ਹੈ, ਯਾਤਰਾ ਕੱਢੇਗੀ ਤੇ 25 ਸਾਲ ਪੂਰੇ ਹੋਣ ਦੇ ਉੱਤੇ ਜਿਹੜਾ ਮੋਦੀ ਸਾਹਿਬ ਦਾ ਜਿਹੜਾ ਆਪਣਾ ਸਫ਼ਰ ਹੈ ਜ਼ਿੰਦਗੀ ਦਾ ਸਿਆਸਤ ਦੇ ਵਿੱਚ, ਉਹਦੇ ਨਾਂ ਦੇ ਉੱਤੇ ਵੀ ਪੂਰੇ ਆਲ ਇੰਡੀਆ ਦੇ ਵਿੱਚ ਜਿਹੜੀਆਂ ਨੇ ਰੈਲੀਆਂ ਨਿਕਲਣਗੀਆਂ ਤੇ ਲੋਕਾਂ ਨੂੰ ਦੱਸਿਆ ਜਾਵੇਗਾ। ਦੂਸਰੇ ਪਾਸੇ ਜਿਹੜਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ 36 ਦਿਨਾਂ ਦੇ ਲਈ ਉਹਨੂੰ ਬੰਦ ਕਰ ਦਿੱਤਾ ਗਿਆ ਤੇ ਸੈਂਕੜੇ ਰੇਲ ਯਾਤਰਾਵਾਂ ਪ੍ਰਭਾਵਿਤ ਹੋਈਆਂ ਨੇ। ਇਸੇ ਤਰਜ਼ ਦੇ ਉੱਤੇ ਇੰਗਲੈਂਡ ਦੇ ਵਿੱਚ ਵੀ ਅੱਜ ਜਿਹੜਾ ਏਅਰਪੋਰਟਾਂ ਦੇ ਉੱਤੇ 300 ਤੋਂ ਵੱਧ ਉਡਾਨਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ, ਕੁਝ ਸੋਫਟਵੇਅਰ ਜਾਂ ਕੁਝ ਨੈਟਵਰਕ ਦੀਆਂ ਪ੍ਰੋਬਲਮਸ ਕਰਕੇ ਉਹਨਾਂ ਨੂੰ ਡਿਲੇਅ ਕਰਨਾ ਪਿਆ। ਪੰਜਾਬ ਦੇ ਵਿੱਚ ਨਸ਼ਿਆਂ, ਕਿਸਾਨ ਅੰਦੋਲਨ, ਮੁਲਾਜ਼ਮਾਂ ਦੇ ਸੰਘਰਸ਼ ਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਤੇਜ਼ ਹੋ ਰਹੀ ਸਿਆਸੀ ਸਰਗਰਮੀ ਤੱਕ ਦਾ ਸਫ਼ਰ ਜਿਹੜਾ ਤੈਅ ਕਰਾਂਗੇ ਅੱਜ ਕਿ ਪੰਜਾਬ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ। ਨਾਲ ਹੀ ਸੀਐਮ ਮਾਨ ਦੀ ਪਤਨੀ ਦੇ ਨਾਲ ਜੁੜੇ ਮਾਨਹਾਨੀ ਮਾਮਲੇ ਦੇ ਵਿੱਚ ਅਦਾਲਤੀ ਹੁਕਮ ਕੀ ਆਏ ਨੇ, ਤੇ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ, ਅੰਬੇਦਕਰ ਬੁੱਤ ਦੀ ਬੇਅਦਬੀ ਤੋਂ ਬਾਅਦ ਲੁਧਿਆਣਾ ਦੇ ਵਿੱਚ ਤਣਾਅ, ਪੂਰਾ ਪੰਜਾਬ ਬੰਦ ਕਰਨ ਦੀ ਕੋਸ਼ਿਸ਼ ਤੇ ਨਵੇਂ ਸੀਡ ਐਕਟ ਦੀ ਤਿਆਰੀ ਜਿਹੜੀ ਵਿੱਢ ਲਈ ਹੈ ਕੇਂਦਰ ਨੇ। ਆਰਐਸਐਸ ਮੁਖੀ ਮੋਹਨ ਭਾਗਵਤ ਦੀ ਲੰਡਨ ਗੁਰਦੁਆਰਾ ਫੇਰੀ ਨੂੰ ਲੈ ਕੇ ਦੋ ਚਿੱਤੀ ਦੇ ਵਿੱਚ ਉੱਥੇ ਜੋ ਵੀ ਉਹ ਕਰਨਾ ਚਾਹੁੰਦੇ ਨੇ ਅਗਲੇ ਕਰ ਗਏ ਨੇ, ਭਾਈ ਭਾਈ ਲੜਾ ਗਏ ਨੇ, ਉਹਨਾਂ ਨੂੰ ਲੈ ਕੇ ਵਿਵਾਦ ਜਿਹੜਾ ਹੈ ਉਹ ਚੱਲ ਰਿਹਾ ਦੁਨੀਆਂ ਦੀ ਸਿਆਸਤ ਦੇ ਵਿੱਚ। ਅਮਰੀਕਾ, ਇਰਾਨ ਤੇ ਇਜ਼ਰਾਈਲ, ਬਰਤਾਨੀਆ ਦੇ ਤਣਾਅ ਜਿਹੜੇ ਨੇ ਹੋਰ ਵੀ ਵੱਧ ਰਹੇ ਨੇ। ਇੱਕ ਪਾਸੇ ਅਮਰੀਕਾ ਜਿਹੜਾ ਇਰਾਨ ਦੇ ਨਾਲ ਆਡਾ ਲਾ ਕੇ ਬੈਠਾ ਹੈ, ਤੇ ਹੁਣ ਬਰਤਾਨੀਆ ਜਿਹੜਾ ਇਜ਼ਰਾਈਲ ਤੋਂ ਖਫਾ ਹੋ ਗਿਆ ਤੇ ਅੰਬੈਸੀਆਂ ਨੂੰ ਆਪਣਾ ਚੁੱਕਣ ਦਾ ਉਹਨਾਂ ਨੇ ਕਹਿ ਦਿੱਤਾ ਵੀ ਲੈ ਜਾਓ ਆਪਣਾ ਚੱਕ ਕੇ ਸਾਰਾ ਕੁਛ। ਇਸੇ ਤਰ੍ਹਾਂ ਹੀ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਪੰਜਾਬ ਬੰਦ ਬੀਜੇਪੀ ਦਾ ਯਾਤਰਾ ਢੰਗ ਤੇ ਬਾਬਾ ਸਾਹਿਬ ਅਸੀਂ ਸ਼ਰਮਿੰਦਾ, ਇਰਾਨ ਬੇਕਾਬੂ ਤੇ ਸ਼ੈਤਾਨ ਦਾ ਜਾਦੂ, ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਇਹਨਾਂ ਦੇ ਵਿੱਚ ਖੁੱਲਦਾ ਹੈ। ਤੇ ਨਾਲ ਆਪਣੇ ਨਾਲ ਜੁੜਨਗੇ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਜੀ, ਤੇ 15-20 ਮਿੰਟ ਤੱਕ ਮੈਂ ਤੁਹਾਡੇ ਨਾਲ ਖ਼ਬਰਾਂ ਦੀ ਸਾਂਝ ਪਾਉਂਦਾ ਹੈ ਤੇ ਫਿਰ ਗੱਲਾਂ ਬਾਤਾਂ ਆਪਾਂ ਚਲਾਉਂਦਾ ਹਾਂ। ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਜੋ ਰੇਲਵੇ ਸਟੇਸ਼ਨ ਕਾਹਦੇ ਲਈ ਬੰਦ ਕੀਤਾ ਗਿਆ, 36 ਦਿਨਾਂ ਲਈ ਬੰਦ ਕੀਤਾ, 442 ਟ੍ਰੇਨਾਂ ਰੱਦ ਕੀਤੀਆਂ ਨੇ ਉਹਦੇ ਵਿੱਚ। ਚੰਡੀਗੜ੍ਹ ਸਟੇਸ਼ਨ ਵੀਰਵਾਰ ਤੋਂ ਜਿਹੜਾ 36 ਦਿਨਾਂ ਦੇ ਲਈ ਬੰਦ ਰਹੇਗਾ ਤੇ ਅੱਜ ਤੋਂ, ਜਿਸ ਦੇ ਕਾਰਨ 15 ਅਕਤੂਬਰ ਤੱਕ 442 ਜਿਹੜੀਆਂ ਨੇ ਰੇਲ ਯਾਤਰਾਵਾਂ ਰੱਦ ਰਹਿਣਗੀਆਂ ਤੇ ਸਟੇਸ਼ਨ ਦੀ ਮੁੜ ਵਿਕਾਸ ਯੋਜਨਾ ਦੇ ਤਹਿਤ ਨਵੀਂ ਛੱਤ ਪਾਉਣ ਤੇ ਫੁੱਟ ਓਵਰ ਬ੍ਰਿਜ ਨੂੰ ਹਟਾਉਣ ਦੇ ਲਈ ਉੱਤਰੀ ਰੇਲਵੇ ਦੇ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਲੰਮਾ ਬਲਾਕ ਲਗਾਇਆ ਗਿਐ। ਯਾਤਰੀਆਂ ਦੀ ਸਹੂਲਤ ਦੇ ਲਈ ਸਟੇਸ਼ਨ ਨੂੰ 3 ਪੜਾਵਾਂ ਦੇ ਵਿਚ 12 ਦਿਨਾਂ ਦੇ ਵਿਚ ਵੰਡਿਆ ਤਾਂ ਜੋ ਬਾਕੀ ਹਿੱਸਾ ਜਿਹੜਾ ਚੱਲਦਾ ਰਹਿ ਸਕੇ। ਇਸ ਦੇ ਦੌਰਾਨ ਦਿੱਲੀ, ਕਾਲਕਾ, ਚੰਡੀਗੜ੍ਹ ਅੰਮ੍ਰਿਤਸਰ ਤੇ ਚੰਡੀਗੜ੍ਹ ਫਿਰੋਜ਼ਪੁਰ ਸਮੇਤ ਕਈ ਰੂਟਾਂ ਦੀਆਂ ਗੱਡੀਆਂ ਪ੍ਰਭਾਵਿਤ ਹੋਣਗੀਆਂ ਤੇ ਕਈ ਟ੍ਰੇਨਾਂ ਨੂੰ ਅੰਬਾਲਾ ਕੈਂਟ ਤੱਕ ਹੀ ਚਲਾਇਆ ਜਾਏਗਾ ਤੇ ਕੁਝ ਦੇ ਪਲੇਟਫਾਰਮ ਬਦਲੇ ਜਾਣਗੇ। ਯਾਤਰੀਆਂ ਦੀ ਸਹੂਲਤ ਦੇ ਲਈ ਜਿਹੜਾ ਸਾਬਰਮਤੀ ਅੰਮ੍ਰਿਤਸਰ ਜਿਹੜਾ ਸਮੇਤ 8 ਲੰਬੇ ਦੂਰੀ ਦੀਆਂ ਜਿਹੜੀਆਂ ਟ੍ਰੇਨਾਂ ਨੇ ਉਹਦਾ ਮੁਹਾਲੀ ਵਿਖੇ ਅਸਥਾਈ ਤੌਰ ਦੇ ਉੱਤੇ ਸਟਾਪ ਬਣਾਇਆ ਗਿਆ ਦੱਸਿਆ ਜਾਂਦਾ। ਇਹ ਬਲਾਕ ਪਿਥੋਰੀ ਅਮਾਵਸਿਆ ਹਰਤਾਲੀਕਾ ਤੀਜ ਤੇ ਗਣੇਸ਼ ਚਤੁਰਥੀ, ਪ੍ਰਿਤ ਪੱਖ ਅਤੇ ਸ਼ਰਦ ਨਵਰਾਤਰੀ ਜਿਹੇ ਮੁੱਖ ਤਿਉਹਾਰਾਂ ਦੇ ਸੀਜ਼ਨ ਦੇ ਦੌਰਾਨ ਆ ਰਿਹਾ ਤੇ ਜਿਸ ਦੇ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦੈ ਤੇ ਰੇਲਵੇ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਹੀ ਇਸ ਸਮਾਂ ਸੀਮਾ ਦੇ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਤੇ ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ NTES ਦੇ ਉੱਤੇ ਐਪ ਜਾਂ ਹੈਲਪਲਾਈਨ ਨੰਬਰ 139 ਦੇ ਰਾਹੀਂ ਆਪਣੀ ਟ੍ਰੇਨ ਦੀ ਸਥਿਤੀ ਜਿਹੜੀ ਜ਼ਰੂਰ ਜਾਂਚ ਲੈਣ। ਦੂਸਰੇ ਪਾਸੇ ਦੌਰ ਜਿਹੜਾ ਪੰਜਾਬ ਦਾ ਸਿਆਸਤ ਦੇ ਵਿਚ ਬਦਲ ਰਿਹਾ, ਧੱਕਾ ਮੁੱਕੀ ਦਾ ਮਾਹੌਲ ਜਿਹੜਾ ਵੱਧ ਰਿਹਾ। ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਲੜੇਗੀ ਹੁਣ ਚੋਣ। ਮਾਸੀ ਦੀ ਦੇਖ ਰੇਖ ਹੇਠ ਤਿਆਰੀਆਂ ਹੋ ਰਹੀਆਂ ਤੇ ਸਿਆਸੀ ਹਲਕਿਆਂ ਦੇ ਵਿਚ ਹਲਚਲ ਜਿਹੜੀ ਤੇਜ਼ ਹੋ ਰਹੀ ਹੈ। ਕੁਝ ਖਤਰਨਾਕ ਗੈਂਗਸਟਰ ਅਸਾਮ ਦੀ ਜੇਲ੍ਹ ਦੇ ਵਿਚ ਨਸ਼ਾ ਤਸਕਰੀ ਦੇ ਮਾਮਲੇ ਚ ਬੰਦ ਨੇ, ਪਰ ਉਹ ਜਿਹੜੇ ਨੇ ਉਨ੍ਹਾਂ ਦਾ ਪ੍ਰਭਾਵ ਅਜੇ ਵੀ ਘੱਟ ਨਹੀਂ ਹੋ ਸਕਿਆ। ਡੇਰਾ ਬਾਬਾ ਨਾਨਕ ਦੇ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਹੈ। ਪਰਿਵਾਰਕ ਜਿਹੜੇ ਦੱਸਦੇ ਨੇ ਮੈਂਬਰ ਕਿ ਮਿਲੀ ਖਾਸ ਜਾਣਕਾਰੀ ਅਨੁਸਾਰ ਜੱਗੂ ਦੀ ਜਿਹੜੀ ਹੈ ਇਕ ਕਰੀਬੀ ਮਹਿਲਾ ਦੋਸਤ ਹੈ ਡੇਰਾ ਬਾਬਾ ਨਾਨਕ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ। ਇਹ ਸਭ ਕੁਝ ਜੱਗੂ ਦੀ ਮਾਸੀ ਅਤੇ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਜਿਹੜੀ ਹੈ ਰਾਜਵਿੰਦਰ ਕੌਰ ਦੀ ਦੇਖ ਰੇਖ ਹੇਠ ਜਿਹੜੀ ਹੋ ਰਿਹਾ। ਕੁਝ ਦਿਨ ਪਹਿਲਾਂ ਹੀ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੇ ਵੀ ਆਪ ਦੇ ਵਿਚ ਸ਼ਾਮਲ ਹੋ ਕੇ ਜੀਰਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2019 ਦੇ ਵਿਚ ਜੱਗੂ ਦੀ ਪਤਨੀ ਜਿਹੜੀ ਸੀ ਘਰ ਦੇ ਵਿਚ ਰਹੱਸਮਈ ਹਾਲਾਤਾਂ ਦੇ ਵਿਚ ਮੌਤ ਹੋਣ ਤੋਂ ਬਾਅਦ ਇਹ ਮਹਿਲਾ ਦੋਸਤ ਉਸਦੇ ਕਰੀਬੀ ਆਈ ਹੈ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਵਿਦੇਸ਼ ਦੇ ਵਿਚ ਵਸੀ ਇਹ ਜਿਹੜੀ ਹੈ ਮਹਿਲਾ ਹੁਣ ਭਾਰਤ ਅਤੇ ਵਿਦੇਸ਼ ਦੇ ਵਿਚ ਜੱਗੂ ਦੀਆਂ ਜ਼ਿਆਦਾਤਰ ਸਰਗਰਮੀਆਂ ਦੇ ਨਾਲ ਨਾਲ ਉਸਦੇ ਵਿੱਤੀ ਕੰਮਾਂ ਨੂੰ ਵੀ ਸੰਭਾਲ ਰਹੀ ਹੈ। ਹਾਲ ਹੀ ਦੇ ਵਿਚ ਜਿਹੜਾ ਉਸਨੂੰ ਡੇਰਾ ਬਾਬਾ ਨਾਨਕ ਦੇ ਵਿਚ ਵੀ ਦੇਖਿਆ ਗਿਆ ਤੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਉਸਨੂੰ ਚੋਣ ਲੜਾਉਣ ਦਾ ਫੈਸਲਾ ਜੱਗੂ ਦੀ ਸਹਿਮਤੀ ਦੇ ਨਾਲ ਲਿਆ ਗਿਆ। ਜੱਗੂ ਦੇ ਖਿਲਾਫ ਕਈ ਅਪਰਾਧਕ ਮਾਮਲੇ ਦਰਜ ਨੇ ਤੇ ਪਰ ਅਜੇ ਤੱਕ ਕਿਸੇ ਵੀ ਮਾਮਲੇ ਦੇ ਵਿਚ ਉਸਨੂੰ ਸਜ਼ਾ ਨਹੀਂ ਹੋਈ ਹੈ ਕਿਉਂਕਿ ਕੋਈ ਵੀ ਗਵਾਹ ਉਸਦੇ ਖਿਲਾਫ਼ ਗਵਾਹੀ ਦੇਣ ਦੇ ਲਈ ਤਿਆਰ ਨਹੀਂ। ਇੱਥੋਂ ਤੱਕ ਕਿ ਉਸਦਾ ਨਾਂ FBI ਦੀਆਂ ਫਾਈਲਾਂ ਦੇ ਵਿਚ ਵੀ ਦਰਜ ਹੈ। ਪਰਿਵਾਰ ਨੇ ਪਹਿਲਾਂ ਜੱਗੂ ਦੀ ਮਾਸੀ ਰਾਜਵਿੰਦਰ ਕੌਰ ਜੋ ਕਿ ਇਲਾਕੇ ਦੇ ਵਿਚ ਮਾਸੀ ਦੇ ਵਜੋਂ ਮਸ਼ਹੂਰ ਨੇ ਉਹਨੂੰ ਵੀ ਉਮੀਦਵਾਰ ਦੇ ਵਜੋਂ ਤੈਅ ਕੀਤਾ ਸੀ। ਆਪਣੀ ਸਿਆਸੀ ਇੱਛਾ ਨੂੰ ਅੱਗੇ ਵਧਾਉਂਦਿਆਂ ਰਾਜਵਿੰਦਰ ਕੌਰ ਲਗਾਤਾਰ ਇਲਾਕੇ ਦੇ ਸਮਾਜਿਕ ਸਮਾਗਮਾਂ ਦੇ ਵਿਚ ਸ਼ਾਮਲ ਹੋ ਰਹੀ ਹੈ ਤੇ ਚੋਣ ਲੜਨ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਨ੍ਹਾਂ ਕਿਹਾ, ਹਾਂਜੀ ਅਸੀਂ ਚੋਣ ਲੜਾਂਗੇ ਤੇ ਬਾਕੀ ਅਕਾਲ ਪੁਰਖ ਦੀ ਮਰਜ਼ੀ ਅੱਗੇ ਦੱਸੇਗੀ ਕੀ ਕੁਝ ਜਿਹੜਾ ਵਾਪਰਦਾ ਹੈ। ਪਰਿਵਾਰ ਦੇ ਵੱਲੋਂ ਜਨਵਰੀ ਦੇ ਵਿਚ 200 ਲੋੜਵੰਦ ਕੁੜੀਆਂ ਦੇ ਸਮੂਹ ਵਿਆਹ ਕਰਵਾਉਣ ਦੀ ਜਿਹੜੀ ਸੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਉੱਤੇ ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਰਾਜਵਿੰਦਰ ਕੌਰ ਵੱਲੋਂ ਸਮਾਗਮਾਂ ਦੇ ਵਿਚ ਮਹਿੰਗੇ ਸ਼ਗਨ ਦਿੱਤੇ ਜਾ ਰਹੇ ਨੇ ਤੇ ਪੁਲਿਸ ਨੂੰ ਇਸ ਦੀ ਫੰਡਿੰਗ ਦੀ ਜਾਂਚ ਕਰਨੀ ਚਾਹੀਦੀ ਹੈ। ਦੂਜੇ ਪਾਸੇ ਦੋਸ਼ਾਂ ਦਾ ਜਵਾਬ ਦਿੰਦਿਆਂ ਰਾਜਵਿੰਦਰ ਕੌਰ ਨੇ ਆਖਿਆ ਕਿ ਸਾਡੇ ਕੋਲ ਜਦੋਂ ਪੈਸੇ ਨਹੀਂ ਸੀ ਤੇ ਅਸੀਂ ਤਾਂ ਵੀ ਲੋਕਾਂ ਦੀ ਸੇਵਾ ਕਰ ਰਹੀ ਸੀ ਤੇ ਹੁਣ ਪੈਸੇ ਹੈਗੇ ਆ, ਅਕਾਲ ਪੁਰਖ ਤੋਂ ਇਲਾਵਾ ਸਾਨੂੰ ਕੋਈ ਨਹੀਂ ਰੋਕ ਸਕਦਾ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਫੰਡਿੰਗ ਦੇ ਸਰੋਤਾਂ ਦੇ ਉੱਤੇ ਸਵਾਲ ਉਠਾਉਂਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਵਿਆਪਕ ਜਾਂਚ ਦੀ ਮੰਗ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੂਬੇ ਨੂੰ ਗੈਂਗਸਟਰ ਰਾਜ ਦੇ ਵੱਲ ਧੱਕ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਤਾਕਤਾਂ ਦੇ ਨਾਲ ਮਿਲਿਆ ਹੋਇਆ ਦੱਸਿਆ ਜਾਪਦਾ ਹੈ। ਤੇ ਪਿਛਲੇ ਕਈ ਸਾਲਾਂ ਤੋਂ 36 ਦਾ ਅੰਕੜਾ ਜਿਹੜਾ ਇਹਨਾਂ ਦੇ ਵਿਚ ਰਿਹਾ। ਜੱਗੂ ਭਗਵਾਨਪੁਰੀਆ ਤੇ ਰੰਧਾਵਾ ਸਾਹਿਬ ਜਿਹੜੇ ਨੇ ਸੰਸਦ ਮੈਂਬਰ ਤੇ ਇਹ ਮਾਮਲੇ ਜਿਹੜੇ ਉੱਠ ਰਹੇ ਆ। ਅਗਲੀ ਖਬਰ ਦੇ ਵੱਲ ਨੂੰ ਚੱਲੀਏ ਤੇ ਪੰਜਾਬ ਦੇ ਵਿੱਚ ਖੁਦਕੁਸ਼ੀ ਮਾਮਲਾ। ਬੋਲੇ ਨੇ ਭਾਈ ਆਪਣੇ ਰਾਹੁਲ ਗਾਂਧੀ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਹੋ ਰਹੇ ਨੇ, ਦੇਖਦੇ ਆ ਕੀ ਕੁਝ ਬਣਦਾ। ਮੁੱਖ ਮੰਤਰੀ ਨੂੰ ਹਰਪਾਲ ਚੀਮਾ ਤੋਂ ਤੁਰੰਤ ਅਸਤੀਫਾ ਲੈਣਾ ਚਾਹੀਦਾ, ਰਾਹੁਲ ਗਾਂਧੀ ਇਹ ਕਹਿੰਦੇ ਆ। ਰਾਹੁਲ ਗਾਂਧੀ ਨੂੰ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਲਾਸ਼ਾਂ ਤੇ ਸਿਆਸਤ ਨਾ ਕਰੋ, ਤੇ ਇਸੇ ਤਰ੍ਹਾਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵੀ ਕੁਝ ਨਾ ਕੁਝ ਗੁਣਗੁਣਾਉਣ ਲੱਗੇ ਨੇ ਕੁਝ ਮੁੱਦਿਆਂ ਦੇ ਉੱਤੇ, ਪਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਚੁੱਪ ਨੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਆਪ ਸਰਕਾਰ ਤੇ ਉਸ ਪਿੰਡ ਵਾਸੀ ਦੀ ਕਥਿਤ ਖੁਦਕੁਸ਼ੀ ਨੂੰ ਲੈ ਕੇ ਜਿਹੜਾ ਤਿੱਖਾ ਹਮਲਾ ਬੋਲਿਆ, ਜਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆਂ ਦੀ ਬੇਰੋਕ ਸਪਲਾਈ ਦੇ ਬਾਰੇ ਸਵਾਲ ਕੀਤਾ। ਆਗੂ ਨੇ ਜਿਹੜਾ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਜਿਹੜਾ ਮੰਤਰੀ ਤੋਂ ਅਸਤੀਫਾ ਲੈਣਾ ਚਾਹੀਦਾ ਤੇ ਇਕ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ। ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦਾ 47 ਸਾਲਾਂ ਦਲਿਤ ਗੁਲਜ਼ਾਰ ਸਿੰਘ ਕਥਿਤ ਤੌਰ ਦੇ ਉੱਤੇ ਜ਼ਹਿਰ ਨਿਗਲਣ ਤੋਂ ਬਾਅਦ ਸੋਮਵਾਰ ਰਾਤ ਨੂੰ ਮਰ ਗਿਆ ਸੀ ਤੇ ਉਸਦੇ ਪਰਿਵਾਰ ਨੇ ਕਿਹਾ ਕਿ ਉਸਨੇ ਇਕ ਦਿਨ ਪਹਿਲਾਂ 6 ਸਤੰਬਰ ਨੂੰ ਦਿੜਬਾ ਦੇ ਵਿਚ ਇਕ ਸਮਾਗਮ ਦੇ ਦੌਰਾਨ ਵਿੱਤ ਮੰਤਰੀ ਨੂੰ ਖੇਤਰ ਦੇ ਵਿਚ ਨਸ਼ਿਆਂ ਦੀ ਸਪਲਾਈ ਦੇ ਬਾਰੇ ਸਵਾਲ ਕੀਤਾ ਸੀ। ਟੈਕਸ ਦੇ ਉੱਤੇ ਹਿੰਦੀ ਦੇ ਵਿਚ ਪੋਸਟ ਦੇ ਵਿਚ ਗਾਂਧੀ ਨੇ ਲਿਖਿਆ ਕਿ ਪੰਜਾਬ ਦੀ ਆਪ ਸਰਕਾਰ ਤਹਿਤ ਇਕ ਖਤਰਨਾਕ ਪੈਟਰਨ ਜਿਹੜਾ ਉਭਰ ਰਿਹਾ, ਜੇ ਤੁਸੀਂ ਸਰਕਾਰ ਦੀਆਂ ਨਾਕਾਮੀਆਂ ਦੇ ਬਾਰੇ ਸਵਾਲ ਕਰਦੇ ਹੋ ਤਾਂ ਜਵਾਬ ਧਮਕੀਆਂ ਤੇ ਤਸ਼ੱਦਦ ਦੇ ਰੂਪ ਦੇ ਵਿਚ ਆਵੇਗਾ। ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਗੁਲਜ਼ਾਰ ਸਿੰਘ ਜੀ, ਜਿਨ੍ਹਾਂ ਨੂੰ ਆਪਣੇ ਪੁੱਤ ਨੂੰ ਨਸ਼ਿਆਂ ਦਾ ਸ਼ਿਕਾਰ ਹੁੰਦਿਆਂ ਦੇਖਣਾ ਪੈ ਗਿਆ, ਉਨ੍ਹਾਂ ਨੇ ਵਿੱਤ ਮੰਤਰੀ ਨੂੰ ਸਿਰਫ ਇੰਨਾ ਹੀ ਪੁੱਛਿਆ ਕਿ ਸਰਕਾਰ ਨਸ਼ਾ ਤਸਕਰੀ ਨੂੰ ਰੋਕਣ ਦੇ ਵਿਚ ਇੰਨੀ ਬੁਰੀ ਤਰ੍ਹਾਂ ਕਿਉਂ ਅਸਫਲ ਰਹੀ ਹੈ, ਸਿਰਫ ਇਸ ਦੇ ਲਈ ਉਨ੍ਹਾਂ ਨੂੰ ਇੰਨੇ ਤਸੀਹੇ ਦਿੱਤੇ ਗਏ ਤੇ ਬੇਇੱਜ਼ਤ ਕੀਤਾ ਗਿਆ ਤੇ ਮਾਫ਼ੀ ਮੰਗਣ ਦੇ ਲਈ ਇਨ੍ਹਾਂ ਤਨਾਅ ਦੇ ਮਾਹੌਲ ਦੇ ਵਿਚੋਂ ਜਿਹੜਾ ਗੁਜ਼ਰਨਾ ਪਿਆ, ਉਨ੍ਹਾਂ ਨੇ ਜ਼ਹਿਰ ਨਿਗਲ ਲਈ ਆਖਿਰ ਚ। ਸਾਬਕਾ ਕਾਂਗਰਸ ਮੁਖੀ ਨੇ ਕਿਹਾ ਕਿ ਇਲਾਜ ਤੋਂ ਬਿਨਾਂ ਇਕ ਹਸਪਤਾਲ ਦੂਜੇ ਹਸਪਤਾਲ ਭਟਕਦਿਆਂ ਉਹਨੇ ਆਖਿਰਕਾਰ ਆਪਣੀ ਜ਼ਿੰਦਗੀ ਦੀ ਲੜਾਈ ਜਿਹੜੀ ਹਾਰ ਹੀ ਦਿੱਤੀ। ਤੇ ਕਾਂਗਰਸ ਨੇ ਮੰਗਲਵਾਰ ਨੂੰ ਚੀਮਾ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਸੀ, ਜਿਸ ਦੇ ਵਿਚ ਕਿਹਾ ਗਿਆ ਸੀ ਕਿ ਉਹ ਉਸਦੀ ਮੌਤ ਦੇ ਲਈ ਜ਼ਿੰਮੇਵਾਰ ਨੇ। FIR ਦਰਜ ਕਰਨ ਦਾ ਮਾਮਲਾ ਤੇ ਰਾਹੁਲ ਗਾਂਧੀ ਨੇ ਚੁੱਕਿਆ ਸਾਰਾ ਕੁਝ। ਤੇ ਪੰਜਾਬ ਕਿਸਾਨ ਪੰਚਾਇਤ ਫਰੀਦਕੋਟ ਦੇ ਵਿਚ ਕਿਸਾਨ ਪੰਚਾਇਤ ਤੋਂ ਪਹਿਲਾਂ ਡੱਲੇਵਾਲ ਸਮੇਤ ਕਿਸਾਨ ਆਗੂ ਨਜ਼ਰਬੰਦ ਕਰ ਲਏ ਗਏ। ਇਕ ਜਿਹੜਾ ਅਹਤਿਆਤੀ ਕਾਰਵਾਈ ਦੇ ਤਹਿਤ ਪੁਲਿਸ ਨੇ ਅੱਜ ਫਰੀਦਕੋਟ ਵਿਖੇ ਤੈਅ ਕਿਸਾਨ ਪੰਚਾਇਤ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਪ੍ਰਮੁੱਖ ਜਿਹੜੇ ਕਿਸਾਨ ਯੂਨੀਅਨ ਆਗੂਆਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਨਜ਼ਰਬੰਦ ਕਰ ਦਿੱਤਾ। ਕਾਡਰਾਂ ਨੂੰ ਇਸ ਸਮਾਗਮ ਦੇ ਲਈ ਇਕੱਠੇ ਹੋਣ ਤੋਂ ਰੋਕਣ ਲਈ ਮੁੱਖ ਯੂਨੀਅਨ ਆਗੂਆਂ ਦੇ ਘਰਾਂ ਨੇੜੇ ਸਵੇਰੇ ਸਵੇਰੇ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਸਨ, ਜਿਸ ਦੇ ਨਾਲ ਉਨ੍ਹਾਂ ਦੀ ਆਵਾਜਾਈ ਸੀਮਤ ਜਿਹੜੀ ਕਰ ਦਿੱਤੀ ਗਈ। ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਡੱਲੇਵਾਲ ਨੇ ਸੂਬਾ ਸਰਕਾਰ ਤੇ ਦੋਸ਼ ਲਾਇਆ ਕਿ ਉਹ ਸਖ਼ਤ ਹਥਕੰਡਿਆਂ ਰਾਹੀਂ ਜਮਹੂਰੀ ਰੋਸ ਪ੍ਰਦਰਸ਼ਨ ਨੂੰ ਦਬਾਉਣ ਦੇ ਲਈ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਇਕ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਇਹ ਸ਼ਾਂਤਮਈ ਜਮਹੂਰੀ ਅੰਦੋਲਨ ਨੂੰ ਕੁਚਲਣ ਦੀ ਸਿੱਧੀ ਕੋਸ਼ਿਸ਼ ਹੈ। ਸਰਕਾਰ ਸੋਚਦੀ ਹੈ ਕਿ ਉਹ ਸਾਨੂੰ ਸਾਡੇ ਘਰਾਂ ਦੇ ਵਿਚ ਬੰਦ ਕਰਕੇ ਸਾਡੀ ਆਵਾਜ਼ ਨੂੰ ਦਬਾ ਸਕਦੀ ਹੈ, ਪਰ ਅਜਿਹੀਆਂ ਜ਼ਬਰਦਸਤੀ ਕਾਰਵਾਈਆਂ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕਣਗੀਆਂ। ਇਨ੍ਹਾਂ ਰਾਜ ਪ੍ਰਯੋਜਿਤ ਰੁਕਾਵਟਾਂ ਦੇ ਬਾਵਜੂਦ ਸਾਡੇ ਜਾਇਜ਼ ਅਧਿਕਾਰਾਂ ਦੇ ਲਈ ਸੰਘਰਸ਼ ਜਾਰੀ ਰਹੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਤੇ ਖੇਤਰ ਦੇ ਵਿਚ ਸੰਭਾਵੀ ਵਿਘਨ ਤੋਂ ਬਚਣ ਦੇ ਲਈ ਅਹਤਿਆਤੀ ਜਿਹੜੀ ਆ ਉਪਾਅ ਕੀਤੇ ਗਏ ਸਨ ਤੇ ਇਸ ਦੇ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਤੀਨਿਧਾਂ ਨੇ ਸਮਰਥਕਾਂ ਨੂੰ ਦ੍ਰਿੜ ਰਹਿਣ ਦਾ ਸੱਦਾ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੇ ਆਗੂਆਂ ਤੋਂ ਪਾਬੰਦੀਆਂ ਤੁਰੰਤ ਨਾ ਹਟਾਈਆਂ ਗਈਆਂ ਤੇ ਤਿੱਖੇ ਸੰਘਰਸ਼ ਕੀਤੇ ਫਿਰ ਜਾਣਗੇ। ਫਰੀਦਕੋਟ ਦਾ ਅੰਦੋਲਨ ਇਸ ਸਾਲ 30 ਮਾਰਚ ਤੋਂ ਸ਼ੁਰੂ ਹੋਇਆ, ਜਦੋਂ ਦੋ ਕਿਸਾਨ ਭਰਾਵਾਂ ਦੀ ਖੁਦਕੁਸ਼ੀ ਤੋਂ ਬਾਅਦ ਕਿਸਾਨ ਮੋਰਚਾ ਸ਼ੁਰੂ ਹੋਇਆ। ਇਸ ਘਟਨਾ ਨੇ ਜ਼ਿਲ੍ਹੇ ਦੇ ਵਿਚ ਯੂਨੀਅਨ ਕਾਡਰਾਂ ਨੂੰ ਲਾਮਬੰਦ ਕੀਤਾ ਤੇ ਪ੍ਰਸ਼ਾਸਨ ਦੇ ਨਾਲ ਲੰਬਾ ਟਕਰਾਅ ਸ਼ੁਰੂ ਕਰ ਦਿੱਤਾ। ਉਦੋਂ ਤੋਂ ਪ੍ਰਦਰਸ਼ਨ ਵੱਖ ਵੱਖ ਰੂਪਾਂ ਦੇ ਵਿਚ ਜਾਰੀ ਨੇ ਤੇ ਜਿਸ ਦੇ ਵਿਚ ਕਿਸਾਨ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ ਵਾਰ ਅਧਿਕਾਰੀਆਂ ਦੇ ਨਾਲ ਟਕਰਾਅ ਜਿਹੜਾ ਕੀਤਾ। ਇਸੇ ਤਰ੍ਹਾਂ ਗੱਲ ਕਰੀਏ ਤੇ ਪੰਜਾਬ ਸਰਕਾਰ ਨੇ ਆਖਰ ਖੋਲਿਆ ਗੱਲਬਾਤ ਦਾ ਰਾਹ ਹੈ ਤੇ ਮੁੱਖ ਸਕੱਤਰ ਵੱਲੋਂ ਕਾਰਵਾਈ ਪੱਤਰ ਵਾਪਸ ਲੈਣ ਦੇ ਉੱਤੇ ਸਹਿਮਤੀ ਬਣ ਗਈ ਹੈ ਆਪਣੇ ਮੁਲਾਜ਼ਮਾਂ ਦੇ ਨਾਲ। ਪੰਜਾਬ ਸਰਕਾਰ ਨੇ ਆਖਰ ਹੜਤਾਲੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਦਾ ਰਾਹ ਖੋਲ ਲਿਆ, ਜਿਸ ਦੇ ਪਹਿਲੇ ਪੜਾਅ ਦੇ ਵਿਚ ਅੱਜ ਮੁੱਖ ਸਕੱਤਰ ਪੱਧਰ ਦੀ ਪਲੇਠੀ ਮੀਟਿੰਗ ਹੋਈ ਹੈ ਤੇ ਮੁਲਾਜ਼ਮਾਂ ਦੇ ਸੰਘਰਸ਼ ਦੇ ਕਾਰਨ ਜਿੱਥੇ ਸਰਕਾਰੀ ਦਫ਼ਤਰਾਂ ਦੇ ਵਿਚ ਕੰਮ ਪ੍ਰਭਾਵਿਤ ਹੋਣ ਲੱਗ ਪਿਆ, ਉਥੇ ਸੂਬਾ ਸਰਕਾਰ ਦੀ ਛਵੀ ਨੂੰ ਵੀ ਸੱਟ ਵੱਜਣ ਲੱਗੀ। ਕਈ ਦਿਨਾਂ ਦੇ ਡੈਡ ਲਾਕ ਮਗਰੋਂ ਆਖਰ ਅਧਿਕਾਰੀ ਪੱਧਰ ਦੀ ਗੱਲਬਾਤ ਸ਼ੁਰੂ ਕੀਤੀ ਗਈ ਤੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਵੀ ਮਸਲਾ ਨਿਬੇੜਨ ਦੇ ਲਈ ਅੱਜ ਮੀਟਿੰਗ ਦਾ ਦੌਰ ਜਿਹੜਾ ਸ਼ੁਰੂ ਕਰ ਦਿੱਤਾ। ਮੀਟਿੰਗ ਜਿਹੜੀ ਆ ਮੁੱਖ ਸਕੱਤਰ ਕੇ ਏ ਪੀ ਸਿਨਹਾ ਦੇ ਸਿਨਹਾ ਨੇ ਅੱਜ ਮੁਲਾਜ਼ਮ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਜਿਸਦੇ ਵਿਚ ਮੁੱਖ ਸਕੱਤਰ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਜਿਹੜਾ ਵਾਪਸ ਲੈਣ ਦੇ ਲਈ ਸਹਿਮਤ ਹੋ ਗਏ ਤੇ ਜਿਨ੍ਹਾਂ ਦੇ ਵਿਚ ਹੜਤਾਲੀ ਮੁਲਾਜ਼ਮਾਂ ਨੂੰ ਦਿੱਤੇ ਕਾਰਨ ਦੱਸੋ ਨੋਟਿਸ ਅਤੇ ਦੂਸਰਾ ਲੰਘੇ ਕੱਲ੍ਹ ਕੰਮ ਨਹੀਂ ਤਾਂ ਤਨਖਾਹ ਨਹੀਂ ਬਾਰੇ ਜਾਰੀ ਪੱਤਰ ਸ਼ਾਮਲ ਨੇ ਤੇ ਸਾਂਝਾ ਮੁਲਾਜ਼ਮ ਮੰਚ ਦੇ ਵੱਲੋਂ ਲੰਘੇ ਕੱਲ੍ਹ ਕਲਮ ਛੋੜ ਹੜਤਾਲ ਨੂੰ 11 ਸਤੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕਰ ਲਿਆ ਗਿਆ ਸੀ ਤੇ ਅੱਜ ਦੀ ਮੀਟਿੰਗ ਸਿਰਫ਼ ਮੁਲਾਜ਼ਮਾਂ ਖਿਲਾਫ਼ ਜਾਰੀ ਹੋਏ ਪੱਤਰਾਂ ਦੇ ਨਾਲ ਸੀਮਤ ਸੀਗੀ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਅੱਜ ਮੁੱਖ ਸਕੱਤਰ ਨੇ ਮੁਲਾਜ਼ਮਾਂ ਆਗੂਆਂ ਦੇ ਨਾਲ ਮੀਟਿੰਗ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਨੂੰ ਵਾਪਸ ਲੈਣ ਜਾਣੀ ਕਿ ਜਿਹੜੇ ਨੋਟਿਸ ਦਿੱਤੇ ਆ ਉਹ ਵਾਪਸ ਲਏ ਜਾਣਗੇ ਸਹਿਮਤੀ ਦੇ ਦਿੱਤੀ ਹੈ ਤੇ ਉਨ੍ਹਾਂ ਕਿਹਾ ਕਿ ਹੁਣ ਬਾਕੀ ਮੁਲਾਜ਼ਮਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਿਸ ਮਗਰੋਂ ਅਗਲਾ ਫੈਸਲਾ ਲਿਆ ਜਾਵੇਗਾ। ਦੇਖਿਆ ਜਾਵੇ ਤਾਂ ਸੂਬਾ ਸਰਕਾਰ ਨੇ ਸਿਆਸੀ ਨੁਕਸਾਨ ਦੇ ਡਰੋਂ ਆਖਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਜੋ ਮੁਲਾਜ਼ਮਾਂ ਦਾ ਬਕਾਇਆ ਮਹਿੰਗਾਈ ਭੱਤੇ ਦਾ ਮਾਮਲਾ ਹੈ ਤੇ ਉਸ ਤੇ ਹਾਲੇ ਕੋਈ ਚਰਚਾ ਮੀਟਿੰਗ ਦੇ ਵਿਚ ਨਹੀਂ ਹੋ ਸਕੀ ਹੈ। ਇਸੇ ਤਰ੍ਹਾਂ ਭਾਜਪਾ ਨੇ ਆਪ ਸਰਕਾਰ ਨੂੰ ਵੀ ਘੇਰਿਆ ਇਸ ਮੁੱਦੇ ਦੇ ਉੱਤੇ ਕਹਿੰਦੇ ਨੌ ਵਰਕ ਨੌ ਪੇ ਦਾ ਨਿਯਮ ਪਹਿਲਾਂ ਆਪ ਦੇ ਉੱਤੇ ਲਾਗੂ ਹੋਵੇ ਤੇ ਕੇਵਲ ਸਿੰਘ ਢਿੱਲੋਂ ਹੋਣਾ ਨੇ ਭਾਜਪਾ ਦੇ ਜਿਹੜੇ ਨੇ ਪ੍ਰਧਾਨ ਨੇ ਸੂਬਾ ਪ੍ਰਧਾਨ ਉਨ੍ਹਾਂ ਨੇ ਬਿਆਨ ਦਿੱਤਾ ਇਹਨੂੰ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਦੂਸਰੇ ਪਾਸੇ ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਜੋ ਆਪਣੀ ਖ਼ਬਰ ਲੱਗੀ ਹੈ ਪਰ ਇਸ ਨੂੰ ਵਿਸਤਾਰ ਦੇ ਨਾਲ ਸੈਣੀ ਸਾਹਿਬ ਦੇ ਨਾਲ ਆਪਾਂ ਵਿਚਾਰਾਂਗੇ ਅਸਲ ਦੇ ਮੁੱਦਾ ਕੀ ਹੈ। ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਲੱਗੀ ਹੈ ਤੇ ਚੰਡੀਗੜ੍ਹ ਕੋਰਟ ਦਾ ਜਸਟਿਸ ਰਣਜੀਤ ਸਿੰਘ ਮਜੀਠੀਆ ਤੇ ਖਹਿਰਾ ਨੂੰ ਜਿਹੜੇ ਇਹਦੇ ਬਾਰੇ ਹੁਕਮ ਆਏ ਨੇ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਖਿਲਾਫ਼ ਰਿਸ਼ਵਤ ਦੀ ਮੰਗ ਦੇ ਕਥਿਤ ਦੋਸ਼ਾਂ ਦੇ ਨਾਲ ਜੁੜੀ ਕੋਈ ਵੀ ਬੇਬੁਨਿਆਦ ਤੇ ਬਦਨਾਮ ਕਰਨ ਵਾਲੀ ਜਿਹੜੀ ਹੈ ਸਮੱਗਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਿਸੇ ਹੋਰ ਮਾਧਿਅਮ ਦੇ ਰਾਹੀਂ ਪ੍ਰਕਾਸ਼ਿਤ ਕਰਨ ਫੈਲਾਉਣ ਜਾਂ ਜਾਰੀ ਕਰਨ ਤੋਂ ਅਦਾਲਤ ਤੇ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ ਦੇ ਉੱਤੇ ਜਿਹੜੀ ਰੋਕ ਲਾ ਦਿੱਤੀ ਹੈ। ਚੰਡੀਗੜ੍ਹ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਡਾਕਟਰ ਪ੍ਰੀਕਸ਼ਿਤ ਨੇ ਜਿਹੜਾ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਹਰਜਾਨੇ ਅਤੇ ਜਿਹੜਾ ਹੁਕਮਨਾਮੇ ਦੇ ਲਈ ਦਾਇਰ ਮੁਕੱਦਮੇ ਦੇ ਉੱਤੇ ਹੁਕਮ ਪਾਸ ਕੀਤਾ ਤੇ ਅਦਾਲਤ ਨੇ ਮੁਕੱਦਮੇ ਤੇ ਸਟੇਅ ਅਰਜ਼ੀ ਦੇ ਨੋਟਿਸ ਜਿਹੜੇ ਨੇ ਪ੍ਰਤੀਵਾਦੀਆਂ ਨੂੰ 30 ਸਤੰਬਰ 2026 ਦੇ ਲਈ ਜਾਰੀ ਕੀਤੇ ਨੇ। ਇੱਥੇ ਅੱਗੇ ਦੇਖੀਏ ਤਾਂ ਇੱਕ ਖ਼ਬਰ ਹੋਰ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਵੈਸੇ ਇਹ ਖ਼ਬਰ ਕਾਫ਼ੀ ਲੰਬੀ ਹੈ ਤੇ ਜ਼ਰੂਰ ਆਪਾਂ ਡਿਸਕਸ ਕਰ ਲੈਣੀ ਹੈ ਸੈਣੀ ਸਾਹਿਬ ਦੇ ਨਾਲ। ਬੀਜੇਪੀ ਜਿਹੜੀ ਹੈ ਉਹ ਵੀ ਹੁਣ ਪੰਜਾਬ ਦੀ ਯਾਤਰਾ ਕਰੇਗੀ। ਅਮਿਤ ਸ਼ਾਹ ਤੇ ਨਿਤਿਨ ਨਵੀਨ ਹੋਣਗੇ ਭਾਜਪਾ ਦੀ ਜਿਹੜਾ ਪੰਜਾਬ ਯਾਤਰਾ ਦਾ ਖਾਸ ਚਿਹਰਾ। ਨਸ਼ਾ ਮੁਕਤ ਪੰਜਾਬ ਯਾਤਰਾ ਭਾਜਪਾ ਦੀ 13 ਦਿਨਾਂ ਯਾਤਰਾ ਦੇ ਵਿੱਚ ਚੱਲਣਗੇ ਵੱਡੇ ਰੱਥ ਹੁਣ ਤੇ ਬੀਜੇਪੀ ਜਿਹੜਾ ਦੀਵੇ ਬਾਲ ਕੇ ਮਨਾਏਗੀ ਪੀਐਮ ਮੋਦੀ ਦੇ ਜਨਤਕ ਜਿਹੜਾ ਜੀਵਨ ਦੇ 25 ਸਾਲ ਪੂਰੇ ਹੋਣ ਦੇ ਉੱਤੇ ਜਸ਼ਨ 17 ਸਤੰਬਰ ਤੋਂ ਸ਼ੁਰੂ ਇਹ ਹੋਵੇਗਾ। ਨਾਲ ਨਾਲ ਇਹ ਮੁਹਿੰਮ ਪੂਰੇ ਜਿਹੜੀ ਭਾਰਤ ਦੇ ਵਿੱਚ ਚੱਲੇਗੀ ਤੇ ਪ੍ਰਧਾਨ ਮੰਤਰੀ ਦੇ ਸੇਵਾ ਭਾਵ ਵਾਲੇ ਜੀਵਨ ਪ੍ਰਤੀ ਜਿਹੜਾ ਸ਼ੁਕਰਗੁਜ਼ਾਰੀ ਦੇ ਵਜੋਂ ਦੀਵੇ ਜਗਾਏ ਜਾਣਗੇ। ਭਾਈ ਹੁਣ ਮਤਲਬ ਕਿ ਦੀਵਾ ਲੈ ਕੇ ਰੱਖ ਲਓ, ਇੱਕ ਇੱਕ ਘਰ ਜਗਾਉਣਾ ਪੈਣਾ ਤੁਹਾਨੂੰ, ਜਿੱਦਾਂ ਪਹਿਲਾਂ ਥਾਲੀਆਂ ਵਜਾਉਣੀਆਂ ਪਈਆਂ ਸੀ। ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਇਹ ਚੋਣ ਮੁਹਿੰਮ 17 ਸਤੰਬਰ ਜਾਣੀ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗੀ, ਜਿਸ ਦਿਨ ਮੋਦੀ ਨੇ 2001 ਦੇ ਵਿੱਚ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਨਤਕ ਅਹੁਦੇ ਦੀ ਸਹੁੰ ਚੁੱਕੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਵੱਡੀ ਤਿਆਰੀ ਦੇ ਤਹਿਤ 18 ਤੋਂ 30 ਸਤੰਬਰ ਤੱਕ ਪੰਜਾਬ ਭਰ ਦੇ ਵਿੱਚ ਕੱਢੀ ਜਾਣ ਵਾਲੀ ਪਾਰਟੀ ਦੀ 12 ਦਿਨਾਂ ਦੀ ਯਾਤਰਾ ਦਾ ਮੁੱਖ ਜਿਹੜਾ ਆਕਰਸ਼ਣ ਹੋਣਗੇ। ਇਹ ਯਾਤਰਾ 18 ਸਤੰਬਰ ਨੂੰ 4 ਥਾਵਾਂ ਤੋਂ ਇੱਕੋ ਸਮੇਂ ਹਰੀ ਝੰਡੀ ਦਿੱਤੀ ਜਾਏਗੀ, ਰਵਾਨਾ ਕੀਤੀ ਜਾਓ ਜਲੰਧਰ ਦੇ ਇੱਕ ਮੰਦਰ ਦੇ ਵਿੱਚ ਜਾ ਕੇ ਸਮਾਪਤ ਹੋਏਗੀ ਜੋ ਇਸ ਦੀ ਸਮਾਪਤੀ ਨੂੰ ਦਰਸਾਏਗੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ, ਫੌਜੀ ਬਹਾਦਰੀ ਤੇ ਭਾਜਪਾ ਦੀ ਵਿਚਾਰਧਾਰਕ ਵਿਰਾਸਤ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ 4 ਸ਼ੁਰੂਆਤੀ ਸਥਾਨਾਂ ਨੂੰ ਬਹੁਤ ਸੋਚ ਸਮਝ ਕੇ ਚੁਣਿਆ ਹੈ। ਇੱਕ ਪਾਸਾ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ ਜਿੱਥੇ ਸਿੱਖ ਧਰਮ ਦੇ 5 ਤਖ਼ਤਾਂ ਦੇ ਵਿੱਚੋਂ ਇੱਕ ਤਖ਼ਤ ਦਮਦਮਾ ਸਾਹਿਬ ਸਥਿਤ ਹੈ ਤੇ ਦੂਜਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਤੀਜਾ ਫਾਜ਼ਿਲਕਾ ਦੇ ਵਿੱਚ ਵੀਰ ਭੂਮੀ ਯਾਦਗਾਰ ਵਿਖੇ ਸ਼ੁਰੂ ਹੋਏਗਾ ਤੇ ਜੋ 1971 ਦੀ ਜੰਗ ਦੇ ਦੌਰਾਨ ਭਾਰਤੀ ਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਹੋਈ ਭਿਆਨਕ ਹੱਥੋਂ ਹੱਥ ਲੜਾਈ ਦੇ ਨਾਲ ਜੁੜਿਆ ਸਥਾਨ ਹੈ। ਚੌਥਾ ਜੰਮੂ ਕਸ਼ਮੀਰ ਸਰਹੱਦ ਦੇ ਉੱਤੇ ਪਠਾਨਕੋਟ ਨੇੜੇ ਲਖਨਪੁਰ ਵਿਖੇ ਸ਼ਿਆਮਾ ਪ੍ਰਸਾਦ ਮੁਖੀ ਤੋਂ ਸ਼ੁਰੂ ਹੋਵੇਗਾ ਤੇ ਜਿੱਥੇ ਜਨ ਸੰਘ ਦੇ ਬਾਨੀ ਨੂੰ 1953 ਦੇ ਵਿਚ ਬਿਨਾਂ ਪਰਮਿਟ ਦੇ ਰਾਜ ਦੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਯਾਤਰਾ ਦੇ ਨਾਮ ਨੂੰ 13 ਸਤੰਬਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿਚ ਅੰਤਮ ਰੂਪ ਦਿੱਤਾ ਜਾਏਗਾ। ਇਸ ਕਾਰਵਾਈ ਨੂੰ ਸਾਰੀਆਂ 117 ਵਿਧਾਨ ਸਭਾ ਸੀਟਾਂ ਦੇ ਉੱਤੇ ਤੇ ਆਪਣੇ ਤੌਰ ਦੇ ਉੱਤੇ ਚੋਣ ਲੜਨ ਦੇ ਭਾਜਪਾ ਦੇ ਸੰਕਲਪ ਦੇ ਇਕ ਸ਼ੁਰੂਆਤੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਸੂਬਾ ਇਕਾਈ ਦੇ ਨੇਤਾਵਾਂ ਨੇ ਦੁਹਰਾਇਆ ਕਿ 2027 ਦੀਆਂ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂ ਹੋਏਗਾ। ਯਾਤਰਾ ਦੇ ਅੰਤਮ ਪ੍ਰੋਗਰਾਮ ਦੇ ਉੱਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਤੇ ਭਾਜਪਾ ਦੀਆਂ ਜ਼ਿਲ੍ਹਾ ਇਕਾਈਆਂ ਸੂਬਾ ਪਾਰਟੀਆਂ ਪ੍ਰਧਾਨ ਕੇਵਲ ਢਿੱਲੋਂ ਤੇ ਸੰਗਠਨ ਸਕੱਤਰ ਮੰਤਰੀ ਜਿਹੜੇ ਨੇ ਸ੍ਰੀ ਨਿਵਾਸ ਸੂਲ ਨਾਲ ਰੂਟ ਸਥਾਨਕ ਅਤੇ ਪ੍ਰਬੰਧਾਂ ਤੇ ਹਰ ਸਟਾਪ ਦੇ ਉੱਤੇ ਨੇਤਾਵਾਂ ਦੇ ਸਮਾਂ ਸਾਰਣੀ ਨੂੰ ਪੱਕਾ ਕਰਨ ਦੇ ਲਈ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਚੁੱਕਿਆ। ਅੱਜ ਸਭ ਦੀ ਸਭ ਤੋਂ ਵੱਡੀ ਖ਼ਬਰ ਰਹੀ ਹੈ ਪੰਜਾਬ ਦੇ ਵਿਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਨੂੰ ਲੈ ਕੇ। ਬਾਲਮੀਕ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ। ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਜਿਹੜਾ ਉਹਦੇ ਇਕ ਹਿੱਸੇ ਨੂੰ ਜਾਮ ਕੀਤਾ ਗਿਆ। ਲੁਧਿਆਣਾ ਦੇ ਵਿਚ ਜਲੰਧਰ ਬਾਈਪਾਸ ਚੌਂਕ ਸਥਿਤ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਕੁਝ ਅਣਪਛਾਤੇ ਲੋਕਾਂ ਨੇ ਬੇਅਦਬੀ ਕਰ ਦਿੱਤੀ, ਜਿਸ ਤੋਂ ਬਾਅਦ ਵੱਖ ਵੱਖ ਬਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਅੱਜ ਲੁਧਿਆਣਾ ਬੰਦ ਕਰ ਰੱਖਿਆ, ਸੱਦਾ ਵੀ ਦਿੱਤਾ ਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਦੀ ਦੱਸੀ ਜਾਂਦੀ ਹੈ, ਜਿਸ ਦੇ ਨਾਲ ਵਾਲਮੀਕ ਭਾਈਚਾਰੇ ਦੇ ਵਿਚ ਭਾਰੀ ਰੋਸ ਫੈਲ ਗਿਆ ਤੇ ਬੰਦ ਦੇ ਸੱਦੇ ਤੋਂ ਬਾਅਦ ਲੁਧਿਆਣਾ ਦੇ ਵਿਚ ਕਈ ਥਾਵਾਂ ਦੇ ਉੱਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਵੱਖ ਵੱਖ ਵਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਬੁੱਤ ਕੋਲ ਦੇ ਜਿਹੜਾ ਧਰਨਾ ਦਿੱਤਾ ਤੇ ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਦੇ ਇਕ ਹਿੱਸੇ ਨੂੰ ਜਾਮ ਕਰ ਛੱਡਿਆ। ਇਕ ਹਿੱਸਾ ਜਾਮ ਹੋਣ ਦੇ ਨਾਲ ਦਿੱਲੀ ਅਤੇ ਜਲੰਧਰ ਵੱਲ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਜਿਸ ਦੇ ਨਾਲ ਹਾਈਵੇ ਦੇ ਦੋਹਾਂ ਪਾਸੇ ਟਰੱਕਾਂ, ਬੱਸਾਂ, ਕਾਰਾਂ ਤੇ ਹੋਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਪਈਆਂ। ਰਸਤਾ ਬੰਦ ਹੋਣ ਦੇ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਆਈ ਹੈ ਤੇ ਸਾਹਮਣਾ ਕਰਨਾ ਪਿਆ ਤੇ ਉਹ ਫਸੇ ਪਏ ਨੇ। ਇਕ ਟਰੱਕ ਡਰਾਈਵਰ ਨੇ ਦੱਸਿਆ ਕਿ ਇਕ ਫੈਕਟਰੀ ਦੇ ਵਿਚ ਸਮਾਨ ਪਹੁੰਚਾਉਣ ਜਾ ਰਿਹਾ ਸੀ ਪਰ ਹੁਣ ਜਾਮ ਦੇ ਵਿਚ ਫਸਿਆ ਪਿਆ ਤੇ ਬੱਸ ਦੇ ਰਾਹੀਂ ਅੰਮ੍ਰਿਤਸਰ ਜਾ ਰਹੇ। ਇਕ ਯਾਤਰੀ ਨੇ ਕਿਹਾ ਕਿ ਉਹ ਰਸਤਾ ਖੁੱਲਣ ਦਾ ਇੰਤਜ਼ਾਰ ਕਰ ਰਿਹਾ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਜਿਹੜੀ ਕਰਨ ਅਤੇ ਉਨ੍ਹਾਂ ਨੂੰ ਫੜਨ ਦੇ ਯਤਨ ਜਾਰੀ ਨੇ ਤੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਹੈ ਪਰ ਨਵੇਂ ਜਿਹੜੇ ਨੇ ਐਲਾਨ ਹੋ ਗਏ ਨੇ। ਤੇ ਲਓ ਦੋਸਤੋ ਗੱਲਾਂ ਬਾਤਾਂ ਦੀ ਅੱਗੇ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਕੀ ਹਾਲਾਤ ਨੇ ਤੇ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਜੋ ਹਲਾਤ ਬਣ ਰਹੇ ਨੇ ਪੰਜਾਬ ਦੇ, ਮੈਂ ਸੋਚ ਰਿਹਾ ਸੀ ਸੈਣੀ ਸਾਹਿਬ ਏਦਾਂ ਦਾ ਕੋਈ ਨਾ ਕੋਈ ਮੁੱਦਾ ਚੱਕ ਦਿੱਤਾ ਜਾਵੇ ਤੇ ਜੋ ਅਸਲ ਮੁੱਦੇ ਨੇ ਪੰਜਾਬ ਦੇ ਵਿਚ, ਜਾਂ ਚਾਹੇ ਉਹ ਹਕੂਮਤ ਦੇ ਵਿਚ ਸਰਕਾਰਾਂ ਹੋਣ ਤੇ ਚਾਹੇ ਓਪੋਜੀਸ਼ਨ ਦੇ ਵਿਚ ਹੋਣ, ਥੋੜੀ ਜਿਹੀ ਲਕੀਰ ਲੰਬੀ ਕਰ ਦਿਓ ਤੇ ਰਾਸਤੇ ਸਾਫ਼ ਹੋਣ ਲੱਗ ਜਾਂਦੇ ਨੇ ਜੀ।
2: ਭਾਰੇ ਸਾਹਿਬ ਤੁਸੀਂ ਸਭ ਸਮਝਦੇ ਆ ਜੀ, ਪਹਿਲਾਂ ਤਾਂ ਸਲੂਟ ਆ ਤੁਹਾਨੂੰ, ਇੰਨੇ ਥੋੜੇ ਸਮੇਂ ਚ ਤੁਸੀਂ ਇੰਨੀਆਂ ਖਬਰਾਂ ਕੀਤੀਆਂ ਤੇ ਨਾਲ ਹੋਰ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਜੀ,
1: ਥੈਂਕ ਯੂ ਜੀ, ਥੈਂਕ ਯੂ।
2: ਜਿੱਥੇ ਤੱਕ ਸਰ ਤੁਸੀਂ ਦੇਖੋ ਨਾ, ਉਹ ਜਦੋਂ ਇਹ ਇੰਸੀਡੈਂਟ ਵਾਪਰਿਆ ਉਸ ਉਦੋਂ ਦੀ ਹੀ ਵੀਡੀਓ ਆਈ
1: ਜੀ,
2: ਮੈਨੂੰ ਆਪਣੇ ਵੀਰ ਮਨਦੀਪ ਜੱਸੀ ਨੇ ਉਸੇ ਵੇਲੇ ਭੇਜੀ ਪਿਆ, ਦੇਖੋ ਕਿ ਉੱਥੇ ਜਿਹੜਾ ਬੰਦਾ ਆਇਆ ਪੁਲਿਸ ਵਾਲਾ ਸੀ ਜਾਂ ਇੱਕ ਉਹ ਸਿਵਲ ਵਰਦੀ ਦੇ ਵਿੱਚ ਸੀ, ਉਹਨੇ ਤਾਂ ਨਾ ਜੀ ਉਹ ਹਾਂਜੀ ਉਹਨੇ ਉਹ ਜਿਹੜਾ ਹੈਗਾ ਕੱਟ ਕੇ ਲਾਤਾ ਜੀ, ਉਹਦੇ ਵਿੱਚ ਕੀ ਸੀ ਵੀ ਦੋ ਚੱਪਲਾਂ ਜੀਆਂ ਜਿਹੜੀਆਂ ਉਹ ਕਿਸੇ ਰੱਸੀ ਨਾਲ ਬੰਨ ਕੇ ਤੇ ਉਹ ਕਿਤੇ ਪਾਇਆ ਹੋਣਾ ਹਾਰ ਦੇ ਤੌਰ ਤੇ, ਉਹਨੂੰ ਕੱਟ ਕੇ ਰੱਸੀ ਨੂੰ ਤੇ ਉਹਨੇ ਥੱਲੇ ਸਿੱਟ ਦਿੱਤਾ ਤੇ ਤਾਂ ਕਿ ਮੁੱਦਾ ਮੁੱਕ ਜਾਏ ਹਾਂਜੀ ਏਡੀ ਛੇਤੀ। ਬਟ ਉੱਥੇ ਕੋਈ ਜਿਹੜਾ ਹੈਗਾ ਆ ਜਾਤੀਵਾਦ ਦਾ ਠੇਕੇਦਾਰ ਆ ਗਿਆ ਸੀ ਓਨੀ ਦੇਰ ਦੇ ਵਿਚ, ਉਹ ਪਹਿਲਾਂ ਤਾਂ ਉਹਦੇ ਗਲ ਪੈ ਗਿਆ, ਸਬੂਤ ਕਿਉਂ ਮਟਾਇਆ ਉਹ? ਭਾਈ ਜੇ ਸਾਰੇ ਲੋਕੀ ਏਦਾਂ ਆ ਕੇ ਦੇਖਦੇ ਤੇ ਉਹਨਾਂ ਦੀਆਂ ਭਾਵਨਾ ਭੜਕਦੀਆਂ, ਫੇਰ ਤੁਸੀਂ ਚੰਗੇ ਰਹਿਣਾ ਸੀ? ਜਿਹੜੀ ਚੀਜ਼ ਹੋਈ ਆ ਠੀਕ ਗੱਲ ਹੈਗੀ ਆ, ਉਹਦੇ ਵਿਚ ਜਿਹੜਾ ਆ ਤੇ ਉਹਨੂੰ ਮਤਲਬ ਤੁਸੀਂ ਉਹ ਅਗਲੇ ਬੰਦੇ ਨੇ ਜਿਹੜਾ ਆ ਉਸ ਚੀਜ਼ ਨੂੰ ਵੀ ਉਹਨਾਂ ਦਾ ਸਨਮਾਨ ਜਿਹੜਾ ਆ ਵੀ ਵਾਪਸ ਲਿਆਂਦਾ ਉਸ ਚੀਜ਼ ਦੇ ਨਾਲ, ਜਿਦਾਂ ਹੀ ਨੋਟਿਸ ਦੇ ਵਿਚ ਆਇਆ ਪੁਲਿਸ ਨੂੰ ਰਿਮੂਵ ਕਰਨਾ ਚਾਹੀਦਾ ਸੀਗਾ ਜੀ, ਉਹਨਾਂ ਨੇ ਉਹੀ ਕੀਤਾ ਹੈਗਾ ਜੀ। ਉਹ ਬਸ ਉਹਨੇ ਉਸੇ ਵੇਲੇ ਜਿਹੜਾ ਹੈਗਾ ਆ ਜੀ ਆਲੇ ਦੁਆਲੇ ਆਪਣੇ ਬੰਦੇ ਸੱਦਣੇ ਸ਼ੁਰੂ ਕਰ ਦਿੱਤੇ ਜੀ, ਤੇ ਲੁਧਿਆਣਾ ਜਿਹੜਾ ਆ ਉਹ ਬੰਦ ਕਰ ਦਿੱਤਾ ਜੀ। ਅੱਗ ਜਾਣੀ ਕਿ ਮਤਲਬ ਇੰਨੀ ਕੁ ਚੰਗਿਆੜੀ ਸਿੱਟੀ ਆ ਤੇ ਅੱਗ ਲਾ ਕੇ ਜਿਹੜਾ ਸ਼ਰਾਰਤੀ ਅੰਸਰ
1: ਜੀ
2: ਬਸ ਪੂਰਾ ਪੰਜਾਬ ਦਾ ਮਾਹੌਲ ਖਰਾਬ ਕਰ ਗਿਆ ਜੀ।
1: ਬਿਲਕੁਲ ਹੈ ਜੀ।
2: ਕੁਛ ਇਕਦਾਂ ਸਰ ਲੋਕਾਂ ਨੂੰ ਵੀ ਇੰਨੀ ਸੰਕੀਰਣ ਸੋਚ ਨਹੀਂ ਰੱਖਣੀ ਚਾਹੀਦੀ।
1: ਜੀ
2: ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜਿਹੜੀ ਆ ਉਹਨਾਂ ਦੀ ਹਸਤੀ ਆ ਇੱਕ,
1: ਬਿਲਕੁਲ ਹੈ ਜੀ।
2: ਕਿਸੇ ਦੇ ਜਿਹੜਾ ਹੈਗਾ ਆ ਕਿਸੇ ਮਤਲਬ ਸ਼ਰਾਰਤੀ ਅਨਸਰ ਦੀ ਗਲਤ ਐਕਟੀਵਿਟੀ ਨਾਲ
1: ਜੀ
2: ਉਹਨਾਂ ਦੀ ਇੱਜ਼ਤ ਘੱਟ ਨਹੀਂ ਜਾਣੀ,
1: ਜੀ
2: ਜਿਹਨਾਂ ਦੇ ਉਹ ਦਿਲ ਚ ਵਸਦੇ ਆ ਵਸਦੇ ਹੀ ਆ ਜੀ।
1: ਬਿਲਕੁਲ ਹੈ ਜੀ।
2: ਜਿਹੜਾ ਉਹਨਾਂ ਦਾ ਐਜੂਕੇਸ਼ਨ ਪ੍ਰਤੀ ਜੋ ਨਜ਼ਰੀਆ ਸੀਗਾ ਉਹਨੂੰ ਤਾਂ ਸਾਰੇ ਜੀਵਨ ਸਜਦਾ ਕਰਦੇ ਆ ਜੀ,
1: ਜੀ
2: ਸੰਵਿਧਾਨ ਦੇ ਨਿਰਮਾਤਾ। ਠੀਕ ਹੈ ਜੀ, ਰਿਸਪੈਕਟ ਹਰ ਇੱਕ ਬੰਦੇ ਦੇ ਜਿਹੜਾ ਆ, ਲੋਕਾਂ ਨੂੰ ਦਰਅਸਲ ਜਾਣਕਾਰੀ ਨਹੀਂ ਕਿ ਆਪਾਂ ਜਿਹੜਾ ਆ ਕਿਸ ਮਹਾਂਪੁਰਸ਼ ਦੇ ਜਿਹੜੇ ਆ ਬੇਅਦਬੀ ਕਰਨ ਲੱਗੇ ਆ ਜੀ।
1: ਜੀ
2: ਲੋਕੀ ਇੱਥੇ ਭਗਵਾਨ ਨੂੰ ਨਹੀਂ ਛੱਡਦੇ ਜੀ, ਕੀ
1: ਜੀ
2: ਕਰਨਾ। ਸੋ ਇਸ ਕਰਕੇ ਜਿਹੜਾ ਆ ਇਹ ਸ਼ਰਾਰਤੀ ਅਨਸਰ ਜਿਹੜਾ ਆ ਹੁਣ ਇਹ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਜਾਂ ਮਤਲਬ ਇਹ ਹੁੰਦੀਆਂ ਆ ਜਾਂ ਕਰਾਈਆਂ ਜਾਂਦੀਆਂ, ਬਸ ਇਹ ਕੁਐਸਚਨ ਜਿਹੜਾ ਆ ਸਟ੍ਰਾਈਕ ਕਰੀ ਜਾਂਦਾ ਮੇਰੇ ਮਾਇੰਡ ਚ ਜੀ।
1: ਜੀ
2: ਕਿਉਂਕਿ ਜਦੋਂ ਵੀ ਸਰਕਾਰ ਜਿਹੜੀ
1: ਕੌਣ ਲੋਕ ਨੇ ਇਹ ਜੀ, ਵੈਸੇ
2: ਇਹ ਲੋਕ ਉਹੀ ਆ ਜੀ ਜਿਹੜੇ ਤੁਸੀਂ ਵੀ ਸਮਝਦੇ ਆ ਤੇ ਮੈਂ ਵੀ ਸਮਝਦਾ, ਤੇ ਹੁਣ ਤਾਂ ਪੰਜਾਬ ਦੇ ਲੋਕ ਬਹੁਤ ਸਮਝਣ ਲੱਗ ਪਏ ਜੀ। ਸਮਝਦਾਰ ਸਮਝਦੇ ਹੈਗੇ ਆ ਪਰ ਸਮਝਦਾਰ ਬੋਲ ਨਹੀਂ ਸਕਦੇ ਜੀ,
1: ਬਿਲਕੁਲ ਹੈ,
2: ਕਿਉਂਕਿ ਮੈਜੋਰਿਟੀ ਜਿਹੜੀ ਹੈਗੀ ਆ ਨਾ ਜੀ ਉਹ ਇੰਨੀ ਜ਼ਿਆਦਾ ਸੈਲਫ ਕੰਸੈਂਟ੍ਰੇਟਿਡ ਆ, ਉਹਨਾਂ ਨੂੰ ਹੋਰ ਕੁਛ ਨਹੀਂ ਦਿਸਦਾ ਜੀ।
1: ਬਿਲਕੁਲ
2: ਉਹਨਾਂ ਨੇ ਦੂਜਾ ਪਹਿਲੂ ਦਾ ਸੋਚਣਾ ਹੀ ਨਹੀਂ ਕਿ ਭਾਈ ਜਿਹੜੇ ਬੰਦੇ ਬੱਸਾਂ ਦੇ ਵਿੱਚ ਡੱਕ ਲਏ ਤੁਸੀਂ ਉਹਨਾਂ ਦਾ ਕੀ ਕਸੂਰ। ਇੰਨੀ ਗਰਮੀ ਦੇ ਵਿੱਚ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਪਾਣੀ ਲਈ ਦੁੱਧ ਲਈ ਆਪਣਾ ਜਿਹੜਾ ਆ ਰੋਂਦੇ ਕਰਲਾਉਂਦੇ ਦਿਸੇ, ਉਹ ਮੇਰਾ ਤਾਂ ਦਿਲ ਪਿਘਲ ਗਿਆ ਜੀ ਜਦੋਂ ਮੈਂ ਇਹ ਸਾਰਾ ਕੁਛ ਦੇਖਿਆ। ਮੈਂ ਕਿਹਾ ਯਾਰ ਕੀ ਗੱਲ,
1: ਕੋਈ ਸੁੱਖ ਤੇ ਚੱਲਾ ਹੈ, ਕਿਸੇ ਦੀ ਕੋਈ ਸਿਚੁਏਸ਼ਨ ਹੈ, ਕਿਸੇ ਨੇ ਕੋਈ ਦਫ਼ਤਰ ਜਾਣਾ ਹੈ, ਆਪਣੇ ਕੰਮ ਕਰਾਉਣੇ ਨੇ, ਕਿਸੇ ਨੇ ਕਚਹਿਰੀ ਜਾਣਾ ਜਾਂ ਤਰੀਕ ਭੁਗਤਣੀ ਹੈ, ਹਰ ਤਰ੍ਹਾਂ ਦਾ ਵਿਅਕਤੀ ਹੁੰਦਾ ਜੀ ਉਸ ਜਨਤਾ ਦੇ ਵਿੱਚ ਕਹਿ ਸਕਦੇ। ਬਿਲਕੁਲ ਹੈ ਜੀ।
2: ਕਰੇ ਕੋਈ ਭਰੇ ਕੋਈ ਜੀ, ਗੱਡੀਆਂ ਦੇ ਸ਼ੀਸ਼ੇ ਟੁੱਟ ਜਾਣੇ ਆ, ਹੁਣ ਜਿਹੜਾ ਹੈਗਾ ਆ ਇਹਨਾਂ ਨੇ ਕੱਲ ਨੂੰ ਜਾਮ ਲਾਉਣਾ ਆ ਜੀ, ਉਹ ਜਾਮ ਦਾ ਕੀ ਸਰੂਪ ਹੋਊਗਾ ਕਿਸੇ ਨੂੰ ਨੀ ਪਤਾ ਜੀ। ਸਰਕਾਰਾਂ ਵੈਸੇ ਹੀ ਹੈਲਪਲੈਸ ਹੈਗੀਆਂ ਜੀ, ਉਹ ਆਪਣੇ ਮੁੱਦਿਆਂ ਚ ਘਿਰੀਆਂ ਹੋਈਆਂ ਸੀ ਜੀ, ਉਹਨਾਂ ਨੂੰ ਤਾਂ ਉਧਰਲੇ ਪਾਸਿਓਂ ਰਾਹਤ ਮਿਲ ਗਈ, ਚਲਾਇਆ ਵੀ ਲੋਕੀ ਆਪੇ ਲੜੀ ਮਰੀ ਜਾਣਗੇ,
1: ਭੁੱਲ
2: ਸਾਡੇ ਵੱਲ ਤਾਂ ਨਹੀਂ ਕੋਈ ਆਊਗਾ
1: ਜੀ।
2: ਹਾਂਜੀ, ਸੋ ਇਸ ਕਰਕੇ ਇੱਥੇ ਦੇਖੋ ਭਾਰੀ ਸਾਹਿਬ ਸਾਡੇ ਸ਼ਾਮ 4 ਵਜੇ ਦੀ ਲਾਈਟ ਗਈ ਜੀ, ਹੈਗੀ ਅਜੇ ਤੱਕ ਲਾਈਟ ਨਹੀਂ ਆਈ
1: ਜੀ। ਬਿਲਕੁਲ,
2: ਇੰਨੀ ਗਰਮੀ ਦੇ ਵਿੱਚ ਜਿਹੜੇ ਸਰਕਾਰਾਂ ਜਿਹੜੀਆਂ ਹੈਗੀਆਂ ਚਾਹੁੰਦੀਆਂ ਇਹ ਵੀ ਲੋਕ ਇਹੋ ਜਿਹੇ ਮੁੱਦਿਆਂ ਦੇ ਵਿੱਚ ਉਲਝੇ ਰਹਿਣ ਜੀ, ਜਾਤੀਵਾਦ ਦੇ ਵਿੱਚ ਉਲਝਾਈ ਰੱਖੋ ਇਹਨਾਂ ਨੂੰ ਹੋਰ ਕੰਮਾਂ ਚ ਉਲਝਾਈ ਰੱਖੋ, ਇਹ ਕੁਐਸਚਨ ਕਰਨ ਹੀ ਨਾ ਜੀ।
1: ਜੀ
2: ਤੇ ਜਿਹਨੇ ਕੁਐਸਚਨ ਕੀਤਾ ਉਹਨੂੰ ਵਿਚਾਰੇ ਨੂੰ ਜ਼ਹਿਰ ਪੀਣੀ ਪੈ ਗਈ ਜੀ।
1: ਬਿਲਕੁਲ,
2: ਉਹ ਅਜੇ ਉਹ ਤੇ ਉਹਨਾਂ ਦਾ ਜਿਹੜਾ ਹੈਗਾ ਦੇਖੋ ਗਾਂ ਪੈਰਵਾਈ ਕਰਨ ਵਾਸਤੇ ਕਿਰਤੀ ਜਥੇਬੰਦੀਆਂ ਆਈਆਂ, ਉਹਨਾਂ ਨੇ ਵੀ ਜਿਹੜਾ ਇਨਸਾਫ਼ ਨਹੀਂ ਕਰ ਸਕੇ, ਉਹਨਾਂ ਨੇ ਵੀ ਉਹਨਾਂ ਦੇ ਘਰ ਜੀ ਪਾਟਕ ਪਾ ਤਾ ਜੀ।
1: ਬਿਲਕੁਲ ਹੈ ਜੀ।
2: ਉਸ ਬੰਦੇ ਦੀ ਮਾਂ ਕਹਿੰਦੀ ਮੈਨੂੰ ਆਖਰੀ ਚਿਹਰਾ ਨਹੀਂ ਦਿਖਾਇਆ, ਜਨਾਨੀ ਕਹਿੰਦੀ ਮੈਨੂੰ ਆਖਰੀ ਚਿਹਰਾ ਨਹੀਂ ਦਿਖਾਇਆ, ਉਹਨਾਂ ਨੇ ਇੱਕ ਮੁੰਡਾ ਹੱਥ ਚ ਲੈ ਲਿਆ ਜੀ, ਉਹਨੂੰ ਨੌਕਰੀ ਦਾ ਲਾਲਚ ਦੇ ਕੇ ਹੁਣ ਜਿਹੜਾ ਹੈਗਾ ਨਾਲ 20 ਲੱਖ ਰੁਪਏ ਦਾ ਲਾਲਚ ਦੇ ਤਾ ਜੀ, ਉਹਨੇ ਕੋਲੋਂ ਵੀਡੀਓ ਪਵਾਈ ਜਾਂਦੇ ਆਪਣੇ ਫੇਵਰ ਦੇ ਵਿੱਚ ਜੀ।
1: ਜੀ
2: ਤੁਸੀਂ ਦੇਖੋ ਇੰਨੇ ਦਿਨਾਂ ਦਾ ਜਿਹੜਾ ਹੈਗਾ ਆ ਪੰਜਾਬ ਪਾਟ ਰਿਹਾ ਜੀ ਵੱਖਰੇ ਵੱਖਰੇ ਮੁੱਦਿਆਂ ਤੇ, ਪਹਿਲਾਂ ਮੋਹਨ ਜੀਤ ਵਾਲੇ ਮੁੱਦੇ ਤੇ, ਹਾਂਜੀ ਮੁਲਾਜ਼ਮਾਂ ਦੇ ਮੁੱਦੇ ਤੇ, ਕਈ ਜਗ੍ਹਾ ਦੇ ਉੱਤੇ ਇਹ ਸਰਕਾਰ ਫਸੀ ਦਿਸਦੀ ਸੀ ਜੀ। ਉਹਨਾਂ ਮੁੱਦਿਆਂ ਤੇ ਨਾ ਤਾਂ ਸਿਸੋਦੀਆ ਬੋਲਿਆ ਨਾ
1: ਕੇਜਰੀਵਾਲ,
2: 5 ਕਰੋੜ ਵਾਲੇ ਮੁੱਦੇ ਤੇ ਕੇਜਰੀਵਾਲ ਬੋਲਿਆ ਜੀ।
1: ਜੀ
2: ਤੇ ਅੱਜ ਜਿੱਦਾਂ ਹੀ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਕਿ ਭਾਈ ਹਰਪਾਲ ਚੀਮਾ ਰਿਸਪੋਂਸੀਬਲ ਆ, ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ
1: ਜੀ,
2: ਪਰ ਚੱਕ ਕੇ ਪੈ ਗਏ ਜੀ ਸਾਰੇ ਜਾਣੇ।
1: ਬਿਲਕੁਲ,
2: ਫਟਾਫਟ ਟਵੀਟ ਤੇ ਟਵੀਟ ਜੀ, ਹੈ ਜੀ।
1: ਜੀ
2: ਸਵਾਲ ਇਹ ਹੈਗਾ ਕਿ ਵਿਰੋਧੀ ਜਿਹੜਾ ਹੈਗਾ ਆ ਉਹਨੂੰ ਤੁਸੀਂ ਮੌਕਾ ਦਿੰਦੇ ਹੀ ਕਿਉਂ ਆ
1: ਜੀ,
2: ਤੁਸੀਂ ਤਾਂ ਬੜੀ ਸਾਫ਼ ਸੁਥਰੀ ਰਾਜਨੀਤੀ ਕਰਨ ਆਏ ਸੀ
1: ਜੀ,
2: ਇਹ ਤੁਹਾਡੇ ਰਾਜ ਚ ਹੋ ਕੀ ਰਿਹਾ ਹੈਗਾ ਜੀ।
1: ਜੀ
2: ਇਹਨੂੰ ਫੈਕਟ ਜਿਹੜਾ ਹੈ ਨਾ ਜੀ, ਮਤਲਬ ਪੰਜਾਬ ਦੇ ਵਿੱਚ ਗਵਰਨੈਂਸ ਨਾਂ ਦੀ ਤਾਂ ਚੀਜ਼ ਹੈ ਹੀ ਕੋਈ ਨੀ ਜੀ, ਇਹ ਰੱਬ ਆਸਰੀ ਚੱਲ ਰਿਹਾ ਜੀ। ਤੇ ਹੁਣ ਵੀ ਜਿਹੜਾ ਆ ਤੁਸੀਂ ਦੇਖੋ ਇੰਨੇ ਦਿਨਾਂ ਬਾਅਦ ਜਿਹੜਾ ਆ ਤੁਸੀਂ ਕੀ ਇੰਨਾ ਕੁਛ ਗੱਲ ਇੱਦਾਂ ਨਾ ਜੀ, ਅਸੀਂ ਸੋਚ ਰਹੇ ਹੈਗੇ ਆ, ਹੋਰ ਸੰਜੀਦਾ ਬੰਦੇ ਸੋਚਦੇ ਹੋਣਗੇ, ਜਿਹਨਾਂ ਦੀ ਸੋਚਣ ਦੀ ਡਿਊਟੀ ਹੈਗੀ ਆ ਉਹ ਤਾਂ ਬਿਲਕੁਲ ਨੀ ਸੋਚਦੇ, ਉਹ ਤਾਂ ਆਪਣਾ ਇੰਜੋਏ ਕਰਦੇ ਹੈਗੇ ਜੀ, ਉਹਨਾਂ ਨੂੰ ਨੀ ਪਤਾ ਵੀ ਆਰਥਿਕਤਾ ਜਿਹੜੀ ਆ ਕਿੱਥੇ ਜਾ ਰਹੀ ਪੰਜਾਬ ਦੀ।
1: ਬਿਲਕੁਲ ਹੈ ਜੀ।
2: ਮੁਲਾਜ਼ਮ ਤੁਹਾਡੇ ਹੜਤਾਲ ਤੇ ਇੰਨੇ ਦਿਨ ਰਹੇ, ਤੁਸੀਂ ਉਹਨਾਂ ਨੂੰ ਜਿਹੜਾ ਆ ਚਿੱਠੀਆਂ ਕੱਢ ਦਿੱਤੀਆਂ ਜੀ ਵੀ ਉਹਨਾਂ ਤੇ ਐਕਸ਼ਨ ਹੋਊਗਾ, ਅੱਜ ਤੁਸੀਂ ਯੂ ਟਰਨ ਲੈ ਲਿਆ।
1: ਬਿਲਕੁਲ
2: ਹੈ ਜੀ, ਕਿ ਅਸੀਂ ਚਿੱਠੀਆਂ ਵਾਪਸ ਲੈਣੇ ਹੈਗੇ ਆ, ਉਹਨਾਂ ਨੇ ਹੜਤਾਲ ਵਾਪਸ ਲੈ ਲਈ। ਉਹ
1: ਜੀ
2: ਕਹਿੰਦੇ ਅਸੀਂ ਇੱਕ ਨਾ ਸਾਜਗਾਰ ਬਣਾਉਂਦੇ ਹੈਗੇ ਮਾਹੌਲ,
1: ਜੀ
2: ਤਾਂ ਕਿ ਜਿਹੜੇ ਆ ਟੇਬਲ ਤੇ ਜਿਹੜਾ ਆ ਬਹਿ ਕੇ ਤੇ ਮੁੱਖ ਮੰਤਰੀ ਨਾਲ ਗੱਲ ਕਰ ਸਕੀਏ।
1: ਜੀ
2: ਟੀਏ ਦੇ ਉੱਤੇ ਕਹਿੰਦੇ ਜਿਹੜੇ ਹੈਗੇ ਆ ਅਸੀਂ ਗੱਲ ਕਰਨੀ ਨੀ ਸਰਕਾਰ ਨਾਲ, ਨਾ ਸਾਨੂੰ ਲੋੜ ਆ ਟੀਏ ਮੰਗਣ ਦੀ, ਕਿਉਂਕਿ ਉਹ ਸਾਨੂੰ ਹਾਈਕੋਰਟ ਦੇ ਚੁੱਕੀ ਆ ਪਹਿਲਾਂ ਹੀ।
1: ਜੀ
2: ਉਹਨਾਂ ਨੇ ਹਾਈਕੋਰਟ ਨੇ ਜਜਮੈਂਟ ਦੇ ਦਿੱਤੀ, ਅਸੀਂ ਆਪ ਹੀ ਕੰਟੈਂਪਟ ਪਾ ਦਿਆਂਗੇ, ਸਰਕਾਰ ਪਾਉਂਡ ਹੋਊਗੀ ਉੱਥੇ ਹੀ, ਅਸੀਂ ਅਸੀਂ ਕਾਹਦੇ ਵਾਸਤੇ ਕੰਪਰੋਮਾਈਜ਼ ਕਰਨਾ ਜਾਂ ਸਾਡੇ ਫੇਵਰ ਚ
1: ਬਿਲਕੁਲ
2: ਜਜਮੈਂਟ ਆ ਗਈ ਆ।
1: ਜੀ ਬਿਲਕੁਲ
2: ਹੁਣ ਤਾਂ ਇਹਨਾਂ ਨੇ ਫੈਸਲੇ ਨੂੰ ਓਨਰ ਕਰਨਾ,
1: ਜੀ
2: ਅਸੀਂ ਇਹਨਾਂ ਨਾਲ ਗੱਲ ਕਰਾਂਗੇ। ਜਿਹੜਾ ਇਹਨਾਂ ਦਾ 15 ਦਾ ਲੈਟਰ ਹੈਗਾ ਇੱਕ, ਉਹਨੂੰ ਵਿਦਡਰਾ ਕਰਨ ਦੀ ਨੋਟੀਫਿਕੇਸ਼ਨ, ਜਿਹਦੇ ਵਿੱਚ ਜਦੋਂ ਕੋਈ ਬੰਦਾ ਨਵਾਂ ਭਰਤੀ ਹੁੰਦਾ ਉਹਨੂੰ 3 ਸਾਲ ਤੱਕ ਜਿਹੜੀ ਹੈਗੀ ਆ ਬੇਸਿਕ ਪੇ ਤੋਂ ਇਲਾਵਾ ਕੁਛ ਨੀ ਮਿਲਦਾ, ਅਸੀਂ ਉਹਦੇ ਤੇ ਗੱਲ ਕਰਾਂਗੇ ਕਿ ਜਿਹੜੀ ਭਰਤੀ ਸ਼ੁਰੂ ਤੋਂ ਜਿੱਦਾਂ ਹੁੰਦੀ ਸੀ ਵੀ ਜਦੋਂ ਕੋਈ ਬੰਦਾ ਭਰਤੀ ਹੁੰਦਾ ਆ ਉਹਨੂੰ ਫੁੱਲ ਤਨਖਾਹ ਜਿਹੜੀ ਆ ਉਹ ਮਿਲੇ।
1: ਜੀ
2: ਇਸੇ ਤਰ੍ਹਾਂ ਜਿਹੜਾ ਹੈਗਾ ਆ ਉਹ ਕਹਿੰਦੇ ਅਸੀਂ ਗੱਲ ਕਰਾਂਗੇ ਪੁਰਾਣੀ ਓਲਡ ਪੈਨਸ਼ਨ ਸਕੀਮ ਦੇ ਉੱਤੇ
1: ਜੀ
2: ਵੀ ਉਹਦੇ ਮੁਤਾਬਕ ਜਿਹੜਾ ਆ ਵੀ ਮੁਲਾਜ਼ਮਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਉਹਨਾਂ ਨੇ ਇਸ ਐਂਗਲ ਦੇ ਨਾਲ ਸੋਚ ਕੇ, ਆਖਿਰ ਮੁਲਾਜ਼ਮ ਤਾਂ ਦੇਖੋ ਪੜ੍ਹਿਆ ਲਿਖਿਆ ਵਰਗ ਹੈਗਾ ਤੇ ਮੁਲਾਜ਼ਮ ਹੀ ਤਾਂ ਜਿਹੜੇ ਆ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਆ।
1: ਬਿਲਕੁਲ ਹੈ ਜੀ।
2: ਇਹ ਮੁਲਾਜ਼ਮਾਂ ਨਾਲ ਜਿਹੜਾ ਆ ਇਹ ਇਸ ਤਰੀਕੇ ਦਾ ਬਿਹੇਵੀਅਰ ਕਰਨਗੇ ਤੇ ਆਮ ਜਨਤਾ ਜਿਹੜੀ ਆ ਇਹਨਾਂ ਤੋਂ ਕੀ ਉਮੀਦ ਰੱਖ ਸਕਦੀ ਹੈ ਜੀ।
1: ਬਿਲਕੁਲ ਹੈ ਜੀ।
2: ਹੁਣ ਦੇਖੋ ਤੁਸੀਂ ਉਧਰੋਂ ਸਟੇਟ ਦੇ ਵਿੱਚ ਜਿਹੜਾ ਆ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਆ ਗ੍ਰਾਫ ਹੌਲੀ ਹੌਲੀ ਡਿੱਗ ਰਿਹਾ ਜੀ।
1: ਜੀ
2: ਹੁਣ ਇਹ ਵਿੱਚ ਦਾ ਹੈਗਾ ਆ ਰੋਜ਼ ਜਿਹੜਾ ਆ ਟਵਿਸਟ ਕੀਤੀ ਜਾਂਦੀ ਹੈਗੀ ਆ ਜੀ, ਚੀਜ਼ਾਂ ਨੂੰ ਟਵਿਸਟ ਕੀਤੇ ਜਾਂਦਾ।
1: ਜੀ
2: ਅੱਗੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਜਿਹੜੀ ਆ ਉਹ 5 ਕਰੋੜ ਦੇ ਐਲੀਗੇਸ਼ਨ ਉਹ ਤੇ ਲੱਗੇ ਜੀ।
1: ਜੀ
2: ਉਹ ਮੀਡੀਆ ਦੇ ਵਿੱਚ ਇੰਨਾ ਕੁਛ ਆਇਆ, ਮਾਨ ਸਾਹਿਬ ਇੰਨੇ ਦਿਨ ਸਾਇਲੈਂਟ ਰਹੇ ਕੁਛ ਨੀ ਬੋਲੇ।
1: ਜੀ
2: ਹੁਣ ਜਦੋਂ ਸਾਰੇ ਪਰੂਫ ਜਨਤਕ ਹੋਣ ਲੱਗੇ ਹੈਗੇ ਆ ਤੇ ਨੋਟਿਸ ਦਿੱਤਾ ਉਹਨਾਂ ਨੂੰ ਡਾਕਟਰ ਗੁਰਪ੍ਰੀਤ ਕੌਰ ਨੇ ਕਿ ਮੈਂ ਮਾਨਹਾਨੀ ਦਾ ਦਾਅਵਾ ਕਰੂੰ।
1: ਜੀ
2: ਤੇ ਮਾਨਹਾਨੀ ਦਾ ਦਾਅਵਾ ਤਾਂ ਕੀਤਾ ਰੇ ਜੀ।
1: ਜੀ
2: ਅਦਾਲਤ ਵਿੱਚ ਜਾ ਕੇ ਤਾਂ ਪ੍ਰੇਅਰ ਹੋਰ ਹੀ ਲਾਤੀ।
1: ਜੀ
2: ਔਰ ਦੇਖੋ ਉਸ ਚੀਜ਼ ਨੂੰ ਵੀ ਮੀਡੀਆ ਦੇ ਵਿੱਚ ਕਿਸ ਤਰੀਕੇ ਨਾਲ ਗਲਤ ਤਰੀਕੇ ਨਾਲ ਪ੍ਰੈਜੈਂਟ ਕੀਤਾ ਗਿਆ, ਜਿੱਦਾਂ ਇਹਨਾਂ ਦੀ ਬੜੀ ਵੱਡੀ ਜਿੱਤ ਹੋ ਗਈ ਆ
1: ਜੀ
2: ਤੇ ਉਹਨਾਂ ਦੀ ਬੜੀ ਵੱਡੀ ਹਾਰ ਹੋ ਗਈ ਆ ਜੀ।
1: ਜੀ
2: ਜਿਹੜੀ ਇਹਨਾਂ ਦੀ ਆਪਣੀਆਂ ਪਲੀਡਿੰਗ ਸੀ ਉਹ ਜੱਜ ਦੀ ਜਜਮੈਂਟ ਕਹਿ ਕੇ ਪ੍ਰਸਤੁਤ ਕਰ ਦਿੱਤੀਆਂ ਗਈਆਂ ਜੀ ਮੀਡੀਆ ਚ।
1: ਜੀ
2: ਉਹ ਤਾਂ ਜੱਜ ਨੇ ਕੁਛ ਏਦਾਂ ਦਾ ਜਿਹੜਾ ਹੈਗਾ ਇਹਨਾਂ ਦੇ ਫੈਕਟਸ ਲਿਖੇ ਆ ਵੀ ਇਹ ਕਹਿੰਦੇ ਹੈਗੇ ਆ ਜੀ।
1: ਜੀ
2: ਕਨਕਲੂਡਨ ਨੈਟਸ਼ੈਲ ਇਹਨਾਂ ਨੇ ਜਿਹੜਾ ਹੈਗਾ ਆ ਕੇਸ ਕੀਤਾ ਕਿਹਦੇ ਕਿਹਦੇ ਤੇ ਸੀਗਾ ਜੀ, ਇਹ DD ਨਿਊਜ਼ ਚੈਨਲ ਜਿਹੜਾ ਹੈਗਾ ਆ ਜਿੱਥੇ ਐਂਕਰ ਨੇ ਇਹ ਮਾਮਲਾ ਉਠਾਇਆ ਸੀ ਉਸ ਐਂਕਰ ਦੇ ਨਾਂ ਤੇ।
1: ਜੀ
2: ਹਾਂਜੀ। ਦੂਜਾ ਜਸਟਿਸ ਰਣਜੀਤ ਸਿੰਘ, ਤੀਜਾ ਜਿਹੜਾ ਹੈਗਾ ਆ ਖਹਿਰਾ ਸਾਹਿਬ, ਚੌਥੇ ਮਜੀਠੀਆ ਸਾਹਿਬ, ਇਹ 4 ਬੰਦੇ ਪਾਰਟੀ ਬਣਾ ਕੇ ਕੇਸ ਲਾਉਂਦੇ ਕੀ ਆ ਸੂਟ ਫਾਰ ਪਰਮਾਨੈਂਟ ਇੰਜੰਕਸ਼ਨ ਰਸਟੇਨਿੰਗ ਦੀ ਡਿਫੈਂਡੈਂਟ। ਹਾਂਜੀ। ਇਹਨਾਂ ਦੋਵੇਂ ਬੰਦੀ ਦਾ ਦਾਅਵਾ ਲਾਇਆ ਜਾਏ ਕਿ ਮੇਰੀ ਜਿਹੜੀ ਹੈਗੀ ਆ ਇੱਜ਼ਤ ਨੂੰ ਟਾਰਨਿਸ਼ ਕਰਨ ਵਾਸਤੇ ਕੋਈ ਫਰਦਰ ਜਿਹੜੀ ਹੈਗੀ ਆ ਹੋਰ ਕੋਈ ਵੀਡੀਓ ਜਿਹੜੀ ਆ ਨਾ ਪਾਉਣ ਜੀ।
1: ਜੀ
2: ਨਾਲ ਪ੍ਰੇਅਰ ਕਰਦੇ ਹੈਗੇ ਆ ਕਿ ਜਿਹੜੀਆਂ ਪਹਿਲੀਆਂ ਵੀਡੀਓ ਪਾਈਆਂ ਆਈਆਂ ਉਹ ਇਹਨਾਂ ਨੂੰ ਕਹੋ ਵੀ ਸਾਰੇ ਪਲੇਟਫਾਰਮ ਤੋਂ ਹਟਾਉਣ
1: ਕਰ ਦੇਣ।
2: ਕੋਰਟ ਨੇ ਮਤਲਬ ਉਹਨਾਂ ਨੂੰ ਨੋਟਿਸ ਕਰ ਦਿੱਤਾ ਵੀ 19 ਤਰੀਕ ਨੂੰ ਤੁਸੀਂ ਆ ਕੇ ਅਪੀਅਰ ਹੋ ਕੇ ਤੇ ਜਵਾਬ ਦਿਓ।
1: ਜੀ
2: ਇਨ ਦਾ ਮੀਨ ਟਾਈਮ ਉਹਨਾਂ ਨੇ ਕੋਰਟ ਨੇ ਇਹ ਗੱਲ ਕਹੀ ਆ ਕਿ ਕੋਈ ਤੁਸੀਂ ਇਹਨਾਂ ਨੇ ਕਿਹਾ ਸੀ ਜੀ ਵੀ ਵਿਦਾਊਟ ਵੈਰੀਫਿਕੇਸ਼ਨ ਜਿਹੜੀਆਂ ਹੈਗੀਆਂ ਵੀਡੀਓ ਚਲਾਉਂਦੇ ਹੈਗੇ ਆ, ਨਾਲ ਆਪਣੇ ਸਪੋਰਟ ਦੇ ਵਿੱਚ ਜਿਹੜਾ ਆ ਵੀ ਉਹ ਗੁਰੀ ਚਾਹਲ ਤੇ ਉਹਦਾ ਜਿਹੜਾ ਹੈਗਾ ਆ ਦੂਜਾ ਮੁੰਡਾ
1: ਜੀ ਔਖਾ ਜਿਹਾ ਨਾਂ ਉਹਦਾ
2: ਹੁੰਦਲ। ਹਾਂਜੀ ਹਾਂਜੀ ਹਾਂਜੀ ਸਮਰਜੀਤ ਹੁੰਦਲ, ਉਹਦਾ ਜਿਹੜਾ ਹੈਗਾ ਆ ਉਹ ਉਹਨਾਂ ਨੇ ਚਲਾਇਆ ਕਿ ਭਾਈ ਇਹਨਾਂ ਦੋਨਾਂ ਦੀ ਵੀਡੀਓ ਆਈ ਆ ਜਿਹਦੇ ਵਿੱਚ ਉਹ ਕਹਿੰਦਾ ਹੈਗਾ ਆ ਕਿ ਅਸੀਂ ਡਾਕਟਰ ਗੁਰਪ੍ਰੀਤ ਕੌਰ ਨੂੰ ਕਦੀ ਨੀ ਮਿਲੇ।
1: ਜੀ
2: ਹਾਂਜੀ। ਤੇ ਉਹ ਨਾ ਸਾਡੀ ਕੋਈ ਮੀਟਿੰਗ ਹੋਈ ਆ ਨਾ ਅਸੀਂ ਕਦੀ ਮਿਲੇ ਹੈਗੇ ਆ, ਉਹ ਚਲਾਤੀ ਜੀ ਉੱਥੇ ਤੇ ਕਿਹਾ ਵੀ ਦੇਖੋ ਜੀ ਉਹ ਤਾਂ ਆਪ ਜਿਹੜਾ ਬੰਦੇ ਤੇ ਇਹ ਕਹਿੰਦੇ ਹੈਗੇ ਆ ਵੀ ਮੈਨੂੰ ਪੈਸੇ ਦਿੱਤੇ ਹੈਗੇ ਆ
1: ਤੇ
2: ਉਹ ਬੰਦਾ ਤਾਂ ਆਪ ਮੰਨਦਾ ਪਿਆ ਹੈਗਾ ਆ ਜੀ। ਉਸ ਸਪੋਰਟਿੰਗ ਡਾਕੂਮੈਂਟ ਦੇ ਆਧਾਰ ਤੇ ਇਹਨਾਂ ਨੇ ਉਹ ਸਿਰਫ ਇੰਟਰਮ ਰਿਲੀਫ ਐਕਸ ਪਾਰਟੀ ਆਰਡਰ ਇਹਨਾਂ ਨੂੰ ਟੂ ਦੈਟ ਐਕਸਟੈਂਟ ਮਿਲਿਆ ਆ ਕਿ ਭਾਈ ਨਵੀਂ ਕੋਈ ਵੀਡੀਓ ਜਾਂ ਪ੍ਰੂਫ ਆਵੇ ਤੇ ਤੁਸੀਂ ਉਦੋਂ ਤੱਕ ਜਨਤਕ ਨੀ ਕਰਨਾ ਜਦ ਤੱਕ ਕੇਸ ਦੇ ਵਿੱਚ ਸੁਣਵਾਈ ਨੀ ਹੋ ਜਾਂਦੀ ਜਾਂ ਕੇਸ ਦਾ ਡਿਸੀਜਨ ਨੀ ਹੋ ਜਾਂਦਾ ਜੀ।
1: ਬਿਲਕੁਲ।
2: ਬਾਕੀ ਜਿਹੜਾ ਹੈਗਾ ਆ ਉਹਨਾਂ ਜਿਹੜੇ ਪਲੇਟਫਾਰਮ ਦੇ ਉੱਤੇ ਜਿਹੜੇ ਵੀਡੀਓ ਹੈਗੇ ਸੀ ਉਹਦੇ ਬਾਰੇ ਕੋਰਟ ਕਹਿੰਦੀ ਨਹੀਂ ਇਹ ਰਿਲੀਫ ਅਸੀਂ ਇਸ ਕੇਸ ਤੇ ਤੁਹਾਨੂੰ ਕਦੀ ਨਹੀਂ ਦੇ ਸਕਦੇ ਜਦ ਤੱਕ ਤੁਸੀਂ ਸਾਰਾ ਕੇਸ ਸਾਬਤ ਨਹੀਂ ਕਰਦੇ। ਤੇ
1: ਜੀ
2: ਉਹਨੂੰ ਮੀਡੀਆ ਚ ਪ੍ਰਜੈਂਟ ਬੜੀ ਵੱਡੀ ਵਿਕਟਰੀ ਦੇ ਤੌਰ ਤੇ ਵੀ ਜੱਜ ਨੇ ਕਿਹਾ ਪ੍ਰਾਈਮਾ ਫੈਸੀ ਕੇਸ ਇਜ਼ ਮੇਡ ਆਊਟ। ਸਰ
1: ਜੀ
2: ਉਹ ਸਾਡਾ ਨਾ ਪਰਫੋਰਮਾ ਹੁੰਦਾ ਆ,
1: ਜੀ
2: ਉਹਦੇ ਵਿੱਚ ਇਹ ਚੁਹਾਰੇ ਲਿਖਣੇ ਜ਼ਰੂਰੀ ਹੁੰਦੇ ਆ ਜੀ, ਵੀ
1: ਜੀ
2: ਬੈਲੈਂਸ ਆਫ ਕਨਵੀਨੈਂਸ ਹੈ ਵੀ ਲਾਈਜ਼ ਇਨ ਦਾ ਫੇਵਰ ਆਫ ਪਲੇਂਟਫ ਹੈ
1: ਜੀ
2: ਜੀ ਪ੍ਰਾਈਮਾ ਫੈਸੀ।

0: ਹਾਂਜੀ
1: ਜੀ
0: ਉਹਨਾਂ ਨੇ ਕਿਹਾ ਵੀ ਪਹਿਲਾਂ ਜਿਹੜਾ ਹੈਗਾ ਪਰ ਤੁਸੀਂ ਜਿਹੜਾ ਆ ਵੀ ਉਹ ਜਿੱਦਣ ਉਹਨਾਂ ਨੂੰ ਤਾਂ ਇੰਨੀ ਰਿਲੀਫ ਹੋਈ ਆ ਵੀ ਜਿੱਦਣ ਤੱਕ ਅਗਲੀ ਤਰੀਕ ਤੱਕ ਜਿਹੜਾ ਆ ਵੀ ਕੋਈ ਨਵਾਂ ਵੀਡੀਓ ਜਾਂ ਸਬੂਤ ਹੋਵੇ ਤੇ ਤੁਸੀਂ ਜਨਤਕ ਨਾ ਕਰਿਓ,
1: ਬਿਲਕੁਲ
0: ਆਹ ਗੱਲ ਹੋਈ ਆ ਜੀ ਉੱਥੇ।
1: ਜੀ ਬਿਲਕੁਲ
0: ਹਾਂਜੀ
1: ਹੈ ਜੀ।
0: ਮੁੜ ਕੇ ਆ ਕੇ ਇੱਥੇ ਸੁਣਵਾਈ ਹੋ ਜਾਂਦੀ ਹੈਗੀ ਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜਦੋਂ ਉਹਨਾਂ ਨੇ ਲਿਆ ਕੇ ਤੇ ਸਬੂਤ ਰੱਖੇ ਵੀ ਵਿਦਆਊਟ ਵੈਰੀਫਿਕੇਸ਼ਨ ਕਿੱਦਾਂ ਜੀ।
1: ਜੀ
0: ਸਾਰੇ ਚੀਜ਼ਾਂ ਤਾਂ ਇਹ ਹਾਈ ਕੋਰਟ ਦੇ ਵਿੱਚ ਆਈਆਂ ਹੀ ਆ ਜੀ।
1: ਬਿਲਕੁਲ ਹੈ
0: ਦੂਜਾ
1: ਜੀ।
0: ਜਿਹੜਾ ਇਹਨਾਂ ਦਾ ਹਾਈ ਕੋਰਟ ਚ ਕੇਸ ਚੱਲਦਾ ਸੀਗਾ ਜੀ, ਉੱਥੇ ਜਿਹੜਾ ਆ ਵੀ ਉਹਨਾਂ ਵੀ CBI ਨੂੰ ਇਹਨਾਂ ਦਾ ਕੇਸ ਦੇ ਦਿਓ 5 ਕਰੋੜ ਵਾਲਾ,
1: ਜੀ
0: ਉਹਦੇ ਵਿੱਚ ਉਸ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਸੀ ਇਹਨਾਂ ਨੇ ਇਤਰਾਜ ਕੀਤਾ ਆ ਤੇ ਭਾਈ ਇਸ ਵਕੀਲ ਸਾਹਿਬ ਨੂੰ ਕੀ ਅਥਾਰਟੀ ਹੈਗੀ ਆ
1: ਜੀ
0: ਕਿ ਇਸ ਕੇਸ ਦੇ ਜਿਹੜਾ ਦੇਣ ਲੈਣ ਬਾਰੇ ਜਿਹੜਾ ਆ ਇੱਥੇ ਗੱਲ ਕਰਨ, ਕਿਉਂਕਿ ਹੀ ਇਜ਼ ਨੋਟ ਏ ਵਿਕਟਿਮ। ਹਾਂਜੀ
1: ਜੀ
0: 5 ਕਰੋੜ ਇਹਦੇ ਕੋਲੋਂ ਥੋੜਾ ਲਏ ਆ, ਜਿਹਤੋਂ ਲਏ ਹੈਗੇ ਜਾਂ ਤਾਂ ਉਹ ਕੇਸ ਕਰਦਾ ਤੇ ਬਿਲਕੁਲ ਠੀਕ ਹੈ ਜੀ,
1: ਜੀ
0: ਉਹ PIL ਪਾਈ ਆ ਤੇ PIL ਵਾਸਤੇ ਇਹਦੀ ਜਿਹੜੀ ਆ ਅਥਾਰਟੀ ਹੈਗੀ ਲੋਕਲ ਸਟੈਂਡੀ ਹੈਗੀ ਆ ਇਹਦੇ ਕੋਲ, ਉਹ ਲੋਕਲ ਸਟੈਂਡੀ ਦੇ ਉੱਤੇ ਜਿਹੜੀ ਹੈਗੀ ਆ ਹੁਣ ਕੇਸ ਨੂੰ ਖਿੱਚਿਆ ਜਾਏਗਾ। ਵੀ ਜੱਜ ਵੀ ਕਹਿਣਗੇ ਠੀਕ ਗੱਲ ਹੈਗੀ ਆ ਵੀ ਇਸ ਬੰਦੇ ਦਾ ਤਾਂ ਕੋਈ ਲਾਕਾ ਦੇਕਾ ਹੈ ਨੀ ਗਾ ਤੇ ਇਹ ਮੁੱਦਾ ਕਿਸ ਤਰੀਕੇ ਨਾਲ ਉਠਾਏ,
1: ਜੀ
0: ਸੋ ਉਹ ਦੇਖਦੇ ਹੈਗੇ ਜੀ ਵੀ ਇਹਦਾ ਲੌਂਗ ਰਨ ਜਿਹੜਾ ਆ ਵੀ ਇਸ ਕੇਸ ਦੇ ਵਿੱਚ ਕੀ ਬਣਦਾ ਹੈਗਾ, ਵੀ CBI ਨੂੰ ਇਨਕੁਆਇਰੀ ਦਿੱਤੀ ਜਾਂਦੀ ਆ ਜਾਂ ਪੈਸਾ ਹਾਜ਼ਮ ਹੋ ਜਾਂਦਾ ਜੀ।
1: ਅੱਜ ED ਦੇ ਸਾਹਮਣੇ ਵੈਸੇ ਜਲੰਧਰ ਦੇ ਵਿੱਚ ਅਨੁਰਾਗ ਜਿਹੜੇ ਵਰਮਾ ਨੇ ਉਹ ਪੇਸ਼ ਵੀ ਹੋਏ ਨੇ ਜੀ ਉਹਨਾਂ ਸਾਹਮਣੇ।
0: ਹਾਂਜੀ ਸਰ
1: ਜੀ,
0: ਉਹ ਪਹਿਲਾਂ ਅਵਾਇਡ ਕਰਦੇ ਸੀ ਸਰਵਿਸ ਜਿੱਦਾਂ ਮਰਜ਼ੀ ਹੈਗਾ ED ਦਾ ਵੀ, ਪਰ ਇਹ ਸਾਹਿਬ ਇਹ ਦੇਸ਼ ਦੀ ਤਰਾਸਦੀ ਆ ਜੀ
1: ਜੀ
0: ਕਿ ਇੱਥੇ ਦੇਖੋ ਨਾ ਵੀ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਸਟੇਟ ਕੋਲ ਬੜਾ ਵਧੀਆ ਬਹਾਨਾ ਮਿਲ ਗਿਆ ਹੈਗਾ ਕਿ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਹੈਗੀਆਂ ਉਹ ਸੈਂਟਰ ਦੇ ਕਹਿਣੇ ਚ ਚੱਲਦੀਆਂ ਹੈਗੀਆਂ ਤੇ ਫੇਰ ਭਾਈ ਫਿਰ ਜਿਹੜੇ ਪੰਜਾਬ ਦੇ ਵਿੱਚ ਬੈਠੇ ਲੋਕ ਬਾਰ ਬਾਰ ਉੱਥੇ ਜਾਂਦੇ ਹਾਈ ਕੋਰਟ ਦੇ ਵਿੱਚ ਵੀ ਭਾਈ ਸਾਨੂੰ CBI ਇਨਕੁਆਇਰੀ ਕਰਾ ਦਿਓ, ਕਿਉਂਕਿ ਜਿਹੜੀ ਸਟੇਟ ਦੀਆਂ ਏਜੰਸੀਆਂ ਹੈਗੀਆਂ ਉਹ ਸਟੇਟ ਦੇ ਕਹਿਣੇ ਚ ਹੈਗੀਆਂ, ਫਿਰ ਉੱਥੇ ਕਿਉਂ ਡਿਨਾਈ ਕਰਦੇ ਆ ਬਈ।
1: ਬਿਲਕੁਲ
0: ਜਿਹੜਾ ਲੋਜਿਕ ਤੁਸੀਂ ਜੋ ਤੁਸੀਂ ਦੂਜੇ ਬਾਰੇ ਕਹਿੰਦੇ ਆ ਆਪਣੇ ਤੇ ਤੁਹਾਡੇ ਤੇ ਕਿਉਂ ਨੀ ਲਾਗੂ ਹੁੰਦਾ ਉਹ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਉਦੋਂ ਕਿਉਂ ਮੰਗ ਜਿਹੜੀ ਅਗਲੇ ਦੀ ਮੰਗ ਠੁਕਰਾਉਂਦੇ ਹੈਗੇ CBI ਇਨਕੁਆਇਰੀ ਦੀ ਜਦੋਂ ਅਗਲਾ ਕਹਿੰਦਾ ਵੀ ਸਾਨੂੰ ਸਟੇਟ ਦੀਆਂ ਏਜੰਸੀ ਤੇ ਫੇਥ ਹੈ ਨੀਗਾ ਜੀ।
1: ਜੀ ਬਿਲਕੁਲ ਹੈ ਜੀ ਜੀ।
0: ਪਰ ਇਹ ਸਾਹਿਬ ਮੈਂ ਨਾ 2 ਦਿਨ ਹੋ ਗਏ ਆ ਕਿ ਮੈਂ ਇਹ ਮੈਨੂੰ ਇਸ ਚੀਜ਼ ਦਾ ਡਰ ਲੱਗਦਾ ਸੀਗਾ
1: ਜੀ
0: ਕਿ ਸਾਡੀ ਨਾ ਪੰਜਾਬ ਦੇ ਵਿੱਚ ਨਾ ਇੱਕ ਮਾਸ ਹਸਟੀਰੀਆ ਨਾਂ ਦੀ ਬਿਮਾਰੀ ਜਿਹੜੀ ਹੈਗੀ ਆ ਨਾ ਉਹ ਜਰੂਰ ਚੱਲਦੀ ਆ ਜੀ
1: ਜੀ
0: ਇੱਥੇ, ਜੇ ਮਤਲਬ ਨਗਰ ਕੀਰਤਨ ਚੱਲਣ ਲੱਗ ਪੈਣ ਤੇ ਨਗਰ ਕੀਰਤਨ ਹੈ ਜੀ, ਜੇ ਨਾ ਕੋਈ ਜਿਹੜਾ ਕੰਮ ਕਰਨ ਲੱਗ ਪੈਂਦੇ ਸਾਰੀ ਹਾਂਜੀ ਰੈਲੀਆਂ ਨਿਕਲਣ ਲੱਗ ਪੈਂਦੇ ਰੈਲੀਆਂ ਹੀ
1: ਜੀ,
0: ਮੈਨੂੰ ਇਹ ਸੀਗਾ ਵੀ ਹਾਂਜੀ ਵੀ ਆਹ ਜਿਹੜਾ ਹੈਗਾ ਆ ਦੇਖੋ ਨਾ 2 ਇੰਸੀਡੈਂਟ ਜਿਹੜਾ ਹੈਗਾ ਆ ਵੀ ਉਹ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਦੇ 2 ਇੰਸੀਡੈਂਟ ਇਕਦਮ ਆ ਗਏ ਨਾ ਜੀ,
1: ਬਿਲਕੁਲ
0: ਮੈਨੂੰ ਇਹ ਹੋ ਗਿਆ ਮੈਂ ਕਿਹਾ ਜਿੱਦਾਂ ਇਹ ਸੁਸਾਈਡ ਕਰ ਗਿਆ ਹੈਗਾ ਆ ਕਿਤੇ ਏਦਾਂ ਦਾ ਹਰ ਤਹਿਸੀਲ ਪੱਧਰ ਦੇ ਉੱਤੇ ਇਹਨਾਂ ਦਾ ਵਿਰੋਧ ਦੇ ਵਿੱਚ ਲੋਕੀ ਇਹੋ ਜਿਹਾ ਕੰਮ ਨਾ ਕਰਨ ਲੱਗ
1: ਪੈਣੇ ਜੀ,
0: ਉੱਥੇ ਤਾਂ ਇੱਥੇ ਤਾਂ ਲੋਕੀ ਮਰਨ ਨੂੰ ਬਹਾਨਾ ਲੱਭਦੇ ਹੈਗੇ ਵੀ ਕਿਸੇ ਨਾ ਕਿਸੇ ਦੇ ਸਿਰ ਚੜ੍ਹ ਕੇ
1: ਵਰਗੇ ਗੱਡੀ ਥੱਲੇ ਸਿਰ
0: ਦੁਖੀ ਤਾਂ ਵੈਸੇ ਹੀ ਦੁਨੀਆਂ ਬਹੁਤ ਹੈਗੀ ਆ ਜੀ, ਮੈਨੂੰ ਇਸ ਚੀਜ਼ ਦਾ ਹੈਗਾ ਸੀਗਾ ਜੀ ਸਾਡੇ ਇਹ ਚੱਲਦਾ ਇਹ ਚੱਲਣ ਹੈਗਾ ਜੇ ਵੀਰਾਂ ਨਿਕਲਣ ਲੱਗ ਪਈਆਂ ਤੇ ਸਾਰਿਆਂ ਨੇ ਵੀਰਾਂ ਤੇ ਚੱਲ ਜਾਣਾ ਜੀ, ਜੇ ਮੇਲੇ ਚੱਲ ਪਏ ਹੈਗੇ ਤੇ ਮੇਲਿਆਂ ਦੇ ਉੱਤੇ ਜੀ ਸਾਰਿਆਂ ਨੇ ਟਰਾਲੀ ਲੈ ਕੇ ਫਲਾਨਾ ਟਰਾਲੀ ਲੈ ਕੇ ਚੱਲ ਗਏ, ਚਲੋ ਆਪਾਂ ਵੀ ਟਰਾਲੀ ਲੈ ਕੇ ਚੱਲ ਗਏ ਜੀ
1: ਫਲਾਨੇ ਪਿੰਡੋਂ ਵੀ ਚੱਲ ਪਏ ਜੀ। ਬੀਜੇਪੀ ਵੀ ਤਾਂ ਪੰਜਾਬ ਯਾਤਰਾ ਨਸ਼ਾ ਰੋਕੂ ਯਾਤਰਾ ਜਾਂ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਕਰ ਲਈ ਆ ਜੀ, ਦੇਖ ਲਓ ਇਹਨਾਂ ਨੇ ਵੀ।
0: ਤੁਸੀਂ ਜਦੋਂ ਕਵਰ ਕੀਤੀ ਸੀ ਵੀ 12 ਦਿਨ ਦੀ ਹੈਗੀ ਆ, ਮੈਂ ਕਿਹਾ 13ਵਾਂ ਨਾਲ ਕੀ ਕਰਨਾ ਸੀ, 13ਵੀਂ ਇੱਥੇ ਹੀ ਕਰਨੀ ਕਿ ਉੱਥੇ ਜਾ ਕੇ ਕਰਨੀ ਆ,
1: 13 ਦਿਨ ਯਾਤਰਾ ਚੱਲੇਗੀ
0: ਜੀ
1: ਜੀ।
0: ਕੋਈ ਤਾਂ ਵਿਚਾਰ ਕਰ ਲਿਆ ਕਰੋ ਤੁਸੀਂ 10 ਦਿਨ
1: ਕਰ ਲਓ 15 ਦਿਨ ਕਰ ਲਓ, ਸੋਚ ਵਿਚਾਰ ਕੇ ਸਾਰਾ ਪਲੈਨਡ ਸਾਰੀਆਂ ਚੀਜ਼ਾਂ ਹੁੰਦੀਆਂ ਦੇਖੋ ਨਾ, ਸਿਆਸਤ ਦੇ ਵਿੱਚ ਨਾਲ ਨਾਲ ਪਲੈਨਿੰਗ ਵੀ ਫੁੱਲ ਹੁੰਦੀ ਆ ਜੀ, ਇੱਕ ਨੰਬਰਾਂ ਦਾ ਵੀ ਸਿਲਸਿਲਾ ਨਾਲ ਦੀ ਨਾਲ ਚੱਲਦਾ ਹੈ ਜੀ।
0: ਨਾਲ ਮੈਂ ਹੁਣ ਪਹਿਲਾਂ ਜਿਹੜਾ ਹੈਗਾ ਕਾਂਗਰਸ ਦਾ 4ਥਾ ਨਾਲ ਉਠਾਲਾ ਨਾਲ ਹੀ ਕਰਦੇ ਆ, ਕਾਂਗਰਸ ਦਾ ਜੀ ਰਾਹੁਲ ਗਾਂਧੀ ਆ ਰਿਹਾ ਪੰਜਾਬ
1: ਜੀ, ਆਏ ਨੇ ਜੀ ਆਪਣੇ ਆ ਜੀ ਆ ਗਏ ਨੇ ਜੀ ਜਿਹੜੇ ਇੰਚਾਰਜ ਲਾਏ ਨੇ ਉਹਨਾਂ ਨੇ ਤੇ ਅੱਜ ਆਪਣੇ
0: ਪਾਇਲਟ ਆ ਗਏ ਜੀ
1: ਸੁਣ ਜੁੜੇ ਨੇ ਜੀ ਜੀ
0: ਪੰਜਾਬ ਦੀ ਫਿਤਰਤ ਇਦਾਂ ਦੀ ਹੈ
1: ਜੀ।
0: ਹਾਂਜੀ ਜਿੱਦਾਂ ਮਰਜ਼ੀ ਹੈਗਾ ਪੰਜਾਬ ਦੀ ਫਿਤਰਤ ਇਦਾਂ ਦੀ ਹੈਗੀ ਆ ਜੀ ਵੀ ਜਿਹੜਾ ਇੱਥੇ ਬਾਹਰੋਂ ਆ ਜਾਂਦਾ ਕਾਂਗਰਸੀ ਉਹਨੂੰ ਰਜਾ ਕੇ ਭੇਜਦੇ ਜੀ, ਉਹਨੂੰ ਤਾਂ ਇੰਨਾ ਉਹ ਆਪਣੀ ਸਟੇਟ ਚ ਨਹੀਂ ਰਹਿੰਦਾ, ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਇੱਥੇ ਹੀ ਤੁਰਿਆ ਫਿਰਦਾ ਰਹਿੰਦਾ ਹੈਗਾ ਕਿਉਂਕਿ

0: ਦੇ ਨੇਤਾ ਐਸੀ ਬੜੀ ਕਰਾਉਂਦੇ ਆ।
1: ਆ ਤੁਸੀਂ ਦੇਖਿਓ ਕੱਲ ਤਾਈ ਉਹਨੇ ਕਹਿਣਾ ਕਿ ਪੰਜਾਬ ਕਾ ਰੋਟੀ, ਪੰਜਾਬ ਕਾ ਸਾਗ ਮੱਕੀ ਕੀ ਰੋਟੀ ਲੱਸੀ ਸਾਰਾ ਕੁਛ ਹੀ ਗਣਾਊਗਾ ਜੀ ਹੌਲੀ ਹੌਲੀ ਉਹ। ਹਾਂਜੀ
0: ਬਿਲਕੁਲ ਜੀ, ਸਭ ਕੁਛ ਦੇਣਗੇ ਉਹਨੂੰ, ਸਭ ਕੁਛ ਦੇਣਗੇ। ਭਾਈ ਸਾਹਿਬ ਸਾਡੇ ਲਾਈਟ ਆਈ ਆ ਤੇ ਬੜੀ ਡਿਮ ਆ ਗਈ ਜੀ, ਕੀ ਕਰੇ ਬੰਦਾ।
1: ਚਲੋ ਆ ਤਾਂ ਗਈ ਜੀ, ਥੋੜਾ ਜਿਹਾ ਇਸ਼ਾਰਾ ਤਾਂ ਮਿਲ ਗਿਆ ਵੀ ਆ ਗਈ ਆ ਭਾਈ, ਹੌਸਲਾ ਤਸੱਲੀ ਤਾਂ ਹੋਈ ਮਾੜੀ ਜੀ ਵੀ ਆ ਜਾਊਗੀ ਹਨਾ ਜੀ।
0: ਤਸੱਲੀ ਤਸੁੱਲੀ ਥੋੜਾ ਜੀ, ਮੇਰਾ ਤਾਂ ਸਾਹਮਣੇ ਨਿਗਾਹ ਪੈ ਰਹੀ ਹੈਗੀ ਆ ਮੀਟਰ ਤੇ, ਭਾਈ ਇਹ 180 ਆ ਕਿ 170 ਆ, ਵੀ ਉਹ ਤੋਂ ਚੱਕ ਲਊਗਾ ਵੀ ਜਿਹੜਾ ਹੈਗਾ ਕਿਤੇ ਹੋਰ ਨਾ ਚੀਜ਼ਾਂ ਖਰਾਬ ਕਰਦਾ।
1: ਬਿਲਕੁਲ ਧੜਥੱਲੀ ਮਚਾ ਦੇਵੇ ਬਿਲਕੁਲ
0: ਬਿਲਕੁਲ। ਹੁਣ ਭਾਰੀ ਸਾਹਿਬ ਜਿਹੜਾ ਹੈਗਾ ਆ ਭਾਈ ਰਾਹੁਲ ਗਾਂਧੀ ਨੇ ਆਉਣਾ ਆ, ਉਹ ਤੋਂ ਪਹਿਲਾਂ ਅੱਜ ਜਿਹੜਾ ਆ ਤੇ ਰੰਧਾਵਾ ਸਾਹਿਬ ਦਾ ਬਿਆਨ ਆ ਗਿਆ ਕਿ ਮੈਂ ਤਾਂ ਕਦੀ ਪ੍ਰਧਾਨਗੀ ਦੀ ਮੰਗ ਕੀਤੀ
1: ਨਹੀਂ ਜੀ,
0: ਹਾਂਜੀ ਨਾ ਚੰਨੀ ਸਾਹਿਬ ਨੇ ਕਦੀ ਕੀਤੀ ਪ੍ਰਧਾਨਗੀ ਦੀ ਮੰਗ
1: ਜੀ।
0: ਹਾਂਜੀ ਤੇ ਮੀਲਿੰਗ ਦੇਰ ਬਾਈ ਕਿ ਕੋਈ ਨਾ ਕੋਈ ਜਾਂ ਤਾਂ ਇਸ਼ਾਰਾ ਹੋਇਆ ਆ ਵੀ ਤੁਸੀਂ ਨੀ ਰੌਲਾ ਪਾਉਣਾ ਵੀ ਅਸੀਂ ਜਾਂ ਤਾਂ ਸਾਇਲੈਂਟਲੀ ਜਿਹੜਾ ਇਹ ਬਦਲ ਦਿਆਂਗੇ, ਜਾਂ ਹਾਈ ਕਮਾਂਡ ਨੇ ਕਹਿ ਤਾ ਹੋਣਾ ਵੀ ਬਾਬਿਆਂ ਨੇ ਜੋ ਕਹਿ ਤਾ ਸੋ ਕਹਿ ਤਾ। ਹਾਂਜੀ ਇਸ ਕਰਕੇ ਭਾਈ ਇਹਦੇ ਨਾਲ ਹੀ ਗੁਜ਼ਾਰਾ ਕਰੋ, ਹੁਣ ਅਗਲੇ ਇਲੈਕਸ਼ਨ ਚ ਦਿਖਾਂਗੇ ਤੁਹਾਨੂੰ ਪੁੱਛ ਲਾਂਗੇ।
1: ਕਿਉਂਕਿ ਜਦੋਂ ਰਾਹੁਲ ਨੇ ਆਉਣਾ ਜੀ, ਇਹਨਾਂ ਦੀ ਸਾਰਿਆਂ ਦੇ ਮਜਬੂਰੀ ਵੀ ਤਾਂ ਬਣ ਜਾਣੀ ਆ ਨਾ ਜੀ ਇਹਨਾਂ ਦੀ, ਅਗਲੇ ਉਹ ਟਾਈਮ ਸਿਰ ਟਾਈਮਿੰਗ ਦੇ ਨਾਲ ਹੀ ਕਰਨਗੇ ਜੀ, ਕਰਨਗੇ ਜੀ ਤਾਂ ਰੌਲਾ ਨਾ ਪਵੇ ਹਨਾ ਜੀ।
0: ਨਹੀਂ ਸਰ ਰਾਹੁਲ ਗਾਂਧੀ ਦੀ ਵੀ ਇਹ ਹੈਗੀ ਆ ਕਿ ਉਹ ਡਿਸੀਜਨ ਲੈਣ ਦੇ ਵਿੱਚ ਨਾ ਇੱਕ ਐਡਾਮੈਂਟ ਐਟੀਟਿਊਡ ਤਾਂ ਪਤਾ ਨਹੀਂ ਲੀਡਰਾਂ ਦਾ ਕਿਉਂ ਹੁੰਦਾ ਕਿ ਜੋ ਮੈਂ ਕਹਿਤਾ ਸੋ ਕਹਿਤਾ। ਹਾਂਜੀ ਕੋਈ ਬੰਦਾ ਡੇਅਰ ਨਾ ਕਰੇ, ਜੇ ਗਲਤ ਫੈਸਲਾ ਤੁਹਾਡਾ ਆ ਤੇ ਜੇ ਅਗਲਾ ਬੰਦਾ ਬਾਰ ਬਾਰ ਤੁਹਾਨੂੰ ਅਵੇਅਰ ਕਰ ਰਿਹਾ ਹੈਗਾ ਆ, ਤੁਸੀਂ ਕਿਉਂ ਤੋੜ ਤੋੜ ਕੇ ਝਟਕਦੇ ਹੈਗੇ ਆ ਬੰਦੇ ਨੂੰ।
1: ਬਿਲਕੁਲ
0: ਇੱਕ ਕਿਸਮ ਦਾ ਤੁਸੀਂ ਜਿਹੜਾ ਆ ਆਪਣੀ ਸੁਪਰਮੇਸੀ ਦਿਖਾਉਣਾ ਚਾਹੁੰਦੇ ਹੈਗੇ ਆ। ਅਗਲੇ ਕਹੀ ਜਾਂਦੇ ਵੀ ਭਾਈ ਇਸ ਪ੍ਰਧਾਨ ਨਾਲ ਅਸੀਂ ਨਹੀਂ ਕਾਮਯਾਬ ਹੋ ਸਕਦੇ, ਤੁਸੀਂ ਅਗਲਿਆਂ ਦੀ ਗੱਲ ਤਾਂ ਸੁਣੋ
1: ਜੀ,
0: ਇੱਥੇ 12-5-48 ਜਿਹੜੇ ਹੈਗੇ ਆ ਨਹੀਂ ਚੱਲਣੇ,
1: ਨਹੀਂ ਚੱਲਣੇ।
0: ਹਾਂਜੀ ਪੂਰੇ 4.5 ਸਾਲ ਜਿਹੜਾ ਹੈਗਾ ਇਸ ਪ੍ਰਧਾਨ ਨੇ ਜਿਹੜਾ ਆ ਕੋਈ ਧਰਨਾ ਕਿੱਥੇ ਲਾਇਆ ਹੈਗਾ ਆ ਜੀ, ਸਰਕਾਰ ਦੀ ਕਿਹੜੀ ਨੀਤੀ ਦੀ ਵਿਰੋਧਤਾ ਕੀਤੀ ਆ ਜੀ। ਬਟ ਇਟ ਇਹ ਟਾਕ ਆਫ ਦਾ ਟਾਊਨ, ਬੱਚੇ ਬੱਚੇ ਨੂੰ ਪੰਜਾਬ ਚ ਪਤਾ ਆ ਵੀ ਰਾਜਾ ਵੜਿੰਗ ਦੇ ਬੱਸਾਂ ਦੀਆਂ ਬੋਡੀਆਂ ਦਾ ਜਿਹੜਾ ਹੈਗੀ ਆ ਫਾਈਲ ਭਗਵੰਤ ਮਾਨ ਦੱਬ ਕੇ ਬੈਠਾ ਇਸੇ ਕਰਕੇ ਤੇ ਇਹਨੇ ਉਹਦੇ ਨਾਲ ਜਿਹੜਾ ਹੈਗਾ ਆ ਵੀ ਕੰਪਰੋਮਾਈਜ਼ ਕਰ ਲਿਆ।
1: ਬਿਲਕੁਲ ਹੈ ਜੀ ਜੀ,
0: ਔਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ, ਇਸ ਨੂੰ ਡਿਸਕਲੋਜ਼ ਕੀਤਾ ਸੀ ਮਨਪ੍ਰੀਤ ਬਾਦਲ ਨੇ ਵੀ ਹਾਂ ਜੀ ਕਿੱਥੇ ਮੁਲਾਕਾਤ ਹੋਈ ਤੇ ਟੋਪੀ ਪਾ ਕੇ ਜਾ ਕੇ ਤੇ ਮਿਲੇ ਆਏ ਸੀ, ਉਹ ਸਾਰੀਆਂ ਗੱਲਾਂ ਅਗਲਿਆਂ ਨੇ ਕਹੀਆਂ ਜੀ।
1: ਬਿਲਕੁਲ
0: ਉਹ ਚੀਜ਼ ਤੋਂ ਬਾਅਦ ਜਿਹੜਾ ਹੈਗਾ ਕਦੀ ਨਹੀਂ, ਭਗਵੰਤ ਮਾਨ ਨੇ ਵੀ ਇਹਨੂੰ ਅਹਿਸਾਸ ਕਰਾਇਆ, ਪਹਿਲਾਂ ਇੱਕ ਵਾਰੀ ਕਿਹਾ ਸੀ ਤੇਰੀਆਂ ਫਾਈਲਾਂ ਹੈਗੀਆਂ ਮੇਰੇ ਕੋਲ, ਤੇ ਬਾਅਦ ਚ ਕਹਿ ਦੇਣਾ ਪ੍ਰਧਾਨ ਜੀ ਪ੍ਰਧਾਨ ਜੀ ਕਹਿ ਕੇ ਅਡਰੈਸ ਕਰਨਾ ਸ਼ੁਰੂ ਕਰ ਦਿੱਤਾ
1: ਜੀ।
0: ਤੋ ਇਸ ਕਰਕੇ ਜਦੋਂ ਇੱਕ ਬੰਦਾ ਜਿਹੜਾ ਹੈਗਾ ਜਿਸ ਘਰ ਦਾ ਮੁਖੀਆ ਹੀ ਜਿਹੜਾ ਆ ਵਿਕਿਆ ਆ ਹੋਵੇ, ਉਸ ਘਰ ਨੇ ਕੀ ਤਰੱਕੀ ਕਰਨੀ ਜੀ।
1: ਬਿਲਕੁਲ
0: ਉਹ ਬਾਰ ਬਾਰ ਕਹਿੰਦੇ ਹੈਗੇ ਆ ਰਾਹੁਲ ਗਾਂਧੀ ਜੋ ਜਿਹੜਾ ਹੈਗਾ ਆ, ਇਹਨਾਂ ਨੂੰ ਆਪਣੇ ਨਾ ਲੋਇਲ ਬੰਦੇ ਜਿਹੜੇ ਹੈਗੇ ਆ ਉਹ ਜਿਆਦਾ ਪਸੰਦ ਹੁੰਦੇ ਆ, ਇੰਟੈਲੀਜੈਂਸੀ ਜਾਂ ਮਤਲਬ ਜਿਹੜਾ ਗਰਾਊਂਡ ਰਿਐਲਿਟੀ ਨੂੰ ਇਹ ਪਛਾਣਨ ਦੇ ਵਿੱਚ ਨਾਕਾਮ ਰਹਿੰਦੇ ਆ ਜੀ, ਇਹ ਚਮਚਿਆਂ ਨੂੰ ਬਹੁਤ ਪਸੰਦ ਕਰਦੇ ਆ ਜੀ। ਸੋ ਇਸ ਕਰਕੇ ਜਦ ਉਹ ਕਹੀ ਜਾਂਦੇ ਹੈਗੇ ਸੀ ਵੀ ਡਿਸੀਜਨ ਗਲਤ ਆ, ਹੁਣ ਦੇਖੋ ਸਚਿਨ ਪਾਇਲਟ ਆਇਆ ਹੈਗਾ ਆ, ਉਹ ਇਹੋ ਜਿਹਾ ਬੰਦਾ ਇੰਚਾਰਜ ਲਾਇਆ ਜਿਹਨੇ ਆਪਣੀ ਸਟੇਟ ਦੇ ਵਿੱਚ ਆਪਣੇ ਮੁੱਖ ਮੰਤਰੀ ਨੂੰ ਵਕਤ ਪਾਈ ਰੱਖਿਆ। ਹਾਂਜੀ ਉੱਥੇ ਉਹ ਗਲਹੋਤ ਹੈਗਾ ਸੀਗਾ ਮੁੱਖ ਮੰਤਰੀ ਉਹਦਾ, ਕਦੀ ਇਹਨੇ ਆਪਣਾ ਧੜਾ ਲੈ ਕੇ ਵੱਖਰਾ ਹੋਣ ਦੀ ਕੋਸ਼ਿਸ਼ ਕਰਨੀ, ਕਦੀ ਕਹਿਣਾ ਸਰਕਾਰ ਟੁੱਟ ਗਈ ਹੋਏ ਸਰਕਾਰ ਬਚ ਗਈ ਹੋਏ। ਹਾਂਜੀ ਇਹਨਾਂ ਨੂੰ ਕਦੀ ਇਹਦੇ ਨਾਲ ਦੇ ਵਿਧਾਇਕ ਜਿਹੜੇ ਆ ਚੱਕ ਕੇ ਕਿਤੇ ਖੜਨੇ ਪੈਂਦੇ ਸੀ, ਕਦੀ ਕਿਤੇ ਖੜਨੇ ਪੈਂਦੇ ਸੀ, ਲਪੋ ਕੇ ਕਿਤੇ ਬੀਜੇਪੀ ਨਾਲ ਲੈ ਜਾਏ। ਹੁਣ ਇਹੋ ਜਿਹੇ ਬੰਦੇ ਨੂੰ ਇੰਚਾਰਜ ਲਾਇਆ ਉਹ ਦੇਖੀਏ ਉਹਦਾ ਤਜਰਬਾ ਵੀ ਹੈਗਾ ਆ ਵੀ ਕੀ ਕਰਦਾ ਆ ਤੇ ਕਿਸੇ ਤਰੀਕੇ ਦੇ ਨਾਲ ਇੱਥੇ ਇਹਦੇ ਫੇਵਰ ਦੇ ਵਿੱਚ ਗੱਲ ਕਰਦਾ
1: ਜੀ।
0: ਓਵਰਆਲ ਜਿਹੜਾ ਹੈਗਾ ਆ ਜੀ ਇੱਥੇ ਨਾ ਜਿਹੜੇ ਇੰਚਾਰਜ ਲੱਗਦੇ ਵੀ ਆ ਉਹ ਸਾਰਾ ਜਾ ਕੇ ਉੱਪਰ ਰਿਪੋਰਟ ਗੁੱਡ ਜਾਂ ਗੁੱਡ ਗੁੱਡ ਕੇ ਕਰੀ ਜਾਂਦੇ ਆ, ਉਹ ਦੱਸਦੇ ਨੀ ਵੀ ਸਟੇਟ ਦੀ ਰਿਐਲਿਟੀ ਕੀ ਹੈਗੀ ਜੀ। ਸਰ ਜੇ ਇਹ ਕੁਛ ਮੈਂ ਤੁਹਾਨੂੰ ਦੱਸਿਆ ਸੀ ਨਾ ਪਰਸੋਂ ਵੀ ਮੈਂ ਗੱਲ ਕੀਤੀ ਸੀ ਵੀ ਮੈਂ ਕਿਸੇ ਸਰਪੰਚ ਨੂੰ ਕਿਹਾ ਵੀ ਤੂੰ ਕਹਿੰਦਾ ਸਰਕਾਰ ਰਿਪੀਟ ਹੋਣੀ, ਮੈਂ ਤਾਂ ਕਿਹਾ ਮੈਂ ਕਿਹਾ ਨਹੀਂ ਤੁਹਾਡੀ ਸਰਕਾਰ ਨੀ ਰਿਪੀਟ ਹੋ ਸਕਦੀ। ਉਹ ਕਹਿੰਦਾ ਅੱਛਾ ਵੀ ਇਹ ਦੱਸੋ ਵੀ ਬਣੂਗਾ ਕੌਣ।
1: ਬਿਲਕੁਲ
0: ਸਾਰੇ ਪਾਸੇ ਡਿਗਾ ਘੁਮਾ ਲਈ, ਆਪਣੇ ਕੋਲ ਜਵਾਬ ਹੀ ਹੈ ਨਹੀਂ ਸੀਗਾ
1: ਨਹੀਂ ਸੀਗਾ ਜੀ ਬਿਲਕੁਲ ਜੀ।
0: ਕਾਂਗਰਸ ਤੇ ਕਿਸੇ ਟਾਈਮ ਤੇ ਏਦਾਂ ਦਾ ਸੀ, ਏਦਾਂ ਲੱਗਦਾ ਸੀ ਵੀ ਜਦੋਂ ਇਹ ਸਰਕਾਰ ਨੂੰ ਆਈ ਨੂੰ ਅਜੇ ਸਾਲ ਹੋਇਆ ਸੀ
1: ਜੀ,
0: ਤੇ ਅੱਜ ਚੋਣਾਂ ਹੋ ਜਾਣ ਭਾਵਾਂ ਕਾਂਗਰਸ ਨੂੰ ਲੋਕੀ ਆ ਵਾਲ ਡੋਰ ਦੇ ਦੇਣਗੇ।
1: ਬਿਲਕੁਲ ਹੈ। ਤੇ ਸੈਂਟ ਸਾਹਿਬ ਇੱਕ ਦੋ
0: ਹਾਂਜੀ
1: ਕਮੈਂਟ ਨੇ ਔਜਲਾ ਸਾਹਿਬ ਦੇ, ਉਹ ਮੈਂ ਸਾਂਝੇ ਕਰਦਾ। ਤੇ ਤੁਸੀਂ ਬੱਤੀ ਦੀ ਗੱਲ ਕੀਤੀ ਨਾਲ ਮੁਕੱਦਰ ਜੁੜੇ, ਕੱਲ ਵਾਲਾ ਸਵਾਲ ਸ਼ਾਇਦ ਉਹਨਾਂ ਦਾ ਹੋਏਗਾ, ਉਹਨਾਂ ਨਾਲ ਗੱਲ ਕਰਦੇ ਆ। ਤੇ ਇੱਕ ਖਬਰ ਬੜੀ ਇੰਟਰਸਟਿੰਗ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਤੇ ਉਹ ਹਲੇ ਨਸ਼ਰ ਨਹੀਂ ਕੀਤੀ ਹੈ। ਤੇ ਔਜਲਾ ਸਾਹਿਬ ਕਹਿੰਦੇ ਆ, ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਦੇ ਵਿੱਚ, ਤੇ ਕਹਿੰਦੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਕਹਿੰਦੇ ਇੱਕ ਕੰਮ ਹੈ ਸਾਡੇ ਲੋਕਾਂ ਲਈ ਜੀ। ਤੇ ਰਾਜਨ ਜੀ ਮੇਰੇ ਇਸ ਕਮੈਂਟ ਤੋਂ ਕਹਿੰਦੇ ਧਿਆਨ ਦਿਓ ਜਰਾ ਵੀਰ ਜੀ। ਤੇ ਨਾਲ
0: ਸਰ ਕਿਰਤੀ
1: ਜੀ,
0: ਕਿਰਤੀ ਯੂਨੀਅਨ ਜਿਨ੍ਹਾਂ ਨੇ ਉਹਨਾਂ ਦਾ ਰਾਜੀਨਾਮਾ ਕਰਾਇਆ ਜੀ, ਇਹ ਬਿਬੜੇ ਵਾਲਾ
1: ਜੀ,
0: ਹਾਂਜੀ, ਆ ਜਿਹੜਿਆਂ ਨੇ ਹੁਣ ਕੱਲ ਨੂੰ ਬੰਦ ਕਰਨਾ ਹੈਗਾ ਜੀ, ਐਸ ਸੀ ਯੂਨੀਅਨ ਬੇਗਮਪੁਰਾ ਹਾਂਜੀ,
1: ਜਿਹੜਾ
0: ਹੈਗਾ ਐਸ ਸੀ ਕਮਿਊਨਿਟੀ ਨਾਲ ਹੈਗਾ ਜੀ, ਤੇ ਉਹ ਸਾਰੀਆਂ ਜੀ ਉਹਨਾਂ ਦਾ ਕੰਮ ਇਹ ਹੈਗਾ ਆ ਜੀ ਵੀ ਜਿੱਥੇ ਕਿਤੇ ਏਦਾਂ ਦਾ ਇਸ਼ੂ ਹੋਵੇ ਉੱਥੇ ਜਾਣਾ, ਉੱਥੇ ਜਾ ਕੇ ਬਾਜ਼ਾਰ ਬੰਦ ਕਰਾਉਣਾ, ਥਾਣੇ ਦੇ ਵਿੱਚ ਧਮਕੀ ਦੇਣੀ, ਉਹ ਸਾਰਾ ਕੁਛ ਕਰਨਾ ਜੀ, ਜਿਹਦੇ ਨਾਲ ਇਸ ਸਮਾਜ ਦੀ ਇੱਜ਼ਤ ਬਹਾਲ ਹੋ ਸਕੇ ਜੀ।
1: ਹੋਰ
0: ਪਤਾ ਨੀ, ਸਾਨੂੰ ਇਹ ਨੀ ਸਮਝ ਆਈ ਵੀ ਅੱਜ ਤੱਕ ਕਿੱਦਾਂ ਇਹਨਾਂ ਨੇ ਬਹਾਲ ਕਰਾਈ ਇੱਜ਼ਤ, ਇੱਜ਼ਤ ਗਈ ਕਿੱਥੇ ਸੀ
1: ਜੀ।
0: ਸਰ ਇੱਜ਼ਤ ਤਾਂ ਹਰ ਇੰਡੀਵਿਜੁਅਲ ਦੀ ਹੁੰਦੀ ਆ ਨਾ, ਉਹ ਆਪਣੇ ਇੰਡੀਵਿਜੁਅਲ ਦੀ ਇੱਜ਼ਤ ਜਿਹੜੀ ਆ ਉਹ ਏਦਾਂ ਥੋੜਾ ਦਿੱਤੀ ਜਾਂਦੀ ਜਾਂ ਮਿਲਦੀ ਹੈਗੀ ਆ, ਇੱਜ਼ਤ ਤਾਂ ਕਮਾਈ ਜਾਂਦੀ ਆ ਜੀ।
1: ਬਿਲਕੁਲ ਹੈ ਜੀ,
0: ਬਾਬਾ ਸਾਹਿਬ ਅੰਬੇਦਕਰ ਨੇ ਇੱਜ਼ਤ ਕਮਾਈ ਆ ਜੀ ਆਪਣੇ ਕੰਮਾਂ ਦੁਆਰਾ, ਆਪਣੀ ਐਜੂਕੇਸ਼ਨ ਦੇ ਦੁਆਰਾ ਹਾਂਜੀ, ਆਪਣਾ ਮਾਰਗ ਦਰਸ਼ਨ ਜਿਹੜਾ ਦਿੱਤਾ ਹੈਗਾ ਉਹਦੇ ਦੁਆਰਾ
1: ਜੀ।
0: ਬਾਕੀ ਇਹ ਹੈਗਾ ਆ ਵੀ ਜਦੋਂ ਕੋਈ ਏਦਾਂ ਦਾ ਮਹਾਂਪੁਰਸ਼ ਦੁਨੀਆਂ ਤੇ ਚਲ ਜਾਂਦਾ ਹੈਗਾ, ਉਸ ਤੋਂ ਬਾਅਦ ਉਹਨਾਂ ਦੇ ਨਾਂ ਦੀਆਂ ਦੁਕਾਨਾਂ ਚੱਲ ਪੈਂਦੀਆਂ ਜੀ।
1: ਬਿਲਕੁਲ,
0: ਇੱਥੇ ਦੁਕਾਨਾਂ ਹੈਗੀਆਂ ਜੀ, ਦੇਖੋ ਕਿੱਥੇ ਕਿੱਥੇ ਕਿਸਾਨ ਦੀਆਂ, ਮੈਂ ਤਾਂ ਜਾਤੀ ਹੋਸ਼ ਸੰਭਾਲੀ ਹੈਗੀ ਆ, ਤਾਂ ਕਿਸਾਨਾਂ ਦੀਆਂ ਇਹ ਮੁਸ਼ਕਲਾਂ ਹੈਗੀਆਂ ਜੀ। ਚੰਡੀਗੜ੍ਹ ਪੰਜਾਬ ਨੂੰ ਉਹਨੇ ਮਿਲਿਆ ਨਹਿਰੀ ਪਾਣੀ ਏਦਾਂ ਹੀ ਹੈਗੇ ਆ ਜੀ, ਉਹੋ ਹੀ ਮੁੱਦੇ ਆ, ਕੋਟ ਦਾ ਹੁਣ ਘੋਟਾ ਲਾ ਲਿਆ ਆ ਜੀ, ਸਾਨੂੰ ਮੁੱਦਿਆਂ ਦਾ ਸਾਰਿਆਂ ਦਾ ਪਤਾ ਹੈਂਜੀ, ਸਾਨੂੰ ਇਹ ਵੀ ਪਤਾ ਹੈਗਾ ਆ ਜੀ ਵੀ ਐਡਰੈਸ ਇਹਨਾਂ ਤੋਂ ਵੀ ਨੀ ਹੋਣੇ, ਮੁੜ ਕੇ ਫਿਰ ਜਿਹੜਾ ਹੈਗਾ ਆ ਰਾਜੇਵਾਲ ਸਾਹਿਬ ਵੀ ਜਿਹੜੇ ਆ ਜਦੋਂ ਦੇ ਚੱਲੇ ਹੈਗੇ ਆ, ਉਹ ਇੱਕ ਅੱਧਾ ਮੁੱਦਾ ਜਿਹੜਾ ਹੈਗਾ ਛੋਟਾ ਮੋਟਾ ਉਹ ਐਡਰੈਸ ਕਰਾ ਲਿਆ ਹੋਊਗਾ, ਨਹੀਂ ਤਾਂ ਬਾਕੀ ਬਹੁਤ
1: ਨਸ਼ੇ ਖਤਮ ਕਰਦਾਂਗਾ ਇੰਨੇ ਸਮੇਂ ਚ, ਇਹ ਆਏ ਕਹਿੰਦੇ 4 ਹਫ਼ਤਿਆਂ 4 ਮਹੀਨਿਆਂ ਚ ਕਰਦਾਂਗੇ ਆਮ ਆਦਮੀ ਪਾਰਟੀ ਵਾਲੇ, ਤੇ ਹੁਣ ਬੀਜੇਪੀ ਆ ਗਈ ਹੈ ਕਹਿੰਦੀ ਪੰਜਾਬ ਹੀ ਨਸ਼ਾ ਮੁਕਤ ਕਰ ਦੇਣਾ ਜੀ, ਅਸੀਂ 15 ਸਾਲ ਤਾਂ ਇਹਦੇ ਵਿਚ ਹੀ ਲਾਂਗੇ ਸੈਣੀ ਸਾਹਿਬ।
0: ਪਰ ਇਹ ਸਭ ਜਿਹੜਾ ਨਸ਼ੇ ਦਾ ਮੁੱਦਾ ਆ, ਇਹ ਸਾਡਾ ਸਟੇਟ ਦਾ ਹੀ ਮੁੱਦਾ ਨੀ ਗਾ, ਇਹ ਸਾਡੀਆਂ ਹਿਮਾਚਲ ਚ ਦੇਖ ਲੋ ਤੁਸੀਂ, ਹਰਿਆਣੇ ਚ ਦੇਖ ਲੋ, ਸਾਰੀਆਂ ਸਟੇਟਾਂ ਚ ਸਵਾਲ ਇਹ ਹੈਗਾ ਆ ਜੀ ਕਿ ਇਹਨੂੰ ਐਡਰੈਸ ਕਿੱਦਾਂ ਕੀਤਾ ਜਾਵੇ
1: ਜੀ।
0: ਸਰ ਉਹਦੇ ਵਾਸਤੇ ਸਾਇੰਟਿਫਿਕ ਸਟੱਡੀ ਹੋਣੀ ਚਾਹੀਦੀ ਆ।
1: ਬਿਲਕੁਲ,
0: ਇਹਦਾ ਹੱਲ ਬੰਦੇ ਨੂੰ ਜੋ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹੈਗਾ ਆ ਜੀ, ਚਾਹੇ ਮੈਨੂੰ ਇਹਦੇ ਬਾਰੇ ਸੁਣਨਾ ਵੀ ਪੈਂਦਾ ਬਹੁਤ ਕੁਛ
1: ਜੀ,
0: ਪਰ ਇਹਦੇ ਬਾਰੇ ਇਹ ਹੈਗਾ ਆ ਕਿ ਇਹਨਾਂ ਨਸ਼ਿਆਂ ਤੋਂ ਬੰਦੇ ਨੂੰ ਰਵਾਇਤੀ ਨਸ਼ਿਆਂ ਤੇ ਲੈ ਆਓ, ਇਹੀ ਬਹੁਤ ਵੱਡੀ ਕਾਮਯਾਬੀ ਹੋਏਗੀ
1: ਇਹਦੇ ਵਿੱਚ। ਸਭ ਤੋਂ ਵੱਡਾ ਉਪਰਾਲਾ, ਚਲੋ
0: ਕਾਰਡ ਬਣਾ ਦਿਓ,
1: ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਨੇ, ਪਰ ਉਹਨਾਂ ਦਾ ਇੱਕ ਢਾਂਚਾ ਬਣਿਆ ਹੋਇਆ, ਜਿਹੜੇ ਗੌਰਮੈਂਟ ਜਿਹੜੇ ਆਪਣੇ, ਚਲੋ ਇਹ ਕਹਿੰਦੇ ਆ ਇੱਕ ਵੋਟ ਬੈਂਕ ਵੀ ਤਾਂ ਲੁੱਟਦੇ ਨਾ ਕਿ ਅਸੀਂ ਭਾਈ ਨਸ਼ਾ ਛਡਾਊ ਕੇਂਦਰ ਖੋਲ ਦਿੱਤੇ, ਜੇ ਕਰ ਉਹ ਕੀ ਖੋਲਣ ਦੀ ਕਾਹਦੇ ਲਈ ਜ਼ਰੂਰਤ ਹੈ? ਤੁਹਾਡੇ ਕੋਲ ਹਰ ਸੂਬੇ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ, ਆਪਣੇ ਪੰਜਾਬ ਦੀ ਗੱਲ ਕਰ ਲਈਏ ਇਕੱਲੇ, ਹਰ ਜ਼ਿਲ੍ਹੇ ਦੇ ਵਿੱਚ, ਹਰ ਵੱਡੇ ਸ਼ਹਿਰ ਦੇ ਵਿੱਚ ਸਰਕਾਰੀ ਹਸਪੀਟਲ ਨੇ ਜੀ। ਤੁਸੀਂ ਬਕਾਇਦਾ ਉੱਥੇ ਉਹ ਡਾਕਟਰਾਂ ਨੂੰ, ਸਾਈਕੋਲੋਜੀਆਂ ਨੂੰ ਜਾਂ ਸਾਈਕੋਲੋਜਿਸਟ ਜਿਹੜੇ ਨੇ, ਮਨੋਵਿਗਿਆਨੀ ਨੇ ਜਾਂ ਫਿਰ ਆਪਣੀਆਂ ਜਿਹੜੀਆਂ ਥੈਰਾਪਿਸਟ ਨੇ, ਉਹਨਾਂ ਨੂੰ ਕਹੋ ਵੀ ਭਾਈ ਇਹਨਾਂ ਨੂੰ ਨਾਲ ਲੱਗ ਕੇ ਤੁਸੀਂ ਆਪਣੇ ਆਪਣੇ ਸ਼ਹਿਰ ਦੀ, ਆਪਣੇ ਆਪਣੇ ਪਿੰਡ ਦੀ ਜਿਹੜੀ ਜ਼ਿੰਮੇਵਾਰੀ ਸੰਭਾਲ ਦਿਓ, ਤੇ ਉਹ ਸਾਰਾ ਕੁਝ ਹੀ ਖਤਮ ਹੋ ਜਾਏਗਾ ਜੀ ਹੌਲੀ ਹੌਲੀ, ਜੇ ਉਹਨਾਂ ਦੇ ਵੱਲ ਨੂੰ ਧਿਆਨ ਦੇਣ ਲੱਗਣਗੇ ਤਾਂ। ਤੇ ਇਹ ਕੇਂਦਰ ਜਾਂ ਇਹ ਨਸ਼ਾ ਛਡਾਓ ਕੇਂਦਰ ਜਾਂ ਇਹ ਤਾਂ ਸਿਰਫ ਸ਼ੋਸ਼ਾ ਹੈ ਜੀ, ਕੰਮ ਤਾਂ ਗਰਾਊਂਡ ਦੇ ਉੱਤੇ ਜ਼ਰੂਰੀ ਹੈ ਨਾ ਕਰਨਾ, ਉਹ ਕੋਈ ਵੀ ਹੈ।
0: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਨਸ਼ਾ ਛਡਾਊ ਕੇਂਦਰ ਤਾਂ ਇਹ ਆ ਕਿ ਕਿਸੇ ਬੰਦੇ ਨੂੰ ਸਲਫਾਸ ਖਾਣ ਤੋਂ ਰੋਕਣਾ ਤੇ ਉਹਨੂੰ ਚੂਹਿਆਂ ਦੀ ਦਵਾਈ ਦੇ ਦੇਣੀ ਜੀ।
1: ਬਿਲਕੁਲ ਹੈ ਜੀ,
0: ਹਾਂਜੀ, ਮਤਲਬ ਇਹ ਹੈਗਾ ਕਿ ਉਹਨੂੰ ਹਾਰਡ ਪੋਇਜ਼ਨ ਦੇਣ ਦੀ ਬਜਾਏ ਸਲੋ ਪੋਇਜ਼ਨ ਦੇਣਾ
1: ਜੀ।
0: ਓਹਨਾ ਸਰ ਕਿਡਨੀਆਂ ਜਿਹੜੀਆਂ ਗੋਲੀਆਂ ਦਿੰਦੇ ਹੈਗੇ ਓਹਨਾ ਕਿਡਨੀਆਂ ਉੱਡ ਜਾਂਦੀਆਂ ਜੀ, ਪੰਜ ਛੇ ਮਹੀਨੇ ਸਾਲ ਬੰਦਾ ਖਾ ਲਊਗਾ ਓਹਦੇ ਅੰਦਰ ਕੱਖ ਨੀ ਰਹਿੰਦਾ ਜੀ।
1: ਬਿਲਕੁਲ
0: ਹੈ ਉਹ ਵੀ ਸਲੋ ਪੋਇਜ਼ਨ ਆ, ਉਹ ਸਾਲ ਦੋ ਸਾਲ ਦੇ ਵਿੱਚ ਬੰਦਾ ਜਿਹੜਾ ਹੈਗਾ ਆ ਮਾਈ ਬੈਸਟ ਫਰੈਂਡ ਦੇ ਘਰ ਚਲ ਜਾਂਦਾ।
1: ਨਾਲੇ ਸਹੀ ਸਰ ਪਲਾਨ ਹੋਣਾ ਚਾਹੀਦਾ ਨਾ ਕਿ ਬੰਦੇ ਨੂੰ ਅਸੀਂ ਉਹਨੂੰ ਅਡਿਕਸ਼ਨ ਤੋਂ ਹਟਾਉਣਾ ਕਿੱਦਾਂ ਆ, ਉਹਨੂੰ ਐਕਸਰਸਾਈਜ਼ ਜਾਂ ਉਹਦੇ ਨਾਲ ਬੋਲ ਚਾਲ ਉਹਦੇ ਜਿਹੜੇ ਮਨ ਦੇ ਵਿਚਾਰ ਨੇ ਉਹ ਸਾਰਾ ਕੁਝ, ਮੈਡੀਸਨ ਤਾਂ ਚੱਲਣੀ ਚੱਲਣੀ ਨਾਲ, ਚਲੋ ਉਹ 75% ਜਿਹੜਾ ਕੰਮ ਕਰੇਗੀ ਜਾਂ 70% ਕਰੇਗੀ, ਪਰ ਜਿਹੜੀ ਨਾਲ ਬੈਠ ਕੇ ਉਹਦੇ ਨਾਲ ਗੱਲਬਾਤ ਹੋਣੀ, ਉਹਦੀ ਮਨੋਸਥਿਤੀ ਸਮਝਣੀ, ਇੱਕ ਦੋਸਤ ਉਹਨੂੰ ਫੀਲ ਕਰਾਉਣਾ, ਅਸੀਂ ਪਰਿਵਾਰ ਆ ਤੁਹਾਡਾ, ਤੁਹਾਨੂੰ ਗਲੇ ਲਾਉਣਾ ਚਾਹੁੰਦੇ ਹਾਂ, ਤੁਹਾਨੂੰ ਜ਼ਿੰਦਗੀ ਨਵੀਂ ਦੇਣਾ ਚਾਹੁੰਦੇ ਹਾਂ, ਆਪਣੀ ਜ਼ਿੰਦਗੀ ਜੀਓ, ਇਹ ਮੁੜ ਕੇ ਨਹੀਂ ਮਿਲਣੀ, ਤਾਂ ਉਹ ਸਾਰੀਆਂ ਚੀਜ਼ਾਂ ਨਾਲ ਜ਼ਰੂਰਤ ਆ। ਨਾਲ ਨਾਲ ਜੇ ਉਹ ਨਸ਼ਾ ਛੱਡ ਵੀ ਜਾਂਦੇ ਨੇ ਤਾਂ ਇਹਨਾਂ ਦੇ ਕੋਲ ਪਲਾਨ ਕੀ ਆ, ਕੋਈ ਵੀ ਆ, ਮਤਲਬ ਕਿ ਇਹਨੂੰ ਜੋਬ ਦੇ ਉੱਤੇ ਲਾਉਣਾ ਜਾਂ ਉਹਨੂੰ ਬਿਜ਼ੀ ਰੱਖਣ ਦੇ ਲਈ ਜਾਂ ਉਹਨੂੰ ਗੇਮਾਂ ਦੇ ਵਿੱਚ ਪਾਉਣਾ, ਨਾਲ ਨਾਲ ਸਾਰਾ ਕੁਝ ਕਰਨਾ ਹੈ, ਉਹਦਾ ਕੋਈ ਪਲਾਨ ਹੀ ਨਹੀਂ ਹੈਗਾ ਜੀ, ਰੋਡ ਮੈਪ ਕੀ ਆ?
0: ਭਾਰੇ ਸਾਹਿਬ ਇਹ ਨਸ਼ਾ ਜਿਹੜਾ ਹੈ ਨਾ ਕੈਮੀਕਲ ਨਸ਼ਾ, ਇਹ ਕਰੀ ਰਗਾਂ ਦੇ ਵਿੱਚੋਂ ਜਦੋਂ ਨਿਕਲ ਜਾਂਦਾ ਨਾ ਜੀ, ਤੁਸੀਂ ਯਕੀਨ ਜਾਣਿਓ ਸਾਲ ਸਾਲ ਬੰਦਾ, ਅੱਜ ਤੁਸੀਂ ਨਸ਼ਾ ਛਡਾ ਦਿਓ ਚਾਹੇ ਦਵਾਈਆਂ ਨਾ ਛਡਾ ਦਿਓ ਜਿੱਦਾਂ ਮਰਜ਼ੀ, ਸਾਲ ਸਾਲ ਦੋ ਦੋ ਸਾਲ ਬੰਦੇ ਨੂੰ ਸੁਪਨੇ ਉਸ ਨਸ਼ੇ ਦੇ ਆਉਂਦੇ ਰਹਿੰਦੇ ਜੀ। ਉਹ ਤੁਸੀਂ ਦਵਾਈਆਂ ਦਿੰਦੇ ਹੋਏ ਵੀ ਉਹਦਾ ਹਾਰਟ ਬੀਟ ਜਿਹੜਾ ਆ ਮਿਸ ਕਰਦਾ, ਰਾਤ ਨੂੰ ਨਾ ਇਕਦਮ ਮੰਜੇ ਤੋਂ ਏਦਾਂ ਭੁੜਕ ਕੇ ਉੱਠਦਾ ਜੀ,
1: ਬਿਲਕੁਲ ਹੈ ਜੀ।
0: ਸੋ ਉਹਦੇ ਵਾਸਤੇ ਕੀ ਚਾਹੀਦਾ ਆ, ਪਰਿਵਾਰ ਦਾ ਜਿਹੜਾ ਹੈਗਾ ਆ ਬੜਾ ਸਹਿਯੋਗ ਚਾਹੀਦਾ ਆ, ਬੰਦੇ ਸਾਹਮਣੇ ਪੈਂਦੇ ਆ ਜੀ,
1: ਬਿਲਕੁਲ ਹੈ ਜੀ।
0: ਫਿਰ ਉਹਦਾ ਸਰੀਰ ਹੀ ਨੀ ਤੁਰਦਾ ਜੀ, ਇਸ ਕਰਕੇ ਮੈਂ ਤਦੇ ਕਹਿੰਦਾ ਉਹਨੂੰ ਹਰਬਲ ਨਸ਼ੇ ਤੇ ਲਿਆਓ, ਉਹਦਾ ਸਬਸਟੀਟਿਊਟ ਇਹੀ ਆ, ਉਹਨੂੰ ਹਰਬਲ ਨਸ਼ੇ ਤੇ ਲਿਆਓ ਤਾਂ ਕਿ ਉਹ ਇੱਕ ਸਧਾਰਨ ਜ਼ਿੰਦਗੀ ਜਿਹੜੀ ਆ ਉਹ ਜੀ ਸਕੇ ਜੀ।
1: ਬਿਲਕੁਲ
0: ਜੇ ਤੁਸੀਂ ਕਹੋ ਕਿ ਉਹਨੂੰ ਬਿਲਕੁਲ ਅਧੀਨਗੀ ਚੋਂ ਕੱਢ ਲੈਣਾ ਆ, ਸਧਾਰਨ ਨਸ਼ੇ ਤੇ ਲੈ ਆਓਗੇ, ਸਧਾਰਨ ਨਸ਼ੇ ਦੀ ਕੁਆਂਟਿਟੀ ਘਟਾਉਂਦੇ ਘਟਾਉਂਦੇ ਜਿਹੜਾ ਹੈਗਾ ਆ ਤੁਸੀਂ ਉਸ ਬੰਦੇ ਨੂੰ ਨੋਰਮਲਾਈਜ਼ ਕਰ ਸਕਦੇ ਹੋ। ਪਰ ਜੇ ਤੁਸੀਂ ਐਸ ਨਸ਼ੇ ਤੋਂ ਕਹੋ ਉਹ, ਕਿਉਂਕਿ ਪਹਿਲਾਂ ਜਿਹੜਾ ਹੈਗਾ ਆ ਜੀ ਸਾਲ ਦੋ ਸਾਲ ਜਿਹੜਾ ਹੈਗਾ ਕੈਮੀਕਲ ਨਸ਼ੇ ਦਾ ਜਿਹੜਾ ਰਿਐਕਸ਼ਨ ਜਿਹੜਾ ਆ ਦਿਮਾਗ ਚ ਹੋਇਆ ਆ ਹੁੰਦਾ, ਜਿਹਦੇ ਕਰਕੇ ਜਿਹੜਾ ਆ ਕਿ ਜਿੱਥੇ ਬੰਦਾ ਕੱਲਾ ਬੈਠਾ ਮਾੜਾ ਜਿਹਾ ਵੀ ਟਾਈਮ ਮਿਲਦਾ ਨਾ ਜੀ, ਦਿਮਾਗ ਉਸੇ ਪਾਸੇ ਜਾ ਜਾਂਦਾ, ਉੱਥੇ ਜਾਂਦਾ।
1: ਨਾਲੇ ਆਲਾ ਦੁਆਲਾ ਵੀ ਹੈ ਨਾ, ਜਿਹੜੀ ਬਹਿਣੀ ਉੱਠਣੀ ਆ ਉਹ ਵੀ ਨਿਰਭਰ ਕਰਦੀ ਆ ਨਾ, ਉਹਨਾਂ ਨੇ ਤਾਂ ਕਿੱਥੋਂ, ਉਹਨਾਂ ਦੀ ਵੀ ਮਜਬੂਰੀ ਆ ਭਾਈ, ਉਹਨਾਂ ਨੇ ਕਿਤੇ ਵੀ ਲਾ ਲਾ ਯਾਰ ਉੱਥੇ ਕੀ ਹੋ ਚੱਲਾ, ਅੱਗੇ ਲਾਉਣਾ ਹੀ ਸੀਗਾ, ਉਹ ਫਿਰ ਉਧਰ ਨੂੰ ਹੋ ਜਾਂਦਾ ਮੁੜ ਕੇ।
0: ਪਰ ਸਾਹਿਬ ਇਹ ਲੋਕ ਜਿਹੜੇ ਵੇਚਦੇ ਹੁੰਦੇ ਆ ਨਾ ਜੀ, ਇਹ ਕੀ ਕਰਦੇ ਆ, ਪਹਿਲਾਂ ਜਦੋਂ ਅਗਲਾ ਬੰਦਾ ਤੇ ਅਡਿਕਸ਼ਨ ਹੁੰਦੀ ਆ ਨਾ ਜੀ, ਉਸ ਵੇਲੇ ਉਸ ਬੰਦੇ ਨੂੰ ਤੜਫਾ ਕੇ ਦਿੰਦੇ ਹੈਗੇ ਆ ਚੀਜ਼, ਜਦੋਂ ਦੇਖਿਆ ਨਾ ਕਿ ਬੰਦਾ ਆਪਣੀ ਵਿਲ ਪਾਵਰ ਨਾਲ ਛੱਡਣ ਦੀ ਕੋਸ਼ਿਸ਼ ਕਰ ਰਿਹਾ ਆ, ਉਹਨੂੰ ਉਹਦੇ ਜਿੱਥੇ ਜਗ੍ਹਾ ਤੇ ਬੈਠਾ ਆ ਉਹਦੇ ਨੇੜੇ ਨੇੜੇ ਅਵੇਲੇਬਿਲਟੀ ਕਰਾਉਂਦੇ ਹੈਗੇ ਆ, ਕੋਲ ਆ ਜਾਣਗੇ ਵੀ ਮੈਂ ਤਾਂ ਇੱਧਰ ਦੀ ਆਇਆ, ਸਮਾਨ ਬੜਾ ਵਧੀਆ ਆਇਆ ਆ,
1: ਹੈ ਜੀ।
0: ਇਹ ਸਾਰ ਇਹ ਮੈਂ ਸਾਰੀਆਂ ਚੀਜ਼ਾਂ ਦੇਖੀਆਂ ਹੀ ਲਾਈਫ ਚ, ਮੈਂ ਮਤਲਬ ਗਲਤ ਨਹੀਂ ਕਹਿੰਦਾ ਹੈਗਾ। ਸੋ ਇਸ ਕਰਕੇ ਜਿਹੜਾ ਆ ਇਹ ਸਰ ਬਹੁਤ ਮਤਲਬ ਵੱਡੀ ਜਿੱਤ ਹੋਊਗੀ ਜਿਹੜਾ ਹੈਗਾ ਆ, ਮੈਨੂੰ ਪਤਾ ਵੀ ਔਜਲਾ ਸਾਹਿਬ ਪੰਜਾਬੀ ਲਿਟਰੇਚਰ ਦੇ ਜਿਹੜੇ ਹੈਗੇ ਆ ਮਾਹਰ ਹੈਗੇ ਆ। ਇਹ ਇੱਕ ਮੇਰਾ ਖਿਆਲ ਜੀ ਇੱਕ ਗੀਤ ਆਇਆ ਸੀਗਾ ਉਹਦਾ ਨਾਂ ਗਾਇਕ ਦਾ, ਸੱਜਣ ਹੁੰਦੇ ਨਸ਼ਿਆਂ ਵਰਗੇ
1: ਛੱਡਣੇ ਸੌਖੇ ਦੀ ਮੱਖਣ ਉਹਨਾਂ ਦਾ,
0: ਹਾਂਜੀ ਮੱਖਣ ਬਰਾੜ ਕੀ ਏਦਾਂ
1: ਨਾ, ਮੱਖਣ ਆਪਣਾ ਮੱਖਣ ਜੀ ਆਪਣਾ
0: ਕੇ ਐਸ ਮੱਖਣ
1: ਵਾਲਾ ਜੀ,
0: ਹਾਂਜੀ ਹਾਂਜੀ ਕੇ ਐਸ ਮੱਖਣ ਦਾ ਗੀਤ ਸੀਗਾ
1: ਜੀ।
0: ਉਹ ਵਾਕਈ ਜਿਹੜਾ ਆ ਜੀ ਨਸ਼ੇ ਜਿਹੜੇ ਛੱਡਣੇ ਸੌਖੇ ਨੀ ਗੇ ਜੀ,
1: ਬਿਲਕੁਲ।
0: ਬਾਕੀ ਮੁਕੱਦਰ ਵੀਰ ਜੀ ਜੇ ਸੁਣ ਰਹੇ ਹੈਗੇ ਆ ਤੇ ਮੈਨੂੰ ਪਤਾ ਆ ਜੀ ਮੈਂ ਨਿਕਲ ਜਾਣਾ ਆ, ਕਿਉਂਕਿ ਇਹਨਾਂ ਨੇ ਇੱਕੋ ਹੀ ਗੀਤ ਗਾਉਣਾ ਆ
1: ਜੀ,
0: ਉਹ ਇਹਨਾਂ ਨੇ ਗਾਉਣਾ ਤੈਨੂੰ ਰੱਜ ਕੇ ਰੁਆਵਾਂ ਕਿਤੇ ਟੱਕਰੇ ਚ ਕੱਲਾ, ਹਾਂਜੀ ਸੋ ਮੈਂ ਦੌੜ ਜਾਣਾ ਜੀ,
1: ਉਹਨਾਂ ਦੀ ਗੱਲ ਸੁਣ ਲੈਂਦੇ ਆ ਕੀ ਕਹਿੰਦੇ, ਕੱਲ ਵੀ ਉਡੀਕ ਕਰਦੇ ਸੀ ਤੁਹਾਡੀ,
0: ਲਿਆਓ ਥੋੜਾ।
1: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਬਾਈ ਜੀ।
2: ਚੌਦਾਂ ਮਿੰਟਾਂ ਤੋਂ ਮੈਂ ਮੇਰੇ ਗਲੇ ਚ ਫਾਹਾ ਪਾਇਆ ਹੋਇਆ ਸੀ, ਉਹ ਢਿੱਲਾ ਹੋਇਆ
1: ਥੋੜਾ ਜਿਹਾ,
2: ਮੈਂ ਤਾਂ ਜਦੋਂ ਸੈਣੀ ਬਾਈ ਜੀ ਗੱਲ ਕਰਦੇ ਮੈਨੂੰ ਆਇਆ ਸੀ ਵੀ ਸ਼ਾਇਦ ਮੇਰੀ ਕੋਈ ਮਾੜੀ ਮੋਟੀ ਆਵਾਜ਼ ਕਿਸੇ ਪਾਸੇ ਪਹੁੰਚਦੀ ਹੋਊਗੀ,
1: ਜਦੋਂ
2: ਸੈਣੀ ਬਾਈ ਜੀ ਨੇ ਕਿਹਾ ਤਾਂ ਮੈਂ ਉਦੋਂ ਹੀ ਮੈਂ ਗੁਣਗੁਣਾਉਣ ਲੱਗ ਗਿਆ ਸੀ ਗਾਣਾ ਜਿਹੜੇ ਸੈਣੀ ਬਾਈ ਜੀ ਨੇ ਗੱਲ ਕਹੀ ਨਾ ਉਹ,
1: ਕਈ ਵਾਰੀ ਦੋਸਤ ਨਾ ਮਿਊਟ ਕਰ ਲੈਂਦੇ ਆ ਤੇ ਉਹ ਜਰੂਰਤ ਨੀ ਆ ਮਿਊਟ ਕਰਨ ਦੀ ਤੇ
2: ਬਿਲਕੁਲ ਸੈਣੀ ਬਾਈ ਜੀ ਤਾਂ ਗੱਲ ਬਾਅਦ ਚ ਕੀਤੀ ਤੇ ਮੈਂ ਉਹ ਗਾਣਾ ਗੁਣਗੁਣਾਉਣ ਪਹਿਲੇ ਲੱਗ ਗਿਆ ਸੀ
1: ਜੀ ਜੀ ਜੀ
2: ਤੋੜ ਨਸ਼ਿਆਂ ਵਰਗੀ ਲੱਗੇ ਆਥਣ ਵੇਲੇ ਨੂੰ ਜਿੰਦ ਨੀ ਮਾਣੀ ਤਰਸੇ ਹਾਏ ਸੱਜਣਾ ਦੇ ਮੇਲੇ ਨੂੰ

0: ਹੁੰਦੇ ਨਸ਼ਿਆਂ ਵਰਗੇ ਛੱਡਣੇ ਧੋਖੇ ਨਹੀਂ,
1: ਵਾਹ ਜੀ,
0: ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।
1: ਵਾਹ, ਕਿਆ
0: ਇੱਕ
1: ਬਾਤ ਹੈ।
0: ਵਾਰੀ ਜਮਸ਼ੀਰੀਆ ਜੀੜੀ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਬੈਲਾਂ ਵਾਂਗੂ ਤੇ ਹੱਡੀ ਰਚ ਜਾਂਦੇ। ਇੱਕ ਵਾਰੀ ਜਮਸ਼ੀਰੀਆ ਜੀੜੀ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੇਲਾ ਵਾਂਗੂ ਤੇ ਹੱਡੀ ਰਚ ਜਾਂਦੇ। ਇਸ਼ਕ ਮੋਰਚੇ ਪਿੰਦਿਆ ਹਾਏ, ਇਸ਼ਕ ਮੋਰਚੇ ਪਿੰਦਿਆ ਪਿੰਡੇ ਗੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ। ਆਉਣਾ ਸਾਡੇ ਸਿਆਸਤਦਾਨਾਂ ਨੂੰ ਚਾਹੇ ਕੋਰਟ ਵਾਲਿਆਂ ਨੇ ਟੋਪਿਕ ਬਦਲਤਾ ਐਂਡ ਤੇ ਜਾ ਕੇ, ਮੈਂ ਹੋਰ ਹੀ ਪਾਸੇ ਉਲਝ ਗਿਆ ਜਿਹੜੀ ਮੈਂ ਗੱਲ ਕਹਿ ਰਹੀ। ਬਹੁਤ ਸਾਡੇ ਸ਼ਰਾਰਤੀ
1: ਬਹੁਤ
0: ਸ਼ਰਾਰਤੀ ਨੇ
1: ਵਧੀਆ,
0: ਕਾਲੇ
1: ਬਹੁਤ
0: ਕੋਟ ਵਾਲੇ।
1: ਵਧੀਆ ਜੀ।
0: ਨਹੀਂ ਸੈਣੀ ਭਾਈ, ਮੈਂ ਵਾਕਈ ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜੇ ਮੈਂ ਤੁਸੀਂ ਤੁਸੀਂ ਤਾਂ ਹੁਣ ਸਮਝ ਸਕਦੇ ਹੋ ਮੇਰੀ ਗੱਲ ਨੂੰ,
1: ਜੀ
0: ਵੀ ਉਹ ਜਿਹੜੇ ਨਿੱਤ ਦੇ ਵੈਲਾਂ ਵਾਂਗੂ ਜਿਹੜੇ ਹੱਡੀ ਰਸ ਜਾਂਦੇ
1: ਜੀ,
0: ਕਿੱਥੇ ਚੱਲੇ ਜਾਂਦੇ।
1: ਬਿਲਕੁਲ ਬਿਲਕੁਲ ਹੈ ਜੀ, ਡੂੰਗੀ ਗੱਲ ਹੈ ਜੀ।
0: ਮੈਂ ਤਾਂ ਸੈਣੀ ਬਾਈ ਜੀ ਤੋਂ ਗੱਲ ਹੋਰ ਪਾਸੇ ਲੈ ਗਏ, ਤੇ ਚਲੋ ਹੁਣ ਫਿਰ ਆਪਾਂ ਗੱਲ ਹੋਰ ਪਾਸੇ, ਹੁਣ ਨੀ ਹੋਰ ਆਪਾਂ ਸਿਆਸਤ ਵਾਲੇ ਪਾਸੇ ਲਿਜਾਣੀ ਨੀ ਹੈ,
1: ਜੀ
0: ਕੋਈ ਫਾਇਦਾ ਨੀ ਹੈਗਾ। ਹੁਣ ਮੈਂ ਭੁੱਲ ਗਿਆ ਸਾਰੀ, ਕਿਉਂਕਿ ਜਦੋਂ ਮੇਰੇ ਕੋਲ ਇਹੋ ਜਿਹਾ ਮੁੱਦਾ ਆਉਂਦਾ ਫਿਰ ਮੈਨੂੰ ਹੋਰ ਸਾਰਾ ਕੁਛ ਮਤਲਬ
1: ਜੀ
0: ਚੇਤਾ ਹੀ ਨੀ ਰਹਿੰਦਾ
1: ਬਿਲਕੁਲ ਹੈ ਜੀ।
0: ਗਾਣਾ। ਤੇ ਬਾਕੀ ਵਧੀਆ ਸਾਂਝ ਪਵਾਤੀ ਇਹਨਾਂ ਨੇ, ਹੋ ਸਕਦਾ ਕੋਈ ਸੱਜਣ ਸਾਡੀ ਇਸ ਗੱਲ ਤੋਂ ਵੀ ਖੁਸ਼ ਹੋ ਸਕਦਾ,
1: ਜੀ ਪਰ
0: ਪਰ
1: ਗੀਤ ਬਹੁਤ
0: ਗੱਲ
1: ਸੋਹਣਾ
0: ਡੂੰਗੀ
1: ਲੱਗਿਆ
0: ਹੈ
1: ਮੈਨੂੰ,
0: ਨਾ।
1: ਬਹੁਤ ਹੀ ਸੋਹਣਾ। ਮੈਂ ਇਹ ਚਾਹੁੰਦਾ ਹੈਗਾ ਵੀ ਸ਼ਨੀਵਾਰ ਨੂੰ ਇਹ ਗੀਤ ਮੁੜ ਕੇ ਦੁਬਾਰਾ ਸੁਣਾਵਾਂਗੇ ਜੀ, ਇਹ ਦੁਬਾਰਾ ਸੁਣਾਇਆ ਜਾਏ ਜੀ ਸ਼ਨੀਵਾਰ ਨੂੰ।
0: ਜੀ ਜੀ ਜੀ ਜੀ ਤੁਹਾਡਾ
1: ਹਾਂਜੀ
0: ਹੱਥ ਹੋ ਗਈ ਦੱਸੋ, ਤੁਸੀਂ ਤੁਸੀਂ ਕਿਹਾ ਤੁਹਾਡੇ ਹੁਕਮ ਦੀ ਪਾਲਣਾ ਹੋ ਬਾਈ ਜੀ, ਇੱਡੀ
1: ਜੀ
0: ਕਿਹੜੀ ਗੱਲ,
1: ਬਿਲਕੁਲ
0: ਜ਼ਰੂਰ ਸੁਣਾਵਾਂਗੇ ਹੁਣ
1: ਹਾਂਜੀ,
0: ਨਾਲੇ ਪੂਰੀ ਪੂਰੀ ਪੂਰੀ ਲੈ ਚ ਸੁਣਾਵਾਂਗੇ। ਠੀਕ ਹੈ,
1: ਕਿਆ ਬਾਤ ਹੈ ਜੀ,
0: ਸੱਜਣ ਹੁੰਦੇ
1: ਬਿਲਕੁਲ
0: ਨਸ਼ਿਆਂ
1: ਬਿਲਕੁਲ
0: ਵਰਗੇ ਛੱਡਣੇ
1: ਛੱਡਣੇ
0: ਸੌਖੇ।
1: ਜੀ,
0: ਠੀਕ ਹੈ ਚਲੋ
1: ਥੈਂਕ
0: ਬਾਈ
1: ਯੂ
0: ਜੀ, ਤੁਹਾਡੇ
1: ਮੁਕੱਦਰ
0: ਨਾਲ
1: ਜੀ,
0: ਸਾਰੇ ਪੈ
1: ਬਹੁਤ
0: ਗਏ,
1: ਬਹੁਤ
0: ਮੈਂ
1: ਸ਼ੁਕਰੀਆ।
0: ਭੁੱਲ ਗਿਆ ਸਾਰੇ
1: ਕੋਈ ਗੱਲ
0: ਸਾਰੇ
1: ਨਹੀਂ,
0: ਮੁੱਦੇ,
1: ਦੁਬਾਰਾ ਕਰ ਲਿਓ ਕਾਲ, ਕੋਈ ਗੱਲ
0: ਹੁਣ
1: ਨਹੀਂ।
0: ਫਿਰ ਕਰ
1: ਹਾਂਜੀ, ਥੈਂਕ ਯੂ ਥੈਂਕ ਯੂ,
0: ਨਹੀਂ ਕੋਈ ਗੱਲ, ਠੀਕ ਹੈ
1: ਸਤਿ ਸ਼੍ਰੀ
0: ਠੀਕ
1: ਅਕਾਲ
0: ਹੈ
1: ਸਤਿ
0: ਬਾਈ
1: ਸ਼੍ਰੀ
0: ਜੀ,
1: ਅਕਾਲ,
0: ਸਤਿ ਸ਼੍ਰੀ ਅਕਾਲ ਸੈਣੀ ਬਾਈ ਜੀ,
1: ਠੀਕ ਹੈ
0: ਭਾਈ ਸਤਿ
1: ਪ੍ਰਿਆ,
0: ਸ਼੍ਰੀ ਅਕਾਲ,
1: ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ ਜੀ।
2: ਸੈਣੀ ਸਾਹਿਬ,
1: ਮੈਂ ਨਾ
2: ਇੱਕ ਜਾਂਦੇ ਜਾਂਦੇ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ, ਜਥੇਬੰਦੀਆਂ ਦੀ ਗੱਲ ਕਰਦੇ ਸੀ, ਪਰ ਹੁਣ ਕਿਤੇ ਨਾ ਕਿਤੇ
1: ਜੀ
2: ਕੇਂਦਰ ਸਰਕਾਰ ਜਥੇਬੰਦੀਆਂ ਤੋਂ ਵੀ ਸਲਾਹ ਲੈਣ ਲੱਗ ਗਈ ਹੈ ਜੀ। ਨਵੇਂ ਸੀਡ ਐਕਟ ਆ ਰਹੇ ਨੇ ਤੇ ਕੇਂਦਰੀ ਜਿਹੜੀ ਹੈ ਖੇਤੀਬਾੜੀ ਮੰਤਰੀ ਜਿਹੜੇ ਕੇਂਦਰ ਦੇ ਨੇ ਆਪਣੇ ਸ਼ਿਵਰਾਜ ਸਿੰਘ ਚੌਹਾਨ ਹੋਣੀ, ਉਹਨਾਂ ਨੇ ਅਹਿਮ ਮੀਟਿੰਗ ਬੁਲਾਈ ਆ, ਜਿਸ ਦੇ ਵਿੱਚ ਉੱਚ ਪੱਧਰੀ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਸੰਘ, ਭਾਰਤੀ ਕਿਸਾਨ ਯੂਨੀਅਨ BKU, ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ AIKCC ਤੇ ਸਾਊਥ ਇੰਡੀਅਨ ਫਾਰਮਰਸ ਐਸੋਸੀਏਸ਼ਨ SIFA ਸਮੇਤ ਕਈ ਪ੍ਰਮੁੱਖ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਜਿਹੜਾ ਨੁਮਾਇੰਦੇ ਸ਼ਾਮਲ ਹੋਣਗੇ। ਅਸਲ ਦੇ ਵਿੱਚ ਇਹ ਮੁੱਦਾ ਹੈ ਸੈਣੀ ਸਾਹਿਬ, ਜਿਹੜਾ ਬਿੱਲ ਲੈ ਕੇ ਆ ਰਹੇ ਨੇ ਕਿ ਜਿਹੜੇ ਨਕਲੀ ਬੀਜ ਨੇ ਜਾਂ ਕਹਿ ਲਓ ਕਿ ਜੋ ਘਟੀਆ ਬੀਜ ਨੇ ਵੇਚੇ ਜਾਂਦੇ ਆ ਜਾਂ ਗਲਤ ਬੀਜ ਵੇਚੇ ਜਾਂਦੇ ਆ, ਉਹਦੇ ਉੱਤੇ ਇੱਕ ਬਿੱਲ ਲਿਆ ਰਹੇ ਨੇ ਬੀਜਾਂ ਦੀ ਵਿਕਰੀ ਦੇ ਉੱਤੇ ਨੱਥ ਪਾਉਣ ਦੇ ਮਕਸਦ ਦੇ ਨਾਲ। ਕੇਂਦਰ ਸਰਕਾਰ ਵੱਲੋਂ ਲਿਆਂਦੇ ਇਸ ਬਿੱਲ ਦੇ ਵਿੱਚ ਜਾ ਰਹੇ ਦੇ ਵਿੱਚ ਸਖ਼ਤ ਜਿਹੜਾ ਸੀਡ ਐਕਟ ਸੰਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 10 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨ ਆਗੂਆਂ ਦੀ ਇੱਕ ਅਹਿਮ ਜਿਹੜੀ ਮੀਟਿੰਗ ਸੱਦੀ ਹੈ ਤੇ ਇਹਦੇ ਉੱਤੇ ਕਿਹਾ ਕਿ ਸਪੈਸ਼ਲ ਕੋਡਿੰਗ ਹੋਵੇ ਜਾਂ ਹੋਰ ਸਾਰੀਆਂ ਚੀਜ਼ਾਂ ਹੁਣ ਜਾਣੀ ਕਿ ਸ਼ੁੱਧ ਜਿਹੜੀਆਂ ਚੀਜ਼ਾਂ ਮਿਲ ਸਕਣ ਕਿਸਾਨਾਂ ਨੂੰ। ਕਿਵੇਂ ਦੇਖਦੇ ਹੋ ਇਹ ਮਾਮਲਾ ਜਿਹੜਾ 1966 ਦਾ? ਇੱਕ ਗੱਲ ਹੋਰ ਜੋੜ ਦੇਵਾਂ ਜੀ, ਜਿਹੜਾ 1966 ਦਾ ਪੁਰਾਣਾ ਜਿਹੜਾ ਐਕਟ ਬਣਿਆ ਹੋਇਆ ਸੀਡ ਐਕਟ, ਉਹ ਕਾਫੀ ਕਹਿੰਦੇ ਪੁਰਾਣਾ ਹੋ ਚੁੱਕਿਆ, ਉਹਨੂੰ ਅਪਡੇਟ ਕਰਨਾ ਚਾਹੁੰਦੇ ਆ ਡਾਟਾ ਪ੍ਰਣਾਲੀ ਦੀ ਘਾਟ ਕਰਕੇ।
1: ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਸਹਿਮਤ ਹਾਂ, ਜ਼ਰੂਰ ਹੋਣਾ ਚਾਹੀਦਾ ਹੈਗਾ
2: ਜੀ,
1: ਪਰ ਸਮੱਸਿਆ ਕੀ ਹੈ ਜੀ ਭਾਰੇ ਸਾਹਿਬ, ਜਿਹਨਾਂ ਨੂੰ ਸੱਦਦੇ ਆ ਨਾ ਜੀ, ਉਹ ਅਕਸਰ ਉਹਨਾਂ ਦੇ ਉੱਤੇ ਇਹ ਐਲੀਗੇਸ਼ਨ ਲੱਗਦੇ ਹੈਗੇ ਕਿ ਉਹ ਸਰਕਾਰਾਂ ਦੇ ਯੈਸ ਮੈਨ ਰਹੇ ਹੁੰਦੇ ਆ।
2: ਜੀ
1: ਜਿਹੜੇ ਕ੍ਰਿਟਿਕ ਹੈਗੇ ਆ ਨਾ, ਕ੍ਰਿਟਿਕ ਆਲੋਚਨਾ ਕਰਦੇ ਜਿਹੜੇ
2: ਆਲੋਚਕ ਨੇ ਜੀ,
1: ਉਹਨਾਂ ਨੂੰ ਤਾਂ ਕਦੀ ਬੁਲਾਉਂਦੇ ਨੀ, ਉਹਨਾਂ ਨੂੰ ਨੀ ਬੁਲਾਉਂਦੇ
2: ਜੀ।
1: ਹੁਣ ਸਵਾਲ ਇਹ ਹੈਗਾ ਆ ਭਾਰੇ ਸਾਹਿਬ, ਮੇਰੇ ਆਪ ਕੋਲ ਜਿਹੜੇ ਦੱਸਣੇ ਆ ਨਾ, ਮੇਰੇ ਕਿਸੇ ਸੱਜਣ ਨੇ ਨੀ ਦੱਸਣੇ ਆ ਕੇ,
2: ਬਿਲਕੁਲ
1: ਉਹ ਮੇਰਾ ਜਿਹੜਾ ਉਹ ਲੋਚ ਜਿਹੜਾ ਮੇਰਾ ਆਲੋਚਕ ਹੋਏਗਾ ਨਾ ਜੀ, ਉਹ ਮੈਨੂੰ ਦੱਸੇਗਾ ਖੁੱਲ ਕੇ
2: ਜੀ
1: ਕਿਉਂਕਿ ਜਿਹੜਾ ਹੈਗਾ ਆ ਸੱਜਣ ਆ ਉਹਨੇ ਤਾਂ ਮੈਨੂੰ ਐਜ ਇਟ ਇਜ਼ ਦੀ ਅਸੈਪਟ ਕੀਤਾ ਆ ਹੈਗਾ ਜੀ, ਉਹ ਇੱਕ ਫੀਲਿੰਗ ਆਂਦੀ ਆ ਜੀ,
2: ਜੀ
1: ਉਹ ਜਿਹੜੀ ਫੀਲਿੰਗ ਜਿਹੜੀ ਹੈਗੀ ਆ ਕਿ ਨਾਲ ਜਿਹੜਾ ਆ ਸੈਲਫ ਇੰਟਰਸਟ ਵੀ ਜੁੜੇ ਹੁੰਦੇ ਆ ਕਿ ਹਾਂ ਯਾਰ ਅਸੀਂ ਗੁੱਡ ਬੁੱਕ ਚ ਹੈਗੇ ਆ, ਅਸੀਂ ਇਹੋ ਜਿਹੀ ਗੱਲ ਉਹਨਾਂ ਚ ਸਰਕਾਰ ਮਿਲਣ ਗਿਆ ਤੇ ਆਪਾਂ ਕਾਹਦੇ ਵਾਸਤੇ ਛੋਟੀ ਮੋਟੀ ਗੱਲ ਨੂੰ ਇਗਨੋਰ ਕਰ ਲੈਣਾ।
2: ਜੀ
1: ਦੂਜਾ ਜਿਹੜਾ ਬੰਦਾ ਆਲੋਚਨਾ ਕਰਦਾ ਹੈਗਾ ਨਾ ਜੀ, ਉਹ ਇਸ ਕਰਕੇ ਕਰ ਸਕਦਾ ਹੈਗਾ ਆ ਕਿਉਂਕਿ ਉਹ ਗਰਾਊਂਡ ਨਾਲ ਜੁੜਿਆ ਆ ਹੁੰਦਾ,
2: ਜੀ
1: ਉਹ ਦੇਖਦਾ ਹੈਗਾ ਆ ਕਿ ਬੇਸ਼ੱਕ ਇਹ ਚੀਜ਼ ਜਿਹੜੀ ਕਾਨੂੰਨ ਤੁਸੀਂ ਲਿਆ ਕੇ ਆ ਰਹੇ ਆ ਬਹੁਤ ਵਧੀਆ ਸਾਰਾ ਕੁਛ, ਪਰ ਗਰਾਊਂਡ ਰਿਐਲਿਟੀ ਕੀ ਹੈਗੀ ਆ ਵੀ ਸਾਡੇ ਮੁਲਕ ਦੀ ਗਰਾਊਂਡ ਰਿਐਲਿਟੀ ਤਾਂ ਪਹਿਲਾਂ ਦੇਖ ਲਓ।
2: ਜੀ
1: ਜਿੱਦਾਂ ਸਰ ਸਾਡੇ ਨਾ ਜਿਹੜੇ ਬਿਊਰੋਕ੍ਰੈਟਸ ਆ ਇਹ ਵਿਦੇਸ਼ਾਂ ਚ ਜਿੱਦਾਂ ਤੁਹਾਡੇ ਮਾਸਟਰ ਆਏ ਘੁੰਮਣ ਵਾਸਤੇ, ਹਾਂਜੀ ਆਏ ਤਾਂ ਪਤਾ ਨੀ ਸਿੱਖਣ ਸੀ ਕੁਛ, ਪਤਾ ਨੀ ਕੀ ਸਿੱਖ ਕੇ ਗਏ ਤੇ ਕੀ ਨਹੀਂ ਗਏ, ਲੀਗਲ ਐਕਸਪਰਟਸ ਜਿਹੜੇ ਆਉਂਦੇ ਆ ਉਹ ਵੀ ਜਾਂਦੇ ਆ ਵੀ ਕਿਹੜੇ ਕਿਹੜੇ ਕਾਨੂੰਨਾਂ ਦੀ ਲੋੜ ਹੈਗੀ ਆ ਜੀ,
2: ਜੀ
1: ਉਸ ਤੇ ਐਕਸਪਰਟ ਵੀ ਜਾਂਦੇ ਹੈਗੇ ਆ ਜਿਸ ਮੁੱਦੇ ਦੇ ਉੱਤੇ ਬਣਨਾ ਹੁੰਦਾ ਕਾਨੂੰਨ,
2: ਜੀ
1: ਇਹ ਸਾਰਾ ਕੁਛ ਉੱਥੇ ਦੇਖ ਆਉਂਦੇ ਆ ਜੀ, ਉੱਥੋਂ ਇਹ ਵੀ ਦੇਖ ਆਉਂਦੇ ਹੈਗੇ ਆ ਵੀ ਇਹਦੇ ਨਾਲ ਸਰਕਾਰ ਨੂੰ ਕੀ ਗੇਨ ਹੁੰਦਾ ਆ,
2: ਜੀ
1: ਉਹਨੂੰ ਆ ਕੇ ਜਿੱਥੇ ਦੇਖਦੇ ਹੈਗੇ ਨਾ ਵੀ ਸਰਕਾਰ ਨੂੰ ਗੇਨ ਹੁੰਦਾ ਆ ਉੱਥੇ ਆ ਕੇ ਤਾਂ ਇਮੀਡੀਏਟਲੀ ਜਿਹੜਾ ਆ ਵੀ ਫਟਾਫਟ ਉਸ ਚੀਜ਼ ਨੂੰ ਬਣਾ ਕੇ ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ।
2: ਨਾਲੇ ਸੈਣੀ ਸਾਹਿਬ ਹੁਣ ਕਾਰਪੋਰੇਟ ਢਾਂਚਾ, ਹੁਣ ਸੈਣੀ ਸਾਹਿਬ ਕਾਰਪੋਰੇਟ ਢਾਂਚਾ ਕਿੱਥੇ ਆ ਜੀ, ਹੁਣ ਕਿਉਂ ਨੀ ਇਹਦੇ ਬਾਰੇ ਖਿਲਾਫ਼, ਸਾਡੇ ਜਿਹੜੇ ਦੇਸੀ ਬੀਜ ਨੇ ਸਾਡੇ ਆਪਣੇ ਭਾਰਤ ਦੇ ਵਿਚ ਉਹ ਕਿੱਥੇ ਨੇ ਜੀ, ਇਹ ਕਾਹਤੋਂ ਜ਼ਰੂਰਤ ਪੈ ਗਈ ਸਾਨੂੰ ਬੀਜ ਵੀ ਖਰੀਦਣੇ ਪੈ ਗਏ ਨੇ।
1: ਕੰਪੈਰੇਟਿਵ ਸਟੱਡੀ ਹੁੰਦੀ ਹੈਗੀ ਆ, ਜਦੋਂ ਇਹ ਆ ਜਾਣਗੇ ਲਾਗੂ ਹੋ ਜਾਣਗੇ ਜਿਹੜੇ ਕ੍ਰਿਟਿਕ ਆ ਉਹ ਆਉਣਗੇ ਗਰਾਊਂਡ ਤੇ, ਉਹ ਆ ਕੇ ਦੱਸਣਗੇ ਕਿ ਹਾਂ ਭਾਈ ਆਹ ਨੁਕਸਾਨ ਹੈਗੇ ਆ
2: ਜੀ,
1: ਇਹ ਤਾਂ ਜਿਹੜਾ ਆ ਵੀ ਹੁਣ ਸਿਰਫ ਇੱਕ ਜਿਹੜਾ ਆ ਉਹ ਉਸ ਚੀਜ਼ ਨੂੰ ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ ਲਾ ਦੀ ਅਪਰੋਚ ਤੋਂ ਬਾਹਰ ਹੁੰਦੀਆਂ ਐਮਬੈਟ ਚੋਂ ਬਾਹਰ ਹੁੰਦੀਆਂ ਹੈਗੀਆਂ ਉਹਨਾਂ ਤੇ ਨਕੇਲ ਪਾਉਣ ਵਾਸਤੇ ਜਾਂ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੀ ਆ ਮੌਕੇ ਦੇ ਹਿਸਾਬ ਨਾਲ ਰੋਕਣ ਵਾਸਤੇ ਨਵੀਂ ਚੀਜ਼ ਆ ਰਹੀ ਹੈਗੀ ਆ। ਲੈਟਸ ਸੀ ਦੇਖਦੇ
2: ਬਿਲਕੁਲ
1: ਕਿੱਦਾਂ ਇਹ ਜਿਹੜਾ ਹੈਗਾ ਆ ਜੀ ਕੀਤਾ ਹੈਗਾ ਆ ਇਹਨਾਂ ਨੇ, ਵੀ ਕਿਸ ਹਿਸਾਬ ਨਾਲ ਉਹ ਜਿਹੜੇ ਕ੍ਰਿਟਿਕ ਹੈਗੇ ਉਹ ਆਪੇ ਦੱਸ ਦੇਣਗੇ ਆ ਕੇ ਇਹਦੇ ਵਿੱਚ ਕਿੰਨਾ ਕੁ ਗੇਨ ਹੋਊਗਾ ਤੇ ਕਿੰਨਾ ਕੁ ਲੋਸ ਹੋਊਗਾ ਜੀ।
2: ਪਰ ਇਸ ਚੀਜ਼ ਦੇ ਵਿੱਚ ਸੈਣੀ ਸਾਹਿਬ ਆਪਣੇ ਜਿਹੜੇ ਦੇਸੀ ਬੀਜ ਸੀਗੇ ਨਾ ਉਹਨਾਂ ਦਾ ਘਾਣ ਬਹੁਤ ਹੋ ਗਿਆ, ਪਹਿਲਾਂ ਦੇਖੋ ਫਸਲ ਲੱਗਦੀ ਸੀ ਉਹਦੇ ਵਿੱਚ ਹੀ, ਮਤਲਬ ਕਿ ਘਰ ਦੀਆਂ ਜਿਹੜੀਆਂ ਔਰਤਾਂ ਸੀ ਸਿਆਣੀਆਂ ਸੀ ਉਹ ਬਜ਼ੁਰਗ ਔਰਤਾਂ ਜਿਹੜੀਆਂ ਸੀ ਪਹਿਲਾਂ ਕਿਲੋ ਦੋ ਕਿਲੋ ਜਾਂ ਜਿੰਨਾ ਵੀ ਬੀਜ ਚਾਹੀਦਾ ਹੁੰਦਾ ਸੀ ਉਹਦੇ ਵਿੱਚੋਂ ਕੱਢ ਲੈਂਦੇ ਹੁੰਦੇ ਸੀ ਵੱਖਰਾ। ਤੇ ਇੱਥੇ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਮਿਰਚਾਂ ਪਿਛਲੀ ਵਾਰੀ ਲਾਈਆਂ ਸੀ ਸੈਣੀ ਸਾਹਿਬ, ਜਾਂ ਹੋਰ ਜੋ ਲਸਣ ਲਾਇਆ ਜਾਂ ਸ਼ਿਮਲਾ ਮਿਰਚ ਲਾਈਆਂ, ਉਹ ਚਲੋ ਇੱਕ ਵਾਰੀ ਜ਼ਰੂਰ ਉਹ ਮੰਗਾਇਆ ਬੀਜ ਤੇ ਜੇ ਉਹ ਵਧੀਆ ਰਿਹਾ ਆ ਚੱਲ ਪਿਆ ਤਾਂ ਮੁੜ ਕੇ ਉਹਦੇ ਵਿੱਚੋਂ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਕਿ ਦੁਬਾਰਾ ਉਹਨੂੰ ਖਰੀਦਣਾ ਨਾ ਪਵੇ। ਜਦੋਂ ਤੁਸੀਂ ਬੀਜ ਖਰੀਦਦੇ ਹੋ ਨਾ ਸੈਣੀ ਸਾਹਿਬ ਇਹਨਾਂ ਮੁਲਕਾਂ ਦੇ ਵਿੱਚ ਵੀ, ਤੇ ਉਹ ਪੈਕਟ ਦੇ ਵਿੱਚ ਨਾ 5-7 ਜਾਂ 10 ਬੀਜ ਹੁੰਦੇ ਨੇ ਛੋਟੇ ਛੋਟੇ, ਤੇ ਉਹ ਤਕਰੀਬਨ 3-4 ਯੂਰੋ ਦੇ ਕਹਿ ਲਓ ਕਿ ਘੱਟੋ ਘੱਟ ਨਹੀਂ ਉਹ ਵੇਚਦੇ ਆ ਜੀ। ਤੇ ਉਹ ਚੀਜ਼ਾਂ ਦੇਖੋ ਹੁਣ ਸਾਨੂੰ ਜਿਹੜੇ ਸਾਡੀ ਚਾਹੇ ਉਹ ਦੇਸੀ ਜਾਂ ਆਪਣੀ ਪਹਾੜੀ ਮੱਕੀ ਕਹਿ ਲਓ ਕਹਿ ਲਓ ਜਾਂ ਉਹ ਜਿਹੜਾ ਸਵਾਦ ਹੈ ਜਾਂ ਉਹਦੇ ਵਿੱਚ ਜਿਹੜੀਆਂ ਮਿਠਾਸ ਸੀਗੀ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਜੀ। ਇਸੇ ਤਰ੍ਹਾਂ ਦੁਆਬੇ ਦੇ ਵਿੱਚ ਜਿਹੜਾ ਆਪਣਾ ਉਹ ਇੱਕ ਉਂਗਲ ਵਾਂਗੂ ਪਤਲਾ ਗੰਨਾ ਹੁੰਦਾ ਸੀ ਉਹ ਮਿਠਾਸ ਬਹੁਤ ਹੈ ਉਹਦੇ ਵਿੱਚ, ਤੇ ਉਹ ਵੀ ਕਿਤੇ ਨਾ ਕਿਤੇ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਹੋਰ ਸਾਰੀਆਂ ਚੀਜ਼ਾਂ ਨੇ ਜਿਹੜੇ ਦੇਸੀ ਬੀਜ ਤਾਂ ਖਤਮ ਹੀ ਹੋ ਗਏ ਜੀ।
1: ਹਾਂਜੀ ਬਾਰੇ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ, ਤੁਸੀਂ 85 ਕਮਾਦ ਦੀ ਗੱਲ ਕਰਦੇ ਹੈਗੇ ਹੋ, ਗੰਨਾ ਬਹੁਤ ਨਰਮ ਹੁੰਦਾ ਸੀ, ਉਹਦੀ ਛਿਲਕਾ ਬਹੁਤ ਪਤਲਾ ਹੁੰਦਾ ਸੀ, ਹਾਂਜੀ ਤੇ ਮਿਠਾਸ ਬਹੁਤ ਹੁੰਦੀ ਸੀ, ਪਰ ਕਿਸਾਨ ਵਾਸਤੇ ਉਹ ਇਸ ਕਰਕੇ ਮਾੜਾ ਸੀਗਾ ਵੀ ਉਹਦੇ ਵਿੱਚ ਚੂਹਾ ਉਹਨੂੰ ਬਹੁਤ ਲੱਗਦਾ ਸੀਗਾ ਜੀ, ਕਿਉਂਕਿ ਜੇ ਬੰਦਾ ਛੇਤੀ ਚੂਪ ਜਾਂਦਾ ਚੂਹਾ ਵੀ ਛੇਤੀ ਚੂਪ ਜਾਂਦਾ ਜੀ,
2: ਨਾਲੇ ਉਹ ਪ੍ਰੋਡਕਸ਼ਨ ਦੇ ਕਰਕੇ ਵੀ ਕਹਿ ਲਓ ਨਾ ਰਸ ਜ਼ਿਆਦਾ ਨਿਕਲਦਾ ਜਾਂ ਖੰਡ ਬਣਨ ਲੱਗੀ
1: ਉਹ ਸਰ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈਗਾ ਆ, ਬਟ ਜਦੋਂ ਹੁਣ ਰੀਸੈਂਟ ਜਿਹੜੀਆਂ ਹੈਗੀਆਂ ਆ ਰਹੀਆਂ ਕਿਸਮਾਂ ਜਿਹੜੀ ਜਿਹਦੀ ਲੈਂਥ ਬਹੁਤ ਆ ਜਾਂ ਇੱਦਾਂ ਕਰਕੇ ਵੇਟ ਬਹੁਤ ਹੈਗਾ ਉਹ ਹਾਂਜੀ ਹਾਂਜੀ, ਤੇ ਇਸ ਕਰਕੇ ਇਹ ਚੀਜ਼ ਜਿਹੜੀ ਆ ਅਲੋਪ ਹੋ ਰਹੀ ਆ, ਲੋਕੀ ਚੂਪਣ ਵਾਸਤੇ ਥੋੜਾ ਬਹੁਤਾ ਜ਼ਰੂਰ ਕਿਤੇ ਨਾ ਕਿਤੇ ਬੀਜਦੇ ਹੈਗੇ ਆ ਜੀ।
2: ਪੋਣਾ ਬੰਨਾ
1: ਤੁਸੀਂ ਦੇਖੋ ਨਾ
2: ਗੰਨਾ ਕੁਝ ਏਦਾਂ ਕਹਿੰਦੇ ਪੋਣਾ ਕੀ ਕਹਿੰਦੇ ਸੀ ਉਹਨੂੰ ਜੀ, ਮੈਨੂੰ ਚੇਤਾ ਨੀ ਆਉਂਦਾ ਪਿਆ, ਥੋੜਾ ਜਿਹਾ
1: 85 ਕਮਾਦ ਆ ਜੀ ਉਹਨੂੰ, ਹਾਂਜੀ ਪੋਣਾ ਵੀ ਪੋਨੇ ਵੀ ਕਹਿ ਦਿੰਦੇ ਹੈਗੇ ਆ
2: 85,
1: ਹਾਂਜੀ ਤੁਸੀਂ ਇਹ ਦੇਖੋ ਕਿ ਇੱਕ ਵਾਰੀ ਮੁਕਤਸਰ ਸਾਈਡ ਤੋਂ ਕਿਸੇ ਬੰਦੇ ਨੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਚ ਪੁੱਛਿਆ ਤੇ ਇੱਧਰ ਇਹ ਕਿੱਥੋਂ ਮਿਲ ਸਕਦਾ ਹੈਗਾ ਆ ਜੀ,
2: ਜੀ
1: ਤੇ ਉਹਨਾਂ ਨੇ ਚੀਚਾ ਜਿਹੜਾ ਹੈਗਾ ਆ ਆਪਣੇ ਹੁਸ਼ਿਆਰਪੁਰ ਦੇ ਵਿੱਚੋਂ ਲੈ ਕੇ ਗਏ ਜੀ ਉਹ।
2: ਹਾਂਜੀ ਆਪਣੇ ਹੁੰਦਾ ਸੀ।
1: ਹਾਂਜੀ ਤੇ ਮੈਨੂੰ ਤੁਸੀਂ ਦੇਖੋ ਵੀ ਉਹ ਆਪਣੇ ਸਰ ਬਰਾੜ ਸਾਹਿਬ ਹੈਗੇ ਆ ਜੀ, ਸਾਡੇ ਟਵਾਣਾ ਰੇਡੀਓ ਦੇ ਸਰੋਤਾ ਹੈਗੇ ਆ ਜੀ, ਇਸ ਲਈ ਤੱਕ ਤਾਂ ਆਰਾਮ ਕਰਨ ਲੱਗ ਪੈਂਦੇ ਆ ਜੀ ਉਹ।
2: ਜੀ
1: ਉਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਵੀ ਭਾਈ ਮੁਕਤਸਰ ਤੋਂ ਕੋਈ ਬੰਦਾ ਤੁਹਾਡੇ ਕੋਲ ਆਉਂਦਾ ਜਾਂਦਾ ਤਾਂ, ਮੈਂ ਕਿਹਾ ਜੀ ਕੀ ਗੱਲ, ਕਹਿੰਦੇ ਯਾਰ ਸਾਡੇ ਕੋਲ ਨਾ ਇੱਕ ਦੇਸੀ ਬੀਜ ਆ ਵੀ ਪਾਕਿਸਤਾਨੀ ਘੀਆ ਤੇ ਪਾਕਿਸਤਾਨੀ ਕੱਦੂ।
2: ਅੱਛਾ ਜੀ।
1: ਹਾਂਜੀ ਉਹ ਕਹਿੰਦੇ ਮੈਂ ਚਾਹੁੰਦਾ ਹੈਗਾ ਮੇਰੇ ਕੋਲ ਚਾਰ ਬੀਜ ਹੈਗੇ ਪਏ ਤੇ ਉਹ ਮੈਂ ਤੁਹਾਨੂੰ ਭੇਜਣੇ ਚਾਹੁੰਦਾ।
2: ਅੱਛਾ ਜੀ।
1: ਮੈਂ ਕਿਹਾ ਜੀ ਮੇਰਾ ਕੋਈ ਸਾਧ ਅੱਡੇ ਬੜਾ ਹੈ, ਜਦੋਂ ਕਦੋਂ ਬਣੇਗਾ ਤੇ ਫੇਰ ਤੁਹਾਨੂੰ ਮਿਲੂਗਾ ਤੇ ਫੇਰ ਲੈ ਆਊਗਾ ਜਦ ਤਾਂ ਮਰਜ਼ੀ ਹੈਗਾ।
2: ਜੀ
1: ਕਹਿੰਦੇ ਵੀ ਇੰਨਾ ਕੁ ਸਵਾਦਿਸ਼ਟ ਬਣਦਾ ਹੈਗਾ ਯਾ, ਕਹਿੰਦੇ ਵੀ ਆਹ ਤੁਸੀਂ ਭੁੱਲ ਜਾਓਗੇ ਵੀ ਇੱਦਾਂ ਕਰਕੇ ਕੀ ਆ ਜਿਹੜੀ ਹੈਗੀ ਆ।
2: ਜੀ
1: ਤੇ ਸੋ ਇਸ ਕਰਕੇ ਜਿਹੜੇ ਦੇਸੀ ਬੀਜ ਹੈਗੇ ਸੀ ਉਹਨਾਂ ਦੇ ਵਿੱਚ ਕੁਆਲਿਟੀਆਂ ਸੀ, ਨੈਚੁਰਲ ਜਿਹੜਾ ਹੈਗਾ ਨਾ ਐਕਸਟ੍ਰੈਕਟ ਉਹ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਸੀ ਉਹ ਨੈਚੁਰਲ ਟੇਸਟ ਉਹ ਮਿਸਿੰਗ ਆਪਾਂ ਕਰ ਰਹੇ ਹਾਂ ਇਹਨਾਂ ਚੀਜ਼ਾਂ ਦੇ ਨਾਲ। ਤੇ ਐਨੀਵੇ ਉਹ ਚੀਜ਼ਾਂ ਜਿਹੜੀਆਂ ਪ੍ਰਜ਼ਰਵ ਕਰਨੀਆਂ ਚਾਹੀਦੀਆਂ ਸੀ ਸਾਨੂੰ, ਅਸੀਂ ਨਹੀਂ ਕਰ ਸਕੇ, ਇਹ ਸਾਡੀ ਬੈਡ ਲੱਕ ਆ ਜੀ।
2: ਜੀ
1: ਇੱਕ ਮੈਂ ਜਾਂਦੇ ਜਾਂਦੇ ਭਾਰਤ ਸਾਹਿਬ ਖਬਰ ਕਰਨੀ ਆ ਹੋਰ, ਕਹਿੰਦੇ ਜੱਗੂ ਭਗਵਾਨਪੁਰੀ ਆ ਆਪਣੀ ਜੀਐਫ ਨੂੰ ਜਿਹੜਾ ਹੈਗਾ ਆ ਵੀ ਹੈ ਜੀ ਇਲੈਕਸ਼ਨ ਲੜਾਉਣਾ।
2: ਹਾਂਜੀ
1: ਬਿਲਕੁਲ ਕਮਾਲ ਹੋ ਗਈ ਭਾਰਤ ਸਾਹਿਬ ਦੀ ਹੁਣ ਹੁਣ ਸਾਨੂੰ ਸਾਨੂੰ ਗਵਰਨੈਂਸ ਜਿਹੜੀ ਹੈਗੀ ਆ ਉਹ ਇਹ ਲੋਕ ਦੇਣਗੇ, ਮੈਨੂੰ ਤਾਂ ਹੈਰਾਨਗੀ ਆ।
2: ਬਿਲਕੁਲ ਹੈ ਜੀ ਬਿਲਕੁਲ।
1: ਇਹ ਰਾਜ ਇਹ ਲੋਕ ਰਾਜਨੀਤੀ ਨੂੰ ਸਮਝ ਕੀ ਰਹੇ ਆ ਜੀ।
2: ਜੀ
1: ਰਾਜਨੀਤੀ ਤਾਂ ਜਿਹੜੀ ਆ ਦੇਖੋ ਮਾਫ ਕਰਨਾ, ਕਿਸਾਨ ਲੀਡਰਾਂ ਦੇ ਵਿੱਚੋਂ ਰਾਜੇਵਾਲ ਸਾਹਿਬ ਜਿਹਨਾਂ ਨੂੰ ਖੇਤੀਬਾੜੀ ਬਾਰੇ ਹੈ ਜੀ, ਫਸਲ ਦੇ ਬਾਰੇ, ਜ਼ਮੀਨ ਬਾਰੇ, ਖਾਦਾਂ ਬਾਰੇ ਉਹਨਾਂ ਬੰਦਿਆਂ ਨੂੰ ਜਿੰਨੀ ਨੌਲੇਜ ਹੈਗੀ ਆ ਕਿਸੇ ਨੂੰ ਵੀ ਹੈ ਨੀ।
2: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਇੱਦਾਂ ਹੀ ਗਵਰਨੈਂਸ ਬਾਰੇ ਜਿਹੜਾ ਹੈਗਾ ਆ, ਮੈਂ ਤਾਂ ਇਹ ਚਾਹੁੰਦਾ ਹੈਗਾ ਸੀ ਵੀ ਗਵਰਨੈਂਸ ਦੇ ਸਕੂਲ ਖੁੱਲਣੇ ਚਾਹੀਦੇ, ਕਾਲਜ ਖੁੱਲਣੇ ਚਾਹੀਦੇ ਆ ਜੀ, ਜਿਹਦੇ ਵਿੱਚ ਬੱਚੇ ਜਾਣ, ਦੋ ਦੋ ਤਿੰਨ ਤਿੰਨ ਸਾਲ ਦਾ ਜਿਹੜਾ ਹੈਗਾ ਆ ਕੋਰਸ ਹੋਵੇ ਬਕਾਇਦਾ ਤੌਰ ਤੇ। ਜੇ ਇੱਕ MLA ਬਣਨਾ ਹੈਗਾ ਤੇ ਤੁਸੀਂ MLA ਦਾ ਕੋਰਸ ਕਰੋ ਪਹਿਲਾਂ ਸਾਲ ਦਾ ਜਾਂ ਡੇਢ ਸਾਲ ਦਾ, ਫਿਰ ਤੁਸੀਂ ਇਲੈਕਸ਼ਨ ਵਾਸਤੇ ਐਲੀਜੀਬਲ ਹੋਵੋ।
2: ਹਾਂਜੀ
1: ਤੁਹਾਨੂੰ ਪਤਾ ਹੋਵੇ ਵੀ ਚੀਫ ਸੈਕਟਰੀ ਜਾਂ ਚੀਫ ਸੈਕਟਰੀ ਆ ਉਹਦੀ ਕੀ ਡਿਊਟੀ ਆ ਜੀ, ਤੇ ਤੁਸੀਂ ਜਿਹੜਾ ਹੈਗਾ ਫਾਈਨਾਂਸ ਸੈਕਟਰੀ ਆ ਇਹਦੀ ਕੀ ਡਿਊਟੀ ਹੈਗੀ ਆ ਜੀ, ਤੁਹਾਡੇ ਥੱਲੇ ਜਿਹੜੇ ਹੈਗੇ ਜੇ ਮੁੱਖ ਮੰਤਰੀ ਉਹਦੇ ਥੱਲੇ ਕਿੰਨੇ ਅਫਸਰ ਲੱਗਦੇ ਆ, ਹਾਂਜੀ ਉਹ ਕਿਹੜੇ ਹੈਗੇ ਆ ਜਿਹੜੇ ਉਹਦੇ ਕੰਟਰੈਕਟ ਦੇ ਵਿੱਚ ਹੁੰਦੇ ਆ, ਕਿਹੜੇ ਜਿਹੜੇ ਆ ਉਹ ਆਰਬਿਟਰੇਰੀ ਲਾ ਸਕਦਾ ਆਪਣੀ ਮਰਜ਼ੀ ਨਾਲ ਲਾ ਸਕਦਾ ਹੈਗਾ ਜੀ।
2: ਜੀ
1: ਹਾਂਜੀ ਤੇ ਉਹਦੇ ਕੋਲ ਬਜਟ ਕਿੱਦਾਂ ਹੁੰਦਾ ਆ, ਕਿੰਨਾ ਜਿਹੜਾ ਹੈਗਾ ਆ ਉਹਦੀ ਕੀ ਕੀ ਫੈਸਿਲਿਟੀਜ਼ ਹੁੰਦੀਆਂ ਆ, ਇਹ ਸਾਰੀਆਂ ਜਿਹੜੀਆਂ ਜਾਣਕਾਰੀ ਉਸ ਬੰਦੇ ਨੂੰ ਟਿਕਟ ਵਾਸਤੇ ਪਹਿਲਾਂ ਜਿਹੜਾ ਆ ਐਗਜ਼ਾਮ ਹੋਵੇ, ਐਗਜ਼ਾਮ ਪਾਸ ਕਰੇ, ਕਿਹੜੀ ਕੋਈ ਪਾਰਟੀ ਜਿਹੜੀ ਆ 10 ਬੰਦੇ ਬਿਠਾ ਲਏ ਆਪਣੇ ਵੀ ਭਾਈ ਇਹਨਾਂ 10 ਦੇ ਵਿੱਚੋਂ ਅਸੀਂ ਕਿਸੇ ਨੂੰ ਟਿਕਟ ਦਿਆਂਗੇ, ਜਿਹੜਾ ਇਹ ਐਗਜ਼ਾਮ ਟੌਪ ਕਰੂਗਾ ਜੀ।
2: ਬਿਲਕੁਲ
1: ਜੀ। ਸੋ ਉਹ ਆਪਣੇ ਦੇਖ ਲੈਣ ਵੀ ਸਾਡੇ 10 ਵਾਲਿਆਂ ਦੇ ਵਿੱਚ ਜਿਹੜੇ 10 ਸਾਡੀ ਬਿਹਾਵ ਤੇ ਅਪੀਅਰ ਹੋਏ ਸੀ ਉਹਦੇ ਵਿੱਚੋਂ ਕਿਤੇ ਸਭ ਤੋਂ ਟੌਪ ਤੇ ਕੌਣ ਆਇਆ, ਉਹਦੀ ਟਿਕਟ ਹੋ ਗਈ ਜੀ। ਸੋ ਇਸ ਕਰਕੇ ਵੀ ਭਾਈ ਸਾਨੂੰ ਜਾਣਕਾਰੀ ਤਾਂ ਹੋਵੇ ਤਾਂ ਹੀ ਆ ਨਾ ਜੀ, ਗਵਰਨੈਂਸ ਦਾ ਕੀ ਮਤਲਬ, ਗੱਲ ਇਹ ਤਾਂ ਹੈਗੀ। ਮੈਂ ਤਾਂ ਹੁਣ ਇਸ ਨਤੀਜੇ ਤੇ ਪਹੁੰਚਿਆ ਵੀ ਜੇ ਤੁਸੀਂ ਵੋਟਾਂ ਲੈ ਕੇ ਉਹੀ ਕੰਮ ਕਰਦੇ ਹੈਗੇ ਆ ਤੇ ਤੁਸੀਂ ਜਿਹੜੇ ਆ ਨੇਤਾ ਕਹਾਉਂਦੇ ਆ, ਜੇ ਬਿਨਾਂ ਵੋਟਾਂ ਤੋਂ ਕਰਦੇ ਆ ਤੇ ਤੁਸੀਂ ਗੈਂਗਸਟਰ ਗੈਂਗਸਟਰ ਕਹਾਉਂਦੇ ਆ ਬਸ
2: ਜੀ,
1: ਇੰਨਾ ਹੀ ਫਰਕ ਆ ਜੀ। ਗੈਂਗਸਟਰ ਵੋਟਾਂ ਲੈ ਲੈ ਤੇ ਨੇਤਾ ਬਣ ਜਾਂਦਾ ਆ, ਤੇ ਨੇਤਾ ਵੀ ਉਹੀ ਕੰਮ ਕਰਦਾ ਆ ਜੋ ਗੈਂਗਸਟਰ ਕਰਦਾ ਹੈਗਾ, ਪਰ ਉਹਨੇ ਵੋਟਾਂ ਲਈਆਂ ਹੁੰਦੀਆਂ ਇਸ ਕਰਕੇ ਉਹ ਨੇਤਾ ਆ,
2: ਪਾਵਰ ਤਾਂ ਦੇਖਦੇ ਆ ਕਿ ਅਸੀਂ ਜੇ ਲੀਡਰਾਂ ਦੇ ਲਈ ਇੰਨਾ ਕੁਝ ਕਰ ਸਕਦੇ ਹਾਂ ਕਿ ਅਸੀਂ ਆਪਣੇ ਪਰਿਵਾਰਕ ਮੈਂਬਰ ਨੂੰ ਨਹੀਂ ਜਿੱਤਾ ਸਕਦੇ ਆਪਣੇ ਇਲਾਕੇ ਦੇ ਵਿੱਚ, ਤਾਂ ਫਿਰ ਤਾਂ ਲਾਹਣਤ ਵਾਲਾ ਕੰਮ ਹੈ, ਤਾਂ ਉਹਦਾ ਬੈਨੀਫਿਟ ਵੀ ਤਾਂ ਕਿਤੇ ਨਾ ਕਿਤੇ ਲਿਆ ਜਾਂਦਾ ਨਾ।
1: ਸਰ ਮਾਈਟ ਇਜ ਰਾਈਟ, ਗੱਲ ਤਾਂ ਇਹ ਹੈਗੀ ਆ, ਇਲੈਕਸ਼ਨ ਫੇਰ ਇਲੈਕਸ਼ਨ ਥੋੜਾ ਹੋਣਾ ਆ,
2: ਬਿਲਕੁਲ
1: ਇਹ ਤਾਂ ਇਲੈਕਸ਼ਨ ਉਹ ਹੋਣਾ ਆ ਜਿਹਦੇ ਵਿੱਚ ਮਨੀ ਪਾਵਰ ਮਸਲ ਪਾਵਰ ਸਾਰਾ ਕੁਛ ਚੱਲਣਾ,
2: ਸਾਰਾ ਕੁਛ ਚੱਲਣਾ ਜੀ।
1: ਇਸੇ ਕਰਕੇ ਜਿਹੜੇ ਹੈਗੇ ਸਾਰੇ ਰਾਜਨੀਤਿਕ ਲੋਕਾਂ ਦੀ ਇਹ ਪਸੰਦ ਬਣਦੇ ਜਾ ਰਹੇ ਆ। ਆਮ ਆਦਮੀ ਪਾਰਟੀ ਸੱਤਾਰੂੜ ਪਾਰਟੀ ਜਿਹੜੀ ਹੈਗੀ ਆ ਗੁਰਪ੍ਰੀਤ ਸਿੰਘ ਉਹਨੂੰ ਜੱਫੀ ਪਾਉਂਦੀ ਹੈਗੀ ਆ, ਬਗਾਵਤ
2: ਕਰ ਜਾਣਗੇ ਓਹਦੇ ਨਾਲੋਂ ਪਹਿਲਾਂ ਇਹੀ ਚੰਗਾ ਕਿ ਇਹਨਾਂ ਨੂੰ ਬੁੱਕਲ ਦੇ ਵਿਚ ਲੈ ਲਈਏ।
1: ਨਹੀਂ ਪਰ ਸਾਹਿਬ ਗੱਲ ਇਹ ਨੀ ਹੈਗੀ, ਗੱਲ ਤਾਂ ਇਹ ਹੈਗੀ ਹੈ ਕਿ ਸਿਸਟਮ ਦਾ ਬਣ ਕੀ ਰਿਹਾ ਆ, ਸੋਚਣ ਵਾਲੀ ਗੱਲ ਤਾਂ ਇਹ ਹੈਗੀ। ਹਾਂਜੀ ਬਖਸ਼ੀ ਜੀ ਆ ਗਏ ਜੀ?
2: ਨਹੀਂ ਬਖਸ਼ੀ ਜੀ ਸੁਣ ਰਹੇ ਨੇ ਪ੍ਰੋਗਰਾਮ। ਹਾਂਜੀ ਬਿਲਕੁਲ ਹੈ ਜੀ।
1: ਉਹ ਤੇ ਚਲੋ ਚਲੋ ਉਹ ਕਾਲ ਕਰਨ ਤੇ ਉਹਨਾਂ ਨੂੰ ਕਹਿਓ ਜੀ ਵੀ ਇੱਕ ਵਧੀਆ ਜਿਹਾ ਸੂਫੀਆਨਾ ਕਲਾਮ ਸੁਣਾ ਦੇਣ ਕਿ ਮੈਂ ਵੀ ਸੁਣ ਆਇਆ ਤੇ ਫਿਰ ਨੀਂਦ ਵਧੀਆ ਆ ਜਾਊਗੀ।
2: ਜਰੂਰ ਜੀ,
1: ਥੈਂਕ ਯੂ ਭਾਰਤ ਸਾਹਿਬ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਜੀ, ਗ੍ਰੇਟਫੁਲ।
2: ਸ਼ੁਕਰੀਆ ਜੀ। ਤੇ ਆਪਣੇ ਕਹਿੰਦੇ ਨੇ ਜਾਣੀਆਂ ਚਾਲ ਸਾਹਿਬ, ਇਸ ਦੋਸਤੋ ਸਨ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 9976 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਯੋਗਦਾਨ ਪਾ ਸਕਦੇ ਹੋ। ਕੋਈ ਗੱਲਬਾਤ ਦੇ ਵਿੱਚ ਜਿਹੜਾ ਵਧਾਵਾ ਕਰਨਾ ਚਾਹੁੰਦੇ ਹੋ ਜਾਂ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਭਾਨ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸੇ ਤਰ੍ਹਾਂ ਮਨਦੀਪ ਜੱਸੀ ਜੀ ਫਤਿਹ ਸਾਂਝੀ ਕਰ ਰਹੇ ਆ ਸੈਣੀ ਸਾਹਿਬ ਨੂੰ ਤੇ ਨਾਲ ਮੈਨੂੰ ਤੇ ਦੋਸਤਾਂ ਮਿੱਤਰਾਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ ਕਹਿੰਦੇ। ਤੇ ਜਾਣੀਆਂ ਚਾਲ ਸਾਹਿਬ ਦਾ ਇੱਕ ਕਮੈਂਟ ਸੀਗਾ ਕਹਿੰਦੇ, ਜਦੋਂ ਸੈਣੀ ਸਾਹਿਬ ਨੇ ਕਿਹਾ ਕਿ ਸਾਡੇ ਬੱਤੀ ਆ ਗਈ, ਤੇ ਇੱਧਰ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ ਸੈਣੀ ਸਾਹਿਬ ਵਧਾਈਆਂ ਜੀ ਤੁਹਾਡੇ ਆ ਗਈ ਤੇ ਸਾਡੇ ਚਲੇ ਗਈ ਕਹਿੰਦੇ ਸੀ। ਤੇ ਔਜਲਾ ਸਾਹਿਬ ਕਹਿੰਦੇ ਤੇ ਅੱਗੇ ਲਿਖਦੇ ਨੇ ਕਿ ਭਾਈ ਜਾਣੀਆਂ ਚਾਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਦੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਤੇ ਔਜਲਾ ਸਾਹਿਬ ਨੇ ਕੁਝ ਹੋਰ ਵੀ ਲਿਖਿਆ ਸੀ ਜੀ। ਹਾਂਜੀ ਬਿਲਕੁਲ ਜੀ, ਸ਼ੁਕਰੀਆ ਜੀ ਸੈਣੀ ਔਜਲਾ ਸਾਹਿਬ, ਸ਼ੁਕਰੀਆ ਸੁਨੇਹੇ ਦੇ ਲਈ, ਨਿੱਜੀ ਸੁਨੇਹਾ ਸੀ ਮੇਰੇ ਲਈ। ਤੇ ਇਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਦੋਸਤੋ, ਆਪਣੇ ਨਾਲ ਬਖਸ਼ੀ ਜੀ ਦਾ ਜ਼ਿਕਰ ਹੋਇਆ ਸੀ, ਉਹ ਕਰਕੇ ਗਏ ਨੇ ਆਪਣੇ ਰਾਜਨ ਸੈਣੀ ਸਾਹਿਬ ਤੇ ਉਹ ਆਪਣੇ ਨਾਲ। ਲਓ ਜੀ ਇੱਧਰ ਘੰਟੀ ਵੱਜ ਜਾਂਦੀ ਤਾਂ ਮੈਂ ਧਿਆਨ ਹੀ ਦਿੰਦਾ, ਆਪੇ ਹੀ ਥੋੜ੍ਹੀ ਅਟੈਂਡ ਹੋ ਜਾਣੀ ਹੈ ਜੀ ਕਾਲ। ਦੱਸੋ ਐਡਾ ਵੀ ਆਟੋਮੈਟਿਕ ਨਹੀਂ ਹੋਇਆ ਸੀ। ਤੇ ਆਪਣੇ ਲਿਖਦੇ ਨੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲਾ ਵਾਲੇ, ਮਲੇਰਕੋਟਲਾ ਤੋਂ ਜੱਸੀ ਜੀ ਲਿਖਦੇ ਆ, ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ ਤੇ ਰਾਜਨ ਸੈਣੀ ਜੀ ਨੂੰ ਤੇ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਫਤਿਹ ਸਾਂਝੀ ਕਰਦੇ ਆ। ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਜੀ ਥੈਂਕ ਯੂ ਸੋ ਮਚ ਮੀਰ ਭੁਪਿੰਦਰ ਜੀ ਤੇ ਮਾਨ ਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਜਿਹੜਾ ਹੈਗਾ ਰੇਡੀਓ ਦੁਆਬਾ ਤੇ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ।
3: ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ।
2: ਸ਼ੁਕਰੀਆ ਜੀ, ਸ਼ੁਕਰੀਆ ਦੁਆਵਾਂ ਲਈ
3: ਜੀ, ਥੈਂਕ ਯੂ ਸੋ ਮਚ। ਤੇ ਬਹੁਤ ਵਧੀਆ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਰਾਜਨ ਸੈਣੀ ਸਾਹਿਬ ਆਏ ਸੀ, ਮੈਂ ਸੁਣ ਰਿਹਾ ਸੀ ਤੁਸੀਂ ਤਬਾਦਲਾ ਖਿਆਲ ਕਰ ਰਹੇ
2: ਜੀ,
3: ਬਿਲਕੁਲ ਬਹੁਤ ਸੋਹਣੀ ਇਹਨਾਂ ਦੀ ਗੈਦਰੀ ਹੈਗੀ ਆ, ਰਾਜਨ ਸੈਣੀ ਸਾਹਿਬ ਹੋਏ, ਔਜਲਾ ਸਾਹਿਬ ਹੋਏ
2: ਜੀ,
3: ਬੜੀ ਵਜਨਦਾਰ ਗੱਲਬਾਤ ਹੁੰਦੀ ਹੈ ਇਹਨਾਂ ਦੀ ਔਰ ਕਾਬਿਲੇ ਗੌਰ ਹੁੰਦੀ ਹੈ।
2: ਬਿਲਕੁਲ ਬਿਲਕੁਲ,
3: ਇਹ ਵਧੀਆ ਲੱਗਦਾ, ਸੋਹਣਾ ਲੱਗਦਾ, ਬਹੁਤ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਜੀ, ਜਿਹੜਾ ਹੈਗਾ ਮਸਲੇ ਮਿਸਾਇਲ ਵੀ ਹੱਲ ਹੁੰਦੇ ਆ, ਜਦੋਂ ਗੱਲਾਂ ਹੁੰਦੀਆਂ ਫਿਰ ਬੜਾ ਕੁਛ ਜਿਹੜਾ ਹੈਗਾ ਨਿਕਲ ਕੇ ਸਾਹਮਣੇ, ਵਧੀਆ ਲੱਗਦਾ, ਸੋਹਣਾ ਲੱਗਦਾ, ਬੜੀ ਗੱਲ ਹੈ ਜਨਾਬ, ਜਿਹੜਾ ਹੈਗਾ ਬਹੁਤ ਸੋਹਣਾ ਮੰਚ ਹੈਗਾ ਤੇ ਫਿਰ ਸੋਹਣੇ ਅੱਗੇ ਜਿਹੜੇ ਹੈਗੇ ਸ਼ਖਸ ਵੀ ਜਿਹੜੇ ਹੈਗੇ ਬਾਤਾਂ ਕਰਦੇ, ਬੜਾ ਵਧੀਆ ਲੱਗਦਾ
2: ਜੀ
3: ਜੀ। ਤੇ ਰਾਜਨ ਸੈਣੀ ਸਾਹਿਬ ਕਹਿ ਕੇ ਗਏ ਸੀ ਵੀ ਚਲੋ ਸੂਫੀ ਕਲਾਮ ਥੋੜਾ ਜਿਹਾ ਸੂਫੀ ਕਲਾਮ ਵੀ ਸੁਣਾ ਦਿੰਦਾ ਤੇ ਨਾਲ ਜਿਹੜਾ ਜਲਦੀ ਜਲਦੀ ਮੈਂ ਗੁਣਗੁਣਾ ਦਿੰਦਾ
2: ਜ਼ਰੂਰ ਜੀ
3: ਤੇ ਜੀ ਜੀ। ਬਾਕੀ ਜਿਹੜਾ ਹੈਗਾ ਗੱਲਾਂ ਬਾਤਾਂ ਤਾਂ ਹੋ ਗਈਆਂ, ਜਿਹੜਾ ਹੈਗਾ ਦੇਖੋ ਜੀ ਜੋ ਵੀ ਹੈ ਇਸ ਵੇਲੇ ਸੂਚੇ ਹਾਲ ਹੈਗੀ ਆ
2: ਜੀ,
3: ਬਸ ਦੁਆ ਕੀਤੀ ਜਾਵੇ, ਜਿਹੜਾ ਹੈਗਾ ਕਹਿੰਦੇ ਨਾ ਰਹਿਨੁਮਾ ਜਿਹੜਾ ਹੈਗਾ ਵਧੀਆ ਰਹਿਨੁਮਾ ਆਵੇ, ਜਿਹੜਾ ਅੱਗੇ ਰਹਿਨੁਮਾਈ ਕਰੇ ਔਰ ਜਿਹੜਾ ਹੈਗਾ ਉਹ ਕੁਛ ਆਵਾਮ ਨੂੰ ਵੀ ਜਿਹੜਾ ਸੁੱਖ ਦਾ ਸਾਹ ਆਵੇ, ਹਨਾ ਸਾਰਿਆਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਨੂੰ ਦਿੱਤੇ ਜਾਣ
2: ਜੀ,
3: ਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਹੋ ਜਾਵੇ।
2: ਬਿਲਕੁਲ,
3: ਸੋਹਣੇ ਸਮਾਜ ਦੀ ਸਿਰਜਣਾ ਹੋ ਜਾਵੇ